0: opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ ਬ੍ਰੈਂਪਟਨ ਸੀਟਨ ਅਤੇ ਵਿਟਬੀ ਦੇ ਵਿੱਚ ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
2: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com BALLYMORE homes.com

0: dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਵਿਜੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

0: कॉल करो 6475041557 या मैसेज करो पंजाबी लहरां दे इंस्टाग्राम पेज ते।
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313।
0: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
0: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ।

ਵਾਹ ਨਹੀਂ ਨਹੀਂ ਨਹੀਂ ਨਹੀਂ ਨਹੀਂ ਹਜੇ ਨਹੀਂ ਹੱਸਣਾ ਆਪਾਂ ਪ੍ਰੋਗਰਾਮ ਹੈ ਪੰਜਾਬੀ ਦਰਾਂ ਦੇ ਵਿੱਚ ਸਾਰੇ ਹੀ ਸਰੋਤੇ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਦਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ

ਕਿਵੇਂ ਹੋ ਸਾਰੇ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਖੂਬਸੂਰਤ ਮਿੱਠੀ ਪਿਆਰੀ ਸ਼ਾਮ ਨੂੰ ਐਂਡ ਅੱਛਾ ਹੈਪੀ ਹੈਪੀ ਫਰਾਈਡੇ ਜੂਨੀਅਰ ਕਿਆ ਬਾਤ ਹੈ ਸੋ ਫਰਾਈਡੇ ਜੂਨੀਅਰ ਦੀ ਬੜੀ ਸੋਹਣੀ ਬੜੀ ਪਿਆਰੀ ਸ਼ਾਮ ਹੈ ਤੇ ਦੇਖੋ ਯਾਰ ਆਲਰੇਡੀ ਵੀਕਐਂਡ ਆ ਗਿਆ ਆਲਰੇਡੀ ਐਂਡ ਆਫ ਸਪਟੈਂਬਰ ਦੇ ਦਿਨ ਚੱਲ ਰਹੇ ਆ ਸੋ ਅੱਜ ਕੱਲ੍ਹ ਦਿਨ ਵੀ ਥੋੜ੍ਹੇ ਜਿਹੇ ਗਰਮ ਸਰਦ ਜਿਹੇ ਚੱਲ ਰਹੇ ਆ ਤੇ ਸਾਰਿਆਂ ਨੂੰ ਹਲਕੇ ਫੁਲਕੇ ਮਿੱਠੇ ਮਿੱਠੇ ਜਿਹੇ ਕੋਲਡ ਵੀ ਹੋ ਰਹੇ ਆ ਠੰਡਾ ਵੀ ਲੱਗ ਰਹੀ ਆ ਬੱਚੇ ਸਕੂਲੇ ਜਾ ਰਹੇ ਆ ਸਕੂਲ ਤੋਂ ਬਾਅਦ ਵੀ ਫਿਰ ਤੁਹਾਨੂੰ ਪਤਾ ਹੀ ਆ ਵੀ ਬੱਚੇ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਇੱਕ ਉਹ ਵਾਇਰਸ ਜਾਂ ਜਰਮਸ ਘਰੇ ਵੀ ਲੈ ਆਉਂਦੇ ਆ ਸੋ ਚਲੋ ਕੋਈ ਗੱਲ ਨਹੀਂ ਜਿਸ 'ਚ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਰੱਖੋ ਤੇ ਮਾਇੰਡ ਸੈਟ ਤੁਹਾਡਾ ਸਟਰੋਂਗ ਰਵੇ ਆਈ ਥਿੰਕ ਇਹੀ ਮੇਨ ਗੱਲ ਹੈ ਹੁਣ ਤਾਂ ਜ਼ਿੰਦਗੀ 'ਚ ਯਾਰ ਬੜੀਆਂ ਚੀਜ਼ਾਂ ਹੁੰਦੀਆਂ ਨੇ ਏਡੀ ਕਿਹੜੀ ਗੱਲ ਹੈ ਸੋ ਲੋਨੀਆ ਰੌਣਕਾਂ ਕਰਦੇ ਹਾਂ ਗੱਲਾਂ ਬਾਤਾਂ ਨੰਬਰ ਆਪਣਾ ਤੁਹਾਨੂੰ ਯਾਦ ਹੀ ਹੈ ਤੇ ਸੁਣਾਓ ਫਿਰ ਕਿਵੇਂ ਹੋ ਤੇਰੇ ਨਾਲ ਹੱਸ ਕੀ ਲਿਆ ਮੁੰਡਿਆ ਵੀ ਤੂੰ ਤਾਂ ਮਗਰ ਹੀ ਪੈ ਗਿਆ ਮੇਰੇ ਹੁਣ ਜੇ ਬੀਬਾ ਤੂੰ ਹੱਸੀ ਹੈ

ਠੀਕ ਹੈ ਨਾ, ਹੁਣ ਮੁੰਡੇ ਨੂੰ ਬਲੇਮ ਕਰਨਾ ਹੈ, ਇਹ ਕਈ ਕੁੜੀਆਂ ਦੀ ਗਲਤੀ ਹੁੰਦੀ ਆ, ਕਈ ਕੁੜੀਆਂ ਐਵੇਂ ਮੁੰਡੇ ਨੂੰ ਬਿਨਾਂ ਕਿਸੇ ਗੱਲੋਂ ਬਲੇਮ ਕਰੀ ਜਾਂਦੀਆਂ ਹੈ ਵੀ ਮੈਂ ਤੇਰੇ ਨਾਲ ਹੱਸੀ ਆ ਪਰ ਤੂੰ ਮਗਰ ਪੈ ਗਿਆ, ਤੂੰ ਵੀ ਜੇ ਹੱਸੀ ਆ ਕੁੜੀਏ ਤਾਂ ਤੂੰ ਵੀ ਫਿਰ ਮੁੰਡੇ ਦੇ ਮਗਰ ਹੀ ਪਈ ਆ, ਹੋਰ ਕੀ ਹੋਇਆ। ਸੋ ਖੈਰ, ਪ੍ਰੋਗਰਾਮ ਪੰਜਾਬੀ ਲੈਣਾ ਤੁਸੀਂ ਸੁਣ ਰਹੇ ਹੋ, ਹੱਸ ਰਿਹਾ ਕਰੋ। ਤੇ ਜੇ ਕੋਈ, ਮੈਂ ਨੀ ਕਹਿੰਦਾ ਵੀ ਮਗਰ ਪਾਓ, ਪਰ ਜੇ ਕੋਈ ਪਿਆਰ ਨਾਲ ਤੁਹਾਡਾ ਨੰਬਰ ਪੁੱਛ ਲਵੇ ਤਾਂ ਏਡੀ ਕਿਹੜੀ ਗੱਲ ਹੈ, ਜੇ ਹਾਂ ਕਰਨੀ ਆ ਹਾਂ ਕਰ ਦੋ, ਜੇ ਨਾ ਕਰਨੀ ਆ ਨਾ ਕਰ ਦੋ, ਠੀਕ ਹੈ ਨਾ ਗੱਲ। ਸੋ ਓਕੇ, ਗੀਤ ਸੰਗੀਤ ਲਾਉਂਦੇ ਹਾਂ ਤੁਹਾਡੇ ਲਈ, ਤੁਹਾਡੇ ਨਾਲ ਗੱਲਾਂ ਬਾਤਾਂ ਵੀ ਹੋਣਗੀਆਂ। ਨੰਬਰ ਹੈ ਆਪਣਾ 9050673337। ਇਹ ਮੇਰਾ ਬੜਾ ਪਸੰਦੀਦਾ ਗੀਤ ਹੈ ਯਾਰ, ਤੇ ਗੁਰਕਿਰਪਾਲ ਸੂਰਾਪੁਰੀ, ਬੜੇ ਯਾਰ ਵਧੀਆ ਆਰਟਿਸਟ ਤੇ ਗੁਰਕਿਰਪਾਲ ਸੂਰਾਪੁਰੀ। ਇਹਨਾਂ ਦਾ ਹੋਰ ਨਹੀਂ ਯਾਰ, ਮੈਨੂੰ ਲੱਗਦਾ ਮੈਂ ਕੋਈ ਗਾਣਾ ਸੁਣਿਆ, ਜੇ ਕੋਈ ਹੋਰ ਇਹਨਾਂ ਦਾ ਹੋਇਆ ਜ਼ਰੂਰ।

ਵਾਹ ਵੀ ਵਾਹ ਓਕੇ ਸੋ ਗੱਲਾਂ ਬਾਤਾਂ ਵੀ ਕਰਦੇ ਹਾਂ, ਇੱਕ ਤੁਹਾਨੂੰ ਦੋ ਮੈਸੇਜ ਦੇ ਦੀ, ਇੱਕ ਤਾਂ ਤੁਸੀਂ ਯਾਦ ਜ਼ਰੂਰ ਜ਼ਰੂਰ ਜ਼ਰੂਰ ਰੱਖਣਾ ਮੈਸੇਜ ਸਬਜ਼ੀ ਮਾਰਕੀਟ ਦਾ, ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਸਬਜ਼ੀ ਮਾਰਕੀਟ ਗਰੋਸਰੀ ਸਟੋਰ ਵੀ ਹੈ, ਬਟ ਜਿਹੜੀ ਲੋਕੇਸ਼ਨ ਦੀ ਗੱਲ ਮੈਂ ਕਰ ਰਿਹਾ, ਇੱਥੇ ਇਹਨਾਂ ਨੇ ਸਿਰਫ ਰੈਸਟੋਰੈਂਟ ਖੋਲਿਆ ਵਿਲੀਅਮਸ ਪਾਰਕਵੇ ਅਤੇ ਆਪਣੇ ਟੋਰਬਰਮ ਦੇ ਕੋਰਨਰ ਤੇ 1650 ਵਿਲੀਅਮਸ ਪਾਰਕਵੇ ਦੇ ਉੱਤੇ ਲੋਕੇਟਡ ਨੇ, ਤੁਸੀਂ ਜਾਓ ਤੇ 24 ਘੰਟੇ ਖੁੱਲੇ ਨੇ 24/7 ਸਬਜ਼ੀ ਮਾਰਕੀਟ। ਇੱਥੇ ਗੰਨੇ ਦਾ ਰਸ 1 ਕਿਲੋ 1 ਫ੍ਰੀ, ਪਾਓ ਭਾਜੀ 1 ਕਿਲੋ 1 ਫ੍ਰੀ ਤੇ ਨਾਲ ਆਪਣਾ ਜਲੇਬੀ 1 ਪਾਉਂਡ ਨਾਲ 1 ਪਾਉਂਡ ਫ੍ਰੀ। 24 ਘੰਟੇ ਖੁੱਲੇ ਆ, ਰਾਤ ਨੂੰ ਜੀ ਕਰਦਾ ਕਿ ਨਵੀਂ ਯਾਰ ਪਹਿਲਾਂ ਗੰਨੇ ਦਾ ਰਸ ਪੀਵਾਂਗੇ, ਇੱਕ ਪੀ ਕੇ ਇੱਕ ਵਾਈਫ ਨੂੰ ਦੇਵਾਂਗੇ, ਫਿਰ ਪਾਓ ਭਾਜੀ ਲਵਾਂਗੇ ਇੱਕ ਸਾਡੀ ਇੱਕ ਵਾਈਫ ਦੀ, ਫਿਰ ਜਲੇਬੀ 1 ਪਾਉਂਡ ਮੈਂ ਖਾਊਂਗੀ 1 ਪਾਉਂਡ ਵਾਈਫ ਖਾਊਗੀ, ਕੋਈ ਨਾ ਫਿਰ ਕੀ ਹੈ, ਕੱਲ ਨੂੰ ਜੋਗ ਜੁਗ ਤੇ ਜਾ ਰਹੇ ਹੋ ਫਿਰ ਰਨਿੰਗ ਕਰ ਰਹੇ ਹੋ ਥੋੜੀ ਬਹੁਤੀ, ਬਟ ਪਾਓ ਭਾਜੀ ਗੰਨੇ ਦਾ ਰਸ ਤੇ ਨਾਲ ਜਲੇਬੀ 1 ਨਾਲ 1 ਬਿਲਕੁਲ ਮੁਫਤ ਬਿਲਕੁਲ ਫ੍ਰੀ, ਸਬਜ਼ੀ ਮਾਰਕੀਟ ਵਿਲੀਅਮਸ ਪਾਰਕਵੇ ਐਂਡ

0: ਸੋ ਗੀਤ ਤੁਹਾਡੇ ਲਈ ਜ਼ਰੂਰ ਜ਼ਰੂਰ ਪੇਸ਼ ਕਰਦੇ ਹਾਂ। ਤੁਸੀਂ ਹੋਰ ਕੁਛ ਵੀ ਸੁਣਨਾ ਚਾਹੋਗੇ ਤਾਂ ਮੈਨੂੰ ਦੱਸਿਓ ਜ਼ਰੂਰ। ਤੇ ਕਾਫੀ ਯਾਰ ਨਵੇਂ ਗਾਣੇ ਆ ਰਹੇ ਆ, ਸੋ ਨਵੇਂ ਜਿਹੜੇ ਆ ਰਹੇ ਆ ਤੁਹਾਨੂੰ ਸੁਣਾਵਾਂਗੇ ਕੁਝ। ਤੇ ਕਰਨ ਔਜਲਾ ਕੀ ਹੈ, ਔਜਲਾ ਦੀ ਐਲਬਮ ਸੀਜ਼ਨ ਜਾਂ ਕੁਛ ਇੱਦਾਂ ਦਾ। ਸੋ ਕਰਨ ਔਜਲੇ ਦੀ ਕੀ ਸੀ ਚੇਂਜ, ਮੈਂ ਇੱਕ ਮਿੰਟ ਮੈਨੂੰ ਲੱਭ ਲੈਣ ਦਿਓ ਕਿਹੜੀ ਸੀ, ਮੈਂ ਨਾ ਹੀ ਭੁੱਲ ਗਿਆ। ਔਜਲੇ ਦੀ ਐਲਬਮ ਸੀਜ਼ਨ ਹੀ ਆ ਨਾ, ਮੈਂ ਕਿਉਂ ਭੁੱਲ ਗਿਆ ਯਾਰ ਸੀਜ਼ਨ ਔਜਲਾ, ਲੈਟਸ ਸੀ। ਹਾਂ ਔਜਲਾ ਸੀਜ਼ਨ ਇਹੀ ਹੈ ਨਾ। ਸੋ ਔਜਲਾ ਸੀਜ਼ਨ 1 & 2 ਐਲਬਮ ਆ, ਕੱਲ ਨੂੰ 25 ਤਰੀਕ ਨੂੰ ਰਿਲੀਜ਼ ਹੋ ਰਹੀਆਂ ਨੇ। ਦੇਖਦੇ ਹਾਂ ਜੇ ਹਜੇ ਰਿਲੀਜ਼ ਹੋਈ ਹੈ ਜਾਂ ਨਹੀਂ। ਬਟ ਕਰਨ ਔਜਲਾ ਫਿਰ ਜਦੋਂ ਕੁਛ ਕਰਦਾ ਵੱਡਾ ਹੀ ਕਰਦਾ। ਔਜਲੇ ਦੀਆਂ ਜਿੰਨੀਆਂ EP ਆਈਆਂ, ਜਿੰਨੀਆਂ ਐਲਬਮ ਆਈਆਂ, ਸਾਰੀਆਂ ਸੁਪਰ ਡੁਪਰ ਹਿੱਟ। ਤੇ ਮੁੰਡਾ ਯਾਰ ਟੈਲੈਂਟਡ ਆ, ਇਹ ਮੰਨਣਾ ਪਊਗਾ, ਮੰਨੋ ਚਾਹੇ ਨਾ ਮੰਨੋ। ਬਟ ਮੈਨੂੰ ਲੱਗਦਾ ਕਿ ਜ਼ਿਆਦਾਤਰ ਸਾਰੇ ਮੰਨਦੇ ਹੀ ਇਸ ਚੀਜ਼ ਨੂੰ। ਸੋ ਜ਼ਰੂਰ ਔਜਲੇ ਦੀ ਐਲਬਮ ਜਦੋਂ ਮਿਲੀ ਤੁਹਾਡੇ ਲਈ ਪੇਸ਼ ਕਰਦੇ ਹਾਂ।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
0: ਵੈਰੀ ਗੁੱਡ। ਸੋ ਸੁਣਦੇ ਹਾਂ ਫਿਰ ਵਾਪਸ ਆਉਂਦੇ ਹਾਂ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415015।
1: ਵੈਰੀ ਗੁੱਡ, ਕਿਆ ਬਾਤ ਹੈ ਯਾਰ। ਇਹਨੂੰ ਕਹਿੰਦਾ ਕਹਿੰਦੇ ਆ ਗਾਣਾ ਦੁਗਾਣਾ ਨਾ ਹੋਵੇ ਤਾਂ ਇੱਦਾਂ ਦਾ ਹੋਵੇ ਕਿ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾ ਨਾ ਤੇ ਲੈ ਕੇ ਚੱਲਦੇ ਹਾਂ ਅਸੀਂ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ, ਜਿੱਥੇ ਕਿ ਕੱਲ ਨੂੰ ਸ਼ਾਮ ਨੂੰ 6 ਤੋਂ 9 ਪੰਜਾਬੀ ਦਾ ਲਾਈਵ ਲੋਕੇਸ਼ਨ ਹੋਵੇਗਾ। ਗ੍ਰੈਂਡ ਹੋਮ ਫਰਨੀਚਰ ਦੇ ਸੁਖ ਭਾਜੀ ਸਾਡੇ ਨਾਲ ਨੇ। ਸੁਖ ਜੀ ਵੈਲਕਮ ਸਰ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਕੱਲ ਨੂੰ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਆਉਣਗੇ, ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ। ਜੇ ਚ ਹਾਈ ਐਂਡ ਫਰਨੀਚਰ ਦੀ ਗੱਲਬਾਤ ਕਰੀਏ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ ਦੀ ਗੱਲਬਾਤ ਕਰ ਲਈਏ, ਟਰਕੀ ਦੇ ਸੋਫਾ ਸੈੱਟ ਦੀ ਗੱਲਬਾਤ ਕਰ ਲਈਏ, ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਗੱਲਬਾਤ ਕਰ ਲਈਏ, ਜਾਂ ਤੁਸੀਂ ਮੈਟਰਸ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ ਇਸ ਵੀਕਐਂਡ ਦੇ ਉੱਪਰ, ਕੜਾਕੇ ਕੱਢਵੀਆਂ ਪ੍ਰਾਈਸ ਜਿਹੜੀਆਂ ਤੁਸੀਂ ਆਪਣੇ ਘਰ ਲੈ ਕੇ ਜਾਣੇ, ਤੇ ਨਾਲ ਹਰੇਕ ਪਰਚੇਸ ਦੇ ਚਾਹੇ ਸਿੰਗਲ ਸਾਈਜ਼ ਦਾ ਮੈਟਰਸ ਵੀ ਬਾਏ ਕਰਨਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਹਰੇਕ ਪਰਚੇਸ ਨਾਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਜਿਨ੍ਹਾਂ ਪਰਿਵਾਰਾਂ ਨੇ ਬਾਈ ਜੀ ਬੈਡਰੂਮ ਸੈੱਟ ਲੈਣਾ, ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ, ਇਟਾਲੀਅਨ ਸੀਰੀਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਲੈਕਰ ਫਿਨਿਸ਼ ਦਾ ਬੈੱਡ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ। ਤੁਸੀਂ ਆ ਕੇ ਕਹਿਣਾ ਫੱਟੇ ਵਾਲਾ ਬੈਡਰੂਮ ਸੈੱਟ ਲੈਣਾ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟਾਂ, ਨਾਈਟ ਸਟੈਂਡ ਉੱਪਰ ਵਾਇਰਲੈਸ ਚਾਰਜਰ, ਕਿੰਗ ਸਾਈਜ਼ ਦਾ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਦੇ ਨਾਲ। ਜਿਹਦੀ ਫਲੋਰ ਦੀ ਪ੍ਰਾਈਸ $4,500 ਲੱਗੀ ਆ। ਜਿੰਨੇ ਵੀ ਸਾਡੇ ਲਿਸਨਰ ਸਾਡੇ ਪਰਿਵਾਰ ਸਾਡੇ ਕੋਲ ਕੱਲ ਨੂੰ ਪਹੁੰਚਣਗੇ, ਪੂਰਾ ਬੈਡਰੂਮ ਸੈੱਟ $1,999 ਦੇ ਵਿੱਚ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮੇਰੇ ਨਾਲ, ਸਾਈਡ ਟੇਬਲ। ਤੇ ਜਦੋਂ ਤੁਸੀਂ ਆ ਕੇ ਕਹਿਣਾ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਪੰਜਾਬੀ ਲਹਿਰਾਂ ਦੇ ਪਰਿਵਾਰਾਂ ਨੂੰ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਮਿਲੂਗਾ। ਤੇ ਦੂਜਾ ਤੋਹਫਾ ਕਿੰਗ ਸਾਈਜ਼ ਦਾ ਹਾਰਡ ਫੋਨ ਦਾ ਮੈਟਰਸ, ਉਹ ਵੀ ਫ੍ਰੀ ਮਿਲੂਗਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਜਿਹੜਾ ਤੁਸੀਂ ਫ੍ਰੀ ਲੈ ਕੇ ਜਾਣਾ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਨਵੀ ਬਾਜੀ।
1: ਕੀ ਬਾਤ ਹੈ, ਬਹੁਤ ਸ਼ੁਕਰੀਆ ਸਰ। ਸੋ 6685 ਟੋਮਕਨ ਰੋਡ ਤੇ ਕੱਲ ਨੂੰ ਪੰਜਾਬੀ ਦਾ ਲਾਈਵ ਲੋਕੇਸ਼ਨ ਹੋਵੇਗਾ ਸ਼ਾਮੀ 6 ਤੋਂ ਲੈ ਕੇ 9 ਵਜੇ ਤੱਕ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਪੰਜਾਬੀ ਲਹਿਰਾਂ ਦੇ ਵਿੱਚ ਪੰਜਾਬੀ ਲਹਿਰਾਂ ਦੇ CEO ਸਤਿੰਦਰਪਾਲ ਸਿੱਧਵਾਂ ਜੀ ਸਾਡੇ ਨਾਲ ਜੁੜਿਆ। ਸਿੱਧਵਾਂ ਸਾਹਿਬ ਵੈਲਕਮ।
3: ਬਹੁਤ ਬਹੁਤ ਸਾਰੇ ਹੀ ਸਰੋਤਿਆਂ ਨੂੰ ਇਸ ਖੂਬਸੂਰਤ ਸ਼ਾਮ ਦੀਆਂ ਸ਼ੁਭ ਇੱਛਾਵਾਂ। ਦੇਖੋ ਨਵੀਂ, ਇੱਕ ਦੂਜੇ ਨੂੰ ਸ਼ੁਭ ਇੱਛਾਵਾਂ ਦੇਣੀਆਂ, ਕਮਿਊਨੀਕੇਸ਼ਨ ਕਰਨਾ ਇੱਕ ਦੂਸਰੇ ਨਾਲ, ਔਰ ਕਹਿੰਦੇ ਨੇ ਕਿ ਗੱਲਾਂ ਬਾਤਾਂ ਦਾ ਆਦਾਨ ਪ੍ਰਦਾਨ ਕਰਨਾ, ਕੁਛ ਕਹਿਣਾ ਕੁਛ ਸੁਣਨਾ ਬੜਾ ਜ਼ਰੂਰੀ ਹੈ। ਔਰ ਕੁਦਰਤ ਨੇ, ਰੱਬ ਨੇ, ਵਾਹਿਗੁਰੂ ਅਕਾਲ ਪੁਰਖ ਗੋਡ ਭਗਵਾਨ ਨੇ ਕੇਵਲ ਇਨਸਾਨ ਨੂੰ ਇਹ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ, ਕੇਵਲ ਇਨਸਾਨ ਨੂੰ ਹੀ ਇਹ ਮੌਕਾ ਦਿੱਤਾ ਕਿ ਉਹ ਬੋਲ ਕੇ ਆਪਣੀ ਗੱਲ ਦੂਜਿਆਂ ਨਾਲ ਕਰ ਸਕਦਾ।
1: ਕੋਈ ਆਈ ਥਿੰਕ ਕੋਈ ਸ਼ੇਅਰ ਤੁਸੀਂ ਕਹਿੰਦੇ ਹੁੰਦੇ ਹੋ ਜਾਂ ਕੋਈ ਗਜ਼ਲ ਹੈ, ਮੇ ਬੀ ਕੁਝ ਸੁਣਾ ਕਰੋ ਹਮਸੇ।
3: ਬੜਾ ਖੂਬਸੂਰਤ ਜਗਜੀਤ ਸਿੰਘ ਉਹਨਾਂ ਦੀ ਗਜ਼ਲ ਹੈ ਇੱਕ, ਮੈਨੂੰ ਉਹਦੇ ਲੇਖਕ ਦਾ ਵੀ ਪਤਾ ਕਰਨਾ ਚਾਹੀਦਾ, ਤੇ ਬੜੀ ਖੂਬਸੂਰਤ ਗੱਲ ਹੈ ਉਹ ਕਿ ਮੁਸਕੁਰਾ ਕਰ ਮਿਲਾ ਕਰੋ ਹਮਸੇ, ਮੁਸਕੁਰਾ ਕਰ ਮਿਲਾ ਕਰੋ ਹਮਸੇ, ਕੁਛ ਕਹਾ ਔਰ ਸੁਣਾ ਕਰੋ ਹਮਸੇ, ਬਾਤ ਕਰਨੇ ਸੇ ਬਾਤ ਬੜਤੀ ਹੈ, ਰੋਜ਼ ਬਾਤੇ ਕੀਆ ਕਰੋ
1: ਹਮਸੇ।
3: ਬੜੀ ਖੂਬਸੂਰਤ ਗੱਲ ਹੈ। ਤੇ ਗੁਰੂ ਨਾਨਕ ਸਾਹਿਬ ਨੇ ਬੜਾ ਖੂਬਸੂਰਤ ਕਿਹਾ, ਕਹਿੰਦੇ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਕਹਿਣਾ ਤੇ ਸੁਣਨਾ, ਇੱਕ ਨਵੀਂ

0: ਗੱਲ ਆ ਕਿ ਜਿੱਥੇ ਬੰਦਾ ਬੁਲਾਰਾ ਬੋਲਣਾ ਚੰਗਾ ਆਉਣਾ ਚਾਹੀਦਾ ਉੱਥੇ ਬੰਦੇ ਨੂੰ ਸਰੋਤਾ ਵੀ ਚੰਗਾ ਬਣਨਾ ਚਾਹੀਦਾ।
1: ਸਹੀ ਗੱਲ ਆ,
0: ਜਿਹੜੇ ਚੰਗੇ ਸਰੋਤੇ ਆ ਉਹ ਵੀ ਕਿਉਂਕਿ ਕਿਸੇ ਦੀ ਗੱਲ ਨੂੰ ਸੁਣਨਾ, ਫਿਰ ਉਹਨੂੰ ਗ੍ਰੈਬ ਕਰਨਾ, ਫਿਰ ਉਸਦੀ ਗੱਲ ਤੇ ਅਮਲ ਕਰਨਾ, ਇਹ ਬਹੁਤ ਜ਼ਰੂਰੀ ਆ। ਤੋ ਖੈਰ ਇਹ ਤਾਂ ਸਾਡੇ ਸਰੋਤਿਆਂ ਨਾਲ ਇੱਕ ਸਾਂਝ ਪਾਉਣ ਵਾਲੀ ਗੱਲ ਹੈ। ਤੋ ਮੌਸਮ ਜਿਹੜਾ ਉਹ ਦਿਨ ਬ ਦਿਨ ਬਦਲ ਰਿਹਾ, ਸੁਬਾਹ ਹੋਤੀ ਹੈ ਸ਼ਾਮ ਹੋਤੀ ਹੈ ਜ਼ਿੰਦਗੀ ਯੂੰ ਹੀ ਤਮਾਮ ਹੋਤੀ ਹੈ, ਤੋ ਇਹ ਚੱਲਦਾ ਰਹਿਣਾ। ਤੇ ਤੁਸੀਂ ਹਰ ਮੌਸਮ ਨੂੰ ਇੰਜੋਏ ਕਰੋ, ਹਰ ਸਮੇਂ ਨੂੰ ਇੰਜੋਏ ਕਰੋ, ਹਰ ਉਮਰ ਨੂੰ ਇੰਜੋਏ ਕਰੋ। ਕੁਝ ਲੋਕ ਕਹਿੰਦੇ ਯਾਰ ਥੋੜਾ ਜਿਹਾ ਕੰਮ ਖੱਟ ਕਮਾ ਲਈਏ ਫਿਰ ਇੰਜੋਏ ਕਰਾਂਗੇ, ਤੇ ਇਹ ਜੀਵਨ ਜਿਹੜਾ ਨਾ ਇਹਨੂੰ ਬਹੁਤਾ ਇਹ ਨਹੀਂ ਮਹਿਸੂਸ ਕਰਨਾ ਚਾਹੀਦਾ ਕੋਈ ਪੱਕੀ ਗਰੰਟੀ ਵਾਲੀ ਗੱਲ ਆ। ਜੋ ਵੀ ਹੈ ਬਸ ਇਹੀ ਇੱਕ ਪਲ ਹੈ, ਹਿੰਦੀ ਦਾ ਇੱਕ ਬੜਾ ਖੂਬਸੂਰਤ ਗਾਣਾ। ਤੋ ਹਰ ਪਲ ਨੂੰ ਹਰ ਸਮੇਂ ਨੂੰ ਆਨੰਦ ਨਾਲ ਜਿਓ ਤੇ ਆਨੰਦ ਨਾਲ ਬਤੀਤ ਕਰੋ। ਤੇ ਮੈਂ ਥੋੜਾ ਜਿਹਾ ਤਾਂ ਕਿਉਂਕਿ ਗੱਲਾਂ ਬਾਤਾਂ ਆਪਾਂ ਕਰਨ ਲੱਗ ਪਏ, ਸਾਡੇ ਸਪੋਂਸਰਸ ਨੂੰ ਵੀ ਬਹੁਤ ਬਹੁਤ ਸ਼ੁਭ ਇੱਛਾਵਾਂ। ਬਹੁਤ ਸਾਰੇ ਸਾਡੇ ਜਿਹੜੇ ਸੱਜਣ ਮਿੱਤਰ ਨੇ ਉਹ ਵੱਖ ਵੱਖ ਜਿਹੜੇ ਸਾਡੇ ਵਾਰਡਸ ਨੇ ਉਹਨਾਂ ਵਿੱਚੋਂ ਆਪਣੀਆਂ ਮਿਊਂਸੀਪਲ ਇਲੈਕਸ਼ਨਸ ਲੜ ਰਹੇ ਆ। ਸਾਡੀਆਂ ਸਭ ਨੂੰ ਬਹੁਤ ਬਹੁਤ ਸ਼ੁਭ ਇੱਛਾਵਾਂ ਨੇ। ਔਰ ਤੁਸੀਂ ਵੀ ਅਗਰ ਆਪਣਾ ਮੈਸੇਜ, ਤੁਹਾਡਾ ਕੋਈ ਮਿੱਤਰ ਦੋਸਤ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਉਹ ਉਹਨਾਂ ਦਾ ਜੋ ਪਲੈਟਫਾਰਮ ਆ ਜੋ ਸਿਟੀ ਲਈ ਕਰਨਾ ਚਾਹੁੰਦੇ ਆ ਉਹ ਲੋਕਾਂ ਤੱਕ ਪਹੁੰਚੇ, ਤਾਂ ਤੁਸੀਂ ਪੰਜਾਬੀ ਲਹਿਰਾਂ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਤੋ ਉਹਦੇ ਲਈ ਤੁਹਾਨੂੰ ਸਾਡੇ ਹੈੱਡ ਆਫਿਸ ਨੂੰ 647-1557 'ਤੇ ਕਾਲ ਕਰਨੀ ਚਾਹੀਦੀ ਆ ਜਾਂ ਇੰਸਟਾਗ੍ਰਾਮ 'ਤੇ ਸਾਨੂੰ ਮੈਸੇਜ ਕਰ ਦਿਓ। ਅਤੇ ਨਵੀਂ ਇੱਕ ਸ਼ੋਕ ਸਮਾਚਾਰ ਆ, ਸਾਡੇ ਇੱਕ ਬਹੁਤ ਹੀ ਹਰਮਨ ਪਿਆਰੇ ਕਰੀਬੀ ਮਿੱਤਰ ਨੇ ਸੁਰਿੰਦਰ ਸਿੰਘ ਧਾਮੀ ਉਰਫ ਛਿੰਦਾ ਧਾਮੀ। ਛਿੰਦਾ ਧਾਮੀ ਹੁਸ਼ਿਆਰਪੁਰ ਦੇ ਨਜ਼ਦੀਕ, ਇਹਨਾਂ ਦਾ ਬੜਾ ਵਧੀਆ ਖੂਬਸੂਰਤ ਪਿੰਡ ਹੈ। ਉਹਨਾਂ ਦੇ ਪਿਤਾ ਜੀ ਛਿੰਦਾ ਧਾਮੀ ਦੇ ਡੈਡੀ ਸਰਦਾਰ ਕੇਵਲ ਸਿੰਘ ਧਾਮੀ ਅਕਾਲ ਚਲਾਣਾ ਕਰ ਗਏ ਨੇ ਔਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ। ਸਾਰੇ ਪਰਿਵਾਰ ਨੇ ਬੜੀ ਉਹਨਾਂ ਦੀ ਤਿਮਾਰਦਾਰੀ, ਉਹਨਾਂ ਦੀ ਖਾਤਰਦਾਰੀ, ਉਹਨਾਂ ਦੀ ਸੇਵਾ ਕੀਤੀ। ਅਤੇ ਆਪਣੇ ਪਿੱਛੇ ਉਹ ਕਿ ਘੁੱਗ ਵਸ ਦਾ ਪਰਿਵਾਰ ਛੱਡ ਗਿਆ, ਦੋ ਭਰਾ ਨੇ ਸੁਰਿੰਦਰ ਅਤੇ ਉਹਨਾਂ ਦਾ ਬ੍ਰਦਰ। ਤੋ ਮੈਂ ਪੂਰੇ ਸਾਡੇ ਪਰਿਵਾਰਾਂ ਵੱਲੋਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਛਿੰਦਾ ਧਾਮੀ ਜੀ ਦੇ ਪਿਤਾ ਜੀ ਦੇ ਸਰਦਾਰ ਕੇਵਲ ਸਿੰਘ ਧਾਮੀ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ, ਵਿਸ਼ੇਸ਼ ਤੌਰ 'ਤੇ ਦਾਲੀ ਗਿੱਲ ਭਾਅ ਜੀ ਵੱਲੋਂ ਅਤੇ ਜਗਦੇਵ ਧਾਲੀਵਾਲ ਅਤੇ ਕੁਲਦੀਪ ਬਾਸੀ, ਜੋਗਿੰਦਰ ਬੈਂਸ, ਸਰਦਾਰ ਜੌਲ ਅਤੇ ਬਹੁਤ ਸਾਰੇ ਹੋਰ ਮਿੱਤਰ ਦੋਸਤ ਛਿੰਦਾ ਧਾਮੀ ਜੀ ਦੇ ਕਰੀਬੀ ਨੇ। ਤੋ ਅਸੀਂ ਇਹ ਸ਼ੋਕ ਸਮਾਚਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਕੇਵਲ ਸਿੰਘ ਧਾਮੀ ਅਕਾਲ ਚਲਾਣਾ ਕਰ ਗਿਆ ਔਰ ਉਹਨਾਂ ਦੇ ਫਿਊਨਰਲ ਦੀਆਂ ਸਰਵਿਸਿਜ਼ ਬੜੀ ਜਲਦ ਬ੍ਰੈਂਪਟਨ ਕ੍ਰੈਮੇਟੋਰੀਅਮ ਵਿੱਚ ਉਹਦੀ ਜਾਣਕਾਰੀ ਅਸੀਂ ਦੇਵਾਂਗੇ। ਅਤੇ ਤੁਸੀਂ ਛਿੰਦਾ ਧਾਮੀ ਦੇ ਪਰਿਵਾਰ ਨਾਲ ਉਹਨਾਂ ਦੇ ਪਿਤਾ ਜੀ ਦੇ ਅਕਾਲ ਚਲਾਣੇ 'ਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ 416-936-4400 'ਤੇ ਕਾਲ ਕਰ ਸਕਦੇ ਹੋ। 416-936-4400। ਬਹੁਤ ਮਿਹਰਬਾਨੀ ਨਵੀਂ, ਪ੍ਰੋਗਰਾਮ ਨੂੰ ਸੁਣਦੇ ਹਾਂ ਅਤੇ ਇੰਜੋਏ ਕਰਦੇ ਹਾਂ।
1: ਇੱਕ ਨਾ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕਿ ਬੜਾ ਕੂਲ ਅਤੇ ਕੌਮ ਰਹਿਣਾ ਕਿੰਨਾ ਜ਼ਰੂਰੀ ਆ। ਸੋ ਇੱਕ ਮੈਂ ਸਵੇਰੇ ਵੀ ਸ਼ੇਅਰ ਕਰ ਰਿਹਾ ਸੀ, ਇੱਕ ਲੇਡੀ ਹੈ
0: ਜੀ,
1: ਅਤੇ ਇਹ ਇੰਸੀਡੈਂਟ ਹੋਇਆ ਸੀਗਾ 2024 'ਚ, ਪਰ ਹੁਣ ਕੱਲ੍ਹ ਇਹਨੇ ਕਿਹਾ ਵੀ ਹਾਂ ਮੈਂ ਗਿਲਟੀ ਹਾਂ। ਓਰੇਂਜਵਿਲ ਦੀ ਰਹਿਣ ਵਾਲੀ 40 ਸਾਲ ਦੀ ਔਰਤ, ਅਤੇ ਉਹਨੇ ਹੁਣ ਗਿਲਟੀ ਪਲੀਡ ਕੀਤਾ ਡੇਂਜਰਸ ਡਰਾਈਵਿੰਗ ਕੌਜ਼ਿੰਗ ਡੈਥ। ਇੱਕ ਰੋਡ ਰੇਜ ਇੰਸੀਡੈਂਟ ਹੋਇਆ 2024 'ਚ ਜਿਹਦੇ ਵਿੱਚ ਇੱਕ 21 ਸਾਲਾਂ ਮੁੰਡਾ ਉਹਦੀ ਡੈਥ ਹੋ ਗਈ। ਇਹ ਲੇਡੀ ਕਰੈਕਸ਼ਨਲ ਆਫਿਸਰ ਰਹੀ ਆ ਜੇਲ੍ਹਾਂ ਵਿੱਚ,
0: ਖੁਦ
1: ਜਿਹੜੀ ਖੁਦ ਕ੍ਰਿਮੀਨਲਸ ਨਾਲ ਡੇਲੀ ਡੀਲ ਕਰਦੀ ਰਹੀ ਆ। ਤੇ ਹੋਇਆ ਕਿ ਆਪਣੀ ਗੱਡੀ ਚਲਾ ਰਹੀ ਤੇ ਇਹ ਮੁੰਡਾ ਜਿਹੜਾ 21 ਸਾਲ ਦਾ ਉਹਨੇ ਕਿਤੇ ਕੱਟ ਆਫ ਕਰਤਾ ਕੁੜੀ ਨੂੰ, ਤੇ ਕੁੜੀ ਵੀ ਗੁੱਸੇ 'ਚ ਆ ਗਈ।
0: ਚਲੋ,
1: ਤੇ ਦੋਨੋਂ ਜਾਣੇ 6 ਕਿਲੋਮੀਟਰ ਡਰਾਈਵ ਕਰਦੇ ਰਹੇ 140 ਦੀ ਸਪੀਡ ਤੇ। ਤੇ ਚਲੋ ਉਹਨੇ ਫਿਰ ਟਰਾਈ ਕੀਤਾ ਕਿ ਮੈਂ ਇਹਨੂੰ ਕੁੜੀ ਨੂੰ ਓਵਰਟੇਕ ਕਰਾਂ, ਕੁੜੀ ਨੇ ਵੀ ਨਹੀਂ ਅਲਾਓ ਕੀਤਾ, ਉਹ ਆਵੇ ਉਧਰ ਨੂੰ ਹੋ ਜਾਵੇ, ਉਹ ਆਵੇ ਉਧਰ ਨੂੰ ਹੋ ਜਾਵੇ, ਤੇ ਐਂਡ ਤੇ ਕੀ ਹੋਇਆ,
0: ਡੌਜ ਮਾਰਦੇ ਇੱਕ ਦੂਜੇ ਨੂੰ,
1: ਇੱਕ ਮੁੰਡੇ ਦੀ ਜਿਹੜਾ 21 ਸਾਲ ਦਾ ਸੀ ਉਹਦੀ ਗੱਡੀ ਜਾ ਕੇ ਸੈਂਟਰ ਦੇ ਬੈਰੀਅਰ ਚ ਵੱਜੀ, ਓਵਰਟਰਨ ਹੋ ਕੇ ਨੌਰਥ ਬਾਉਂਡ ਦੀਆਂ ਲੇਨਸ ਚਲੀ ਗਈ, 6 ਗੱਡੀਆਂ ਇਨਵੋਲਵ ਹੋ ਗਈਆਂ ਐਕਸੀਡੈਂਟ ਦੇ ਵਿੱਚ, ਤੇ 21 ਸਾਲ ਦਾ ਮੁੰਡਾ ਸੀਗਾ ਉਹਦੀ ਡੈਥ ਹੋ ਗਈ, ਤੇ ਜਿਹੜੀ 40 ਸਾਲ ਦੀ ਕੁੜੀ ਹੁਣ ਇਹਨੂੰ ਚਾਰਜ ਕੀਤਾ ਜਾ ਰਿਹਾ ਡੇਂਜਰਸ ਡਰਾਈਵਿੰਗ ਕਾਜ਼ਿੰਗ ਡੈਥ। ਤੇ ਦੇਖੋ
0: ਉਹਨੇ
1: ਗਿਲਟੀ ਪਲੀਡ ਕੀਤਾ, ਦੇਖੋ ਕੀ ਹੁੰਦਾ ਹੁਣ, ਇੱਕ ਵਾਰ ਫਿਰ ਤੋਂ ਹਜੇ ਚਾਰਜ ਨਹੀਂ ਕੀਤੀ ਗਈ ਬਟ ਗਿਲਟੀ ਪਲੀਡ ਕੀਤਾ, ਹੁਣ ਨਵੰਬਰ ਦੇ ਵਿੱਚ ਇਹਦਾ ਕੋਰਟ ਕੇਸ ਹੈ, ਹਜੇ ਸੈਂਟੈਂਸ ਡਿਟਰਮਿਨ ਨਹੀਂ ਕੀਤੀ ਗਈ, ਬਟ ਦੇਖੋ ਕਰੈਕਸ਼ਨਲ ਆਫਿਸਰ
0: ਕਿੱਡੀ ਵੱਡੀ ਜ਼ਿੰਮੇਵਾਰੀ ਵਾਲੀ ਪੋਸਟ
1: ਹੈ। ਸੋ
0: ਔਰ ਫਿਰ ਦੂਸਰੇ ਪਾਸੇ ਉਹ ਜਿਹੜਾ ਨੌਜਵਾਨ ਯੰਗ ਬੱਚਾ ਤੇ ਉਹਦੇ ਨਾਲ ਤੁਸੀਂ ਇੰਨਾ ਇਸ ਤਰੀਕੇ ਨਾਲ ਤੁਸੀਂ ਉਹਨੂੰ ਡੌਜ ਕਰਦੇ ਹੋ, ਉਹਨੂੰ ਹਰਾਸ ਕੀਤਾ ਇਹਨੇ, ਤੋ ਮੈਂ ਖਿਆਲ ਕਿ ਨਵੀ ਪਤਾ ਕੀ ਹੈ, ਇਹ ਤੁਹਾਡੀ ਗੱਲ ਠੀਕ ਹੈ ਕਿ ਇਨਸਾਨ ਜਿਹੜਾ ਨਾ ਬੜੀ ਛੇਤੀ ਗੁੱਸੇ ਵਿੱਚ ਆਉਂਦਾ ਔਰ ਗੁੱਸਾ ਜਿਹੜਾ ਭਾਂਬੜ ਬਣ ਜਾਂਦਾ। ਕਹਿੰਦੇ ਜਿਹੜੇ ਸਿਆਣੇ ਬਜ਼ੁਰਗ ਕਹਿੰਦੇ ਆ ਕਿ ਗੁੱਸਾ ਜਿਹੜਾ ਨਾ ਇਹ ਚੰਡਾਲ ਹੁੰਦਾ, ਚੰਡਾਲ ਜਿਹੜਾ ਮੌਤ ਦਾ ਫਰਿਸ਼ਤਾ ਮੰਨਿਆ ਜਾਂਦਾ। ਕਿ ਵੈਸੇ ਤਾਂ ਹੀ ਤਾਂ ਆਪਾਂ ਨੂੰ ਲੋਕ ਸਿਖਾਉਂਦੇ ਆ ਕਿ ਜੇ ਤੁਹਾਨੂੰ ਗੁੱਸਾ ਆਉਂਦਾ ਤਾਂ 10 ਗਿਣੋ, ਲੰਬੇ ਲੰਬੇ ਸਾਹ ਲਓ, ਬਹੁਤ ਸਾਰੇ ਹੋਰ ਵੀ ਮੈਡੀਟੇਸ਼ਨ ਕਰਨ ਦੀਆਂ ਲੋਕ ਗੱਲਾਂ ਦੱਸਦੇ ਆ, ਪਰ ਇਹ ਜਿਹੜਾ ਰੋਡ ਰੇਜ ਆ ਨਾ, ਇਹ ਤਾਂ ਨਾ ਉਹ ਬੰਦੇ ਨੂੰ ਆਪਾਂ ਜਾਣਦੇ ਹੁੰਦੇ ਆ। ਦੇਖੋ ਕਿਸੇ ਨੂੰ ਮਾਰਨਾ ਜਾਂ ਕਿਸੇ ਦੇ ਗਲ ਪੈਣਾ, ਗਾਲ ਗਲੋਚ ਕੱਢਣਾ, ਉਹਦੇ ਨਾਲ ਤਾਂ ਹੋ ਸਕਦਾ ਜਿਹਦੇ ਨਾਲ ਤੁਹਾਡਾ ਕੋਈ ਵੰਡ ਵਿਹਾਰ ਆ, ਜਿਹਦੇ ਨਾਲ ਜਿਹਨੇ ਤੁਹਾਡੀ ਕੋਈ ਬੇਇੱਜ਼ਤੀ ਕੀਤੀ ਹੈ ਜਾਂ ਜਿਹਨੇ ਕੋਈ ਤੁਹਾਡੇ ਨਾਲ ਜਿਹੜੀ ਦਗਾ ਕਮਾਇਆ, ਪਰ ਸੜਕ ਤੇ ਜਾਂਦੇ ਤੁਹਾਨੂੰ ਰਾਹ ਨਹੀਂ ਦਿੱਤਾ, ਤੁਹਾਨੂੰ ਇੰਡੀਕੇਟਰ ਨਹੀਂ ਦਿੱਤਾ, ਤੁਹਾਨੂੰ, ਮੇਰਾ ਮਤਲਬ ਹੈ ਕਿ ਇਹ ਬਹੁਤ ਹੀ ਬਚਪਨ ਹੈ ਔਰ ਇਹ ਇੱਕ ਸਿਕਨੈਸ ਹੈ। ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹ ਬਿਮਾਰ ਨੇ ਕਿ ਇਸ ਤਰੀਕੇ ਨਾਲ ਜਿਹੜਾ ਸੜਕਾਂ ਤੇ ਜਾ ਕੇ ਲੜਦੇ ਆ ਸਿਰਫ ਗੱਡੀ ਨੂੰ ਭਜਾਉਣ ਲਈ, ਤੋ ਬਹੁਤ ਹੀ ਦੁਖਦਾਈ ਘਟਨਾ
1: ਹੈ। ਇਹਨਾਂ ਚੋਂ ਦੇਖੋ ਇੱਕੋ ਹੀ ਬੰਦਾ ਸਿਆਣਾ ਹੋਣਾ ਚਾਹੀਦਾ, ਮੁੰਡਾ ਹਟ ਜਾਂਦਾ ਉਹਨੇ ਵੱਜ ਜਾਣਾ ਸੀ, ਜਿਹੜੀ ਲੇਡੀ ਆ ਜੇ ਉਹ ਥੋੜਾ ਜਿਹਾ ਠੰਡ ਰੱਖਦੀ ਤਾਂ ਮੁੰਡੇ ਨੇ ਵੱਜ ਜਾਣਾ ਸੀ। ਸੋ
0: ਬਹੁਤ ਸਿਆਣੇ ਲੋਕ ਇਹੀ ਗੱਲ ਕਹਿੰਦੇ ਆ ਕਿ ਤੁਸੀਂ ਆਪਣੇ ਆਪ ਤੇ ਕੰਟਰੋਲ ਰੱਖੋ, ਕਿਉਂਕਿ ਦੂਜੇ ਤੇ ਤਾਂ ਤੁਹਾਡੀ ਕੋਈ ਤੁਹਾਡਾ ਕਮਾਂਡ ਚੱਲਦੀ ਨਹੀਂ। ਸੋ ਤੁਸੀਂ ਆਪਣੇ ਆਪ ਨੂੰ ਇਸ ਕਾਬਲ ਕਰੋ ਕਿ ਜੇ ਕੋਈ ਤੁਹਾਨੂੰ, ਉਹ ਮਹਾਤਮਾ ਗਾਂਧੀ ਨੇ ਇੱਕ ਵਾਰੀ ਕਿਹਾ ਸੀ ਕਿ ਜੇ ਤੁਹਾਡੀ ਇੱਕ ਗੱਲ ਤੇ ਕੋਈ ਚਪੇੜ ਮਾਰਦਾ ਤਾਂ ਤੁਸੀਂ ਦੂਜੀ ਗੱਲ ਵੀ ਉਹਦੇ ਅੱਗੇ ਕਰ ਦਿਓ। ਇਹ ਮੇਰਾ ਭਾਵ ਇਹ ਨਹੀਂ ਕਿ ਇੱਦਾਂ ਹੀ ਕਰੋ, ਕਈ ਵਾਰ ਕੋਈ ਕਹਿਣਗੇ ਜੀ ਮੇਰੇ ਤਾਂ ਮਾੜੀ ਜੀ ਜੇ ਹੱਥ ਲਾਵੇ ਮੈਂ ਤਾਂ ਜਾੜਾਂ ਕੱਢ ਦੂੰ, ਉਹ ਜਾੜਾਂ ਕਈ ਵਾਰੀ ਬਹੁਤ ਮਹਿੰਗੀਆਂ ਪੈ ਜਾਂਦੀਆਂ। ਇਸ ਲਈ ਆਪਣੇ ਆਪ ਨੂੰ ਕਾਮ ਰੱਖਣਾ, ਆਪਣੇ ਆਪ ਨੂੰ ਸਹਿਣਸ਼ੀਲਤਾ, ਇਹਨੂੰ ਸਹਿਣਸ਼ੀਲਤਾ ਕਹਿੰਦੇ ਆ, ਪੇਸ਼ੈਂਸ ਔਰ ਬਹੁਤ ਜ਼ਰੂਰੀ ਹੋਣੀ ਚਾਹੀਦੀ ਆ। ਕਹਿੰਦੇ ਨੇ ਕਿ ਧਰਤੀ ਨਵਾਬ ਪੇਸ਼ੈਂਸ ਹੋਣੀ ਚਾਹੀਦੀ ਹੈ, ਧਰਤੀ ਇਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਬੰਦੇ, ਤਰ੍ਹਾਂ ਤਰ੍ਹਾਂ ਦੇ ਜਾਨਵਰ, ਤਰ੍ਹਾਂ ਤਰ੍ਹਾਂ ਦੇ ਪੰਛੀ ਤੁਰੇ ਫਿਰਦੇ ਆ। ਔਰ ਭਾਈ ਗੁਰਦਾਸ ਦੀਆਂ ਵਾਰਾਂ ਚ ਆਉਂਦਾ ਕਿ ਅਕਿਰਤ ਘਣ ਜਿਹੜੇ ਨੇ, ਜਿਹੜੇ ਲੋਕ ਕਿਸੇ ਦਾ ਕੀਤਾ ਵਿਸਾਰ ਜਾਂਦੇ ਆ, ਉਹਨਾਂ ਨੂੰ ਵੀ ਧਰਤੀ ਜਿਹੜੀ ਆ ਉਹ ਥਾਂ ਦੇ ਦਿੰਦੀ ਆ। ਇਸ ਲਈ ਸਾਨੂੰ ਧਰਤੀ ਵਾਂਗ ਜਿਹੜਾ ਹੈਗਾ ਪੇਸ਼ੈਂਸ ਰੱਖਣੀ ਚਾਹੀਦੀ ਹੈ ਔਰ ਸਬਰ ਰੱਖਣਾ ਚਾਹੀਦਾ, ਸੰਤੋਖ ਰੱਖਣਾ ਚਾਹੀਦਾ। ਸਬਰ, ਸੰਤੋਖ, ਸ਼ਾਂਤੀ ਇਹ ਬਹੁਤ ਜ਼ਰੂਰੀ ਆ, ਕਿਉਂਕਿ ਉਹ ਇੱਕ ਉਰਦੂ ਦਾ ਛੋਟਾ ਜਿਹਾ ਸ਼ੇਅਰ ਹੈ, ਉਹ ਕਹਿੰਦਾ ਕਿ ਲਮਹੋ ਨੇ ਖਤਾ ਕੀ, ਸਦੀਆਂ ਨੇ ਸਜ਼ਾ ਪਾਈ। ਗੁੱਸਾ ਤਾਂ ਇੱਕ ਸਕਿੰਟ ਦਾ ਹੁੰਦਾ ਔਰ ਉਹ ਸਾਰੀ ਉਮਰ ਦਾ ਜਿਹੜਾ ਹੈਗਾ ਉਹ ਤੁਹਾਨੂੰ ਬਿਪਤਾ ਪਾ ਜਾਂਦਾ। ਸੋ ਬਹੁਤ ਬਹੁਤ ਮੈਂ ਇੱਕ ਵਾਰੀ ਫਿਰ ਆਪਣੇ ਆਪ ਤੇ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ, ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਕੇਵਲ ਲੋਕਾਂ ਵਾਸਤੇ ਨਹੀਂ ਹੈ, ਇਹ ਸਾਡੇ ਵਾਸਤੇ ਵੀ ਆ ਔਰ ਸਾਨੂੰ ਵੀ ਪੇਸ਼ੈਂਸ ਵਧਾਉਣੀ ਚਾਹੀਦੀ ਆ। ਜੇ ਤੁਹਾਨੂੰ ਕੋਈ ਕਿਸੇ ਕਿਸਮ ਦੀ ਗੁੱਸਾ ਵਗੈਰਾ ਆਉਂਦਾ ਜਾਂ ਹੈਂਕੜ ਆਉਂਦੀ ਆ, ਹੰਕਾਰ ਆਉਂਦਾ, ਉਹਦੇ ਲਈ ਤੁਹਾਨੂੰ ਥੋੜ੍ਹਾ ਜਿਹਾ ਮੈਡੀਟੇਸ਼ਨ ਕਰਨਾ ਚਾਹੀਦਾ। ਆਮ ਨਹੀਂ ਨੇ ਗਾਣੇ ਵਾਲੇ ਕਹਿੰਦੇ ਆ ਕਿ ਰੱਬ ਤੋਂ ਡਰ ਸੱਜਣਾ, ਰੱਬ ਤੋਂ ਡਰਨਾ ਚਾਹੀਦਾ ਔਰ ਮਨੁੱਖਤਾ ਜਿਹੜੀ ਹੈ ਉਹਦੇ ਵਿੱਚ ਭੇਦਭਾਵ ਨਹੀਂ ਹੋਣਾ ਚਾਹੀਦਾ, ਸਮੁੱਚੀ ਮਨੁੱਖਤਾ ਨੂੰ ਤੁਸੀਂ ਪਿਆਰ ਕਰਨਾ। ਤੋ ਇਹ ਕਈ ਵਾਰੀ ਨਾ ਆਪਣੇ ਆਪ 'ਚ ਬੰਦੇ ਨੂੰ ਹੁੰਦਾ ਕਿ ਮੈਂ ਪਤਾ ਨਹੀਂ ਕੀ ਹਾਂ, ਹੈ ਨਾ, ਮੈਂ ਜਿਹੜੀ ਮੈਂ ਆ ਉਹ ਮਾਰਦੀ ਆ, ਉਹ ਤੁਸੀਂ ਗੀਤ ਵੀ ਲਾਉਣੇ ਹੁੰਦੇ
1: ਗੈਰੀ ਮੌਤ ਮਾਰਦੀ ਨਾ ਬੰਦੇ ਨੂੰ ਈਗੋ ਮਾਰਦੀ
0: ਹਾਂ ਈਗੋ ਇਹ ਹੋਮੇ ਆ ਚਾਹੇ ਉਹ ਰੋਡ ਰੇਜ ਤੇ ਆ ਚਾਹੇ ਪਰਿਵਾਰਾਂ ਵਿੱਚ ਹੈ ਚਾਹੇ ਰਿਸ਼ਤਿਆਂ ਵਿੱਚ ਹੈ ਤਾਂ ਜ਼ਰੂਰ ਸਾਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਅਤੇ ਆਪਣੀ ਪੇਸ਼ੈਂਸ ਵਧਾਉਣੀ ਚਾਹੀਦੀ ਹੈ ਔਰ ਆਪਣੀ ਜਿਹੜੀ ਆਪਣੇ ਆਪ ਨੂੰ ਕਾਮ ਰੱਖਣਾ ਆਪਣੇ ਆਪ ਨੂੰ ਕਹਿੰਦੇ ਨੇ ਕਿ ਧਰਤੀ ਤੇ ਰੱਖਣਾ
1: ਉਹ ਨਾ ਉਹ ਜਿਹੜਾ ਗੇਰੀ ਦਾ ਗਾਣਾ
0: ਹਾਂ
1: ਉਹ ਚ ਬੜੀਆਂ ਵਧੀਆ ਲਾਈਨਾਂ ਕਿ ਆਖੇ ਮੇਰੇ ਨਾਲੋਂ ਵੱਧ ਕੇ ਦਲੇਰੀ ਕਿੱਥੇ ਹੈ ਮੇਰੀ 7 ਲੱਖ ਵਾਲੀ ਗੱਡੀ ਤੇਰੀ ਕਿੱਥੇ ਹੈ ਕਦੇ ਵੇਖਦੀ ਨਾ ਇੱਜ਼ਤ ਵੇ ਪੱਕੇ ਯਾਰ ਦੀ ਉਹ ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
0: ਇਹ ਵੈਸੇ ਤਾਂ ਹਰ ਧਰਮ ਜਿਹੜਾ ਸਾਨੂੰ ਸਿਖਾਉਂਦਾ ਕਿ ਹਉਮੈ ਹੰਕਾਰ ਕ੍ਰੋਧ ਉਹ ਨੀ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕੰਟਰੋਲ ਚ ਹੋਣੇ ਚਾਹੀਦੇ ਆ ਇਹ ਚੀਜ਼ਾਂ ਹੈਂਕੜ ਮੈਂ ਤਾਂ ਉਹਨਾਂ ਨੂੰ ਫੱਕੀਆਂ ਮੈਂ ਤਾਂ ਮੋਢਿਆਂ ਤੋਂ ਉਹਦੇ ਥੁੱਕਦੇ ਫਿਰਦੇ ਆ ਕਈ ਪਰ ਕਹਿੰਦੇ ਨੇ ਕਿ ਪਤਾ ਨੀ ਹੁੰਦਾ ਕਿਸ ਵਕਤ ਕੋਈ ਵੀ ਗੱਲ ਵਾਪਰ ਸਕਦੀ ਆ ਤੇ ਇਸ ਲਈ ਤੁਸੀਂ ਤਕੜੇ ਹੋਵੋ ਆਪਣੇ ਆਪ ਨੂੰ ਬਹੁਤ ਸਾਰੇ ਲੋਕ ਜਿਹੜੇ ਵੱਡੇ ਵੱਡੇ ਭਲਵਾਨ ਵੱਡੇ ਵੱਡੇ ਜਿਹੜੇ ਦਾਨਸ਼ਵਰ ਉਹ ਇਹੀ ਉਹਨਾਂ ਕੋਲ ਗੁਣ ਸੀ ਕਿ ਉਹਨਾਂ ਚ ਸਹਿਣਸ਼ੀਲਤਾ ਬਹੁਤ ਸੀ ਬਹੁਤ ਸਾਰੀਆਂ ਗੱਲਾਂ ਮਿਸਾਲਾਂ ਦੇ ਸਕਦੇ ਹਾਂ ਆਉਣ ਵਾਲੇ ਦਿਨਾਂ ਚ ਕਿਤੇ ਫਿਰ ਆਪਾਂ ਗੱਲਾਂ ਬਾਤਾਂ ਜ਼ਰੂਰ ਕਰਾਂਗੇ ਹੁਣ ਤੁਸੀਂ ਪ੍ਰੋਗਰਾਮ ਨੂੰ ਅੱਗੇ ਵਧਾਓ
1: ਥੈਂਕ ਯੂ ਤੇ ਬਹੁਤ ਹੀ ਕੁਇਕਲੀ ਆਪਾਂ ਮੁਬਾਰਕਬਾਦ ਦਿੰਦੇ ਹਾਂ ਅੱਜ ਹਰਭਜਨ ਮਾਨ ਜੀ ਨੂੰ
0: ਜੀ
1: ਅਵਕਾਸ਼ਮਾਨ ਬੜੀ ਵੱਡੀ ਲੈਵਲ ਤੇ ਉਹਨਾਂ ਨੇ ਆਪਣੇ ਜੱਦੀ ਪਿੰਡ ਖੇਮੋਆਣੇ ਵਿਖੇ ਟ੍ਰੇਲਰ ਰਿਲੀਜ਼ ਕੀਤਾ ਤੇ ਬੜੀ
0: ਮੈਗਰਾ ਦੁਨੀਆ ਪਹੁੰਚੀ ਅਸੀਂ ਵੀ ਬਹੁਤ ਖਾੜੇ ਲਾਏ ਆ ਪਾਪਾ ਜੀ ਬਾਪੂ ਪਾਰ ਸੋਹਣਾ ਨੇ ਪਾਪਾ ਜੀ ਰਣਜੀਤ ਸਿੰਘ ਸਿੱਧਵਾਂ ਮੈਂ ਵੀ ਤੇ ਹਰਭਜਨ ਹੋਣਾ ਦੇ ਬਹੁਤ ਸਾਰੇ ਫੰਕਸ਼ਨਾਂ ਤੇ ਵੀ ਤੇ ਬੜੀਆਂ ਸ਼ਾਮਾਂ ਵੀ ਉੱਥੇ ਗੁਜ਼ਾਰੀਆਂ ਤੇ ਇਹ ਦਿਨ ਰੋਜ਼ ਨਹੀਂ ਆਉਣੇ ਬੜਾ ਖੂਬਸੂਰਤ ਉੱਥੇ ਮੇਲੇ ਵਰਗਾ ਮਾਹੌਲ ਬਣ ਗਿਆ ਉਹਨਾਂ ਦੀ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਇਹ ਦਿਨ ਰੋਜ਼ ਨਹੀਂ ਆਉਣੇ 9 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਤੇ ਨਾਲ ਦੇ ਨਾਲ ਉੱਥੇ ਵਿਸ਼ੇਸ਼ ਤੌਰ ਉੱਤੇ ਜਸਬੀਰ ਜੱਸੀ ਹਰਜੀਤ ਹਰਮਨ ਤੇ ਇੱਕ ਮੁੰਡਾ ਜੀ ਦੀ ਮੈਂ ਤੁਹਾਨੂੰ ਦੱਸਦਾ ਨਾ ਧੂਤਾ ਹੈ
1: ਫਿਲਮ ਦੇ ਵਿੱਚ ਕਾਫੀ ਵੱਡਾ ਰੋਲ ਆ ਉਹਦਾ
0: ਬਿਲਕੁਲ ਬਹੁਤ ਵੱਡਾ ਰੋਲ ਆ ਧੂਤਾ ਉਹ ਵੀ ਪਹੁੰਚਿਆ ਤੇ ਨਾਲ ਨਿਰਮਲ ਰਿਸ਼ੀ ਮੈਡਮ ਨਿਰਮਲ ਰਿਸ਼ੀ ਜੋ ਕਿ ਪੰਜਾਬੀ ਫਿਲਮਾਂ ਦੀ ਬਹੁਤ ਹੀ ਸਰਕਰਦਾ
1: ਬਾਬੂ ਸਿੰਘ ਮਾਨ ਜੀ ਪਹੁੰਚੇ ਮਨਪ੍ਰੀਤ ਟਿਵਾਣਾ
0: ਹਾਂ ਮਨਪ੍ਰੀਤ ਟਿਵਾਣਾ ਸੋ ਬਹੁਤ ਸਾਰੇ ਹੋਰ ਸੱਜਣ ਮਿੱਤਰ ਦੂਰੋਂ ਨੇੜਿਓ ਇੱਕ ਮੇਲੇ ਵਰਗਾ ਮਾਹੌਲ ਬਣ ਗਿਆ ਤੇ ਪਹਿਲੀ ਵਾਰੀ ਕਿਸੇ ਫਿਲਮ ਦਾ ਟ੍ਰੇਲਰ ਜਿਹੜਾ ਉਹ ਇੱਕ ਪਿੰਡ ਵਿੱਚ ਬਠਿੰਡੇ ਦੇ ਭਗਤਾ ਭਾਈ ਦੇ ਕੋਲੇ ਖੇਮੋਆਣਾ ਪਿੰਡ ਹੈ ਉੱਥੇ ਇਹ ਰਿਲੀਜ਼ ਕੀਤਾ ਗਿਆ ਆਉਣ ਵਾਲੇ ਦਿਨਾਂ 'ਚ ਇਸ ਫਿਲਮ ਦੀ ਹੋਰ ਜਾਣਕਾਰੀ ਵੀ ਆਪਾਂ ਪੰਜਾਬੀ ਲਹਿਰਾਂ ਤੇ ਸਰੋਤਿਆਂ ਨੂੰ ਦੇਵਾਂਗੇ
1: ਬਹੁਤ ਸ਼ੁਕਰੀਆ ਜੀ
0: ਥੈਂਕ ਯੂ ਸਰ ਥੈਂਕ ਯੂ
1: ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਥੋੜੀ ਜਿਹੀ ਗੱਲਬਾਤ ਆਪਾਂ ਕਰਾਂਗੇ ਮੈਂ ਸਵੇਰੇ ਵੀ ਕਹਿ ਰਿਹਾ ਸੀ ਰੋਡ ਰੇਜ ਜਿਹੜੀ ਕਿ ਮੈਂ ਕਹਿੰਦਾ ਕਿਸੇ ਪਿਸਤੌਲ ਜਿੰਨੀ ਖਤਰਨਾਕ ਹੈ ਰੋਡ ਰੇਜ ਬਹੁਤ ਹੀ ਖਤਰਨਾਕ ਚੀਜ਼ ਜਿਹੜਾ ਬੰਦਾ ਪੈ ਗਿਆ ਨਾ ਇਸ ਜੱਬ 'ਚ ਤਾਂ ਮੈਂ ਕਹਿੰਦਾ ਤੁਸੀਂ ਸੁਣਿਆ ਹੀ ਆ ਵੀ ਕੀ ਕੁਛ ਹੋ ਸਕਦਾ ਸੋ ਥੋੜ੍ਹੀ ਜਿਹੀ ਇਹਦੇ ਬਾਰੇ ਗੱਲਬਾਤ ਕਰਾਂਗੇ ਅਨਾਜ ਮਾਰਟ ਗਰੋਸਰੀ ਸਟੋਰ ਨਵਾਂ ਖੁੱਲ੍ਹਿਆ ਬਈ ਅਤੇ ਧੂੜਾਂ ਪੱਟ ਰਿਹਾ ਅਨਾਜ ਮਾਰਟ ਏਅਰਪੋਰਟ ਮੇਫੀਅਰ ਨਵੇਂ ਪਲਾਜ਼ੇ 'ਚ ਹਰ ਇੱਕ ਕਿਸਮ ਦੀ ਆਪਣੀ ਗਰੋਸਰੀ ਦਾਲਾਂ ਸਬਜ਼ੀਆਂ ਕੋਈ ਵੀ ਇੰਡੀਅਨ ਹਾਊਸ ਹੋਲਡ ਦਾ ਸਮਾਨ ਅਨਾਜ ਮਾਰਟ ਏਅਰਪੋਰਟ ਮੇਫੀਅਲਡ ਅਨਾਜ ਮਾਰਟ ਏਅਰਪੋਰਟ ਮੇਫੀਅਲਡ ਅਨਾਜ ਮਾਰਟ ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ ਜੇ ਤੁਸੀਂ ਕੋਈ ਵੀ ਏ ਟੂ ਜ਼ੈਡ ਰੈਨੋਵੇਸ਼ਨ ਕਰਾਉਣੀ ਆ ਤਾਂ ਰੈਨੋਵੇਸ਼ਨ ਦਾ ਟੋਪ ਦਾ ਨਾਮ ਹੈ ਪੀ ਐਂਡ ਜੇ ਰੈਨੋਵੇਸ਼ਨ ਪ੍ਰਸ਼ਾਂਤ ਨੂੰ ਯਾਦ ਰੱਖੋ ਪ੍ਰਸ਼ਾਂਤ ਹੁਣੇ ਹੀਰੇ ਬੰਦੇ ਨੇ ਰੈਨੋਵੇਸ਼ਨ ਦੀ ਦੁਨੀਆ 'ਚ ਲੀਡਰ ਨੇ ਬਹੁਤ ਸੋਹਣਾ ਕੰਮ ਕਰਦੇ ਆ ਬੜੀ ਮਿਹਨਤ ਨਾਲ ਕਰਦੇ ਆ ਕੋਈ ਸ਼ੋਰਟਕੱਟ ਨਹੀਂ ਫੁੱਲੀ ਇੰਸ਼ੋਰਡ ਕੰਪਨੀ ਆ ਤੇ ਨੰਬਰ ਤੁਸੀਂ ਯਾਦ ਰੱਖਣਾ ਜ਼ਰੂਰ ਪ੍ਰਸ਼ਾਂਤ ਦਾ ਪੀ ਐਂਡ ਜੇ ਰੈਨੋਵੇਸ਼ਨ 437-318-0400 437-318-0400 ਦੇ ਉੱਤੇ ਗੱਲਬਾਤ ਤੁਸੀਂ ਕਰਨੀ ਹੈ ਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ ਕਰੋ ਗੱਲਬਾਤ ਤੇ ਲਓ ਬਾਕੀ ਦੀ ਸਾਰੀ ਦੀ ਸਾਰੀ ਜਾਣਕਾਰੀ ਸੁਣਦੇ ਹਾਂ ਦੋ ਬੋਲ ਫਿਰ ਆਉਂਦੇ ਹਾਂ ਵਾਪਸ

0: ਵਾਹ ਯਾਰ ਕੀ ਬਾਤ ਹੈ ਓਕੇ ਲੈ ਕੇ ਚੱਲਦੇ ਹਾਂ ਅਸੀਂ ਤੁਹਾਨੂੰ ਬੋਲਟਨ ਕੀਆ ਬੋਲਟਨ ਕੀਆ ਤੇ ਅੱਜ ਕੱਲ ਪਰਸੋਂ ਬਹੁਤ ਹੀ ਕਮਾਲ ਦਾ ਇਵੈਂਟ ਚੱਲ ਰਿਹਾ ਸੇਲਸ ਇਵੈਂਟ ਸੋ ਸਪੈਸ਼ਲ ਡੈਮੋ ਇਵੈਂਟ ਹੈ ਤੇ ਮੈਂ ਕਹਿੰਦਾ ਜਿਹੜੀਆਂ ਡੀਲਾਂ ਨੇ ਕਮਾਲ ਦੀਆਂ ਨੇ ਸਾਡੇ ਨਾਲ ਜੁੜ ਚੁੱਕੇ ਨੇ ਜੀਵਨ ਬੋਲਟਨ ਕੀਆ ਦੇ ਸੀਈਓ ਜੀਵਨ ਕਿਵੇਂ ਹੋ
1: ਬਹੁਤ ਵਧੀਆ ਜੀ ਤੁਸੀਂ ਦੱਸੋ
0: ਬਹੁਤ ਵਧੀਆ ਜੀ ਬੱਲੇ ਬੱਲੇ ਆ ਸੋ ਕੀ ਚੱਲ ਰਿਹਾ ਫਿਰ ਆਪਣੇ ਸਪੈਸ਼ਲ ਸੇਲਸ ਇਵੈਂਟ ਤੇ
1: ਸੋ ਜਿੰਨੀਆਂ ਜੀ ਗੱਡੀਆਂ ਆਪਣੇ ਕੋਲ ਸਟਾਕ ਤੇ ਖੜੀਆਂ ਹਰੇਕ ਗੱਡੀ ਦੇ ਆਪਾਂ ਵਿੰਟਰ ਟਾਇਰ ਪੈਕੇਜ ਫ੍ਰੀ ਦੇ ਰਹੇ ਹਾਂ ਚਾਰ ਟਾਇਰ ਚਾਰ ਸਟੀਲ ਰਿਮ ਵਿਦ ਸੈਂਸਰਸ ਵਿਦ ਇੰਸਟਾਲੇਸ਼ਨ ਕੋਈ ਵੀ ਗੱਡੀ ਕੀ ਆ ਦੀ ਸਾਡੇ ਤੋਂ ਲੈਣੇ ਹੋ ਥਰਸਡੇ ਫਰਾਈਡੇ ਸੈਟਰਡੇ ਵਿੰਟਰ ਟਾਇਰ ਹਰੇਕ ਗੱਡੀ ਦੇ ਫ੍ਰੀ ਦਿੰਦੇ ਹਾਂ ਜੀ ਸੋ ਕੀ ਆ ਦੀਆਂ ਗੱਡੀਆਂ ਜਾਣੀਆਂ ਜਾਂਦੀਆਂ ਟੈਕਨੋਲੋਜੀ ਦੇ ਲਈ ਸੋ ਪ੍ਰਾਈਸ ਆਪਣਾ ਗੱਲ ਕਰੀਏ ਬਹੁਤ ਅਫੋਰਡੇਬਲ ਹੈਗਾ ਵਾ ਸੈਡਾਨ ਆਪਣੀ 26 ਦੀ ਬ੍ਰੈਂਡ ਨਿਊ ਸ਼ੁਰੂ ਹੋ ਜਾਂਦੀ ਹੈ 24,295 24,295 ਤੋਂ ਸੋ ਇੰਨੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਕਿਸੇ ਬ੍ਰਾਂਡ 'ਚ ਗੱਡੀ ਨਹੀਂ ਮਿਲਣੀ ਤੇ ਜੇ ਤੁਸੀਂ ਆ ਕੇ ਗੱਡੀ ਦੇਖ ਲਈ ਜਿੰਨੀ ਫੀਚਰ ਦਾ ਜਿੰਨੀ ਸੋਹਣੀ ਉਹਦੀ ਸਕਰੀਨ ਆ 30 ਇੰਚ ਦਾ ਉਹਦਾ ਡਿਸਪਲੇ ਨਾਲ ਲੱਗਿਆ ਹੋਇਆ ਜੀ ਸੋ ਕਾਫੀ ਲੋਡਡ ਗੱਡੀ ਹੈ ਚਾਹੇ ਉਹ ਬੇਸ ਟ੍ਰਿਮ ਆ ਐਂਡ ਬਾਕੀ ਸਾਡੇ ਕੋਲੇ ਕੰਪੈਕਟ SUV ਵੀ ਹੈਗੇ ਆ ਜਿਹੜਾ ਪ੍ਰਾਈਸ ਸਿਰਫ 31,000 ਤੋਂ ਸ਼ੁਰੂ ਹੋ ਜਾਂਦਾ ਉਹਦੇ ਤੋਂ ਬਾਅਦ ਫੁੱਲ ਸਾਈਜ਼ SUV ਲੈਣਾ ਸਾਡੇ ਕੋਲ ਕੀਆ ਸਰੈਂਟੋ ਵੀ ਆਉਂਦਾ ਵਾ 6-ਸੀਟਰ SUV ਆਉਂਦਾ ਐਂਡ ਜੇ ਕਿਸੇ ਨੇ ਕੀਆ ਦੀ ਵੈਨ ਲੈਣੀ ਆ ਨੰਬਰ 1 ਤੇ ਚੱਲ ਰਹੀ ਹੈ ਕੀਆ ਦੀ ਕਾਰਨੀਵਲ 7-ਸੀਟਰ ਵੀ ਆਉਂਦੀ ਹੈ ਜੀ ਤੇ ਉਹ 8-ਸੀਟਰ ਵੀ ਆਉਂਦੀ ਆ ਸੋ ਕਾਫੀ ਵੱਡਾ ਲਾਈਨਅਪ ਹੈਗਾ ਕੀਆ ਦਾ ਸੋ ਪ੍ਰਾਈਸ ਸਾਡਾ ਜਿੱਥੋਂ ਮਰਜ਼ੀ ਚੈੱਕ ਕਰਕੇ ਆ ਜਾਓ ਤੁਹਾਨੂੰ ਸਾਰਿਆਂ ਤੋਂ ਬੈਟਰ ਮਿਲੂ ਨਾਲ ਦੀ ਨਾਲ ਅਸੀਂ ਤੁਹਾਨੂੰ ਵਿੰਟਰ ਟਾਇਰ ਪੈਕੇਜ ਫ੍ਰੀ ਦੇ ਰਹੇ ਹਾਂ ਆਹ ਥਰਸਡੇ ਫਰਾਈਡੇ ਤੇ ਸੈਟਰਡੇ ਸੋ ਬਾਕੀ ਕਿਸੇ ਨੇ ਕੀਆ ਦੀ ਗੱਡੀ ਦੀ ਸਰਵਿਸ ਵੀ ਕਰਾਉਣੀ ਆ ਜਿਹਦੇ ਕੋਲ ਪਹਿਲਾਂ ਕੀਆ ਹੈਗੀ ਆਪਾਂ ਉਹ ਵੀ ਕਰਦੇ ਹਾਂ ਬਿਕੋਜ਼ ਹੁਣ ਆਪਣੀ ਲੋਕੇਸ਼ਨ ਹੈਗੀ ਹੈ ਜੀ ਹਾਈਵੇ 50 ਐਂਡ ਮੇਫੀਲਡ ਤੇ ਬ੍ਰੈਂਪਟਨ ਦੇ ਜਮਾਂ ਹੀ ਲਾਗੇ ਆ ਗਏ ਆ ਸੋ ਜਦੋਂ ਮਰਜ਼ੀ ਕਾਲ ਕਰ ਲਓ ਸੈੱਲ ਨੰਬਰ ਮੇਰਾ ਡਾਇਰੈਕਟ ਹੈਗਾ ਜੇ ਚਾਹੇ ਸਰਵਿਸ ਦੀ ਵੀ ਅਪੁਆਇੰਟਮੈਂਟ ਬੁੱਕ ਕਰਨੀ ਆ ਤੁਹਾਡੀ ਉਹ ਵੀ ਆਪਾਂ ਫੋਨ ਤੇ ਕਰਵਾ ਦਾਂਗੇ ਸੋ ਨੰਬਰ ਹੈਗਾ ਜੀ ਆਪਣਾ 6478-2754-647-678-2754 ਤੇ ਫਾਈਨੈਂਸ ਦੀ ਜੇ ਆਪਾਂ ਗੱਲ ਕਰੀਏ ਕੀਆ ਦੇ ਹੁਣ ਆਪਦੇ ਫਾਈਨੈਂਸ ਹੁੰਦੇ ਆ ਸੋ ਕਈ ਵਾਰੀ ਬੰਦੇ ਦਾ ਕ੍ਰੈਡਿਟ ਸਕੋਰ ਘੱਟ ਹੁੰਦਾ ਉਹਦੇ ਤੇ ਵੀ ਤੁਹਾਨੂੰ ਲੋ ਇੰਟਰਸਟ ਤੇ ਅਪਰੂਵਲ ਮਿਲ ਜਾਂਦੀ ਆ ਕਿਉਂਕਿ ਕੀਆ ਦਾ ਆਪਦਾ ਫਾਈਨੈਂਸ ਆਪਦਾ ਪੈਸਾ ਸੋ ਉਹਨਾਂ ਨੇ ਆਪਦੀ ਗੱਡੀ ਤੇ ਵੱਧ ਫੋਕਸ ਕਰਦੇ ਆ ਸੈਲ ਕਰਨ ਨੂੰ ਸੋ ਐਡਰੈਸ ਆਪਣਾ ਹੈਗਾ ਜੀ 12080 LBN ਵਾਨ ਰੋਡ ਬੋਲਟਨ ਤੇ ਨੰਬਰ ਮੇਰਾ ਸੈੱਲ ਨੰਬਰ ਡਾਇਰੈਕਟ ਹੈਗਾ ਜੀ 6476782754 ਸੋ ਸੈਟਰਡੇ ਵੀ ਆਪਾਂ ਖੁੱਲੇ ਆ 9 ਵਜੇ ਤੋਂ ਲੈ ਕੇ 6 ਵਜੇ ਤੱਕ ਜੀ
0: ਸੋ ਤੁਸੀਂ ਬ੍ਰੈਂਪਟਨ ਤੋਂ ਜਾ ਰਹੇ ਹੋ ਤਾਂ ਬ੍ਰੈਂਪਟਨ ਤੋਂ ਸਿਰਫ 10-12 ਮਿੰਟ ਦੀ ਡਰਾਈਵ ਹੈ ਬੋਲਟਨ ਕੀ ਆ ਵਾਕਈ ਜੀਵਨ ਦੀ ਗੱਲ ਸਹੀ ਹੈ ਇੱਕ ਵਾਰ ਤੁਸੀਂ ਗੱਡੀ ਦੇਖ ਲਈ ਨਾ ਤੁਸੀਂ ਉੱਥੇ ਹੀ ਪੇਪਰ ਸਾਈਨ ਕਰੋਗੇ ਉੱਥੇ ਹੀ ਗੱਡੀ ਲਓਗੇ ਉੱਥੋਂ ਹੀ ਚਾਬੀ ਲੈ ਕੇ ਨਿਕਲੋਗੇ ਹੋਰ ਕਿਤੇ ਜਾਣਾ ਨਹੀਂ ਬਾਅਦ ਚੋਂ ਨੰਬਰ ਹੈ 6476782754 ਜੀਵਨ
1: ਥੈਂਕ ਯੂ ਜੀ
0: ਤੇ ਹੁਣ ਲੈ ਕੇ ਚੱਲਦੇ ਹਾਂ ਤੁਹਾਨੂੰ KD ਹੋਮਿਓਪੈਥੀ ਹੋਮਿਓਪੈਥ ਦੇ ਜਾਦੂਗਰ ਡਾਕਟਰ ਕੁਲਦੀਪ ਜੀ ਕਿਵੇਂ ਹੋ ਸਰ
2: ਹਾਂਜੀ ਥੈਂਕ ਯੂ ਨਵੀ ਜੀ ਮੈਂ ਕੋਸ਼ਿਸ਼ ਕਰਦਾ ਹੁਣ ਕਿ ਹਰ ਬੰਦਾ ਠੀਕ ਹੋਵੇ ਦੇਖੋ ਸ਼ਾਇਦ ਮੇਰਾ ਕੋਈ ਪੇਸ਼ੈਂਟ ਕਹੇ ਕਿ ਮੈਂ ਠੀਕ ਨਹੀਂ ਹੈਗਾ ਦੇਖੋ ਪੂਰੀ ਜ਼ਿੰਦਗੀ ਇਹ ਕੰਮ ਕਰਦਿਆਂ ਨੂੰ ਹੋ ਗਏ ਨੇ ਲਗਭਗ 50 ਸਾਲ ਹੋ ਰਹੇ ਨੇ ਪੜ੍ਹਿਆ ਹੋਇਆ ਮੈਂ ਡਾਕਟਰ ਹੈ ਅਨਪੜ੍ਹ ਨਹੀਂ ਹੈਗਾ ਚਲੋ ਜਿਵੇਂ ਲੇਕਿਨ ਮੈਂ ਪੜ੍ਹਿਆ ਹੋਇਆ ਜਿਹੜੀ ਡਾਕਟਰਾਂ ਦੀ ਪੜ੍ਹਾਈ ਹੋਈ ਮੇਰੀ ਪੜ੍ਹਾਈ ਹੈਗੀ ਹੈ ਤੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ 5 ਮਿੰਟ ਦੇ ਅੰਦਰ ਮੇਰੇ ਕੋਲ ਆਉਂਦਾ ਮੈਂ ਦੱਸ ਦਿੰਦਾ ਇਹ ਤੁਹਾਨੂੰ ਪ੍ਰੋਬਲਮ ਹੋ ਗਿਆ ਚਲੋ ਟੈਸਟ ਕਰਾਉਂਦੇ ਰਹੋ ਸਭ ਕੁਝ ਕਰਾਉਂਦੇ ਰਹੋ ਲੇਕਿਨ ਮੋਸਟ ਆਫ ਦੀ ਬਿਮਾਰੀਆਂ ਬਹੁਤ ਜਲਦੀ ਠੀਕ ਹੋ ਜਾਂਦੀਆਂ ਨੇ ਜੋ ਵੀ ਕਿਸੇ ਨੂੰ ਪਰੇਸ਼ਾਨੀ ਹੈ ਪੇਟ ਦਾ ਇਸ਼ੂ ਹੈ ਥਾਇਰਾਇਡ ਹੈ ਕੋਲੈਸਟਰੋਲ ਹੈ ਡਾਇਬਟੀ ਹੈ ਐਲਰਜੀ ਹੈ ਐਸਦਮਾ ਹੈ ਐਂਗਜ਼ਾਇਟੀ ਹੈ ਡਿਪਰੈਸ਼ਨ ਹੈ ਆਰਥਰਾਈਟਿਸ ਹੈ ਤੁਹਾਨੂੰ ਐਗਜ਼ਮਾ ਹੋ ਗਿਆ ਸਰਾਈਸਿਸ ਸਲੀਪ ਐਪਨੀਆ ਬੱਚਿਆਂ ਦਾ ਆਟਿਜ਼ਮ ਪੂਰੀ ਦੁਨੀਆ ਤੋਂ ਨਵੀਂ ਜਿਵੇਂ ਕੋਲ ਬੱਚੇ ਨੇ ਬਹੁਤ ਬੱਚੇ ਠੀਕ ਹੋ ਚੁੱਕੇ ਜਿਹਨਾਂ ਵਿਸ਼ਵਾਸ ਨਾ ਆ ਕੇ ਮੇਰੇ ਕੋਲ ਦੇਖ ਸਕਦੇ ਨੇ ਠੀਕ ਹੈ ਕੋਈ ਵੀ ਹੁਣ ਮੈਂ ਥੋੜਾ ਜਿਹਾ ਪੇਨ ਬਾਰੇ ਦੱਸਦਾ ਆਰਥਰਾਈਟਿਸ ਆਰਥਰਾਈਟਿਸ ਇੱਕ ਮੈਡੀਕਲ ਵਰਡ ਹੈ ਅਰਥ ਮੀਨ ਜੁਆਇੰਟ ਆਰਥਰਾਈਟਿਸ ਮੀਨ ਇਨਫਲਾਮੇਸ਼ਨ ਦੇਖੋ ਇਹ ਤੁਹਾਡਾ ਕੁਛ ਵੀ ਹੋ ਸਕਦਾ ਲਿਗਾਮੈਂਟ ਟੈਂਡਨ ਚ ਪ੍ਰੋਬਲਮ ਹੋ ਸਕਦੀ ਹੈ ਇਨਫਲਾਮੇਸ਼ਨ ਹੋ ਸਕਦਾ ਬਾਡੀ ਚ ਆਇਰਨ ਦੀ ਕਮੀ ਕਰਕੇ ਵੀ ਬਾਡੀ ਚ ਪੇਨ ਹੋ ਜਾਂਦੀ ਹੈ ਬੈਕ ਪੇਨ ਬੈਕ ਪੇਨ ਹੈ ਜਿਵੇਂ ਉਹਦੇ ਸਾਡੇ ਹੱਡੀਆਂ ਦੇ ਕਰਕੇ ਹੋ ਸਕਦੀ ਹੈ ਤੁਹਾਡੇ ਜੇ ਨਰਵ ਦਾ ਪੇਨ ਹੋ ਸਕਦਾ ਸਿਆਟਕਾ ਪੇਨ ਜਿਵੇਂ ਆਮ ਲੋਕ ਸਫ਼ਰ ਕਰਦੇ ਰਹਿੰਦੇ ਨੇ ਅੱਡੀਆਂ ਚ ਪੇਨ ਹੈ ਪੈਰਾਂ ਚ ਗੋਡਿਆਂ ਚ ਪੇਨ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਆਰਥਰਾਈਟਿਸ ਹੈ ਹੋਮਿਓਪੈਥੀ ਦਾ ਬੈਸਟ ਠੀਕ ਹੈ ਜੀ, ਪੇਨ ਕਿਲਰ ਖਾ ਖਾ ਕੇ ਆਪਣਾ ਟਾਈਮ ਵੇਸਟ ਨਾ ਕਰੋ, ਹੋਮਿਓਪੈਥੀ ਟ੍ਰੀਟਮੈਂਟ ਕਰੋ, ਜ਼ਰੂਰ ਤੁਸੀਂ ਠੀਕ ਹੋਵੋਗੇ। ਮੇਰਾ ਨੰਬਰ 647-818-0055-647-818-0055 ਤੱਕ ਵੀ ਕਾਲ ਕਰਕੇ ਆ ਸਕਦੇ ਹੋ। ਔਰ ਖਾਸ ਕਰਕੇ ਰਿਮੋਟਡ ਅਰਥਰਾਈਟਿਸ ਬਹੁਤ ਜ਼ਿੰਦਗੀ ਭਰ, ਡਾਕਟਰ ਕਹਿੰਦੇ ਜ਼ਿੰਦਗੀ ਭਰ ਠੀਕ ਨਹੀਂ ਹੁੰਦੀ, ਲੇਕਿਨ ਤੁਸੀਂ ਰਾਈਟ ਟਾਈਮ ਤੇ ਰਾਈਟ ਕੰਮ ਕਰੋਗੇ ਹਮੇਸ਼ਾ ਖੁਸ਼ ਰਹੋਗੇ। 647-818-0055-647-818-0055 ਕਰੇ ਵੀ ਕਾਲ ਕਰਕੇ ਆ ਸਕਦੇ ਹਾਂ। ਥੈਂਕ ਯੂ ਨਵੀਂ ਜੀ ਟਾਈਮ ਲੈਣ,
0: ਵੈਰੀ ਗੁੱਡ ਸਰ, ਬਹੁਤ ਸ਼ੁਕਰੀਆ ਤੁਹਾਡਾ ਜੀ। 1728 ਹੈਲੋ,
3: ਸਤਿ ਸ੍ਰੀ ਅਕਾਲ ਨਵੀਂ ਵੀਰੇ, ਕੀ ਹਾਲ ਚਾਲ?
0: ਵਧੀਆ ਵੀਰੇ, ਕੀ ਹਾਲ?
3: ਠੀਕ ਠਾਕ, ਤੁਸੀਂ ਤਾਂ ਆਉਂਦੇ ਮਾਹੌਲ ਬਣਾਤਾ ਯਾਰ।
0: ਆਉਂਦੇ ਮਾਹੌਲ ਬਾਅਦ ਕੀ ਕੀਤਾ ਮੈਂ?
3: ਗਾਣਾ ਬੜਾ ਵਧੀਆ ਸੀ, ਮੈਂ ਪੁੱਛਣ ਲਈ ਕਾਲ ਕੀਤੀ ਹੈ, ਕਿਹਦਾ ਗਾਣਾ ਯਾਰ?
0: ਹਾਂ ਯਾਰ, ਇਹ ਨਾ ਮੈਂ ਪਹਿਲਾਂ ਵੀ ਲਾਇਆ ਮੁੰਡਾ ਦੁੱਲਾ।
3: ਅੱਛਾ,
0: ਤੇ ਇਹਦੀ ਨਾ ਤੁਸੀਂ ਓਨੈਸਟਲੀ ਐਲਬਮ ਸੁਣੋਗੇ, ਤੁਸੀਂ ਕਹੋਗੇ ਕਿ ਇੰਨੀ ਵਧੀਆ ਐਲਬਮ ਮੈਂ ਕਦੇ ਪਿਛਲੇ ਕੁਝ ਕੁ ਮਹੀਨਿਆਂ ਸਾਲਾਂ ਚ ਸੁਣੀ ਵੀ ਨਹੀਂ। ਬਹੁਤ ਸੋਹਣੀ ਐਲਬਮ ਆ।
3: ਮੈਂ ਸੁਣਦਾ, ਤੁਸੀਂ ਉਦਣ ਵੀ ਇੱਕ ਤਾਂ ਦੋਸਤਾਂ ਵਾਲਾ ਗਾਣਾ ਲਾਇਆ ਸੀ, ਮੈਂ ਸੁਣਿਆ ਹੀ ਨਹੀਂ ਉਸ ਤੋਂ ਬਾਅਦ ਨਾ। ਆਈ ਥਿੰਕ ਤੁਸੀਂ ਨਾ ਯਾਰਾਂ ਵਾਲਾ ਗਾਣਾ ਵੀ,
0: ਤੁਸੀਂ ਉਹ ਦੋਸਤਾਂ ਵਾਲਾ ਗਾਣਾ ਸੁਣ ਲਿਆ ਸੀ?
3: ਉਹ ਮੈਂ ਸੁਣ ਲਿਆ ਸੀ, ਹਾਂਜੀ,
0: ਉਹ ਵੀ ਵਧੀਆ। ਇੱਕ ਨਾ ਜੇ ਟਾਈਮ ਲੱਗਿਆ ਕਿ ਤਾਂ ਸੈਡ ਸੌਂਗ ਹੈ, ਉਹ ਵੀ ਮੈਂ ਲਾਉਂਗਾ, ਉਹ ਵੀ ਬਹੁਤ ਵਧੀਆ।
3: ਓਕੇ,
0: ਸੋ ਮੁੰਡੇ ਦਾ ਨਾਮ ਹੈ ਦੁੱਲਾ ਤੇ ਐਲਬਮ ਦਾ ਨਾਮ ਹੈ ਅਪੋਲੋ।
3: ਠੀਕ ਹੈ, ਮੈਂ ਸੁਣਦਾ ਵੀਰੇ।
0: ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ।
3: ਥੈਂਕ ਯੂ ਵੀਰੇ,
0: ਥੈਂਕ ਯੂ। ਨਹੀਂ ਬਾਕੀ ਯਾਰ ਦੇਖੋ, ਇਹ ਨਾ ਮੁੰਡੇ ਦੇ ਪਹਿਲਾਂ ਵੀ ਗਾਣੇ ਬੜੇ ਸੋਹਣੇ ਆਏ ਆ। ਪਹਿਲਾਂ ਹੁਣ ਇਹਦੀ ਇੱਕ EPIC ਐਂਟਰੀ ਟਾਈਮ, ਉਹਦੇ ਵਿੱਚ ਬਰੋਜ਼ ਗਾਣਾ, ਸਾਡਾ ਔਰਾ ਗਾਣਾ, ਮੈਂ ਕਹਿੰਦਾ ਕਿਆ ਗੀਤ ਨੇ ਯਾਰ। 4398 ਹੈਲੋ,
4: ਕਿਵੇਂ ਵੀਰੇ?
0: ਠੀਕ ਵੀਰੇ, ਕੀ ਹਾਲ ਆ?
4: ਸੁਖਸੰਦਰ ਦਾ ਬਾਈ ਜੀ, ਉਦੋਂ ਗੱਲਾਂ ਹੋਰ ਸੀ,
0: ਉਦੋਂ ਗੱਲਾਂ ਹੋਰ ਸੀ।
4: ਹਾਂਜੀ, ਸੁਖਸੰਦਰ ਦਾ ਗਾਣਾ ਸੀ।
0: ਕਦੋਂ ਕਦੋਂ ਗੱਲਾਂ ਹੋਰ ਸੀ?
4: ਬਸ ਉਦੋਂ ਗੱਲਾਂ ਹੋਰ ਸੀ, ਉਦੋਂ ਹੀ, ਉਦੋਂ ਉਦੋਂ।
0: ਇਹ ਨਾ ਅੱਜ ਕੱਲ ਇਦਾਂ ਦੇ ਗਾਣੇ ਵੈਸੇ ਆਉਂਦੇ ਬਹੁਤ ਘੱਟ ਨੇ, ਹਨਾ,
4: ਕਿਉਂਕਿ ਸਾਨੂੰ ਪਤਾ ਨਾ ਹੀ ਹੁਣ ਹੁਣ ਇਹ ਟਾਈਮ ਆ, ਹੁਣ ਬੰਦੇ ਦਾ ਗਾਂ ਵਾਲੇ ਬੰਦੇ ਦਾ ਵੀ ਗੱਡੀ ਚੱਲਦਾ ਹੋਊਗਾ।
0: ਚਲੋ ਲਾ ਦਿੰਦੇ ਜ਼ਰੂਰ, ਠੀਕ ਆ,
4: ਧੰਨਵਾਦ ਵੀਰੇ, ਧੰਨਵਾਦ।
0: ਥੈਂਕ ਯੂ। ਸੋ ਗੀਤ ਹੁਣ ਦੋਵਾਂ ਦੀ ਰਿਕੁਐਸਟ ਆਈ ਹੈ, ਇੱਕ ਮੈਂ ਲਾਉਣਾ ਸੀਗਾ, ਇੱਕ ਮੈਂ ਪਹਿਲਾਂ ਹੁਸਿੰਦਰ ਦਾ ਵੀਰ ਲਈ ਲਾਉਣਾ, ਤੇ ਫਿਰ ਮੈਂ ਨਾ ਅੱਜ ਤੁਹਾਡੇ ਨਾਲ ਗੱਲਬਾਤ ਕਰਨੀ ਆ। ਸੋ ਜੁੜੇ ਰਹੋ, ਜਲਦੀ ਹੀ ਗੱਲਬਾਤ ਸ਼ੁਰੂ ਕਰਦੇ ਹਾਂ। ਇੱਕ

0: ਦੀ ਫਲਿੱਪ ਹੋ ਕੇ ਨੌਰਥ ਬਾਉਂਡ ਲੇਨਸ ਦੇ ਵਿੱਚ ਆ ਗਈ ਐਂਡ ਮੁੰਡੇ ਦੀ ਮੌਤ ਹੋ ਗਈ 21 ਸਾਲ ਦੇ ਮੁੰਡੇ ਦੀ ਤੇ ਉਸ ਤੋਂ ਬਾਅਦ ਹੁਣ 2 ਸਾਲ ਬਾਅਦ ਇਸ ਕੁੜੀ ਨੇ ਗਿਲਟੀ ਪਲੀਡ ਕੀਤਾ ਤੇ ਹੁਣ ਦੇਖਦੇ ਇਹਨੂੰ ਕਿੰਨੀ ਕੁ ਸਜ਼ਾ ਮਿਲੂਗੀ ਕਿਉਂਕਿ ਉਹਦੀ ਹਰ ਅਕਸਰ ਮੌਤ ਹੋ ਗਈ ਸੋ ਤੁਸੀਂ ਕਦੇ ਵੀ ਰੋਡ ਰੇਜ ਦੇ ਵਿੱਚ ਇਨਵੋਲਵ ਹੋਏ ਹੋ ਜੇ ਸਾਡੇ ਨਾਲ ਸ਼ੇਅਰ ਕਰੋ ਵੀ ਕੀ ਹੋਇਆ ਕਿੰਨਾ ਕੁ ਖਤਰਨਾਕ ਇੰਸੀਡੈਂਟ ਹੋਇਆ ਅਗਲਾ ਤੁਹਾਡੇ ਮਗਰ ਆਇਆ ਤੁਸੀਂ ਮਗਰ ਗਏ ਜੇ ਤੁਹਾਡੇ ਤੋਂ ਗਲਤੀ ਹੋਈ ਹੈ ਤਾਂ ਵੀ ਸ਼ੇਅਰ ਕਰ ਦਿਓ ਸੋ ਤੁਹਾਡੇ ਰੋਡ ਰੇਜ ਦੇ ਨਾਲ ਕੋਈ ਵੀ ਐਕਸਪੀਰੀਅੰਸਿਸ ਹੋਏ ਹੋਣ ਤਾਂ ਤੁਸੀਂ ਸ਼ੇਅਰ ਕਰਨੇ ਨੇ ਤੇ ਚਲੋ ਇੱਕ ਅਵੇਅਰਨੈਸ ਦੀ ਤੌਰ ਤੇ ਆਪਾਂ ਨੂੰ ਇਹ ਹੈ ਕਿ ਰੋਡ ਰੇਜ ਆਪਾਂ ਜਿੰਨੀ ਖਤਮ ਕਰ ਸਕੀਏ ਖਤਮ ਕਰੀਏ ਸੋ ਨੰਬਰ ਹੈ ਆਪਣਾ 905-673-3337 905-673-3337 905-673-3337 ਹਾਂਜੀ ਲੱਕੀ ਵੀਰ ਕੀ ਹਾਲ ਆ
1: ਵਧੀਆ ਨਵੀ ਵੀਰ ਬ੍ਰਦਰ ਜਿਹੜਾ ਤਾਂ ਅੱਜ ਗਿਲਟੀ ਪਲੀ ਕੀਤੀ ਹੈ ਕੁਰੈਕਸ਼ਨ ਆਫਿਸਰ ਨੇ ਇਹ ਤਾਂ ਬਹੁਤ ਬਿਯੋਂਡ ਕੰਮ ਹੈ ਬਹੁਤ ਉੱਪਰ ਤਾਂ ਅੱਗੇ ਤੱਕ ਲੈ ਗਏ ਸੀ ਇਹ ਤਾਂ ਰੇਂਜ ਰੋਡ ਨੂੰ ਨਾ ਆਪਣੀ ਤੇ ਮੈਂ ਤੁਹਾਨੂੰ ਇੰਸੀਡੈਂਟ ਦੱਸਦਾ ਆਈ ਥਿੰਕ ਇਟ ਵਾਜ਼ ਅਬਾਊਟ ਸਿਨਸਿਨਾਟੀ ਓਹਾਇਓ ਹੈ ਸੁਣਿਆ ਹੋਣਾ ਤੁਸੀਂ ਸ਼ਾਇਦ ਨਾ ਤੇ ਉੱਥੇ ਨਾ ਕੰਸਟਰਕਸ਼ਨ ਚੱਲਦੀ ਸੀਗੀ ਤੇ ਨਾ 3 ਲੇਨਾਂ ਸੀਗੀਆਂ ਤੇ ਉਹ ਜਦੋਂ ਕੰਸਟਰਕਸ਼ਨ ਜਿੱਥੋਂ ਬਿਗਿਨਿੰਗ ਹੁੰਦੀ ਹੈ ਨਾ ਉੱਥੇ ਸਾਈਨ ਲਾ ਦਿੰਦੇ ਆ ਵੀ ਯੂਜ਼ ਬੋਥ ਲੇਨ ਅੰਟਿਲ ਮਰਜ ਸਾਈਨ ਵੀ ਉਦੋਂ ਤੱਕ ਬੋਥ ਯਾਨੀ ਮਿਡਲ ਲੇਨ ਤੇ ਰਾਈਟ ਲੇਨ ਯੂਜ਼ ਕਰੋ ਜਦੋਂ ਤੱਕ ਮਤਲਬ ਆਪਾਂ ਮਰਜ ਵਾਲੇ ਤੱਕ ਪੁਆਇੰਟ ਤੱਕ ਨਹੀਂ ਪਹੁੰਚਦੇ ਚਲੋ ਜੀ ਆਪਾਂ ਚਲੀ ਜਾਂਦੇ ਸੀ ਆਪਣੀ ਮਿਡਲ ਲੇਨ ਚ ਉਹ ਪਤਾ ਨੀ ਉਹ ਕੀ ਹੋਇਆ ਕੀ ਨਹੀਂ ਹੋਇਆ ਉਹ ਬਾਈ ਨੂੰ ਕੀ ਖਿੱਚ ਚੜੀ ਕੀ ਹੋਇਆ ਉਹਨੇ ਨਾ ਬ੍ਰਦਰ ਬਨਾਨੇ ਦਾ ਬਨਾਨਾ ਮਾਰਿਆ ਨਾ ਪਤਾ ਨੀ ਵੀ ਕਵਰ ਬਨਾਨੇ ਦਾ ਛਿਲਕਾ ਸੀਗਾ ਜਾਂ ਕਿਸੇ ਨੇ ਮਾਰਿਆ ਸ਼ੀਸ਼ੇ ਤੇ ਨਾ ਤੇ ਬੜੀ ਜ਼ੋਰ ਦੀ ਆਵਾਜ਼ ਆਈ ਤੇ ਮੈਂ ਇਹਨੂੰ ਲੱਗ ਗਿਆ ਮੈਂ ਕਿਹਾ ਇਹ ਬਾਈ ਨੇ ਮਾਰਿਆ ਤੇ ਮੈਂ ਨਿਕਲਦਾ ਗਿਆ ਸੀਗਾ ਨਾ ਮੈਂ ਕਿਹਾ ਚੱਲ ਛੱਡ ਯਾਰ ਇਹਨੂੰ ਕੀ ਜਵਾਬ ਦੇਣਾ ਫੇਰ ਮੋਹਰੇ ਫੇਰ ਆ ਗਿਆ ਫੇਰ ਗਰਮ ਹੋ ਗਏ ਨਾ ਹੋਰਨ ਛੱਡੀ ਜਾਵੇ ਬਈ ਇਹ ਉਹ ਬਈ ਉਹ ਮਤਲਬ ਜਦੋਂ ਕਰਦੇ ਹੀ ਆ ਜਿਹੜੇ ਜਦੋਂ ਬੰਦੇ ਗਰਮ ਹੋ ਜਾਂਦੇ ਆ ਫਿਰ ਮੈਂ ਵਿੰਡੋ ਡਾਊਨ ਕੀਤੀ ਮੈਂ ਕਿਹਾ ਵੀ ਤੂੰ ਮੈਂ ਕਿਹਾ ਡਿਡ ਯੂ ਮਿਸ ਦ ਸਾਈਨ ਮੈਂ ਕਿਹਾ ਉੱਥੇ ਲਿਖਿਆ ਹੋਇਆ ਸੀਗਾ ਕਿ ਇਹ ਮਰਜ਼ ਲੱਕ ਨਾ ਤੁਸੀਂ ਬੋਥ ਲੇਨ ਯੂਜ਼ ਕਰ ਸਕਦੇ ਹੋ ਇਹ ਉਹ ਕਰ ਕਰਕੇ ਚਲੋ ਮੈਂ ਇੰਨਾ ਕੁ ਕਰਕੇ ਤਾਂ ਮੈਂ ਕਿਹਾ ਚੱਲ ਇਹ ਹੁਣ ਦਿੱਤਾ ਇਹਨੇ ਮੈਂ ਕਿਹਾ ਇੰਨਾ ਮੈਂ ਬਹਿਸ ਕਰਾਂਗਾ ਆਪਣਾ ਵੀ ਕਿਉਂਕਿ ਠੰਡੇ ਦਿਮਾਗ ਦਾ ਕੰਮ ਹੈ ਡਰਾਈਵਰੀ ਨਾ ਤੇ ਅੱਛਾ ਸਰ ਕੀ ਹੋਇਆ ਉਹ ਜਦੋਂ ਮਰਜ਼ ਸਾਈਨ ਤੱਕਰ ਪਹੁੰਚਿਆ ਉਹਨੇ ਟਰੱਕ ਮਾਰਤਾ ਗੱਡੀ ਚ ਪਿੱਛੇ ਕਿਸੇ ਦੀ
0: ਬੱਲੇ ਬੱਲੇ ਬੱਲੇ
1: ਹਾਂ ਠੀਕ ਆ ਆਈ ਡੋਨਟ ਨੋ ਇੰਨਾ ਕੁ ਗਰਮ ਹੋ ਗਿਆ ਸੀਗਾ ਨਾ ਉਹ ਬੰਦਾ ਆਈ ਡੋਨਟ ਨੋ ਉਹਨੇ ਨਾ ਕੋਈ ਟੋਯੋਟਾ ਕਰੋਲਾ ਸੀ ਜਾਂ ਵਟਐਵਰ ਉਹ ਪਿੱਛੋਂ ਹੀ ਇੰਨਾ ਗਰਮ ਆਇਆ ਉਹਨੇ ਗੱਡੀ ਚ ਮਾਰਤਾ ਤੇ ਬ੍ਰੋ ਯੂ ਵੋਂਟ ਇਮੇਜਿਨ ਕਿ ਮੈਂ ਵੀ ਉਹ ਚ ਸਟਕ ਹੋ ਗਿਆ ਤੇ 3.5 ਘੰਟੇ ਬਾਅਦ ਸਾਰਾ ਟ੍ਰੈਫਿਕ ਤੁਰਿਆ ਉਹ ਤੋਂ ਬਾਅਦ
0: ਚਲੋ ਜੀ ਉਹਦੇ ਇੱਕ ਮੁੰਡੇ ਦੇ ਗੁੱਸੇ ਕਰਕੇ ਹੈ
1: ਗੁੱਸੇ ਕਰਕੇ ਰਾਈਟ ਕਿਉਂਕਿ ਟ੍ਰੈਫਿਕ ਮਰਜ ਨੀ ਹੋ ਰਿਹਾ ਸੀ ਕੋਲੀਜਨ ਹੋ ਗਿਆ ਮਿਡਲ ਉੱਥੇ ਤੇ ਉਹ ਜਿਹਨੇ ਉਹਨੇ ਮਾਰਿਆ ਨਾ ਇਹਨੇ ਮੈਨੂੰ ਲੱਗਦਾ ਕਿਉਂਕਿ ਉਹਦੇ ਕੋਲ ਪੀਟਰ ਬੈਲਟ ਸੀ ਤੇ ਪੀਟਰ ਬੈਲਟ ਦੇ ਨਾ ਨੀਚੇ ਮੈਟਲ ਵਾਲਾ ਬੰਪਰ ਹੁੰਦਾ ਉਹ ਜੇ ਤੁਹਾਡੇ 20 ਮਾਈਲ ਦੀ ਸਪੀਡ ਤੇ ਵੀ ਵੱਜਵੇ ਨਾ ਤੁਹਾਡੀ ਗੱਡੀ ਉਹ ਸਾਬਣ ਦਾ ਨੀਜ਼ਰਾ ਇਕੱਠੀ ਕਰ ਦਿੰਦਾ ਉਹ ਬੀਬੀ ਦਾ ਉਹੀ ਹੋਇਆ ਸੋ ਉੱਥੇ ਪੂਰਾ ਟ੍ਰੈਫਿਕ ਸਟੱਕ ਰਿਹਾ 3.5-4 ਘੰਟੇ ਪਹਿਲਾਂ ਤਾਂ ਮੈਂ ਸੋਚਿਆ ਮੈਂ ਕਿਹਾ ਯਾਰ ਮੈਂ ਜਾ ਕੇ ਨਾ ਕੋਪ ਨੂੰ ਜਾ ਕੇ ਕਮਾ ਆਇਆ ਸੀ ਉੱਥੇ ਇੰਟਰਸਟੇਟ ਉੱਪਰ ਹਨਾ ਤੇ ਮੈਂ ਕਿਹਾ ਮੈਨੂੰ ਦੱਸਾਂ ਵੀ ਇਹਨੇ ਇੱਦਾਂ ਮੇਰੇ ਵੀ ਮਾਰਿਆ ਇਹਨੇ ਮੈਂ ਕਿਹਾ ਫਿਰ ਕੋਨੇ ਕਹਿਣਾ ਤੂੰ ਕੋਰਟ ਚ ਆ ਜਾਈਏ ਉਹ ਮੈਂ ਕਿਹਾ ਛੱਡ ਯਾਰ ਕੀ ਜੱਬ ਚ ਪੈਣਾ ਮੈਂ
0: ਕਿਹਾ ਨਹੀਂ ਪਰ ਯਾਰ ਲੋਕਾਂ ਨੂੰ ਡਰਾਈਵਿੰਗ ਵਾਲੇ ਇੰਨਾ ਗੁੱਸਾ ਕਿਵੇਂ ਆ ਜਾਂਦਾ
1: ਚੱਕਰ ਪਤਾ ਕੀ ਹੈ ਬ੍ਰਦਰ ਇਹਦੇ ਚ ਨਾ ਬਹੁਤ ਚੀਜ਼ਾਂ ਆਪਾਂ ਇਹ ਚੀਜ਼ਾਂ ਸੋਚਦੇ ਨਹੀਂ ਹੈ ਇਹ ਬੜਾ ਸੋਚਣ ਦਾ ਕੰਮ ਹੈ ਤੁਸੀਂ ਤੁਸੀਂ ਘਰੋਂ ਨਿਕਲੇ ਹੋ ਤੁਸੀਂ ਲੇਟ ਨਿਕਲੇ ਹੋ ਤੁਸੀਂ ਰਸ਼ ਕਰਦੇ ਹੋ ਯੂ ਕੁਡ ਬੀ ਹਿਟ ਐਨੀਬਡੀ ਕੁਝ ਇੱਚੀ ਹੋ ਨਾ ਉਹ ਹੋਜੂਗਾ ਤੁਹਾਡੇ ਤੁਹਾਡੀ ਲਾਈਫ ਚ ਕੋਈ ਤੁਹਾਡਾ ਐਕਸਾਈਟਮੈਂਟ ਦਾ ਵੀਕ ਹੈ ਲੈਟਸ ਸੇ ਯੂ ਗੈਟਿੰਗ ਮੈਰਿਡ ਦਿਸ ਵੀਕ ਤੁਸੀਂ ਐਕਸਾਈਟਮੈਂਟ ਜੀ ਭਜਾਈ ਜਾਣੀ ਗੱਡੀ ਕੋਈ ਐਕਸਾਈਟਮੈਂਟ ਕੁਛ ਵੀ ਆ ਤੁਹਾਡੇ ਕੋਲ ਤੋ ਤੁਸੀਂ ਇਮੋਸ਼ਨਸ ਕਈ ਕੰਟਰੋਲ ਨਹੀਂ ਕਰ ਪਾਉਂਦੇ ਆਪਣੇ ਬਹੁਤ ਚੀਜ਼ਾਂ ਹੁੰਦੀਆਂ ਤੇ ਆਈ ਥਿੰਕ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ ਇੱਕ ਡਰਾਈਵਿੰਗ ਇਜ਼ ਲਾਈਕ ਅ ਪ੍ਰਿਵਿਲੇਜ ਹੈ ਨਾ ਆਪਾਂ ਨੂੰ ਮਿਲਦਾ ਇਹ ਕੈਨ ਬੀ ਟੇਕ ਅਵੇ ਐਨੀ ਟਾਈਮ ਫਰੋਮ ਅਸ ਲਾਇਸੈਂਸ ਵਗੈਰਾ ਕਦੇ ਵੀ ਇਹ ਲੈ ਸਕਦੇ ਆ ਸੋ ਬਟ ਜਿਹੜਾ ਇਹ ਹੋਇਆ ਗਿਲਟੀ ਪਲੀ ਕੀਤੀ ਤਾਂ ਯਾਰ ਬਹੁਤ ਬਿਯੋਂਡ ਹੋ ਗਿਆ ਨਾ ਉਹ ਮੁੰਡਾ ਵੀ ਮੈਂ ਨਿਊਜ਼ ਪੜ੍ਹੀ ਸੀ ਉਹ ਮੈਨੂੰ ਲੱਗਦਾ ਉਹ ਸ਼ੋਲਡਰ ਤੇ ਹੀ ਡਰਾਈਵ ਕਰਦਾ ਰਿਹਾ ਹੈ ਨਾ ਜਦੋਂ
0: ਉਹ ਸ਼ੋਲਡਰ ਤੇ ਜਾਂਦਾ ਰਿਹਾ ਬਿਲਕੁਲ
1: ਉਹ ਇਹ ਬ੍ਰਦਰ ਹੈਗਾ ਇਹ ਬੜੀ ਕਾਮਨ ਚੀਜ਼ ਆ ਇਹ ਨਾ ਆਈ ਡੋਂਟ ਤੁਸੀਂ ਕਦੇ ਈਸਟ ਵੈਸਟ ਨੂੰ ਨਾ ਜਿੱਦਾਂ ਹੁਣ ਸਮਰ ਦਾ ਟਾਈਮ ਹੈ ਨਾ 7 ਵਜੇ ਤੋਂ ਬਾਅਦ ਨਾ ਵੁੱਡਸਟਾਕ ਤੋਂ ਅੱਗੇ ਲੰਡਨ ਨੂੰ ਜਾਓ ਨਾ ਕੰਸਟਰਕਸ਼ਨ ਸ਼ੁਰੂ ਹੋ ਜਾਂਦੀ ਆ ਔਨ ਰੋਡ ਟੱਪਣ ਤੋਂ ਬਾਅਦ ਨਾ 7 ਵਜੇ ਤੋਂ ਬਾਅਦ ਜਿਹੜਾ ਆਪਣੀ 3 ਲੇਨ ਨਾ 401 ਦੀਆਂ ਉਹ ਮਰਜ ਹੋ ਕੇ ਨਾ 1 ਚ ਆ ਜਾਂਦੀ ਆ ਲੋਕੀ ਬ੍ਰਦਰ ਇਹ ਕਰਦੇ ਆ ਲੋਕੀ ਆਰ ਓਨ ਸ਼ੋਲਡਰ ਤੇ ਡਰਾਈਵ ਕਰਦੇ ਆ ਰਾਈਟ ਤੇ ਇਹ ਫਿਰ ਇਹ ਬਹੁਤ ਬਹੁਤ ਵਾਸਟ ਟੋਪਿਕ ਆ ਇੱਥੇ ਗੱਲਬਾਤ ਕਰਨੀ ਬਣਦੀ ਆ ਤੁਸੀਂ ਲਿਆਏ ਹੋ ਬਟ ਆਪਾਂ ਟੇਕ ਇਟ ਈਜ਼ੀ ਚੱਲੀਏ ਯਾਰ ਤਾਂ ਵਧੀਆ ਹਨ
0: ਬਿਲਕੁਲ ਬਿਲਕੁਲ ਦੇਖਦੇ ਆ ਥੈਂਕ ਯੂ ਵੀਰੇ ਮੈਂ ਜ਼ਰੂਰ ਸਾਰਿਆਂ ਤੋਂ ਸੁਣਨਾ ਚਾਹੁੰਦਾ ਤੁਹਾਡੀਆਂ ਸਟੋਰੀਜ਼ ਤੁਸੀਂ ਜੇ ਕਿਤੇ ਰੋਡ ਤੇ ਜਾਂਦੇ ਹੋਏ ਚਲੋ ਗਲਤੀ ਹੋ ਜਾਂਦੀ ਆ ਕੋਈ ਤੁਹਾਨੂੰ ਡਰਾਈਵਰ ਟੱਕਰਿਆ ਜਿਹੜਾ ਤੁਹਾਨੂੰ ਗਾਲਾਂ ਕੱਢੇ ਤੁਹਾਡੇ ਮਗਰ ਆਵੇ ਵੀ ਐਂ ਕਹਿ ਲਓ ਵੀ ਤੁਹਾਡੇ 'ਚ ਗੱਡੀ ਮਾਰਨ ਤੱਕ ਜਾਵੇ ਅੱਜ ਸਵੇਰੇ ਭਾਅ ਜੀ ਦਾ ਫੋਨ ਆਇਆ ਕਹਿੰਦੇ ਨਵੀਂ ਮੈਂ ਨਵਾਂ ਸੀਗਾ ਮੈਨੂੰ ਪਤਾ ਨਹੀਂ ਸੀ ਮੇਰੇ ਤੋਂ ਕਿਤੇ ਗਲਤੀ ਹੋ ਗਈ ਮੁੰਡੇ 4 ਆਏ ਰੈੱਡ ਲਾਈਟਾਂ ਹੋ ਗਈਆਂ ਚਾਰੇ ਆ ਕੇ ਮੇਰੀ ਵਿੰਡੋ ਖੜਕਾਉਣ ਲੱਗ ਗਏ ਵੀ ਤੂੰ ਨਿਕਲ ਬਾਹਰ ਸਹੀ ਦੇਖੀ ਸੀ ਅਸੀਂ ਤੇਰਾ ਕੀ ਬਣਾਉਂਦੇ ਸਾਂ ਉਹ ਕਹਿੰਦਾ ਯਾਰ ਸੌਰੀ ਵੀ ਮੈਂ ਨਵਾਂ ਆਇਆ ਮੈਨੂੰ ਪਤਾ ਨਹੀਂ ਸੀਗਾ ਇਸ ਚੀਜ਼ ਦਾ ਪਰ ਹੁਣ ਅਗਲੇ ਕਿੱਥੇ ਯਾਰ ਟਲਦੇ ਨੇ ਸੋ ਓਕੇ ਹੋਲਡ ਕਰੋ 7220 HK ਮੂਵਰਸ ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ ਹੈ ਨਵਾਂ ਕਰ ਲਿਆ ਮੂਵ ਹੋ ਰਹੇ ਹੋ ਤਾਂ 416-524-6704 ਲੀਡਿੰਗ ਮੂਵਿੰਗ ਕੰਪਨੀ HK ਮੂਵਰਸ 416-524-6704 ਉਸੇ ਨਾਲ ਨਾਲ ਰਾਜਵੰਤ ਕੌਰ ਤੁਹਾਡੇ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਨਹੀਂ ਹੋ ਰਹੀ ਜਾਂ ਤੁਸੀਂ ਕਿਹਨੇ ਨਵੀਂ ਯਾਰ ਸਾਨੂੰ ਤਾਂ ਬਹੁਤ ਹਾਈ ਕੋਟ ਮਿਲ ਰਿਹਾ ਸੋ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਘਟਾਉਣ ਲਈ ਰਾਜਵੰਤ ਕੌਰ 30 ਕੰਪਨੀਆਂ ਤੋਂ ਐਸਟੀਮੇਟ ਲੈ ਕੇ ਦਿੰਦੇ ਆ 30-35% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਨੰਬਰ ਹੈ 6476744735 ਰਾਜਵੰਤ ਕੌਰ 7220 ਹੈਲੋ
2: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
2: ਕਈ ਵਾਰੀ ਜੀ ਤੁਹਾਨੂੰ ਰੋਡ ਤੇ ਇਹ ਨੀ ਪਤਾ ਲੱਗਦਾ ਕਿ ਤੁਸੀਂ ਗਲਤੀ ਕੀ ਕੀਤੀ ਸੀ ਜੀ ਮੇਰੇ ਨਾਲ ਕੀ ਹੋਇਆ ਕਾਫੀ ਸਾਲ ਪਹਿਲਾਂ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਮੈਂ ਪਿਕਅਪ ਟਰੱਕ ਤੇ ਆ ਰਿਹਾ ਤੇ ਮਤਲਬ ਕੁਈਨ ਐਂਡ ਕਿੰਗ ਦੇ ਲਾਗੇ ਬੰਨੇ ਕਿਤੇ ਮੈਨੂੰ ਐਗਜ਼ੈਕਟ ਨਹੀਂ ਪਤਾ ਤੁਸੀਂ ਕਹਿ ਲਓ ਕੁਈਨ ਡਫਰਨ ਜਾਂ ਬਾਥਰਸ ਦੈਟ ਏਰੀਆ ਕਿ ਜਿਹੜਾ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਬਿਜ਼ੀ ਹੁੰਦਾ ਤੇ ਸਾਈਕਲ ਵਾਲਾ ਆ ਕੇ ਮੈਨੂੰ ਕਹਿੰਦਾ ਕਿ ਯੂ ਕੱਟ ਮੀ ਆਫ ਮੈਂ ਪਿਕਅਪ ਟਰੱਕ ਤੇ ਮੈਂ ਸਾਈਕਲ ਵਾਲੇ ਤੇ ਅੱਗੋਂ ਲੰਘੂਗਾ ਹੀ ਨਾ ਮੈਨੂੰ ਦੱਸੋ ਮੈਂ ਕੀ ਕਰੂੰਗਾ ਅੱਛਾ ਮੈਂ ਉਹਨੂੰ ਕੁਛ ਨੀ ਕਿਹਾ ਜੀ ਮੈਂ ਮੁਸਕਰਾ ਦਿੱਤਾ ਮਾੜਾ ਜਿਹਾ ਜਿੱਦਾਂ ਤੁਸੀਂ ਹੱਥ ਕਰਕੇ ਵੀ ਯਾਰ ਕੋਈ ਨੀ ਉਹ ਬੰਦਾ ਜੀ ਇੰਨੇ ਗੁੱਸੇ ਦੇ ਵਿੱਚ ਮੈਂ ਹੀ ਮੇਰਾ ਹਾਲ ਉਦੋਂ ਥੋੜਾ ਜਿਹਾ ਜਵਾਨ ਵੀ ਸੀ ਪਰ ਮੈਂ ਕਦੇ ਜਾਲੀ ਮੋੜ ਚ ਹੀ ਸੀਗਾ ਉਹ ਬੰਦਾ ਸਾਈਕਲ ਚੁੱਕ ਕੇ ਜਿਹੜੇ ਸਾਈਕਲਿਸਟ ਨੇ ਉਹ ਸਾਈਕਲ ਵੀ ਉਹਨਾਂ ਦੇ ਹੌਲੇ ਨੇ ਉਹ ਬਿਲਕੁਲ ਜੀ ਮੇਰੀ ਵਿੰਡੋ ਦੇ ਆਣ ਕੇ ਮਾਰਨ ਲੱਗਾ ਜੀ ਆਣ ਕੇ ਮੈਨੂੰ ਪਹਿਲਾਂ ਤੇ ਚੰਗੀ ਤਰ੍ਹਾਂ ਫਸਾਣਾ ਮਾਰਿਆ ਫਿਰ ਸਾਈਕਲ ਲੈ ਕੇ ਮੇਰੇ ਉੱਤੇ ਆ ਗਏ ਤੁਸੀਂ ਦੱਸੋ ਕਿ ਸਾਈਕਲ ਵਾਲਾ ਤੁਹਾਨੂੰ ਕਹਿਣ ਦਿਆ ਯੂ ਕੱਟ ਮੀ ਆਫ ਤੁਸੀਂ ਸਾਈਕਲ ਵਾਲੇ ਨੂੰ ਓਵਰਟੇਕ ਕਰੋਗੇ ਹੀ ਨਾ
0: ਬਿਲਕੁਲ
2: ਹੋਰ ਕਈ ਵਾਰੀ ਜਦੋਂ ਤੁਹਾਨੂੰ ਗੁੱਸਾ ਆ ਜਾਂਦਾ ਯਾਰ ਰੀਲੀ ਕਿ ਮੈਂ ਤੈਨੂੰ ਕਿੱਥੇ ਵੀ ਮੈਂ ਪਿਕਅਪ ਟਰੱਕ ਦੇ ਵਿੱਚ ਜਾ ਰਿਹਾ ਤੂੰ ਸਾਈਕਲ ਤੇ ਜਾ ਰਿਹਾ ਹਨਾ ਠੀਕ ਹੈ ਜੀ ਹਾਂ ਉੱਥੇ ਸਾਈਕਲ ਲੇਨ ਜਾਂ ਇਹ ਉਹ ਹੋਈਆਂ ਪਰ ਕਈ ਵਾਰੀ ਤੁਹਾਨੂੰ ਇਹ ਨੀ ਪਤਾ ਲੱਗਦਾ ਵੀ ਭਾਈ ਮੈਂ ਗਲਤੀ ਕੀਤੀ ਕੀ ਆ
0: ਨਹੀਂ ਹੁਣ ਯਾਰ ਸਾਈਕਲ ਵਾਲਾ ਵੀ ਥੋੜਾ ਜਿਹਾ ਸਿਆਣਾ ਹੋਵੇ ਵੀ ਗੱਡੀ ਵਾਲਾ ਇਹਨੇ ਲੰਘਣਾ ਹੀ ਆ
2: ਮੈਂ ਤੁਹਾਨੂੰ ਦੱਸਣ ਦਾ ਜੀ ਮੈਨੂੰ ਹਾਲੇ ਤੱਕ ਨੀ ਉਹ ਭੁੱਲਦਾ ਹੋਰ ਤੇ ਚਲੋ ਜਿਹੜੀਆਂ ਸੜਕ ਦੇ ਉੱਤੇ ਕਈ ਵਾਰੀ ਇੱਧਰ ਉੱਧਰ ਹੋ ਜਾਂਦਾ ਉਹਦੇ ਵਿੱਚ ਤੇ ਮੈਨੂੰ ਲੱਗਦਾ ਜਦੋਂ ਆਪਾਂ ਗੱਡੀ ਦੇ ਉਹਦੇ ਵਿੱਚ ਤੇ ਫਿਰ 50-50 ਹੁੰਦਾ ਆ ਜੀ ਦੋਵਾਂ ਦਾ ਹੀ ਅਗਲੇ ਦੀ ਵੀ ਮਜਬੂਰੀ ਹੋਵੇ ਕੋਈ ਹਾਂਜੀ ਤੇ ਉਹ ਡਰਾਈਵਿੰਗ ਕਰਦਿਆਂ ਵੀ ਕਈ ਵਾਰੀ ਤੁਹਾਨੂੰ ਧਿਆਨ ਦੇਣਾ ਚਾਹੀਦਾ ਕਿ ਜੇ ਕੋਈ ਬੰਦਾ ਤੁਹਾਨੂੰ ਇੰਡੀਕੇਟਰ ਦਿੰਦਾ ਹੋ ਸਕਦਾ ਨਵਾਂ ਹੋਵੇ ਉਸ ਏਰੀਆ ਦੇ ਵਿੱਚ ਉਹਨੇ ਅੱਗੇ ਤੁਹਾਡੇ ਆਉਣਾ ਹੋਵੇ ਉਹਨੇ ਐਗਜ਼ਿਟ ਲੈਣਾ ਹੋਵੇ ਜਾਂ ਅਗਲੀ ਜੇ ਆਪਾਂ ਨਾਰਮਲ ਸਪੀਡ ਤੇ ਵੀ ਜਾਂਦੇ ਉਹਨੇ ਰਾਈਟ ਮੁੜਨਾ ਹੋਵੇ ਜਾਂ ਲੈਫਟ ਮੁੜਨਾ ਹੋਵੇ ਥੋੜੀ ਜਿਹੀ ਬ੍ਰੇਕ ਦੱਬ ਲਓ ਯਾਰ ਉਹਨੂੰ ਆ ਲੈਣ ਦਿਓ ਵਿੱਚ
0: ਬਿਲਕੁਲ ਬਿਲਕੁਲ
2: ਤੁਸੀਂ ਧੱਕੀ ਜਾਓ ਹਾਂ ਉਹਦੇ ਵਿੱਚ ਤੇ ਇਹ ਹੁੰਦਾ ਮੇਰੇ ਨਾਲ ਸਾਈਕਲਿਸਟ ਦੇ ਆ ਕੇ ਜੀ ਤੁਸੀਂ ਐਂ ਚੁੱਕ ਕੇ ਉਹਨੇ ਮੇਰੇ ਮਾਰਿਆ ਹੀ ਨਹੀਂ ਜੀ ਮੈਨੂੰ ਮਤਲਬ ਉੱਥੇ ਤੁਹਾਨੂੰ ਇਹ ਨੀ ਮੈਨੂੰ ਇਹ ਨੀ ਪਤਾ ਲੱਗਾ ਕਿ ਯਾਰ ਮੈਂ ਗਲਤੀ ਹੀ ਕੀਤੀ ਪਰ ਜਿਹੜੀ ਰੋਡ ਰੇਂਜ ਦੇ ਵਿੱਚ ਨਾ ਹਮੇਸ਼ਾ ਤੁਹਾਡਾ 50-50 ਹੁੰਦਾ ਤੁਸੀਂ ਅਗਲੇ ਦੀ ਮਜਬੂਰੀ ਨੂੰ ਸਮਝੋ ਮੈਂ ਟਰੱਕ ਡਰਾਈਵਰ ਨੀ ਗਾ ਜੀ ਮੈਂ ਤੇ ਜੀਟਿੰਗ ਊਟਿੰਗ ਦਾ ਕੰਮ ਕਰਦਾ ਪਰ ਮਤਲਬ ਮਸਲਾ ਇਹ ਆ ਕਿ ਹੁਣ ਟਰੱਕਾਂ ਵਾਲੇ ਨੇ ਉਹਨਾਂ ਦੀ ਮਜਬੂਰੀ ਸਮਝਣੀ ਚਾਹੀਦੀ ਆ ਟਰੱਕਾਂ ਵਾਲਿਆਂ ਨੂੰ ਕਾਰਾਂ ਵਾਲੇ ਦੀ ਸਮਝਣੀ ਚਾਹੀਦੀ ਆ ਪਰ ਹਰ ਇੱਕ ਬੰਦੇ ਨੂੰ ਪਰ ਜਦੋਂ ਤੁਸੀਂ ਸੜਕ ਤੇ ਜਾਂਦੇ ਹੋ ਜਦੋਂ ਵੀ ਮਤਲਬ ਆਪਣੇ ਇੱਕੋ ਜਿਹੀਆਂ ਕਾਰਾਂ ਦੇ ਵਿੱਚ ਉਹਦਾ ਦੋਵਾਂ ਦਾ ਹੀ ਕਸੂਰ ਹੁੰਦਾ ਆ ਜੀ
0: ਚਲੋ ਨਹੀਂ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ ਵੀ ਧੰਨਵਾਦ ਤੇ ਇੱਕ ਮੈਂ ਫਰੈਸ਼ ਫੂਡ ਸੈਂਟਰ ਦਾ ਮੈਸੇਜ ਦੇ ਦਵਾਂ ਫਰੈਸ਼ ਫੂਡ ਸੈਂਟਰ 12,000 570 ਕੈਨੇਡੀ ਰੋਡ, ਕੈਨੇਡੀ ਡੂਗਲ ਦੇ ਕੋਰਨਰ ਤੇ, ਕੈਨੇਡੀ ਮੇਫੀਅਰ ਦੇ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ ਹੈ, ਆਪਣੀ ਮਨਪਸੰਦ ਦੀ ਗ੍ਰੋਸਰੀ ਕਰੋ, ਸਾਫ ਸੁਥਰਾ ਪੂਰਾ ਸਟੋਰ ਹੈ, ਫਰੈਸ਼ ਫੂਡ ਸੈਂਟਰ ਕੈਨੇਡੀ ਐਂਡ ਡੂਗਲ। 2825 ਹੈਲੋ।
1: ਹੈਲੋ ਨਵੀ, ਸਤਿ ਸ੍ਰੀ ਅਕਾਲ ਬਾਈ।
0: ਸਤਿ ਸ੍ਰੀ ਅਕਾਲ, ਠੀਕ ਕਿਵੇਂ ਹੋ?
1: ਹਾਂ ਠੀਕ ਹੈ, ਠੀਕ ਹੈ। ਕਿੱਦਾਂ?
0: ਬਹੁਤ ਵਧੀਆ, ਕੀ ਬਣਦਾ?
1: ਹਾਂ ਠੀਕ ਹੈ, ਵਧੀਆ। ਆਪਣੇ ਮਤਲਬ ਵਿੱਚ ਵਾਲਮਾਰਟ ਆਏ ਸੀਗੇ ਤੇ ਫਿਰ ਰੇਡੀਓ ਸੁਣ ਕੇ, ਟੋਪਿਕ ਕਾਫੀ ਇੰਟਰਸਟਿੰਗ, ਵਧੀਆ, ਹਰੇਕ ਬੰਦੇ ਨਾਲ ਜੁੜਿਆ ਹੋਇਆ ਆ ਤੇ ਸੋਹਣਾ ਲੱਗਿਆ ਸੁਣ ਕੇ। ਤੇ ਆਪਾਂ ਵੀ ਜਿੱਦਾਂ, ਮੈਂ ਵੀ ਟਰੱਕ ਡਰਾਈਵਰ ਆ, ਮੈਂ ਅੱਗੇ ਦੱਸਿਆ ਹੋਇਆ ਤੁਹਾਨੂੰ, ਹੈ ਨਾ
0: ਜੀ?
1: ਤੇ ਇਹ ਜਾਣੀ ਕਿ ਚੀਜ਼ਾਂ ਹੁੰਦੀਆਂ ਰਹਿੰਦੀਆਂ ਆਪਣੇ ਹਾਈਵੇ ਦੇ ਉੱਪਰ, ਰੋਡ ਦੇ ਉੱਪਰ, ਐਵਰੀ ਡੇ ਆਪਣੇ ਡਿਫਰੈਂਟ ਐਕਸਪੀਰੀਅੰਸ ਹੁੰਦੇ ਐਵਰੀ ਵਰਡ ਸਾਰਿਆਂ ਦੇ। ਤੇ ਇਹਦੇ ਵਿੱਚ ਮੈਂ ਵੀ ਇਨਕਲੂਡ ਇਹੀ ਕਰੂੰਗਾ ਵੀ ਇਹ ਜਿੱਦਾਂ ਭਾਜੀ ਹੋਣੀ ਦੱਸ ਕੇ ਗਏ, ਓਹਾਇਓ ਵਾਲੀ ਖਬਰ ਵੀ ਸੁਣੀ ਹੋਣੀ ਭਾਜੀ ਤੋਂ ਮੈਂ, ਹੈ ਨਾ। ਫਿਰ ਆਪਣੇ ਇੱਥੇ ਲੰਡਨ ਵਾਲੀ ਵੀ ਇੱਦਾਂ ਵੀ ਜਦੋਂ ਸੜਕਾਂ ਬੰਦ ਹੁੰਦੀਆਂ ਉਹਦੇ ਵਿੱਚ ਟਿਕਟ ਈਜੀ ਨਹੀਂ ਕਰਦੇ ਵੀ ਉਹ, ਮੈਂ ਤਾਂ ਏਦਾਂ ਕਰਦਾ ਹੁੰਦਾ ਉਹ ਆਪਣੇ ਜਿੱਦਾਂ ਲੈਣ ਨੂੰ ਦੱਬ ਲੈਂਦਾ ਹੁੰਦਾ ਕਹਿੰਦੇ ਹੁੰਦੇ, ਹੈ ਨਾ
0: ਜੀ,
1: ਕਿਉਂਕਿ ਉਹ ਪਿੱਛੋਂ ਕਾਰਾਂ ਆਈ ਜਾਂਦੀਆਂ, ਉਹ ਤੁਹਾਨੂੰ ਲਾਓ ਨੀ ਕਰ ਰਿਹਾ ਵੀ ਬਿਗਰ ਬਿਗਰ ਟਰੱਕ ਜਾ ਰਿਹਾ ਬਾਈ, ਉਹਨੂੰ ਜਾਣ ਦਈਏ, ਹੈ ਨਾ। ਫਿਰ ਮੈਂ ਉਹ ਲੈਣ ਨੂੰ ਦੱਬ ਲੈਣਾ ਹੁੰਦਾ ਵੀ ਉਹਦੇ ਵਿੱਚ ਉਹ ਪਿੱਛੇ ਓਦਾਂ ਤਾਂ ਆਪਣੇ ਇੰਨਾ ਫਿਰ ਡਰੀਦਾ ਨੀ, ਉਹ ਜਿੱਦਾਂ ਤੁਸੀਂ ਅੰਡਰਸਟੈਂਡ ਕਰ ਗਏ ਹੋਣੇ, ਉਹ ਲੈਣ ਫਿਰ ਦੱਬ ਲਈਦੀ ਆ, ਮਤਲਬ ਪਿੱਛੇ ਹੋਰ ਕੋਈ ਐਂਟਰੀ ਨਾ ਕਰ ਸਕੇ ਤੁਹਾਨੂੰ, ਹੈ ਨਾ। ਏਦਾਂ ਗੱਲ ਨਾ ਹੁੰਦਾ, ਮੈਂ ਆਮ ਹੀ ਜਿੱਦਾਂ ਦੇਖਦੇ ਹਾਂ ਇੱਥੇ ਵੀ, ਕੈਨੇਡਾ ਵਿੱਚ ਵੀ, USA ਵਿੱਚ ਵੀ ਏਦਾਂ ਹੀ ਆ ਵੀ ਉਹ ਉੱਥੇ ਥੋੜਾ ਜਿਹਾ ਟਿਕਟ ਈਜੀ ਆ, ਮੈਂ ਨੋਟ ਕੀਤਾ ਉੱਥੇ ਰਚ ਨੀ ਕਰਦੇ ਡਰਾਈਵਰ, ਆਈ ਡੋਂਟ ਨੋ, ਇੱਥੇ ਓਂਟਾਰੀਓ ਵਾਲੇ ਜਿੱਦਾਂ ਗੱਡੀਆਂ ਆਪਾਂ ਤੇਜ਼ ਚਲਾਉਂਦੇ ਹਾਂ, ਉੱਥੇ ਥੋੜੀ ਜਿਹੀ ਸਲੋਲੀ ਆ ਸਪੀਡਿੰਗ, ਉੱਥੇ ਮੈਂ ਨੋਟ ਕੀਤੀ ਜਿਹੜੀ ਚੀਜ਼, ਹੈ ਨਾ।
0: ਵੈਸੇ ਤੁਹਾਡੇ ਨਾਲ ਕੋਈ ਲੜਾਈ, ਕੋਈ ਬੰਦਾ ਤੁਹਾਡੇ ਮਗਰ ਪਿਆ ਹੋਵੇ ਡਰਾਈਵਿੰਗ ਵੇਲੇ?
1: ਡਰਾਈਵਿੰਗ ਵੇਲੇ ਏਦਾਂ ਆ, ਅੱਜ ਤੋਂ 20 ਸਾਲ ਪੁਰਾਣੀ ਗੱਲ ਆ। ਮੈਂ ਤੇ ਵਾਈਫ ਆਪਣੇ, ਮੈਨੂੰ ਲੱਗਦਾ ਵੀਕਐਂਡ ਸੈਟਰਡੇ ਸੀਗਾ, ਅਸੀਂ ਗੁਰਦੁਆਰੇ ਚੱਲੇ ਸੀਗੇ, ਤਾਂ ਉਹ ਬੰਦੇ ਨੂੰ ਪਤਾ ਨੀ, ਉਹ ਵੀ ਕਹਿੰਦੇ ਹੁੰਦੇ ਤਾਂ ਮਾਰਨਿੰਗ ਸੀਗੀ, 8:30-8:09 ਦਾ ਟਾਈਮ ਸੀਗਾ ਸਵੇਰ ਦਾ। ਤੇ ਉਹਨੇ ਕੀ ਕੀਤਾ, ਉਹ ਪਤਾ ਨੀ ਉਹਨੂੰ ਕੀ ਗੁੱਸਾ ਹੋਇਆ ਵੀ ਘਰੋਂ ਪ੍ਰੋਬਲਮ ਸੀ, ਜਿੱਦਾਂ ਉਹਨੇ ਉਹਨੇ ਮਤਲਬ ਆਪਣੇ ਮੈਨੂੰ ਕੱਟ ਆਫ ਕਰਕੇ, ਤਾਂ ਮੈਨੂੰ ਕਹਿੰਦਾ ਵੀ ਆ ਜਾ ਬਾਹਰ, ਜਿੱਦਾਂ ਭਾਜੀ ਉਹਨੂੰ ਦੱਸ ਕੇ ਗਿਆ ਜਾਂ ਤੁਸੀਂ ਦੱਸਿਆ ਸ਼ੀਸ਼ਾ ਵੀ
0: ਆ ਜਾ ਬਾਹਰ, ਹੈ ਵੀ ਜਿਵੇਂ ਜਿਵੇਂ ਕੋਈ ਮੈਦਾਨ ਚੋਣਾ ਹੁੰਦਾ,
1: ਹਾਂ ਜਿੱਦਾਂ ਕਿ ਜੰਗ ਜਿੱਤਣੀ ਹੁੰਦੀ ਹੈ ਨਾ। ਤੇ ਕਰਕੇ ਕੀ ਹੋਇਆ, ਮੈਂ ਪਤਾ ਨੀ ਕਿੱਦਾਂ, ਮੈਂ ਕੋਈ ਪਤਾ ਨੀ ਜਿੱਦਾਂ ਕੀ ਪਤਾ ਨੀ ਉਂਗਲ ਕਰਤੀ ਜਾਂ ਕੀ, ਹੁਣ ਪੁਰਾਣੀ ਗੱਲ ਹੈ, 20 ਸਾਲ ਪੁਰਾਣੀ ਗੱਲ ਮੈਂ ਦੱਸਿਆ। ਤੇ ਉਹ ਵਾਈਫ ਵੀ ਮੈਨੂੰ ਕਹਿੰਦੀ ਵੀ ਹੁਣ, ਕਹਿੰਦੀ ਨਿਕਲ ਬਾਹਰ, ਕਹਿੰਦੀ ਹੁਣ ਤੂੰ ਵੀ, ਵਾਈਫ ਕਹਿੰਦੀ ਤੂੰ ਮਤਲਬ ਮੈਨੂੰ, ਕਿਉਂਕਿ ਕਈਆਂ ਗੱਲਾਂ ਚ ਮੈਨੂੰ ਆਪਣੇ ਗਾਈਡ ਕਰਦੀ ਆ, ਮੈਂ ਕਈਆਂ ਗੱਲਾਂ ਚ ਹਾਈਪਰ ਹੋ ਜਾਂਦਾ ਹਨਾ। ਉਹ ਕਹਿੰਦੀ ਵੀ ਟੇਕ ਇਟ ਈਜ਼ੀ ਵੀ, ਤੈਨੂੰ ਹੁਣ ਤੈਂ ਉਮਰ ਹੁਣ 50 ਤੋਂ ਕਿੰਨਿਆਂ ਦਾ ਹੋ ਗਿਆ, ਹੁਣ ਅਕਲ ਕਦੋਂ ਸਿੱਖਣੀ।
0: ਨਹੀਂ ਵਾਈਫ ਨੇ ਤੁਹਾਨੂੰ ਕਿਉਂ ਕਹਿ ਵੀ ਬਾਹਰ ਨਿਕਲ,
1: ਜਾਣੀ ਕਿ ਉਹ, ਮੈਂ ਜਿੱਦਾਂ ਗੱਲ ਕੀਤੀ ਆ ਵੀ ਸ਼ਾਇਦ ਮੈਨੂੰ ਲੱਗਦਾ ਮੈਂ ਵੀ ਕਿਤੇ ਉਂਗਲ, ਪਤਾ ਨੀ ਮੈਂ ਵੀ ਕਰਦੀ, ਉਹ ਪਤਾ ਨੀ ਮੈਨੂੰ ਉਹਨੇ ਕੱਟ ਕੀਤਾ, ਹੁਣ ਜਿੱਦਾਂ ਮੈਂ ਦੱਸਿਆ ਪੁਰਾਣੀ ਗੱਲ ਸੀ।
0: ਨਹੀਂ ਸੋ ਤੁਹਾਡੀ ਵਾਈਫ ਨੇ ਕਿਹਾ ਵੀ ਜੇ ਤੂੰ ਬਾਹਲਾ ਹੀ ਦਲੇਰ ਬਣਦਾ ਹੁਣ ਨਿਕਲ ਬਾਹਰ।
1: ਆਪਣਾ ਵਾਹ ਪੈਂਦਾ ਡਰਾਈਵਿੰਗ
0: ਨਾਲ,
1: ਹੁਣ ਜਿਹੜੇ ਟਰੱਕਾਂ ਵਾਲੇ ਆ, ਵੱਡੇ ਕਮਰਸ਼ੀਅਲ ਵਾਲੇ, ਉਹਨਾਂ ਦਾ ਤਾਂ ਭਰਾਵਾ ਜ਼ਿੰਦਗੀ ਕਹਿੰਦੇ ਹੁੰਦੇ ਆ, ਵੱਲੀ ਵੱਖਰੀ ਜ਼ਿੰਦਗੀ ਕਹਿ ਲਓ, ਹੈ ਨਾ।
0: ਚਲੋ ਸ਼ੁਕਰੀਆ ਭਾਜੀ, ਥੈਂਕ ਯੂ। ਸੋ ਨਹੀਂ, ਤਾਂ ਹੀ ਤਾਂ ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਸ਼ੇਅਰ ਕਰੋ। ਸੋ ਕੁਝ ਇੱਕ ਸੱਜਣ ਆਈ ਸੀ, ਤੁਹਾਡੀ ਕਾਲ ਕੱਟੇਗੀ, ਦੁਬਾਰਾ ਤੋਂ ਕਰ ਲਿਓ। ਤੇ ਮੈਂ ਤੁਹਾਨੂੰ ਬੈਲੀਮੋਰ ਹੋਮਸ ਦਾ ਨੰਬਰ ਦਿੰਦਾ, ਡੇਰੀ ਤੇ ਹਰਨ ਡੇਰੀ ਤੇ ਜਿਹੜੇ ਘਰ ਆ ਰਹੇ ਆ, ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀ ਉੱਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com। ਵੈਰੀ ਗੁੱਡ। 4398 ਹੈਲੋ।
3: ਹੈਲੋ, ਥੈਂਕ ਯੂ ਵੀਰੇ ਗਾਣੇ ਲਈ।
0: ਓ ਵੀਰੇ ਕੋਈ ਗੱਲ ਨਹੀਂ,
3: ਬਸ ਨਿੱਕੀ ਗੱਲ ਹੀ ਕਹਿਣੀ ਸੀ। ਮੈਂ ਨਾ ਇੱਕ ਮੈਂ ਤੁਹਾਨੂੰ ਇੰਸੀਡੈਂਟ ਦੱਸਦਾ। ਗਾਂ ਵਾਲੇ ਬੰਦੇ ਦੇ ਇੰਡੀਕੇਟਰ ਖਰਾਬ, ਮੈਂ ਉਹਨੂੰ ਹੋਰਨ ਮਾਰਿਆ ਟੋਰਾਂਟੋ ਸਾਡੇ ਤੋਂ ਬਾਹਲੀ ਤੇਜ਼ ਨਿਕਲੇ ਤੇ ਉਹ ਖੱਬੀ ਸਾਈਡ ਹੋਰਨ ਮੈਂ ਉਹਨੂੰ ਤਾਂ ਮਾਰਿਆ ਦੱਸਣ ਲਈ ਕਿ ਬਈ ਤੇਰੇ ਇੰਡੀਕੇਟਰ ਖਰਾਬ, ਰਾਤ ਦਾ ਟਾਈਮ 9 ਵਜੇ ਦਾ ਟਾਈਮ। ਉਹ ਮੁੰਡੇ ਸੀਗੇ ਆਪਣੇ ਪੰਜਾਬੀ, ਉਹਨਾਂ ਨੇ ਦੇਖੋ ਅੱਗੇ ਸਲੋ ਕਰਕੇ, ਅਸੀਂ ਵੀ ਮੁੰਡੇ ਬੈਠੇ ਸੀ ਦੋ, ਉਹਨੇ ਬਰਾਬਰ ਲਾ ਕੇ ਨਾ ਸਾਨੂੰ ਮਿਡਲ ਫਿੰਗਰ ਤੇ ਗਾਲਾਂ ਕੱਢੀਆਂ ਪੰਜਾਬੀ ਜੀ ਸ਼ੁਰੂ ਕਰਤੀਆਂ। ਉਹਨਾਂ ਨੂੰ ਮੈਨੂੰ ਲੱਗਦਾ ਕੁਛ ਖਾਧਾ ਹੋਏ। ਉਹਨਾਂ ਨੂੰ ਮੈਂ ਪਿਆਰ ਨਾਲ ਹੱਥ ਜੋੜ ਕੇ ਕਹੀ ਜਾਂਦਾ ਕਿ ਇਟਸ ਓਕੇ ਬ੍ਰੋ। ਮੈਂ ਉਹਨਾਂ ਨੂੰ ਥੰਬਸ ਅਪ ਕਰਤਾ, ਮੈਂ ਕਿ ਜਾ ਬ੍ਰੋ ਚੱਲੋ, ਕਿ ਮੈਂ ਤੁਹਾਨੂੰ ਕੀ ਦੱਸ ਰਿਹਾ, ਤੁਸੀਂ ਮੇਰੀ ਪਹਿਲਾਂ ਸੁਣੀ ਆਪਣੀ ਗੱਲ ਸੁਣੀ, ਤੁਸੀਂ ਮੈਨੂੰ ਪਹਿਲਾਂ ਹੀ ਰਿਐਕਸ਼ਨ ਦੇਣਾ ਸ਼ੁਰੂ ਕਰਤਾ। ਮੈਂ ਤਾਂ ਬਸ ਉਹੀ ਇੱਕ ਵਾਰ ਨਿੱਕੀ ਗੱਲ ਕਹੂੰਗਾ ਕਿ ਮੇਰੇ ਘਰ ਬਾਪੂ ਦੇ ਕਹਿਣ ਵਾਂਗੂ, ਜਦੋਂ ਵੀ ਗੱਡੀ ਚ ਬਹਿਣਾ ਇਹ ਸੋਚਣਾ ਕਿ ਤੇਰੀ ਇਕੱਲੇ ਦੇ ਅੱਖਾਂ ਦੇ ਦਿਮਾਗ ਆ, ਬਾਕੀ ਤਾਂ ਨਹੀਂ ਫਿਰਦੀ ਆ ਦੁਨੀਆ।
0: ਸਹੀ ਗੱਲ ਆ। ਤੁਸੀਂ ਦੇਖੋ ਯਾਰ, ਆਪਣੇ ਮੈਨੂੰ ਅੱਜ ਸਵੇਰੇ ਇੱਕ ਭਾਈ ਦੀ ਕਾਲ ਆਈ, ਚਲੋ ਉਹ ਐਟਲੀਸਟ ਸੱਚੀ ਗੱਲ ਦੱਸ ਰਹੀ ਸੀ। ਉਹ ਕਹਿੰਦੇ ਨਵੀਂ ਮੇਰੀ ਕਿਤੇ ਰੋਡ ਤੇ ਕਿਸ ਤਰ੍ਹਾਂ ਲੜਾਈ ਹੋ ਗਈ, ਤੇ ਕਹਿੰਦੇ ਸੀਗਾ ਗੋਰਾ, ਕਹਿੰਦੇ ਮੈਂ ਉਹਨੂੰ ਪੰਜਾਬੀ ਚ ਮਾਂ ਭੈਣ ਦੀ ਇੰਨੀਆਂ ਗਾਲਾਂ ਕੱਢੀਆਂ ਵਿੰਡੋ ਥੱਲੇ ਕਰਕੇ, ਕਹਿੰਦੇ ਮੈਂ ਬਾਅਦ ਵਿੱਚ ਸੋਚਾਂ ਕਿ ਯਾਰ ਮੈਂ ਜਿਹੜੀਆਂ ਗਾਲਾਂ ਕੱਢੀਆਂ ਇਹਨੂੰ ਤਾਂ ਸਮਝ ਨਹੀਂ ਆਈਆਂ।
3: ਇੰਡੀਕੇਟਰ ਖਰਾਬ ਹੈ ਕਿਉਂ ਕਰੇ, ਗਾਲਾਂ ਮਤਲਬ ਕਿ ਉਹਨਾਂ ਨੇ ਸਾਨੂੰ ਕੱਢੀਆਂ, ਅਸੀਂ ਲੈ ਲਈਆਂ। ਮੁੰਡੇ ਕੁੰਡੇ ਅਸੀਂ ਵੀ ਸੀ ਪੂਰੇ, ਅਸੀਂ ਵੀ ਸੈੱਟ ਸੀਗੇ ਵਧੀਆ, ਲੜਨੋਂ ਅਸੀਂ ਲੜ ਵੀ ਸਕਦੇ ਸੀ, ਸਾਡੇ ਚ ਵੀ ਕੋਈ ਮਤਲਬ ਘਾਟਾ ਨੀ ਸੀਗਾ, ਅਸੀਂ ਇੱਕ ਜਣਾ ਵਾਧੀ ਸੀ ਵਧੀਆ ਸੀ। ਪਰ ਬਸ ਉਹੀ ਸਾਡੀ ਸਿਆਣਪ, ਬਸ ਸਾਨੂੰ ਸਿਆਣਪ ਵਧੀਆ ਚੰਗੀ ਲੱਗੀ ਸਾਡੀ, ਅਸੀਂ ਚੁੱਪ ਹੋ ਗਿਆ ਸੀਗਾ। ਠੀਕ ਹੈ ਬਾਈ,
0: ਪਤਾ ਨੀ ਯਾਰ ਆਪਣੇ ਬੰਦੇ ਲੜਨ ਨੂੰ ਤਿਆਰ ਹੀ ਰਹਿੰਦੇ ਆ, ਪਤਾ ਨੀ ਕੀ ਗੱਲ ਆ ਰੋਡ ਤੇ।
3: ਨਹੀਂ ਪੁੱਛਿਆ ਨੀ, ਹਾਂਜੀ ਉਹ ਆਉਣੀ ਸਾਨੂੰ ਮਿਡਲ ਫਿੰਗਰ, ਉਹਨਾਂ ਨੂੰ ਇੱਕ ਤਾਂ ਮਿਡਲ ਫਿੰਗਰ ਆਮ ਕੀਤੀ ਪਈ ਆ, ਮੈਂ ਕਹਿੰਦਾ ਆਪਣੇ ਪੰਜਾਬੀਆਂ ਦੀ ਤਾਂ ਵਾਲੀ ਮਿਡਲ ਵਾਲੀ ਆ, ਹੋਰੇ ਨੀ ਇੰਨੀ ਕਰਦੇ ਸਾਨੂੰ ਜਿਹਦੀ ਪੰਜਾਬੀ ਚੱਕਣ ਲੱਗ ਗਏ।
0: ਸਹੀ ਗੱਲ ਆ,
3: ਕਿਉਂਕਿ ਇਹਦੇ ਨਾਲ ਤਾਂ ਸਾਨੂੰ ਵਾਈਬ ਵੀ ਨੀ ਆਉਣੀ, ਕੱਢੀ ਚੱਲੋ ਮਿਡਲ ਫਿੰਗਰ ਚੱਕੀ ਚੱਲੋ, ਪੰਜਾਬੀਆਂ ਨੂੰ ਕੀ ਪਤਾ ਮਿਡਲ ਫਿੰਗਰ ਚੱਕ।
0: ਚਲੋ ਠੀਕ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਸੋ ਨੰਬਰ ਹੈ ਆਪਣਾ 905-673-3337। ਗੱਡੀ ਲੈਣੀ ਹੈ ਨਾ, ਐਕੁਰਾ ਦੀ ਗੱਡੀ, ਸਾਡੇ ਦੋ ਵੀਰ ਇੱਥੇ ਮੈਨੇਜਰ ਨੇ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੁਰਾ। ਏਰਨ ਮਿਲਸ ਐਕੁਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੁਰਾ 905-828-5800 ਤੇ ਕਾਲ ਕਰੋ। ਬਿਲਕੁਲ, ਐਂਡ ਗੱਡੀ ਦਾ ਕੋਈ ਕੰਮ ਕਰਾਉਣਾ, ਉਹਦੇ ਲਈ ਰੋਇਲ ਆਟੋ ਸੈਂਟਰ, ਬੜੀ ਵਧੀਆ ਟੀਮ ਹੈ ਯਾਰ ਮਕੈਨਿਕ ਸ਼ਾਪ ਦੀ। ਕੋਈ ਵੀ ਕਾਰ, ਵੈਨ, ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1495-799-1478-1495-799-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478- 8843. Hello.
4: Hello.
0: Ji, welcome.
4: ਹਾਂਜੀ ਨਵੀਂ ਜੀ, ਕੀ ਹਾਲ ਹੈ? ਆਜ਼ਾਦ ਬੋਲਦਾ ਪਿਆ
0: ਜੀ। ਆਜ਼ਾਦ ਜੀ, ਕੀ ਹਾਲ ਹੈ?
4: ਬਸ ਵਧੀਆ ਵਧੀਆ, ਤੁਹਾਡਾ ਪ੍ਰੋਗਰਾਮ ਮੈਂ ਰੋਜ਼ ਸੁਣਦਾ ਤੇ ਬਾਕੀ ਹੈ ਕਿ ਅਸੀਂ ਕਾਲ ਬਹੁਤ ਘੱਟ ਕਰੀ ਦੇ ਤੁਹਾਨੂੰ।
0: ਥੈਂਕ ਯੂ ਸਰ, ਥੈਂਕ ਯੂ
4: ਜੀ। ਬਹੁਤ ਵਧੀਆ ਪ੍ਰੋਗਰਾਮ ਹੁੰਦਾ ਸਾਡਾ, ਸਾਡਾ ਵੀ, ਸਾਡੇ ਡੈਡੀ ਦਾ ਵੀ। ਮੈਂ ਜਦੋਂ ਉਹਦਾ ਕੈਨੇਡਾ ਆਇਆ ਨਾ, ਬੜੀ ਦੇਰ ਦਾ ਸੁਣਦਾ ਪੰਜਾਬੀ ਚੈਨਲ, ਜਿਹੜੇ ਖਾਸ ਕਰ ਸਾਡੇ ਡੈਡੀ ਨੂੰ ਧਿਆਨ ਜਦੋਂ ਤੁਸੀਂ ਵੀ ਕਰ ਰਹੇ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
4: ਮੇਰਾ ਵੈਸੇ ਮੈਨੂੰ ਵੀ ਇੱਕ ਐਕਸਪੀਰੀਅੰਸ ਹੋਇਆ ਇੱਥੇ ਜਦੋਂ ਕੈਨੇਡਾ ਦੇ ਵਿੱਚ। ਮੇਰੀ ਡਰਾਈਵਿੰਗ, ਮੈਂ ਕੋਈ ਕ੍ਰੇਜ਼ੀ ਡਰਾਈਵਿੰਗ ਨਹੀਂ ਹੈਗਾ, ਬੜਾ ਈਜ਼ੀ ਡਰਾਈਵਿੰਗ ਕਰੀ ਦੀ ਹੈ। ਤੇ ਮੈਂ ਇੱਕ ਵਾਰੀ ਅਸਲ ਸਟੀਲ ਤੇ ਬ੍ਰੈਂਪਟਨ ਵਿੱਚ ਸਾਹ ਮੈਂ ਨਾ ਰਾਈਟ ਸਾਈਡ ਨੂੰ ਜਦੋਂ ਟਰਨ ਲਈ ਨਾ, ਬੜਾ ਖਤਰਨਾਕ ਹੁੰਦਾ ਅਕਸਰ, ਉੱਥੇ ਹੁੰਦਾ ਖਤਰਾ ਇਹ। ਮੈਂ ਰਾਈਟ ਸਾਈਡ ਨੂੰ ਮੋੜਿਆ ਤੇ ਯਕਦਮ ਨਾ ਕਿਸੇ ਨੇ ਜਿਹੜਾ ਪੈਦਲ ਚੱਲਣ ਵਾਲਾ, ਉਹਨੇ ਵੀ ਜੰਪ ਕਰ ਲਿਆ ਅੱਗੇ ਨੂੰ ਨਾ ਚੱਲਣੇ ਵਾਸਤੇ, ਖੜੇ ਖੜੇ ਕਾਲੇ ਕੱਪੜੇ ਪਾਏ, ਰਾਤ ਦਾ ਟਾਈਮ। ਮੈਂ ਯੂ ਹੀ ਮਹਿਸੂਸ ਕੀਤਾ, ਮੈਂ ਹਾਲਾਂਕਿ ਬਿਲਕੁਲ ਸਲੋ ਸਪੀਡ ਚ ਮੈਂ ਰੋਕ ਲਿਆ ਫਟਾਫਟ ਨਾ, ਮੈਂ ਦੇਖ ਲਿਆ ਕਿ ਇਹਦੇ ਵਿੱਚ ਨਾ ਲੱਗ ਜਾਏ। ਫਿਰ ਵੀ ਉਹਨੂੰ ਹਲਕਾ ਜਿਹਾ ਨਾ ਮੇਰਾ ਰਾਈਟ ਸਾਈਡ ਦਾ ਮਿਰਰ ਜਿਹੜਾ ਟੱਚ ਹੋ ਗਿਆ, ਤੇ ਹਲਕਾ ਜਿਹਾ ਐਵੇਂ
5: ਉਹਨੇ ਯਕਦਮ ਨਵੀ ਜੀ ਮੇਰੀ ਸਕਰੀਨ ਤੇ ਮੁੱਕੇ ਮਾਰਨੇ ਸ਼ੁਰੂ ਕਰਤੇ। ਮੇਰੀ ਸਕਰੀਨ ਤੋੜ ਦਿੱਤੀ ਉਹਨੇ, ਮੁੱਕੇ ਏਡੇ ਜ਼ੋਰ ਨਾਲ ਮਾਰੇ, ਪਤਾ ਨੀ ਕਾਹਦੇ ਮੁੱਕੇ ਸੀ ਉਹਦੇ, ਕੀ ਤਰੀਕਾ ਸੀ ਉਹਨੂੰ। ਤੇ ਮੇਰੀ ਸਕਰੀਨ ਸੱਜੇ ਪਾਸੇ ਟੁੱਟ ਗਈ, ਮੇਰੇ ਨਾਲ ਦੋਸਤ ਬੈਠਾ ਸੀ, ਕਹਿੰਦਾ ਗੱਡੀ ਕੱਢ ਯਾਰ ਫਟਾਫਟ, ਰੋਕ ਨਾ ਹੁਣ।
0: ਨਹੀਂ ਤੁਸੀਂ ਦੇਖੋ ਭਾਜੀ, ਡਰਾਈਵਿੰਗ ਵੇਲੇ ਇੰਨਾ ਗੁੱਸਾ ਕਿ ਜਾ ਕੇ ਬੰਦੇ ਦੀ ਵਿੰਡੋ ਤੇ ਮੁੱਕੇ ਮਾਰਦੇ ਹੋ।
5: ਮੁੱਕੇ ਮਾਰਦੇ ਸ਼ੀਸ਼ਾ ਟੁੱਟ ਗਿਆ, ਬਾਅਦ ਚ ਆ ਕੇ ਮੈਂ ਫਿਰ ਨਵਾਂ ਪਵਾਇਆ ਸ਼ੀਸ਼ਾ।
0: ਹਾਲਾਂਕਿ
5: ਮਾਰੇ ਕੋਈ ਉਹਨੂੰ ਵਿੱਚ ਕੋਈ ਗੱਡੀ ਨੀ ਲੱਗੀ, ਹਲਕਾ ਜਿਹਾ ਸ਼ੀਸ਼ਾ ਨੂੰ ਮਾਰਿਆ, ਟੱਚ ਹੋਇਆ ਉਹਦੇ ਕੱਪੜੇ ਨੂੰ, ਤਾਂ ਉਸ ਵੇਲੇ ਰੋਕ ਲਈ ਗੱਡੀ ਵੀ, ਬਿਲਕੁਲ ਸਲੋ ਸੀ।
0: ਨਹੀਂ ਚਲੋ ਇਹੀ ਗੱਲ ਹੈ ਨਾ, ਸਮਝ ਨਹੀਂ ਆਉਂਦੀ ਵੀ ਇੰਨਾ ਗੁੱਸਾ ਆਉਂਦਾ ਕਿੱਥੋਂ ਆ।
5: ਪਤਾ ਨਹੀਂ ਜੀ ਯਾਰ, ਲੋਕਾਂ ਦਾ ਯਕੀਨ ਕਰੋ, ਕੋਈ ਸਮਝ ਨਹੀਂ ਆਉਂਦੀ।
0: ਚਲੋ
5: ਇੱਕ ਛੋਟਾ ਜਿਹਾ, ਮੈਂ ਸਾਨੂੰ ਪਾਕਿਸਤਾਨ ਵੀ ਇੱਦਾਂ ਹੁੰਦਾ, ਸਾਡੇ ਪਾਕਿਸਤਾਨ ਤੋਂ ਆਵਾਂ।
0: ਅੱਛਾ,
5: ਤੇ ਪਾਕਿਸਤਾਨ ਇੱਕ ਹੋਇਆ ਸੀ ਮੇਰਾ, ਮੈਂ ਗੱਡੀ ਲਈ ਤੇ ਨਵੀਂ ਗੱਡੀ ਲਈ ਤੇ ਮੈਂ ਨਾ ਸੜਕ ਤੇ ਜਾ ਰਿਹਾ, ਬੜਾ ਈਜ਼ੀ ਜਾ ਰਿਹਾ ਆਪਣੀ ਲੇਨ ਦੇ ਵਿੱਚ, ਪਿੱਛੋਂ ਇੱਕ ਡਾਲਾ ਜਿਹਾ ਆਇਆ, ਉਹਨੇ ਮੇਰੇ ਅਗਲੇ ਫਰੰਟ ਦੇ ਨਾਲ ਉਹਨੇ ਐਕ ਸਰ ਦਿੱਤੀ ਗੱਡੀ, ਮੈਨੂੰ ਪਤਾ ਲੱਗ ਗਿਆ ਗੱਡੀ ਨੇ ਮੇਰੇ ਵਿੱਚ ਮਾਰਤੀ ਸਾਈਡ ਤੇ। ਸਾਨੂੰ ਨਵੀਂ ਜੀ ਪਤਾ ਕੀ ਕਹਿੰਦਾ, ਆਪਣੇ ਕੰਟਰੀਆਂ ਦੀ ਮੌਤ ਹੀ ਹੋਰ, ਮੈਨੂੰ ਕਹਿੰਦਾ, ਸਾਨੂੰ ਕਹਿੰਦਾ ਜੀ ਜਦੋਂ ਸੜਕਾਂ ਤੇ ਚੜੀਆਂ ਨਾ ਦਿਨ ਵੱਡੇ ਰੱਖੀ ਦੇ, ਏਦਾਂ ਦਾ ਹੁੰਦਾ ਰਹਿੰਦਾ।
0: ਚਲੋ ਉੱਥੇ ਨਾ ਇਹੀ ਗੱਲ ਹੈ, ਉੱਥੇ ਜੇ ਕੋਈ ਗੱਡੀ ਮਾਰ ਵੀ ਦਿੰਦਾ, ਉਹ ਕਹਿੰਦੇ ਕੋਈ ਨਾ ਘਰ ਦੀ ਗੱਲ ਆ, ਫਿਰ ਕੀ ਹੋ ਗਿਆ।
5: ਕੋਈ ਨੀ, ਚਲੋ ਸੜਕਾਂ ਤੇ ਚੜੀ ਹੈ ਨਾ, ਦਿਨ ਵੱਡੀ ਰੱਖੀ ਤੇ ਇੱਦਾਂ ਹੁੰਦੀ ਰਹਿੰਦੀ ਹੈ।
0: ਚਲੋ ਠੀਕ ਹੈ, ਚਲੋ ਸਰ, ਥੈਂਕ ਯੂ।
5: ਓਕੇ ਜੀ, ਥੈਂਕ ਯੂ, ਥੈਂਕ।
0: ਇੱਕ ਵਾਰ ਫਿਰ ਸੁਖਪਾਜੀ ਸਾਡੇ ਨਾਲ ਨੇ, ਗ੍ਰੈਂਡ ਹੋਮ ਫਰਨੀਚਰ। ਸੁਖਪਾਜੀ ਵੈਲਕਮ,
6: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਦਾ ਕੱਲ ਦਾ ਸੱਦਾ ਪੱਤਰ ਦੇਣ ਜਾ ਰਹੇ ਹਾਂ ਪਰਿਵਾਰਾਂ ਨੂੰ, ਕਿਉਂਕਿ ਲਾਈਵ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਨੇ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਹੋ, ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਇਸ ਵੀਕਐਂਡ ਦੇ ਉੱਪਰ, ਤਾਂ ਕੜਾਕੇ ਅਕੈਡਮੀਆਂ ਪ੍ਰਾਈਸ ਤੁਸੀਂ ਲੈ ਕੇ ਜਾਣੀ ਹੈ ਫਰਨੀਚਰ ਦੇ ਉੱਪਰ, ਲੋਐਸਟ ਪ੍ਰਾਈਸ ਪਰ ਹਾਈ ਐਂਡ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ। ਇਹ ਚ ਹਾਈ ਐਂਡ ਬੈਡਰੂਮ ਸੈੱਟ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਮਸਾਜਰ ਰਿਕਲਾਈਨਰ ਦੀ ਗੱਲਬਾਤ ਕਰ ਲਈਏ, ਜਾਂ ਕਸਟਮਾਈਜ਼ ਤੁਸੀਂ ਸੋਫਾ ਸੈੱਟ ਬਣਾਉਣਾ ਚਾਹੁੰਦੇ ਹੋ, ਤੇ ਇਸ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲਣੀਆਂ, ਤੇ ਨਾਲ ਤੋਹਫੇ ਜਿਹੜੇ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ ਆ, ਤੇ ਨਾਲ ਦੀ ਨਾਲ ਬਾਈ ਜੀ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ, ਰਿਕਲਾਈਨਰ ਸੋਫਾ ਸੈੱਟ ਦੀ ਗੱਲਬਾਤ ਕਰੀਏ, 3-seater ਸੋਫਾ, 2-seater ਲਫਸਡ, ਜੀ ਹਾਂ, 3-seater ਸੋਫਾ, 2-seater ਲਫਸਡ, ਚਾਰ ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ, ਜਿਹਦੀ ਮਾਰਕੀਟ ਵੈਲਿਊ $2500 ਸੀ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, $2500 ਵਾਲਾ ਰਿਕਲਾਈਨਰ ਸੋਫਾ ਸੈੱਟ, $999 ਦਾ, ਜੀ ਹਾਂ, $2500 ਵਾਲਾ ਰਿਕਲਾਈਨਰ ਸੋਫਾ ਸੈੱਟ $1000 ਦੇ ਵਿੱਚ, ਜੀ ਹਾਂ, $1000 ਦੇ ਵਿੱਚ ਤੁਸੀਂ ਆਪਣੇ ਘਰ ਸੋਫਾ ਸੈੱਟ ਰਿਕਲਾਈਨਰ ਲੈ ਕੇ ਜਾਓਗੇ, ਤੇ ਨਾਲ ਇਹਦੇ ਵੱਡੇ ਸਾਈਜ਼ ਦਾ ਜਿਹੜਾ ਟੈਲੀਵਿਜ਼ਨ ਟੀਵੀ ਤੁਸੀਂ ਬਿਲਕੁਲ ਫ੍ਰੀ ਗਿਫਟ ਲੈ ਕੇ ਜਾਓਗੇ, ਤੇ ਨਾਲ ਦੂਜਾ ਤੋਹਫਾ ਜਿਹੜਾ ਹਰੇਕ ਪਰਚੇਜ਼ ਦੇ ਨਾਲ ਮਿਲਣਾ, ਸਿਟੀ ਵਾਲਾ ਪ੍ਰੈਸ਼ਰ ਕੁੱਕਰ ਲੈਣਾ ਨਹੀਂ ਭੁੱਲਣਾ। ਸੋ ਹਰੇਕ ਪਰਚੇਜ਼ ਨਾਲ ਤੋਹਫਾ ਤੇ ਨਾਲ ਡਿਸਕਾਊਂਟ ਇਸ ਵੀਕਐਂਡ ਦੇ ਉੱਪਰ ਪਹੁੰਚਣੇ ਆ। ਸੋ ਵੀਕਐਂਡ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ, ਸੋ ਜ਼ਰੂਰ ਇੱਕ ਚੱਕਰ ਲਾਓ ਉਸ ਵੀਕਐਂਡ ਦੇ ਉੱਪਰ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ, ਨਵੀ ਭਾਜੀ।
0: ਥੈਂਕ ਯੂ ਸਰ, ਬਹੁਤ ਸ਼ੁਕਰੀਆ। 5144 ਹੈਲੋ
7: ਹੈਲੋ ਭਾਜੀ
0: ਜੀ ਭਾਜੀ
7: ਭਾਜੀ ਕਦੀ ਸਰੀ ਨੰਬਰ 1 ਹੁੰਦਾ ਸੀਗਾ ਇੰਸ਼ੋਰੈਂਸ ਪ੍ਰੀਮੀਅਮ ਚ, ਹੁਣ ਬ੍ਰੈਂਪਟਨ ਨੰਬਰ 1 ਆ, ਸਰੀ ਨੂੰ ਦੂਜੇ ਨੰਬਰ ਤੇ ਕਰਦਾ ਹੈ। ਉਹਦਾ ਰੀਜ਼ਨ ਕੋਈ ਤਾਂ ਇਹੀ ਆ ਨਾ ਕਿ ਲੋਕਾਂ ਨੂੰ ਗੱਡੀ ਚਲਾਉਣੀ ਨੀ ਆਉਂਦੀ, ਤੇ ਜਦੋਂ ਘਰੇ ਬੈਠਿਆਂ ਲਾਇਸੈਂਸ ਮਿਲਦੇ ਰਹਿੰਦੇ ਆ, ਆਮ ਹੀ ਰੋਜ਼ ਹੀ ਕੋਈ ਨਾ ਕੋਈ ਇੰਸੀਡੈਂਟ ਹੋਏ ਹੁੰਦੇ ਆ ਕਿਸੇ ਵੀ ਰੋਡ ਤੇ, ਐਂਡ ਤੁਸੀਂ ਆਪਣੇ ਆਪ ਨੂੰ ਵੀ ਬਚਾਉਣਾ ਤੇ ਦੂਜੇ ਨੂੰ ਵੀ ਬਚਾ ਕੇ ਚੱਲਦੇ ਹੋ ਕਿ ਇੰਸ਼ੋਰੈਂਸ ਦਾ ਐਵੇਂ ਕੋਈ ਪੰਗਾ ਨਾ ਪੈ ਜੇ। ਤੇ ਘਰੇ ਬੈਠਿਆਂ ਲੋਕਾਂ ਨੂੰ ਲਾਇਸੈਂਸ ਮਿਲੇ ਆ, G1 G2 ਇਹ ਜੀ ਵੀ ਘਰੇ ਬੈਠਿਆਂ ਮਿਲੇ ਹੋਏ ਆ, ਕਿਉਂਕਿ ਕਰਪਸ਼ਨ ਇੰਨੀ ਆ ਤੇ ਉਹਦੇ ਕਰਕੇ ਹੀ ਆ ਸੜਕਾਂ ਤੇ ਸਾਰਾ ਕੁਛ ਹੋ ਰਿਹਾ ਆ। ਜਿਹੜੇ ਲੋਕਾਂ ਨੂੰ ਸਾਈਕਲ ਨੀ ਚਲਾਉਣਾ ਆਉਂਦਾ ਉਹਨੂੰ ਗੱਡੀ ਦਾ ਲਾਇਸੈਂਸ ਆ, ਜਿਹਨੂੰ ਗੱਡੀ ਨੀ ਚਲਾਉਣੀ ਆਉਂਦੀ ਉਹਨੂੰ ਟਰੱਕ ਦਾ ਲਾਇਸੈਂਸ ਮਿਲਿਆ ਹੋਇਆ। ਕੋਈ ਆਉਂਦਾ ਚੀਜ਼ ਬੰਦ ਨੀ ਹੁੰਦੀ, ਇਹ ਚੱਲਦਾ ਹੀ ਰਹਿਣਾ ਆ।
0: ਨਹੀਂ ਪਰ ਭਾਜੀ ਇਹ ਕਿਹੜਾ ਰੋਡ ਰੇਜ ਅੱਜ ਤੋਂ ਹੀ ਚੱਲ ਰਹੀ ਹੈ, ਕਿਹੜਾ ਸਿਰਫ ਸਰੀ ਬਰੈਂਪਟਨ ਚ ਆ, ਇਹ ਦੁਨੀਆਂ ਭਰ ਚ ਤੁਸੀਂ ਅਮੈਰੀਕਾ ਚਲ ਜਾਓ ਉੱਥੇ ਲੋਕ ਜਿਹੜੇ ਚਲੋ ਅਮੈਰੀਕਾ ਦੇ ਜੰਮ ਪੜ ਨੇ ਉਹ ਬਥੇਰੀਆਂ ਗਲਤੀਆਂ ਕਰਦੇ ਆ,
7: ਉਹ ਕਰਦੇ ਆ, ਪਰ ਇੱਥੇ ਜ਼ਿਆਦਾ ਕਿਉਂ ਹੋ ਰਹੀਆਂ ਨੇ ਕਿਉਂਕਿ ਗੱਡੀ ਚਲਾਉਣੀ ਨਹੀਂ ਆਉਂਦੀ ਬਿਲਕੁਲ ਵੀ, ਇੱਥੇ ਜ਼ਿਆਦਾ ਹਾਈਲਾਈਟ ਕਿਉਂ ਹੋ ਰਹੀਆਂ ਨੇ ਕਿਉਂਕਿ ਗੱਡੀ ਚਲਾਉਣੀ ਨਹੀਂ ਆਉਂਦੇ, ਹੁਣ ਰੋਡ ਰੇਜ ਜਾਂ ਤੇ ਉਤਰ ਕੇ ਉੱਥੇ ਅਮੈਰੀਕਾ ਚ ਵੀ ਹੁੰਦੀ ਆ ਪਰ ਉਹ ਸਟਕੇ ਹੋਏ ਕਈ ਹੁੰਦੇ ਆ, ਹੁਣ ਇੱਥੇ ਵੀ ਉਹੀ ਚੀਜ਼ ਹੋ ਰਹੀ ਆ, ਉੱਥੇ ਮਾਪਿਆਂ ਕੋਲੋਂ ਸਾਂਭੇ ਨਹੀਂ ਜਾਂਦੇ ਸੀਗੇ, ਇੱਥੇ ਭੇਜਦੇ, ਜੇ ਰਾਸ਼ਨ ਦੇ ਵੀ ਵੈਰੀ ਸੀਗੇ ਪੈਸੇ ਦੇ ਵੀ, ਉਹ ਇੱਥੇ ਆ ਕੇ ਵੀ ਵੈਰੀ ਬਣੇ ਹੋਏ ਇੱਕ ਦੂਜੇ ਦੇ, ਇਹ ਚੀਜ਼ ਹੋ ਰਹੀ ਆ, ਉਹ ਜਦੋਂ ਤੱਕ ਲਾਇਸੈਂਸ ਸਹੀ ਬੰਦਿਆਂ ਨੂੰ ਨਹੀਂ ਮਿਲੂਗਾ ਆਹ ਕੁਛ ਚੱਲਦਾ ਹੀ ਰਹਿਣਾ, ਇਟਸ ਨੋਟ ਓਨਲੀ ਅਬਾਊਟ ਰੋਡ ਰੇਜ, ਰੋਡ ਰੇਜ ਹੁੰਦੀ ਹੀ ਉਦੋਂ ਜਦੋਂ ਕੋਈ ਗਲਤੀ ਕਰਦਾ ਆ, ਕਿਸੇ ਨੂੰ ਹੌਲ ਮਾਤਾ ਵੀ ਤੂੰ ਗਲਤ ਜ਼ਿਆਦਾ ਆ, ਅਗਲੇ ਨੂੰ ਲੱਗਦਾ ਮੈਨੂੰ ਹੌਲ ਕਿਉਂ ਮਾਤਾ, ਮੈਂ ਤਾਂ ਸਹੀ ਹਾਂ, ਕਿਉਂਕਿ ਉਹਨੂੰ ਪਤਾ ਹੀ ਨਹੀਂ ਉਹ ਗਲਤ ਹੈ।
0: ਤੁਸੀਂ ਵੈਸੇ ਕਦੇ ਰੋਡ ਰੇਜ ਐਕਸਪੀਰੀਅੰਸ ਕੀਤੀ ਆ?
7: ਹਾਂਜੀ, ਮੈਂ ਸਟਾਪ ਸਾਈਨ ਤੇ ਖੜਾ ਸੀਗਾ, ਮੇਰੀ ਕੋਈ ਗਲਤੀ ਨਹੀਂ, ਮੈਂ 3 ਸੈਕਿੰਡ ਵੇਟ ਕਰ ਰਿਹਾ, ਉਹ ਵਧਾਉਣ ਦਾ ਪਿੱਛੋਂ ਲੈ ਕੇ ਸਿੱਧੀ ਮੇਰੇ ਗੱਡੀ ਚ ਮਾਰੀ ਗੱਡੀ ਉਹਨੇ ਪਿੱਛੋਂ, ਤੇ ਮੈਂ ਉਤਰੇ ਕੇ ਪੁੱਛਿਆ ਵੀ ਆ ਕੀ ਕੀਤਾ, ਕਹਿੰਦਾ ਮੈਨੂੰ ਨੀਂਦ ਆ ਗਈ ਸੀਗੀ, ਤੇ ਉਹ ਅੱਗੋਂ ਲੜਨ ਨੂੰ ਆਵੇ ਕਿ ਮੇਰੀ ਗਲਤੀ ਨੀ ਆਈ, ਮੈਂ ਸਿੱਧੀ ਲੈ ਕੇ ਤੂੰ ਗੱਡੀ ਮਾਰ ਰਿਹਾ, ਮੈਂ ਤੇ ਕੁਛ ਨੀ ਚਾਹੀਦਾ, ਫੋਟੋ ਖਿੱਚੀ, ਵੀਡੀਓ ਬਣਾਈ ਉਹਦੇ ਲਾਇਸੈਂਸ ਜਾਂ ਵੀਡੀਓ ਦੀ, ਬਾਅਦ ਚੋਂ ਉਹਦੇ ਭਰਾ ਦਾ ਫੋਨ ਆਈ ਜਾਵੇ, ਨਾ ਨਾ ਇੰਸ਼ੋਰੈਂਸ ਤੇ ਨੀ ਆਪਾਂ ਜਾਣਾ, ਆਪੇ ਕਰ ਲਾਂਗੇ, ਤੇ ਮੈਂ ਕਿਹਾ ਠੀਕ ਆ, ਆ ਕੇ ਮਕੈਨਿਕ ਕੋਲ ਮਿਲ ਲਓ, ਮਕੈਨਿਕ ਕੋਲ ਗਿਆ ਤੇ ਮਕੈਨਿਕ ਕਹਿੰਦਾ ਤੁਸੀਂ ਰਿਵਰਸ ਕਰਕੇ ਮਾਰੀ ਸੀ ਨਾ, ਉੱਥੋਂ ਹੀ ਬਾਅਦ ਹੋ ਗਿਆ, ਮੈਂ ਹੁਣ ਇਹ ਜਿਹੜਾ ਝੂਠ ਬੋਲ ਰਿਹਾ ਆ ਇਹ ਬਾਅਦ ਚੋਂ ਕੀ ਕਰੂਗਾ, ਜਾ ਕੇ ਸਿੱਧਾ ਇੰਸ਼ੋਰੈਂਸ ਚ ਕਲੇਮ ਪਾਇਆ।
0: ਚਲੋ ਠੀਕ ਆ, ਨਹੀਂ ਫਿਰ ਪਤਾ ਕੀ ਹੈ, ਕਈ ਤਾਂ ਇਸ ਲੈਵਲ ਤੱਕ ਵੀ ਜਾਣਗੇ ਤੁਹਾਡਾ ਨੰਬਰ ਲੈ ਕੇ ਬਾਅਦ ਵਿੱਚ ਧਮਕੀਆਂ ਦੇਣਗੇ ਕਿ ਤੂੰ ਦੇਖੀ ਨਹੀਂ ਦੇ ਸਾਡੇ ਤੇ, ਤੂੰ ਨਾ ਤੂੰ ਇੰਸ਼ੋਰੈਂਸ ਦਾ ਕਲੇਮ ਪਾ ਦੇ, ਅਸੀਂ ਤੇਰੇ ਮਗਰ ਆਵਾਂਗੇ,
7: ਕਿਉਂਕਿ ਉਹਨਾਂ ਨੂੰ ਪਤਾ ਆ ਧਮਕੀਆਂ ਦੇਣ ਜੋ ਮਰਜ਼ੀ ਗੱਲ ਹੋ, ਹੋਣਾ ਕੱਖ ਨਹੀਂ ਆ, ਹੁਣ ਪਿੱਛੇ ਜੇ ਜਿਹੜੇ ਐਮਪੀ ਸਾਹਿਬ ਪੜੇ ਗਏ ਆ, ਹੋਣਾ ਕੱਖ ਨਹੀਂ ਆ, ਰੂਲਸ ਵੀ ਇੰਨੇ ਲੀਨੀਅੰਟ ਆ, ਉਹ 100 ਸਾਲ ਪਹਿਲਾਂ ਰੂਲਸ ਰੈਗੂਲੇਸ਼ਨ ਲਿਖੇ ਹੋਏ ਆ, ਉਹ ਉਦੋਂ ਦੇ ਬੰਦਿਆਂ ਦੇ ਹਿਸਾਬ ਨਾਲ ਸੀਗੇ, ਮੈਂ ਪਤਾ ਇਸ ਦਾ ਲਾਇਰ, ਪਰ ਜਿਹੜੇ ਹੁਣ ਬੰਦੇ ਆਏ ਨੇ ਪਿਛਲੇ 10 ਸਾਲਾਂ ਚ 5 ਸਾਲਾਂ ਚ, ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਬਦਲਣ ਦੀ ਲੋੜ ਹੈਗੀ ਆ, ਕਿ ਲੋਕਾਂ ਚ ਡਰ ਹੋਵੇ, ਡਰ ਹੀ ਨੀ ਹੈਗਾ ਰੋਡ ਵਿੱਚ, ਹੁੰਦੀ ਤਾਂ ਹੀ ਉਹ ਡਰ ਹੋਵੇ ਕਿ ਹਾਂ ਮੈਂ ਜੇ ਕੁਛ ਕਰਤਾ, ਉਹ ਮੁੱਕੇ ਮਾਰੇ ਜਿੰਨੇ ਵਿੰਡਸ਼ੀਲਡ ਤੇ, ਜਿਹਨੂੰ ਡਰ ਹੁੰਦਾ ਕਿ ਮੇਰੇ ਤੇ ਕੋਈ ਕੇਸ ਪੈ ਜੂਗਾ, ਮੈਂ ਫੜਿਆ ਜਾਊਂਗਾ, ਸਾਲ 2 ਸਾਲ ਅੰਦਰ ਰਹੂੰਗਾ, ਮੈਂ ਕਿਸੇ ਨੂੰ ਮਾਰਨ ਤੱਕ ਜਾ ਰਿਹਾ, ਤੇ ਉਹਨੇ ਇਹੋ ਜਿਹਾ ਕੁਛ ਨੀ ਕਰਨਾ ਸੀਗਾ।
0: ਚਲੋ ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਮਨਜੀਤ ਸਾਡੇ ਨਾਲ ਨੇ ਅਪਲਾਈਐਂਸ ਜੰਕਸ਼ਨ ਤੋਂ, ਜੀ ਮਨਜੀਤ ਵੈਲਕਮ।
8: ਥੈਂਕ ਯੂ ਸੋ ਮਚ ਨਵਨੀਤ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਸਟੇਨਲੈਸ ਸਟੀਲ ਕਲਰ ਦਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $4,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ, ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,400 ਦੀ ਪ੍ਰਾਈਸ ਤੋਂ ਘਟਾ ਕੇ $1,599 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ।

0: with lenses and blue coating, it hit $150 the package hega. Mm-hmm. About $300-$350 the package hega. With us again, you will get it for $149, Navi.
1: Very good. Kya baat hai? Discount hi discount de rahe hain tusi aaj ki.
0: Yes.
1: Very good. And naal di naal direct billing insurance companies nu vi karde ne. Itthe bahut hi vadhiya optometrists vi available ne, thodi boli bolde eye doctor ne. Appointment banao and tusi zarur ik var pahuncho. Pahunch ke ik ta service nu laike tusi kahoge Navi yaar, kya baat hai? Jinne vi log jande hai na, kehnde hai ke Navi ਬਾਕੀ ਤਾਂ ਚਲੋ ਡੀਲਾ ਤਾਂ ਮਿਲੀ ਮਿਲੀ ਬਟ ਰੋਮੀ ਹੁਣ ਦੀ ਸਰਵਿਸ ਦੀ ਰੀਸ ਹੀ ਕੋਈ ਨੀ ਤੁਸੀਂ ਜਾਓਗੇ ਤੁਸੀਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਵੀ ਰੈਕਮੈਂਡ ਕਰੋਗੇ ਵੀ ਇੱਕ ਵਾਰ ਆਪਾਂ ਬਿਯੋਂਡ ਆਈਵੇਅਰ ਤੇ ਜਾਂਦੇ ਹਾਂ ਤੇ ਸਿਲੈਕਸ਼ਨ ਦੇਖਦੇ ਹਾਂ ਸੋ ਨੰਬਰ ਹੈ 9053393739300 ਗੋਰਵੇ ਡਰਾਈਵ ਯੂਨਿਟ 104 ਹੰਬਰ ਵੈਸਟ ਤੇ ਗੋਰਵੇ ਦਾ ਬਿਲਕੁਲ ਕੋਰਨਰ ਪੈਂਦਾ 9057933937 ਰੋਮੀ ਹੋਰ ਕੁਝ ਐਡ ਕਰਨਾ ਚਾਹੁੰਦੇ ਹੋ
0: ਯਾ ਡਾਕਟਰ ਆਪਣੇ ਵੀਕਡੇਜ਼ ਦੇ ਵਿੱਚ ਵੀ ਅਵੇਲੇਬਲ ਹੈਗੇ ਅਪੋਇੰਟਮੈਂਟਸ ਵੀ ਤੁਸੀਂ ਵਾਕ ਇਨ ਵੀ ਕਰ ਸਕਦੇ ਆ ਵੀਕਐਂਡ ਦੋਵੇਂ ਦਿਨ ਸੈਟਰਡੇ ਐਂਡ ਸੰਡੇ ਦੋਵੇਂ ਦਿਨ ਸਾਡੇ ਕੋਲ ਡਾਕਟਰ ਵੀ ਹੈਗੇ ਆ ਐਂਡ ਅਗੇਨ ਡਾਇਰੈਕਟ ਬਿਲਿੰਗ ਇਜ਼ ਫੁੱਲੀ ਡਨ ਐਟ ਆਰ ਸਟੋਰ
1: ਵੈਰੀ ਗੁੱਡ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਸਿੱਧੀ ਬਿੱਲ ਇਹ ਕਰਨਗੇ ਤੁਹਾਨੂੰ ਕੋਈ ਐਕਸਟਰਾ ਕੰਮ ਕਰਨ ਦੀ ਲੋੜ ਨਹੀਂ 9057933937 ਬਿਯੋਂਡ ਆਈਵਰ 9057933937 ਰੋਮੀ ਥੈਂਕ ਯੂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਓਕੇ ਸੋ ਤੁਹਾਡੀਆਂ ਕੁਝ ਕਾਲਸ ਕੱਟੀਆਂ ਗਈਆਂ ਸੀ ਨੰਬਰ ਹੈ 9056733337-905-673 ਸੈਂਤੀ ਮੈਂ ਅਪਡੇਟ ਕਰਦਾ ਕੀ ਗੱਲਬਾਤ ਹੋ ਰਹੀ ਹੈ ਪਹਿਲਾਂ ਦੋ ਕੁ ਬੋਲ ਸੁਣ ਲਈਏ ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337-905-673-3337 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ

0: Guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 6,29,990 dollar ton te naal 1,30,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. Paradise Developments .com ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
2: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com BALLYMORE homes.com

0: Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Wow, viva. 4984, hello.
4: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ।
3: ਤੁਸੀਂ ਕਿਵੇਂ ਰਹੇ, ਕਿਵੇਂ ਹੋ?
4: ਬਸ ਠੀਕ ਠਾਕ ਠੀਕ ਠਾਕ ਭਾਜੀ। ਗਾਣਾ ਬਹੁਤ ਵਧੀਆ ਲਾਇਆ ਸੀ।
3: ਅੱਛਾ,
4: ਹਾਂਜੀ।
3: ਦੇਖੋ ਗਾਣੇ ਜਿਹੜੇ ਪਿਆਰ ਵਾਲੇ ਹੁੰਦੇ ਆ, ਵਧੀਆ ਹੁੰਦੇ ਆ ਕਿ ਨਹੀਂ?
4: ਇਹ ਗਾਣਾ ਲੱਗਾ ਹੋਏ ਤੇ ਰੋਡ ਰੇਜ ਹੋ ਜਾਏ ਤੇ ਹੋ ਹੀ ਨਹੀਂ ਸਕਦਾ।
3: ਨਹੀਂ, ਕਈ ਯਾਰ ਜਿਹੜੇ ਬੇਚਾਰੇ ਕੋਈ ਕੁੜੀ ਛੱਡ ਛੁੱਟ ਗਈ, ਉਹਨਾਂ ਨੂੰ ਤਾਂ ਸਗਾ ਤੇ ਰੋਡ ਰੇਜ ਵੱਧ ਹੋਊਗਾ।
4: ਨਹੀਂ ਭਾਜੀ, ਨਹੀਂ ਮੈਨੂੰ ਲੱਗਦਾ ਨੀ, ਉਹ ਸਾਈਡ ਤੇ ਤੁਰੇ ਜਾਂਦੇ ਚੁੱਪ ਚਾਪ
3: ਵਿਚਾਰੇ।
4: ਹਾਲਾਂਕਿ ਅਗਲਾ ਬੰਦਾ ਕੁੜੀ ਦੇ ਪਿੰਡੋਂ ਨਾ ਹੋਏ ਬਸ।
3: ਯਾਰ ਮੁੰਡੇ ਵੈਸੇ ਨਾ, ਮੁੰਡੇ ਕੁੜੀਆਂ ਲਈ ਬਾਹਲੇ ਹੀ ਪਾਗਲ ਹੋ ਜਾਂਦੇ ਆ ਕਿ ਨਹੀਂ?
4: ਹਾਂਜੀ ਹਾਂਜੀ, ਹੁਣ ਜਮਾਨਾ ਥੋੜਾ ਜਿਹਾ ਚੇਂਜ ਹੋ ਗਿਆ। ਈਵਨ ਕਿ ਸਾਡੇ ਵਾਰੀ ਵੀ ਭਾਜੀ ਬਹੁਤ ਜ਼ਿਆਦਾ ਸੀ ਕੰਮ,
3: ਹੁਣ ਵੀ ਬਹੁਤ ਹੈ ਯਾਰ। ਹੁਣ ਜੇ ਕੋਈ ਕੁੜੀ ਛੱਡ ਛੁੱਟ ਜਾਂਦੀ ਆ ਮੁੰਡੇ ਤੇ, ਉਹ ਚਲੋ ਨਵੇਂ ਮੁੰਡੇ ਨਾਲ ਫਿਰ ਉਹ ਬਥੇਰਾ ਕੁਛ ਕਰਨ ਤੱਕ ਜਾਂਦੇ ਆ।
4: ਅੱਛਾ ਜੀ, ਚਲੋ ਆਪਾਂ ਫਿਰ ਲੰਘ ਗਏ ਫਿਰ, ਮੇਰੇ ਖਿਆਲ ਨਾਲ ਮੈਂ ਆਪਾਂ ਖਿਆਲ ਨਹੀਂ ਕਰਦੇ ਫਿਰ ਤਾਂ ਨਹੀਂ ਪਤਾ ਲੱਗਦਾ। ਹਾਂਜੀ,
3: ਵੈਸੇ ਇੰਡੀਆ ਦੇ ਕਾਲਜਾਂ ਕੁਲਜਾਂ ਚ ਤਾਂ ਬਹੁਤ ਹੁੰਦਾ ਹੋਊਗਾ ਹਨਾ?
4: ਬਹੁਤ ਜ਼ਿਆਦਾ ਭਾਜੀ, ਉਦੋਂ ਤੇ ਬਹੁਤ ਜ਼ਿਆਦਾ ਹੁੰਦਾ ਸੀਗਾ। ਉਦੋਂ ਭਾਵੇਂ ਗੱਲ ਬਣੀ ਹੋਵੇ ਨਾ ਹੋਵੇ, ਪਰ ਪਤਾ ਹੁੰਦਾ ਸੀ ਕਿ ਇਹਦੇ ਵਾਲੀ ਆ ਜਾਂ ਇਹਨੂੰ ਲਾਈਕ ਕਰਦਾ, ਇਹਦੇ ਪਿੱਛੇ ਨਹੀਂ ਆਣਾ ਕਿਸੇ ਨੇ ਹੋਰ ਨੇ।
3: ਅੱਛਾ,
4: ਹਾਂਜੀ। ਜੇ ਫਿਰ ਅਗਲਾ ਫਿਰ ਦੋ ਜਾਣੇ ਦੋ ਪਾਰਟੀਆਂ ਦਾ ਕਲੈਸ਼ ਹੋ ਜਾਂਦਾ ਸੀ, ਫਿਰ ਪੰਗਾ ਬਹੁਤ ਪੈਂਦਾ ਸੀ ਭਾਜੀ ਮੁੰਡਿਆਂ ਮੁੰਡਿਆਂ ਦਾ ਆਪਸ ਚ। ਕੁੜੀ ਨੂੰ ਪਤਾ ਵੀ ਨਹੀਂ ਹੁੰਦਾ ਸੀਗਾ।
3: ਸਹੀ ਗੱਲ, ਸਹੀ ਗੱਲ।
4: ਹਾਂਜੀ, ਉੱਥੇ ਏਦਾਂ ਦੀ ਅਰੇਂਜ ਹੋ ਜਾਂਦੀ ਸੀ ਆਲੀ, ਫਿਰ ਬ੍ਰੇਕਾਂ ਜਿਹੀਆਂ ਮਾਰਦੇ ਗਾੜੀ ਆਣ ਕੇ ਤੇ, ਮਤਲਬ ਏਦਾਂ ਵਾ ਰਾਹ ਰੂਹ ਜੇ। ਦੋ ਤਿੰਨ ਵਾਰੀ ਬਲੌਗ ਕੀਤੇ ਆ ਮੇਰੇ ਲੋਕਾਂ ਨੇ ਤੇ, ਮਤਲਬ ਇਹ ਆ ਭਾਜੀ।
3: ਬਸ
4: ਮੈਂ ਫਿਰ ਭਾਜੀ ਹਾਂ ਏਦਾਂ ਹੀ ਆ ਭਾਜੀ, ਫਿਰ ਨਾਵਾਂ ਅਵੋਇਡ ਕਰ ਦੋ ਸੀਨ ਨੂੰ, ਇਹੀ ਆ ਬਸ।
3: ਹਾਂ ਚਲੋ, ਤੁਸੀਂ
4: ਉਤਰ ਗਏ ਤੇ
3: ਤੁਸੀਂ ਫਿਰ ਜ਼ਿਆਦਾਤਰ ਬਚੇ ਹੋਏ ਹੋ
4: ਭਾਜੀ। ਬਚਣਾ ਪੈਂਦਾ ਫਿਰ ਆਪਣਾ ਕੰਮ ਉਦਾਂ ਦਾ, ਬਸ ਜੇ ਭਾਜੀ ਉਹ ਪੁਲਿਸ ਇਨਵੋਲਵ ਹੋਏਗੀ ਵਿੱਚ ਫਿਰ ਲਾਇਸੈਂਸ ਤੇ ਗੱਲ ਹੋਏਗੀ, ਭਾਵੇਂ ਗਲਤ ਨਾ ਵੀ ਹੋਈਏ ਇੱਥੇ ਪੰਗਾ ਪੈ ਜਾਂਦਾ ਜੀ।
3: ਸਹੀ ਗੱਲ, ਸਹੀ ਗੱਲ।
4: ਹਾਂਜੀ, ਤੇ ਇਹ ਬਹੁਤਿਆਂ ਨੂੰ ਵੈਸੇ ਭਾਜੀ ਨਹੀਂ ਆਉਂਦੀ ਚਲਾਉਣੀ ਗੱਡੀ, ਮੈਂ ਜੋ ਹਿਸਾਬ ਲਾਇਆ ਭਾਜੀ। ਹਾਈਵੇ ਤੇ ਵੀ ਕਈਆਂ ਨੇ ਸੀਟ ਲੰਮੇ ਪਾਈ ਹੁੰਦੀ ਆ, ਫਾਸਟ ਲੇਨ ਤੇ 90-100 ਤੇ ਜਾਂਦੇ ਆ, ਰਾਹ ਨੀ ਦਿੰਦੇ ਭਾਜੀ ਨੰਗਾਂ ਨੂੰ, ਬੰਦਾ ਕੀ ਕਰੇ, ਕਿੰਨੇ ਕੁ ਨਾਲ ਲੂਗਾ ਨਾਲ ਇੱਕ ਦਿਨ ਚ ਭਾਜੀ।
3: ਸਹੀ ਗੱਲ, ਸਹੀ ਗੱਲ।
4: ਹਾਂਜੀ, ਤੇ ਉਹ ਇਹੀ ਸੋਚਿਆ ਕਿ ਆਪਣਾ ਹਾਈ ਬੀਪੀ ਹਾਈ ਕਿਉਂ ਕਰਨਾ, ਲੰਘ ਜਾਓ ਦੂਜੀ ਲੇਨ ਚੋਂ ਜੇ ਰਾਹ ਮਿਲਦਾ ਤੇ, ਇਹ ਤੇ ਪਾਗਲ ਹੀ ਆ।
3: ਨਹੀਂ ਦੇਖੋ, ਜੇ ਨਾ ਹਰੇਕ ਬੰਦਾ ਤੁਹਾਡੇ ਵਾਂਗੂ ਸੋਚਣ ਲੱਗ ਜਾਵੇ ਵੀ ਇਹ ਤਾਂ ਪਾਗਲ ਹੈ, ਆਪਾਂ ਕਾਹਨੂੰ ਪੰਗੇ ਚ ਪੈਣਾ, ਫਿਰ ਤਾਂ ਕਿਤੇ ਹੋ ਵੀ ਨਾ ਰੋਡ ਰੇਜ।
4: ਹਾਂਜੀ, ਤੇ ਮੋਸਟਲੀ ਭਾਜੀ ਦੂਜੀ ਗੱਲ, ਜੇ ਮੈਂ 10 ਘੰਟੇ ਚਲਾਉਂਦਾ, 8 ਘੰਟੇ ਮੇਰੇ ਨਾਲ ਸਵਾਰੀ ਹੁੰਦੀ, ਮੈਨੂੰ ਉਹਦੇ ਬਾਰੇ ਵੀ ਸੋਚਣਾ ਪੈਂਦਾ ਭਾਜੀ। ਹਾਂਜੀ, ਜੇ ਬੰਦਾ ਇਕੱਲਾ ਹੋਏ ਫਿਰ ਤੇ ਬੰਦਾ ਵੇਖ ਲੇ, ਹੁਣ ਪਤਾ ਨੀ ਮੈਂ ਸਹੀ ਲੜਨ ਲੱਗ ਜਾ, ਸਵਾਰੀ ਮੇਰੀ ਕੰਪਲੇਂਟ ਕਰਦੇ, ਮੇਰਾ ਤੇ ਭਾਜੀ ਕੰਮ ਬੰਦ ਹੋ ਜਾਣਾ ਨਾ।
3: ਸਹੀ ਗੱਲ, ਸਹੀ ਗੱਲ।
4: ਤੇ ਉਹ ਥੋੜਾ ਜਿਹਾ ਰੱਖਣਾ ਪੈਂਦਾ ਪੇਸ਼ੈਂਸ ਜਿਹਾ, ਪਰ ਹੈ ਨੀ ਔਖਾ ਜਿਹਾ ਹੀ ਲੱਗਦਾ। ਤੇ ਮੈਨੂੰ ਮੈਨੂੰ ਵੈਸੇ ਮੈਨੂੰ ਬੀ ਫੀਲਡ ਤੋਂ ਪਰਾਂ ਪਰਾਂ ਭਾਜੀ ਡਰਾਈਵ ਕਰਨਾ ਜ਼ਿਆਦਾ ਵਧੀਆ ਲੱਗਦਾ, ਜਦੋਂ ਮੈਂ ਇੱਧਰ ਆ ਜਾਂਦਾ ਫਿਰ ਮੈਨੂੰ ਪਤਾ ਜੇ ਕੋਈ ਨਾ ਕੋਈ ਪੰਗਾ ਪਊਗਾ ਹੀ।
3: ਚਲੋ ਠੀਕ ਹੈ। ਨਹੀਂ ਵੈਸੇ ਕਿਹੜੇ ਸ਼ਹਿਰਾਂ ਚ ਇਹ ਚੀਜ਼ਾਂ ਨਹੀਂ ਹੁੰਦੀਆਂ ਵਾਲੀਆਂ?
4: ਭਾਜੀ ਮੇਨ ਫੀਲਡ ਤੋਂ ਪਰਾਂ ਲੰਘ ਜਾਓ ਨਾ, ਥੋੜੀ ਟ੍ਰੈਫਿਕ ਵੀ ਘੱਟ ਜਾਂਦੀ ਆ, ਹੁੰਦੀ ਹੈਗੇ ਆ ਉਹ, ਜ਼ਰੂਰੀ ਨਹੀਂ ਭਾਜੀ ਕਿ ਆਪਣੇ ਬੰਦੇ ਹੀ ਸਾਰੇ ਇਨਵੋਲਵ ਆ, ਪਰ ਮੋਸਟਲੀ ਆਪਣੇ ਬੰਦੇ ਥੋੜੀ ਜੀ ਉਹਨਾਂ ਨੂੰ ਜਾਰਜ ਜਾਂ ਰੂਲ ਫੋਲੋ ਕਰਨ ਦੀ ਜ਼ਿਆਦਾ ਲੋੜ ਆ ਭਾਜੀ।
3: ਸਹੀ ਗੱਲ,
4: ਨਾ ਪਰਲੇ ਬੰਨੇ ਹੋਊਗਾ ਭਾਜੀ, 100 ਪਿੱਛੇ 1 ਹੋਊਗਾ ਇੱਥੇ ਦੇ ਭਾਜੀ। ਜਿੰਨਾ ਵੀ ਪੰਗਾ ਲੈ ਜਾਓ, ਪਹਿਲਾਂ ਸ਼ੋ ਕਰਦੇ ਆ ਕਿ ਅਸੀਂ ਬਹੁਤ ਉਹਦੇ ਵਿੱਚ ਕਾਹਲੀ ਚ ਆ, ਫਿਰ ਭਾਜੀ ਸਾਰਾ ਦਿਨ ਭਾਵੇਂ ਲੜਨ ਨੂੰ ਖੁੱਲਾ ਟਾਈਮ ਹੈਗਾ ਉਹਨਾਂ ਕੋਲ।
3: ਚਲੋ ਠੀਕ ਹੈ ਵੀਰੇ, ਹੋਰ ਸੁਣਾਓ, ਸਭ ਕੋਈ ਹੁਕਮ?
4: ਬਸ ਭਾਜੀ ਤੁਸੀਂ ਲਾਦਾ, ਮੈਂ ਵਾਰ ਸੁਣਾਉਂਦਾ ਗਾਣਾ ਪਹਿਲਾਂ ਹੀ,
3: ਕਿਆ ਬਾਤ
4: ਹੈ, ਜਿੱਤ ਲਿਆ।
3: ਚਲੋ ਥੈਂਕ ਯੂ ਵੀਰੇ, ਥੈਂਕ ਯੂ, ਬਹੁਤ ਧੰਨਵਾਦ।
4: ਥੈਂਕ ਯੂ ਜੀ।
3: ਓਕੇ, ਸੋ ਮੈਂ ਤੁਹਾਨੂੰ 2 ਨੰਬਰ ਦਵਾਂ, ਇੱਕ ਤਾਂ ਪ੍ਰਦੀਪ ਭਾਜੀ ਤੁਹਾਡੇ ਕੋਈ ਵੀ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਲਈ 647-622-3203 ਇੱਕ ਅਸੀਂ ਫੈਸ਼ਨ ਆਈ ਕਿਊ ਨੂੰ ਮੁਬਾਰਕਬਾਦ ਦੇ ਰਹੇ ਹਾਂ ਫੈਸ਼ਨ ਆਈ ਕਿਊ ਦੀ ਟੀਮ ਨੇ ਤੁਸੀਂ ਦੇਖੋ ਹੁਣ ਪਾਰਟਨਰ ਕੀਤਾ ਐਮੀ ਵਿਰਕ ਨਾਲ ਫੈਸ਼ਨ ਆਈ ਕਿਊ ਦੇ ਕੈਨੇਡੀਅਨ ਬ੍ਰਾਂਡ ਐਮਬੈਸਡਰ ਬਣੇ ਐਮੀ ਵਿਰਕ ਵਾਹ ਸੋ ਬਹੁਤ ਬਹੁਤ ਮੁਬਾਰਕਾਂ ਹੁਣ ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ ਤੇ ਹੁਣ ਤੁਸੀਂ ਜਾਓ ਲੇਡੀਜ਼ ਲਈ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ ਲੇਡੀਜ਼ ਜੁੱਤੀ ਇੱਕ ਲਓ ਦੂਜੀ ਅੱਧੀ ਪ੍ਰਾਈਸ 'ਚ ਇੰਡੀਆ ਜਾ ਰਹੇ ਹੋ ਤਿੰਨ ਪੀਸ ਟੈਚੀ ਦਾ ਸੈੱਟ 149 'ਚ ਸੋ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਓਲਡ ਫੈਸ਼ਨ ਆਈ ਕਿਊ ਮੇਰਾ ਕੱਲ੍ਹ ਮਿੱਤਰ ਗਿਆ ਕਹਿੰਦਾ ਨਵੀਂ ਇੰਨਾ ਸੋਹਣਾ ਕੁੜਤਾ ਪਜਾਮਾ ਮਿਲਿਆ ਪੂਰਾ ਫਿੱਟ ਸੋ ਫੈਸ਼ਨ ਆਈ ਕਿਊ 905-453-2225 ਜੀ 9181 ਹੈਲੋ ਰੋਡ ਤੇ ਥੋੜੇ ਨਾਲ ਕੋਈ ਪੰਗਾ ਪੰਗਾ ਪਿਆ
5: ਬਾਈ ਹੁਣ ਤਾਂ ਹੋ ਗਏ 50-60 ਪਿੰਡਾਂ ਦੇ ਤਾਂ ਹੁਣ ਤਾਂ ਜੇ ਕੋਈ ਕਹਿ ਵੀ ਜਾਵੇ ਤਾਂ ਜਾਣ ਦੇਈਦਾ
3: ਪਹਿਲਾਂ
5: ਫੜ ਲਈਦਾ ਸੀ
3: ਅੱਛਾ ਪਹਿਲਾਂ ਫੜ ਲਈਦਾ ਸੀ
5: ਸੱਚੀ ਮੈਂ ਤਾਂ ਇੱਕ ਵਾਰੀ ਡਾਊਨਟਾਊਨ ਮੈਂ ਚਲਾਉਣਾ ਸੀ ਤੇ ਇੱਕ ਮੇਰਾ ਐਵੇਂ ਪਿੱਛੇ ਆ ਰਿਹਾ ਜਿੱਦਾਂ ਬਾਈ ਕਹਿੰਦਾ ਮੇਰੇ ਟਰੱਕ ਚ ਪਿਕਅਪ ਟਰੱਕ ਚਲਾਉਣੀ ਮੈਂ ਸਾਈਕਲ ਵਾਲਾ ਉਹ ਮੇਰੇ ਉੱਤੇ ਚੜੀ ਜਾਵੇ ਨਾ ਮੈਂ ਕਿਹਾ ਵੀ ਆਵੇ ਡੋਰ ਫਿਰ ਮੈਂ ਤਾਂ ਫਿਰ ਡੋਰ ਖੁੱਲ ਕੇ ਬਾਹਰ ਹੀ ਆ ਗਿਆ ਮੈਂ ਕਿਹਾ ਤੂੰ ਆ ਹੀ ਜਾ ਚਲੇ ਮੈਂ ਨਿਕਲਿਆ ਬਾਹਰ ਦਾ ਉਹ ਘੋਲ ਲੱਗ ਗਏ ਪਿੱਛਣ ਦੌੜ ਜਿੱਦਾਂ ਕੁੱਤਾ ਪੈਰ ਖਿੱਚਦਾ ਹੁੰਦਾ ਪਿੱਛੇ ਨੇ ਨਾ
3: ਅੱਛਾ
5: ਫੇਰ ਦੌੜੇ ਰਹੇ
3: ਓ ਮਾਈ ਵਾਹ ਆ ਜਾ ਥੋੜੀ ਇੰਨੀ ਠੋਕ ਕਹਿ ਕੇ ਬੰਦਾ ਭੱਜ ਹੀ ਗਿਆ ਹੈ
5: ਉਹ ਮੈਂ ਤਾਂ ਫਿਰ ਗੁੱਸੇ ਚ ਨਿਕਲਿਆ ਮੈਂ ਕਿਹਾ ਤੂੰ ਆ ਹੀ ਜਾ ਦੇਖ ਲੈ ਫੇਰ ਹੱਥ ਕਰਕੇ ਇੱਕ ਨਾ ਜਰਾ ਉਹ ਮੇਰੇ ਕਿਤੇ ਕੰਮ ਤੇ ਪੁੱਛਿਓ ਨਾ ਇੰਨੀ ਤਾਕਤ ਸੀਗੀ ਤਾਂ ਆਈ ਆ 300 pound ਦੀ ਡੋਰ ਹੁੰਦੀ ਸੀ ਨਾ ਕਮਰਸ਼ੀਅਲ ਡੋਰ ਜਿਹੜੀ ਹੁੰਦੀ ਸੀ ਆਹ ਲੱਗਦੀਆਂ ਹੁੰਦੀਆਂ ਸੀਗੀਆਂ ਆਫਿਸ ਡੋਰਾਂ ਚ ਭਾਰੀਆਂ ਡੋਰਾਂ ਹੁੰਦੀਆਂ ਸੀ ਮੋਢੇ ਰੱਖ ਕੇ 7th floor ਤੇ ਲੈ ਜਾਂਦੀ ਸੀ
3: ਹਾਂ
5: ਜੇ ਕਦੇ ਤੁਸੀਂ ਤੁਹਾਨੂੰ ਕਦੇ ਗੱਲ ਕਰਾਉਣ ਜੀ ਨੀ ਆਵਾ ਤਾਂ ਉਹਨਾਂ ਪੁੱਛ ਕੇ ਦੇਖਿਓ
3: ਨਹੀਂ ਨਹੀਂ ਤੁਸੀਂ ਤੁਸੀਂ ਕਹਿਤਾ ਸੀ ਤੁਹਾਡੀ ਗੱਲ ਮੰਨ ਲਈ
5: ਲਾਗੇ ਹੀ ਨਹੀਂ ਆਇਆ ਰੇ ਬੰਦਾ ਪੁਰਾਣੇ ਜਮਾਨੇ ਚ ਇੱਕ ਹੋਰ ਵੀ ਚੀਜ਼ ਆ ਪਹਿਲਾਂ ਅਸੀਂ ਨਵਾਂ ਨਵਾਂ 90 ਚਲਾਈ ਲਿਆ ਸੀ ਮੈਂ ਉਦੋਂ ਜਿਆਦਾ ਏਦਾਂ ਉਂਗਲੀਆਂ ਉਂਗਲੀਆਂ ਮਿਡਲ ਫਿੰਗਰ ਨਹੀਂ ਦਿਖਾਉਂਦੇ ਸੀਗੇ ਰਹੀ ਜਿਆਦਾ ਅੱਜ ਕੱਲ ਤਾਂ ਬਾਲੇ ਹੋਰਨ ਬਹੁਤ ਮਾਰਦੇ ਭਾਵੇਂ ਮੈਂ ਬਰੈਂਪਟਨ ਜਾਂਦਾ ਹੁੰਦਾ ਕਈ ਵਾਰ ਇੱਥੇ ਮਿਲਟਨ ਤੋਂ ਅਸੀਂ ਬਰੈਂਪਟਨ ਕਹਿੰਦੇ ਸੀ ਉਦੋਂ ਦਾ ਉਹ ਬਈ ਉੱਥੇ ਨਾ ਗੱਡੀ ਚਲਾਉਣੀ ਹੈ ਨਾ ਕੋਈ ਸਿਗਨਲ ਦਿੰਦੇ ਨਾ ਆਵਾਜ਼ ਤਾਂ
3: ਆਪਣੇ ਬੰਦੇ ਵੈਸੇ ਨਾ ਇਹ ਜਦੋਂ ਸਿੱਖੇ ਆ ਵੀ ਉਂਗਲ ਕਿਵੇਂ ਮਿਡਲ ਫਿੰਗਰ ਕਿਵੇਂ ਦਿਖਾਈ ਦਾ ਉਹ ਤਾਂ ਫਿਰ ਜ਼ਿਆਦਾ ਹੀ ਦਿਖਾਉਂਦੇ ਆ
5: ਉਹ ਜ਼ਿਆਦਾ ਹੀ ਦਿਖਾਉਂਦੇ ਬਹੁਤ ਬਹੁਤ ਹੁਣ ਤਾਂ ਬਹੁਤ ਚੱਲਦਾ ਪਹਿਲਾਂ ਤਾਂ ਹੈ ਨਹੀਂ ਸੀ ਪਹਿਲਾਂ ਮਾਰਦੇ ਨੀ ਏਦਾਂ ਜੇ ਕਿਸੇ ਤੁਸੀਂ ਸਾਈਡ ਦੇ ਸੀ ਤੁਹਾਨੂੰ ਹੱਥ ਖੜਾ ਕਰਕੇ ਜਾਂਦੇ ਸੀ ਥੈਂਕ ਯੂ ਬਈ ਸਾਰਾ ਕੁਛ ਹੀ ਕਰਦੇ ਸੀ ਅੱਜ ਕੱਲ ਤਾਂ ਹੱਥ ਵੀ ਨੀ ਕਰਦੇ ਉਹ ਜੇ ਨਾ ਸਿਗਨਲ ਦਾ ਤਾਂ ਮਰੇ ਉਂਗਲ ਦਿਖਾ ਦਿੰਦੇ
3: ਚਲੋ ਕੋਈ ਨਾ ਤੁਹਾਡੇ ਅੱਜ ਜ਼ੋਰ ਕਿੰਨਾ ਥੋੜੇ ਵਿੱਚ ਹੁੰਦਾ ਸੀ ਉਹਦਾ ਪਤਾ ਲੱਗ ਗਿਆ ਕੋਈ ਗਾਣਾ ਕਿਹੜਾ ਸੁਣਨਾ
5: ਇਹਨਾਂ ਨੂੰ ਨਾ ਉਹ ਪੰਜਾਬੀ ਲਈ ਸੀ ਨਾਲ ਲੈ ਆਉਣੀ ਚਾਹੀਦੀ ਸੀ
3: ਕੋਈ ਨਾ ਗਾਣਾ ਦੱਸੋ ਕਿਹੜਾ ਸੁਣਨਾ
5: ਉਹ ਗਾਣਾ ਤੁਸੀਂ ਗਾਣਾ ਫੇਰ ਉਹ ਹੀ ਦੱਸਦਾ ਕੱਲ ਵਾਲਾ
3: ਨਹੀਂ ਕੱਲ ਵਾਲਾ ਮੈਂ ਲਾਇਆ
5: ਨਹੀਂ ਨਹੀਂ ਨਹੀਂ ਉਹ ਨਰਿੰਦਰ ਬੀਬਾ ਦਾ ਗਾਣਾ ਆ ਜੇ ਲਾ ਸਕਦਾ ਲਾ ਲਓ ਅੱਜ ਫੇਰ
3: ਚਲੋ ਲੱਭਦੇ ਆ ਫਿਰ ਥੈਂਕ ਯੂ 6205 ਹੈਲੋ
6: ਹਾਂਜੀ ਨਵੀਂ ਜੀ ਕੀ ਹਾਲ ਆ
3: ਵਧੀਆ ਜੀ ਕਿਵੇਂ ਹੋ
6: ਪਹਿਲਾਂ ਨੰਬਰ ਕੀ ਆ 8205 ਰਾਈਟ
3: ਹਾਂਜੀ ਹਾਂਜੀ ਤੁਸੀਂ ਹੋ ਹਾਂਜੀ ਹਾਂਜੀ
6: ਹਾਂ ਉਹ ਭਾਈ ਉਹ ਜਿਹੜਾ ਬੰਦਾ ਪਹਿਲਾਂ ਮੁੰਡਾ ਕਹਿ ਗਿਆ ਬਿਲਕੁਲ ਸਹੀ ਕਹਿ ਗਿਆ ਆਪਣੇ ਬੰਦੇ 80-90% ਰੋਂਗ ਡਰਾਈਵਿੰਗ ਕਰਦੇ ਸਟਾਪ ਸਾਈਡ ਵੀ ਨਹੀਂ ਲੈਂਦੇ ਮੈਂ ਆਪ ਦੇਖਿਆ ਜੇ ਤੁਸੀਂ ਬਚ ਗਏ ਮੈਂ ਰਾਤ ਨੂੰ ਵੀ ਜਦੋਂ ਕੰਮ ਕਰਦਾ ਡਿਲੀਵਰੀ ਦਾ ਮੈਂ ਰਾਤ ਨੂੰ ਵੀ ਸਟੋਪ ਸੈਲ ਲੈ ਕੇ ਚੱਲਦਾ ਸਵੇਰੇ ਵੀ ਕਈ ਵਾਰ ਚਾਰਜ ਸ਼ੁਰੂ ਕਰਦਾ ਬਿਲਕੁਲ ਸਟੋਪ ਖੜ ਕੇ ਸਟੋਪ ਸੈਲ ਲੈ ਕੇ ਤੁਰਦਾ ਹੈ
3: ਬਟ ਮੈਂ ਇਹ ਪੁੱਛਦੇ ਆ ਸੜਕ ਤੇ ਤੁਹਾਡੇ ਨਾਲ ਕਦੇ ਕਿਸੇ ਹੋਰ ਡਰਾਈਵਰ ਨੇ ਲੜਨ ਦੀ ਕੋਈ ਕਦੇ ਤੁਹਾਨੂੰ ਗਾਲਾਂ ਗੁਲਾਂ ਕੱਢੀਆਂ ਡਰਾਈਵਿੰਗ ਵੇਲੇ ਨਹੀਂ ਪਰ ਦੇਖੋ ਤੁਸੀਂ ਸਿਆਣੇ ਹੋ ਐਵੇਂ ਕਿਸੇ ਨਾਲ ਬਹਿਸ ਕਰੋਗੇ ਫਿਰ ਅਗਲਾ ਖਬਰ ਕਿੱਦਾਂ ਦੇ ਸਵਾਲ
6: ਹੁਣ ਗੱਲ ਸੁਣ ਇੱਕ ਮਿੰਟ ਉਹ ਬਦਮਾਸ਼ੀ ਦਿਖਾਉਂਦਾ ਸੀ ਬਦਮਾਸ਼ੀ ਫਿਰ ਮੈਂ ਥੱਲੇ ਸ਼ੀਸ਼ਾ ਲਾਇਆ ਮੈਂ ਕਿਹਾ ਉਹ ਗੱਲ ਸੁਣ ਇੱਧਰ ਕੱਢ ਜਿਹੜਾ ਭੱਜ ਗਿਆ ਫਿਰ ਗੱਡੀ ਲੈ ਕੇ ਆਪਣੇ ਬੰਦੇ ਨਾਲ ਬਹੁਤਾ ਕਰਦੇ ਇਹ ਮੈਂ ਤਾਂ ਫਿਰ ਪੈ ਗਿਆ ਉਹਨੂੰ ਭੱਜ ਗਿਆ ਉਸ ਗੱਡੀ ਲੈ ਕੇ ਦੇਖਿਆ ਜੇ ਆਪਣੇ ਬੰਦਾ ਨਿਕਲਿਆ ਭੱਜ ਗਿਆ ਗੱਡੀ
3: ਲੈ ਕੇ ਚਲੋ ਠੀਕ ਹੈ ਭਾਈ ਜੀ ਥੈਂਕ ਯੂ
6: ਓਕੇ ਜੀ
3: ਥੈਂਕ ਯੂ ਨਹੀਂ ਪਰ ਦੇਖੋ ਮੈਂ ਇਹ ਗੱਲ ਕਹਿ ਰਿਹਾ ਮੈਂ ਨੀ ਕਹਿੰਦਾ ਤੁਹਾਡੇ ਚ ਤਾਕਤ ਹੈ ਨੀ ਮੈਂ ਬਸ ਇਹ ਕਹਿ ਰਿਹਾ ਕਿ ਯਾਰ ਅਗਲਾ ਮੂਰਖ ਹੋਵੇ ਉਹਦੇ ਕੋਲ ਕੋਈ ਹਥਿਆਰ ਹੋਵੇ ਆਪਾਂ ਕਾਹਨੂੰ ਪੰਗਾ ਲੈਣਾ ਆਪਾਂ ਸਿਆਣੇ ਆ ਕੋਈ ਵੀ ਠੀਕ ਹੈ ਮੂਰਖ ਹੈ ਆਪਾਂ ਮੂਰਖਾਂ ਨਾਲ ਥੋੜਾ ਲੜੀ ਜਾਵਾਂਗੇ ਸੋ ਖੈਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਚਨਾ ਭਟੂਰਾ ਇੱਕ ਕਿਲੋ ਇੱਕ ਫਰੀ ਵੈਜ ਬਿਰਿਆਨੀ ਇੱਕ ਕਿਲੋ ਇੱਕ ਫਰੀ ਅੰਮ੍ਰਿਤਸਰੀ ਕੁਲਚਾ ਇੱਕ ਕਿਲੋ ਇੱਕ ਫਰੀ ਚਾਟ ਪਾਪੜੀ ਇੱਕ ਕਿਲੋ ਇੱਕ ਫਰੀ ਵਾਹ ਸਿੰਪਲੀ ਇੰਡੀਅਨ 275 ਗਾਰਡਨ ਬਰੁਕ ਟ੍ਰੇਲ ਗਾਰਡਨ ਬਰੁਕ ਕੈਸਲਮੋਰ 85 ਮੌਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ ਜਾਂ 15 ਫੈਂਡਰਵੇ ਬਵੇਡ ਐਂਡ ਚਿੰਗ ਕਿਊਜ਼ੀ ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 ਬਿਲਕੁਲ ਸੋ ਅੱਜ ਰੋਡ ਰੇਜ ਦੀਆਂ ਗੱਲਾਂ ਹੋ ਰਹੀਆਂ ਨੇ ਤੁਹਾਡੀ ਕਦੇ ਸੜਕ ਤੇ ਕਿਸੇ ਨਾਲ ਲੜਾਈ ਹੋਈ ਹੋਵੇ ਕੋਈ ਤੁਹਾਡੇ ਮਗਰ ਪਿਆ ਹੋਵੇ ਜਾਂ ਤੁਸੀਂ ਕਿਸੇ ਦੇ ਮਗਰ ਪਏ ਹੋ ਤਾਂ ਅੱਜ ਸ਼ੇਅਰ ਕਰੋ ਨੰਬਰ ਆਪਣਾ 905-673-3337 ਹੁਣ ਬਾਈ ਜੀ ਕਹਿੰਦੇ ਨਵੀਂ ਜੇ ਕੋਈ ਬਦਮਾਸ਼ੀ ਕਰਦਾ ਤਾਂ ਆਪਾਂ ਘਰੇ ਥੋੜਾ ਬਹਿ ਜਾਣਾ ਤੁਸੀਂ ਸਹਿਮਤ ਹੋ ਇਹਨਾਂ ਨਾਲ ਕਿ ਰੋਡ ਤੇ ਜੇ ਕੋਈ ਬਦਮਾਸ਼ੀ ਕਰਦਾ ਤਾਂ ਤੁਸੀਂ ਵੀ ਆਪਣਾ ਜ਼ੋਰ ਦਿਖਾਓ ਕੀ ਕਹਿੰਦੇ ਹੋ ਨੰਬਰ ਆਪਣਾ 905-673-3337 905-673-3337 ਆਪਣਾ 101 ਫੋਨ ਨੰਬਰ ਹੈ ਤੇ ਗਲੋਬਲ ਕੰਫਰਟ ਏਅਰ ਮੈਨੂੰ ਹੁਣੇ ਤੇਜਪਾਲ ਭਾਅ ਜੀ ਨੇ ਦੱਸਿਆ ਕਿ ਨਵੀਂ ਲੈਨਕਸ ਕੰਪਨੀ ਨੇ ਫਰਨਸ ਏਸੀ ਏਅਰ ਪਿਊਰੀਫਿਕੇਸ਼ਨ ਸਿਸਟਮ ਅਤੇ ਥਰਮੋਸਟੈਟਸ ਦੇ ਉੱਤੇ ਰੀਬੇਟ ਸ਼ੁਰੂ ਕਰਤੇ ਰੀਬੇਟ ਚੱਲਣੇ ਆ 4 ਤਰੀਕ ਤੱਕ ਦਸੰਬਰ $350 ਤੋਂ ਲੈ ਕੇ $1800 ਤੱਕ ਦੇ
7: is AM 530 CHLO AM serving Brampton, Mississauga, Toronto, the GTA and the world at am530.ca.

0: हस्ताक्षर करवा फाइन। पंजाब के अमीर विरसे की बुक भेजो या पर्दे संतु हासिल करता हम सफर साझा विरसा।
1: गीत संगीत देश दुनिया दिया ताजा तरीन जानकारियां ना लबरेज महकांदी सौगात वंडदा साझा विरसा।
0: सोमवार तो शुक्रवार 5:30 AM पे सवेरे 4 बजे तो 5 बजे तक
2: बिजनेस डे प्रचार ते पसार ले संपर्क करो
1: साझा विरसा दी टीम नू 647-8935-5294।
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: मैं गुरप्रीत सिंह ढिल्लों वार्ड 9-10 तो रीजनल काउंसलर उम्मीदवार मैं 2014 तो 2022 तक तुहानू रिप्रेजेंट किया मेरी एबसेंस विच असी देखिया टैक्स इंक्रीज हाई क्राइम अते एक अजिही काउंसल जिस दे रेजिडेंस नू अनदेखिया किया जदों मैं तुहानू रिप्रेजेंट किया मैं टैक्स घट रखे बुजुर्गां लई बस सर्विस मुफ्त की सैटेलाइट पुलिस स्टेशन लिआंदा अते हजारां नौकरियां लिआंदियां सब तो इंपोर्टेंट मैं फजूल खर्च विरुद्ध आवाज उठाई अते तुहाडे कॉल्स अटेंड कीतियां ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
1: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ
2: ਬ੍ਰੈਂਟਨ ਸਿਟੀ ਕਾਉਂਸਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਮਤੀ ਵੋਟ ਪਾਓ
3: ਡਾਕਟਰ ਆਜ਼ਾਦ ਗੋਇਤ ਜਿਨ੍ਹਾਂ ਮੁੱਦਿਆਂ ਲਈ ਜਨਤਾ ਦਾ ਸਾਥ ਦੇਣਗੇ ਉਹਨਾਂ 'ਚ ਅਕਾਊਂਟੇਬਿਲਟੀ ਟ੍ਰਾਂਸਪੇਰੈਂਸੀ ਅਤੇ ਪਬਲਿਕ ਕੰਸਲਟੇਸ਼ਨ ਪ੍ਰਾਪਰਟੀ ਟੈਕਸਿਸ ਵਿੱਚ ਕਟੌਤੀ ਕ੍ਰਾਈਮ ਤੇ ਐਕਸਟੋਰਸ਼ਨ ਤੇ ਕਾਰਵਾਈ ਵੱਡੇ ਬਿਜ਼ਨਸਮੈਨ ਅਤੇ ਪੋਲੀਟੀਸ਼ੀਅਨਸ ਦਾ ਨੈਕਸਸ ਤੋੜਨਾ ਲੋਕਲ ਡਿਵੈਲਪਮੈਂਟ ਨਾਲ ਹੀ ਵਾਰਡ ਨੰਬਰ 9 ਤੇ 10 ਲਈ ਗੋ ਸਟੇਸ਼ਨ ਨਾਲ ਕਨੈਕਟੀਵਿਟੀ ਫੁੱਲ ਪੁਲਿਸ ਸਟੇਸ਼ਨ ਇੰਡਸਟਰੀਅਲ ਡਿਵੈਲਪਮੈਂਟ ਗ੍ਰੀਨ ਸਪੇਸਿਸ ਦੀ ਮੇਨਟੇਨੈਂਸ ਸ਼ਾਮਲ ਹੈ
2: ਇਲੈਕਸ਼ਨ ਡੇਟ 26 ਅਕਟੂਬਰ 2026 ਐਡਵਾਂਸ ਵੋਟਿੰਗ ਔਨ 9, 10, 11, 16 and 17 ਅਕਟੂਬਰ ਫੋਰ ਮੋਰ ਇਨਫੋਰਮੇਸ਼ਨ ਵਿਜ਼ਿਟ azadgoyat.ca ਪੇਡ ਫੋਰ ਐਂਡ ਆਥੋਰਾਈਜ਼ਡ ਬਾਈ ਕੈਂਪੇਨ ਆਫ ਡਾਕਟਰ ਆਜ਼ਾਦ ਗੋਇਤ
4: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं सर्विंग सिंस 1992 फाइनेंसिंग ऑप्शन अवेलेबल टू लोकेशंस टू सर्व यू 2575 स्टील्स एवेन्यू ईस्ट ब्रैम्पटन 905-790-0560 6 Marconi Court, Bolton 905-951-9394 Stephen Furniture ki dhamakedar festival season se www.smartfinancialgroup.com

0: ਕਹਿੰਦਾ ਬੋਲਣਾ ਸਭ ਨੂੰ ਆਉਂਦਾ ਹੈ, ਕਿਸੇ ਦੀ ਜ਼ਬਾਨ ਬੋਲਦੀ ਹੈ, ਕਿਸੇ ਦੀ ਨੀਅਤ ਬੋਲਦੀ ਹੈ, ਕਿਸੇ ਦੀ ਨੀਮਤ ਬੋਲਦੀ ਹੈ, ਕਿਸੇ ਦਾ ਸਮਾਂ ਬੋਲਦਾ ਹੈ ਅਤੇ ਕਿਸੇ ਦਾ ਪੈਸਾ ਬੋਲਦਾ ਹੈ, ਕਿਸੇ ਦਾ ਦਬਦਬਾ ਬੋਲਦਾ ਹੈ ਅਤੇ ਜ਼ਿੰਦਗੀ ਦੇ ਅੰਤ ਵਿੱਚ ਉੱਪਰ ਵਾਲੇ ਦੇ ਦਰਬਾਰ ਵਿੱਚ ਉੱਪਰ ਵਾਲੇ ਦੇ ਦਰਬਾਰ ਵਿੱਚ ਇਨਸਾਨ ਦਾ ਹਰ ਕਦਮ ਬੋਲਦਾ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਤੇ ਦੋਸਤ ਹਰ ਸੋਮਵਾਰ ਦੀ ਤਰ੍ਹਾਂ ਹਰਜੀਤ ਜੰਜੂਆ ਸਾਹਿਬ ਦੀ ਜਗ੍ਹਾ 'ਤੇ ਰਮਨਦੀਪ ਸੈਣੀ ਤੁਹਾਡੇ ਨਾਲ ਹਾਜ਼ਰ ਹਾਂ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸੋਮਵਾਰ, ਅਕਤੂਬਰ 5, 2026, ਪਹਿਲਾ ਸੋਮਵਾਰ ਅਕਤੂਬਰ ਦਾ, ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਤੋਂ ਲੈ ਕੇ 5 ਵਜੇ ਤੱਕ 5:30 AM ਦੀ 530 AM ਦੀ ਫ੍ਰੀਕੁਐਂਸੀ ਉੱਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ, ਇਸ ਨੂੰ ਪਿਆਰ ਦਿੰਦੇ ਹੋ, ਢੇਰ ਸਾਰੀਆਂ ਕਾਲਾਂ ਕਰਦੇ ਹੋ, ਮੈਸੇਜ ਕਰਦੇ ਹੋ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਇਸੇ ਤਰ੍ਹਾਂ ਪਸੰਦ ਆਏਗਾ। ਸਟੂਡੀਓ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈ ਜਾਂ ਸਾਨੂੰ ਕਾਲ ਕਰਨ ਲਈ ਸਟੂਡੀਓ ਦਾ ਇੱਕੋ ਇੱਕ ਨੰਬਰ 905-673-3337, 905-673-3337 'ਤੇ ਸਾਨੂੰ ਗੱਲਬਾਤ ਜਿਹੜੀ ਹੈ ਕੀਤੀ ਜਾ ਸਕਦੀ ਹੈ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ ਤਾਂ 12 ਡਿਗਰੀ, ਮਾੜੀ ਮਾੜੀ ਠੰਡ ਹੋ ਗਈ, ਹੁਣ ਪੈ ਗਈ, ਹੋ ਗਈ ਗੱਲ ਆ ਗਈ ਗੇਟ 'ਚ, ਕਿਉਂਕਿ ਅਕਤੂਬਰ ਚੜ੍ਹ ਗਿਆ। 12 ਡਿਗਰੀ ਟੈਂਪਰੇਚਰ ਫੀਲ ਲਾਈਕ ਆਲਮੋਸਟ 6 ਜਾਂ 7, ਦੁਪਹਿਰ ਨੂੰ 15, ਸ਼ਾਮ ਨੂੰ 12 ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਰਹੇਗਾ। ਸੋ ਬੱਚੇ ਜਿਨ੍ਹਾਂ ਦੇ ਸਕੂਲ ਜਾਂਦੇ ਆ, ਮਾੜੀ ਮਾੜੀ ਆਪਣੇ ਜੈਕਟ ਜੀ ਪਾ ਕੇ ਭੇਜਿਓ, ਗਰਮ ਕੱਪੜੇ, ਕਿਉਂਕਿ ਫਿਰ ਐਵੇਂ ਠੰਡ ਲਵਾ ਕੇ ਨੱਕ ਨੁੱਕ ਚੱਲਣ ਲੱਗ ਪੈਂਦੇ ਆ, ਫਿਰ ਬੱਚਾ ਬਿਮਾਰ ਹੁੰਦਾ, ਉਹਨਾਂ ਤੋਂ ਅੱਗੇ ਘਰ ਦੇ ਵੀ ਬਿਮਾਰ ਹੁੰਦੇ ਆ। ਸੋ ਬਿਲਕੁਲ ਠੰਡ ਦਾ ਧਿਆਨ ਰੱਖਣਾ, ਕਿਉਂਕਿ ਜਿਹੜੀ ਦੁਪਹਿਰ ਨੂੰ ਗਰਮੀ ਅਤੇ ਸਵੇਰ ਵਾਲੀ ਠੰਡ, ਉਹੀ ਜ਼ਿਆਦਾ ਤੰਗ ਕਰਦੀ ਹੈ। ਸੂਰਜ ਦੇਵਤਾ ਜੀ 7:21 'ਤੇ ਸਾਨੂੰ ਦਰਸ਼ਨ ਦੇਣਗੇ ਅਤੇ 6:52 'ਤੇ ਅਲੋਪ ਹੋ ਜਾਣਗੇ। ਸੋ ਬਿਲਕੁਲ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ 905-673-3337 ਸਟੂਡੀਓ ਦੇ ਨੰਬਰ ਆ। ਮੈਨੂੰ ਲੱਗਦਾ ਬਾਸੀ ਸਾਹਿਬ ਦੀ ਕਾਲ ਆ ਵੀ ਗਈ, 70-15 ਤੋਂ ਲੈਂਦੇ ਹਾਂ, 2 ਮਿੰਟ ਖੜੋ, ਕਿਉਂਕਿ ਅੱਜ ਮੈਨੂੰ ਤਾਂ ਲੱਗਦਾ ਭਾਅ ਜੀ ਨੇ ਫੋਲਡਰ ਸਾਰਾ ਬਰੈਂਪਟਨ ਦੇ ਕੌਂਸਲਰਾਂ ਦੀ ਐਡਾਂ ਨਾਲ ਹੀ ਭਰਤਾ। ਕਿਆ ਬਾਤਾਂ, ਕੋਈ ਗੱਲ ਨਹੀਂ, ਹੌਲੀ ਹੌਲੀ ਕਰਕੇ ਚਲਾਉਂਦੇ ਹਾਂ। ਪਹਿਲਾਂ ਬਾਸੀ ਸਾਹਿਬ ਸੁਣਦੇ ਆ ਕੀ ਕਹਿੰਦੇ ਆ। ਗੁੱਡ ਮੋਰਨਿੰਗ ਬਾਸੀ ਸਾਹਿਬ, ਸਤਿ ਸ਼੍ਰੀ ਅਕਾਲ। ਨਹੀਂ ਗੱਲ ਨਹੀਂ ਬਣੀ, 1 ਮਿੰਟ ਰੁਕੋ ਜੀ ਬਾਸੀ ਸਾਹਿਬ, 1 ਮਿੰਟ ਰੁਕੋ। ਫਤਿਹ ਜੀ, ਫਤਿਹ
1: ਸੈਣੀ ਸਾਹਿਬ, ਬਹੁਤ ਵਧੀਆ ਤੁਸੀਂ ਸ਼ਬਦ ਲਾਇਆ ਤੇ ਬਹੁਤ ਬੜੀਆਂ ਤੁਸੀਂ ਗੱਲ ਕਰ ਰਹੇ ਹੋ, ਬੜਾ ਧੰਨਵਾਦ।
0: ਥੈਂਕ ਯੂ ਵਾਸੀ
1: ਸਾਹਿਬ। ਮੈਂ ਤਾਂ ਇੱਕੋ ਬੇਨਤੀ ਕਰਨੀ ਹੈ ਕਿ ਭਰਾਵੋ, ਇਲੈਕਸ਼ਨ ਥੋੜੇ ਸਿਰ ਤੇ ਹੈ, ਤੁਸੀਂ ਆਪਸ ਚ ਇੱਕ ਦੂਜੇ ਖਿਲਾਫ ਬਿਲਕੁਲ ਨਾ ਬੋਲੋ। ਜਿਹੜਾ ਸਭ ਦੇ ਵਧੀਆ ਬੰਦਾ, ਜਿਹੜਾ ਲੋਕਾਂ ਦੀ ਕਮਿਊਨਿਟੀ ਦਾ ਜੋ ਕੰਮ ਕਰਦਾ, ਉਹਨੂੰ ਅੱਗੇ ਲਿਆਓ। ਪੜ੍ਹਿਆ ਲਿਖਿਆ ਸੂਝਵਾਨ ਹੈ ਤੇ ਤੁਹਾਡੇ ਬੱਚਿਆਂ ਦੀ ਸਿਹਤ ਬਾਰ ਹੈ, ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਬਾਰ ਹੈ, ਤੁਹਾਡੇ ਬੱਚਿਆਂ ਦੀਆਂ ਖੇਡਾਂ ਬਾਰ ਹੈ। ਜੋ ਬੰਦਾ ਧਿਆਨ ਦਿੰਦਾ ਹੈ, ਜੋ ਪ੍ਰੋਜੈਕਟ ਬਲੈਂਟਰ ਚ ਆ ਰਿਹਾ ਗੰਦ ਹੈ ਉਹਨੂੰ ਹਟਾਉਣ ਨੂੰ ਤਿਆਰ ਹੈ। ਮੇਰਾ ਮਤਲਬ ਹੈ ਗਾਰਬੇਜ ਪਲਾਂਟ ਜਿਹੜਾ ਆ ਰਿਹਾ ਉਹਨੂੰ ਬਾਹਰ ਧੱਕੇ ਦਿਓ ਤਾਂ ਬਚੋਗੇ। ਮੇਰਾ ਕਹਿਣਾ ਇਹ ਹੈ ਵੀ ਇੱਕੋ ਕੈਂਡੀਡੇਟ ਜਿਹੜਾ ਤੁਸੀਂ ਵਰਤਿਆ ਵਾ ਉਹ ਹੈ ਗੁਰਪ੍ਰੀਤ ਸਿੰਘ ਢਿੱਲੋਂ, 9-10 ਵਾਰਡ ਤੋਂ, ਉਹਨੂੰ ਵੱਧ ਤੋਂ ਵੱਧ ਵੋਟਾਂ ਪਾਓ ਤੇ ਆਪਣੇ
0: ਜੰਜੂਆ ਸਾਹਿਬ ਕਹਿੰਦੇ ਉਹਨਾਂ ਨੂੰ ਅਸੀਂ ਏਡਾ ਵੱਡਾ ਬਿੱਲ ਭੇਜ ਦੇਣਾ ਫ੍ਰੀ ਚ ਐਡਵਰਟਾਈਜ਼ ਹੁੰਦੀ ਹੈ ਬਾਸੀ ਸਾਹਿਬ ਤੋਂ।
1: ਨਾ ਨਾ ਮੈਂ ਤਾਂ ਆਪ ਦਊਗਾ, ਮੈਂ ਉਹਨੂੰ ਥੋੜਾ ਭੇਜਣਾ।
0: ਅੱਛਾ,
1: ਮੈਂ ਹੱਦ ਹੋ ਗਈ ਤੁਹਾਡੇ ਨਾਲ ਪਿਆਰ ਕਰਦਾ।
0: ਚਲਾਤੀ ਚਲਾਤੀ ਐਡ ਪਹਿਲੇ ਨੰਬਰ ਤੇ ਉਹਨਾਂ ਦੀ ਚਲਾਈ ਹੈ ਬਾਸੀ ਸਾਹਿਬ, ਟੈਨਸ਼ਨ ਨਾ ਲਓ, ਨਾ ਅਸੀਂ ਤੁਹਾਡੇ
1: ਦੇਖੋ ਉਹ ਥੋੜਾ ਕਾਰੋਬਾਰ ਉਹਦੇ ਚ ਮੈਂ ਦਖਲ ਨੀ ਦਿੰਦਾ, ਪਰ ਮੈਂ ਤਾਂ ਜਿਹੜੀ ਗੱਲ ਹੈ ਪਿਆਰ ਤੁਹਾਡੇ ਨਾਲ ਹੈ ਮੇਰਾ,
0: ਬਿਲਕੁਲ
1: ਪਿਆਰ ਉਹਦੇ ਨਾਲ ਹੈ, ਆਪਣੀ ਆਪਣੀ ਡਿਊਟੀ ਆਪਾਂ ਨਿਭਾਉਣੀ ਹੈ। ਪਰ ਬਿੱਲ, ਮੇਰਾ ਬਿੱਲ ਉਹਨੂੰ ਨਾ ਭੇਜੋ, ਉਹ ਮੈਨੂੰ ਭੇਜਿਓ।
0: ਠੀਕ ਹੈ ਜੀ, ਠੀਕ ਹੈ, ਥੈਂਕ ਯੂ।
1: ਉਹਨੂੰ ਭੇਜੋ, ਮੇਰਾ ਮੈਨੂੰ ਭੇਜ ਦਿਓ।
0: ਥੈਂਕ ਯੂ, ਥੈਂਕ ਯੂ ਬਾਸੀ ਸਾਹਿਬ।
1: ਹੱਸਦੇ ਖੁਸ਼ ਤੇ ਉਹ ਇੱਦਾਂ ਕਰੋ, ਥੋੜਾ ਜਿਹੜਾ ਜੰਜੂ ਵਾਂਗੂ ਸੋਹਣ ਲੱਗ ਲੱਗ ਜਾ ਆਪਣਾ, ਉਹ ਸਿੱਖ ਲਓ।
0: ਅੱਛਾ, ਠੀਕ ਹੈ।
1: ਸਾਰੇ ਸੋਤੇ ਬੜੇ ਖੁਸ਼ ਹੁੰਦੇ ਉਹਦੀਆਂ ਗੱਲਾਂ ਨਾਲ, ਤੁਸੀਂ ਵੀ ਖੁਸ਼ ਕਰੇ ਕਰੋ।
0: ਠੀਕ ਹੈ, ਠੀਕ ਹੈ,
1: ਚੜ੍ਹਦੀ ਕਲਾ ਚ ਰਹੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਦੀ
0: ਫਤਿਹ। ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਬਾਸੀ ਸਾਹਿਬ, ਬਹੁਤ ਬਹੁਤ ਤੁਹਾਡਾ ਕਾਲ ਦੇ ਲਈ। ਕਹਿੰਦੇ ਗਲੋਬਲ ਇੰਟੈਲੀਜੈਂਸ ਸਰਵੇ ਦੇ ਵਿੱਚ ਕੈਨੇਡਾ ਦਾ 10ਵਾਂ ਸਥਾਨ ਆਇਆ। ਸੋ ਇਹ ਜਿਵੇਂ ਵੀ ਕਿੰਨੇ ਕੁ ਬੰਦੇ ਇੰਟੈਲੀਜੈਂਟ ਨੇ ਸਾਰਿਆਂ 'ਚੋਂ ਇੱਕ 80 ਦੇਸ਼ਾਂ ਦੇ ਵਿੱਚ ਇਹਨਾਂ ਨੇ ਇਹ ਕਹਿ ਲਓ ਸਰਵੇ ਕੀਤਾ ਜਾਂ ਵੋਟਿੰਗ ਕੀਤੀ ਜਾਂ ਜਿਵੇਂ ਵੀ ਕੀਤਾ, ਅਤੇ 10ਵਾਂ ਸਥਾਨ ਆ ਕੈਨੇਡਾ ਦਾ, ਕਹਿੰਦੇ ਬੜੇ ਬੰਦੇ ਇੰਟੈਲੀਜੈਂਟ ਨੇ ਇੱਥੇ। ਅਤੇ ਕੋਈ ਗੱਲ ਨਹੀਂ, ਹੁਣ ਜਿੱਦਾਂ ਬਾਸੀ ਸਾਹਿਬ ਕਹਿ ਕੇ ਤਾਂ ਪਤਾ ਲੱਗ ਜਾਣਾ ਸਾਨੂੰ ਵੋਟਾਂ ਆ ਗਈਆਂ ਵੀ ਕਿੰਨੇ ਕੁ ਇੰਟੈਲੀਜੈਂਸੀ ਦੇ ਨਾਲ ਅਤੇ ਕਿੰਨੇ ਕੁ ਹੈ ਸਿਆਣਪ ਦੇ ਨਾਲ ਵੋਟਾਂ ਪਾਉਂਦੇ ਨੇ। ਬੱਲੇ ਦੋ ਦੋ ਕਾਲਾਂ ਵੱਜਦੀਆਂ ਨੇ ਆਉਣ ਤੋਂ ਪਹਿਲਾਂ। ਹਾਂਜੀ 94-45, ਸਤਿ ਸ਼੍ਰੀ ਅਕਾਲ ਭਾਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ। ਗੁਰਪ੍ਰੀਤ ਦਾ ਜਿਹੜਾ ਬਿੱਲ ਹੈ ਨਾ ਆਪਣਾ ਬਿੱਲੋਂ ਦਾ, ਉਹ ਮੈਨੂੰ ਭੇਜ ਦਿਆ ਅਜੀਤ ਅਖਬਾਰ ਚ ਖਬਰ ਛਪ ਗਈ। ਇਹਨੇ ਲਿਖਿਆ ਵੀ ਮੈਂ ਪਹਿਲਾਂ ਕੀ ਕੀਤਾ ਸੀ ਤੇ ਗਾਂਹ ਕੀ ਕਰੂੰਗਾ। ਪਹਿਲਾ ਵਿਅਕਤੀ ਹੈ ਜਿਸ ਨੇ ਇਹ ਸਭ ਲਿਖਿਆ। ਮੈਂ ਤਾਂ ਇਹਨੂੰ 16 ਸਾਲ ਤੋਂ ਜਾਣਦਾ, ਇਹਨੂੰ ਹਰਾਉਣ ਵਾਸਤੇ ਤਾਂ ਸਾਰੀ ਪਲਟਣ ਉੱਥੇ ਲੱਗੀ ਹੋਈ ਹੈ। ਬਿੱਲ ਮੈਨੂੰ ਭੇਜ ਦਿਆ ਜੇ ਇਹਨੂੰ।
0: ਠੀਕ ਹੈ ਠੀਕ ਹੈ, ਥੈਂਕ ਯੂ ਥੈਂਕ ਯੂ ਭਾਜੀ। ਅਮਰਜੀਤ ਮੁਲਤਾਨੀ ਭਾਜੀ ਵੀ ਲੰਘੇ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਵੀਰੇ, ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਮੇਰੀ ਰਿਕੁਐਸਟ, ਟਾਈਮ ਥੋੜਾ ਹੁੰਦਾ ਭਾਜੀ, ਖਬਰਾਂ ਖੁਬਰਾਂ ਸੁਣਾਇਆ ਕਰੋ ਪਲੀਜ਼। ਰਿਕੁਐਸਟ ਵਾਲੀ ਗੱਲ, ਸਰੋਤਿਆਂ ਵੱਲ ਮਿੰਟ ਇੱਕ ਲਿਆ ਕਰੋ ਪਲੀਜ਼।
0: ਲਾ ਲਈਏ ਪਰਮਿੰਦਰ ਜੀ ਨੂੰ।
2: ਲਾਓ ਜੀ ਪਲੀਜ਼, ਥੈਂਕ ਯੂ ਜੀ।
0: ਥੈਂਕ ਯੂ ਸੋ ਮਚ। ਆਹ ਦੇਖੋ ਸਾਨੂੰ ਵੀ ਕਾਹਲੀ ਹੁੰਦੀ ਆ ਵੀ ਪਰਮਿੰਦਰ ਜੀ ਨੂੰ ਫਟਾਫਟ ਕਰ ਲਿਆ ਕਰੀਏ। ਹਾਂਜੀ ਇਹਨਾਂ ਦੀ ਗੱਲ ਠੀਕ ਆ, ਮੁਲਤਾਨੀ ਭਾਜੀ ਦੀ ਵੀ ਫਟਾਫਟ ਇੱਕ ਮਿੰਟ ਦੇ ਵਿੱਚ ਜਿਹੜੀ ਕਾਲ ਆਉਂਦੀ ਆ ਨਾਲ ਦੇ ਨਾਲ ਹੀ ਕੀ ਉਹਨੂੰ ਕਹਿੰਦੇ ਜੇ ਅਸੀਂ ਆਪਣੀ ਰੈਪਅਪ ਕਰ ਦਈਏ ਗੱਲ ਤਾਂ ਵਧੀਆ ਗੱਲ ਆ। ਸੋ ਪਰਮਿੰਦਰ ਜੀ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਸਾਨੂੰ ਸਾਰਿਆਂ ਨੂੰ। ਅਸੀਂ ਜਿੱਥੇ ਹਲਕੀਆਂ ਫੁਲਕੀਆਂ ਕੈਨੇਡਾ ਦੀਆਂ ਖਬਰਾਂ ਕਰਦੇ ਹਾਂ ਉੱਥੇ ਪਰਮਿੰਦਰ ਜੀ ਸਾਡੇ ਨਾਲ ਇੰਡੀਆ ਤੋਂ ਜੁੜਦੇ ਨੇ ਅਤੇ ਇੰਡੀਆ ਦੀਆਂ ਖਬਰਾਂ ਜਿਹੜੀਆਂ ਸਾਨੂੰ ਉਹ ਸੁਣਾਉਂਦੇ ਨੇ। ਸੋ ਬਿਲਕੁਲ ਮੈਂ ਇੱਕ ਪਿਆਰਾ ਜਿਹਾ ਗੀਤ ਤੁਹਾਡੇ ਲਈ ਲਾਉਣਾ। ਅੱਜ ਪਿਤਾ ਦੇ ਉੱਤੇ ਕੋਈ ਵਧੀਆ ਜਿਹਾ ਮੈਨੂੰ ਹਲਕਾ ਜਿਹਾ ਸੌਂਗ ਲਾਉਣ ਦਾ ਦਿਲ ਕਰਦਾ ਸੀ। ਮੈਂ ਥੋੜ੍ਹੀਆਂ ਲਾਈਨਾਂ ਵੀ ਕੱਢੀਆਂ ਸੀ। ਕਹਿੰਦਾ ਬੇਸ਼ੱਕ ਪਿਤਾ ਲੋਰੀ ਨਹੀਂ ਸੁਣਾਉਂਦਾ, ਮਾਂ ਵਾਂਗ ਹੰਝੂ ਨਹੀਂ ਵਹਾਉਂਦਾ, ਪਰ ਦਿਨ ਭਰ ਦੀ ਥਕਾਨ ਦੇ ਬਾਵਜੂਦ ਰਾਤ ਦਾ ਪਹਿਰਾ ਬਣ ਜਾਂਦਾ ਹੈ। ਅਤੇ ਫਿਰ ਜਦੋਂ ਸਵੇਰੇ ਸਵੇਰੇ ਨਿਕਲਦਾ ਹੈ ਤਿਨਕਿਆਂ ਦੀ ਖੋਜ ਵਿੱਚ, ਕਿਸੇ ਦੇ ਖਿਡੌਣੇ, ਕਿਸੇ ਦੀਆਂ ਕਿਤਾਬਾਂ, ਕਿਸੇ ਦੀ ਮਿਠਾਈ, ਕਿਸੇ ਦੀ ਦਵਾਈ, ਪਰਵਾਜ਼ 'ਤੇ ਰਹਿੰਦਾ ਹੈ ਹਰ ਇੱਕ ਅੱਖ 'ਚ ਸੁਪਨਾ। ਦੱਸੋ ਭਲਾ ਸਹੀ ਉਮਰ ਪਿਤਾ ਕਦੋਂ ਹੋਇਆ ਖੁਦ ਲਈ ਆਪਣਾ। ਮਤਲਬ ਕਿ ਸਾਰੀ ਉਮਰ ਸਾਡੇ ਲਈ ਉਹ ਭੱਜਦਾ ਦੌੜਦਾ ਫਿਰਦਾ, ਆਪਣਾ ਕਦੋਂ ਹੋਇਆ। ਸੋ ਪਿਆਰਾ ਜਿਹਾ ਗੀਤ ਸੁਣੋ ਅਤੇ ਮੈਂ ਪਰਮਿੰਦਰ ਜੀ ਨੂੰ ਲਾਉਂਦਾ ਨਾਲ।

0: ਲਓ ਜੀ, ਜ਼ਿਆਦਾ ਟਾਈਮ ਨਹੀਂ ਅਸੀਂ ਲੈਣਾ ਤੁਹਾਨੂੰ। ਜਿੱਦਾਂ ਅਸੀਂ ਵਾਅਦਾ ਕੀਤਾ, ਪਰਮਿੰਦਰ ਜੀ ਸਾਡਾ ਪੰਜਾਬ ਤੋਂ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਪਰਮਿੰਦਰ ਜੀ, ਲੰਘਿਆ ਕੀ ਹਾਲ ਚਾਲ
1: ਜੀ? ਰਮਨ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਜ ਅੱਗੇ ਪਨੇਸਰ ਸਾਹਿਬ ਤੁਹਾਡੀ ਸਿਫਾਰਿਸ਼ ਕਰਦੇ ਹੁੰਦੇ ਆ, ਅੱਜ ਵੱਖ ਵੱਖ ਹੋਰ ਲਾਈਨਾਂ ਤੋਂ ਵੀ ਆਈਆਂ ਤੁਹਾਡੀ ਸਿਫਾਰਿਸ਼, ਕਹਿੰਦੇ ਪਰਮਿੰਦਰ ਜੀ ਨੂੰ ਲੈ ਆਓ ਫਟਾਫਟ। ਮੈਂ ਕਿਹਾ ਲੈ ਆਉਂਦੇ ਆ,
1: ਆਪਾਂ ਨੂੰ ਰਮਨ ਜੀ ਫਿਰ ਆਪਾਂ ਮਤਲਬ ਡਰੀਏ ਨਾ, ਆਪਾਂ ਨੂੰ ਸੁਣਨ ਵਾਲੇ ਹੈਗੇ ਆ।
0: ਬਿਲਕੁਲ ਬਿਲਕੁਲ, ਸਪੋਰਟ ਪੂਰੀ ਆ। ਮਨਜੀਤ ਮਲਤਾਨੀ ਭਾਈ ਦਾ ਸਪੈਸ਼ਲ ਫੋਨ ਆਇਆ, ਕਹਿੰਦੇ ਖਬਰਾਂ ਫਟਾਫਟ, ਕਹਿੰਦੇ ਲੈ ਆਇਆ ਕਰੋ। ਦੇਖੋ ਕੀ ਕਰੀਏ, ਇੱਥੇ ਚੱਲਦੀ ਆ।
1: ਇਹ ਵੀ ਹੋ ਸਕਦਾ ਰਮਨ ਜੀ, ਆਪਾਂ ਐਵੇਂ ਨਾ ਭੁੱਲੀਏ, ਐਵੇਂ ਨਾ ਹੋ ਸਕਦਾ ਵੀ ਮੰਡੇ ਨੂੰ ਆਪਣੇ ਰਮਨ ਜੀ ਆਉਂਦੇ, ਸ਼ਾਇਦ ਤੁਹਾਡੇ ਕਰਕੇ ਵੀ ਆਏ ਹੋਣ, ਜੇ ਮੇਰਾ ਨਾਲ ਸੂਤ ਲੱਗਦਾ ਹੋਵੇ।
0: ਸ਼ਾਇਦ ਮੇਰੇ ਕਰਕੇ ਕਹਿਤਾ ਹੋਵੇ, ਫਟਾਫਟ ਪਰਮਿੰਦਰ ਜੀ ਨੂੰ ਲਾਇਆ ਹੋਇਆ, ਐਵੇਂ ਜੱਬਲੀਆਂ ਨਾ ਮਾਰੋ। ਦੇਖੋ ਸਾਡੇ ਚੱਲਦੀਆਂ ਇੱਥੇ ਵੋਟਾਂ ਆ ਗਈਆਂ ਮਿਊਂਸੀਪੈਲਿਟੀ ਦੀਆਂ, ਅਤੇ ਹੁਣ ਮਾਮਲਾ ਹੈਗਾ ਬੜਾ ਭਖਿਆ। ਕੀ ਕਰ ਰਿਹਾ, ਦੇਖੋ ਅੱਧਾ ਫੋਲਡਰ ਜੰਜੂਆ ਸਾਹਿਬ ਦਾ ਐਡਾਂ ਨਾਲ ਭਰਿਆ, ਕੌਂਸਲਰਾਂ ਦੀਆਂ। ਹੁਣ ਕੀ ਕਰੇ ਬੰਦਾ, ਕਿਹਦੀ ਚਲਾਵੇ ਕਿਹਦੀ ਛੱਡੇ। ਚਲੋ ਕੋਈ ਗੱਲ ਨਹੀਂ, ਅਸੀਂ ਹੁਣ ਪੰਜਾਬ, ਕਿਉਂਕਿ ਪੰਜਾਬ ਦੀਆਂ ਵੀ ਵੋਟਾਂ ਮੂਹਰੇ ਸਿਰ 'ਤੇ ਹੀ ਨੇ, ਅਤੇ ਉੱਥੇ ਦੀ ਕੋਈ ਬ੍ਰੇਕਿੰਗ ਨਿਊਜ਼ ਸੁਣਦੇ ਹਾਂ। ਕਹਿੰਦੇ CM ਭਗਵੰਤ ਮਾਨ ਹੁਣਾਂ ਨੂੰ ਦੋਹਰਾ ਘੇਰਾ ਪੈ ਗਿਆ, ਕੀ ਖਬਰ ਹੈ?
1: ਬਿਲਕੁਲ, ਅੱਜ ਇੱਕ ਵੱਡੀ ਡਿਵੈਲਪਮੈਂਟ ਨਜ਼ਰ ਆ ਰਹੀ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਕਿ CM ਭਗਵੰਤ ਮਾਨ ਨੂੰ ਦੋਹਰਾ ਘੇਰਾ ਪੈ ਗਿਆ ਜੀ। ਔਰ ਇਸ ਦੋਹਰੇ ਘੇਰੇ ਦੀ ਲਪੇਟ ਦੇ ਵਿੱਚ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਇੰਚਾਰਜ ਨੇ ਮਨੀਸ਼ ਸਿਸੋਦੀਆ, ਉਹਨਾਂ ਨੂੰ ਵੀ ਲਪੇਟਾ ਲੱਗ ਸਕਦਾ। ਅਸਲ ਦੇ ਵਿੱਚ ਇਹ ਮਾਮਲਾ ਪਿਛਲੇ 2-3 ਮਹੀਨਿਆਂ ਤੋਂ ਹੌਲੀ ਹੌਲੀ ਤੁਰ ਰਿਹਾ ਸੀ, ਪਰ ਅੱਜ ਇਹਨੂੰ ਤੇਜ਼ ਰਫ਼ਤਾਰ ਮਿਲ ਗਈ ਆ। ਔਰ ਕੀ ਮਾਮਲਾ, ਆਪਾਂ ਪਹਿਲਾਂ ਮਾਮਲੇ ਤੇ ਚੱਲਦੇ ਹਾਂ ਜੀ। ਭਾਰਤ ਦੀ ਇੱਕ ਜਿਹੜੀ ਵਿੱਤੀ ਮਾਮਲਿਆਂ, ਫਾਈਨੈਂਸ਼ੀਅਲ ਮਾਮਲਿਆਂ ਨੂੰ ਡੀਲ ਕਰਨ ਵਾਲੀ ਏਜੰਸੀ ਆ ED, ਸਾਰੇ ਜਾਣਦੇ ਨੇ ਕਿ ED ਕੀ ਆ ਔਰ ਕਿਹੜੇ ਸਿਆਸੀ ਪਾਰਟੀਆਂ ਜਾਂ ਸਿਆਸੀ ਸਰਕਾਰ ਅੰਡਰ ਕੰਮ ਕਰਦੀ ਆ। ਸੋ ED ਨੇ ਪਿਛਲੇ ਮਹੀਨਿਆਂ ਦੌਰਾਨ DGP ਪੰਜਾਬ ਨੂੰ ਕੁਝ ਚਿੱਠੀਆਂ ਲਿਖੀਆਂ ਸੀ ਰਮਨ ਜੀ। ਉਹਨਾਂ ਚਿੱਠੀਆਂ ਦੇ ਵਿੱਚ ਇੱਕ ਗੱਲ ਦਾ ਵਾਰ ਵਾਰ ਜ਼ਿਕਰ ਸੀ ਕਿ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦਾ ਦਫ਼ਤਰ ਆ ਜਾਂ ਉਹਨਾਂ ਦਾ ਸਰਕਲ ਆ ਜਾਂ ਉਹਨਾਂ ਦੇ ਮੰਤਰੀ ਨੇ ਉਹ ਜਿਹੜੇ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਏ ਨੇ। CM ਹਾਊਸ ਸਿੱਧਾ ਸਿੱਧਾ ਲਿਖਿਆ ਸੀ ਕਿ CM ਹਾਊਸ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ। ਔਰ ਇਸੇ ਦਰਮਿਆਨ ਆਪਾਂ ਇਹ ਵੀ ਨਾ ਭੁੱਲੀਏ ਕਿ ਇੱਕ ਖਬਰ ਆਉਂਦੀ ਸੀ ਜਿਹਨੇ ਤਸੱਲੀ ਮਚਾਤੀ ਸੀ ਕਿ CM ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਦੇ ਉੱਪਰ ਦੋਸ਼ ਲੱਗਦੇ ਨੇ ਕਿ ਉਹਨਾਂ ਨੇ ਪੰਜਾਬ ਦੇ ਵਿੱਚ 2 ਰੇਪ ਮਾਮਲਿਆਂ ਨੂੰ ਦਬਾਉਣ ਲਈ ਕਥਿਤ ਤੌਰ ਤੇ ਸੱਜੇ ਖੱਬੇ ਬੰਦੇ ਖੜੇ ਕਰਕੇ 5 ਕਰੋੜ ਰੁਪਇਆ ਮੰਗੇ ਸੀ। ਉਹ ਵੀ ਮਾਮਲਾ ਇਹਦੇ ਵਿੱਚ ਹੀ ਆਉਂਦਾ। ਅੱਜ ਕੀ ਹੋਇਆ, ਅੱਜ ਇਹ ਮਾਮਲਾ ਵਿਚਾਰਿਆ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ED ਨੇ ਜਿਹੜੀਆਂ ਚਿੱਠੀਆਂ ਲਿਖੀਆਂ ਸੀ ਪੰਜਾਬ ਸਰਕਾਰ ਉਹਦੇ ਉੱਤੇ ਜਿਹੜੀ ਆ ਅੱਖਾਂ ਬੰਦ ਕਰਕੇ ਬੈਠੀ ਆ, ਕੁਝ ਵੀ ਨਹੀਂ ਹੋ ਰਿਹਾ। ਸੋ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਮਨ ਜੀ ਧਿਆਨ ਦੇਣਾ, ਇਹ ਮਾਮਲਾ CBI ਹਵਾਲੇ ਕਰਤਾ, 2 ਮਹੀਨਿਆਂ 'ਚ ਜਾਂਚ ਰਿਪੋਰਟ ਮੰਗ ਲਈ ਆ। ਸੋ ਪੰਜਾਬ ਦੇ ਵਿੱਚ ਇੱਕ ਹੋਰ ਛੇੜਾ ਛਿੜ ਸਕਦਾ ਔਰ ਆਉਣ ਵਾਲੇ ਦਿਨਾਂ 'ਚ ਆਪਾਂ ਦੇਖ ਸਕਦੇ ਹਾਂ ਕਿ CBI ਦੀਆਂ ਟੀਮਾਂ ਚੰਡੀਗੜ੍ਹ CM ਹਾਊਸ ਪਹੁੰਚ ਸਕਦੀਆਂ ਨੇ। CM ਭਗਵੰਤ ਮਾਨ ਕੋਲੋਂ ਵੀ ਪੁੱਛਗਿੱਛ ਦੀਆਂ ਸੰਭਾਵਨਾ ਹਾਲੇ ਆਪਾਂ ਨਕਾਰ ਨਹੀਂ ਸਕਦੇ। ਕੀ ਸਵਾਲ ਇਹ ਆ ਕਿ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਕੋਲੋਂ ਵੀ ਪੁੱਛਗਿੱਛ ਹੋਊਗੀ ਜਾਂ ਪੰਜਾਬ ਦੇ ਮਿਨਿਸਟਰ ਜਿਹੜੇ ਹੈਗੇ ਨੇ ਉਹ ਰਡਾਰ ਤੇ ਹੋਣਗੇ CBI ਦੇ? ਕੁਝ ਵੀ ਹੋ ਸਕਦਾ, ਇਲੈਕਸ਼ਨ ਸਿਰ ਤੇ ਆ ਔਰ ਜੇਕਰ ਇਹ ਕਾਰਵਾਈਆਂ ਸ਼ੁਰੂ ਹੁੰਦੀਆਂ ਤਾਂ ਮੈਨੂੰ ਲੱਗਦਾ ਪੰਜਾਬ ਦਾ ਸਿਆਸੀ ਮਾਹੌਲ ਹੋਰ ਹੋ ਸਕਦਾ। ਪਰ ਇਸ ਫੈਸਲੇ ਨਾਲ, ਹਾਈ ਕੋਰਟ ਦੇ ਇਸ ਫੈਸਲੇ ਨਾਲ ਸਭ ਤੋਂ ਵੱਧ ਜਿਹੜੇ ਝੂਮ ਉੱਠੇ ਨੇ ਉਹ ਸੁਖਪਾਲ ਖਹਿਰਾ, ਬੜੀ ਦੇਰ ਦੇ ਲੱਗੇ ਹੋਏ ਸੀ ਇਸ ਮਾਮਲਿਆਂ ਦੇ ਨੂੰ ਲੈ ਕੇ, ਅੱਜ ਉਹਨਾਂ ਨੇ ਖੁਸ਼ੀ ਚ ਕੀਵੇ ਹੋਏ ਵੀਡੀਓ ਪਾਈ ਆ। ਹੋਰ ਕਾਂਗਰਸੀ ਆਗੂ ਵੀ ਗਦ ਗਦ ਨੇ ਔਰ ਨਾਲ ਦੀ ਨਾਲ ਦੂਜੇ ਘੇਰਾ ਜਿਹੜਾ ਦੂਸਰਾ ਪਾਸਾ ਆਪਾਂ ਇਵੇਂ ਦਾ ਭੁੱਲੀਏ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ DA ਉਹਦਾ ਵੀ ਮਾਮਲਾ ਬਹੁਤ ਜਿਹੜਾ ਭਖਿਆ ਹੋਇਆ। ਸਰਕਾਰ ਬਾਰ ਬਾਰ ਕਦੇ ਕਹਿੰਦੀ ਆ ਦੇ ਦੇਵਾਂ, ਕਦੇ ਇੰਨੇ ਪਰਸੈਂਟ ਨੂੰ ਦੇਵਾਂਗੇ, ਕਦੇ ਇੰਨਾ ਕੁ ਦੇਵਾਂਗੇ। ਵਿੱਚ ਦੀ ਵਿੱਚ ਇਹ ਵੀ ਕਿਹਾ ਜਾਂਦਾ ਕਿ ਇਹ ਮਾਮਲਾ ਤਾਂ ਸੁਪਰੀਮ ਕੋਰਟ ਚ ਚੱਲਦਾ, ਅਸੀਂ ਕੁਝ ਕਰ ਨਹੀਂ ਸਕਦੇ। ਸੋ ਇਹ ਮਾਮਲਾ ਵੀ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਚ ਵਿਚਾਰਿਆ ਗਿਆ ਔਰ ਹਾਈ ਕੋਰਟ ਨੇ ਝਾੜ ਪਾਈ ਆ। ਉਹ ਕਹਿੰਦੇ ਸਾਨੂੰ ਇਹ DA ਦੇਣਾ ਹੀ ਪੈਣਾ ਔਰ ਨਾਲ ਦੀ ਨਾਲ ਜੇ ਲੇਟ ਕਰਦੇ ਹਾਂ ਤਾਂ 6% ਵਿਆਜ ਵੀ ਦੇਣਾ ਪਊਗਾ। ਸੋ ਇਹ ਦੋਹਰਾ ਘੇਰਾ ਜਿਹੜਾ ਅੱਜ CM ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਨੂੰ ਪਿਆ ਆ, ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨ ਕੰਪੇਨ ਹੋਰ ਤੇਜ਼ ਹੋਊਗੀ
0: ਟਰੰਪ ਸਾਹਿਬ ਕਹਿੰਦੇ ਵੀ 2 ਕਰੋੜ ਬਜ਼ੁਰਗਾਂ ਦੇ ਅਸੀਂ $100 ਆਪਣੀਆਂ ਮਿਡ ਟਰਮ ਵੋਟਾਂ ਤੋਂ ਪਹਿਲਾਂ ਪਾ ਦੇਣੀਆਂ, ਵੀ ਟੂੰ ਟੂੰ ਟੂੰ ਟੂੰ ਅਸੀਂ ਇੱਥੇ ਅਮਰੀਕਾ 'ਚ ਵੀ ਕਰਾ ਦੇਣੀ, ਇਕੱਲੇ ਇੰਡੀਆ 'ਚ ਨਹੀਂ ਹੋਣੀ। ਡਾਕਟਰ ਰਜਿੰਦਰ ਗੁਰਾਇਆ ਜੀ ਉਹਨਾਂ ਦਾ ਸੁਨੇਹਾ ਦੇ ਦਈਏ, ਕਹਿੰਦੇ ਨੈੱਕ ਪੇਨ, ਬੈਕ ਪੇਨ, ਸ਼ੋਲਡਰ ਪੇਨ, ਨੀ ਪੇਨ, ਹਿੱਪ ਪੇਨ ਜਾਂ ਮਾਈਗ੍ਰੇਨ ਦੀ ਕੋਈ ਵੀ ਪੇਨ ਹੈਗੀ ਹੈ ਤਾਂ ਉਹਦੇ ਸੰਬੰਧੀ ਤੁਸੀਂ ਡਾਕਟਰ ਰਜਿੰਦਰ ਗੁਰਾਇਆ ਜੀ ਨਾਲ ਸੰਪਰਕ ਕਰ ਸਕਦੇ ਹੋ 416-884-5486 416-884-5486 ਵਿਲੀਅਮ ਪਾਰਕਵੇ ਅਤੇ ਚੰਕਿਊਜ਼ੀ ਦੇ ਏਰੀਏ ਦੇ ਵਿੱਚ ਇਹ ਸੇਵਾਵਾਂ ਪ੍ਰਦਾਨ ਕਰਦੇ ਨੇ। ਸੋ ਜ਼ਰੂਰ ਕਿਸੇ ਵੀ ਤਰ੍ਹਾਂ ਦਾ ਪੇਨ ਨਾਲ ਜੂਝ ਰਹੇ ਹੋ ਤਾਂ ਡਾਕਟਰ ਰਜਿੰਦਰ ਗੁਰਾਇਆ ਜੀ ਨੂੰ ਜ਼ਰੂਰ ਜਿਹੜਾ ਹੈ ਸੰਪਰਕ ਕੀਤਾ ਜਾ ਸਕਦਾ। ਪਨੇਸਰ ਸਾਹਿਬ ਨੰਗੇ ਹੋ, ਹਾਂਜੀ ਕਿਵੇਂ ਹਾਲ ਚਾਲ?
1: ਸਤਿ ਸ਼੍ਰੀ ਅਕਾਲ
0: ਕੀ ਹਾਲ ਚਾਲ?
1: ਬਹੁਤ ਵਧੀਆ, ਪਰਮਿੰਦਰ ਜੀ ਵੀ ਆ ਗਏ।
0: ਪਰਮਿੰਦਰ ਜੀ ਆ ਗਏ ਆ ਗਏ
1: ਦੋ ਦੋ ਵਧਾਈਆਂ ਦੇ ਦਈਏ ਜੀ।
0: ਅੱਛਾ ਜੀ,
1: ਜਸਟ ਸਿੰਘ ਜੀ ਨੂੰ ਜੀ ਨਿੱਕੇ ਦੇ ਆਉਣ ਦੀਆਂ ਬਹੁਤ ਬਹੁਤ ਵਧਾਈਆਂ ਜੀ। ਪ੍ਰਧਾਨ ਜੀ ਵੀ ਲਿਆ ਨਾਲ ਨਿੱਕਾ ਆ ਕੇ, ਕਿਉਂਕਿ ਉਹਨਾਂ ਦੇ ਪੋਤਾ ਹੋਇਆ।
0: ਅੱਛਾ,
1: ਜੋ ਸਿੱਧੂ ਨੂੰ ਵਧਾਈਆਂ ਉਹਨਾਂ ਦੇ ਪੋਤੀ ਹੋਈ ਹੈ।
0: ਕੀ ਬਾਤ ਹੈ,
1: ਪਹਿਲਾਂ ਤਾਂ ਦੋਹਾਂ ਨੂੰ ਵਧਾਈਆਂ ਦੇ ਦਈਏ।
0: ਬਿਲਕੁਲ ਬਿਲਕੁਲ।
1: ਹੁਣ ਤੁਸੀਂ ਦੱਸਿਓ ਕਿ ਸਰਕਾਰ ਪਹਿਲਾਂ ਐ ਦੱਸੋ ਵੀ ਪੈਸੇ ਦੇਣ ਨੂੰ ਇਹਨਾਂ ਕੋਲ ਨਾ ਇੰਪਲਾਈਆਂ ਨੂੰ ਦੇਣ ਨੂੰ ਪੈਸਾ ਨੀ, ਉਹਨਾਂ ਦੀ ਟੂੰ ਟੂੰ ਕਾ ਤਾ ਟੂੰ ਟੂੰ ਕਰਾਉਣ ਨੂੰ ਪੈਸਾ, ਕਿਉਂ ਪੈਸਾ ਐ ਚੱਕ ਕੇ ਕਿਸੇ ਸਰਕਾਰ ਨੇ ਨੀ ਐ ਕਰਜ਼ੇ ਥੱਲੇ ਇਹਨੂੰ ਲਿਆਂਦਾ ਪੰਜਾਬ ਨੂੰ, ਜਿੰਨਾ ਪੈਸਾ ਚੱਕ ਕੇ ਇਹ ਸਰਕਾਰ ਨੇ ਕਰਜ਼ੇ ਥੱਲੇ ਲਿਆਂਦਾ। ਇੰਪਲਾਈਆਂ ਦੀ ਟੂੰ ਟੂੰ ਵੀ ਕਰਾ ਦੋ ਭਾਈ,
0: ਮੁੱਖ ਮੰਤਰੀ ਸਾਹਿਬ ਰਿਕੁਐਸਟ ਕਰਦੇ ਆ। ਥੈਂਕ ਯੂ ਜੀ। ਬਿਲਕੁਲ, ਥੈਂਕ ਯੂ।
2: ਹਾਂਜੀ ਭਾਜੀ, ਮੈਂ ਸਵਾਲ ਪੁੱਛਣਾ ਸੀ ਭਾਜੀ ਹੋਰਾਂ ਨੂੰ, ਜਿਹੜੀ ਇਹ ਜਦੋਂ ਚਾਈਨਾ ਦੀ ਜ਼ਮੀਨ ਆਪਣੀ ਇੰਡੀਆ ਦੀ ਜ਼ਮੀਨ ਖੋਈ ਜਾਂਦੀ ਆ, ਇੰਨੀ ਮਤਲਬ ਭ੍ਰਿਸ਼ਟਾਚਾਰ ਆ ਇੰਨਾ ਮਤਲਬ ਹਨਾ ਹੱਦ ਤੋਂ ਵੱਧ,
0: ਹਾਂਜੀ
2: ਮਤਲਬ ਉਧਰ ਕਿਉਂ ਨੀ ਮੋਦੀ ਸਾਹਿਬ ਭੇਜਦਾ?
0: ਕੌਣ ਖੋਈ ਜਾਂਦਾ ਜ਼ਮੀਨ?
2: ਜਿਹੜਾ ਚਾਈਨਾ ਚਾਈਨਾ ਇੱਧਰ ਨੂੰ ਵੜੀ ਜਾਂਦਾ ਤੇ ਜਾਂ ਉਹਦੇ ਮਤਲਬ ਮੰਤਰੀ ਇੰਨਾ ਭ੍ਰਿਸ਼ਟਾਚਾਰ ਨੇ, ਉਧਰ ਨੂੰ ਕੋਈ ਨੀ ਇੰਨੀ ਸੂਈ ਹੁੰਦੀ ਜੀ ਮੋਦੀ ਸਾਹਿਬ ਦੀ।
0: ਪਰਮਿੰਦਰ ਜੀ, ਹੈ ਇਹਦਾ ਕੋਈ ਜਵਾਬ?
1: ਰਮਨ ਜੀ ਕਹਿੰਦੇ ਹੁੰਦੇ ਰੱਬ ਨੇੜੇ ਕਿ ਕਸੌਣ, ਭਾਈ ਉਹਨਾਂ ਨੇ ਤਾਕਤ ਵੀ ਦੇਖਣੀ, ਸਰਕਾਰਾਂ ਵੀ ਚਲਾਉਣੀਆਂ, ਕਈ ਤਰ੍ਹਾਂ ਦੇ ਮੈਨੇਜ ਕਰ ਜਾਂਦੇ ਨੇ, ਲੁਕੋ ਜਾਂਦੇ ਨੇ। ਪਿਛਲੇ ਦਿਨ ਦੇਖਿਆ ਕਿ ਭਾਰਤ ਦੇ 20 ਫੌਜੀ ਮਰਨ ਦੇ ਬਾਵਜੂਦ ਸਰਕਾਰ ਨੀ ਮੰਨੀ, ਵੱਡੇ ਵੱਡੇ ਜਿਹੜੇ ਫੌਜ ਦੇ ਅਫਸਰ ਵੀ ਮੰਨ ਗਏ ਸੀ ਕਿ ਜਿਹੜਾ ਲਦਾਖ ਸਾਈਡ ਤੋਂ ਚਾਈਨਾ ਦੀਆਂ ਫੌਜਾਂ ਨੇ ਜਿਹੜੀ ਆ ਘੁਸਪੈਠ ਕੀਤੀ ਆ, ਕੁਝ ਜਿਹੜਾ ਏਰੀਆ ਮੰਨ ਲਿਆ ਗਿਆ ਹਿਮਾਚਲ ਪ੍ਰਦੇਸ਼ ਦੇ ਵੀ, ਉਹ ਸਰਕਾਰ ਦਾ ਮਸਲਾ ਭਾਈ, ਇਹ ਤਾਂ ਓਪੋਜੀਸ਼ਨ ਵਾਲੇ ਦੱਸ ਸਕਦੇ ਨੇ ਕਰ ਸਕਦੇ, ਮੀਡੀਆ ਦੱਸ ਸਕਦਾ, ਪਰ ਮੈਨੂੰ ਲੱਗਦਾ ਕਿ ਓਪੋਜੀਸ਼ਨ ਹਾਲੇ ਉਸ ਰੂਪ ਚ ਸਾਹਮਣੇ ਨਹੀਂ ਆਈ ਕਿ ਸਰਕਾਰ ਦਾ ਗਲਾਵਾਂ ਫੜ ਕੇ ਗੱਲ ਪੁੱਛੀ ਜਾਂਦੀ, ਜਿੱਦਾਂ ਪੰਜਾਬੀ ਚ ਕਹਿੰਦੇ ਰਮਨ ਜੀ ਵੀ ਸਾਫਾ ਪਾ ਕੇ ਗੱਲ ਚ ਜਿਹੜੀ ਗੱਲ ਪੁੱਛੀ ਜਾਂਦੀ ਆ ਉਹ ਤਾਕਤ ਨਹੀਂ ਆ ਓਪੋਜੀਸ਼ਨ ਦੇ ਕੋਲ, ਤੇ ਮੀਡੀਆ ਦਾ ਹਾਲ ਤਾਂ ਸਾਰੇ ਜਾਣਦੇ ਹੀ ਆ ਕਿ ਮੀਡੀਆ ਚ ਹੋਰ ਕੁਝ ਕੀ ਰਿਹਾ ਆ। ਸੋ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਗੱਲ ਚਿੰਤਾ ਵਾਲੀ ਜ਼ਰੂਰ ਆ, ਪਰ ਸਰਕਾਰ ਹੁਣ ਕਹਿੰਦੀ ਹੈ ਜਿੰਨਾ ਸਾਡਾ ਰਾਜ ਚੱਲ ਜਾਵੇ ਉਹ ਠੀਕ ਆ, ਔਰ ਇਹ ਜਿਹੜਾ ਚਾਈਨਾ ਜਾਂ ਵਿਦੇਸ਼ੀ ਦਖਲ ਜਾਂ ਭ੍ਰਿਸ਼ਟਾਚਾਰ ਵਾਲਾ ਜਿਹੜਾ ਮਰਿਆ ਸਾਪਿਆ ਸੀ ਉਹਨਾਂ ਵਾਲੀ ਸਰਕਾਰ ਦੇ ਗੱਲ ਚ ਪਾ ਕੇ ਅਸੀਂ
0: ਤੁਰਦੇ ਬਣੀਏ ਜੀ। ਜੀ ਬਿਲਕੁਲ, ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਦਾ ਸੰਦੇਸ਼ ਤੁਹਾਨੂੰ ਦੇ ਦਈਏ, ਕਹਿੰਦੇ ਜੇ ਤੁਸੀਂ ਕੇਟਰਿੰਗ ਕਰਾਉਣੀ ਹੈ ਜਾਂ ਡਾਈਨਿੰਗ ਕਰਨਾ ਟੇਕ ਆਊਟ ਕਰਨਾ ਤਾਂ ਤੁਸੀਂ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਦੀਆਂ 2 ਲੋਕੇਸ਼ਨਾਂ ਨੇ 4025 ਬ੍ਰੈਂਟਨ ਗੇਟ ਮਾਲਟਨ ਮਿਸੀਸਾਗਾ ਦੇ ਵਿੱਚ ਅਤੇ 10178 ਹੋਰਨਟੈਰੀਓ ਸਟਰੀਟ ਬਵੇਡ, ਅਤੇ ਹੋਰਨਟੈਰੀਓ ਦਾ ਏਰੀਆ ਬਣਦਾ। ਸੋ ਤੁਸੀਂ ਇੱਥੇ ਜਾ ਕੇ ਆਪਣੇ ਪਰਿਵਾਰ ਦੇ ਨਾਲ ਜਾ ਕੇ ਡਾਈਨਿੰਗ ਕਰੋ ਜਾਂ ਟੇਕ ਆਊਟ ਕਰਕੇ ਘਰ ਨੂੰ ਲਿਆਵੋ, ਜਾਂ ਫਿਰ ਕਿਤੇ ਕੋਈ ਫੰਕਸ਼ਨ ਆ ਰਿਹਾ ਤਾਂ ਕੇਟਰਿੰਗ ਕਰਾਉਣੀ ਹੈ ਤਾਂ ਗੁਰਜੀਤ ਰੰਧਾਵਾ ਭਾਜੀ ਨਾਲ 647-3893-72 ਦੇ ਉੱਤੇ ਸੰਪਰਕ ਜਿਹੜਾ ਕੀਤਾ ਜਾ ਸਕਦਾ, 647-3893-72। ਫੂਡ ਇਹਨਾਂ ਦਾ ਸਵਾਦ ਹੁੰਦਾ, ਅਸੀਂ ਖਾਧਾ ਪਿਛਲੀ ਪਿਕਨਿਕ 'ਤੇ ਵੀ ਖਾਧਾ ਸੀ 2025 ਦੇ ਵਿੱਚ, ਅਤੇ ਸਾਡੇ ਘਰ ਦੇ ਨੇੜੇ ਪੈਂਦਾ, ਮੈਂ ਵੀ ਜਾਂਦਾ ਰਹਿੰਦਾ। ਸੋ ਵਧੀਆ ਫੂਡ ਹੁੰਦਾ, ਜ਼ਰੂਰ ਇੱਕ ਵਾਰੀ ਟਰਾਈ ਕਰੋ। ਸੰਧੂ ਹੀਟਿੰਗ ਤੋਂ ਜਤਿੰਦਰ ਸੰਧੂ ਭਾਈ ਦਾ ਮੈਸੇਜ ਦੇ ਦਈਏ, ਕਹਿੰਦੇ ਏਸੀ ਫਰਨੈਸ ਟੈਂਕਲੈਸ ਵਾਟਰ ਹੀਟਰ ਜਾਂ ਗੈਸ ਪਾਈਪਲਾਈਨ ਦਾ ਕੋਈ ਵੀ ਕੰਮ ਕਰਾਉਣਾ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਲਿਓ, ਕਿਉਂਕਿ ਹੁਣ ਫਰਨੈਸ ਚਲਾਉਣ ਦਾ ਟਾਈਮ ਆ ਗਿਆ। ਜਿਵੇਂ ਪਹਿਲਾਂ ਗੱਲ ਕੀਤੀ ਵੀ ਮਾੜੀ ਮਾੜੀ ਠੰਡ ਹੋ ਗਈ ਹੈ, ਤਾਂ ਕਹਿੰਦੇ ਫਰਨੈਸ ਚਲਾਉਣ ਤੋਂ ਪਹਿਲਾਂ ਇੱਕ ਵਾਰ ਸਰਵਿਸ ਜ਼ਰੂਰ ਕਰਾ ਲਿਆ ਕਰਿਓ, ਕਿਉਂਕਿ ਮੈਂ ਨਾ ਬੰਦਾ ਸਾਡਾ ਹੈਗਾ ਉਹ ਕਰਦਾ ਘਰ ਦੀ ਇੰਸਪੈਕਸ਼ਨ, ਉਹ ਕਹਿੰਦਾ ਫਰਨੈਸ ਕਦੀ ਖਰਾਬ ਹੀ ਨਹੀਂ ਹੋ ਸਕਦੀ, ਤੁਸੀਂ 25-25, 30-35 ਸਾਲ ਕੱਢ ਜਾਂਦੀ ਹੈ ਜੇ ਤੁਸੀਂ ਉਹਦੀ ਇੱਕ ਵਾਰੀ ਸਰਦੀਆਂ ਆਉਣ ਤੋਂ ਪਹਿਲਾਂ ਸਰਵਿਸ ਕਰਾ ਲਿਆ ਕਰੋ। ਅਤੇ ਫਿਰ ਜਿਹੜੇ ਜਤਿੰਦਰ ਸੰਧੂ ਹੋਣਾ ਨੂੰ ਏ ਸੀ ਫਰਨੈਸ ਸੰਬੰਧੀ ਕੋਈ ਵੀ ਸੇਵਾਵਾਂ ਲੈਣ ਲਈ 647-706-6640 ਦੇ ਉੱਤੇ ਜਿਹੜਾ ਹੈਗਾ ਸੰਪਰਕ ਕੀਤਾ ਜਾ ਸਕਦਾ। ਅਤੇ ਆਪਣੇ ਪਰਮਿੰਦਰ ਜੀ ਕਹਿੰਦੇ ਅਕਾਲੀ ਦਲ ਦਾ ਓਫੀਸ਼ੀਅਲ ਬਿਆਨ ਆ ਗਿਆ ਐੱਸ ਆਈ ਆਰ ਦੇ ਉੱਤੇ, ਕਹਿੰਦੇ ਵੀ ਇਹ ਤਾਂ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਹੋਇਆ ਸੀ, ਤੋ ਬਿਲਕੁਲ ਸਹੀ ਹੈ। ਸੋ ਕੀ ਮੰਸ਼ਾ ਉਹਨਾਂ ਦੀ ਇਸ ਪਿੱਛੇ?
1: ਇਹਦੀ ਮੰਸ਼ਾ ਵੀ ਆਪਾਂ ਦੱਸਾਂਗੇ, ਪਰ ਐੱਸ ਆਈ ਆਰ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਕੀ ਹਾਲਾਤ ਚੱਲ ਰਹੇ ਨੇ। ਜੰਤਰ ਮੰਤਰ ਦੇ ਉੱਪਰ ਦੁਬਾਰਾ ਫਿਰ ਅੰਦੋਲਨ ਕਈ ਦਿਨਾਂ ਤੋਂ ਚੱਲ ਰਿਹਾ, ਔਰ ਕੱਲ੍ਹ ਵੀ ਜਿਹੜਾ ਉੱਥੇ ਕਾਫੀ ਜਿਹੜਾ ਪੁਲਿਸ ਨੇ ਧੱਕੇਸ਼ਾਹੀ ਕੀਤੀ ਹੈ, 150 ਦੇ ਕਰੀਬ ਜਿਹੜੇ ਪ੍ਰਦਰਸ਼ਨਕਾਰੀ ਹਿਰਾਸਤ 'ਚ ਲਏ ਨੇ। ਸਾਰੀਆਂ ਪੋਲੀਟੀਕਲ ਓਪੋਜੀਸ਼ਨ ਪਾਰਟੀਆਂ, ਕਾਂਗਰਸ ਹੋ ਗਈ, ਸਮਾਜਵਾਦੀ ਪਾਰਟੀ ਹੋ ਗਈ, ਜਾਂ ਹੋਰ ਜਿਹੜੀਆਂ ਵੱਡੀਆਂ ਵੱਡੀਆਂ ਪਾਰਟੀਆਂ ਨੇ, ਲਗਾਤਾਰ ਭਾਰਤੀ ਚੋਣ ਕਮਿਸ਼ਨ ਤੇ ਸਵਾਲ ਉਠਾ ਰਹੀਆਂ ਨੇ ਕਿ ਐੱਸ ਆਈ ਆਰ ਤਹਿਤ ਜਿਹੜੇ 13,37,00,000 ਵੋਟਾਂ ਕੱਟੀਆਂ ਗਈਆਂ ਨੇ ਉਹਦਾ ਹਿਸਾਬ ਦਿੱਤਾ ਜਾਵੇ। ਔਰ ਨਾਲ ਦੀ ਨਾਲ ਇਹ ਮਾਮਲਾ ਜੀ ਸੁਪਰੀਮ ਕੋਰਟ 'ਚ ਵੀ ਅੱਜ ਚੱਲ ਰਿਹਾ। ਸੁਪਰੀਮ ਕੋਰਟ ਦੇ ਵਿੱਚ ਸਰਕਾਰ ਪੱਖੀ ਵਕੀਲਾਂ ਦੇ ਬਹੁਤ ਵੱਡੇ ਵੱਡੇ ਪੈਨਲ, ਔਰ ਨਾਲ ਦੀ ਨਾਲ ਵਿਰੋਧੀ ਧਿਰਾਂ ਦੇ ਵਕੀਲ ਉਹਨਾਂ ਦੇ ਵੀ ਵੱਡੇ ਵੱਡੇ ਪੈਨਲ ਆ ਭਿੜ ਰਹੇ ਨੇ ਕਿ ਕਿਸੇ ਤਰ੍ਹਾਂ ਜਿਹੜੇ 13 ਕਰੋੜ ਤੋਂ ਵੱਧ ਵੋਟਰ ਜਿਹਨਾਂ ਦੀਆਂ ਵੋਟਾਂ ਕੱਟੀਆਂ ਗਈਆਂ ਨੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਜਾਵੇ। ਪਰ ਇਸੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਇੱਕ ਬਿਆਨ ਆਉਂਦਾ ਜੀ, ਉਹ ਕੀ ਕਹਿ ਰਹੇ ਨੇ, ਉਹ ਐੱਸ ਆਈ ਆਰ ਦੇ ਹੱਕ 'ਚ ਖੜ ਗਏ ਨੇ। ਉਹ ਕਹਿੰਦੇ ਜੀ ਐੱਸ ਆਈ ਆਰ ਤਾਂ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਦੀ ਸਹਿਮਤੀ ਦੇ ਨਾਲ ਲਈ ਗਈ ਸੀ, ਪੰਜਾਬ ਦੇ ਵਿੱਚ ਕੋਈ ਸ਼ਿਕਾਇਤ ਹੀ ਨਹੀਂ ਆਈ। ਹਾਲਾਂਕਿ ਹਰਜੀਤ ਜੀ ਮੈਂ ਦੱਸਦਾ ਜਾਵਾਂ, 7,00,000 ਤੋਂ ਵੱਧ ਵੋਟਾਂ ਸਿਰਫ ਲੁਧਿਆਣਾ ਸ਼ਹਿਰ 'ਚ ਕੱਟੀਆਂ ਗਈਆਂ ਨੇ, ਪੰਜਾਬ ਦਾ ਲੇਖਾ ਜੋਖਾ ਵੱਖਰਾ ਆ। ਸੋ ਹੁਣ ਅਕਾਲੀ ਦਲ ਐੱਸ ਆਈ ਆਰ ਦੇ ਹੱਕ 'ਚ ਕਿਉਂ ਆ ਗਿਆ? ਦੇਸ਼ ਭਰ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਜਾਂ ਭਾਰਤੀ ਚੋਣ ਕਮਿਸ਼ਨ ਦੇ ਖਿਲਾਫ ਐੱਸ ਆਈ ਆਰ ਨੂੰ ਲੈ ਕੇ ਜਿਹੜੀ ਇੱਕ ਵੱਡੀ ਐਜੀਟੇਸ਼ਨ ਜਾ ਰਹੀ ਆ, ਉਹਦੇ ਦਰਮਿਆਨ ਅਕਾਲੀ ਦਲ ਬਾਦਲ ਨੂੰ ਕੀ ਆਉਣ ਗਈ, ਕਿੱਥੋਂ ਚਾਨਣ ਹੋ ਗਿਆ ਇਹਨਾਂ ਨੂੰ, ਕਿਹੜੀ ਇਹਨਾਂ ਨੂੰ ਗਿਆਨ ਆ ਗਿਆ? ਇਸ ਕਰਕੇ ਕਿ ਸਾਡਾ ਭਾਜਪਾ ਨਾਲ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਸੇ ਤਰ੍ਹਾਂ ਗੱਠਜੋੜ ਹੋ ਜਾਏ। ਹਾਏ ਸਾਡਾ ਗੱਠਜੋੜ ਹੋ ਗਿਆ, ਹਰ ਸਮਝੌਤਾ ਕਰਨ ਨੂੰ ਤਿਆਰ ਆ ਅਕਾਲੀ ਦਲ। ਦੇਖਦੇ ਹਾਂ ਕਿ ਹੁਣ ਮਨ ਸਮੱਸਿਆ ਪੈਂਦੀ ਆ ਜਾਂ ਨਹੀਂ। ਪਿਛਲੇ ਦਿਨ ਅਮਿਤ ਸ਼ਾਹ ਆਏ ਸੀ, 30 ਸਤੰਬਰ ਨੂੰ ਜਲੰਧਰ 'ਚ ਰੈਲੀ ਹੋਈ ਸੀ, ਉਸ ਮੌਕੇ ਵੀ ਇਹ ਖਬਰ ਨਿਕਲ ਕੇ ਆਈ ਸੀ ਕਿ ਅਮਿਤ ਸ਼ਾਹ ਨੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਤਾਂ ਨਿਸ਼ਾਨੇ 'ਤੇ ਲਿਆ ਸੀ, ਕਾਂਗਰਸ ਨੂੰ ਵੀ ਨਿਸ਼ਾਨੇ 'ਚ ਲਿਆ ਸੀ, ਪਰ ਅਕਾਲੀ ਦਲ ਬਾਰੇ ਕੁਝ ਨਹੀਂ ਬੋਲੇ ਸੀ। ਇਸ਼ਾਰਾ ਉਹਨਾਂ ਦਾ ਸੀ ਕਿ ਅਕਾਲੀ ਦਲ ਨੂੰ ਹਾਲੇ ਅਸੀਂ ਇੱਕ ਵਿੰਡੋ ਦੇ ਰਹੇ ਹਾਂ, ਇੱਕ ਖਿੜਕੀ ਦੇ ਰਹੇ ਹਾਂ ਗੱਠਜੋੜ ਵਾਲੀ। ਸੋ ਅਕਾਲੀ ਦਲ ਵੱਲੋਂ ਅੱਜ ਜਿਹੜਾ ਰਿਸਪੌਂਸ ਆਇਆ, ਦੇਖਦੇ ਹਾਂ ਕਿ ਇਹ ਗੱਲ ਕਿਵੇਂ ਸਿਰੇ ਚੜ੍ਹਦੀ ਆ, ਔਰ ਪੰਜਾਬ ਦੇ ਲੋਕ ਜਾਂ ਵੋਟਰ ਕੀ ਇਸ ਗੱਲ ਤੇ ਫੁੱਲ ਵੀ ਚੜਾਉਣਗੇ, ਜਾਂ ਇਹ ਗੱਲ ਸਿਰਫ ਅਖਬਾਰੀ ਬਿਆਨਾਂ ਜਾਂ ਸਿਰਫ ਚਰਚਾ ਦਾ ਵਿਸ਼ਾ ਬਣ ਕੇ ਰਹਿ ਜਾਊਗੀ?
0: ਜੀ ਬਿਲਕੁਲ, ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸਿਜ਼ ਤੋਂ ਤਲਵਿੰਦਰ ਜੱਜ ਸਾਹਿਬ, ਉਹਨਾਂ ਦਾ ਸੰਪਰਕ ਕਰ ਲਿਓ। ਕਹਿੰਦੇ ਕੋਈ ਵੀ ਤੁਸੀਂ ਟਰੱਕ ਲੋਨ ਲੈਣਾ, ਮੌਰਗੇ ਲੈਣਾ ਜਾਂ ਡੈਟ ਕੰਸੋਲੀਡੇਸ਼ਨ ਕਰਾਉਣਾ ਚਾਹੁੰਦੇ ਹੋ ਤਾਂ 20 ਮੈਰੀਟਾਈਮ ਓਨਟੈਰੀਓ ਯੂਨਿਟ ਨੰਬਰ 210 'ਤੇ ਸਥਿਤ ਨੇ, 647-504-3297 647-504-3297। ਸੋ ਮੌਰਗੇ ਦੀਆਂ ਕੋਈ ਵੀ ਸੇਵਾਵਾਂ ਲੈਣੀਆਂ ਜਾਂ ਫਿਰ ਟਰੱਕ ਲੋਨ ਲੈਣਾ ਜਾਂ ਕਿਸੇ ਵੀ ਤਰ੍ਹਾਂ ਦੀ ਲੋਨ ਜਾਂ ਫਾਈਨੈਂਸ ਨਾਲ ਰਿਲੇਟਡ ਤੁਹਾਡੀ ਨੀਡ ਹੈਗੀ ਹੈ ਤਾਂ ਇੱਕ ਵਾਰੀ ਤਲਵਿੰਦਰ ਜੱਜ ਹੋਣਾ ਨੂੰ ਜ਼ਰੂਰ ਸੰਪਰਕ ਕਰ ਲਿਓ। ਸਾਡੇ ਟੀਮ ਦੇ ਮੈਂਬਰ ਵੀ ਨੇ, ਅਤੇ ਪਰਸੋਂ ਅਸੀਂ ਵਾਰਡ 2-6 ਜਿਹੜਾ ਕਿ ਮੇਰਾ 2 ਵਾਰਡ ਪੈਂਦਾ ਉਹਦੇ ਵਿੱਚ ਪ੍ਰੇਮਪਾਲ ਗਿੱਲ ਭਾਅ ਜੀ ਹੁਣੀ ਰੀਜਨਲ ਕੌਂਸਲਰ ਖੜ੍ਹੇ ਨੇ, ਸੋ ਉਹਨਾਂ ਦੀ ਅਸੀਂ ਕੈਂਪੇਨ ਵੀ ਕੀਤੀ ਸੀ। ਹਰਜੀਤ ਜੰਜੂਆ ਭਾਅ ਜੀ ਅਤੇ ਦਵਿੰਦਰ ਜੱਜ ਭਾਅ ਜੀ ਨੂੰ ਮੈਨੂੰ ਆਪਣੇ ਘਰ ਉਹਨੂੰ ਸਵਾਗਤ ਕਰਨ ਦਾ ਮੌਕਾ ਮਿਲਿਆ, ਪ੍ਰੇਮਪਾਲ ਗਿੱਲ ਜੀ ਵੀ ਆਏ ਸੀ। ਅਤੇ ਵਧੀਆ, ਜੇ ਕੋਈ ਤੁਸੀਂ 2-6 ਵਾਰਡ ਦੇ ਵਿੱਚ ਰਹਿੰਦੇ ਹੋ ਤਾਂ ਜ਼ਰੂਰ ਰੀਜਨਲ ਕੌਂਸਲਰ ਪ੍ਰੇਮਪਾਲ ਗਿੱਲ ਹੋਣਾ ਜੀ ਦੀ ਸਪੋਰਟ ਕਰਿਓ। ਬਾਕੀ ਉਹ ਕੀ ਉਹਨੂੰ ਕਹਿੰਦੇ ਸਾਨੂੰ ਕਾਲ ਵੀ ਕਰ ਲੈਣਗੇ ਥੋੜ੍ਹੀ ਦੇਰ ਦੇ ਵਿੱਚ ਪ੍ਰੋਗਰਾਮ ਸੁਣਦੇ ਹੋਏ ਤਾਂ। ਅਤੇ ਬਿਲਕੁਲ, ਜਿਹੜਾ ਜਿਹੜਾ ਵੀ ਕੈਂਡੀਡੇਟ ਤੁਹਾਨੂੰ ਚੰਗਾ ਲੱਗਦਾ ਉਹਦੀ ਅਸੀਂ ਜ਼ਰੂਰ ਜਿਹੜੀ ਹੈਗੀ ਹੈ ਸਪੋਰਟ ਕਰੀਏ। ਇਸੇ ਤਰ੍ਹਾਂ ਅਮਨ ਸ਼ਰਮਾ ਜੀ ਖੜ੍ਹੇ ਨੇ, ਕਹਿੰਦੇ ਵਾਰਡ 6-7 ਦੇ ਵਿੱਚੋਂ, ਇਹ ਹਰਜੀਤ ਜੰਜੂਆ ਭਾਅ ਜੀ ਉਹਨਾਂ ਦਾ ਵਾਰਡ ਪੈਂਦਾ, ਕਿਆ ਬਾਤ ਹੈ। ਰੀਜਨਲ ਕੌਂਸਲਰ ਹੈ ਵੀ ਅਮਨ ਸ਼ਰਮਾ ਜੀ, ਰੀਜਨਲ ਕੌਂਸਲਰ ਵਾਰਡ 6-7 ਤੋਂ ਖੜ੍ਹੇ ਨੇ। ਸੋ ਜ਼ਰੂਰ ਇਹਨਾਂ ਦੀ ਵੀ ਅਸੀਂ ਜਿਹੜੀ ਹੈਗੀ ਸਪੋਰਟ ਕਰਨੀ ਆ। ਅਤੇ ਆਪਣੇ ਆਪਣੇ ਕੈਂਡੀਡੇਟ ਨਾ ਕਈ ਵਾਰੀ ਮੈਂ ਹੁਣ ਅਸੀਂ ਜਦੋਂ ਕੈਂਪ ਕਰਦੇ ਸੀਗੇ ਪ੍ਰੇਮਪਾਲ ਭਾਅ ਜੀ ਦੇ ਨਾਲ, ਅਸੀਂ 2-4 ਗਲੀਆਂ ਘੁੰਮੀਆਂ, ਜਿਹੜਾ ਬੰਦਾ ਹੀ ਮਿਲਿਆ ਸੀ ਉਹਨਾਂ ਤੋਂ ਇਹੀ ਪੁੱਛਦੇ ਸੀ ਵੀ ਕੀ ਤੁਹਾਨੂੰ ਪਤਾ ਵੀ ਆਪਣਾ ਹੁਣ ਦਾ ਕੌਂਸਲਰ ਕੌਣ ਹੈ, ਰੀਜਨਲ ਕੌਂਸਲਰ ਕੌਣ ਹੈ ਜਾਂ ਸਿਟੀ ਕੌਂਸਲਰ ਕੌਣ ਹੈ, ਕਿਸੇ ਨੂੰ ਕੋਈ ਬੰਦਾ ਵੀ ਇੱਕ ਵੀ ਜਵਾਬ ਨਹੀਂ ਦੇ ਸਕਿਆ ਵੀ ਹਾਂ ਕੌਣ ਹੈ ਜਾਂ ਸਿਟੀ ਕੌਂਸਲਰ ਜਾਂ ਰੀਜਨਲ ਕੌਂਸਲਰ, ਦੋ ਹੁੰਦੀਆਂ ਨੇ ਕੀ ਉਹਨੂੰ ਕਹਿੰਦੇ ਇਲੈਕਸ਼ਨਸ, ਅਤੇ ਕਿਉਂਕਿ ਸਾਡੀ ਅਵੇਅਰਨੈਸ ਹੈ ਨਹੀਂ। ਸੋ ਸਾਡਾ ਇਹੀ ਕੰਮ ਆ ਵੀ ਅਸੀਂ ਅਵੇਅਰਨੈਸ ਫੈਲਾਈਏ, ਪਿਛਲੀ ਵਾਰ ਦੀ ਤਰ੍ਹਾਂ 20-22% ਵੋਟਾਂ ਜਿਹੜੀ ਪ੍ਰਤੀਸ਼ਤ ਹੋਈ ਸੀ ਉਹਦੇ 'ਤੇ ਸੀਮਤ ਨਾ ਰਹੀਏ, ਤਾਂ ਕਿ ਵੱਧ ਤੋਂ ਵੱਧ ਵੋਟ ਪਵੇ। ਅਤੇ ਜਦੋਂ ਵੱਧ ਤੋਂ ਵੱਧ ਵੋਟ ਪਏਗੀ, ਆਪੇ ਹੀ ਫੇਵਰੇਟ ਕੈਂਡੀਡੇਟ ਆਪਣਾ ਚੁਣਿਆ ਜਾਣਾ, ਭਾਵਾਂ ਉਹ ਜਿਵੇਂ ਫਿਰ ਸਾਨੂੰ ਸਾਰੇ ਜਿੱਦਾਂ ਐਂਡੋਰਸ ਕਰਦੇ ਨੇ। ਪਨੈਸਰ ਸਾਹਿਬ ਦਾ ਵੀ ਫੋਨ ਆ ਗਿਆ, ਮੈਨੂੰ ਲੱਗਦਾ ਹੁਣ ਕਰ ਲਵਾਂਗੇ ਕੋਈ ਐਂਡੋਰਸਮੈਂਟ ਕਿਸੇ ਨਾ ਕਿਸੇ ਦੀ, ਜ਼ਰੂਰ ਕੋਈ ਗੱਲ ਨਹੀਂ, ਜਿਹੜਾ ਤੁਹਾਨੂੰ ਬੰਦਾ ਚੰਗਾ ਲੱਗਦਾ ਉਹਦੀ ਸਪੋਰਟ ਕਰੋ, ਦੂਜੇ ਨੂੰ ਮਾੜਾ ਨਾ ਕਹੋ ਅਤੇ ਆਪਣੇ ਬੰਦੇ ਦੀ ਸਪੋਰਟ ਜਿੰਨੀ ਕਰਨੀ ਹੈ ਕਰੋ ਵਧੀਆ। ਪਨੈਸਰ ਸਾਹਿਬ ਨੰਗਿਓ? ਹਾਂਜੀ ਹਰਮਨ ਬਾਈ ਦਾ ਵੀ ਮੈਸੇਜ ਆ ਗਿਆ, ਗੁਡ ਮਾਰਨਿੰਗ ਦਾ 7-8 ਵਾਰ ਅਮਨ ਸ਼ਰਮਾ ਹਰਜੀਤ ਜੰਜੂਆ ਜੀ ਦਾ ਵੀ ਮੈਸੇਜ ਆ ਗਿਆ। ਹਾਂ ਸੁਣਦੇ ਆ, ਇਹਦਾ ਮਤਲਬ ਭਾਜੀ ਕਿੱਦਾਂ ਆ ਜਾਓ ਲਾਈਨ ਤੇ, ਬੰਦੇ ਬਾਸੀ ਸਾਹਿਬ ਤੁਹਾਨੂੰ ਮਿਸ ਕਰਦੇ ਆ, ਕਹਿੰਦੇ ਕਈ ਖੱਟੀਆਂ ਮਿੱਠੀਆਂ ਗੱਲਾਂ ਨਹੀਂ ਕਰਦੇ ਤੁਸੀਂ, ਬਾਕੀ ਦਾ ਕਹਿੰਦੇ ਸਭ ਠੀਕ ਆ, ਪ੍ਰੋਗਰਾਮ ਦਾ ਰੇਡੀਓ ਦਾ ਬਟਨ ਤਾਂ ਦੱਬੀ ਜਾਂਦੇ ਹੋ, ਕਹਿੰਦੇ ਰਮਨ ਜੀ ਜਿਹੜੀਆਂ ਜੰਜੂਆ ਸਾਹਿਬ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ ਉਹ ਮਿਸਿੰਗ ਨੇ। ਅਤੇ ਕੋਈ ਗੱਲ ਨਹੀਂ ਭਾਜੀ, ਕਰ ਲਿਓ ਕਾਲ ਜੇ ਤੁਸੀਂ ਜਾਗ ਰਹੇ ਹੋ ਤਾਂ, ਪ੍ਰੋਗਰਾਮ ਸੁਣ ਰਹੇ ਆ ਤਾਂ। ਅਤੇ ਪਰਮਿੰਦਰ ਜੀ ਕਹਿੰਦੇ 6 ਕਰੋੜ ਡਰੱਗ ਰੈਕਡ ਮਾਮਲੇ 'ਚ ਵੱਡੀ ਅਪਡੇਟ, ਅੱਜ ਬਿਕਰਮਜੀਤ ਮਜੀਠੀਆ ਅਤੇ ਜਗਦੀਸ਼ ਭੋਲਾ ਨਹੀਂ ਬੈਠਣਗੇ।

0: ਔਰ ਉਹਨਾਂ ਨੇ ਅਗਲੀ ਸੁਣਵਾਈ ਦਾ ਸਮਾਂ ਲੈ ਲਿਆ ਕਿ ਅੱਗੇ ਸਮਾਂ ਦਿੱਤਾ ਜਾਵੇ। ਅੱਜ ਅਰਜੇ ਮਾਇਆ ਔਰ ਨਾਲ ਦੀ ਨਾਲ ਜਗਦੀਸ਼ ਭੋਲਾ ਵੀ ਹਾਜ਼ਰ ਨਹੀਂ ਹੋਏ। ਕਹਿਣ ਦਾ ਮਤਲਬ ਜਿਹੜੀ ਪਹਿਲਾਂ ਖਬਰ ਆ ਰਹੀ ਸੀ ਕਿ ਵਿਕਰਮ ਜੇਠੀਆ ਤੇ ਜਗਦੀਸ਼ ਭੋਲਾ ਨੂੰ ਹੁਣ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਹੋਣੀ ਆ ਕਿ ਜਗਦੀਸ਼ ਭੋਲਾ ਨੂੰ ਪੁੱਛਿਆ ਜਾਊਗਾ ਕਿ ਤੁਸੀਂ ਕਿਸ ਵਿਭਾਗ ਤੇ ਉਸ ਵੇਲੇ ਵਿਕਰਮ ਜੇਠੀਆ ਦਾ ਨਾਂ ਲਿਆ ਸੀ, ਜਾਂ ਵਿਕਰਮ ਜੇਠੀਆ ਨੂੰ ਪੁੱਛਿਆ ਜਾਊਗਾ ਕਿ ਤੁਸੀਂ ਜਗਦੀਸ਼ ਭੋਲਾ ਨੂੰ ਜਾਣਦੇ ਹੋ ਜਾਂ ਇਸ ਮਾਮਲੇ 'ਚ ਤੁਹਾਡੀ ਕੀ ਰਾਏ ਆ। ਸੋ ਇਹ ਮਾਮਲਾ ਅੱਜ ਟਲ ਗਿਆ। ਵੈਸੇ ਬਹੁਤੀ ਦੇ ਟਲਿਆ ਨਹੀਂ ਹਰਜੀਤ ਜੀ, ਕਿਉਂਕਿ ਇਲੈਕਸ਼ਨ ਨਹੀਂ ਨਾ ਟਲੀ ਹਾਲੇ, ਇਲੈਕਸ਼ਨ ਵੀ ਆ ਰਹੀ ਆ ਫਰਵਰੀ। ਸੋ ਉਸ ਤੋਂ ਪਹਿਲਾਂ ਜਿਵੇਂ ਸੱਤਾਧਾਰੀ ਸਰਕਾਰਾਂ ਜਾਂ ਜਿਹੜੀਆਂ ਸਾਰੀਆਂ ਏਜੰਸੀਆਂ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਦੁਬਾਰਾ ਰੀਓਪਨ ਕਰਦੀਆਂ ਨੇ, ਸੋ ਇਹ ਮਾਮਲਾ ਵੀ ਰੀਓਪਨ ਹੋਣ ਜਾ ਰਿਹਾ। ਦੇਖਦੇ ਹਾਂ ਕਿ ਅਗਲੀ ਸੁਣਵਾਈ ਕਿਸ ਦਿਨ ਪੈਂਦੀ ਆ ਔਰ ਕਿਸ ਦਿਨ ਸਾਨੂੰ ਵਿਕਰਮ ਜੇਠੀਆ ਤੇ ਜਗਦੀਸ਼ ਭੋਲਾ ਆਹਮੋ ਸਾਹਮਣੇ ਬੈਠ ਕੇ ਇੱਕ ਦੂਜੇ ਨਾਲ ਤੂੰ ਤੂੰ ਮੈਂ ਮੈਂ ਕਰਦੇ ਨਜ਼ਰ ਆਉਣਗੇ।
1: ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਕਾਲ ਕਰਨੀ ਆ, ਕੋਈ ਆਪਣਾ ਵਿਚਾਰ ਸਾਂਝੇ ਕਰਨੇ ਆ ਤਾਂ ਸਟੂਡੀਓ ਦਾ ਨੰਬਰ ਹੈਗਾ ਜੀ 905-673-3337। ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹੋ, ਥੋੜੇ ਇੱਕ ਦੋ ਕਮਰਸ਼ੀਅਲ ਸੁਣਦੇ ਆ ਤੇ ਮਿਲਦੇ ਆ ਤੁਹਾਨੂੰ।
2: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
4: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
5: ਉਹ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ, ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
6: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
5: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761, 416-618-2761।
1: ਜੀ ਬਿਲਕੁਲ, ਤੇ ਅਮਨਦੀਪ ਉਹਨਾਂ ਨਾਲ ਸੰਪਰਕ ਕਰ ਲਿਓ ਜੇ ਤੁਹਾਨੂੰ ਕੋਈ ਆਟੋ ਹੋਮ ਦੀ ਰਿਨਿਊਅਲ ਆ ਰਹੀ ਹੈ ਤੇ ਤੁਸੀਂ ਜਾਂ ਫਿਰ ਕੋਈ ਬਿਜ਼ਨਸ ਇੰਸ਼ੋਰੈਂਸ ਲੈਣੀ ਹੈ, ਕਮਰਸ਼ੀਅਲ ਇੰਸ਼ੋਰੈਂਸ ਲੈਣੀ ਹੈ ਤਾਂ ਅਮਨਦੀਪ ਕੌਰ ਉਹਨਾਂ ਦਾ ਨੰਬਰ 416-618-2761, 416-618-2761 'ਤੇ ਸੰਪਰਕ ਜਿਹੜਾ ਕੀਤਾ ਜਾ ਸਕਦਾ। ਜਾਂ ਫਿਰ ਤੁਸੀਂ ਲਾਈਫ ਇੰਸ਼ੋਰੈਂਸ ਲੈਣੀ ਹੈ, ਕੋਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸਬਿਲਟੀ, ਸੁਪਰ ਵੀਜ਼ਾ, ਜਾਂ ਫਿਰ ਇਨਵੈਸਟਮੈਂਟ ਪ੍ਰੋਡਕਟ ਜਿਵੇਂ RESP, RRSP, TFS ਦੇ ਸੰਬੰਧੀ ਕੋਈ ਵੀ ਤੁਹਾਨੂੰ ਜਿਹੜਾ ਕੁਸ਼ਚਨ ਹੈ ਤਾਂ ਤੁਸੀਂ ਹਰਜੀਤ ਸਿੰਘ ਜੰਜੂਆ ਭਾਅ ਜੀ ਨੂੰ 647-835-5294 ਦੇ ਉੱਤੇ ਸੰਪਰਕ ਜਿਹੜਾ ਕਰ ਸਕਦੇ ਹੋ। ਜੇ ਤੁਸੀਂ ਇੰਸ਼ੋਰੈਂਸ ਦਾ ਲਾਈਸੈਂਸ ਲੈਣਾ ਚਾਹੁੰਦੇ ਹੋ ਜਾਂ ਆਲਰੇਡੀ ਤੁਹਾਡੇ ਕੋਲ ਲਾਈਸੈਂਸ ਹੈ ਅਤੇ ਤੁਸੀਂ ਬ੍ਰੋਕਰੇਜ ਚੇਂਜ ਕਰਨਾ ਚਾਹੁੰਦੇ ਹੋ, ਸਿੱਖਣਾ ਚਾਹੁੰਦੇ ਹੋ ਕਿਵੇਂ ਕੰਮ ਕਰੀਦਾ, ਕਿਵੇਂ 4 ਪੈਸੇ ਬਣਦੇ ਨੇ, ਤਾਂ ਤੁਸੀਂ ਜ਼ਰੂਰ ਮੇਰੇ ਨਾਲ ਜਾਣੇ ਕਿ ਰਮਨਦੀਪ ਸੈਣੀ ਨਾਲ ਸੰਪਰਕ ਕਰ ਸਕਦੇ ਹੋ। ਮੇਰਾ ਨੰਬਰ ਹੈਗਾ 647-237-3131। ਜੀ ਬਿਲਕੁਲ, ਹਰੇਕ ਸੋਮਵਾਰ ਦੀ ਤਰ੍ਹਾਂ ਅੱਜ ਹਰਜੀਤ ਜੰਜੂਆ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਤੁਹਾਡੇ ਨਾਲ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ ਅਤੇ ਇੰਡੀਆ ਤੋਂ ਸਾਡੇ ਨਾਲ ਪਰਮਿੰਦਰ ਜੀ ਜੁੜੇ ਹੋਏ ਨੇ। ਅੱਛਾ, ਇੱਕ ਇੱਥੇ ਦੀ ਖਬਰ ਵੀ ਸਾਂਝੀ ਕਰ ਲਈਏ, ਕਹਿੰਦੇ ਕੈਨੇਡਾ ਦੇ ਵਿੱਚ ਸਰ ਏਅਰ ਐਂਬੂਲੈਂਸ ਲਾਪਤਾ ਹੋ ਗਈ ਸੀ, ਇੱਕ ਪਿੱਛੇ ਖਬਰ ਆਉਂਦੀ ਸੀ। ਸੋ ਉਹਦੀ ਬੋਸਟਨ ਤੋਂ 150 ਕਿਲੋਮੀਟਰ ਦੂਰ ਦੱਖਣ ਪੂਰਵੀ ਇਲਾਕੇ 'ਚ ਇਹ ਐਂਬੂਲੈਂਸ ਦੇ ਕੁਝ ਟੁਕੜੇ ਮਿਲੇ ਆ। ਸੋ ਲੱਗਦਾ ਵੀ ਹਾਦਸਾਗ੍ਰਸਤ ਹੋ ਗਈ ਹੈ, ਇਹਦੇ ਵਿੱਚ 4 ਕੈਨੇਡੀਅਨ ਲੋਕ ਸਵਾਰ ਸਨ। ਮਾੜੀ ਖਬਰ ਹੈ। ਓਨਟੈਰੀਓ ਸਰਕਾਰ ਵੱਲੋਂ ਕਹਿੰਦੇ 3 ਕਾਲਜਾਂ ਦੀ ਐਜੂਕੇਸ਼ਨ ਗ੍ਰਾਂਟ OSAP ਬੰਦ ਕਰ ਦਿੱਤੀ ਗਈ ਹੈ। ਕਹਿੰਦੇ ਵਿਦਿਆਰਥੀਆਂ ਨੂੰ ਸਰਕਾਰ ਦੇ ਡਿਪਾਰਟਮੈਂਟ ਨੇ, OSAP ਡਿਪਾਰਟਮੈਂਟ ਨੇ ਫੋਨ ਕੀਤਾ ਵੀ ਕਿੱਥੇ ਕਿਹੜੇ ਕਾਲਜ 'ਚ ਕਿਹੜਾ ਤੁਸੀਂ ਕੋਰਸ ਕਰ ਰਹੇ ਹੋ ਜਿਹਦੇ ਲਈ ਤੁਹਾਨੂੰ ਗ੍ਰਾਂਟ ਪ੍ਰਾਪਤ ਹੋਈ ਹੈ, ਤਾਂ ਕਹਿੰਦੇ ਵਿੱਚੋਂ ਜੇ 6 ਜਣਿਆਂ ਨੂੰ ਕਾਲ ਕੀਤਾ ਤਾਂ 3 ਜਣਿਆਂ ਨੂੰ ਤਾਂ ਆਪਣੇ ਕੋਰਸ ਦਾ ਨਾਮ ਵੀ ਨਹੀਂ ਪਤਾ ਸੀ ਅਤੇ 3 ਜਣੇ ਵਿੱਚੋਂ ਅੰਗਰੇਜ਼ੀ ਵੀ ਨਹੀਂ ਉਹਨਾਂ ਨੂੰ ਬੋਲਣੀ ਆਉਂਦੀ ਸੀ ਵੀ ਕਿਵੇਂ ਆ। ਸੋ ਉਹਨਾਂ ਨੂੰ ਕਹਿੰਦੇ ਵੀ ਇਹ ਜਿਹੜੇ ਕਾਲਜ ਸੀ ਇਹਨਾਂ ਨੇ 500-600% OSAP ਗ੍ਰਾਂਟ ਜਿਹੜੀ ਰਿਕੁਐਸਟ ਇਹਨਾਂ ਦੀਆਂ ਜੰਪ ਹੋ ਗਈਆਂ ਪਿਛਲੇ 2-3 ਸਾਲਾਂ ਦੇ ਵਿੱਚ। ਸੋ ਜੇ OSAP ਗ੍ਰਾਂਟ ਦੇ ਲਈ 100 ਬੰਦੇ ਜਾਂਦੇ ਸੀ ਤਾਂ ਉਹਨਾਂ ਨੇ 500-600% ਵਧਾ ਦਿੱਤੇ, ਕਿਉਂਕਿ ਹੁਣ ਅਸੀਂ ਦੇਖੋ ਜਿਹੜੀ ਜ਼ਿਆਦਾ ਕੋਈ ਅੱਤ ਵੱਧ ਜਾਂਦੀ ਹੈ ਫਿਰ ਉਹਨੂੰ ਨੱਥ ਪਾਉਣ ਲਈ ਸਰਕਾਰ ਨੂੰ ਹੌਲੀ ਹੌਲੀ ਪਤਾ ਲੱਗ ਹੀ ਜਾਂਦਾ। ਸੋ ਬਿਲਕੁਲ ਗਲਤ ਕੰਮ ਨਾ ਅਸੀਂ ਕਰੀਏ, ਸਹੀ ਕੰਮ ਕਰੀਏ, ਕਿਉਂਕਿ ਜੇ ਇੱਦਾਂ ਦੀਆਂ ਗ੍ਰਾਂਟਾਂ ਬੰਦ ਹੋ ਗਈਆਂ ਜਿਹੜੀਆਂ ਲੋੜਵੰਦ ਬੰਦਾ ਉਹ ਵੀ ਫਿਰ ਪਿੱਛੇ ਰਹਿ ਜਾਂਦਾ ਲੈਣ ਤੋਂ। ਸੋ ਬਿਲਕੁਲ, ਅਤੇ ਹਾਂਜੀ ਪਰਮਿੰਦਰ ਜੀ, ਪਰਮਿੰਦਰ ਜੀ ਕਹਿੰਦੇ ਪੰਜਾਬ ਪ੍ਰਧਾਨ ਬਣਦੇ ਸਾਰ

0: ਪ੍ਰਗਟ ਸਿੰਘ ਨੇ ਖੜਕਾਇਆ ਰਾਜੇ ਬੜਿੰਗ ਦੀ ਗੋਲ ਪੋਸਟ ਦਾ ਫੱਟਾ।
1: ਬਿਲਕੁਲ, ਪ੍ਰਗਟ ਸਿੰਘ ਓਲੰਪੀਅਨ ਨੇ, ਹਾਕੀ ਦੇ ਕਪਤਾਨ ਰਹੇ ਨੇ ਭਾਰਤ ਦੇ। ਸੋ ਆਪਾਂ ਉਹਨਾਂ ਦੀ ਸਿਆਸਤ ਦੀ ਵੀ ਜਿਹੜੀ ਭਾਸ਼ਾ ਵਰਤਣੀ ਆ, ਹਾਕੀ ਦੀ ਟਰਮੀਨੋਲੋਜੀ ਉਹਨਾਂ ਦੇ ਸ਼ਬਦ ਵਰਤ ਲੈਂਦੇ ਹਾਂ। ਬਿਲਕੁਲ, ਜਦੋਂ ਹਾਕੀ ਚ ਗੋਲ ਹੁੰਦਾ ਜੀ, ਉਹਦੇ ਥੱਲੇ ਇੱਕ ਫੱਟਾ ਲੱਗਾ ਹੁੰਦਾ, ਠਾ ਕਰਦੀ ਆਵਾਜ਼ ਆਉਂਦੀ ਆ, ਫਿਰ ਪਤਾ ਲੱਗ ਜਾਂਦਾ ਵੀ ਗੋਲ ਹੋ ਗਿਆ। ਸੋ ਪ੍ਰਗਟ ਸਿੰਘ ਪ੍ਰਗਟ ਹੋ ਗਏ ਨੇ ਜੀ, ਪੂਰੇ ਰੋਂ ਚ ਨਜ਼ਰ ਆ ਗਏ ਨੇ। ਔਰ ਉਹਨਾਂ ਦੇ ਦੋ ਤਿੰਨ ਦਿਨ ਦੇ ਬਿਆਰ ਆਪਾਂ ਦੇਖ ਸਕਦੇ ਹਾਂ ਕਿ ਉਹ ਕਹਿੰਦੇ ਜੀ ਮੈਨੂੰ ਖੇਡਣਾ ਆਉਂਦਾ ਤੇ ਮੈਨੂੰ ਖਿਡਾਉਣਾ ਵੀ ਆਉਂਦਾ। ਔਰ ਨਾਲ ਦੀ ਨਾਲ ਰਮਨ ਜੀ ਉਹਨਾਂ ਨੇ ਕਿਹਾ ਕਿ ਮੈਂ ਟੀਮ ਵਰਕ ਦੇ ਵਿੱਚ ਯਕੀਨ ਰੱਖਦਾ, ਔਰ ਟੀਮ ਦੇ ਵਿੱਚ ਉਹਨਾਂ ਨੇ ਸਪੈਸ਼ਲੀ ਕਿਹਾ ਮੇਰੀ ਟੀਮ ਚ ਕੋਈ ਮਾੜਾ ਖਿਡਾਰੀ ਨਹੀਂ ਹੋ ਸਕਦਾ। ਸੋ ਮਾੜੇ ਖਿਡਾਰੀ ਤੋਂ ਉਹਨਾਂ ਦਾ ਕੀ ਭਾਵ ਆ ਕਿ ਪਿਛਲੇ 4.5 ਸਾਲ ਦੇ ਵਿੱਚ ਦੌਰਾਨ ਜਿਹੜੀ ਰਾਜਾ ਬੜਿੰਗ ਨੇ ਜਿਹੜੀਆਂ ਜ਼ਿਲ੍ਹਾ ਪ੍ਰਧਾਨਾਂ, ਬਲਾਕ ਪ੍ਰਧਾਨਾਂ ਜਾਂ ਹੋਰ ਜਿਹੜੀਆਂ ਕਾਂਗਰਸ ਨਾਲ ਸੰਬੰਧਿਤ ਜਿਹੜੇ ਹੈਗੇ ਨੇ ਅਹੁਦੇ ਨੇ, ਉਹ ਜਿਹੜੇ ਬਣਾਏ ਸੀ, ਉਹ ਜਿਹੜਾ ਇੱਕ ਕੇਡਰ ਪੈਦਾ ਕੀਤਾ ਸੀ, ਉਹਨਾਂ ਤੇ ਸਵਾਰ ਰੱਖਿਆ। ਕਹਿੰਦੇ ਪ੍ਰਗਟ ਸਿੰਘ ਕਹਿੰਦੇ ਨਹੀਂ, ਮੇਰੇ ਹਿਸਾਬ ਨਾਲ ਨਵੀਆਂ ਨਿਯੁਕਤੀਆਂ ਆਉਣਗੀਆਂ। ਸੋ ਆਪਾਂ ਰੀਸ਼ਫਲ ਦੇਖ ਰਹੇ ਹਾਂ ਪੰਜਾਬ ਕਾਂਗਰਸ ਦੇ ਵਿੱਚ, ਵੱਡੀ ਉਥਲ ਪੁਥਲ ਆਉਣ ਵਾਲੇ ਦਿਨਾਂ ਚ ਹੋ ਸਕਦੀ ਆ। ਔਰ ਰਾਂਧੀ ਨਾਲ ਖਬਰ ਇਹ ਵੀ ਆ ਰਹੀ ਆ ਕਿ ਜਿਹੜਾ ਸੁਖਜਿੰਦਰ ਰੰਧਾਵਾ ਜਿਹੜੇ MP ਨੇ ਕਾਂਗਰਸ ਦੇ, ਉਹ ਕੁਛ ਨਾਰਾਜ਼ ਚੱਲ ਰਹੇ ਨੇ। ਪ੍ਰਤਾਪ ਬਾਜਵਾ ਵੀ ਕਹਿੰਦੇ ਖਫਾ ਨੇ, ਕਿਉਂ? ਕਿਉਂਕਿ ਇਹਨਾਂ ਨੂੰ ਉਮੀਦ ਸੀ ਰਮਨ ਜੀ ਕਿ ਰਾਜਾ ਬੜਿੰਗ ਨੂੰ ਹਟਾਉਣ ਸਾਰ ਜਿੱਥੇ ਸਾਨੂੰ CM ਫੇਸ ਜਿਹੜੇ ਰਾਹੁਲ ਗਾਂਧੀ ਐਲਾਨਣਗੇ, ਉੱਥੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਚ ਵੀ ਸਾਡੀ ਰਾਏ ਲਈ ਜਾਊਗੀ। ਇਸੇ ਕਰਕੇ ਵਿਜੇਂਦਰ ਸਿੰਘ ਨਾਲ ਪਹਿਲਾਂ ਨਾਂ ਚੱਲਦਾ ਸੀ, ਪਰ ਰਾਹੁਲ ਗਾਂਧੀ ਤੇ ਮਲਕਾਰਜੁਨ ਖੜ ਗਏ ਨੇ, ਜਿਵੇਂ ਕਹਿੰਦੇ ਆ ਕੱਚ ਚੋਂ ਕੱਢ ਕੇ ਮੂੰਗਲੀ ਮਾਰਤੀ ਆ ਜੀ। ਪ੍ਰਗਟ ਸਿੰਘ ਦਾ ਨਾਂ ਤਾਂ ਜ਼ਰੂਰ ਚੱਲ ਰਿਹਾ ਸੀ, ਪਰ ਉਮੀਦ ਕਿਸੇ ਨੂੰ ਸੀ ਨਹੀਂ ਸੀ। ਸੋ ਪ੍ਰਗਟ ਸਿੰਘ ਜਿਹੜੇ ਉਹਨਾਂ ਨੂੰ ਲੈ ਕੇ ਹੁਣ ਇੱਕ ਨਵੀਂ ਖਾਨਾ ਜੰਗੀ ਜਿਹੜੀ ਪੰਜਾਬ ਕਾਂਗਰਸ ਦੇ ਵਿੱਚ ਸੁਖਜਿੰਦਰ ਰੰਧਾਵਾ ਤੇ ਜਿਹੜੀ ਆ ਪ੍ਰਤਾਪ ਬਾਜਵਾ ਦੇ ਨਾਲ ਉਹਨਾਂ ਦੀ ਖਹਿਬਾਜੀ ਨਵੀਂ ਦੇਖੀ ਜਾ ਸਕਦੀ ਆ। ਪਰ ਨਾਲ ਦੀ ਨਾਲ ਚਰਨਜੀਤ ਚੰਨੀ ਉਹ ਬੜੇ ਖੁਸ਼ ਨਜ਼ਰ ਆ ਰਹੇ ਨੇ, ਉਹ ਆਰਾਮ ਨਾਲ ਬੈਠੇ ਨੇ ਤਸੱਲੀਬਖਸ਼ ਤਰੀਕੇ ਨਾਲ, ਕਿਉਂਕਿ ਪ੍ਰਗਟ ਸਿੰਘ ਨੂੰ ਚਰਨਜੀਤ ਚੰਨੀ ਦੇ ਖੇਮੇ ਦਾ ਬੰਦਾ ਮੰਨਿਆ ਜਾਂਦਾ। ਪਰ ਨਾਲ ਦੀ ਨਾਲ ਹਟੇ ਨੀ, ਚਰਨਜੀਤ ਚੰਨੀ ਆਪਣੇ ਮੁੰਡੇ ਤੋਂ ਵੀ ਟਾਂਚ ਕਰਾਤੀ ਉਹਨਾਂ ਨੇ, ਉਹਨਾਂ ਦੇ ਮੁੰਡੇ ਦਾ ਨਾਂ ਰਿਦਮ ਚੰਨੀ ਆ ਜੀ। ਔਰ ਉਹਨਾਂ ਦੇ ਮੁੰਡੇ ਨੇ ਜਿਹੜੀ ਸੋਸ਼ਲ ਮੀਡੀਆ ਕੱਲ ਪੋਸਟ ਪਾਈ ਸੀ, ਉਹਨਾਂ ਨੇ ਕਿਹਾ ਕਿ ਉਹ ਜਾਂਦਾ ਜੀ ਗੁੱਡਾ ਗੁੱਡੀ। ਸੋ ਇਹ ਇੱਕ ਟਾਂਸ ਸੀ, ਇਹ ਇਸ ਸੈਂਸ ਚ ਰਮਨ ਜੀ ਟਾਂਸ ਸੀ, ਕਿਉਂਕਿ ਜਿਹੜੇ ਪੰਜਾਬ ਕਾਂਗਰਸ ਦੇ ਪਹਿਲੇ ਜਿਹੜੇ ਇੰਚਾਰਜ ਸੀ ਬਘੇਲ ਸਿੰਘ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਪਹਿਲਾਂ ਕਿ ਰਾਜਾ ਬੜਿੰਗ ਨੂੰ ਹਟਾ ਕੇ ਕੋਈ ਨਵਾਂ ਪ੍ਰਧਾਨ ਨਾਲ ਲੈ ਜਾਊਗਾ, ਉਹਨਾਂ ਨੇ ਕਿਹਾ ਸੀ ਕਿ ਪ੍ਰਧਾਨ ਬਦਲਣਾ ਕੋਈ ਗੁੱਡੇ ਗੁੱਡੀ ਦਾ ਖੇਡ ਨਹੀਂ ਹੁੰਦਾ। ਸੋ ਅੱਜ ਚਰਨਜੀਤ ਚੰਨੀ ਦੇ ਮੁੰਡੇ ਰਿਦਮ ਨੇ ਜਿਹੜੀ ਟਾਂਚ ਮਾਰੀ ਆ, ਰਾਜਾ ਬੜਿੰਗ ਜਦੋਂ ਪ੍ਰਧਾਨਗੀ ਤੋਂ ਲੈ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਉਹ ਜਾਂਦਾ ਜੀ ਤੁਹਾਡਾ ਗੁੱਡਾ ਤੇ ਨਾਲੇ ਗੁੱਡੀ। ਪਰ ਦੂਸਰੇ ਪਾਸੇ ਹਰਕੇ ਨਜ਼ਰ ਆ ਰਹੇ ਨੇ ਰਾਜਾ ਬੜਿੰਗ, ਉਹ ਕਹਿੰਦੇ ਜੇ ਕਾਂਗਰਸ ਦਾ ਕੋਈ ਵੀ ਸਮਾਗਮ ਆਊਗਾ, ਜੇ ਮੈਨੂੰ ਸੱਦਾ ਜਿਹੜਾ ਭੇਜਿਆ ਜਾਊਗਾ, ਮੈਂ ਫੇਰ ਹੀ ਹਾਜ਼ਰ ਹੋਊਗਾ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਸਾਈਡ ਲੈਣ ਲੱਗ ਗਏ ਨੇ ਰਾਜਾ ਬੜਿੰਗ। ਔਰ ਮੈਨੂੰ ਤਾਂ ਰਮਨ ਜੀ ਇਹ ਵੀ ਲੱਗਦਾ ਕਿ ਪੰਜਾਬ ਕਾਂਗਰਸ ਦੇ ਵਿੱਚ ਰਾਜਾ ਬੜਿੰਗ ਦਾ ਹਾਲ ਨਵਜੋਤ ਸਿੰਘ ਸਿੱਧੂ ਵਾਲਾ ਹੋਣ ਜਾ ਰਿਹਾ ਜੀ।
0: ਜੀ ਬਿਲਕੁਲ, 4.5 ਬੰਦੇ ਨੇ ਮਿਹਨਤ ਤਾਂ ਬਥੇਰੀ ਕੀਤੀ ਹੈ, ਅਤੇ ਚਲੋ ਦੇਖੋ ਆਪਣੀ ਆਪਣੀ ਪਾਰਟੀ ਦਾ ਆਪਣਾ ਆਪਣਾ ਕੀ ਉਹਦਾ ਚਲਾਉਣ ਦਾ ਢੰਗ ਹੁੰਦਾ। ਸੋ ਯੰਗ ਸਟੀਲ ਫੋਰਡ ਵਾਲਿਆਂ ਨੂੰ ਤੁਸੀਂ ਸੰਪਰਕ ਕਰ ਲਿਓ, ਉੱਥੇ ਦੇ ਜਨਰਲ ਮੈਨੇਜਰ ਵਨੀਤ ਜੀ ਕਹਿੰਦੇ ਨੇ ਜੇ ਤੁਸੀਂ F-150 ਦਾ ਪਿੱਕਾ ਲੈਣਾ ਜਾਂ ਫਿਰ ਬਰੈਂਕੋ ਸਪੋਰਟ ਜਾਂ ਲਿੰਕਨ ਦੀ ਕੋਈ ਵੀ ਕਾਰ ਲੈਣੀ ਹੈ ਤਾਂ ਉਹ ਉਹਨਾਂ ਦੇ ਸਪੈਸ਼ਲ ਡੀਲਸ ਲੱਗੀਆਂ ਹੋਈਆਂ ਨੇ 416-704-4940 ਦੇ ਉੱਤੇ ਵਨੀਤ ਜੀ ਨਾਲ ਜਿਹੜੀ ਗੱਲਬਾਤ ਕਰਕੇ ਉੱਥੇ ਜਾ ਕੇ ਗੱਡੀ ਜਿਹੜੀ ਦੇਖੀ ਜਾ ਸਕਦੀ ਹੈ। 416-704-4940 'ਤੇ ਤੁਸੀਂ ਸੰਪਰਕ ਕਰ ਲਿਓ। ਇੱਕ ਕਾਲ ਲੈ ਲਈਏ ਪਹਿਲਾਂ 94-45 ਤੋਂ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
2: ਦੇਖੋ ਜੀ, ਪੱਤਰਕਾਰ ਜੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਬਾਜਵਾ ਜੀ, ਉਹ ਰਾਜਾ ਬੜਿੰਗ ਨਾਲ ਤਾਂ ਨਾਰਾਜ਼ ਸੀ ਕਿ ਰਾਜਾ ਬੜਿੰਗ ਨੇ ਇੱਕ ਦਿਨ ਕਿਹਾ ਸੀ ਕਿ ਮੈਂ 70% ਚਿਹਰੇ ਨਵੇਂ ਲੈ ਕੇ ਆਉਂਗੇ। ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਆਪਣੀ ਵਾਈਫ ਨੂੰ ਵੀ ਖੜਾ ਕਰਨਾ ਸੀ, ਨਾਲ ਉਸਨੇ ਇਹ ਕਿਹਾ ਸੀ ਬੜਿੰਗ ਨੇ ਕਿ ਇੱਕ ਘਰ ਚੋਂ ਇੱਕ ਹੀ ਹੋਊਗਾ, ਉਦੋਂ ਦੇ ਇਹ ਬੜੇ ਦੁਖੀ ਆ। ਬਾਕੀ ਚੰਨੀ ਸਾਹਿਬ ਦਾ ਕੀ ਹੈ, ਚੰਨੀ ਸਾਹਿਬ ਤਾਂ 6 ਮਹੀਨੇ ਮੁੱਖ ਮੰਤਰੀ ਰਹੇ ਸੀ ਤੇ ਇਹਨਾਂ ਦਾ ਜਿਹੜਾ ਭਾਣਜਾ ਨਾ 10 ਕਰੋੜ ਕਮਾਈ ਕਰ ਗਿਆ ਸੀ, ਪਰ ਕੋਈ ਗੱਲ ਨੀ, ਉਹ ਸਰਕਾਰ ਦੇ ਖਾਤੇ ਚ ਜਮਾ ਹੋ ਚੁੱਕਾ। ਦੂਸਰਾ, ਚੰਨੀ ਜੋ ਹੈ ਮਨੀਸ਼ਾ ਬਗਾਤੀ ਨਾਲ ਅੱਖ ਮਟਕੇ ਵੀ ਮਾਰਦਾ ਹੁੰਦਾ ਸੀ ਵਟਸਐਪ ਦੇ ਉੱਤੇ ਕੈਪਟਨ ਦੇ ਟੈਪ, ਇਹ ਤਾਂ ਸਾਰਾ ਆਵਾਯੂਤ ਹੈ, ਉੱਥੇ ਕੁਝ ਵੀ ਠੀਕ ਨੀ ਹੋਣਾ, ਚਾਹੇ ਕੋਈ ਵੀ ਆ ਜੇ, ਤੁਸੀਂ ਵੇਂਦੇ ਰਹੋ, ਟੈਂਡ ਫੌੜੀ ਖੜਕਦੀ ਹੀ ਰਹਿਣੀ ਹੈ
0: ਜੀ। ਬਿਲਕੁਲ, ਥੈਂਕ ਯੂ, ਥੈਂਕ ਯੂ ਕੈਪਟਨ ਸਾਹਿਬ। ਬਿਲਕੁਲ, ਪ੍ਰੇਮ ਗਿੱਲ ਭਾਅ ਜੀ ਵੀ ਸਾਡੇ ਨਾਲ ਜੁੜ ਗਏ ਨੇ। ਪ੍ਰੇਮ ਭਾਅ ਜੀ, ਸਤਿ ਸ੍ਰੀ ਅਕਾਲ, ਲੰਘਿਓ, ਕੀ ਹਾਲ ਚਾਲ?
3: ਹਾਂਜੀ, ਸਤਿ ਸ੍ਰੀ ਅਕਾਲ,
0: ਕਿਵੇਂ ਜੀ? ਵਧੀਆ ਵਧੀਆ। ਮੈਂ ਆਪਣੇ ਸਰੋਤਿਆਂ ਨੂੰ ਦੱਸ ਕੇ ਹਟਿਆ ਵੀ ਅਸੀਂ ਸਜੀ ਜੰਜੂਆ ਭਾਅ ਜੀ, ਜੱਜ ਭਾਅ ਜੀ, ਪ੍ਰੇਮ ਗਿੱਲ ਸਾਹਿਬ, ਅਸੀਂ ਸਾਡੇ ਏਰੀਏ ਦੇ ਵਿੱਚ ਅਸੀਂ ਕੈਂਪੇਨ ਕੀਤੀ, ਗਲੀਆਂ 'ਚ ਗਏ, ਤਾਂ ਮੈਂ ਕਿਹਾ ਪ੍ਰੇਮ ਗਿੱਲ ਭਾਅ ਜੀ ਜਿਹਨੂੰ ਪੁੱਛਦੇ ਸੀ ਵੀ ਕੌਣ ਹੈ ਤੁਹਾਡਾ ਕੌਂਸਲਰ, ਇੱਕ ਬੰਦੇ ਨੂੰ ਵੀ ਜਵਾਬ ਨਹੀਂ ਆਇਆ।
3: ਇਹੀ ਤਾਂ ਫਿਰ ਇਸ ਕਰਕੇ ਤਾਂ ਆਪਾਂ ਲੋਕਾਂ ਦੀ ਅੱਖਾਂ ਖੋਲਣਾ ਚਾਹੁੰਦੇ ਹਾਂ ਕਿ ਭਾਈ ਵੋਟਾਂ ਸੋਚ ਸਮਝ ਕੇ ਪਾਇਓ। ਇਹ ਨੀ ਹੈਗਾ ਕਿ ਉਹ ਵਾਈਟ ਕਮਿਊਨਿਟੀ ਦਾ ਆ, ਉਹ ਫਲਾਨੀ ਕਮਿਊਨਿਟੀ ਦਾ ਆ, ਇੰਨੇ ਦੇਸੀ ਖੜ ਗਏ ਆ, ਚੱਕ ਕੇ ਆਪਾਂ ਵੋਟਾਂ ਉਹਨਾਂ ਨੂੰ ਪਾ ਦਈਏ, ਹੈਨਾ?
0: ਬਿਲਕੁਲ,
3: ਕਿਉਂਕਿ ਮੁੱਦਿਆਂ ਤੇ ਵੋਟਾਂ ਪੈਣੀ ਚਾਹੀਦੀਆਂ। ਦੂਸਰਾ, ਜਿਹੜੇ ਪਹਿਲਾਂ ਤਾਂ ਧੰਨਵਾਦ ਤੁਹਾਡਾ, ਆਪਣੇ ਹਰਜੀਤ ਜੰਜੂਆ ਭਾਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ, ਹੈਨਾ? ਮੈਂ ਤਾਂ ਦਿਲੋਂ ਧੰਨਵਾਦ ਕਰਦਾ, ਤੇ ਕਾਫੀ ਸਾਰੇ ਆਪਾਂ ਸੀਗੇ ਤੇ ਵਧੀਆ ਵੀ ਲੱਗਾ, ਵਧੀਆ ਨੀ ਬਹੁਤ ਵਧੀਆ ਲੱਗਾ ਜੀ।
0: ਬਿਲਕੁਲ,
3: ਇੱਕ ਆਪਾਂ ਸੱਚ ਦੀ ਆਵਾਜ਼ ਨੂੰ ਲੈ ਕੇ ਚੱਲ ਰਹੇ ਹਾਂ ਸਾਰੇ, ਔਰ ਸਾਂਝਾ ਬੇਸਾ ਹਮੇਸ਼ਾ ਸੱਚ ਦੀ ਆਵਾਜ਼ ਦੇ ਨਾਲ ਖੜਾ ਆ ਤੇ ਖੜਾ ਰਹੂਗਾ
0: ਜੀ,
3: ਰਹਿੰਦੀ ਦੁਨੀਆਂ ਤੱਕ ਮੈਂ ਇਹ ਕਹੂੰਗਾ। ਕਿਉਂਕਿ ਦੇਖੋ ਇਹ ਵੀ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਕਿ ਕਿਸੇ ਦੇ ਨਾਲ ਚੱਲਣਾ, ਹੈਨਾ?
0: ਬਿਲਕੁਲ,
3: ਮੁੰਡੇ ਨਾਲ ਮੁੰਡਾ ਲਾ ਕੇ, ਔਰ ਇਸ ਕਰਕੇ ਕਿ ਇਹ ਸਿਰਫ ਇਲੈਕਸ਼ਨ ਤੋਂ ਇਲੈਕਸ਼ਨ ਤੱਕ ਹੀ ਨਹੀਂ ਕਿ ਆਪਾਂ ਜਦੋਂ ਆਪਾਂ ਕਾਗਜ਼ ਭਰੇ ਆ, ਉਸ ਤੋਂ ਪਹਿਲਾਂ ਵੀ ਆਪਾਂ ਮਤਲਬ ਜਿੰਨੀਆਂ ਵੀ ਗੱਲਾਂ ਬਾਤਾਂ ਹਰਮਨ ਜੀ ਆਪਾਂ ਕਰਦੇ ਰਹੇ ਆ ਰੇਡੀਓ ਤੇ
0: ਜੀ,
3: ਉਹ ਸੱਚ ਦੀ ਆਵਾਜ਼ ਨੂੰ ਲੈ ਕੇ ਚੱਲੇ ਆ।
0: ਬਿਲਕੁਲ ਬਿਲਕੁਲ, ਉਮੀਦ
3: ਕਰਕੇ ਆਪਾਂ ਇਲੈਕਸ਼ਨ ਦੇ ਵਿੱਚ ਵੀ ਜਿਹੜਾ ਆਪਾਂ ਹੁਣ ਪਾਰਟੀਸਪੇਟ ਕਰ ਰਹੇ ਹਾਂ, ਜੋ ਪੋਲਿਟਿਕਸ ਵਿੱਚ ਆ ਰਹੇ ਹਾਂ, ਇਸ ਕਰਕੇ ਨੀ ਆ ਰਹੇ ਕਿ ਸਿਰਫ ਆਪਾਂ ਜੌਬ ਪੱਕੀ ਕਰਨੀ ਆ,
0: ਹਾਂਜੀ,
3: ਇਸ ਕਰਕੇ ਆ ਰਹੇ ਕਿ ਆਪਾਂ ਕੰਮ ਕਰਨੇ ਆ ਭਾਜੀ।
0: ਜੀ ਜੀ ਬਿਲਕੁਲ,
3: ਇਹ ਬਹੁਤ ਜ਼ਰੂਰੀ ਆ, ਔਰ ਕੰਮ ਤਾਂ ਹੀ ਹੋ ਸਕਦੇ। ਮੈਂ ਤਾਂ ਇਹ ਕਹੂੰਗਾ ਕਿ ਵੋਟਾਂ ਸਿਰਫ ਆਪਾਂ ਇਸ ਕਰਕੇ ਪਾਈਏ ਕਿ ਅਸੀਂ ਬਣਨਾ ਆ ਕੁਛ, ਅਸੀਂ ਦੇਖੋ ਬੰਦਾ ਤਾਂ ਇੱਕੋ ਹੀ ਆਊਗਾ ਨਾ ਅੰਦਰ।
0: ਬਿਲਕੁਲ,
3: ਪਰ ਉਹ ਉਹ ਆਵਾਜ਼ ਜਿਹੜੀ ਆ ਉਹ ਲੋਕਾਂ ਦੀ ਆਵਾਜ਼ ਹੋਊਗੀ, ਲੀਡਰ ਉਹੀ ਆ ਜਿਹੜਾ ਲੋਕਾਂ ਦੀ ਆਵਾਜ਼ ਲਈ ਆਵੇ ਔਰ ਉਹ ਕੰਮ ਕਰਕੇ ਹੀ ਦਿਖਾਵੇ, ਹੈਨਾ?
0: ਜੀ ਜੀ,
3: ਵਾਅਦੇ ਜਿਹੜੇ ਆ ਨਾ, ਵਾਅਦੇ ਜਿਹੜੇ ਆ ਉਹਨਾਂ ਨੂੰ ਕਹਿ ਲੋ ਕਿ ਇੰਪਲੀਮੈਂਟ ਹੋਣਾ ਬਹੁਤ ਜ਼ਰੂਰੀ ਹੈ ਨਾ।
0: ਬਿਲਕੁਲ ਬਿਲਕੁਲ, ਤੇ ਲੋਕਾਂ ਨੇ ਆਪਣੇ ਪਤਾ ਕੀ ਆ, ਹੁਣ ਸਾਰਿਆਂ ਦੀ ਸ਼ਿਕਾਇਤ ਇਹੀ ਰਹਿੰਦੀ ਆ ਕਿ ਪਹਿਲਾਂ ਤਾਂ ਸਾਰੇ ਬੰਦੇ ਦੌਰ ਵੀ ਖੜਕਾਉਂਦੇ ਨੇ, ਕਾਲਾਂ ਵੀ ਕਰਦੇ ਨੇ, ਸਾਰਾ ਕੁਛ ਆਉਂਦਾ, ਜਦੋਂ ਇੱਕ ਵਾਰੀ ਜਿੱਤ ਜਾਂਦਾ ਤੇ ਬਾਅਦ ਵਿੱਚ ਕੀ ਉਹਨੂੰ ਕਹਿੰਦੇ, ਨਾ ਕੋਈ ਰਿਪਲਾਈ ਨਾ ਕਾਲ ਨਾ ਕੋਈ ਮਿਲਦੇ ਨੇ। ਦੇਖੋ ਮੇਰੇ ਨਾਲ ਆਪ ਸਾਡੇ ਵਾਰਡ 'ਚ ਇਵੇਂ ਹੋਈ ਆ, ਇੱਕ ਦੋ ਮੁੱਦਿਆਂ ਦੇ ਉੱਤੇ ਕੌਂਸਲਰ ਨੂੰ ਈਮੇਲ ਕੀਤੀਆਂ, ਪਰ ਉਹ ਦੇ ਦਿੰਦੇ ਨੇ ਜਵਾਬ, ਪਰ ਉਹ ਗਾਂਹ ਜਿੱਦਾਂ ਉਹ ਕਹਿੰਦੇ ਵੀ ਤੁਹਾਨੂੰ ਜੀ ਆਪ ਤਾਂ ਜਵਾਬ ਨਹੀਂ ਦਿੰਦੇ, ਆਪਣੇ ਥੱਲੇ ਬੰਦੇ ਹੁੰਦੇ ਨੇ, ਅਸੀਂ ਕਈ ਬੈਕ ਐਂਡ ਫੋਰਥ ਈਮੇਲਸ ਕੀਤੀਆਂ ਪਰ ਕੋਈ ਵੀ ਸੈਟਿਸਫੈਕਟਰੀ ਜਵਾਬ ਨਹੀਂ ਆਇਆ। ਸੋ ਹਨਾ, ਫਿਰ ਬੰਦੇ ਦਾ ਮਨ ਚੱਕਿਆ।
3: ਇਸ ਵਾਰ ਚਲੋ ਮੈਨੂੰ ਵੀ ਹੁਣ ਤਕਰੀਬਨ ਇੱਥੇ 22 ਸਾਲ ਹੋ ਗਏ ਇਹਦੇ ਨੂੰ
0: ਜੀ,
3: ਜਿਹੜਾ ਇਸ ਵਾਰ ਦਾ ਇਲੈਕਸ਼ਨ ਹੈ ਨਾ, ਇਹ ਸਾਰੇ ਇਸ ਗੱਲ ਨੂੰ ਮੰਨਦੇ ਆ, ਆਪਣੇ ਸਰੋਤੇ ਵੀ ਰੱਬ ਵਰਗੇ ਜਿੰਨੇ ਵੀ
0: ਜੀ ਜੀ,
3: ਕਿ ਬਹੁਤ ਵਿਲੱਖਣ ਹੋਣ ਵਾਲੇ ਆ। ਉਹਦਾ ਰੀਜ਼ਨ ਇਹੀ ਆ ਕਿ ਜਿੰਨੇ ਵੀ ਨਿਊ ਕੈਂਡੀਡੇਟ ਆ ਨਾ,
0: ਹਾਂਜੀ,
3: ਕਿਸੇ ਵੀ ਵਾਰਡ ਵਿੱਚ, ਨਾਟ ਓਨਲੀ ਲਾਈਕ ਫਰੋਮ ਮਾਈ ਵਾਰਡ, ਕਾਫੀ ਹੱਦ ਤੱਕ ਨਾ ਸਰਗਰਮ ਆ।
0: ਠੀਕ ਹੈ,
3: ਉਹ ਸਰਗਰਮੀ ਨੇ ਵੋਟਾਂ ਪਾਉਣੀਆਂ।
0: ਬਿਲਕੁਲ ਬਿਲਕੁਲ,
3: ਮਤਲਬ ਕਹਿੰਦਾ ਮਤਲਬ ਕਿ ਲੋਕੀ ਨਾ ਐਜੂਕੇਟ ਹੋ ਰਹੇ ਆ ਬਹੁਤ ਨਾ, ਤੁਸੀਂ ਆਪਾਂ ਜਿੱਦਾਂ ਹੁਣ ਕਈ ਵਾਰੀ ਉਹ ਕਈ ਵਾਰੀ ਪੁੱਛਣ ਲੱਗ ਪੈਂਦੇ ਆ ਲੋਕੀ ਕਿ ਤੁਸੀਂ ਕਿਹੜੀ ਪਾਰਟੀ ਤੋਂ ਨਾ, ਮਤਲਬ ਲੋਕਾਂ ਨੂੰ ਵੋਟਾਂ ਦਾ ਕੀ ਪਾਉਣੀ ਆ, ਲੋਕਾਂ ਨੂੰ ਇਹ ਵੀ ਨੀ ਪਤਾ ਕਿ ਕਿਹੜੀ ਪਾਰਟੀ ਤੋਂ।
0: ਬਿਲਕੁਲ,
3: ਫਿਰ ਉਹਨਾਂ ਨੂੰ ਸਮਝਾਉਣਾ ਪੈਂਦਾ। ਦੇਖੋ ਜਦੋਂ ਆਪਾਂ ਉਹਨਾਂ ਦੇ ਕੋਲ ਜਾਂਦੇ ਹਾਂ, ਉਹਨਾਂ ਨੂੰ ਸਮਝਾਉਣਾ ਪੈਂਦਾ ਕਿ ਭਾਈ ਜਿਹੜੀ ਸਿਟੀ ਦੇ ਇਲੈਕਸ਼ਨ ਆ ਉਹ ਇੰਡੀਵਿਜੂਅਲ ਆਉਂਦੇ ਆ, ਉਹ ਕੋਈ ਪਾਰਟੀ ਦੇ ਆਉਣੇ ਆਉਂਦੇ।
0: ਬਿਲਕੁਲ,
3: ਤੇ ਫਿਰ ਉਹ ਕਹਿੰਦੇ ਜੀ ਅੱਛਾ ਠੀਕ ਆ, ਫਿਰ ਉਹਨਾਂ ਨੂੰ ਆਪਾਂ ਤਕਰੀਬਨ ਤੁਸੀਂ ਵੀ ਸਵਾਲ ਪੁੱਛੇ ਲੋਕਾਂ ਨੂੰ, ਹਨਾ, ਕਿ ਤੁਹਾਡਾ ਰੀਜਨਲ ਕੌਂਸਲਰ ਕੌਣ ਆ
0: ਜੀ
3: ਇਸ ਵੇਲੇ
0: ਜੀ,
3: ਨੋਬਡੀ ਨੋਜ਼।
0: ਉਹ ਬੜੀ ਸਹੀ ਗੱਲ
3: ਹੈ ਤੇ ਉਹ ਹੈਰਾਨ ਵੀ ਹੁੰਦੇ ਆ ਲੋਕ ਕਿ ਚਲੋ ਕੋਈ ਬੰਦਾ ਆ ਸਾਡੇ ਦਰ ਤੇ ਆਇਆ ਔਰ ਸਾਨੂੰ ਇਹ ਵੀ ਕਹਿ ਰਿਹਾ ਕਿ ਸਵਾਲ ਪੁੱਛੋ
0: ਬਿਲਕੁਲ ਬਿਲਕੁਲ ਚਲੋ ਹੁਣ ਜਿਹੜੇ ਜਿੱਤੇ ਹੋਏ ਆ ਉਹ ਹੁਣ ਵੀ ਨਹੀਂ ਆਉਂਦੇ ਵੀ ਚਲੋ ਰੀਇਲੈਕਟ ਕਰਾਉਣਾ ਉਹਨਾਂ ਨੂੰ ਲੱਗਦਾ ਵੀ ਹੁਣ ਅਸੀਂ ਜਿੱਤੇ ਹਾਂ ਹੁਣ ਤਾਂ ਜਿੱਤ ਹੀ ਜਾਣਾ ਸਾਡੇ ਜਿਹੜੀ ਹੈਗੀ ਆ ਹਵਾ ਸਾਡੇ ਵੱਲ ਦੀ ਆ ਚਲੋ ਕੋਈ ਨੀ
3: ਜਸਿੰਦਰ ਕੋਸਾ ਭਾਜੀ ਹੋਣੀ ਜਿਹੜੀ ਡਿਬੇਟ ਕਰਾਈ ਆ ਉਹਦੇ ਵਿੱਚ ਵੀ ਜਿੰਨੇ ਨਾਟ ਓਨਲੀ ਲਾਈਕ ਮੇਰੇ ਵਾਰਡ ਚ ਜਿਹੜੇ ਇਨਕੰਬੈਂਟ ਹੈਗੇ ਆ ਜਿੰਨੇ ਹੋਰ ਵੀ ਵਾਰਡ ਤੋਂ ਇਨਕੰਬੈਂਟ ਹੈਗੇ ਆ ਉਹ ਕੋਈ ਵੀ ਨਹੀਂ ਆ ਰਿਹਾ
0: ਜੀ ਬਿਲਕੁਲ ਡਿਬੇਟ 'ਚ ਦੇਖੋ ਪਾਰਟੀਸਪੇਸ਼ਨ ਲੈਣੀ ਚਾਹੀਦੀ ਆ ਮਿਸੀ ਸਾਗਾ ਦੇ ਅਜੇ ਮੇਰਲ ਡਿਬੇਟ ਦੇ ਵਿੱਚ ਬੜੀ ਕੀ ਉਹਨੂੰ ਕਹਿੰਦੇ ਕੈਂਡੀਡੇਟ ਨੇ ਜਿਹਨਾਂ ਨੇ ਭਾਗ ਲਿਆ ਅਤੇ ਵਧੀ ਵਧੀਆ ਡਿਬੇਟ ਹੋਈ ਆ ਸੋ ਸਾਡੇ ਵੀ ਇੱਥੇ ਜ਼ਰੂਰ ਕੌਂਸਲਰ ਲੈਵਲ 'ਤੇ ਅਤੇ ਸਿਟੀ ਮੇਅਰ ਲੈਵਲ 'ਤੇ ਜ਼ਰੂਰ ਡਿਬੇਟ ਹੋਣੀ ਚਾਹੀਦੀ ਹੈ ਪ੍ਰੇਮਪਾਲ ਭਾਜੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੁਹਾਨੂੰ ਅਸੀਂ ਨਾਲ ਹਾਂ ਤੁਹਾਡੇ ਕੋਈ ਗੱਲ ਨਹੀਂ ਚੱਕਦੇ ਨੇ ਫੱਟੇ ਕੈਂਡੀਡੇਟ ਖੜੇ ਨੇ ਸੋ ਆਪਣੇ 9, 10, 11, 16, 17 ਅਕਤੂਬਰ ਨੂੰ ਜਿਹੜੀਆਂ ਆਪਣੀਆਂ ਪ੍ਰੀ ਪੋਲਿੰਗ ਹੋ ਜਾਣੀ ਹੈ ਅਤੇ 26 ਅਕਤੂਬਰ ਨੂੰ ਜਿਹੜੀ ਹੈਗੀ ਹੈ 9, 10, 11, 17 ਅਤੇ 18 ਨੂੰ ਪ੍ਰੀ ਪੋਲਿੰਗ ਅਤੇ 26 ਅਕਤੂਬਰ ਨੂੰ ਜਿਹੜੀਆਂ ਹੈਗੀਆਂ ਵੋਟਾਂ ਪੈਣੀਆਂ ਫਾਈਨਲ ਸੋ ਜ਼ਰੂਰ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲਿਓ ਅਤੇ ਵੋਟ ਜ਼ਰੂਰ ਪਾਇਓ ਜਿਹੜਾ ਕੈਂਡੀਡੇਟ ਪਸੰਦ ਆ ਉਹਨੂੰ ਪਾ ਦਿਓ ਅਤੇ ਪਰ ਪਾਇਓ ਜ਼ਰੂਰ ਦੇਸੀ ਸਿਨੇ ਫਿਲਮਸ ਤੋਂ ਜਗਦੀਸ਼ ਭਾਅ ਜੀ ਹੁਣਾਂ ਦਾ ਮੈਸੇਜ ਦੇ ਦਈਏ ਕਹਿੰਦੇ ਵੀਡੀਓ ਫੋਟੋਗ੍ਰਾਫੀ ਡੀ ਜੇ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ ਕੋਈ ਵੀ ਪ੍ਰੀ ਵੈਡਿੰਗ ਈਵੈਂਟ ਆ ਰਿਹਾ ਐਨੀਵਰਸਰੀ ਬਰਥਡੇ ਵੈਡਿੰਗ ਜਾਂ ਈ ਸ਼ੂਟ ਕਰਵਾਉਣ ਲਈ ਤੁਸੀਂ ਜਗਦੀਸ਼ ਭਾਅ ਜੀ ਹੁਣਾਂ ਨੂੰ ਸੰਪਰਕ ਜਿਹੜਾ ਹੈਗਾ ਕਰ ਸਕਦੇ ਹੋ ਗਿਰੀਸ਼ ਸ਼ਰਮਾ ਜੀ ਸਾਡੀ ਟੀਮ ਦੇ ਬਹੁਤ ਹੀ ਕੀ ਉਹਨੂੰ ਕਹਿੰਦੇ ਮੇਨ ਮੈਂਬਰ ਨੇ ਗਿਰੀਸ਼ ਸ਼ਰਮਾ ਮੌਰਗੇ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੋ ਜੇ ਤੁਹਾਡੀ ਕਲੋਜ਼ਿੰਗ ਆ ਰਹੀ ਹੈ ਬਿਲਡਰ ਤੋਂ ਘਰ ਲਿਆ ਹੋਇਆ ਜਾਂ ਫਿਰ ਤੁਸੀਂ ਉਵੇਂ ਵੀ ਕੋਈ ਵੀ ਤੁਹਾਨੂੰ ਮੌਰਗੇ ਰਿਲੇਟਡ ਕੁਐਸਚਨ ਹੈ ਤਾਂ ਤੁਸੀਂ ਇੱਕ ਵਾਰੀ ਗਿਰੀਸ਼ ਸ਼ਰਮਾ ਜੀ ਹੁਣਾਂ ਨਾਲ 647-6681 ਦੇ ਉੱਤੇ ਜਿਹੜਾ ਸੰਪਰਕ ਜ਼ਰੂਰ ਕਰ ਲੈਣਾ ਜੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਵੀ ਸੁਖਵਿੰਦਰ ਕੰਗ ਜੀ ਹੁਣਾਂ ਦਾ ਮੈਸੇਜ ਆ ਟੈਕਸ ਸੰਬੰਧੀ ਜਾਂ ਕੋਈ ਵੀ ਮਿਊਚੁਅਲ ਫੰਡ ਇਨਵੈਸਟਮੈਂਟ ਲਈ ਤੁਸੀਂ ਜੇ ਗੱਲਬਾਤ ਕਰਨੀ ਹੈ ਤਾਂ ਆਪਣੇ ਸੁਖਵਿੰਦਰ ਕੰਗ ਹੋਣਾ ਜੀ ਨਾਲ 416-271-4877 ਦੇ ਉੱਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ ਸੋ ਬਿਲਕੁਲ ਪੰਜਾਬ ਵੱਲ ਇੱਕ ਵਾਰੀ ਦੁਬਾਰਾ ਜਾਂਦੇ ਹਾਂ ਅਤੇ ਆਪਣੇ ਪਰਮਿੰਦਰ ਜੀ ਕਹਿੰਦੇ ਸੀਐਮ ਭਗਵੰਤ ਮਾਨ ਨੂੰ ਮਿਲੀ ਟੂ-ਟੂ ਵਾਲੀ ਬੇਬੇ ਕਹਿੰਦੇ ਹੋਈਆਂ ਖੁੱਲੀਆਂ ਗੱਲਾਂ ਕਹਿੰਦੇ ਪੂਰੀ ਕੈਂਪੇਨ ਚੱਲਦੀ ਹੈ ਟੂ-ਟੂ ਕਰਾਉਂਦੇ
1: ਬਿਲਕੁਲ ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਜਿਹੜਾ ਟੂੰਟੂ ਵਾਲਾ ਰੌਲਾ ਪਿਆ ਹੋਇਆ ਜਿਵੇਂ ਤੁਸੀਂ ਦੱਸ ਕੇ ਹਟੇ ਆ ਟਰੰਪ ਸਾਹਿਬ ਵੀ ਬਾਪੂਆਂ ਨੂੰ ਬੇਬਿਆਂ ਨੂੰ ਕੁਛ ਕਰਨ ਦੇ ਚੱਕਰ ਚ ਸੀਐਮ ਭਗਵੰਤ ਮਾਨ ਤਾਂ ਕਰ ਹੀ ਰਹੇ ਨੇ ਸੋ ਕੱਲ ਜਿਹੜੀ ਖਬਰ ਆਈ ਸੀ ਉਹ ਇਹ ਖਬਰ ਆਈ ਸੀ ਕਿ ਜਿਵੇਂ ਬੀਬੀਆਂ ਬਹੁਤ ਖੁਸ਼ ਹੋਈਆਂ 1 ਤਰੀਕ ਨੂੰ ਜਿਹੜੇ ਪੈਸੇ ਪਏ ਨੇ ਜਿਹੜੇ ਜਨਰਲ ਕਲਾਸ ਦੇ 3-3 ਹਜ਼ਾਰ ਰੁਪਏ ਸੀ ਭਾਈਚਾਰੇ ਦੇ 4500-4500 ਰੁਪਏ ਬੀਬੀਆਂ ਦੇ ਖਾਤਿਆਂ ਚ 3-3 ਮਹੀਨਿਆਂ ਦਾ ਸੋ ਉਹਨਾਂ ਦੀ ਦੀਵਾਲੀ ਤਾਂ ਪਹਿਲੇ ਮੰਨ ਗਈ ਆ ਸੋ ਇਸ ਮਾਮਲੇ ਦੇ ਵਿੱਚ ਬਠਿੰਡਾ ਦੇ ਨੇੜੇ ਇੱਕ ਪਿੰਡ ਪੈਂਦਾ ਜੀ ਆਦਮਪੁਰਾ ਹਲਕਾ ਰਾਮਪੁਰਾ ਤਹਿਤ ਆਉਂਦਾ ਉੱਥੇ ਦੀ ਦਲਿਤ ਪਰਿਵਾਰ ਦੀ ਇੱਕ ਬੇਬੇ 75 ਸਾਲ ਦੀ ਗੁਰਮੇਲ ਕੌਰ ਉਹਦੀ ਇੱਕ ਜਿਹੜੀ ਵੀਡੀਓ ਬੜੀ ਵਾਇਰਲ ਹੋ ਗਈ ਸੀ ਰਮਨ ਜੀ ਕੀ ਵੀਡੀਓ ਕਿ ਜਿਸ ਦਿਨ ਉਹਦੇ ਪੋਤੇ ਪੋਤੀਆਂ ਨੇ ਬਣਾਈ ਹੋਣੀ ਘਰ ਚ ਹੀ ਜਿਸ ਦਿਨ ਪੈਸੇ ਆਏ ਨੇ ਤਾਂ ਬੇਬੇ ਕਹਿੰਦੀ ਟੂ ਟੂ ਹੋ ਗਏ ਟੂ ਬੜੀ ਫੇਮਸ ਹੋਈ ਉਹ ਵੀਡੀਓ ਸੋ ਉਹ ਵੀਡੀਓ ਕਿਤੇ ਮੈਨੂੰ ਲੱਗਦਾ ਕਿ ਸਰਕਾਰ ਨੇ ਦੇਖ ਲਈ ਆ ਕੱਲ ਸੀਐਮ ਭਗਵੰਤ ਮਾਨ ਨੇ ਸਪੈਸ਼ਲ ਗੱਡੀ ਚੰਡੀਗੜ੍ਹੋਂ ਭੇਜੀ ਬਠਿੰਡੇ ਆਦਮਪੁਰੇ ਪਿੰਡ ਦੇ ਵਿੱਚ ਕਿ ਉਸ ਬੇਬੇ ਨੂੰ ਲੈ ਕੇ ਆਓ ਉਸ ਬੇਬੇ ਨੂੰ ਬਿਠਾਇਆ ਉਹਦਾ ਸਤਿਕਾਰ ਕੀਤਾ ਗੱਲਾਂ ਬਾਤਾਂ ਕੀਤੀਆਂ ਔਰ ਮਾਤਾ ਗੁਰਮੇਲ ਕੌਰ ਨੂੰ ਮੁੱਖ ਮੰਤਰੀ ਨੇ ਸੂਟ ਵੀ ਦਿੱਤਾ ਫੁਕਾਰੀ ਵੀ ਦਿੱਤੀ ਔਰ ਸ਼ਗਨ ਵੀ ਦਿੱਤਾ ਕੁੱਲ ਮਿਲਾ ਕੇ ਚਾਹੇ ਆਪਾਂ ਨੂੰ ਬ੍ਰੈਂਡਿੰਗ ਹੀ ਦੇਖ ਲਈਏ ਕਿ ਸਰਕਾਰ ਆਪਣੇ ਯੋਜਨਾ ਦਾ ਬ੍ਰੈਂਡਿੰਗ ਹੀ ਕਰਦੀ ਹੋਵੇ ਮਸ਼ਹੂਰੀ ਕਰਦੀ ਹੋਵੇ ਪਰ ਜਿਸ ਤਰੀਕੇ ਨਾਲ ਉਹ ਬੇਬੇ ਖੁਸ਼ ਨਜ਼ਰ ਆਈ ਔਰ ਸਨਮਾਨ ਮਿਲਿਆ ਉਸ ਮਾਤਾ ਨੂੰ ਸੋ ਚੰਗਾ ਲੱਗਿਆ ਜੀ ਬੜੀ ਚਰਚਾ ਇਸ ਸਾਰੇ ਐਪੀਸੋਡ ਦੀ ਤੇ ਨਾਲ ਦੀ ਨਾਲ ਜਿਵੇਂ ਪ੍ਰੇਸ਼ਰ ਸਾਹਿਬ ਦੱਸ ਹੀ ਗਏ ਨੇ ਕਿ ਨਵਜੋਤ ਸਿੰਘ ਸਿੱਧੂ ਦੇ ਘਰ ਵੀ ਜਿਹੜੀਆਂ ਖੁਸ਼ੀਆਂ ਦੇ ਕਲਕਾਰੀਆਂ ਵੱਜੀਆਂ ਨੇ 1 ਅਕਤੂਬਰ ਨੂੰ ਵੈਸੇ ਉਹਨਾਂ ਦੇ ਘਰ ਜਿਹੜਾ ਪੋਤੀ ਹੋਈ ਸੀ ਪੁੱਤਰ ਕਰਨ ਸਿੰਘ ਸਿੱਧੂ ਨੂੰ ਜਿਹੜੀ ਇਨਾਇਤ ਸੋ ਅੱਜ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਆ ਔਰ ਆਪਣੀ ਇਸ ਖਬਰ ਨੂੰ ਵੀ ਦੱਸਿਆ ਤੇ ਨਾਲ ਨਾਲ ਦੱਸਿਆ ਕਿ ਪੋਤੀ ਦਾ ਨਾਂ ਆਰੀਆ ਸਿੱਧੂ ਰੱਖਿਆ ਗਿਆ। ਸੋ ਉਹ ਪਰਿਵਾਰ ਵੀ ਜਿਹੜਾ ਦੀਵਾਲੀ ਤੋਂ ਪਹਿਲਾਂ ਹੀ ਦੀਵਾਲੀ ਮਨਾਉਣ ਲੱਗ ਪਿਆ ਜੀ, ਬਹੁਤ ਖੁਸ਼ੀਆਂ ਨੇ ਉਸ ਪਰਿਵਾਰ ਚ ਜੀ।
0: ਜੀ ਜੀ ਬਿਲਕੁਲ, ਵਧਾਈਆਂ ਜੀ ਜਿਹਨਾਂ ਦੇ ਘਰ ਨਵੇਂ ਜੀ ਆਏ ਨੇ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਤੇ ਕਈ ਜੀ ਆ ਜਾਂਦੇ ਨੇ, ਕਈ ਜੀ ਚਲੇ ਜਾਂਦੇ ਨੇ। ਉੱਧਰ ਆਪਣੇ ਇਨਫਲੂਐਂਸਰ ਜਿਹੜੇ ਮੈਡ ਸੰਧੂ ਸੀ, ਉਹਨਾਂ ਦਾ ਵੀ ਕਤਲ ਹੋ ਗਿਆ, ਬੜੀ ਮਾੜੀ ਖਬਰ ਆ। ਉਹਦੇ ਬਾਅਦ ਕਹਿੰਦੇ ਸਹਿਮ ਦਾ ਮਾਹੌਲ ਜਿਹੜਾ ਬਣਿਆ ਹੋਇਆ ਪੰਜਾਬ ਦੇ ਵਿੱਚ।
1: ਬਿਲਕੁਲ, ਵੈਸੇ ਤਾਂ ਮੇਰੀ ਤਾਂ ਇਹ ਪਤਾ ਨੀ, ਮੈਂ ਵੱਖਰੀ ਰਾਏ ਰੱਖਦਾ ਹੋ ਸਕਦਾ ਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ, ਪਹਿਲਾਂ ਉਹਨਾਂ ਨੂੰ ਕੁਦਰਤ ਦੀ ਰਮਨ ਜੀ ਮਾਰ ਪਈ ਹੋਈ ਆ। ਕੁਦਰਤ ਨੂੰ, ਕੁਦਰਤ ਨੇ ਨਾ ਉਹਨਾਂ ਨੇ ਬਣਾਇਆ ਨਾ ਉਹਨਾਂ ਨੂੰ ਔਰਤ ਬਣਾਇਆ। ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤ੍ਰਾਸਦੀ ਹੁੰਦੀ ਆ। ਖੈਰ ਉਹ ਸੋਸ਼ਲ ਮੀਡੀਆ ਜ਼ਰੀਏ ਜੇ ਕੁਝ ਕਮਾਉਂਦੇ ਨੇ ਖਾਂਦੇ ਨੇ, ਕਈ ਬੰਦਿਆਂ ਨੂੰ ਨਹੀਂ ਚੰਗਾ ਲੱਗਦਾ। ਸੋ ਮੈਡ ਸੰਧੂ ਦਾ ਅੰਮ੍ਰਿਤਸਰ ਦੇ ਵਿੱਚ ਕਤਲ ਹੋਇਆ, ਔਰ ਇਸ ਤਰੀਕੇ ਦੇ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਉਹ ਖਬਰਾਂ ਆ ਰਹੀਆਂ ਨੇ ਕਿ ਉਹ ਆਪਣੇ ਅਕਾਊਂਟ ਬੰਦ ਕਰ ਰਹੇ ਨੇ। ਔਰ ਕੁੱਲੜ ਪੀਜ਼ਾ ਵਾਲੇ, ਜਲੰਧਰ ਵਾਲੀ ਜੋੜੀ ਜਿਹੜੀ ਬੜੀ ਪ੍ਰਸਿੱਧ ਹੋਈ ਸੀ, ਅੱਜ ਕੱਲ੍ਹ ਇੰਗਲੈਂਡ ਰਹਿ ਰਹੀ ਆ, ਉਹਦੇ ਜਿਹੜੇ ਹੈਗੇ ਨੇ ਸਹਿਜ ਅਰੋੜਾ, ਉਹ ਵੀ ਚਰਚਾ 'ਚ ਰਹਿੰਦੇ ਨੇ। ਇੱਦਾਂ ਦੀਆਂ ਵੈਸੇ ਤਾਂ ਮਾਰ ਰਹੇ ਤਾਂ ਊਟ ਪਟਾਂਗ ਨੇ, ਕੋਈ ਬਹੁਤੀਆਂ ਚੰਗੀਆਂ ਗੱਲਾਂ ਨਹੀਂ ਕਹੀਆਂ ਜਾ ਸਕਦੀਆਂ, ਪਰ ਉਹ ਵੀ ਕਹਿੰਦੇ ਨੇ ਕਿ ਸਾਡੀ ਜਾਨ ਨੂੰ ਵੀ ਖਤਰਾ ਜੀ।
0: ਜੀ ਬਿਲਕੁਲ। ਅੱਛਾ, ਗਿੱਲ ਸਵੀਟ ਫੈਕਟਰੀ ਦੇ ਇੱਕ ਵਾਰੀ ਜ਼ਰੂਰ ਜਾ ਕੇ ਆਇਓ, 2131 ਵਿਲੀਅਮਸ ਪਾਰਕਵੇ ਯੂਨਿਟ ਨੰਬਰ 3 'ਤੇ ਸਥਿਤ ਨੇ। ਏਅਰਪੋਰਟ 'ਤੇ ਵਿਲੀਅਮ ਪਾਰਕਵੇ ਦੀ ਇੰਟਰਸੈਕਸ਼ਨ ਦੇ ਨੇੜੇ ਪੈਂਦਾ ਇਹ ਹੁਣ, ਕਿਉਂਕਿ ਜਦੋਂ ਤੁਹਾਡੀ ਕੈਂਡੀਡੇਟ ਜਿੱਤਣੇ ਆ, ਜਿਹਦੀ ਜਿਹਦੀ ਸਪੋਰਟ ਕਰਦੇ ਹਾਂ, ਫਿਰ ਮਠਿਆਈ ਵੀ ਤਾਂ ਵੰਡਣੀ ਆ, ਅਤੇ ਮਠਿਆਈ ਅਸੀਂ ਲੈਣੀ ਗਿੱਲ ਸਵੀਟ ਵਾਲਿਆਂ ਤੋਂ। 905-799-2616 ਦੇ ਉੱਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਿਓ। ਤੁਸੀਂ ਆਪਣੇ ਮਿਲਟਨ ਅਤੇ ਓਕਵਿਲ ਏਰੀਏ ਦੇ ਵਿੱਚ ਟਿਫਨ ਸਰਵਿਸਿਜ਼ ਜੇ ਲੈਣਾ ਚਾਹੁੰਦੇ ਹੋ ਤਾਂ ਪੰਜਾਬੀ ਟਿਫਨ ਸਰਵਿਸਿਜ਼ ਐਂਡ ਕੇਟਰਿੰਗ ਵਾਲਿਆਂ ਦਾ ਨੰਬਰ ਹੈਗਾ 437-430-1063, 437-430-1063 ਦੇ ਉੱਤੇ ਤੁਸੀਂ ਸੰਪਰਕ ਕਰਕੇ ਹਾਈਜੈਨਿਕ ਹੋਮ ਮੇਡ ਫਰੈਸ਼ ਫੂਡ ਦੀ ਟਿਫਨ ਜਿਹੜੇ ਹੈਗੇ ਆ ਲਗਾ ਸਕਦੇ ਹੋ। ਪਰਮ ਹੋਣਾ ਦਾ ਨੰਬਰ 4374301063 ਦੇ ਉੱਤੇ ਜਿਹੜਾ ਹੈਗਾ ਸੰਪਰਕ ਕੀਤਾ ਜਾ ਸਕਦਾ। ਪਰਮਿੰਦਰ ਜੀ, ਮੈਨੂੰ ਲੱਗਦਾ ਵੀ ਖਬਰਾਂ ਤਾਂ ਆਪਣੀਆਂ ਹੋ ਗਈਆਂ ਸਾਰੀਆਂ, ਕੋਈ ਰਹਿੰਦੀ ਹੈਡਲਾਈਨ ਤਾਂ ਆਣ ਦਈਏ, ਤੇ ਨਹੀਂ ਤਾਂ ਫਿਰ ਫਤਿਹ ਬੁਲਾਈਏ
1: ਜੀ। ਜੀ, ਕੁਝ ਹੈਡਲਾਈਨਸ ਹੈਗੀਆਂ ਨੇ। ਸ੍ਰੀ ਗੰਗਾਨਗਰ ਰਾਜਸਥਾਨ ਦੇ ਗੁਰੂ ਘਰ ਚ ਬੇਅਦਬੀ, ਭੰਨ ਤੋੜ, ਸ਼ਹੀਦਾਂ ਦੀਆਂ ਤਸਵੀਰਾਂ ਪਾੜੀਆਂ, ਲੰਗਰ ਦੀ ਵੀ ਬੇਅਦਬੀ, ਵਿਰੋਧ ਕਰਨ ਉੱਤੇ ਸਾਬਕਾ ਖਾੜਕੂ ਤੇਂਦਰਪਾਲ ਸਿੰਘ ਟਿੰਮਾ ਸਮੇਤ 4 ਗ੍ਰਿਫਤਾਰ
0: ਜੀ।
1: ਬੰਗਾ ਚ ਖੌਫਨਾਕ ਸੜਕ ਹਾਦਸਾ, ਪੁਲ ਤੋਂ ਹੇਠਾਂ ਡਿੱਗੀ ਬੱਸ, 4 ਮੌਤਾਂ। ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਭੂਪੀ ਰਾਣਾ ਬਰੀ, 3 ਸਾਲ ਪੁਰਾਣੇ ਨਜਾਇਜ਼ ਹਥਿਆਰ ਬਰਾਮਦਗੀ ਮਾਮਲੇ ਚ ਆਇਆ ਅਦਾਲਤ ਦਾ ਵੱਡਾ ਫੈਸਲਾ ਜੀ।
0: ਜੀ ਬਿਲਕੁਲ, ਥੈਂਕ ਯੂ ਜੀ, ਥੈਂਕ ਯੂ ਪਰਮਿੰਦਰ ਜੀ। ਜੁੜਦੇ ਹਾਂ ਫਿਰ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ, ਅਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਆਪਣੇ। ਥੈਂਕ ਯੂ ਜੀ। ਦੁਆਬਾ ਟਰੈਵਲ ਵਾਲਿਆਂ ਨਾਲ ਸੰਪਰਕ ਕਰ ਲਿਓ। ਦੁਆਬਾ ਟਰੈਵਲ ਵਾਲੇ ਕਹਿੰਦੇ ਨੇ, ਅਸੀਂ ਐਵੇਂ ਨਹੀਂ ਕਹਿਣਾ ਵੀ 1350 ਜਾਂ 1450 ਦੀ ਕਿੰਨੇ ਦੀ ਟਿਕਟ ਮਿਲਦੀ ਹੈ, ਇਹ ਹੁਣ ਸਾਨੂੰ ਉਦੋਂ ਹੀ ਪਤਾ ਲੱਗਣਾ ਜਦੋਂ ਤੁਸੀਂ ਕਾਲ ਕਰਕੇ ਆਪਣੀਆਂ ਡੇਟਸ ਦੱਸੋਗੇ। ਪਰ ਇਹ ਹੈਗਾ ਵੀ ਉਹਨਾਂ ਦੇ ਕੋਲ ਬਹੁਤ ਵਧੀਆ ਪ੍ਰਾਈਜ਼ ਹੁੰਦੇ ਨੇ, ਮਾਰਕੀਟ ਨਾਲੋਂ ਬੈਟਰ ਪ੍ਰਾਈਜ਼ ਦੇ ਉੱਤੇ ਤੁਹਾਨੂੰ ਆਪਣੇ ਟਿਕਟਾਂ ਲੈ ਕੇ ਦੇਣਗੇ। ਦੁਆਬਾ ਟਰੈਵਲ ਐਂਡ ਟੂਰਸ, 905-700-9800। ਕੁਆਲਿਟੀ ਲੋਜਿਸਟਿਕ ਵਾਲੇ ਕਹਿੰਦੇ ਵੀ ਸਾਨੂੰ ਡਰਾਈਵਰਸ ਦੀ ਲੋੜ ਹੈ ਟੋਰਾਂਟੋ ਤੋਂ ਮੌਂਟਰੀਅਲ ਜਾਂ ਲੋਕਲ ਰਨ ਦੇ ਲਈ। ਜਗਤਾਰ ਭਾਜੀ ਦੇ ਨਾਲ 416-455-9311 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਜਾਂ ਪੀ ਐਂਡ ਜੇ ਸਪਰਿੰਗ ਵਾਲੇ ਕਹਿੰਦੇ ਬੁਸ਼ਿੰਗ ਅਲਾਈਨਮੈਂਟ, ਕਿੰਗ ਪਿੰਗ ਗ੍ਰੈਵਲ ਅਤੇ ਕੋਈ ਵੀ ਕੰਮ ਤੁਸੀਂ ਟਰੈਕਿੰਗ ਰਿਲੇਟਡ ਕਰਾਉਣਾ ਤਾਂ ਜੇ ਐਂਡ ਗੈਰੀ ਭਾਜੀ ਨਾਲ 905-459-5533 'ਤੇ ਸੰਪਰਕ ਕਰ ਲਿਓ। ਸੋ ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ ਸਾਂਝਾ ਵਿਰਸਾ, ਅਤੇ ਸਾਡੇ ਤੋਂ ਬਾਅਦ ਸੱਜਰੀ ਸਵੇਰ ਲੈ ਕੇ ਸੰਮੀ ਭੱਠਲ ਹੋਣੀ ਤੁਹਾਡੀ ਕਚਹਿਰੀ 'ਚ ਹਾਜ਼ਰ ਨੇ। ਸੋ ਮਿਲਦੇ ਹਾਂ ਜੀ ਕੱਲ੍ਹ ਦੇ ਪ੍ਰੋਗਰਾਮ ਵਿੱਚ, ਬੁਲਾਉਂਦੇ ਆ ਫਤਿਹ, ਤੁਹਾਡੇ ਵਿਚਾਰਾਂ ਦਾ ਸਾਡੇ ਵਿਚਾਰਾਂ ਨਾਲ ਸਾਂਝਾ ਵਿਰਸਾ, ਜਾਂ AM 530 ਦਾ ਸਹਿਮਤ ਅਸਹਿਮਤ ਹੋਣਾ ਜ਼ਰੂਰੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟੀਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763

0: ਸਾਡੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਮਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਮਹਿਲ।
2: ਓਏ, ਇੰਨੀ ਗੌਰ ਨਾਲ ਕੀ ਲੱਭੀ ਜਾਂਦਾ ਸਮਾਰਟਫੋਨ ਚੋਂ?
3: ਉਹ ਭਰਾਵਾ, ਟਰੱਕ ਲਈ ਲੋਨ ਲੱਭਣ ਡਿਆ।
4: ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸਿਜ਼ ਤੇ ਆਓ। ਟਰੱਕ ਲੋਨਸ, ਮਾਰਗੇਜ, ਡੈਟ ਕੰਸੋਲੀਡੇਸ਼ਨ ਦੀਆਂ ਸਰਵਿਸਿਜ਼ ਪਾਓ। ਦਲਵਿੰਦਰ ਜੱਜ ਨੂੰ ਕਾਲ ਕਮਾਓ 647-5432-97, 647-504-3297, 20 Maritime Ontario Boulevard, Unit 210, Brampton, or visit www.smartfinancialgroup.com.
5: ਓਏ, ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ?
6: ਮੈਂ ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
7: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
8: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
6: ਕਾਲ ਕਰੋ JN ਗੈਰੀ ਨੂੰ
8: 9054595533,
6: 9054595533
8: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: 2%, jump asas, grasses, hebbises, nandit hosi beesas, bole sone hal, sasiakal.
1: ਕਾਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕਾ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

0: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
2: ਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
3: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ। ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਇਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763, 416-917-7763।

0: ਗੁੱਡ ਮਾਰਨਿੰਗ ਜੀ, ਹੈਪੀ ਮੰਡੇ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਟਣ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ, ਅਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਮੇਰੇ ਵੀਰ ਗੁਰਦੇਵ ਸੱਜਣ ਜੀ, ਜੋ ਲਾਈਫ ਇੰਸ਼ੋਰੈਂਸ ਐਡਵਾਈਜ਼ਰ ਨੇ। ਭਾਅ ਜੀ ਸਤਿ ਸ਼੍ਰੀ ਅਕਾਲ ਜੀ।
1: ਮੇਰੇ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੰਡੇ ਦੀ ਸੱਜਰੀ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਕਿਆ ਬਾਤ ਹੈ, ਦਿੱਲ ਹੀ ਕੱਢ ਕੇ ਲੈ ਗਏ ਜਿੱਦਾਂ ਤੁਸੀਂ ਬੋਲੇ ਮੰਡੇ ਦੀ ਸੱਜਰੀ ਸਵੇਰ। ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ, ਬਣ ਗਏ।
1: ਥੈਂਕ ਯੂ ਸੋ ਮਚ ਜੀ। ਨਹੀਂ ਜੀ, ਅਸੀਂ ਬਣਨਾ ਕੁਛ ਨੀ, ਬਸ ਕਹਿੰਦੇ ਹੁੰਦੇ ਆ ਵੀ ਗੁਰੂ ਵਧੀਆ ਹੋਵੇ ਤਾਂ ਚੇਲਾ ਆਪਣੇ ਆਪ ਟਰੈਕ ਤੇ ਤੁਰਿਆ ਰਹਿੰਦਾ।
0: ਲੈ ਬਾਤ ਹੈ,
1: ਥੈਂਕ ਯੂ ਸੋ ਮਚ ਜੀ।
0: ਗੁਰਦੇਵ ਤੁਸੀਂ ਹੋ, ਚੇਲੇ ਦਾ ਨਹੀਂ।
1: ਗੁਰਦੇਵ ਨੀ ਬਣਨਾ, ਗੁਰਦੇਵ ਦਾ ਬਣਿਆ ਕੰਮ ਵੱਡਾ ਪੈ ਜਾਂਦਾ, ਚੇਲੇ ਜੀ ਕੰਮ ਠੀਕ
0: ਜੀ। ਬਿਲਕੁਲ ਜੀ, ਇਸ ਟਾਈਮ ਪੀਅਰਸਨ ਏਅਰਪੋਰਟ ਤੇ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਥੋੜੀ ਜਿਹੀ ਬੱਦਲ ਬਾਈ ਅਸਮਾਨ ਚ ਛਾਈ ਹੋਈ ਹੈ। ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਤੇ ਫੀਲ ਲਾਈਕ 13 ਡਿਗਰੀ ਸੈਲਸੀਅਸ ਹੈ ਜਿਹੜਾ ਇਹ ਰਹੇਗਾ। ਕੁਝ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਸਾਡੇ ਨਾਲ ਪੰਜਾਬ ਤੋਂ ਚੋਣਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਨਵਜੀਤ ਭਾਜੀ ਹੁਣੀ ਵੀ ਹਾਜ਼ਰ ਨੇ। ਸੋ ਜਲਦੀ ਹੈ ਜਿਹੜਾ ਉਹਨਾਂ ਦੇ ਨਾਲ ਆਪਾਂ ਜੁੜਦੇ ਹਾਂ। ਕਹਿੰਦੇ ਜ਼ਰੂਰੀ ਨਹੀਂ ਕਿ ਹਮੇਸ਼ਾ ਮਾੜੇ ਕਰਮਾਂ ਕਰਕੇ ਹੀ ਦੁੱਖ ਮਿਲਦੇ ਨੇ, ਕਈ ਵਾਰ ਹੱਦ ਤੋਂ ਜ਼ਿਆਦਾ ਚੰਗੇ ਹੋਣ ਦੀ ਵੀ ਕੀਮਤ ਚੁਕਾਉਣੀ ਪੈਂਦੀ ਹੈ। ਭਾਈ ਸਹੀ ਗੱਲ ਹੈ ਨਾ ਜੀ। ਮਧੂਮੱਖੀਆਂ ਦਾ ਕੀਤਾ ਇਕੱਠਾ ਕੀਤਾ ਹੋਇਆ ਸ਼ਹਿਦ, ਕੀੜੀਆਂ ਦਾ ਇਕੱਠਾ ਕੀਤਾ ਹੋਇਆ ਅਨਾਜ, ਇਨਸਾਨ ਦਾ ਇਕੱਠਾ ਕੀਤਾ ਹੋਇਆ ਧਨ ਹਮੇਸ਼ਾ ਕਹਿੰਦੇ ਦੂਜਿਆਂ ਦੇ ਕੰਮ ਆਉਂਦਾ ਹੈ।
1: ਠੀਕ ਗੱਲ ਹੈ ਜੀ,
0: ਬਿਲਕੁਲ ਸਹੀ ਹੈ।
1: 100%
0: ਜ਼ਿੰਦਗੀ ਵੀ ਉਸ ਅਣਜਾਣ ਕਿਤਾਬ ਜਿਹੀ ਹੈ ਜਿਸ ਬਾਰੇ ਕੋਈ ਨਹੀਂ ਜਾਣਦਾ ਕਿ ਉਸ ਦੇ ਅਗਲੇ ਪੰਨੇ ਤੇ ਕੀ ਲਿਖਿਆ ਹੋਵੇਗਾ। ਕਿਆ ਬਾਤ ਹੈ, ਕਿਆ ਬਾਤ ਹੈ। ਹਰਮਨ ਭਾਜੀ ਹੋਣਾ ਨੇ ਸਾਨੂੰ ਕੁਛ ਕੁ ਸਤਰਾਂ ਭੇਜੀਆਂ। ਕਹਿੰਦੇ ਕਰਮ ਕਦੇ ਸ਼ੋਰ ਨਹੀਂ ਕਰਦੇ, ਵਕਤ ਆਉਣ ਤੇ ਆਪਣਾ ਜਵਾਬ ਖਾਮੋਸ਼ੀ ਨਾਲ ਦੇ ਜਾਂਦੇ ਨੇ। ਜੋ ਬੀਜੋਗੇ ਉਹੀ ਇੱਕ ਦਿਨ ਤੁਹਾਡੇ ਸਾਹਮਣੇ ਖੜਾ ਹੋਵੇਗਾ। ਅਰਦਾਸ ਕਰਦੇ ਰਹੋ ਕਿਉਂਕਿ ਜਿਸ ਦਿਨ ਤੁਹਾਡਾ ਰੱਬ ਰਾਜੀ ਹੋ ਗਿਆ ਉਸ ਦਿਨ ਤੁਸੀਂ ਆਪਣੀਆਂ ਉਦਾਸ ਅੱਖਾਂ ਨਾਲ ਆਪਣਾ ਨਸੀਬ ਬਦਲਦਾ ਖੁਦ ਦੇਖੋਗੇ। ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਹਰਮਨ ਭਾਜੀ। ਉੱਧਰ ਰੇਸ਼ਮ ਭਾਜੀ ਹੋਣੀ ਉਹ ਵੀ ਹੈ ਜਿਹੜਾ ਬਿਨਾਂ ਲਾਗੇ ਸਾਨੂੰ ਕੁਛ ਨਾ ਕੁਛ ਹੈ ਜਿਹੜਾ ਭੇਜਦੇ ਰਹਿੰਦੇ ਆ। ਮੈਂ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਹੈ। ਉਹਨਾਂ ਨੇ ਕਿਹਾ ਗੁੱਡ ਮਾਰਨਿੰਗ, ਮੇ ਦਾ ਲਾਰਡ ਬਲੈਸ ਯੂਅਰ ਹੋਮ ਐਂਡ ਫੈਮਿਲੀ ਐਂਡ ਮੇ ਯੂ ਫੀਲ ਹਿਜ਼ ਪ੍ਰੈਜੈਂਸ ਐਂਡ ਪ੍ਰੋਟੈਕਸ਼ਨ ਓਵਰ ਯੂਅਰ ਲਵਡ ਵੰਸ। ਹੈਵ ਏ ਗ੍ਰੇਟ ਵੀਕ, ਹੈਪੀ ਮੰਡੇ। ਹੈਪੀ ਮੰਡੇ ਰੇਸ਼ਮ ਭਾਜੀ, ਬਹੁਤ ਬਹੁਤ ਧੰਨਵਾਦ। ਜਿੰਨੇ ਵੀ ਸਾਡੇ ਵੀਰ ਸੱਜਣ ਜਿਨ੍ਹਾਂ ਦੇ ਮੈਸੇਜ ਆ ਰਹੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਅਤੇ ਕੋਟੀ ਕੋਟੀ ਧੰਨਵਾਦ। ਤੁਸੀਂ ਇੰਨਾ ਇਸ ਪ੍ਰੋਗਰਾਮ ਨੂੰ ਪਿਆਰ ਕਰਦੇ ਹੋ। ਵੀਕਐਂਡ 'ਤੇ ਆ ਜਿਹੜੇ ਮੈਨੂੰ ਮੈਸੇਜ ਵੀ ਆਏ, ਭਾਅ ਜੀ ਸਿਹਤ ਕਿੱਦਾਂ? ਸਿਹਤ ਬੈਟਰ ਹੈ। ਇਹ ਫੁਹਾਰਾ ਜਿਹੜਾ ਥੋੜ੍ਹਾ ਟਾਈਮ ਲੈਂਦਾ, ਵੀਰਵਾਰ ਨੂੰ ਐਨ ਸਿਰ 'ਤੇ ਸਿਰੇ 'ਤੇ ਸੀਗਾ ਜੀ। ਮੈਨੂੰ ਪਤਾ ਮੈਂ ਪ੍ਰੋਗਰਾਮ ਕਿੱਦਾਂ ਕੀਤਾ, ਅਤੇ ਮੈਂ ਉਸ ਵਕਤ ਆਪਣੇ ਨਵਜੀਤ ਭਾਅ ਜੀ ਹੋਣਾਂ ਦਾ ਬਹੁਤ ਧੰਨਵਾਦੀ ਹਾਂ। ਖੜੇ ਪੈਰ ਬੇਨਤੀ ਕੀਤੀ ਅਤੇ ਭਾਅ ਜੀ ਹੁਣੀ ਇੱਕਦਮ ਹੈ ਜਿਹੜਾ ਸਾਡੇ ਨਾਲ ਜੁੜੇ ਪੰਜਾਬ ਤੋਂ। ਸੋ ਇਹ ਕਿਤੇ ਨਾ ਕਿਤੇ ਪਰਮਾਤਮਾ ਹੀ ਮੇਲ ਕਰਾ ਦਿੰਦਾ, ਸਬੱਬੀ ਹੋ ਜਾਂਦੇ ਆ। ਹਾਂਜੀ, ਸੋ ਲਓ ਜੀ, ਫਿਰ ਆਪਾਂ ਬੜੀ ਜਲਦੀ ਚੱਲਦੇ ਹਾਂ। ਭਾਅ ਜੀ ਆ ਜਾਓ, ਥੋੜ੍ਹੀ ਜਿਹੀ ਆਪਣੀ ਦੇ ਦਿਓ ਇੰਟਰੋਡਕਸ਼ਨ।
1: ਹਾਂਜੀ, ਕਿਸੇ ਨੇ ਵੀ ਕੋਈ ਵੀ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ ਆ, ਸੁਪਰ ਵਿਜ਼ਾ ਟਰੈਵਲ ਵਿਜ਼ਟਰ ਪਲੈਨ ਆ, ਉਹਨਾਂ ਬਾਰੇ ਜਾਣਕਾਰੀ ਲੈਣੀ ਆ ਤਾਂ ਮੈਨੂੰ ਕਾਲ ਕਰ ਸਕਦੇ ਆ 416-843-5623 ਦੇ ਉੱਤੇ। ਕਈ ਵਾਰੀ ਸ਼ਮੀ ਭਾਅ ਜੀ ਅਸੀਂ ਆਪਣੇ ਇੰਸ਼ੋਰੈਂਸ ਪਲੈਨ ਲੈ ਕੇ ਆਪਾਂ ਉਹਨਾਂ ਨੂੰ ਕਹਿ ਲਓ ਜਾਂ ਲੋਕਰ ਵਿੱਚ ਕਿਤੇ ਘਰੇ ਰੱਖ ਲੈਂਦੇ ਹਾਂ, ਤਾਂ ਆਪਾਂ ਰਿਵਿਊ ਨਹੀਂ ਕਰਦੇ।
0: ਬਿਲਕੁਲ,
1: ਅਤੇ ਟਾਈਮ ਦੇ ਹਿਸਾਬ ਨਾਲ ਸਾਡੀ ਜਿਹੜੀ ਲਾਇਬਿਲਟੀਆਂ ਵੱਧ ਜਾਂਦੀਆਂ ਅਤੇ ਸਾਡੀ ਜਿਹੜੀ ਉਹ ਕਵਰੇਜ ਆ ਉਹ ਸਾਡੇ ਪ੍ਰੋਪਰ ਉਹਦੇ ਬੈਲੈਂਸ ਦੇ ਬਰਾਬਰ ਨਹੀਂ ਹੁੰਦੀ। ਕਿਸੇ ਨੇ ਕੋਈ ਵੀ ਪਲੈਨ ਰਿਵਿਊ ਕਰਾਉਣੇ ਆ ਜਾਂ ਆਪਣੇ ਪੁਰਾਣੇ ਐਡਵਾਈਜ਼ਰ ਨਾਲ ਕੰਟੈਕਟ ਨਹੀਂ ਹੋ ਰਿਹਾ ਤਾਂ ਮੈਨੂੰ ਕਾਲ ਕਰ ਸਕਦੇ ਆ। ਬਿਨਾਂ ਹੈਜੀਟੇਸ਼ਨ ਜਿੰਨੇ ਮਰਜ਼ੀ ਕੁਐਸਚਨ ਪੁੱਛੋ, ਅਸੀਂ ਤੁਹਾਨੂੰ ਫ੍ਰੀ ਐਡਵਾਈਸ ਦੇਵਾਂਗੇ। ਆਪਾਂ ਤੁਹਾਡਾ ਚੈੱਕ ਕਰਾਂਗੇ ਵੀ ਤੁਹਾਡੀ ਉਹ ਕਵਰੇਜ ਅਕੋਰਡਿੰਗ ਟੂ ਹੁਣ ਜਿੱਦਾਂ ਆਪਣਾ ਟਾਈਮ ਚੱਲ ਰਿਹਾ ਉਹਦੇ ਲਾਇਬਿਲਟੀ ਦੇ ਬਰਾਬਰ ਹੈਗੀ ਕਵਰੇਜ ਕਿ ਨਹੀਂ ਹੈਗੀ। ਜੇ ਤੁਹਾਨੂੰ ਲੋੜ ਹੋਈ ਤਾਂ ਆਪਾਂ ਹੋਰ ਉਹਦੇ ਵਿੱਚ ਲਾਈਫ ਪਲੈਨ ਐਡ ਕਰ ਸਕਦੇ ਹਾਂ। ਇਸ ਦੇ ਨਾਲ ਨਾਲ ਕਿਸੇ ਨੇ ਕੋਈ ਵੀ TFSA ਅਕਾਊਂਟ ਖੁਲਾਉਣਾ ਜਾਂ RRSP ਦਾ ਅਕਾਊਂਟ ਆ ਉਹਦੇ ਵਿੱਚ ਵੀ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਤਾਂ ਵੀ ਮੈਨੂੰ ਕਾਲ ਕਰ ਸਕਦੇ ਆ 416-843-5623 ਦੇ ਉੱਤੇ।
0: ਜੀ ਬਿਲਕੁਲ ਜੀ, ਅਤੇ ਉੱਥੇ ਹੀ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਆਪਣੇ ਸਿੰਘ ਸਟੋਰ। ਤੁਸੀਂ ਆ ਜਿਹੜਾ ਕੋਈ ਵੀ ਜੈੱਟ ਬੇਡਿਟ ਹੈ ਜਿਹੜਾ ਉਹ ਘਰ ਦੇ ਵਿੱਚ ਲਵਾਉਣਾ ਚਾਹੁੰਦੇ ਹੋ, ਬਹੁਤ ਭਾਅ ਜੀ ਹੁਣਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ। ਹਾਂਜੀ, ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਇੱਕ ਬੇਡਿਟ ਇੱਕ ਜੈੱਟ ਹੈ ਜਿਹੜਾ ਉਹ $50 ਜਾਂ ਫਿਰ ਤੁਸੀਂ ਇੱਕ ਤੋਂ ਵੱਧ ਲਵਾਉਂਦੇ ਹੋ ਅਤੇ ਫਿਰ $40 ਜਿਹਦੇ ਵਿੱਚ ਇੰਸਟਾਲੇਸ਼ਨ ਪ੍ਰੋਡਕਟ ਵੀ ਹੈਗਾ ਅਤੇ 1 ਸਾਲ ਦੀ ਵਾਰੰਟੀ ਵੀ ਹੈ। ਸੋ ਸਿੰਘ ਸਟੋਰ ਦੇ ਨਾਲ ਸੰਪਰਕ ਕੀਤਾ ਜਾ ਸਕਦਾ 6479786263 'ਤੇ ਸੰਪਰਕ ਕੀਤਾ ਜਾ ਸਕਦਾ। ਸਮਾਈਲਸ ਔਨ ਵੀਲਸ ਦੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਹੈ, ਬਲਬੀਰ ਕੌਰ ਜੀ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਆਪਣੇ ਡੈਂਟਲ ਦੀ, ਆਪਣੇ ਮਸੂੜਿਆਂ ਦੀ ਹੈ ਜਿਹੜੀ ਸਾਂਭ ਸੰਭਾਲ ਜ਼ਰੂਰ ਰੱਖੋ। ਸਾਲ ਦੇ ਵਿੱਚ ਇੱਕ ਵਾਰ ਘੱਟੋ ਘੱਟ ਪ੍ਰੋਫੈਸ਼ਨਲ ਕਲੀਨਿੰਗ ਹੈ ਜਿਹੜੀ ਜ਼ਰੂਰ ਕਰਾਓ। ਬਹੁਤ ਵੱਡੀ ਤਾਦਾਦ ਵਿੱਚ ਸਾਡੇ ਸੈਲਫ ਇੰਪਲੋਇਡ ਹੁੰਦੇ ਨੇ, ਅਤੇ ਪਰ ਕਈਆਂ ਦੇ ਸਪਾਊਸ ਹੈ ਜਿਹੜੇ ਉਹ ਪੇਰੋਲ 'ਤੇ ਹੈ, ਅਤੇ ਉਹਨਾਂ ਦੇ ਡੈਂਟਲ ਹੈ ਜਿਹੜੇ ਕਵਰੇਜ ਹੁੰਦੀ ਹੈ, ਕਈ ਵਾਰ ਕਵਰੇਜ ਆਪਣੀ ਇੱਦੀ ਚਲੇ ਜਾਂਦੀ ਹੈ। ਸੋ ਪਲੀਜ਼ ਜਿਹੜੀ ਵੀ ਤੁਹਾਡੇ ਕੋਲ ਬੈਨੀਫਿਟਸ ਨੇ, ਕਵਰੇਜ ਹੈ, ਉਹਨਾਂ ਦਾ ਫਾਇਦਾ ਚੱਕੋ, ਕਿਉਂਕਿ ਤੁਸੀਂ ਟੈਕਸ ਪੇ ਕਰ ਰਹੇ ਹੋ, ਟੈਕਸ ਤੋਂ ਉਹ ਆਪਣੀ ਪੇ ਤੋਂ ਉਹ ਕਟਾ ਰਹੇ ਹੋ ਚੀਜ਼ਾਂ। ਸੋ ਤੁਸੀਂ ਆ ਜਿਹੜਾ ਆਪਣੇ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ, ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 6479900008 'ਤੇ ਸੰਪਰਕ ਕੀਤਾ ਜਾ ਸਕਦਾ। ਭੰਗੜਾ ਅਕੈਡਮੀ ਦੇ ਹਰਜੋਤ ਦੀ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਸੱਭਿਆਚਾਰ ਦੇ ਨਾਲ ਜੋੜਨਾ ਚਾਹੁੰਦੇ ਹੋ ਤਾਂ ਨੰਬਰ ਹੈ ਹਰਜੋਤ ਉਹਨਾਂ ਦਾ 6475076772 6475076772 'ਤੇ ਸੰਪਰਕ ਕੀਤਾ ਜਾ ਸਕਦਾ। ਆਓ ਫਿਰ ਚੱਲਦੇ ਹਾਂ ਪੰਜਾਬ ਵੱਲ। ਉਸ ਤੋਂ ਬਾਅਦ ਫਿਰ ਲੋਕਲ ਖਬਰਾਂ, ਇੱਕ ਤਾਂ ਪਾਈਪਲਾਈਨ ਹੈ ਜਿਹੜੀ ਕੈਨੇਡਾ ਦੀ, ਹਾਂਜੀ, ਸੋ ਪੈਸੀਫਿਕ ਨੂੰ ਹੈ ਜਿਹੜੀ ਉਹ ਬਣ ਰਹੀ ਹੈ ਪਾਈਪਲਾਈਨ, ਸੋ ਉਹਦੇ 'ਤੇ ਆਪਾਂ ਕਰਾਂਗੇ। ਅਤੇ ਕੁਝ ਕੁ ਜਿਹੜੇ ਇੱਕ ਦੋ ਆ ਜਿਹੜੇ ਆ ਖਬਰਾਂ ਆਈਆਂ ਸੀ ਜਿਹਦੇ ਵਿੱਚ ਦੱਸਿਆ ਗਿਆ ਵੀ ਬੱਚਿਆਂ ਦਾ ਸਕਰੀਨ ਟਾਈਮ ਘਟਾਉਣਾ ਹੀ ਕਾਫੀ ਨਹੀਂ, ਸੋਸ਼ਲ ਮੀਡੀਆ ਕੰਪਨੀਆਂ ਨੂੰ ਵੀ ਜ਼ਿੰਮੇਵਾਰੀ ਲੈਣੀ ਪਵੇਗੀ, ਕਿਉਂਕਿ ਜਿਹੋ ਜਿਹਾ ਕੰਟੈਂਟ ਆਪਣਾ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਉਹੋ ਜਿਹਾ ਹੀ ਕੰਟੈਂਟ ਹੈ ਜਿਹੜਾ ਅੱਗੇ ਆਉਣ ਲੱਗ ਪੈਂਦਾ, ਜਿਹਨੂੰ ਆਪਾਂ ਰੀਕਾਲ ਮਾਰਕੀਟਿੰਗ ਵੀ ਕਹਿੰਦੇ ਹਾਂ, ਜਿਸ ਕਰਕੇ ਸਾਡਾ ਤਾਂ ਸਮਾਂ ਤੁਸੀਂ ਆਪ ਦੇਖੋ ਜੇ ਅਸੀਂ ਲੱਗ ਜਾਈਏ ਨਾ, ਭਾਵੇਂ ਯੂਟਿਊਬ ਹੋ ਗਿਆ, ਗੂਗਲ ਸਰਚ ਇੰਜਨ ਹੋ ਗਿਆ, ਜਾਂ ਫਿਰ ਹੈ ਜਿਹੜਾ ਕੋਈ ਵੀ ਸੋਸ਼ਲ ਮੀਡੀਆ, ਅਸੀਂ ਕੋਈ ਚੀਜ਼ ਭਾਵੇਂ ਕਹਿ ਵੀ ਦਈਏ ਸਾਡਾ ਫੋਨ ਸੁਣਦਾ ਭਾਜੀ, ਉਹੀ ਚੀਜ਼ਾਂ ਸਾਡੇ ਅੱਗੇ ਪਰੋਸੀਆਂ ਜਾਂਦੀਆਂ।
1: ਇਹ 100% ਸਹੀ ਆ ਸ਼ੰਮੀ ਭਾਜੀ, ਮੈਂ ਆਪ ਟਰਾਈ ਕਰਕੇ ਦੇਖਿਆ ਕਈ ਵਾਰੀ, ਹੁਣ ਆਪਾਂ ਬੈਠੇ ਮੈਂ ਮਾਈਂਡ 'ਚ ਦੇਖਦਾ ਵੀ ਆਹ ਚੀਜ਼ ਚਾਹੀਦੀ, ਉਹ ਚੀਜ਼ ਦੀਆਂ ਥੋੜੇ 5 ਮਿੰਟ ਬਾਅਦ ਉਹ ਆਪ ਆਟੋਮੈਟਿਕਲੀ ਵੀਡੀਓ ਤੁਹਾਡੇ ਪਲੇਟਫਾਰਮ ਦੇ ਆਪਣੇ ਆਪ ਆ ਜਾਂਦੀਆਂ,
0: ਉਹ ਏਦਾਂ ਲੱਗਦਾ
1: ਮਾਈਂਡ ਤੁਹਾਡਾ ਕੈਚ ਕਰਦਾ,
0: ਉਹ ਏਦਾਂ ਲੱਗਦਾ ਭਾਜੀ ਵੀ ਲੱਗਦਾ ਵੀ
1: ਹੈਕ ਹੋ ਗਏ
0: ਆਪਾਂ ਹੈਕ ਹੋ ਗਏ ਆ, ਵੀ ਲੋ ਵੀ ਡੀਲਾਂ ਹੀ ਲੱਗ ਗਈਆਂ ਇਸ ਪ੍ਰੋਡਕਟ ਦੇ ਉੱਤੇ।
1: ਹੈਕ ਜਦੋਂ ਹੈਕ ਦੇਖੋ, ਏ ਆਈ ਤੁਹਾਡਾ ਮਾਈਂਡ ਹੈਕ ਕਰਕੇ ਸਿਸਟਮ ਕਿੰਨਾ ਠੀਕ ਹੋ ਗਿਆ
0: ਜੀ,
1: ਫੋਨ ਦੇ ਵਿੱਚੋਂ ਚੀਜ਼ ਆਪਣੇ ਆਪ ਲਈ ਹੋਣ ਲੱਗ ਪੈਂਦੀ।
0: ਬਿਲਕੁਲ ਭਾਜੀ, ਤੇ ਨਾਲ ਹੀ ਭਾਜੀ ਇੱਕ ਆਪਾਂ ਬਾਅਦ ਦੇ ਵਿੱਚ ਖਬਰ ਵੀ ਕਰਾਂਗੇ, ਇੱਥੇ ਜਿਹੜੀਆਂ ਕਲਾਸਿਸ ਹੈ ਭਾਵੇਂ ਪੀਰ ਡਿਸਟ੍ਰਿਕਟ ਬੋਰਡ ਹੋਵੇ ਜਾਂ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ, ਕੁਛ ਕੁ ਜਿਹੜੀਆਂ ਕਲਾਸਿਸ ਹੈ ਉਹਨੂੰ ਮਰਜ ਕੀਤਾ ਜਾ ਰਿਹਾ, ਜਿੱਦਾਂ ਕਲਾਸ 3 ਹੈ ਅਤੇ ਕਲਾਸ 4 ਹੈ, 3/4 ਕਰ ਦਿੱਤਾ। ਸੋ ਮਤਲਬ ਇੱਕੋ ਕਲਾਸ ਦੇ ਵਿੱਚ ਬੱਚੇ ਆ ਜਿਹੜੇ ਉਹ ਥਰਡ ਦਾ ਕਰੀਕੁਲਮ ਵੀ ਪੜ੍ਹ ਰਹੇ ਨੇ ਅਤੇ ਫੋਰਥ ਦਾ ਕਰੀਕੁਲਮ ਵੀ ਪੜ੍ਹ ਰਹੇ ਨੇ। ਅਤੇ ਹੁਣ ਇੱਕ ਜਗ੍ਹਾ ਤੋਂ ਖਬਰ ਆ ਰਹੀ ਹੈ ਕਈ ਜਗ੍ਹਾ 3 ਕਲਾਸਾਂ ਨੂੰ ਆ ਜਿਹੜਾ ਮਰਜ ਕੀਤਾ ਜਾ ਰਿਹਾ। ਸੋ ਹੁਣ ਪੇਰੈਂਟਸ ਹੈ ਜਿਹੜੇ ਉਹਨਾਂ ਨੇ ਆ ਜਿਹੜਾ ਆਵਾਜ਼ ਉਠਾਈ ਹੈ ਵੀ ਏਦਾਂ ਬੱਚੇ ਕਿੱਦਾਂ ਪੜ੍ਹ ਸਕਦੇ ਆ, ਵੀ ਇੱਕੋ ਹੀ ਕਲਾਸ 'ਚ
1: 3
0: ਮਤਲਬ ਸਬਜੈਕਟ ਨਹੀਂ ਭਾਜੀ, 3 ਮਤਲਬ ਡਿਫਰੈਂਟ ਕਲਾਸਿਸ ਪੜ੍ਹਾਈਆਂ ਜਾ ਰਹੀਆਂ ਇੱਕ ਕਲਾਸ ਦੇ ਵਿੱਚ,
1: ਮਤਲਬ ਇੱਕ ਕਲਾਸ 3 ਹੋਰ 2 ਹੋਰ ਕਲਾਸਾਂ ਬੈਠੀਆਂ,
0: ਹਾਂ ਇੱਕ ਉਹ ਬੈਠੀ ਹੋਈ ਹੈ,
1: 3 ਟੀਚਰ ਬੈਠੇ ਇੱਕ ਕਲਾਸ ਵਿੱਚ,
0: ਨਹੀਂ ਨਹੀਂ ਟੀਚਰ ਇੱਕੋ ਹੀ ਬੈਠਾ,
1: ਟੀਚਰ ਬੈਠਾ ਤਿੰਨਾਂ ਨੂੰ ਪੜਾਊਗਾ,
0: ਤਿੰਨਾਂ ਨੂੰ ਉਹ ਕਰੂਗਾ, ਮਤਲਬ ਮਰਜ ਕਰ ਦਿੱਤਾ ਗਿਆ ਇਸ ਟਾਈਮ ਹੈ ਜਿਹੜਾ, ਕਿਉਂਕਿ 5 ਦੇ ਵਿੱਚੋਂ 1 ਜਿਹੜਾ ਆ ਟੀਚਰ ਹੈ ਜਿਹੜਾ ਉਹ ਕਹਿ ਲਓ ਵੀ ਉਹਦੀ ਸ਼ਾਂਤੀ ਕੀਤੀ ਗਈ ਹੈ,
1: ਉਹ ਮਤਲਬ ਕਹਿ ਸਕਦੇ ਟੀਚਿੰਗ ਦੇ ਵਿੱਚ ਵੀ ਸਟਾਫ ਸ਼ਾਰਟੇਜ ਆ ਗਈ,
0: ਹਾਂਜੀ ਸ਼ਾਰਟੇਜ ਤਾਂ ਹੈਗਾ ਸੀ ਜੀ। ਸਿਆਣਿਆਂ ਨੇ ਕਿਹਾ ਇੱਕ ਸਿੱਖਿਆ ਤੇ ਇੱਕ ਸਿਹਤ, ਇਹਨਾਂ ਦੇ ਵਿੱਚ ਵੱਧ ਤੋਂ ਵੱਧ ਸਰਕਾਰਾਂ ਨੂੰ ਆ ਜਿਹੜਾ ਫੰਡਿੰਗ ਕਰਨੀ ਚਾਹੀਦੀ ਹੈ ਤਾਂ ਕਿ ਬੱਚਿਆਂ ਦੀ ਤੇ ਜਨਤਾ ਦੀ ਸਿਹਤ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ। ਸੋ ਇਹ ਵੀ ਆ ਜਿਹੜੀ ਇੱਕ ਖਬਰ ਅੱਗੇ ਜਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ। 427 ਤੇ ਇੱਕ ਕਰੈਸ਼ ਹੋਇਆ ਸੀ ਕੱਲ ਤੜਕੇ, ਇੰਪੇਅਰਡ ਡਰਾਈਵਿੰਗ ਦੇ ਵਿੱਚ ਮੇਰੇ ਖਿਆਲ ਨਵਦੀਪ ਹੈ ਮੁੰਡਾ, ਉਹਨੂੰ ਆ ਜਿਹੜਾ ਚਾਰਜ ਕੀਤਾ ਗਿਆ, ਕਿਚਨਰ ਤੋਂ ਸੀਗਾ ਨਵਦੀਪ ਸਿੰਘ, ਅਤੇ ਉਹਦੇ ਨਾਲ ਜਿਹੜਾ ਇੱਕ ਲਾਈਫ ਥਰੈਟਨਿੰਗ ਇੰਜਰੀਸ ਹੈ ਅਤੇ 6 ਜਣੇ ਆ ਜਿਹੜੇ ਹੋਸਪਿਟਲ ਦੇ ਵਿੱਚ ਹੈ। ਸੋ ਇੱਕ ਜਹਾਜ਼ ਆ ਜੀ ਆਪਣੇ ਹੈਮਿਲਟਨ ਦਾ ਏਅਰ ਐਂਬੂਲੈਂਸ, ਉਹ ਗੁਆਚ ਗਿਆ ਸੀਗਾ, ਬਰਮੁੰਡਾ ਤੋਂ ਆ ਰਿਹਾ ਸੀਗਾ, ਅਤੇ ਕਹਿੰਦੇ ਉਹਦਾ ਡੈਬਰਿਸ ਹੈ ਜਿਹੜਾ ਉਹ ਮਿਲ ਗਿਆ। ਸੋ ਉਹਨਾਂ ਪਰਿਵਾਰਾਂ ਦੇ ਨਾਲ ਸਾਨੂੰ ਸਹਾਨੁਭੂਤੀ ਹੈ, ਜਿਨ੍ਹਾਂ ਦੇ ਜੀ ਸੀਗੇ ਉਸ ਦੇ ਵਿੱਚ 4 ਜਣੇ ਕਹਿੰਦੇ ਕੈਨੇਡੀਅਨ ਸੀਗੇ ਅਤੇ 2 ਜਣੇ ਜਿਹੜੇ ਬਰਮੁੰਡਾ ਦੇ ਰੈਜੀਡੈਂਟਸ
1: ਸੀਗੇ। ਤੁਸੀਂ ਉਹ ਜਿਹੜਾ 427 ਇੰਸੀਡੈਂਟ ਹੋਇਆ
0: ਜੀ,
1: ਉਹਦੇ ਸਾਨੂੰ ਡਰਾਈਵ ਕੇਅਰਫੁਲ ਕਰਨੀ ਚਾਹੀਦੀ ਆ। ਦੇਖੋ ਪਿਛਲੇ ਵੀਕ ਦੀ ਮੈਂ ਤੁਹਾਨੂੰ ਗੱਲ ਦੱਸਦਾ, 2-3 ਮਿੰਟ 'ਚ ਆਪਾਂ ਫਿਨਿਸ਼ ਕਰ ਦਾਂਗੇ
0: ਜੀ।
1: ਆਪਾਂ ਗੁਰਦੁਆਰਾ ਜਾ ਰਹੇ ਸੀ, ਮੇਰੇ ਸਾਹਮਣੇ ਡਰਾਈਵਿੰਗ ਸਕੂਲ ਵਾਲਾ ਤੁਰਿਆ ਹੋਇਆ, ਉਹ ਸਟੋਪ ਸਾਈਨ ਤੇ ਖੜਾ ਹੋਇਆ, ਉਹ ਰਾਈਟ ਟਰਨ ਕੀਤੀ ਮੋਹਰੇ, ਉੱਤੋਂ ਕਾਰ ਟਰਨ ਕੀਤੀ, ਉਹ ਨਾਲ ਹੀ ਰਾਈਟ ਟਰਨ ਕਰ ਲਈ, ਉੱਪਰ ਲਾਇਆ ਹੋਇਆ ਡਰਾਈਵਿੰਗ ਸਕੂਲ, ਹੁਣ ਕੋਈ ਸਿਗਨਲ ਨਹੀਂ ਲਾਇਆ, ਰਾਈਟ ਸਿਗਨਲ ਟਰਨ ਕਰ ਲਈ, ਉਹ ਐਕਚੁਅਲੀ ਉਹ ਗੁਰੂ ਘਰੇ ਚਲ ਗਿਆ ਬੰਦਾ, ਉਹਨੂੰ ਮੈਂ ਜ਼ਿਆਦਾ ਰੋਕਿਆ, ਮੈਂ ਕਿਹਾ ਭਾਜੀ ਇੱਕ ਫੋਨ ਤੇ ਉਹ, ਦੂਜਾ ਫੋਨ ਕਾਹਨੂੰ ਲਾਇਆ ਹੋਇਆ, ਉਹਨੂੰ ਮੈਂ ਕਿਹਾ ਭਾਜੀ ਤੁਸੀਂ ਟੀਚਰ ਹੋ, ਡਰਾਈਵਿੰਗ ਸਕੂਲ ਉੱਤੇ ਬੋਰਡ ਲਾਇਆ ਹੋਇਆ ਤੇ ਤੁਸੀਂ ਰਾਈਟ ਟਰਨ ਕੀਤੀ, ਸਿਗਨਲ ਵੀ ਲਾਇਆ ਨਾਲ ਹੀ ਮੁੜ ਲਿਆ, ਕਹਿੰਦਾ ਮੇਰਾ ਰਾਈਟ ਆ ਸੀ ਇੱਕ ਸੈਕਿੰਡ ਵਿੱਚ ਮੁੜ ਸਕਦੇ ਹਾਂ। ਦੇਖੋ ਡਰਾਈਵਿੰਗ ਸਕੂਲ ਤੁਸੀਂ ਉੱਤੇ ਬੋਰਡ ਲਾਇਆ ਹੋਇਆ,
2: ਬੱਚਿਆਂ ਨੂੰ
1: ਕੀ ਸਿਖਾਉਂਗੇ ਤੁਸੀਂ? ਆਪ ਤੁਸੀਂ ਫੋਨ ਤੇ ਆ। ਉਹਨੂੰ ਮੈਂ ਪੁੱਛਿਆ ਭਾਈ ਤੁਸੀਂ ਕਿੱਥੋਂ ਆਏ ਆ, ਕਹਿੰਦਾ ਮੈਨੂੰ ਪਤਾ ਨੀ ਮੈਂ ਕਿਹੜੀ ਲੋਕੇਸ਼ਨ ਤੋਂ ਆਇਆ। ਉਹਨੂੰ ਇਹ ਨੀ ਪਤਾ ਮੈਂ ਕਿੱਥੋਂ ਤੁਰਿਆ ਹੋਇਆ। ਤੇ ਏਦਾਂ ਦੇ ਜਿਹੜੇ ਡਰਾਈਵਿੰਗ ਸਕੂਲ ਬਚੋ ਭਾਈ ਉਹਨਾਂ ਤੋਂ, ਤੇ ਅੱਗੇ ਜਾ ਕੇ ਫਿਰ ਤੁਹਾਡਾ ਟੈਸਟ ਤਾਂ ਪਾਸ ਕੀ ਹੋਣਾ, ਤੁਸੀਂ ਇੱਕ ਹੋਰ ਪ੍ਰੋਬਲਮ ਜਾਓਗੇ।
2: ਬਿਲਕੁਲ ਜੀ ਬਿਲਕੁਲ। ਤੇ ਭਾਜੀ ਚਲੀਏ ਫਿਰ ਆਪਾਂ ਪੰਜਾਬ, ਚੱਲੇ ਜੀ ਉੱਥੋਂ ਦੀ ਆਪਣੇ ਨਵਜੀਤ ਭਾਜੀ ਹੁਣੀ ਆ ਜਿਹੜੇ ਖਬਰਾਂ ਲੈ ਕੇ ਸਾਡੇ ਨਾਲ ਹਾਜ਼ਰ ਹੈ। ਸੋ ਦੋਸਤੋ ਆਓ ਫਿਰ ਹੁਣ ਆਪਾਂ ਪੰਜਾਬ ਦਾ ਰੁੱਖ ਕਰਦੇ ਹਾਂ। ਕੁਛ ਕੁ ਲੋਕਲ ਸੀਗੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀਆਂ, ਜੇ ਸਮਾਂ ਲੱਗਿਆ ਤੇ ਇਹਦੇ ਤੇ ਆਪਾਂ ਕੋਈ ਤਬਸਰਾ ਵੀ ਆ ਜਿਹੜਾ ਜ਼ਰੂਰ ਕਰਾਂਗੇ। ਸਟੂਡੀਓ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ, ਕਈ ਵਾਰ ਇਹ ਥੋੜ੍ਹਾ ਜਿਹਾ ਮੇਰੇ ਲਿਸਨਰਸ ਆ ਜਿਹੜੇ ਕਿ ਨਵੇਂ ਜੁੜਦੇ ਆ, ਕਹਿੰਦੇ ਭਾਜੀ ਨੰਬਰਸ ਆ ਜਿਹੜੇ ਦੁਬਾਰਾ ਜ਼ਰੂਰ ਬੋਲਦਿਆ ਕਰੋ। ਸੋ 905-673-3337 9056-733-3337 ਤੇ ਦੋਸਤੋ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਕਾਲ ਕਰਕੇ ਕੋਈ ਵੀ ਖਬਰਸਾਰ ਪੰਜਾਬ ਦੀ ਸਿਆਸਤ ਤੇ ਗੱਲਬਾਤ ਕਰਨਾ ਚਾਹੁੰਦੇ ਹੋ, ਜਾਂ ਫਿਰ ਨਵਜੀਤ ਭਾਜੀ ਹੁਣੀ ਜਿਹੜੀਆਂ ਵੀ ਖਬਰਾਂ ਸਾਡੇ ਨਾਲ ਸ਼ੇਅਰ ਕਰ ਰਹੇ ਉਹਨਾਂ 'ਤੇ ਕੋਈ ਟੀਕਾ ਟਿੱਪਣੀ ਜਾਂ ਤਬਸਰਾ ਕਰਨਾ ਚਾਹੁੰਦੇ, ਮੋਰ ਦੈਨ ਵੈਲਕਮ, ਸਟੂਡੀਓ 'ਚ ਤੁਸੀਂ ਕਾਲ ਕਰ ਸਕਦੇ ਹੋ। ਆਓ ਫਿਰ ਚੱਲਦੇ ਆ ਹੁਣ ਪੰਜਾਬ, ਜਿੱਥੋਂ ਦੀਆਂ ਤਾਜ਼ਾ ਤਰੀਨ ਤੇ ਚੋਣਵੀਆਂ ਖਬਰਾਂ ਲੈ ਕੇ ਸਾਡੇ ਨਾਲ ਨਵਜੀਤ ਭਾਜੀ ਹੁਣੀ ਹਾਜ਼ਰ ਨੇ ਪੰਜਾਬ ਤੋਂ। ਭਾਜੀ ਵੈਲਕਮ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ।
3: ਕਿਆ
2: ਬਾਤ ਹੈ ਜੀ। ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਕਰਪਸ਼ਨ ਦੀ ਜਾਂਚ CBI ਕਰੇਗੀ। ਹਾਈ ਕੋਰਟ ਨੇ ਮੁੱਖ ਮੰਤਰੀ ਦੇ OSD ਤੇ FIR 2 ਮਹੀਨਿਆਂ ਦੇ ਵਿੱਚ ਜਾਂਚ ਰਿਪੋਰਟ ਮੰਗੀ ਹੈ। ਕੀ ਮਾਮਲਾ ਜੀ ਭਾਜੀ ਇਹ?
3: ਦੇਖੋ ਸੰਮੀ ਭਾਅ ਜੀ, ਪੰਜਾਬ ਦੇ ਵਿੱਚ ਨਾ ਸੱਤਾ ਦੇ ਵਿੱਚ ਜਦੋਂ ਸਰਕਾਰ ਆਈ ਸੀ ਉਸ ਤੋਂ ਪਹਿਲਾਂ ਵੀ ਕਹਿਣਾ ਸ਼ੁਰੂ ਕਰਤਾ, ਵੈਸੇ ਸਮੇਂ ਸਮੇਂ ਦੀਆਂ ਸਰਕਾਰਾਂ ਕਹਿੰਦੀਆਂ ਜਿਹਨੇ ਸੱਤਾ ਵਿੱਚ ਆਉਣਾ ਹੁੰਦਾ ਉਹ ਵੀ ਕਹਿੰਦੇ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਸਕਦੇ, ਪਰ ਉਹ ਜਿੱਦਾਂ ਬੱਚੇ ਨੂੰ ਸ਼ੁਰੂ ਦੇ ਵਿੱਚ ਪਹਾੜੇ ਰਟਾਉਣੇ ਸ਼ੁਰੂ ਕਰ ਦਿੰਦੇ ਆ, ਤੇ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਨਾ ਇਹ ਕਹਿਣਾ ਸ਼ੁਰੂ ਕਰਤਾ, ਜਦ ਲਓ ਜੀ ਅਸੀਂ ਆਉਣਾ ਕਰਪਸ਼ਨ ਸਾਫ਼ ਕਰ ਦਾਂਗੇ, ਬਿਲਕੁਲ ਜੜੋਂ ਖਤਮ ਕਰ ਦਾਂਗੇ। ਦਰਅਸਲ ਇਹਦੀਆਂ ਜੜਾਂ ਇੰਨੀਆਂ ਕੁ ਡੂੰਘੀਆਂ ਨਾ, ਇਹ ਇੰਨੀ ਜਲਦੀ ਖਤਮ ਨਹੀਂ ਹੋਣੀ, ਤੇ ਇਹਦੀ ਜੜ ਇੱਥੇ ਤੱਕ ਪਹੁੰਚ ਚੁੱਕੀ ਹੈ ਕਿ ਇਹਨੇ ਸੋਚਿਆ ਨਹੀਂ ਹੋਣਾ। ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਦੇ ਵਿੱਚ ਜਾਂ CM ਦੇ OSD ਜਿਹੜੇ ਹੈ, ਜਾਂਚ ਉੱਥੇ ਤੱਕ ਪਹੁੰਚੀ ਬਹੁਤਾ ਕਦੇ ਸੁਣਨ ਨੂੰ ਮਿਲਦਾ ਨਹੀਂ ਸੀਗਾ। ਹੁਣ ਇਹ ਕਹਾਣੀ ਐਡੀ ਵੱਡੀ ਕਿਉਂ ਹੋ ਗਈ ਹੈ, ਰੌਲਾ ਇੰਨਾ ਕਿਉਂ ਵੱਧ ਗਿਆ? ਜਾਂਚ ਦੀ ਰਿਪੋਰਟ 2 ਮਹੀਨੇ ਵਿੱਚ ਕਿਉਂ ਕਹਿ ਦਿੱਤਾ ਗਿਆ ਕਿ ਤੁਸੀਂ ਸਾਨੂੰ ਰਿਪੋਰਟ ਦਿਓ? ਉਹਦਾ ਕਾਰਨ ਹੈ, OSD ਰਾਜਵੀਰ ਸਿੰਘ ਘੁੰਮਣ ਦਾ ਨਾਮ ਆਇਆ, ਇਹ ਤੋਂ ਇਲਾਵਾ ਕੁਛ ਹੋਰ ਵਿਅਕਤੀ ਸੀ, ਨਿਤਿਨ ਗੋਹਲ ਸੀ, ਬੀਰ ਦੇਵਿੰਦਰ ਸੀ, ਜਿਤਿਨ ਗੋਹਲ ਸੀ, ਹੋਰ ਵੀ ਕਈ ਜਣੇ ਹੈ। ED ਦੇ ਜਿਹੜੀਆਂ ਜਾਂਚ ਹੋਈਆਂ ਸੀਗੀਆਂ ਕੁਛ ਕੁ ਸਮਾਂ ਪਹਿਲਾਂ, ਉਹਦੇ ਵਿੱਚ ਇਹਨਾਂ ਦਾ ਨਾਮ ਆਇਆ ਸੀ, ਗਮਾਡਾ ਦਾ ਇੱਕ ਘਪਲਾ ਹੋਇਆ, ਅਜੇ ਤੱਕ ਉਹ ਵੀ ਜਾਂਚ ਅੱਗੇ ਵੱਲ ਵਧਣੀ ਆ। 10,000 ਕਰੋੜ ਰੁਪਏ ਦਾ ਘਪਲਾ, ਇੱਥੇ ਕਿਸੇ ਨੇ ਮੋਟਰਸਾਈਕਲ ਬੈਂਕ ਚੋਂ ਲੋਨ ਲੈ ਕੇ ਲਿਆ ਹੋਵੇ ਤਾਂ ਬੈਂਕ ਵਾਲੇ ਫੋਨ ਕਰ ਕਰਕੇ ਕਮਲਾ ਕਰ ਦਿੰਦੇ ਆ। ਅੱਜ ਕੱਲ੍ਹ ਤਾਂ 3rd-party ਰੱਖੀਆਂ ਆ, ਉਹ ਫੋਨ ਕਰ ਕਰਕੇ ਇਸ ਤਰ੍ਹਾਂ ਦੀ ਭਾਸ਼ਾ ਦਾ ਵਰਤੋਂ ਕਰਦੀਆਂ ਨੇ ਕਿ ਬੰਦਾ ਦੁਖੀ ਹੋ ਜਾਂਦਾ। ਤੇ ਇੱਥੇ 10,000 ਕਰੋੜ 20,000 ਕਰੋੜ ਰੁਪਏ ਦੇ ਘਪਲੇ ਬਚਤੇ ਪਏ ਤੇ ਕੋਈ ਗੱਲ ਹੀ ਨੀ ਕਰਦਾ ਪਿਆ। ਇਸ ਵੇਲੇ ED ਨੇ ਕਿਹਾ ਕਿ ਅਸੀਂ ਜਾਂਚ ਅੱਗੇ ਵੱਲ ਵਧਾਉਣਾ ਚਾਹੁੰਦੇ, ਮਾਮਲਾ ਅਦਾਲਤ ਤੱਕ ਗਿਆ। 3 ਵਾਰ ਚਿੱਠੀ ਲਿਖੀ ਗਈ ਪੰਜਾਬ ਦੇ DGP ਸਾਹਿਬ ਨੂੰ, 3 ਵਾਰ, ਪਰ 3 ਵਾਰ ਇਸ ਮਾਮਲੇ ਤੇ ਕਿੱਥੇ ਕੀ ਜਾਂਚ ਪਹੁੰਚੀ ਆ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਸੀਗਾ। ਪਹਿਲੀ ਚਿੱਠੀ 24 ਜੁਲਾਈ ਨੂੰ ਲਿਖੀ, ਦੂਸਰੀ ਚਿੱਠੀ 30 ਜੁਲਾਈ ਨੂੰ, ਤੀਸਰੀ ਚਿੱਠੀ 7 ਅਗਸਤ ਨੂੰ, ਸ਼ਾਇਦ 7 ਅਗਸਤ ਹੀ ਸੀ, ਉਹ ਲਿਖੀ ਗਈ ਤੇ ਪੁੱਛਿਆ ਗਿਆ ਕਿ ਤੁਸੀਂ ਜਾਂਚ ਕਿਉਂ ਨੀ ਕਰਦੇ। ਜਮੀ ਜੀ ਉਹਦਾ ਕਾਰਨ ਸੀਗਾ ਕਿ ਜਾਂਚ ਦੇ ਵਿੱਚ ਨਾਮ ਜਿਹੜਾ ਆਇਆ ਸੀ ਬੰਦਾ ਮੁੱਖ ਮੰਤਰੀ ਸਾਹਿਬ ਦਾ ਕਰੀਬੀ ਹੈ, ਇਸ ਕਰਕੇ ਨੀ ਜਾਂਚ ਕੀਤੀ ਜਾ ਰਹੀ, ਹੋਰ ਕੋਈ ਕਾਰਨ ਹੋ ਸਕਦਾ ਹੋਵੇ। ਪਰ ਦੇਖੋ ਮਾਮਲਾ ਕੀ ਹੈ, ਕਿ ਪੰਜਾਬ ਦੇ ਵਿੱਚ ਟ੍ਰਾਂਸਫਰ ਪੋਸਟਿੰਗ ਹੁੰਦੀ ਪਈ ਆ, ਸਰਕਾਰੀ ਟੈਂਡਰ ਜਾਂ ਜਿਹੜੇ ਫੈਸਲੇ ਲਏ ਜਾਂਦੇ ਆ, ਜਾਂ ਇਸ ਤੋਂ ਇਲਾਵਾ ਜ਼ਮੀਨ ਦੇ ਵਿੱਚ ਇਸਤੇਮਾਲ ਹੋਣ ਲਈ ਜਿਹੜਾ ਬਦਲਾਅ ਕੀਤੇ ਜਾ ਰਹੇ ਜਾਂ ਦੂਜੇ ਸਰਕਾਰੀ ਕੰਮਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ, ਇਹ ਸਾਰੇ ਦੋਸ਼ ਲੱਗੇ ਸੀਗੇ। ਸਭ ਤੋਂ ਵੱਡਾ ਦੋਸ਼ ਇਹ ਚੋਂ ਸੀਗਾ ਕਿ ਜਿਹੜੀ ਟ੍ਰਾਂਸਫਰ ਕੀਤੀ ਜਾਂਦੀ ਹੈ, ਟ੍ਰਾਂਸਫਰ ਕਰਨ ਦੇ ਨਾਂ ਤੇ ਪੈਸੇ ਲਏ ਜਾ ਰਹੇ ਆ, ਸਰਕਾਰੀ ਟੈਂਡਰ ਚੜ੍ਹਦਾ ਉਹਦੇ ਵਿੱਚ ਆਪਣਿਆਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੰਪਨੀਆਂ, ਨਿੱਜੀ ਕੰਪਨੀਆਂ ਕਿਹਦੀਆਂ ਹੁੰਦੀਆਂ ਸੱਜਣ ਮਿੱਤਰ ਦੀਆਂ, ਉਹਨਾਂ ਨੂੰ ਫਾਇਦਾ ਦਿੱਤਾ ਜਾਂਦਾ। ਇਹ ਜਿਹੜੀ ਡਰਾਫਟ ਟ੍ਰਾਂਸਫਰ ਲਿਸਟ, ਪਾਲਿਸੀ ਡਾਕੂਮੈਂਟ ਕਈ ਕੁਝ ਸਾਹਮਣੇ ਆਇਆ ਤੇ ED ਨੇ ਆਪਣੇ ਐਫੀਡੇਵਿਟ, ਜਿਹੜਾ 200 ਸਫ਼ਿਆਂ ਦਾ ਐਫੀਡੇਵਿਟ ਹੈ, ਉਹਦੇ ਵਿੱਚ ਲਿਖਿਆ ਕਿ ਸਾਡੇ ਕੋਲ ਵਟਸਐਪ ਦੀਆਂ ਚੈਟਸ ਵੀ ਹੈ, ਸਕਰੀਨਸ਼ਾਟ ਵੀ ਹੈ, ਸਾਡੇ ਕੋਲ ਰਿਕਾਰਡਸ ਵੀ ਇਲੈਕਟ੍ਰੋਨਿਕ, ਇਹਦੇ ਸਮੇਤ ਹੋਰ ਵੀ ਬਹੁਤ ਸਾਰੀ ਸਮੱਗਰੀ ਦਾ ਉਹਨੇ ਹਵਾਲਾ ਦਿੱਤਾ। ਇਹਨਾਂ ਦੇ ਅਨੁਸਾਰ 7 ਮਈ ਤੋਂ ਲੈ ਕੇ 10 ਮਈ 2026 ਦੇ ਦੌਰਾਨ ਜਿਹੜਾ ਇੱਕ ਨਿੱਜੀ ਵਿਚੋਲਾ ਸੀ, ਵਿਚੋਲੇ ਜਗ੍ਹਾ ਤੁਸੀਂ ਹੁਣ ਜੇ ਸਮਝੋ ਤਾਂ ਜਿਸ ਤਰ੍ਹਾਂ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਉਹ ਪੈਸੇ ਲੈ ਦੇ ਕੇ ਕੰਮ ਕਰਾਉਂਦਾ ਸੀ, 20 ਲੱਖ ਰੁਪਏ ਦੀ ਰਕਮ ਤੈਅ ਹੋਈ ਸੀ ਤੇ ਉਹਦੇ ਵਿੱਚ ਪਤਾ ਲੱਗਿਆ ਸੀ ਕਿ ਬੰਦੇ ਬਹੁਤ ਸਾਰੇ ਜੁੜੇ ਹੋਏ ਨੇ। ਹੁਣ ਜਦੋਂ ਮਾਮਲਾ ਅਦਾਲਤ ਅੱਗੇ ਪਟੀਸ਼ਨ ਪਾਈ ਸੀ ਤੇ ਅਦਾਲਤ ਨੇ ਕੋਈ ਨਾ ਕੋਈ ਤਾਂ ਫੈਸਲਾ ਲੈਣਾ ਸੀ, ਹੁਕਮ ਕਰਨਾ ਸੀਗਾ। ਹੁਣ CBI ਨੂੰ ਕਹਿ ਸਕਦੇ ਤੁਸੀਂ ਇਸ ਕੇਸ ਦੀ ਜਾਂਚ ਕਰੋ, ਇਹ ਬਹੁਤ ਵੱਡੀ ਗੱਲ ਹੈ। ਇਹ ਤਾਰਾਂ ਬਹੁਤ ਜਿਹੜੀਆਂ ਨਾ ਜੁੜਨੀਆਂ, ਜਦੋਂ ਪਟਾਕੇ ਬਹੁਤ ਪੈਣੇ ਆ, ਪੜਾਂਬੇ ਨਿਕਲਣੇ ਇਹਦੇ ਵਿੱਚੋਂ, ਤੇ ਇਹਦੇ ਵਿੱਚ ਕਈ ਜਣੇ ਫਸਣੇ ਆ। ਇਹ ਨਹੀਂ ਕਿ 2-3 ਜਣਿਆਂ ਦੇ ਨਾਮ ਆ, ਇਹਦੇ ਵਿੱਚ ਅਫਸਰਸ਼ਾਹੀ ਵੀ ਹੈ, ਇਹਦੇ ਵਿੱਚ ਕਈ IAS ਅਫਸਰਾਂ ਦੇ ਨਾਮ ਵੀ ਹੈ, ਵੱਡੀਆਂ ਵੱਡੀਆਂ ਪੋਸਟਾਂ ਤੇ IAS ਅਫਸਰ ਜਿਹਨਾਂ ਦਾ ਨਾਮ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਸਕਦਾ ਹੈ। CM ਦੇ OSC ਦਾ ਨਾਮ ਜਦੋਂ ਸਾਹਮਣੇ ਆਇਆ ਸੀ, ਉਹਦੇ ਵਿੱਚ ED ਦੀ ਕਾਰਵਾਈ ਵਿੱਚ ਨਿਤਿਨ ਗੋਹਲ, ਰੀਅਲ ਅਸਟੇਟ ਕਾਰੋਬਾਰੀ ਅਜੇ ਸਹਿਗਲ, ਸੁਰੇਸ਼ ਕੁਮਾਰ ਬਜਾਜ, ਹੋਰ ਵੀ ਬਹੁਤ ਸਾਰੇ ਲੋਕ ਹੈ। ਮੈਂ ਇਹ ਨਾਮ ਇਸ ਕਰਕੇ ਲੈਣਾ ਕਿਉਂਕਿ ਅਦਾਲਤ ਵਿੱਚ ਵੀ ਅੱਜ ਇਹਨਾਂ ਤੇ ਚਰਚਾ ਹੋਈ ਹੈ, ਤੇ ਹੁਣ ਜੇ ਕਿਸੇ ਨੇ ਨਹੀਂ ਇਹ ਸਾਰਾ ਕੁਛ ਕੀਤਾ, ਤੁਹਾਡੇ ਕੋਲ ਕੀ ਸਬੂਤ ਆ ਭਾਈ, ਤੁਸੀਂ ਰੱਖ ਦਿਓ CBI ਦੇ ਮੂਹਰੇ, ਤੇ ਜੇ ਤੁਹਾਡੇ ਦੇ ਨਾਲ ਨਾਮ ਦੇ ਨਾਲ ਜੁੜਦੇ ਹੋਏ ਕਿ ਇੱਦਾਂ ਦੀ ਕਾਰਵਾਈ ਹੋਈ, ਉਹਨਾਂ ਕੋਲ ਸਬੂਤ ਹੋਏ, ਉਹਨਾਂ ਨੇ ਪਹਿਲੇ ਰੱਖ ਦੇਣਾ। ਦੇਖੋ ਜੀ, ਅਧਿਕਾਰੀਆਂ ਦੀ ਪੋਸਟਿੰਗ ਹੋਈ ਹੈ, ਮਾਰਕਫੈਡ ਦੇ ਟੈਂਡਰ ਸੀਗੇ, ਉਹ 'ਚ ਰੌਲਾ ਪਿਆ, ਅਧਿਕਾਰੀਆਂ ਦੀ ਪੋਸਟਿੰਗ ਸੀ, ਲਾਇਸੈਂਸ ਜਿਹੜੇ ਬਣਨੇ ਸੀਗੇ, ਸਰਕਾਰੀ ਮਨਜ਼ੂਰੀਆਂ ਦੇਣੀਆਂ ਸੀਗੀਆਂ। ਮੈਂ ਫਿਰ ਕਹਿੰਦਾ ਬਾਰ ਬਾਰ ਕਿ ED ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਧੋਖਾਧੜੀ ਜਾਲਸਾਜੀ ਹੋਈ ਹੈ, ਸਾਰੀਆਂ ਅਪਰਾਧ ਦੀਆਂ ਧਾਰਾ ਜੋੜੀਆਂ ਗਈਆਂ ਨੇ। ਇਹ ਮਾਮਲਾ ਬਹੁਤ ਗਹਿਰਾਈ ਤੱਕ ਜਾਂਚ ਹੋਵੇ ਤਾਂ ਇਹਦੇ ਵਿੱਚ ਕਈ ਲੀਡਰ ਵੀ ਫਸ ਸਕਦੇ ਆ, ਇੱਥੇ ਵੱਡੇ ਅਫਸਰ ਵੀ ਫਸ ਸਕਦੇ ਆ। ਪਰ ਸ਼ਮੀ ਭਾਜੀ, ਜਦੋਂ ਕਹਿੰਦੇ ਹੁੰਦੇ ਨਾ ਕੀੜੇ ਮਾਰ ਦਵਾਈ ਦੇ ਵਿੱਚ ਕੀੜੇ ਪੈ ਜਾਣ ਤਾਂ ਫਿਰ ਨੁਕਸਾਨ ਬਹੁਤ ਹੁੰਦਾ, ਇੱਥੇ ਵੀ ਹਾਲਾਤ ਇਸੇ ਤਰ੍ਹਾਂ ਦੇ ਆ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਲੇ ਜੇਕਰ ਭ੍ਰਿਸ਼ਟਾਚਾਰ ਦੇ ਵਿੱਚ ਗੁੜ ਚ ਹੋਣ ਤਾਂ ਫਿਰ ਨੁਕਸਾਨ ਵੱਡੇ ਪੱਧਰ ਤੇ ਹੁੰਦਾ। ਇੱਥੇ ਸੈਟਿੰਗ ਹੁੰਦੀ ਹੈ, ਕੋਈ ਵਾਕਈ ਜਾਂਚ ਹੁੰਦੀ ਹੈ, ਚੋਣਾਂ ਤੋਂ ਪਹਿਲਾਂ ਇੱਕ ਪ੍ਰਭਾਵ ਪਾਉਣ ਦਾ ਯਤਨ ਕੀਤਾ ਜਾਊਗਾ, ਕਿਉਂਕਿ ਆਮ ਤੌਰ ਤੇ ਇੱਕ ਗੱਲ ਕਹੀ ਜਾਂਦੀ ਹੈ ਕਿ ਵੱਡੀਆਂ ਜਾਂਚ ਏਜੰਸੀਆਂ ਵੀ ਉਹਨਾਂ ਸੂਬਿਆਂ ਵਿੱਚ ਸਰਗਰਮ ਹੁੰਦੀਆਂ ਜ਼ਿਆਦਾ ਜਿੱਥੇ ਇਲੈਕਸ਼ਨ ਹੋਣੇ ਆ, ਤੇ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਸੱਚਮੁੱਚਾ ਤੇ ਜਾਂਚ ਇੱਕ ਪਾਸੇ ਹੋਣੀ ਚਾਹੀਦੀ, ਨਿਤਾਰਾ ਹੋਣਾ ਚਾਹੀਦਾ
2: ਜੀ। ਕਹਿੰਦੇ ਬਿਕਰਮ ਮਜੀਠੀਆ ਸਿੱਟ ਮੋਰੇ ਪੇਸ਼ ਨਹੀਂ ਹੋਣਗੇ।
3: ਦੇਖੋ, ਪੰਜਾਬ ਦੇ ਵਿੱਚ ਜਿਹੜਾ ਡਰੱਗਸ ਦਾ ਮਾਮਲਾ ਨਾ, ਇਹ ਬਹੁਤ ਚਰਚਾ ਦੇ ਵਿੱਚ ਆ। 6,000 ਕਰੋੜ ਰੁਪਏ ਦਾ ਇਹ ਮਾਮਲਾ ਜਿਹਦੇ ਵਿੱਚ ਜਗਦੀਸ਼ ਭੁੱਲੇ ਦਾ ਨਾਮ ਆਇਆ ਸੀ, ਤੇ ਜਗਦੀਸ਼ ਭੁੱਲੇ ਨੇ ਵਿੱਚ ਕਈ ਵਾਰ ਲੀਡਰਾਂ ਦੇ ਕਈਆਂ ਦੇ ਨਾਮ ਲਏ ਤੇ ਬਿਕਰਮ ਸਿੰਘ ਮਜੀਠੀਆ ਦਾ ਪੁੱਛਗਿੱਛ ਦੇ ਵਿੱਚ ਨਾਮ ਕਈ ਵਾਰ ਤਾਂ ਸ਼ਾਮਲ ਕੀਤਾ। ਹੁਣ SIT ਇੱਕ ਵਾਰ ਨਹੀਂ ਬਣੀ, ਕਈ ਵਾਰ ਬਣੀ ਹੈ। ਅਸਲ ਦੇ ਵਿੱਚ ਮਾਮਲਾ ਸਿਰਫ 6,000 ਕਰੋੜ ਦਾ ਨਹੀਂ ਗਾ, ਅਸਲ ਵਿੱਚ ਜਿਹੜਾ ਡਰੱਗ ਨੈਟਵਰਕ ਆ ਨਾ, ਇਹਨੂੰ ਤੋੜਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਜਿਹਦੇ ਬਾਰੇ ਕੋਸ਼ਿਸ਼ਾਂ ਘੱਟ ਹੋ ਰਹੀਆਂ ਨੇ। ਸਾਡੇ ਮੁਲਕ ਦੇ ਵਿੱਚ ਕਈ ਵੱਡੇ ਵੱਡੇ ਖਿਡਾਰੀ, ਕਈ ਵੱਡੇ ਅਫਸਰ ਜਿਨ੍ਹਾਂ ਨੇ ਪੈਸਾ ਚੰਗਾ ਕਮਾਇਆ, ਤਨਖਾਹਾਂ ਵੀ ਚੰਗੀਆਂ ਸੀਗੀਆਂ, ਸੁੱਖ ਨਾਲ ਇੰਨੀ ਕੁ ਕਮਾਈ ਉਹਨਾਂ ਦੀ ਤਨਖਾਹ ਤੋਂ ਹੋ ਗਈ ਸੀ ਕਿ ਵਧੀਆ ਗੁਜ਼ਾਰਾ ਸਾਰੀ ਉਮਰ ਕਰ ਸਕਦੇ ਸੀਗੇ। ਪਰ ਹੋਰ ਪੈਸਾ ਕਮਾਉਣ, ਜਦੋਂ ਕਹਿੰਦੇ ਹੁੰਦੇ ਨਾ ਸਿਆਣੇ ਮੂੰਹ ਨੂੰ ਖੂਨ ਲੱਗ ਜਾਵੇ, ਤਾਂ ਫਿਰ ਗੱਲ ਬਹੁਤ ਦੂਰ ਤੱਕ ਜਾਂਦੀ ਹੈ। ਹੁਣ ਇੱਥੇ ਵੀ ਜਿਹੜਾ ਬਰਖਾਸਤ DSP ਰਿਹਾ ਜਗਦੀਪ ਸਿੰਘ ਭੋਲਾ, ਕੋਈ ਕਮੀ ਤਾਂ ਨਹੀਂ ਸੀ, DSP ਦਾ ਰੁਤਬਾ ਵੱਖਰਾ ਹੁੰਦਾ, ਸਪੋਰਟ ਦੇ ਵਿੱਚ ਰਿਹਾ। ਹੁਣ ਉਹਦਾ ਨਾਮ ਜਦੋਂ ਇਸ ਕੇਸ ਦੇ ਨਾਲ ਜੁੜਿਆ, SIT ਨੇ ਪੁਰਾਣੇ ਜਿਹੜੇ ਬਿਆਨ ਸੀਗੇ, ਜਿਹੜਾ ਡਰੱਗ ਨੈਟਵਰਕ ਸੀਗਾ, ਜਿਹੜਾ ਵਿੱਤੀ ਲੈਣ ਦੇਣ ਹੋਇਆ ਸੀਗਾ, ਜਿਹੜੀਆਂ ਕੜੀਆਂ ਸੀ ਉਹ ਸਾਰੀਆਂ ਦੁਆਰਾ ਜੋੜਨੀਆਂ ਸ਼ੁਰੂ ਕੀਤੀਆਂ, ਤੇ ਇਹਦੇ ਵਿੱਚ ਕਈ ਨਾਮ ਹੋਰ ਆਉਣ ਦੀ ਸੰਭਾਵਨਾ। ਹੁਣ NDPS ਐਕਟ ਦੇ ਤਹਿਤ 20 ਦਸੰਬਰ 2021 ਨੂੰ ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੇਸ ਦਰਜ ਕੀਤਾ ਸੀ। ਇਹ 'ਚ ਧਾਰਾ ਕਿਹੜੀਆਂ ਲਾਈਆਂ ਸੀ, ਜੇ ਮੈਂ ਗਲਤ ਨਹੀਂ, ਧਾਰਾ 25, 27A ਤੇ 29 ਲਾਈ ਗਈ ਸੀ, ਤੇ FIR ਦਾ ਆਧਾਰ 2018 ਦੀ SPF ਰਿਪੋਰਟ ਨੂੰ ਦੱਸਿਆ ਸੀ, ਤੇ ਪੁਲਿਸ ਦਾ ਦੋਸ਼ ਸੀ ਕਿ ਮਜੀਠੀਆ ਦੇ ਕੁਛ ਏਦਾਂ ਦੇ ਬੰਦਿਆਂ ਨਾਲ ਸੰਬੰਧ ਹੈ ਜਿਨ੍ਹਾਂ ਤੇ ਡਰੱਗ ਤਸਕਰੀ ਨਾਲ ਜੁੜੇ ਹੋਣ ਦੇ ਦੋਸ਼ ਹੈ। ਬਿਕਰਮ ਸਿੰਘ ਮਜੀਠੀਆ ਦੀ ਭੂਮਿਕਾ ਦੀ ਜਾਂਚ ਉਦੋਂ ਵੀ ਹੋਈ ਸੀ, ਕਿਉਂਕਿ 2004 ਤੋਂ ਲੈ ਕੇ 2014 ਵਿੱਚ ਜਿਹੜੀਆਂ ਗਤੀਵਿਧੀਆਂ ਹੋਈਆਂ FIR ਵਿੱਚ ਦੱਸੀਆਂ ਗਈਆਂ, ਉਹਦੇ ਵਿੱਚ ਜਗਜੀਤ ਸਿੰਘ ਕਹਿਲ ਦਾ ਨਾਮ ਸੀਗਾ, ਮਨਿੰਦਰ ਸਿੰਘ ਔਲਖ ਦਾ ਨਾਮ ਸੀ ਜਿਹਨੂੰ ਬਿੱਟੂ ਔਲਖ ਕਹਿੰਦੇ ਆ, ਉਹਦੇ ਵਿੱਚ ਜਗਜੀਤ ਸਿੰਘ ਭੋਲੇ ਦਾ ਨਾਮ ਸੀਗਾ, ਹੋਰ ਲੋਕ ਵੀ ਸੀ, ਇਹਨਾਂ ਵਿੱਚੋਂ ਕੁਛ ਕੁ ਲੋਕ ਇਸ ਦੁਨੀਆਂ ਤੇ ਹੈ ਵੀ ਨਹੀਂ ਗਏ। ਜਿਹੜੀ ਜ਼ਮਾਨਤ ਸੀ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ, ਤੁਸੀਂ ਕਮਾਲ ਦੀ ਗੱਲ ਦੇਖੋ, 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਚੰਨੀ ਸਾਹਿਬ 111 ਦਿਨ ਦੇ ਲਈ ਮੁੱਖ ਮੰਤਰੀ ਬਣਦੇ ਆ, ਤੇ ਉਸ ਵੇਲੇ ਜਦੋਂ ਮਜੀਠੀਆ ਹੋਰਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ, ਉਸ ਤੋਂ ਬਾਅਦ ਜ਼ਮਾਨਤ ਹੋ ਗਈ, ਤਾਂ ਬਹੁਤ ਵੱਡੇ ਪੱਧਰ ਤੇ ਕਿਹਾ ਜਾਣ ਲੱਗ ਪਿਆ ਜੀ, ਲਓ ਜੀ ਤਾਂ ਕਾਨੂੰਨੀ ਲੜਾਈ ਅਸੀਂ ਜਿੱਤ ਲਈ ਹੈ। ਮੇਰਾ ਇਸ ਮਜੀਠੀਆ ਸਾਹਿਬ ਦੇ ਆਪਣੇ ਬਿਆਨ ਸੀ ਕਿ ਮੇਰਾ ਇਹਨਾਂ ਕੋਈ ਲੈਣਾ ਦੇਣਾ ਨਹੀਂ ਗਾ, ਇਹ ਅਦਾਲਤ ਨੇ ਤੈਅ ਕਰਨਾ ਲੈਣਾ ਦੇਣਾ ਹੈ ਕਿ ਨਹੀਂ। ਅਦਾਲਤ ਨੇ ਤੈਅ ਕਰਨਾ ਉਹਨਾਂ ਸਬੂਤਾਂ ਦੇ ਆਧਾਰ ਤੇ ਜਿਹੜੇ ਪੁਲਿਸ ਨੇ ਪੇਸ਼ ਕਰਨੇ ਆ, ਪੁਲਿਸ ਨੇ ਸਬੂਤ ਉਹ ਪੇਸ਼ ਕਰਨੇ ਆ ਜਿਹੜੇ ਲੋਕਾਂ ਦੇ ਨਾਮ ਆਉਂਦੇ ਆ। ਤੇ ਸ਼ਮੀ ਜੀ, ਅਕਸਰ ਅਕਸਰ ਕਈ ਕੇਸ ਅਜਿਹੇ ਆਉਂਦੇ ਆ ਜਿੱਥੇ ਨਾਮ ਤਾਂ ਆ ਜਾਂਦੇ ਆ ਪਰ ਨਾਲ ਸੈਟਿੰਗਾਂ ਵੀ ਹੋ ਜਾਂਦੀਆਂ ਨੇ। ਮੈਂ ਨੀ ਕਹਿੰਦਾ ਇਸ ਕੇਸ ਦੇ ਵਿੱਚ ਸੈਟਿੰਗਾਂ ਹੋਈਆਂ, ਮੈਂ ਕੁਛ ਦਿਨ ਪਹਿਲਾਂ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਹੋਰਾਂ ਨਾਲ ਇੰਟਰਵਿਊ ਕੀਤੀ, ਮੈਂ ਮੁਲਾਕਾਤ ਕੀਤੀ ਉਹਨਾਂ ਨਾਲ। ਉਹ ਕਹਿੰਦੇ ਸੀ, ਮੈਂ ਕਿਹਾ ਜੀ ਤੁਸੀਂ ਦੱਸੋ ਕਿ ਜਿਹੜਾ 6,000 crore ਦਾ ਡਰੱਗ ਮਾਮਲਾ ਆ ਕੀ ਫਾਈਲਾਂ ਤੇ ਘੱਟਾ ਇੰਨਾ ਕੁ ਪੈ ਗਿਆ, ਉਹ ਦਿਖਾਈ ਨੀ ਦਿੰਦੀਆਂ ਪਈਆਂ। ਉਹ ਕਹਿੰਦੇ ਨੀ ਘੱਟਾ ਨੀ ਪਿਆ, ਅਸਲ ਦੇ ਵਿੱਚ ਕੁਛ ਕੁ ਅਫਸਰ ਕੁਛ ਕੁ ਲੀਡਰਾਂ ਦਾ ਦਬਾਅ ਇੰਨਾ ਕਾ ਜਿਹੜੇ ਚਾਹੁੰਦੇ ਆ ਕੇਸ ਅੱਗੇ ਵੱਲ ਵਧੇ ਨਾ। ਜੇ ਐਡਾ ਵੱਡਾ ਅਫਸਰ ਜਿਹੜਾ ਜਾਂਚ ਕਰਦਾ ਸੀ ਜਿਹਨੂੰ ਪ੍ਰਮੋਸ਼ਨ ਦੇ ਕੇ ਵੱਡਾ ਅਫਸਰ ਬਣਾਤਾ ਸਿਰਫ ਇਸ ਕਰਕੇ ਕਿ ਪੁੱਛਗਿੱਛ ਨਾ ਕਰ ਸਕੇ, ਸਿਰਫ ਨਿਗਰਾਨੀ ਕਰ ਰੱਖੇ। ਤੁਸੀਂ ਦੇਖੋ ਖੁਦ ਤਾਂ ਬਚਾਉਣ ਦੇ ਵੀ ਯਤਨ ਕੀਤੇ ਜਾਂਦੇ ਆ, ਤੇ ਮਜੀਠੀਆ ਸਾਹਿਬ ਦੇ ਕਹਿਣਾ ਸੀ ਪੁਲਿਸ ਨੇ ਕੋਈ ਰਿਕਵਰੀ ਨਹੀਂ ਕੀਤੀ। ਠੀਕ ਹੈ, ਜੇ ਉਹਨਾਂ ਨੂੰ ਲੱਗਾ ਸੀ ਰਿਕਵਰੀ ਨਹੀਂ ਕੀਤੀ, ਕੀ ਜਾਣ ਬੁੱਝ ਕੇ ਫਿਰ ਇਹ ਸਾਰਾ ਕੁਛ ਕੀਤਾ ਜਾ ਰਿਹਾ? ਇਸ ਵਿੱਚ ਸਭ ਤੋਂ ਵੱਡੀ ਅਹਿਮ ਜਿਹੜੀ ਰੱਖਦੀ ਗੱਲ ਉਹ ਕਿਹੜੀ ਆ, ਮਜੀਠੀਆ ਕੇਸ ਦੇ ਵਿੱਚ ਹੁਣ ਤੱਕ 5 SIT ਬਦਲੀਆਂ ਜਾ ਚੁੱਕੀਆਂ ਨੇ। ਕੀ ਗੱਲ, ਤੁਹਾਨੂੰ ਆਪਣੇ ਅਫਸਰਾਂ ਤੇ ਭਰੋਸਾ ਨਹੀਂ ਗਾ? ਕੀ ਤੁਹਾਨੂੰ ਲੱਗਦਾ ਪੈਸੇ ਤਰੀਕੇ ਨਾਲ ਪੁੱਛਗਿੱਛ ਨਹੀਂ ਕਰਦੇ ਪਏ, ਜਾਂ ਫਿਰ ਆਪਣੇ ਆਪ ਹੀ ਹਟਣ ਦਾ ਐਲਾਨ ਕਰ ਦਿੰਦਾ? ਪਹਿਲੀ SIT ਦਸੰਬਰ 2021 'ਚ ਬਣੀ ਸੀ, ਕੇਸ ਦਰਜ ਹੋਣ ਤੋਂ ਬਾਅਦ ਬਲਰਾਜ ਸਿੰਘ ਦੀ ਅਗਵਾਈ ਵਿੱਚ 3 ਮੈਂਬਰਾਂ ਦੀ ਟੀਮ ਬਣੀ। ਦੂਸਰੀ SIT ਮਾਰਚ 2022 'ਚ ਬਣੀ, ਆਮ ਆਦਮੀ ਪਾਰਟੀ ਸਰਕਾਰ ਦੇ ਬਣਨ ਤੋਂ ਬਾਅਦ SIT ਬਦਲੀ ਗਈ, ਕਮਾਨ ਦਿੱਤੀ ਗਈ AIG ਡਾਕਟਰ ਰਾਹੁਲ ਐਸ ਨੂੰ। ਤੀਸਰੀ SIT 2020 ਦੇ ਵਿੱਚ ਬਣੀ, ਟੀਮ ਦਾ ਫਿਰ ਦੁਆਰਾ ਗਠਨ ਕੀਤਾ ਗਿਆ, IG ਮੁਖਵਿੰਦਰ ਸਿੰਘ ਸ਼ੀਨਾ ਨੂੰ ਜਾਣਕਾਰੀ ਜਿਹੜੀ ਜਾਂਚ ਹੈ ਉਹ ਦਿੱਤੀ ਗਈ। ਚੌਥੀ SIT ਬਣੀ ਦਸੰਬਰ 2023 ਦੇ ਵਿੱਚ, IG ਸ਼ੀਨਾ ਦੇ ਰਿਟਾਇਰ ਹੋਣ ਤੋਂ ਬਾਅਦ DIG ਹਰਚਰਨ ਸਿੰਘ ਭੁੱਲਰ ਨੂੰ SIT ਦਾ ਪ੍ਰਮੁੱਖ ਬਣਾਇਆ ਗਿਆ। ਤੇ ਪੰਜਵੀਂ SIT, ਹੁਣ ਮੈਂ ਭੁੱਲਰ ਸਾਹਿਬ ਦਾ ਕੀ ਜ਼ਿਕਰ ਕਰਾਂ, ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ, ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਕਦੀ ਉੱਧਰ ਦੌੜ ਕਦੀ ਉੱਧਰ ਦੌੜ। ਮੈਂ ਸ਼ੁਰੂਆਤ ਵਿੱਚ ਗੱਲ ਕੀਤੀ ਨਾ ਕਿ ਕੀੜੇ ਮਾਰ ਦਵਾਈ ਦੇ ਵਿੱਚ ਜਦੋਂ ਕੀੜੇ ਪੈ ਜਾਣ ਤੇ ਕੰਮ ਖਰਾਬ ਹੋ ਜਾ। ਹੁਣ DIG ਭੁੱਲਰ ਜੀ ਨੂੰ ਜਾਂਚ ਦਿੱਤੀ ਸੀ, ਉਹਨਾਂ ਦੇ ਅੱਗੇ ਰਿਸ਼ਵਤ ਦੇ ਦੋਸ਼ ਲੱਗਦੇ ਸੀ, ਇੱਕ ਵਾਰ ਫਿਰ ਟੀਮ ਬਦਲੀ ਗਈ ਹੈ, ਇਸ ਵਾਰ ਜਾਂਚ ਦੀ ਜ਼ਿੰਮੇਵਾਰੀ AIG SSP ਵਰੁਣ ਸ਼ਰਮਾ ਦੇ ਕੋਲ ਹੈ। ਫਿਲਹਾਲ SIT ਮਾਮਲੇ ਦੀ ਜਾਂਚ ਕਰ ਰਹੀ ਹੈ, ਬਿਕਰਮ ਸਿੰਘ ਮਜੀਠੀਆ ਅੱਜ ਪੇਸ਼ ਨਹੀਂ ਹੋਏ, ਵਕੀਲ ਉਹਨਾਂ ਦੇ ਉੱਥੇ ਪਹੁੰਚੇ ਸੀਗੇ। ਪਰ ਕੀ 5 ਸਾਲ ਦੇ ਵਿੱਚ ਤੁਹਾਡੇ ਕੋਲ ਕੇਸ ਹੱਲ ਨਹੀਂ ਹੋਇਆ? 5 ਸਾਲ ਅਗਲੇ ਵਿੱਚ ਹੋ ਜੂਗਾ, ਇਸ ਚੀਜ਼ ਦੀ ਤੁਸੀਂ ਗਰੰਟੀ ਲੈਂਦੇ ਆ? ਜਾਂ ਫਿਰ ਜੇਲ੍ਹ ਤੋਂ ਬਾਹਰ ਹੀ ਇਸੇ ਤਰ੍ਹਾਂ ਬੰਦਾ ਕਹੂਗਾ ਮੈਂ ਕਿਹੜਾ ਦੋਸ਼ੀ ਆ ਜੀ, ਬਾਕੀ ਜਿਹੜੇ ਜੇਲ੍ਹ ਦੇ ਵਿੱਚ ਕੁਛ ਇਹਨਾਂ ਮਾਮਲਿਆਂ ਦੇ ਵਿੱਚ ਬਾਹਰ ਆ ਚੁੱਕੇ ਆ, ਇਹ ਘੁੰਮਣ ਘੇਰੀਆਂ ਦੇ ਵਿੱਚ ਉਲਝਾ ਕੇ ਫਸਾ ਕੇ ਮੀਡੀਆ 'ਚ ਖਬਰ ਆ ਜਾਂਦੀ ਹੈ, ਲੋਕਾਂ ਵਿੱਚ ਸਵਾਦ ਪਹੁੰਚ ਜਾਂਦਾ, ਲੀਡਰ ਜਿਹੜੇ ਆ ਜਿਹਨਾਂ ਦਾ ਨਾਮ ਉਹਦਾ ਸ਼ਰੇਆਮ ਘੁੰਮਦੇ ਆ, ਅਸੀਂ ਫਿਰ ਕਹਿੰਦੇ ਜਿਹੜੇ ਦੋਸ਼ੀ ਆ ਜਿਹਨੇ ਜਿੱਤੇ ਦੋਸ਼ ਸਾਬਤ ਹੁੰਦੇ ਆ ਅਦਾਲਤ ਠੋਕ ਫਜਾ ਕੇ ਸਜ਼ਾ ਸੁਣਾਵੇ, ਤੇ ਜਿਹੜੇ ਗਲਤ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰੇ। ਚੇਂਜ ਜਿਹੜੀ ਟੁੱਟਣੀ ਚਾਹੀਦੀ ਹੈ ਪਰ ਅਜੇ ਤੱਕ ਟੁੱਟਦੀ ਨਜ਼ਰ ਨਹੀਂ ਆਈ ਰਹੀ, ਹੁਣ ਦੇਖਦੇ ਹਾਂ ਮਜੀਠੀਆ ਸਾਹਿਬ ਕਦੋਂ ਪੇਸ਼ ਹੁੰਦੀ ਹੈ, SIT ਕਿਸੇ ਹੋਰ ਤਾਂ ਨਹੀਂ ਬਦਲ ਦਿੱਤੀ ਜਾਵੇਗੀ?
2: ਜੀ ਬਿਲਕੁਲ ਜੀ, ਤੇ ਦੋਸਤੋ ਆ ਇੱਕ ਖਬਰ ਆ ਜਿਹੜੀ ਮੈਂ ਅਗਲੀ ਸ਼ੇਅਰ ਕਰ ਲੈਣਾ, ਉਸ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਲਾਈਨਸ ਆ ਜਿਹੜੀਆਂ ਓਪਨ ਕਰ ਦੇਵਾਂਗੇ, ਉਸ ਤੋਂ ਬਾਅਦ ਤੁਸੀਂ ਆ ਜਿਹੜਾ ਕਾਲ ਕਰ ਸਕਦੇ ਹੋ। ਸੋ ਸਟੂਡੀਓ ਦਾ ਨੰਬਰ 905-673-3337 9056733337 ਤੇ ਤੁਸੀਂ ਫਿਰ ਸਾਡੇ ਨਾਲ ਸਾਂਝ ਪਾ ਸਕਦੇ ਹੋ ਕੋਈ ਵੀ ਪੰਜਾਬ ਦੀ ਖਬਰ ਤੇ ਕੋਈ ਟੀਕਾ ਟਿੱਪਣੀ ਜਾਂ ਕੋਈ ਤਬਸਰਾ ਜਾਂ ਕੋਈ ਹੋਰ ਸਵਾਲ ਪੁੱਛਣਾ ਚਾਹੁੰਦੇ ਹੋ। ਨਵਜੀਤ ਭਾਜੀ ਹੁਣੀ ਸਾਡੇ ਨਾਲ ਹਾਜ਼ਰ ਹੈ। ਸੋ ਭਾਜੀ ਅਗਲੀ ਖਬਰ ਆ ਰਹੀ ਹੈ ਵੀ ਪੰਜਾਬ ਕਾਂਗਰਸ ਦੇ ਵਿੱਚ ਫਿਰ ਵਿਵਾਦ ਸ਼ੁਰੂ ਹੋ ਗਿਆ, ਚਿਹਰਾ ਬਦਲ ਗਿਆ ਤੇ ਫਿਰ ਵੜਿੰਗਟ ਸਾਹਿਬ ਨੇ ਆਪਣਾ ਦਫ਼ਤਰ ਆ ਜਿਹੜਾ ਉਹ ਕਿਉਂ ਖੋਲ੍ਹਣਗੇ ਹੁਣ ਨਵੇਂ?
3: ਦੇਖੋ ਜੀ ਸ਼ਮੀ ਭਾਜੀ, ਉਸ ਦਿਨ ਵੀ ਅਸੀਂ ਗੱਲ ਕੀਤੀ ਸੀ, ਅੱਜ ਵੀ ਉਹੀ ਹੈ ਕਿ ਪ੍ਰਧਾਨ ਬਦਲਣ ਦੇ ਨਾਲ ਇੱਕ ਜਿਹੜੀ ਖਿੱਚੋ ਤਾਣ ਸੀ ਉਹ ਖਤਮ ਹੋਣ ਦੀ ਸੰਭਾਵਨਾ ਬਣੀ ਸੀ, ਪਰ 100% ਖਤਮ ਹੋ ਜੂਗਾ ਅਜਿਹੀ ਸੰਭਾਵਨਾ ਬਿਲਕੁਲ ਵੀ ਨਹੀਂ ਗੀ। ਇਹ ਕੁਛ ਕੁ ਲੀਡਰਾਂ ਨੂੰ ਤੜਿੰਗ ਰਹਿਣਾ ਹੀ ਹੈ ਕਿ ਹੋ ਕੀ ਗਿਆ, ਕਿਉਂਕਿ ਪ੍ਰਗਟ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਖੁੱਲ ਕੇ ਬਹੁਤੇ ਨਹੀਂ ਸੀ ਪਰ ਅੰਦਰ ਖਾਤੇ ਗੱਲਬਾਤ ਹੁੰਦੀ ਸੀ, ਕਿਉਂਕਿ ਉਹਨਾਂ ਦੇ ਉੱਪਰ ਕੋਈ ਦੋਸ਼ ਨਹੀਂ। ਮੈਂ ਉਸ ਦਿਨ ਕਿਹਾ ਸੀ ਕਿ ਇੱਕ ਖਾਸ ਗੱਲਬਾਤ ਕਰਾਂਗੇ, ਜਿਸ ਬੰਦੇ ਨੂੰ ਪ੍ਰਧਾਨ ਬਣਾਉਣ ਲਈ ਪਹਿਲਾਂ ਨਾਮ ਲਿਆ ਜਾਂਦਾ ਸੀ ਉਸ ਤੇ ਦੋਸ਼ ਹੈ ਕਿ ਇੱਕ ਰਾਜ ਸਭਾ ਮੈਂਬਰ ਦੇ ਮੁੰਡੇ ਨੂੰ ਚੋਣ ਲੜਾਉਣੀ ਸੀ ਤੇ ਫੰਡਿੰਗ ਜਿਹੜੀ ਹੈ ਪੰਜਾਬ ਤੋਂ ਗਈ ਹੈ, ਤੇ ਉਸ ਚਿਹਰੇ ਦਾ ਸਭ ਤੋਂ ਵੱਧ ਨਾਮ ਆ ਰਿਹਾ ਸੀ ਜਿਹਨੂੰ ਪ੍ਰਧਾਨ ਬਣਾਉਣ ਲਈ ਸਭ ਤੋਂ ਕਾਲੇ ਸੀਗੇ। ਜਦੋਂ ਉਹਦਾ ਰੌਲਾ ਪੈਣਾ ਸ਼ੁਰੂ ਹੋ ਗਿਆ, ਆਵਾਜ਼ ਉੱਠੀ ਤੇ ਫਿਰ ਇਹਨਾਂ ਦੇਖਿਆ ਕਿ ਪ੍ਰਗਟ ਸਿੰਘ ਉਹ ਚਿਹਰਾ ਆ ਜਿਹਦੇ ਖਿਲਾਫ਼ ਨਾਮ ਉੱਤੇ ਵਿਵਾਦ ਆ, ਨਾ ਹੀ ਕਿਸੇ ਨਾਲ ਬਹੁਤਾ ਲੈਣਾ ਦੇਣਾ ਆ, ਮਿਲ ਕੇ ਸਾਰਿਆਂ ਨੂੰ ਚੱਲਣਾ ਚਾਹੁੰਦੇ ਆ। 2012 ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਹਨਾਂ ਨੂੰ ਸਿਆਸਤ ਵਿੱਚ ਲਿਆਂਦਾ ਸੀ ਤੇ ਉਸ ਵੇਲੇ ਵੀ ਪ੍ਰਗਟ ਸਿੰਘ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਸੁਖਬੀਰ ਤੇ ਮੈਨੂੰ ਕੰਮ ਖੁੱਲ੍ਹ ਕੇ ਕਰਨ ਦਿਓ, ਮੈਂ ਸਪੋਰਟਸ ਨੂੰ ਸੈੱਟ ਕਰ ਦੂੰਗਾ। ਪਰ ਸਮਾਂ ਪਾ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਵੀ ਇਹੀ ਜਿਹੜੇ ਨਾਰਾਜ਼ਗੀ ਸੀ ਜਿਹਦੇ ਕਰਕੇ ਪ੍ਰਗਟ ਸਿੰਘ ਹੋਰਾਂ ਨੇ ਆਪਣਾ ਟਰੈਕ ਬਦਲ ਲਿਆ ਸੀਗਾ, ਇਹ ਕਾਰਨ ਹੁਣ ਵੀ ਆ। ਹੁਣ ਵੀ ਬਹੁਤ ਸਾਰੇ ਜਿਹੜੇ ਲੀਡਰ ਹੈ ਕਾਂਗਰਸ ਪਾਰਟੀ ਦੇ ਪ੍ਰਗਟ ਸਿੰਘ ਦੇ ਨਾਲ ਬਹੁਤਾ ਅੱਗੇ ਤੱਕ ਵੱਧ ਕੇ ਚੱਲਣਗੇ ਚੱਲ ਜਾਂ ਨਹੀਂ ਕਿਹਾ ਨਹੀਂ ਜਾ ਸਕਦਾ, ਪਰ ਫਿਰ ਵੀ ਉਹਨਾਂ ਨੂੰ ਮਨਜ਼ੂਰ ਕੀਤਾ ਕਿ ਠੀਕ ਹੈ ਉਹ ਚਿਹਰਾ ਠੀਕ ਹੈ ਕਿਉਂਕਿ ਬਹੁਤੇ ਦੋਸ਼ ਨਹੀਂ ਲੱਗੇ, ਹਾਲਾਂਕਿ ਸਰਟੀਫਿਕੇਟ ਕਿਸੇ ਨੂੰ ਨਹੀਂ, ਆਪਣੇ ਇਲਾਕੇ ਵਿੱਚ ਕਈ ਤਰ੍ਹਾਂ ਦੇ ਦੋਸ਼ ਲੱਗਦੇ ਰਹਿੰਦੇ ਆ। ਪਰ ਇਸ ਸਭ ਤੋਂ ਬਾਅਦ ਵੀ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਹੈ ਉਹ ਖਤਮ ਨਹੀਂ ਹੋਇਆ, ਲੜਾਈ ਜਿਹੜੀ ਹੈ ਖਤਮ ਨਹੀਂ ਹੋਈ ਕੁਰਸੀ ਦੀ। ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਤਾਂ ਜੀ ਕੰਮ ਵੀ ਕਰਨਾ ਸ਼ੁਰੂ ਕਰਤਾ, ਉਹਨੇ ਸਾਫ਼ ਕਿਹਾ ਤਾਂ ਮੈਂ ਚੁੱਪ ਕਰਕੇ ਹੁਣੀ ਬੈਠਣਾ, ਮੈਂ ਫਿਊਚਰ ਪਲਾਨ ਆ ਜਿਹੜਾ ਮੈਂ ਕੀਤਾ ਕੰਮ ਜੋ ਸੋਚਿਆ ਉੱਥੇ ਕੰਮ ਕਰਨਾ। 2027 ਚ ਟਿਕਟ ਬਟਵਾਰੇ ਤੋਂ ਪਹਿਲਾਂ ਵੜਿੰਗ ਹੋਰਾਂ

0: ਜਾਣਗੇ ਕਿ ਕਿਸੇ ਹੋਰ ਪਾਰਟੀ ਵਿੱਚ ਜਾ ਕੇ ਝੰਡਾ ਹੋਰ ਤਰ੍ਹਾਂ ਚੁੱਕ ਲੈਣਗੇ। ਹੁਣ ਇੱਥੇ ਇਹਨਾਂ ਦੇ ਬਾਰੇ ਇਹ ਚਰਚਾ ਸ਼ੁਰੂ ਹੋ ਗਈ ਹੈ। ਬਾਕੀ ਠੀਕ ਹੈ ਕਿ ਇੱਥੇ ਆਪਣਾ ਟਿਕਟ ਦੇ ਜਿਹੜੇ ਦੋਸ਼ ਚਰਨਜੀਤ ਸਿੰਘ ਚੰਨੀ ਲਾਏ ਸੀ ਰਾਜਾ ਵੜਿੰਗ ਤੇ, ਉਹ ਖਿੱਚੋ ਤਾਂਜੇ ਦੇ ਕਰਕੇ ਵਧੀ ਸੀ। ਹੁਣ ਰਾਜਾ ਵੜਿੰਗ ਆਪਣੇ ਤਰੀਕੇ ਨਾਲ ਦੇਖਣਗੇ, ਭਾਈ ਆਹ ਦੇਖੋ ਜੀ ਵਿਧਾਨ ਸਭਾ ਵਿੱਚ ਇਹਨਾਂ ਸੰਸਥਾਵਾਂ ਤੇ ਮੇਰਾ ਦਬਦਬਾ ਹੈ ਕਿਉਂਕਿ ਮੈਂਬਰ ਪਾਰਲੀਮੈਂਟ ਤਾਂ ਉਹ ਹੈਗੇ ਨੇ। ਜੇ ਸਪੋਰਟ ਦੇ ਵਿੱਚ ਉਹਨਾਂ ਦੇ ਖੜਨਗੇ, ਜਿੱਦਾਂ ਉਹਨੇ ਕਿਹਾ ਕਿ 35 ਤੋਂ 40 ਲੀਟਰ ਇਸ ਵੇਲੇ ਜਿਹੜੇ ਟਿਕਟ ਦੇ ਦਾਅਵੇਦਾਰ ਹੈ ਮੇਰੇ ਹੱਕ ਦੇ ਵਿੱਚ ਹੈ, ਤਾਂ ਠੀਕ ਹੈ ਸਪੋਰਟ ਜਿਹੜੀ ਹੋਊਗੀ ਜਿਤਨਾ ਤਾਂ ਉਹ ਨਹੀਂ ਹੈ। ਪਰ ਕਾਂਗਰਸ ਵਿੱਚ ਜਿਹੜਾ ਖਿੱਚੋ ਤਾਣ ਹੈ, ਕਾਟੋ ਕੜੇਸ਼ ਹੈ, ਪ੍ਰਧਾਨ ਬਦਲਣ ਦੇ ਨਾਲ ਬਿਲਕੁਲ ਵੀ ਖਤਮ ਨਹੀਂ ਹੋਇਆ। ਆਉਣ ਵਾਲੇ ਸਮੇਂ ਚ ਖਤਮ ਹੋ ਜਾਊਗਾ, ਇਹਦੀ ਕੋਈ ਗਰੰਟੀ ਨਹੀਂ। ਪਰ ਫਿਰ ਵੀ ਜੋ ਕੁਛ ਚੱਲਦਾ ਪਿਆ ਉਹ ਠੀਕ ਹੈ। ਚੰਨੀ ਸਾਹਿਬ ਦੇ ਮੁੰਡੇ ਨੇ ਕੁਛ ਦਿਨ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਗੁੱਡੇ ਪਟੋਲਿਆਂ ਦੇ, ਠੀਕ ਹੈ ਸਾਰਾ ਇੱਕ ਦੂਜੇ ਨੂੰ ਸਿਆਸੀ ਤੌਰ ਤੇ ਚੋਟਾਂ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਹੈ, ਪਰ ਇਹ ਚੀਜ਼ਾਂ ਵੀ ਚੰਗੀਆਂ ਨਹੀਂ। ਮਜ਼ਬੂਤੀ ਨਾਲ ਅੱਗੇ ਵਧਣਾ ਪੈਣਾ। ਹੁਣ ਮਜ਼ਬੂਤੀ ਨਹੀਂ ਤੇ ਅੱਗੇ ਵਧਣਗੇ ਚੰਨੀ ਸਾਹਿਬ ਇਕੱਲੇ ਜਾਂ ਕਿੱਦਾਂ, ਉਹ ਸਮਾਂ ਦੱਸੇਗਾ।
1: ਜੀ ਬਿਲਕੁਲ ਜੀ, ਅਤੇ ਭਾਅ ਜੀ ਆਪਾਂ ਥੋੜ੍ਹੀਆਂ ਜਿਹੀਆਂ ਕਾਲਸ ਆ ਜਿਹੜੀਆਂ ਏਅਰ 'ਤੇ ਲੈ ਲੈਂਦੇ ਹਾਂ, ਕਈ ਸਰੋਤੇ ਸਾਡੇ ਵੇਟ ਕਰ ਰਹੇ ਆ, ਚੱਲਦੇ ਆ ਜੀ। ਸੋ ਸਟੂਡੀਓ ਦਾ ਇੱਕ ਵਾਰ ਮੈਂ ਨੰਬਰ ਦੇ ਦਿੰਦਾ ਫਿਰ, 905-673-3337 9056733337 'ਤੇ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਪਰਨੇਸਰ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕਰਜ਼ਾ ਚੱਕ ਕੇ ਤੂੰ ਤੂੰ ਕਰਾਉਣੀ ਕਿੰਨੀ ਕੁ ਚੰਗੀ ਗੱਲ ਆ, ਹੈਨਾ। ਕਰਜ਼ਾ ਸਾਰਿਆਂ ਨੇ ਚੱਕਿਆ, ਬਸ ਇੱਕ ਦੱਸੋ ਵੀ ਜਿਹੜਾ ਕਰਜ਼ਾ ਐ ਕਿਸੇ ਕਾਂਗਰਸ ਨੇ ਅਕਾਲੀਆਂ ਨੇ, ਵੈਸੇ 70 ਸਾਲ ਚ ਮੈਂ ਤਾਂ ਦੇਖਿਆ ਨੀ ਵੀ ਕਿਸੇ ਨੇ ਐ ਤੂੰ ਤੂੰ ਚਾਹਨਾ ਪੈਸਾ ਕਰਜ਼ਾ ਚੱਕ ਕੇ ਵੀ ਐ ਲੋਕਾਂ ਨੂੰ ਪੈਸੇ ਗੱਫੇ ਵੰਡੇ ਹੋਣ। ਜਦਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਤੁਹਾਡਾ ਪੈਸਾ ਤੁਹਾਨੂੰ ਹੀ ਦੇਣਾ, ਉਹਨਾਂ ਦਾ ਪੈਸਾ ਕਿੱਥੋਂ ਜਾ ਤੁਸੀਂ ਕਰਜ਼ਾ ਚੱਕਦੇ? ਕਦੇ ਵੀ ਕਿਸੇ ਅਕਾਲੀ ਕਾਂਗਰਸੀ ਨੇ ਐਂ ਦਿੱਤਾ ਜੀ ਪੈਸਾ ਕਰਜ਼ਾ ਚੱਕ ਕੇ ਵੀ ਕਿਸੇ ਨੂੰ ਫ੍ਰੀ ਵੋਟਾਂ ਲਈ? ਪਲੀਜ਼ ਦੱਸੋਗੇ ਸਰ, ਮੈਂ ਆਪਦੀ ਸੁਣੂੰਗਾ। ਥੈਂਕ ਯੂ
1: ਜੀ। ਜੀ ਜੀ ਭਾਜੀ,
0: ਨਹੀਂ ਗੱਲ ਬਿਲਕੁਲ ਠੀਕ ਹੈ ਕਿ ਇਸ ਵੇਲੇ ਜਿਹੜਾ ਕਰਜ਼ਾ ਚੁੱਕਿਆ ਜਾ ਰਿਹਾ ਕਿਉਂਕਿ ਖਾਤਿਆਂ ਵਿੱਚ ਟੂੰ ਟੂੰ ਤਾਂ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਰਜ਼ਾ ਜਿਹੜਾ ਲਗਾਤਾਰ ਪੰਜਾਬ ਦੇ ਸਿਰ ਵੱਧਦਾ ਪਿਆ, ਅੱਜ ਸੂਬਾ ਸਰਕਾਰ ਨੇ 1500 ਕਰੋੜ ਰੁਪਏ ਦਾ ਕਰਜ਼ਾ 7.5% ਵਿਆਜ ਦੇ ਨਾਲ ਪੰਜਾਬ SC 2031 ਤੇ 7.91% ਨਾਲ 2041 ਤੱਕ ਲਈ ਜਿਹੜਾ ਕਰਜ਼ਾ ਆ ਉਹਦੀ ਤਜਵੀਜ਼ ਕੀਤੀ ਹੈ। ਮੈਨੂੰ ਲੱਗਦਾ ਉਹਦਾ ਜ਼ਿਕਰ ਕਰ ਰਹੇ ਹੈ। ਪਰ ਦੇਖੋ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਵਿੱਚ ਕਰਜ਼ਾ ਜਿਹੜਾ ਸਰਕਾਰਾਂ ਨੂੰ ਚੁੱਕਣਾ ਪੈਂਦਾ ਹੈ। ਪਰ ਸ਼ਮੀ ਜੀ, ਸਮੱਸਿਆ ਉੱਥੇ ਆਉਂਦੀ ਹੈ ਜਦੋਂ ਮੁਫ਼ਤ ਦੀਆਂ ਸਕੀਮਾਂ ਦੇ ਲਈ ਕਰਜ਼ਾ ਚੱਕਣਾ ਪੈਂਦਾ। ਅਸਲ ਦੇ ਵਿੱਚ ਲੋਕ ਹਿੱਤ ਸਕੀਮਾਂ ਨਹੀਂ ਗੀਆਂ ਬਹੁਤੀਆਂ। ਮੈਂ ਇਹਨਾਂ ਸਕੀਮਾਂ ਦੇ ਬਿਲਕੁਲ ਵੀ ਹੱਕ ਵਿੱਚ ਨਹੀਂ ਗਾ ਕਿਉਂਕਿ 1500 ਰੁਪਏ ਦੇ ਨਾਲ ਕਿਸੇ ਦੀ ਆਰਥਿਕ ਸਥਿਤੀ ਮਜ਼ਬੂਤ ਹੋਣੀ ਹੈ ਤੇ ਉਦੋਂ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਪ੍ਰਚਾਰੀ ਜਾਓ, ਤੁਸੀਂ ਇਹਦੇ ਨਾਲੋਂ 7,000 ਦਾ ਕੰਮ ਦੇ ਦਿਓ ਤੇ ਉਹਨਾਂ ਨੂੰ ਕਹੋ ਕਿ ਭਾਈ 500 ਰੁਪਏ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਦੇ ਦਿਓ ਤੇ ਦੇਖੋ ਸਰਕਾਰ ਦਾ ਖਜ਼ਾਨਾ ਭਰਦਾ। ਪਰ ਨਹੀਂ, ਇੱਥੇ ਇਹ ਕੰਮ ਚੱਲਦਾ ਨਹੀਂ ਪਿਆ। ਇੱਥੇ ਕਰਜ਼ਾ ਲਾਉਣ ਲਈ ਸਾਨੂੰ ਕਰਜ਼ਾ ਹੋਰ ਦੇਣਾ ਪੈ ਰਿਹਾ, ਸਕੀਮਾਂ ਅੱਗੇ ਵੱਲ ਤੁਰਨ ਲਈ ਕਰਜ਼ਾ ਹੋਰ ਜਿਹੜਾ ਸਾਨੂੰ ਲੈਣਾ ਪੈ ਰਿਹਾ। ਇਹ ਠੀਕ ਨਹੀਂ, ਸਰਕਾਰ ਨੂੰ ਥੋੜਾ ਇਹਤੇ ਵਿਚਾਰ ਕਰਨਾ ਚਾਹੀਦਾ ਕਿਉਂਕਿ ਲੋਕਾਂ ਨਾਲ ਜਦੋਂ ਵਾਅਦੇ ਕੀਤੇ ਸੀਗੇ ਕਿ ਭਾਈ ਅਸੀਂ ਤਾਂ 20,000 ਕਰੋੜ ਰੁਪਇਆ ਮਾਈਨਿੰਗ ਤੋਂ ਇਕੱਠਾ ਕਰ ਲਾਂਗੇ, ਸਾਨੂੰ ਇਸ ਪਾਸਿਓਂ ਇੰਨਾ ਪੈਸਾ ਆ ਜਾਣਾ, ਲੋਕ ਦੇਖੋ ਸਮਝਦਾਰ ਨੇ। ਪਰ ਪਹਿਲਾਂ ਤਾਂ ਹੁੰਦਾ ਸੀਗਾ ਨਾ ਕਿ ਮੀਡੀਆ ਦੇ ਬਹੁਤੇ ਸੋਰਸ ਨਹੀਂ ਹੁੰਦੇ ਸੀਗੇ ਜਾਂ ਕਹਿ ਲਓ ਕਿ ਖ਼ਬਰਾਂ ਘੱਟ ਪਹੁੰਚਦੀਆਂ ਸੀਗੀਆਂ। ਹੁਣ ਤਾਂ ਹਰ ਬੰਦਾ ਪੱਤਰਕਾਰ ਆਪਣੇ ਆਪ ਦੇ ਵਿੱਚ, ਹਰ ਬੰਦਾ ਫੋਟੋ ਖਿੱਚ ਕੇ ਅਪਲੋਡ ਕਰਨ ਦਾ 4 ਗੱਲਾਂ ਬੋਲ ਦੋ ਕਹੂਗਾ ਜੀ ਮੈਂ ਪੱਤਰਕਾਰ ਹੈ। ਪਰ ਅਸਲੀ ਪੱਤਰਕਾਰੀ ਜਿਹੜੀ ਖੋਜੀ ਪੱਤਰਕਾਰ ਤਾਂ ਉਹ ਘੱਟਦੀ ਜਾ ਰਹੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਇਸ ਵੇਲੇ ਲੋਕਾਂ ਤੱਕ ਕਟਿੰਗ ਪਹੁੰਚ ਜਾਂਦੀਆਂ, ਅੱਜ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਇੰਨਾ ਕਰਜ਼ਾ ਹੋਰ ਲੈਣ ਲੱਗੇ ਆ, ਉਹਦੇ ਕਰਕੇ ਲੋਕਾਂ ਦੇ ਵਿੱਚ ਗੁੱਸਾ ਵੀ ਹੈ, ਨਿਰਾਸ਼ਾ ਵੀ ਹੈ। ਬਾਕੀ ਕਰ ਕੁਛ ਨਹੀਂ ਸਕਦੇ ਜੀ ਕਿਉਂਕਿ ਪੈਸਾ ਲੋਕਾਂ ਦਾ ਆ, ਲੋਕਾਂ ਦੇ ਟੈਕਸ ਰੂਪ ਵਿੱਚ ਇਕੱਠਾ ਕੀਤਾ ਹੋਇਆ ਪੈਸਾ। ਸਿਹਤ ਸਹੂਲਤਾਂ ਸਹੀ ਤਰੀਕੇ ਨਾਲ ਲੱਗਣ ਤਾਂ ਲੋਕ ਖੁਸ਼ੀ ਮਹਿਸੂਸ ਕਰਨਗੇ। ਏਦਾਂ ਸਾਰਿਆਂ ਦੇ ਮਨਾਂ ਵਿੱਚ ਸਵਾਲ ਜ਼ਰੂਰ ਆਵੇਗਾ। ਇਹਨਾਂ ਨੇ ਟੋਟੋ ਦੀ ਗੱਲ ਕੀਤੀ ਸ਼ਮੀ ਭਾਜੀ, ਮੈਂ ਛੋਟੀ ਜਿਹੀ ਗੱਲ ਜੋੜਨੀ ਹੈ। ਅੱਜ ਉਸ ਰੀਲ ਦਾ ਵੀ ਰੌਲਾ ਪੈ ਗਿਆ ਜਿਹੜੀ ਇੱਕ ਬੀਬੀ ਜੀ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਨੇ, ਉਹਨਾਂ ਦੇ ਚੰਗੇ ਫਾਲੋਅਰ ਹੈ। ਆਮ ਆਦਮੀ ਪਾਰਟੀ ਹੋਵੇ, ਭਾਰਤੀ ਜਨਤਾ ਪਾਰਟੀ ਹੋਵੇ, ਕਾਂਗਰਸ ਜਾਂ ਫਿਰ ਹੋਰ ਦੂਸਰੀ ਤੀਸਰੀ ਸਿਆਸੀ ਪਾਰਟੀ, ਸੋਸ਼ਲ ਮੀਡੀਆ ਦੇ ਇਨਫਲੂਐਂਸਰ ਜਿਹੜੇ ਉਹ ਲੱਭੇ ਜਾ ਰਹੇ ਹੈ, ਉਹਨਾਂ ਨੂੰ ਪ੍ਰਮੋਸ਼ਨ ਦਾ ਤਰੀਕਾ ਉਹਨਾਂ ਥਾਂ ਨਹੀਂ ਕਰਦੇ ਪਏ। ਜਿਹੜਾ ਕੱਲ੍ਹ ਇੱਕ ਬੀਬੀ ਜੀ ਕਹਿੰਦੇ ਨਾ ਮੈਨੂੰ ਬਹੁਤ ਚੰਗਾ ਲੱਗਿਆ ਖਾਤਿਆਂ ਵਿੱਚ ਪੈਸੇ ਆ ਗਏ ਆ, ਉਹਦਾ ਰੌਲਾ ਵੀ ਪੈਂਦਾ ਪਿਆ ਤੇ ਕਿਸ ਹਿਸਾਬ ਨਾਲ ਕਿੱਥੋਂ ਤੱਕ ਪੈਂਦਾ। ਮੈਂ ਦੱਸ ਦਿੰਦਾ ਕਿ 48% ਇਨਫਲੂਐਂਸਰ ਜਿਹੜੇ ਆ ਉਹਨਾਂ ਦੇ ਸਮੇਂ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਪਹਿਲਾਂ ਨਹੀਂ ਸੀਗੀਆਂ ਪਰ ਹੁਣ ਜਿਹੜੀਆਂ ਆ ਉਹ ਤੇਰਾ ਕਾਬਜ਼ ਹੋ ਰਹੀਆਂ ਨੇ। ਇਨਫਲੂਐਂਸਰਾਂ ਨੂੰ ਚੰਗਾ ਪੈਸਾ ਦੇ ਕੇ ਆਪਣਾ ਖਿੱਚਣ ਦਾ ਯਤਨ ਕੀਤਾ ਜਾ ਰਿਹਾ। ਐਡਵਰਟਾਈਜ਼ਮੈਂਟ ਦਾ ਇੱਕ ਹਿੱਸਾ ਜਿਹੜਾ ਆਉਂਦੇ ਦਿਨਾਂ ਨੂੰ ਰੌਲਾ ਪੈਣਾ।
1: ਕਿਆ ਬਾਤ ਹੈ। ਆਪਣੇ ਨਵਜੀਤ ਭਾਜੀ, ਥੋੜ੍ਹੀ ਜਿਹੀ ਆਪਣੀ ਨਾ ਰਿਸੈਪਸ਼ਨ ਦੇ ਵਿੱਚ ਆ ਰਹੀ ਹੈ, ਮੈਂ ਇੱਧਰੋਂ ਤਾਂ ਚੈੱਕ ਕੀਤਾ, ਥੋੜ੍ਹਾ ਜਿਹਾ ਦੇਖ ਲਿਓ ਜਿੱਥੇ ਤੁਹਾਡੇ ਕੋਲ ਰਿਸੈਪਸ਼ਨ ਫੁੱਲ ਆ ਰਹੀ ਹੋਵੇ, ਥੋੜ੍ਹਾ ਜਿਹਾ ਉੱਥੇ ਉਸ ਏਰੀਏ 'ਚ ਆ ਜਾਇਓ ਵਿੱਚ।

0: ਜੀ ਆਵਾਜ਼ ਜਿਹੜੀ ਆ ਡਿਸਟਰਬੈਂਸ ਥੋੜ੍ਹੀ ਥੋੜ੍ਹੀ ਆ ਰਹੀ ਸੀਗੀ ਵਿੱਚ, ਅਤੇ ਅਗਲੀ ਕਾਲ 'ਤੇ ਚੱਲਦੇ ਹਾਂ। ਦਲਜੀਤ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ ਭਾਜੀ।
1: ਮੈਂ ਵੀ ਜੀ ਐਂ ਕਹਿਣਾ ਸੀ, ਮੈਂ ਜਿਵੇਂ ਵੀਰ ਹੁਣੀ ਕਹਿੰਦੇ ਨਾ ਵੀ ਹਰੇਕ ਬੰਦੇ ਕਹਿੰਦਾ ਮੈਂ ਸਹੀ ਹਾਂ, ਲੀਡਰਾਂ 'ਚ ਖਾਸ ਕਰਕੇ ਆਮ ਦੇਖਿਆ ਜਦੋਂ ਕਿਤੇ ਪੰਚਾਇਤ ਇਕੱਠੀ ਹੁੰਦੀ ਹੁੰਦੀ ਸੀ ਨਾ ਜੀ ਉੱਥੇ ਇੰਡੀਆ ਕਿਸੇ ਰੌਲੇ ਦੇ ਵਿੱਚ ਜੀ,
0: ਜੀ
1: ਤੇ ਉਹ ਜਿਹੜੇ ਬੰਦੇ ਜਿਹਦੇ ਨਾਲ ਆਏ ਹੁੰਦੇ ਸੀ ਉਹਨੂੰ ਵੀ ਸਹੀ ਕਹਿੰਦੇ ਹੁੰਦੇ ਸੀ, ਸਹੀ ਗੱਲ ਨੂੰ ਸਹੀ ਨਹੀਂ ਸੀ ਕਹਿੰਦੇ। ਇਹ ਆਦਤ ਹੀ ਆ ਜੀ ਸਾਰੇ ਕਿਤੇ, ਇੱਥੇ ਵੀ ਆਪਣੇ ਵੀ ਉੱਥੇ ਚੱਲੀ ਜਾਣਾ ਜੀ ਕੰਮ, ਕਰਪਸ਼ਨ ਵਾਲਾ ਰੁਕਣਾ ਨਹੀਂ ਲੱਗਦਾ ਹੈਗਾ। ਇੱਕ ਇਹ ਵੀ ਦੱਸਿਓ ਜੀ, ਇਹਨਾਂ ਦੀ ਬੇਬੇ ਵੀ ਆਈ ਹੈ ਜਾਂਚ ਦੇ ਵਿੱਚ ਕਿ ਨਹੀਂ ਜੀ? ਆਪਣੇ ਭਗਵੰਤ ਮਾਨ ਦੀ ਕਹਿੰਦੇ ਉਹ ਵੀ ਬਿਜ਼ਨਸ ਕਲਾਸ 'ਚ ਜਾਂਦੀ ਹੈ, ਆਸਟ੍ਰੇਲੀਆ ਜਦੋਂ ਵੀ ਜਾਂਦੀ ਹੈ ਜੀ ਉਹ ਆਮਦਨ ਕਿੱਥੋਂ ਆਉਂਦੀ ਹੈ ਜੀ? ਉਹ 3-4 ਲੱਖ ਦੀ ਟਿਕਟ ਹੁੰਦੀ ਹੈ ਜੀ ਹਰੇਕ ਵਾਰ ਜੋ ਬਿਜ਼ਨਸ ਕਲਾਸ 'ਚ ਜਾਣਾ ਬੰਦੇ ਨੇ
0: ਜੀ। ਅੱਛਾ ਜੀ, ਜ਼ਰੂਰ ਜ਼ਰੂਰ ਭਾਅ ਜੀ, ਥੈਂਕ ਯੂ ਦਲਜੀਤ ਭਾਅ ਜੀ, ਥੈਂਕ ਯੂ ਜੀ। ਸੋ ਦੋਸਤੋ, ਇਸ ਹਿੱਸੇ ਨੂੰ ਹੈ ਜਿਹੜਾ ਸਪੌਂਸਰ ਕੀਤਾ ਜਾ ਰਿਹਾ ਆਪਣੇ KPT ਰੈਨੋਵੇਸ਼ਨ ਮਨਦੀਪ ਸਿੰਘ ਘਰ ਦੇ ਵਿੱਚ। ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ 416-272-8214 416-272-8214 'ਤੇ ਮਨਦੀਪ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਤਲਵਿੰਦਰ ਜੱਜ ਭਾਅ ਜੀ, ਕੋਈ ਵੀ ਮੌਰਗੇਜ ਬਾਬਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਫਿਰ ਟਰੱਕ ਲੋਨ ਲੈਣਾ ਜਾਂ ਫਿਰ ਲਾਈਨ ਬਣਾਉਣਾ ਚਾਹੁੰਦੇ ਹੋ ਤਾਂ ਤਲਵਿੰਦਰ ਜੱਜ ਭਾਅ ਜੀ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 647-3597 647-504-3297 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਅਗਲੇ ਜੀ ਆਪਣੇ ਭਾਅ ਜੀ ਨਵਜੀਤ ਭਾਅ ਜੀ, ਉਹਨਾਂ ਨੇ ਸਵਾਲ ਕੀਤਾ ਸੀਗਾ ਭਗਵੰਤ ਮਾਨ ਦੇ ਜੀ ਦੇ ਮਾਤਾ ਜੀ ਦੇ ਲਈ।
2: ਦੇਖੋ ਦੋ ਚੀਜ਼ਾਂ ਭਾਅ ਜੀ, ਅਸੀਂ ਨਾ ਨਿੱਜੀ ਤੌਰ ਤੇ ਕਿਸੇ ਨੂੰ ਨਹੀਂ ਕਹਿ ਸਕਦੇ ਕਿਉਂਕਿ ਜਿਹੜਾ ਬੰਦਾ ਬਿਜ਼ਨਸ ਕਲਾਸ ਜਾਂਦਾ ਜਾਂ ਜਿੱਦਾਂ ਵੀ ਜਾਂਦਾ ਉਹ ਆਪਣੀ ਆਮਦਨ ਚੋਂ ਦਿੰਦੇ ਆ, ਕਿਸ ਚੋਂ ਦਿੰਦੇ ਆ ਇਹ ਉਹ ਜਾਣਦੇ ਹੁੰਦੇ ਕਿਉਂਕਿ ਹੋਊਗੀ ਕਿਉਂਕਿ ਅਸੀਂ ਉਹਨਾਂ ਦੇ ਖਾਤਿਆਂ ਦੀ ਕਦੀ ਜਾਂਚ ਕੀਤੀ ਨਹੀਂ।
0: ਨਵਜੀਤ ਭਾਜੀ ਥੋੜੀ ਜਿਹੀ ਆਵਾਜ਼, ਨਵਜੀਤ ਭਾਜੀ ਆਵਾਜ਼ ਥੋੜੀ ਸਹੀ ਨਹੀਂ ਆ ਰਹੀ ਹੈਗੀ, ਜਿੱਦਾਂ ਨਹੀਂ ਡਿਸਟਰਬੈਂਸ ਜੀ ਆ ਰਹੀ ਹੈ ਹਜੇ ਵੀ ਜਾਂ ਨਹੀਂ? ਨਹੀਂ ਭਾਜੀ ਹਜੇ ਵੀ ਨਹੀਂ ਠੀਕ ਆ ਰਹੀ ਜੀ ਆਵਾਜ਼, ਜਾਂ ਮੈਂ ਦੁਬਾਰਾ ਤੁਹਾਨੂੰ ਨਹੀਂ ਤਾਂ ਕਨੈਕਟ ਕਰਾਂ ਜੀ, ਆਪਾਂ ਇੱਕ ਵਾਰ ਦੁਬਾਰਾ ਟਰਾਈ ਕਰ ਲਈਏ ਕਨੈਕਟ ਹੋਣ ਦੀ। ਜੀ ਜੀ ਦੁਬਾਰਾ ਕਰ ਲੈਂਦਾ ਮੈਂ ਜੀ। ਸੋ ਦੋਸਤੋ ਦਿਓ ਸਮਾਂ, ਮੈਂ ਦੁਬਾਰਾ ਜਿਹੜੀ ਹੈ ਭਾਅ ਜੀ ਹੁਣਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ। ਸੋ ਇਸੇ ਤਰ੍ਹਾਂ ਤੁਸੀਂ ਜੁੜੇ ਰਹਿਣਾ ਉਨੀ ਦੇਰ। ਆਪਣੇ ਗੁਰਦੇਵ ਭਾਅ ਜੀ ਪਲੀਜ਼ ਗੋ ਹੈਡ ਜੀ।
3: ਬਹੁਤ ਵਧੀਆ ਪ੍ਰੋਗਰਾਮ ਚੱਲਦਾ ਜੀ, ਕਾਲਾਂ ਵੀ ਪੂਰੀਆਂ ਫੁੱਲ ਫਲੈਸ਼ ਹੋ ਰਹੀਆਂ। ਅਸੀਂ ਮਾਫੀ ਚਾਹੁੰਦੇ ਹਾਂ ਜੀ, ਸਾਡੀ ਕਾਲ ਵਿੱਚ ਕਨੈਕਟਿੰਗ ਦੁਆਰਾ ਆਪਾਂ ਇੰਡੀਆ ਜੁੜਦੇ ਹਾਂ। ਸ਼ੋਰਸ ਦੇ ਪਾਪਕ ਕੋਈ ਵੀ ਜਾਣਕਾਰੀ ਲੈਣੀ ਆ, ਸੁਪਰ ਵੀਜ਼ਾ ਪਲੈਨ ਆ, ਟਰੈਵਲ ਵਿਜ਼ਟਰ ਪਲੈਨ ਆ, ਤੁਹਾਡੇ ਪੇਰੈਂਟਸ ਨੂੰ ਤੁਸੀਂ ਇੱਥੇ ਬੁਲਾਉਣਾ ਚਾਹੁੰਦੇ ਹੋ, ਉਹਨਾਂ ਲਈ ਆਉਣ ਵਾਲੀ ਸਮਰ ਲਈ ਤੁਸੀਂ ਪਲੈਨ ਨਹੀਂ ਕਰ ਰਹੇ ਹੋ ਤਾਂ ਆਪਣੇ ਪੇਰੈਂਟਸ ਨੂੰ ਸਪੋਂਸਰ ਕਰਨਾ, ਉਹ ਲਈ ਜਿਹੜੀ ਸੁਪਰ ਵੀਜ਼ਾ ਇੰਸ਼ੋਰੈਂਸ ਬਹੁਤ ਜ਼ਰੂਰੀ ਆ। ਕੋਈ ਵੀ ਉਹਦੇ ਬਾਰੇ ਜਾਣਕਾਰੀ ਲੈਣੀ ਆ ਤਾਂ ਮੈਨੂੰ ਕਾਲ ਕਰ ਸਕਦੇ ਹੋ 416-843-5523 ਦੇ ਉੱਤੇ। ਕੋਈ ਵੀ ਤੁਸੀਂ ਪਲੈਨ ਰਿਵਿਊ ਕਰਾਉਣਾ ਤੁਹਾਡਾ ਲਾਈਫ ਪਲੈਨ, ਤੁਹਾਨੂੰ ਉਹਦੀ ਕਵਰੇਜ ਬਾਰੇ ਥੋੜ੍ਹੀ ਮਿਸ ਅੰਡਰਸਟੈਂਡਿੰਗ ਹੋਈ ਆ ਅਤੇ ਜੇ ਤੁਹਾਡਾ ਕੋਈ ਐਡਵਾਈਜ਼ਰ ਕਾਲ ਨਹੀਂ ਚੱਕਦਾ ਤਾਂ ਤੁਸੀਂ ਬਿਨਾਂ ਝਿਜਕ ਮੈਨੂੰ ਕਾਲ ਕਰ ਸਕਦੇ ਹੋ 416-843-5523 ਦੇ ਉੱਤੇ। ਇੱਥੇ ਮੈਂ ਅੱਜ ਗੱਲ ਕਰਨਾ ਚਾਹੁੰਦਾ ਵੀ ਆਪਾਂ ਮੋਸਟਲੀ ਇੱਥੇ ਜਿਹੜੇ ਸੈਲਫ ਇੰਪਲਾਈ ਹੈਗੇ ਹਾਂ, ਜਿਵੇਂ ਟਰੈਕਿੰਗ ਇੰਡਸਟਰੀ ਨਾਲ ਜੁੜੇ ਹਾਂ, ਕੰਸਟਰਕਸ਼ਨ ਵਰਕ ਰਿਹਾ, ਆਪਣੇ ਪੀਜ਼ਾ ਸਟੋਰ ਆ, ਉਹਦੇ ਲਈ ਤੁਸੀਂ ਡਿਸੇਬਿਲਟੀ ਪਲੈਨ ਲੈਣਾ ਚਾਹੁੰਦੇ ਹੋ, ਜੇ ਤੁਸੀਂ ਡਿਸੇਬਲ ਹੋ ਗਏ ਹੋ 3 ਜਾਂ 6 ਮਹੀਨੇ ਲਈ ਕੰਮ ਨਹੀਂ ਕਰ ਸਕਦੇ ਅਤੇ ਸਾਡੀ ਜੇ ਮੰਥਲੀ ਇਨਕਮ ਸਟੋਪ ਹੋ ਗਈ ਆ ਉਹਨੂੰ ਲਗਾਤਾਰ ਕੰਟੀਨਿਊ ਰੱਖਣ ਦੇ ਲਈ ਡਿਸੇਬਿਲਟੀ ਪਲੈਨ ਦੀ ਕਵਰੇਜ ਲੈਣੀ ਆ ਤਾਂ ਵੀ ਮੈਨੂੰ ਕਾਲ ਕਰ ਸਕਦੇ ਹੋ 416-843-5523 ਦੇ ਉੱਤੇ। ਗੁਰਦੇਵ ਸੱਜਣ ਨੂੰ ਕਾਲ ਕਰੋ, ਕੋਈ ਵੀ ਤੁਹਾਡਾ ਇੰਸ਼ੋਰੈਂਸ ਦੇ ਬਾਬਤ ਕੁਐਸਚਨ ਆ ਮੈਨੂੰ ਬਿਨਾਂ ਝਿਜ ਕਾਲ ਕਰਕੇ ਲੈ ਸਕਦੇ ਹੋ। ਜੇ ਕਿਸੇ ਨੇ ਕੋਈ ਵੀ TFS ਅਕਾਊਂਟ ਖੁਲਾਉਣਾ, RRSP ਦੇ ਵਿੱਚ ਕੰਟਰੀਬਿਊਸ਼ਨ ਕਰਨੀ ਹੈਗੀ ਆ ਤਾਂ ਵੀ ਮੈਨੂੰ ਕਾਲ ਕਰ ਸਕਦੇ ਹੋ 416-843-5523 ਦੇ ਉੱਤੇ। ਥੈਂਕ ਯੂ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਦੋਸਤੋ ਮਾਫੀ ਚਾਹਾਂਗੇ, ਥੋੜ੍ਹਾ ਜਿਹਾ ਇੱਕ ਸਾਨੂੰ ਥੋੜ੍ਹੀ ਜਿਹੀ ਆਵਾਜ਼ ਦਾ ਸੀਗਾ, ਅਸੀਂ ਚਾਹੁੰਦੇ ਹਾਂ ਵੀ ਆਵਾਜ਼ ਕ੍ਰਿਸਟਲ ਕਲੀਅਰ ਹੈ ਜਿਹੜੀ ਤੁਹਾਡੇ ਤੱਕ ਆਵੇ। ਸੋ ਭਾਅ ਜੀ ਹੁਣੀ ਦੁਬਾਰਾ ਹਾਜ਼ਰ ਨੇ, ਮੇਰੀਆਂ ਸਾਰੀਆਂ ਲਾਈਨਸ ਆ ਜਿਹੜੀਆਂ ਉਹ ਫਲੈਸ਼ ਕਰ ਰਹੀਆਂ ਨੇ। ਆਓ ਫਿਰ ਵਨ ਬਾਏ ਵਨ ਤੁਹਾਡੀਆਂ ਕਾਲ ਸੇਅਰ 'ਤੇ ਕਰਦੇ। ਉਹ ਇੱਕ ਗੱਲ ਰਹਿ ਗਈ ਸੀਗੀ, ਮੇਰੇ ਖਿਆਲ ਸਵਾਲ ਕਾਲਰ ਦਾ ਸਵਾਲ ਸੀਗਾ ਭਗਵੰਤ ਜੀ ਹੋਣਾ ਦੇ ਮਾਤਾ ਜੀ ਬਾਰੇ। ਜੀ ਨਵਜੀਤ ਭਾਅ ਜੀ ਪਲੀਜ਼।
1: ਜੀ ਭਾਜੀ ਮੈਂ ਉੱਤੇ ਗੱਲ ਕਰ ਰਿਹਾ ਸੀ ਕਿਉਂਕਿ ਦੇਖੋ ਕਿਸੇ ਦੇ ਪਰਿਵਾਰਕ ਮੈਂਬਰ ਕਿੱਦਾਂ ਜਾਂਦੇ ਆ ਕਿੱਦਾਂ ਨਹੀਂ, ਇਹਦੇ ਬਾਰੇ ਸਾਨੂੰ ਜਾਣਕਾਰੀ ਤਾਂ ਨਹੀਂ, ਪਰ ਫਿਰ ਵੀ ਉਹਨਾਂ ਨੇ ਪੈਸਾ ਕਿਹੜਾ ਖਰਚਿਆ, ਆਪਣੀ ਤਨਖਾਹ ਦੇ ਵਿੱਚੋਂ ਖਰਚਿਆ, ਸਰਕਾਰੀ ਪੈਸਾ, ਇਹ ਜੇਕਰ ਸਮੇਂ ਤੇ ਕੋਈ ਸ਼ਿਕਾਇਤ ਕਰੇਗਾ ਤੇ ਵੀ ਜਾਂਚ ਹੋ ਸਕਦੀ ਆ। ਕੁਝ ਦਿਨ ਪਹਿਲਾਂ ਰੌਲਾ ਤੇ ਵੀ ਪੈ ਗਿਆ ਸੀ, ਉਹਨਾਂ ਨੇ ਆਸਟ੍ਰੇਲੀਆ ਵਿੱਚ ਜ਼ਮੀਨ ਬਹੁਤ ਲਈ ਹੈ ਜੀ, ਇਹ ਵੀ ਕਹਿ ਤਾ ਗਿਆ ਪਰਿਵਾਰਕ ਮੈਂਬਰ ਨੇ, ਕਹਿਣਾ ਹੀ ਬਹੁਤ ਬਣਾ ਲਿਆ ਜੇ ਹੈਗਾ ਆ ਤੇ ਕੱਲ ਨੂੰ ਕੇਸ ਕੋਈ ਕਰੂਗਾ ਜਾਂਚ ਹੋਊਗੀ ਸਾਡੇ ਸਾਹਮਣੇ ਆਜੂਗਾ। ਪਰ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਇਹ ਕਹੀਏ ਇਹ ਸਭ ਦੋਸ਼ ਹੋ ਸਕਦੇ, ਪਰ ਅਸੀਂ ਜਾਣਨਾ ਜ਼ਰੂਰ ਚਾਹੁੰਦੇ ਹਾਂ ਕਿਉਂਕਿ ਤੁਸੀਂ ਦੇਖੋ ਪੰਜਾਬ ਦੇ ਬਹੁਤ ਸਾਰੇ ਅਜਿਹੇ ਲੀਡਰ ਹੈ ਜਿਨ੍ਹਾਂ ਦੀ ਆਮਦਨ ਦੇ ਵਿੱਚ 168% ਵਾਧਾ ਹੋ ਗਿਆ। ਕਈ ਲੀਡਰ ਅਜਿਹੇ ਆ ਜਿਨ੍ਹਾਂ ਦੇ ਘਰ ਤੱਕ ਬਿਲਕੁਲ ਅਸੀਂ ਕਹੀਏ ਕਿ ਵਧੀਆ ਨਹੀਂ ਸੀਗੇ, ਵਧੀਆ ਦਾ ਮੇਰਾ ਕਹਿਣ ਦਾ ਭਾਵ ਆ ਕਿ ਕੁਛ ਕੁ ਅਜਿਹੇ ਸੀ ਜਿਹੜੇ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਸੀਗੇ, ਪਰ ਅੱਜ ਉਹਨਾਂ ਦੇ ਕੋਲ ਕਿੱਲਿਆਂ ਦੇ ਵਿੱਚ ਕੋਠੀਆਂ ਆ। ਕੱਲ ਨੂੰ ਜੇ ਇਹਦੀ ਜਾਂਚ ਹੋਊਗੀ ਤਾਂ ਪਤਾ ਲੱਗਣਾ ਕਿੱਦਾਂ ਹੋਊਗੇ। ਆਮ ਬੰਦਾ ਜਿਹੜਾ 25,000 ਤਨਖਾਹ ਲੈਂਦਾ, 30,000 ਹੁਣ ਨੂੰ 5 ਸਾਲ ਲੱਗ ਜਾਂਦੇ ਆ, ਪਰ ਇਹ 5 ਸਾਲਾਂ ਦੇ ਵਿੱਚ 168% ਲੀਡਰਾਂ ਦੀ ਆਮਦਨ ਚ ਵਾਧਾ ਹੋ ਜਾਂਦਾ, ਗਹਿਣਾ ਗੱਦਾ ਬਣ ਜਾਂਦਾ, ਇਹ ਜਾਂਚ ਦਾ ਵਿਸ਼ਾ ਜ਼ਰੂਰ ਹੋਣਾ ਚਾਹੀਦਾ।
0: ਜੀ ਅਗਲੀ ਕਾਲ ਤੇ ਚੱਲਦੇ ਆ। 0434 ਭਾਜੀ ਸਵਾਗਤ ਹੈ ਜੀ। ਜੀ
2: ਮੈਂ ਚਾਹੁੰਦਾ ਕਿ ਤੁਸੀਂ ਰਿਕੁਐਸਟ ਕਰੋ ਲੋਕਾਂ ਨੂੰ ਕਿ ਵੱਧ ਤੋਂ ਵੱਧ ਵੋਟਾਂ ਪਾਉਣ ਨਿਕਲਣ ਵੋਟਾਂ ਵਾਸਤੇ। ਆਪਣੇ ਜਿਵੇਂ ਤੁਸੀਂ ਡਿਸਾਈਡ ਕੀਤਾ ਸੀ ਹੁਣੀ, ਤੁਸੀਂ ਕਰ ਰਹੇ ਸੀ ਕਨਵਰਸੇਸ਼ਨ ਕਿ ਓਵਰ ਕਰਾਊਡਡ ਹੋਏ ਹੋਏ ਸਕੂਲ, ਆਪਾਂ ਉਹਦੇ ਲਈ ਆਵਾਜ਼ ਉਠਾਉਣੀ ਹੈ ਜੀ। ਮੈਨੂੰ 13 ਸਾਲ ਹੋ ਗਏ ਜੀ, ਮੈਂ ਸੈਂਟ ਯੂਨੀ ਕਾਲਜ ਪ੍ਰੋਫੈਸਰ ਹਾਂ ਜੀ ਇੱਥੇ, ਤੇ ਬੱਚਿਆਂ ਦੇ ਮੇਰੇ ਕੋਲ ਬੜੇ ਕੰਸਰਨ ਆਉਂਦੇ ਨੇ, ਬੀਂਗ ਅ ਟਿਊਟਰ ਉਹਨਾਂ ਦੇ ਮੇਰੇ ਕੰਸਰਨ ਆਉਂਦਾ ਵੀ ਸਾਡੇ ਸਕੂਲ ਦੇ ਵਿੱਚ ਬੜੀ ਪ੍ਰੋਬਲਮਸ ਨੇ, ਤੇ ਇਸ ਲਈ ਆਪਾਂ ਉਪਰਾਲਾ ਉਠਾਇਆ ਜੀ, ਪਲੀਜ਼ ਸਪੋਰਟ ਕਰਿਓ।
0: ਜ਼ਰੂਰ ਜ਼ਰੂਰ, ਬਹੁਤ ਵਧੀਆ ਭਾਅ ਜੀ ਚੀਜ਼ ਆ, ਆਉਣ ਵਾਲੇ ਟਾਈਮ ਤੇ ਜ਼ਰੂਰ ਤੁਹਾਡੇ ਨਾਲ ਕਨੈਕਟ ਹੋਵਾਂਗੇ। ਥੈਂਕ ਯੂ ਚਰਨ ਭਾਅ ਜੀ, ਥੈਂਕ ਯੂ ਜੀ,
2: ਥੈਂਕ ਯੂ ਸਰ
0: ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਵੀ ਇੱਕ ਬਹੁਤ ਵੱਡਾ ਮਸਲਾ ਜੀ ਜਿਹਦੇ ਬਾਬਤ ਸਾਨੂੰ ਆਵਾਜ਼ ਚੱਕਣੀ ਚਾਹੀਦੀ ਹੈ, ਜੋ ਸਕੂਲਾਂ ਦੇ ਸਾਡੇ ਦਿਨੋ ਦਿਨ ਹਾਲ ਬਣਦੇ ਜਾ ਰਹੇ ਨੇ। ਸੋ ਆਓ ਕੁਇਕਲੀ ਮੈਂ ਅਗਰ ਟਰਾਈ ਕਰਾਂਗਾ ਤੁਹਾਡੀਆਂ ਜਿਹੜੀਆਂ ਸਾਰੀਆਂ ਕਾਲਸ ਆ ਜਿਹੜੀ ਏਅਰ ਤੇ ਕੀਤੀ ਜਾਣ। ਅਮਰੀਕ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਗੁੱਡ ਮਾਰਨਿੰਗ ਭਾਅ ਜੀ।
3: ਸਤਿ ਸ਼੍ਰੀ ਅਕਾਲ ਭਾਅ ਜੀ, ਗੁੱਡ ਮਾਰਨਿੰਗ ਭਾਜੀ ਸਾਰਿਆਂ ਨੂੰ
0: ਜੀ, ਗੁੱਡ ਮਾਰਨਿੰਗ
3: ਸ਼ਮੀ ਭਾਜੀ। ਮੈਂ ਭਾਜੀ ਉਹਨੇ ਪੁੱਛਣਾ ਚਾਹੁੰਦਾ ਵੀ ਕੱਲ ਨਾ ਨਿਊਜ਼ ਚੱਲਦੀ ਸੀ ਕਿ ਚੱਲਣ ਤੇ 3 ਪਾਰਟੀਆਂ ਇਕੱਠੀਆਂ ਹੋਈਆਂ, ਜਿੱਦਾਂ ਨਾ ਸਾਰੀਆਂ ਜਿਹੜੀਆਂ ਆਪਣੀਆਂ ਨੀਲੇ ਚਿੱਟੇ ਜੋ ਵੀ ਹੈ ਨਾ, ਉਹ ਸਾਰੀਆਂ ਇਕੱਠੀਆਂ ਹੋਈਆਂ ਤੇ ਨਾਲ ਜਿਹੜੇ ਆਪਣੇ ਪ੍ਰਮੋਟਰ ਇਕੱਠੇ ਚੜੇ ਹੋਏ ਆ, ਉਹ ਕਹਿੰਦੇ ਤੁਸੀਂ ਪੰਜਾਬ ਨੂੰ ਖਾ ਲਿਆ, ਉਹ ਕਹਿੰਦੇ ਤੁਸੀਂ ਪੰਜਾਬ ਨੂੰ ਖਾ ਲਿਆ, ਤੀਜਾ ਕਹਿੰਦਾ ਤੁਸੀਂ ਪੰਜਾਬ ਨੂੰ ਖਾ ਲਿਆ। ਮੈਨੂੰ ਇੱਕ ਸਮਝ ਨੀ ਆਉਂਦੀ ਵੀ ਖਾਦਾ ਕੀ ਨੀ ਆ, ਵੀ 3 ਪਾਰਟੀਆਂ ਜ਼ਿਆਦਾ, ਇਹਦੇ ਬਾਰੇ ਦੱਸਿਓ। ਤੇ ਮੇਰੇ ਹਿਸਾਬ ਨਾਲ ਲੱਗਦਾ ਵੀ 3 ਪਾਰਟੀਆਂ ਨੂੰ ਰੱਖਾ ਪਾ ਕੇ ਕਿਸੇ ਪਾਸੇ ਲੈ ਜਾਣਾ ਚਾਹੀਦਾ, ਇਹਨਾਂ ਨੇ ਕੰਮ ਕੋਈ ਨੀ ਸਿੱਧਾ ਕਰਨਾ, ਇਹਦੇ ਬਾਰੇ ਦੱਸਿਓ ਮੈਨੂੰ। ਤੁਹਾਡਾ ਬਹੁਤ ਧੰਨਵਾਦ
0: ਜੀ। ਜੀ ਜੀ, ਥੈਂਕ ਯੂ ਅਮਰੀਕ ਭਾਜੀ। ਜੀ ਭਾਜੀ ਨਵਜੀਤ ਭਾਜੀ,
1: ਹਾਂਜੀ, ਇਹ ਗੱਲ ਕਦੀ ਵੀ ਸਾਹਮਣੇ ਨੀ ਆਉਣੀ ਕਿਹੜੀ ਪਾਰਟੀ ਨੇ ਕਿੰਨਾ ਪੰਜਾਬ ਨੂੰ ਕਦੋਂ ਕਦੋਂ ਖਾਧਾ, ਇਹ ਕਦੀ ਨੀ ਸਾਹਮਣੇ ਆਉਣੀ। ਪੰਜਾਬ ਦੇ ਵਿੱਚ ਮੰਨ ਕੇ ਚੱਲੋ ਕਿ ਕੁਛ ਕੁ ਲੀਡਰ ਇਮਾਨਦਾਰ ਨੇ, ਪਰ ਜਿਹੜੇ ਆਏ ਆ ਉਹਨਾਂ ਨੇ ਲੁੱਟਣ ਤੇ ਕੁੱਟਣ ਵਿੱਚ ਕੋਈ ਕਸਰ ਬਾਕੀ ਨੀ ਛੱਡੀ, ਚਾਹੇ ਅਧਿਆਪਕ ਹੋਣ, ਚਾਹੇ ਮੁਲਾਜ਼ਮ ਹੋਣ ਤੇ ਚਾਹੇ ਕੋਈ ਹੋਰ ਹੋਣ। ਦੂਸਰੀ ਗੱਲ ਜਿਹੜੀ ਇਹਨਾਂ ਨੇ ਕੀਤੀ ਆ, ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਇਹਨਾਂ ਦੀ ਜਿਹੜੀ ਗੱਠਜੋੜ ਹੈ ਇਹਦੀ ਸੰਭਾਵਨਾ ਚੱਲਦੀ ਪਈ ਆ। ਅਕਾਲੀਆਂ ਦੇ 3 ਸਰਵੇ ਦੇ ਵਿੱਚ ਜਿਹੜੀ ਖਬਰ ਸਾਹਮਣੇ ਆਈ ਹੈ, ਜਿਹੜੀ ਕਿਹਾ ਜਾ ਰਿਹਾ ਕਿ ਅਕਾਲੀਆਂ ਦੇ 3 ਸਰਵੇ ਦੇ ਵਿੱਚ ਸਾਥ ਹੋਣਾ ਜ਼ਰੂਰੀ ਹੈ ਤੇ ਜਲਦੀ ਇਹਦਾ ਐਲਾਨ ਹੋ ਸਕਦਾ। ਪਰ ਸਵਾਲ ਇਹ ਹੋਣਾ ਕਿ ਸੀਟਾਂ ਦੀ ਵੰਡ ਕਿੱਦਾਂ ਹੋਣੀ ਹੈ, 30-35 ਸੀਟਾਂ ਕਿਹਨੂੰ ਮਿਲਣਗੀਆਂ, 58-60 ਸੀਟਾਂ ਕਿਹਨੂੰ ਮਿਲਣਗੀਆਂ, ਕਿਉਂਕਿ ਭਾਰਤੀ ਜਨਤਾ ਪਾਰਟੀ ਇਸ ਵੇਲੇ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ, ਇਹ ਮੰਨਣ ਵਾਲੀ ਗੱਲ ਹੈ। ਤੇ ਪੰਜਾਬ ਦੇ ਵਿੱਚ ਵੀ ਜੇ ਚੋਣ ਲੜਨੀ ਹੈ ਤੇ ਛੋਟੇ ਭਰਾ ਵਾਲੀ ਭੂਮਿਕਾ ਨਹੀਂ ਹੋਣੀ, ਵੱਡੇ ਭਰਾ ਵਾਲੀ ਹੋਣੀ ਹੈ। 58-60 ਸੀਟਾਂ ਭਾਰਤੀ ਜਨਤਾ ਪਾਰਟੀ ਕੋਲ, ਉਹ ਸਮੇਂ 30-35 ਸੀਟਾਂ ਅਕਾਲੀ ਦਲ ਦੇ ਕੋਲ, ਤੇ ਬਾਕੀ ਜਿਹੜੀਆਂ ਬਚਦੀਆਂ ਕੁਛ ਸੀਟਾਂ ਨੇ, ਜਾਂ ਜਿਹੜਾ ਬੀਜੇਪੀ ਹੈ ਉਹ ਆਪਣੇ ਕੋਟੇ ਵਿੱਚੋਂ ਕੁਛ ਸੀਟਾਂ ਜਿਹੜੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਦੇਣਗੇ, ਕਿਉਂਕਿ ਚਰਚਾ ਚੱਲਦੀ ਪਈ ਕਿ 10 ਸੀਟਾਂ ਉਹਨਾਂ ਨੂੰ ਅਕਾਲੀ ਦਲ ਪੁਨਰ ਸੁਰਜੀਤ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬਾਕੀ ਇਕੱਠੇ ਹੁੰਦੇ ਆ ਕਿ ਨਹੀਂ ਹੁੰਦੇ ਇਹ ਸਮਾਂ ਦੱਸੇਗਾ। ਹਾਂ, ਪੰਜਾਬ ਦੇ ਵਿੱਚ ਗੱਠਜੋੜ ਦੀ ਸਰਕਾਰ ਹੀ ਬਣਨੀ, ਕਾਂਗਰਸ ਇਕੱਲੀ ਸਰਕਾਰ ਬਣਾ ਦੂਗੀ, ਭਾਰਤੀ ਜਨਤਾ ਪਾਰਟੀ ਬਣਾ ਜਾਊਗੀ ਜਾਂ ਆਮ ਆਦਮੀ ਪਾਰਟੀ, ਉਹਦੀ ਸੰਭਾਵਨਾ ਇਸ ਵਾਰ ਘੱਟ ਲੱਗਦੀ ਪਈ ਹੈ। ਪਿਛਲੀ ਵਾਰੀ ਇੱਕ ਲਹਿਰ ਸੀ, ਇੱਕ ਹਵਾ ਸੀ ਆਮ ਆਦਮੀ ਪਾਰਟੀ ਦੀ ਕਿ ਤੁਸੀਂ ਜੋ ਕਰਨਾ ਤੁਸੀਂ ਵੀ ਕਰੋ ਭਾਈ, ਅਸੀਂ ਤੁਹਾਨੂੰ ਵੀ ਦੇਖ ਲੈਣ, ਲੋਕਾਂ ਨੇ ਮੌਕਾ ਖੋਲ ਕੇ ਦਿੱਤਾ, ਪਰ ਉਹ ਕੰਮ ਹੋਏ ਨਹੀਂ, ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਭਾਵੇਂ ਆਮ ਆਦਮੀ ਪਾਰਟੀ ਦਾਅਵਾ ਕਰਦੇ ਸੀ ਸਰਕਾਰ ਬਣਾਵਾਂਗੇ, ਪਰ ਇਕੱਲੇ ਦੀ ਸਰਕਾਰ ਬਣਨ ਦੀ ਸੰਭਾਵਨਾ ਇਸ ਵੇਲੇ ਘੱਟ ਆ। ਹਾਂ, ਜੇ ਮੁਫ਼ਤ ਦੀਆਂ ਡਿਊਟੀਆਂ ਦਾ ਐਲਾਨ ਹੋ ਗਿਆ ਤੇ ਫਿਰ 92 ਜਗ੍ਹਾ ਤੇ 80 ਆਉਣੀਆਂ, 94 ਹੋਣੀਆਂ, ਇਹ ਪਤਾ ਨੀਗਾ।
0: ਜੀ ਬਿਲਕੁਲ ਜੀ, ਮੁਫ਼ਤ ਦੀਆਂ ਰੂੜੀਆਂ ਤਾਂ ਇੱਧਰ ਟਰੰਪ ਸਾਹਿਬ ਵੀ ਕਹਿ ਰਹੇ ਆ ਮਿਡ ਟਰਮ ਇਲੈਕਸ਼ਨ ਆ, ਵੀ ਪਾਓ ਸਾਡੇ ਹੱਕ ਦੇ ਵਿੱਚ ਭੁਗਤੋ ਤੇ $5,000 ਆ ਜਿਹੜੇ, ਹਾਂਜੀ, ਪਰ ਪਰਿਵਾਰ ਨੂੰ ਆ ਜਿਹੜੇ ਮਿਲਦੇ ਦਿੱਤੇ ਜਾਣਗੇ। ਕੈਪਟਨ ਸਾਹਿਬ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ।
4: ਸਾਰਿਆਂ ਨੂੰ ਪੱਤਰਕਾਰ ਜੀ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰ ਰਿਹਾ, ਤੁਸੀਂ ਸਾਰਾ ਇਤਿਹਾਸ ਦੁਹਰਾ ਦਿੱਤਾ, ਕੋਈ ਸਵਾਲ ਕਰਨ ਯੋਗਾ ਛੱਡਿਆ ਨੇ, ਸਾਰੇ ਗੁਨਾਹਗਾਰ ਆ। ਜਦੋਂ ਮੈਂ ਪੈਸੇ ਲੈ ਕੇ ਵੋਟਾਂ ਪਾਊਂਗਾ ਭਾਈ, ਉਹਨਾਂ ਨੇ ਕਮਾਈ ਤਾਂ ਕਰਨੀ ਹੈਗੀ ਆ। ਪ੍ਰਗਟ ਸਿੰਘ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਚੰਗੇ ਇਨਸਾਨ ਆ, ਬਹੁਤਾ ਊਟ ਪਟਾਂਗ ਨਹੀਂ ਬੋਲਦੇ, ਲੇਕਿਨ ਚੱਲਣ ਉਹਨੂੰ ਨਹੀਂ ਦੇਣਾ। ਸੁਖਜਿੰਦਰ ਸਿੰਘ ਤੇ ਬਾਜਵਾ ਸਾਹਿਬ ਨੂੰ ਤਾਂ ਅੱਜ ਹੀ ਪਿਸੂ ਪੈਣ ਲੱਗ ਗਿਆ, ਇਹ ਗੱਲ ਸਹੀ ਹੈ, ਇੱਕ ਗਲਬ ਮੈਂ ਵਰਤ ਗਿਆ, ਮਾਫ਼ੀ ਚਾਹੁੰਦਾ। ਹੁਣ ਸਾਰਿਆਂ ਨੂੰ ਇਹੀ ਨਜ਼ਰ ਆਉਂਦਾ ਹੈ, ਆਪਣਾ ਭਗਵੰਤ ਮਾਨ ਕੇ ਕਰਜ਼ਾ ਚੜਾ ਤਾ, ਉਹ ਭੈੜਿਓ ਇਹ ਵੀ ਬੋਲਿਆ ਕਰੋ, ਜਿਹੜਾ ਵਿਜੇ ਮਾਲੀ ਹੈ 30 ਕਰੋੜ ਰੁਪਇਆ ਤਾਂ ਜੇਤਲੀ ਨੂੰ ਦੇ ਕੇ ਗਿਆ ਸੀ ਹੱਥ ਮਿਲਾ ਕੇ ਗਿਆ, ਇੰਗਲੈਂਡ ਬੈਠਾ, ਸਾਰੇ ਪੰਜਾਬ ਦੇ ਜਿੰਨੇ ਬੈਂਕ ਭਰਦੇ ਆ ਵਿਜੇ ਮਾਲੀਆ ਨੇ ਖਾਲੀ ਕਰਤੇ, ਅਡਾਨੀ ਅਬਾਨੀ ਉਹ ਵੱਖਰੇ। ਆ ਜਿਹੜੀ ਡਰੱਗ ਹੈ ਨਾ, ਇਹ ਤਾਂ ਹਫ਼ਤੇ ਚ ਬੰਦ ਹੋ ਸਕਦੀ ਹੈ, ਲੱਕਾਂ ਡਲਾ ਦੀ ਬੰਦਲ ਕੇ ਤੇ ਫੌਜੀਆਂ ਦਾ ਪਹਿਰਾ ਲਾ ਦਿਓ, ਹਟ ਜਾਓ ਗਈ ਰਾਜਸਥਾਨ ਦੇ ਵਿੱਚ ਦੀ ਹੋ ਕੇ ਆ ਰਹੀ ਹੈ ਇੱਥੇ, ਕੌਣ ਕਹਿੰਦਾ ਨਹੀਂ ਆ ਰਹੀ। ਮੈਂ ਮਜੀਠੀਆ ਸਾਹਿਬ ਨੂੰ ਅੱਜ ਤੱਕ ਗੁਨਾਹਗਾਰ ਨਹੀਂ ਕਿਹਾ, ਜਦੋਂ ਅਦਾਲਤ ਫੈਸਲਾ ਦੇਊਗੀ ਫਿਰ ਕਹਾਂਗੇ। ਹੁਣ ਲੋਕਾਂ ਦੇ ਕੀ ਕਸੂਰ ਹੈ, ਜਦੋਂ ਅਦਾਲਤ ਦੇ ਵਿੱਚ ਸਾਡੇ ਧਾਰਮਿਕ ਨੇਤਾ ਜਾ ਪਹੁੰਚਦੇ, ਛੱਡ ਦਿਓ ਜੀ ਇਹਨੂੰ, ਇਹ ਠੀਕ ਠਾਕ ਨਾਲੇ ਲਾਲ ਕਾਰਪੇਟ ਵਿਛਾ ਦਿੱਤੀ ਜਾਂਦੀ ਹੈ, ਤੇ ਜਦੋਂ ਸਾਡੇ ਅਕਾਲ ਤਖ਼ਤ ਦਾ ਜਥੇਦਾਰ ਜਾਂਦਾ ਜੇਲ੍ਹ ਚ ਰਾਜੋਵਾਲ ਨੂੰ ਮਿਲਣ, ਉਹਨੂੰ ਜੇਲਰ ਵੀ ਨੀ ਬਾਹਰ ਮਿਲਣ ਆਉਂਦਾ, ਆਹ ਤਾਂ ਸਾਡੀ ਉੱਥੋਂ ਹਾਲਤ ਆ। ਉਹ ਭਾਈ ਇਹਨਾਂ ਦੇ ਬਾਰੇ ਵੀ ਬੋਲਿਆ ਕਰੋ, ਜਿਹਨਾਂ ਨੇ ਪੰਜਾਬ ਨੂੰ ਲੁੱਟ ਕੇ ਬਾਹਰ ਚਲੇ ਗਏ ਆ, ਸਿਰਫ ਭਗਵੰਤ ਮਾਨ ਦੇ ਪਿੱਛੇ ਪੈ ਰਹਿਣਾ, ਜਿਹੜੇ ਪੈਸੇ ਉਹਨੇ ਦਿੱਤੇ ਆ ਕੱਲ ਦਾ ਗਿੱਧਾ ਪੈ ਰਿਹਾ, ਉਹ ਗਰੀਬ ਔਰਤਾਂ ਜਿਹੜੀਆਂ ਘਰਾਂ ਚ ਗੋਹਾ ਕਰਦੀਆਂ ਸੀ ਨਾ, ਉਹਨਾਂ ਦੀ ਕਿਸਮਤ ਜਾਗ ਗਈ ਹੈ, ਉਹਨਾਂ ਨੂੰ ਠੇਕਾ ਲਿਆ ਵੀ ਸਾਡੇ ਘਰਾਂ ਚ ਗੋਹਾ ਕਰਨ। ਜਿਹੜੇ ਬੰਦੇ ਨੇ ਬਿਜਲੀ ਬੋਰਡ ਚ ਖੂਬ ਪੈਸਾ ਉੱਥੇ ਕਮਾਇਆ, ਉਹ ਇੱਥੇ ਆ ਕੇ ਗੱਲਾਂ ਕਰਦੇ। ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ ਕੈਪਟਨ ਸਾਹਿਬ, ਬਹੁਤ ਬਹੁਤ ਧੰਨਵਾਦ, ਪਲੀਜ਼ ਸ਼ਾਰਟ ਰੱਖ ਲਿਆ ਕਰੋ। ਸਤਨਾਮ ਭਾਜੀ ਜੀ ਇਹਨੂੰ,
5: ਹਾਂਜੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਭਾਜੀ।
5: ਨਵਜੀਤ
0: ਭਾਜੀ ਪਲੀਜ਼।
1: ਮੈਂ ਦੋਹਾਂ ਗੱਲਾਂ ਤੇ ਇੱਕ ਮਿੰਟ ਚ ਗੱਲ ਹਟਾਊਂਗਾ ਜੀ। ਪਹਿਲਾਂ ਤਾਂ ਵਿਜੇ ਮਾਲੀਆ ਹੋਰਾਂ ਦੀ ਗੱਲ ਕੀਤੀ ਹੈ। ਦੇਖੋ ਸਮੇਂ ਸਮੇਂ ਤੇ ਅਸੀਂ ਤੁਹਾਨੂੰ ਯਾਦ ਹੋਣਾ ਪਿਛਲੇ ਦੇ ਪ੍ਰੋਗਰਾਮ ਵਿੱਚ ਗੱਲ ਕੀਤੀ ਸੀ ਕਿ 1,00,000 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਜਿਹੜੇ ਆ ਨਾ, ਜਦੋਂ ਕੈਪਟਨ ਸਾਹਿਬ ਦੀ ਗੱਲ ਕੀਤੀ ਸੀ 585 ਕਰੋੜ ਰੁਪਏ ਤੇ ਕਰਜ਼ਾ ਕੁਰਕੀ ਮਾਫ਼ ਕਰਤਾ, ਤੇ ਬਹੁਤ ਸਾਰੇ ਅਜਿਹੇ ਕਾਰਪੋਰੇਟ ਘਰਾਣੇ ਨੇ ਜਿਹਨਾਂ ਦੇ ਪੈਸੇ ਮਾਫ਼ ਕਰ ਦਿੱਤੇ ਗਏ ਆ। ਵਿਜੇ ਮਾਲੀਆ, ਨੀਰਵ ਮੋਦੀ, ਮੇਹੁਲ ਚੌਕਸੀ, 100 ਤਾਂ ਇਸ ਤਰ੍ਹਾਂ ਦੇ ਚਿਹਰੇ ਮੈਨੂੰ ਮੇਰੇ ਉਂਗਲਾਂ ਤੇ ਹੈ ਜਿਹਨਾਂ ਦਾ 10-10, 20-20 ਕਰੋੜ ਰੁਪਏ ਦਾ ਕਰਜ਼ਾ ਸੀ, 100 ਕਰੋੜ ਤੱਕ ਹੈ ਵੈਸੇ, ਜਿਹਨਾਂ ਦੇ ਸਾਰਿਆਂ ਦੀ ਲਿਸਟ ਤੇ ਕਾਂਟਾ ਮਾਰ ਦਿੱਤਾ ਗਿਆ ਤੇ ਕਹਿ ਦਿੱਤਾ ਗਿਆ ਕੋਈ ਨੀ ਸੈਟਲਮੈਂਟ ਹੋ ਜੂਗੀ। ਦੂਸਰੀ ਗੱਲ ਜਿਹੜੀ ਕੈਪਟਨ ਸਾਹਿਬ ਨੇ ਕੀਤੀ ਸੀ ਕਿ 2016 ਦੀ ਗੱਲ ਆ, ਉਹ ਜਦੋਂ ਫਾਈਨਾਂਸ ਮਿਨਿਸਟਰ ਸੀ ਅਰੁਣ ਜੇਟਲੀ ਤੇ ਉਹਨਾਂ ਨਾਲ ਸੈਟਲਮੈਂਟ ਕਰਨ ਦੀ ਕੋਸ਼ਿਸ਼ ਜ਼ਰੂਰ ਹੋਈ ਸੀਗੀ, ਪਰ ਉਹ ਵੀ ਰੌਲਾ ਹੀ ਚੱਲਦਾ, ਦੋਸ਼ ਲੱਗਦੇ ਪਏ ਆ। ਹਾਂ, ਉਸ ਤੋਂ ਬਾਅਦ ਉਹ ਛੱਡ ਕੇ ਚਲੇ ਗਏ ਸੀਗੇ, 7,000 ਕਰੋੜ ਰੁਪਏ ਦਾ ਕਰਜ਼ਾ ਉਹ ਵੀ ਹੈ। ਮੇਹੁਲ ਚੌਕਸੀ ਦੇ ਉੱਪਰ 13,000 ਕਰੋੜ ਦਾ, ਨੀਰਵ ਮੋਦੀ ਦੇ ਉੱਪਰ 10,000 ਕਰੋੜ ਰੁਪਏ ਦਾ ਕਰਜ਼ਾ ਹੈ। ਤੇ ਇਹ ਜਿਹੜੇ ਆ ਬੈਂਕ ਦੇ ਵਿੱਚ ਜਾਣਗੇ, ਕਹਿਣਗੇ ਜੀ ਈਡੀ ਨੇ ਇਹਨਾਂ ਦੀ ਪ੍ਰੋਪਰਟੀ ਜ਼ਬਤ ਕਰ ਲਈ ਹੈ। ਜ਼ਬਤ ਕਿੰਨੀ ਕੀਤੀ ਹੈ? 10 ਕਾਰਾਂ ਕੀਤੀਆਂ, 1 ਬੰਗਲਾ ਕੀਤਾ, 2 ਘੜੀਆਂ ਕੀਤੀਆਂ, ਕੀਮਤ ਹੋਊਗੀ 7 ਕਰੋੜ ਰੁਪਈਆ। ਜਿਹਨੇ 10,000 ਕਰੋੜ ਰੁਪਏ ਦਾ ਕਰਜ਼ਾ ਹੀ ਮਿੱਟੀ ਕਰ ਦਿੱਤਾ, ਉਹਨੇ 7 ਕਰੋੜ ਦੀ ਕੀ ਵੈਲਿਊ? ਕੁਛ ਨਹੀਂ ਹੈ, ਤਾਂ ਬੋਗਲੋਂ ਤੋਂ ਮਿੱਟੀ ਝਾੜਨ ਵਾਲਾ ਕੰਮ ਹੈ। ਦੂਸਰੀ ਗੱਲ ਕੀਤੀ SIT ਦੀ, ਦੇਖੋ SIT ਕਿਹੜੀ ਮਜ਼ਬੂਤ ਆ, ਕੌਣ ਮਜ਼ਬੂਤ ਆ, ਲੀਡਰ ਮਜ਼ਬੂਤ ਆ ਜਾਂ ਕੀ ਹੈ, ਇਹ ਕੁਛ ਨਹੀਂ ਕਿਹਾ ਜਾ ਸਕਦਾ। ਹਰ ਇੱਕ ਬੰਦਾ ਆਪਣੇ ਤਰੀਕੇ ਨਾਲ ਜਾਂਚ ਕਰਦਾ, ਪਰ ਤੁਸੀਂ ਇਹ ਗੱਲ ਮੰਨੋ ਕਿ ਜਿਹੜਾ ਬੰਦਾ ਤਕੜਾ ਹੁੰਦਾ ਨਾ, ਉਹ ਆਪਣਾ ਜ਼ੋਰ ਦਿਖਾ ਦਿੰਦਾ ਆ। ਅਸੀਂ ਕਈ ਕੇਸ ਦੇਖੇ ਆ ਉਹਨਾਂ ਵਿੱਚ, ਕਈ ਹੁਣ ਇਹ ਗੱਲ ਬਹੁਤ ਵੱਡੀ ਹੈ, ਕਈ ਜੱਜ ਸਾਹਿਬ ਹੈ ਉਹਨਾਂ ਨੇ ਆਪ ਕੇਸ ਤੋਂ ਹਟਣ ਦਾ ਫੈਸਲਾ ਕਰ ਲਿਆ ਹੁੰਦਾ। ਉਹਦਾ ਕਾਰਨ ਕੀ ਹੁੰਦਾ? ਮੈਂ ਨੀ ਕਹਿੰਦਾ ਕਿ ਨਹੀਂ ਪੈਸੇ ਲੈ ਲਏ ਹੁੰਦੇ, ਮੈਂ ਨੀ ਕਹਿੰਦਾ ਕਿ ਨਹੀਂ ਸੈਟਲਮੈਂਟ ਕਰ ਲਈ ਹੁੰਦੀ ਹੈ, ਕੋਈ ਕੁਛ ਤਾਂ ਕਾਰਨ ਹੁੰਦੇ ਹੋਣਗੇ ਕਿ ਚੱਲਦੇ ਕੇਸ ਦੇ ਵਿੱਚੋਂ ਵਾਪਸ ਕਿਉਂ ਹਟਦੇ ਆ, ਇਹ ਕਾਰਨ ਜਿਹੜੇ ਲੱਭਣੇ ਜ਼ਰੂਰੀ ਹੈ। ਖੈਰ ਉੱਤੇ ਚਰਚਾ ਚੱਲਦੀ ਸੀ, ਪਰ SIT ਹੁਣ ਆਪਣੇ ਤਰੀਕੇ ਨਾਲ ਜਾਂਚ ਕਰਦੀ ਪਈ ਹੈ, ਕਿਸ ਤਰ੍ਹਾਂ ਕਰੇਗੀ, ਕੀ ਇਹ ਚੋਂ ਨਿਕਲੇਗਾ, ਪਾਣੀ ਦੀ ਮਧਾਣੀ ਵਾਲਾ ਕੰਮ ਹੋਊਗਾ, ਇਹ ਕੁਛ ਕੁ ਮਹੀਨਿਆਂ ਵਿੱਚ ਸਪਸ਼ਟ ਹੋਣ ਦੀ ਸੰਭਾਵਨਾ, ਪਰ ਕੇਸ ਨੂੰ ਸਾਲਾਂ ਰੱਖ ਸਕਦੇ ਆ।
0: ਜੀ ਬਿਲਕੁਲ ਜੀ। ਸੋ ਦੋਸਤੋ, ਪ੍ਰੋਗਰਾਮ ਦੇ ਹਿੱਸੇ ਸਪੋਂਸਰ ਕੀਤਾ ਜਾ ਰਿਹਾ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ। ਤੁਸੀਂ ਆ ਜਿਹੜਾ ਸ਼ੋਪ ਅਰਾਊਂਡ ਕਰੋ ਅਤੇ ਮਨਵੀਰ ਸਿੰਘ ਹੋਣਾ ਦੇ ਨਾਲ ਆ ਜਿਹੜਾ ਸੰਪਰਕ ਵੀ ਜ਼ਰੂਰ ਕਰ ਲਓ, ਫਿਰ ਦੇਖਿਓ ਇਹਨਾਂ ਦਾ ਕਮਾਲ। ਮਨਵੀਰ ਸਿੰਘ ਹੋਣਾ ਨੰਬਰ 647-219-2870 6472192870 'ਤੇ ਸੰਪਰਕ ਕੀਤਾ ਜਾ ਸਕਦਾ। ਮੂਵਿੰਗ ਕਰਾਉਣਾ ਚਾਹੁੰਦੇ ਹੋ, ਮੂਵ ਹੋ ਰਹੇ ਹੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਭਾਵੇਂ ਕੈਨੇਡਾ ਵਾਈਡ ਇੰਟਰ ਸਿਟੀ ਸਿਟੀ ਦੇ ਵਿੱਚ, ਹਾਂਜੀ ਸਾਰੀ ਜਗ੍ਹਾ ਸਾਰੀਆਂ ਹੀ ਸਰਵਿਸਿਸ ਪ੍ਰੋਵਾਈਡ ਕਰਦੇ ਨੇ ਪੀ ਐੱਸ ਆਰ ਮੂਵਰਸ। ਰੈਜੀਡੈਂਸ਼ੀਅਲ ਰੀਲੋਕੇਸ਼ਨ ਜਾਂ ਫਿਰ ਕਮਰਸ਼ੀਅਲ ਮੂਵਿੰਗ ਕਰਨੀ ਹੈ, ਪੈਕਿੰਗ ਐਕਸਪਰਟਸ ਨੇ ਜਾਂ ਸਟੋਰੇਜ ਕਰਨਾ ਚਾਹੁੰਦੇ ਹੋ ਤਾਂ ਪੀ ਐੱਸ ਆਰ ਮੂਵਰਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ 4379812929 4387981939 'ਤੇ ਸੰਪਰਕ ਕੀਤਾ ਜਾ ਸਕਦਾ। ਸੋ ਲਾਸਟ 'ਚ ਲਵਾਂਗੇ ਜੀ ਕਪਲ ਆਫ ਕਾਲਸ, ਟਰਾਈ ਕਰਾਂਗਾ ਦੋ ਕਾਲਸ ਲੈਣ ਦੀਆਂ, ਰੈਪ ਅਪ ਕਰਨ ਦੀਆਂ। ਅਤੇ 3645 ਜੀ ਸਵਾਗਤ ਹੈ ਜੀ।
5: ਸ਼ਮੀ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਦੀ ਭਾਜੀ।
5: ਸ਼ਮੀ ਜੀ ਦੇਖੋ, ਕਰਜ਼ਾ ਤਾਂ ਸਾਰੇ ਦੇਸ਼ਾਂ ਤੇ ਅਮਰੀਕਾ ਤੇ ਸਰਕਾਰ ਸਾਰਿਆਂ ਤੇ ਹੈਗਾ। ਜਿੱਦਾਂ ਹੁਣ ਸ਼ਮੀ ਜੀ ਮੈਂ ਤੁਹਾਨੂੰ ਲਾਈਕ ਕਰਦਾ ਹਾਂ, ਕੋਈ ਬੰਦਾ ਤੁਹਾਡੇ ਬਾਰੇ, ਮੈਨੂੰ ਪਤਾ ਤੁਸੀਂ ਗੁੱਡ ਆ, ਕੋਈ ਬੰਦਾ ਇੱਕ ਦਿਨ ਦੋ ਦਿਨ ਜਾਂ ਕਹੀ ਜਾਣਾ, ਫਿਰ ਮੈਂ ਉਹਨੂੰ ਕਹੂੰਗਾ ਯਾਰ ਤੂੰ ਕਾਹਦੇ ਕਹਿੰਦਾ। ਮੈਂ ਇਹੀ ਕਹਿੰਦਾ, ਮੈਂ ਇਹੀ ਰਿਕੁਐਸਟ ਕਰੂੰਗਾ ਪਨੇਸ਼ਰ ਸਾਹਿਬ ਨੂੰ ਵੀ ਦੇਖੋ ਆਪ ਇਹਦਾ ਬ੍ਰੇਨ ਵਾਸ਼ ਹੋਇਆ ਭਗਵੰਤ ਮਾਨ ਨੂੰ ਹਮੇਸ਼ਾ ਕਿਉਂ ਕਹਿੰਦਾ ਹੈ ਜੀ, ਤੇ ਇਹਨੂੰ ਕਿਸੇ ਸਕਾਈਟਰ ਡਾਕਟਰ ਕੋਲ ਦਿਖਾ ਲੈਣਾ ਚਾਹੀਦਾ।
0: ਚਲੋ ਕਿਸੇ ਨੇ ਭਾਜੀ, ਹਾਂ ਕਿਸੇ ਬਾਰੇ ਨਹੀਂ
5: ਆਪਾਂ ਨਾ, ਫੇਰ ਔਖਾ ਹੋ ਜਾਣਾ ਜੀ।
0: ਜੀ ਜੀ ਚਲੋ, ਹਰ ਇੱਕ ਪਾਰਟੀ ਨੂੰ ਭਾਜੀ ਪਿਆਰ ਕਰਨ ਵਾਲੇ ਆ, ਹਨਾ ਜੀ। ਸੋ ਹਰ ਇੱਕ ਦੀ ਆਪਣੀ ਓਪੀਨੀਅਨ ਆ, ਆਪਾਂ
5: ਨਹੀਂ ਨਹੀਂ ਉਹ ਬਾਕੀਆਂ ਨੇ ਜਿਹੜੀ ਕਰਦੇ ਬਾਦਲ ਹੁਣੀ ਵੀ ਲਾਏ ਆ ਪਲਾਨਾ, ਉਹ ਸਿੱਧੇ ਸਵਿਟਜ਼ਰਲੈਂਡ ਬੈਂਕਾਂ ਤੇ ਜਾਏ, ਉਹ ਗਰੀਬਾਂ ਨੂੰ ਤਾਂ ਮਿਲਦਾ ਪਿਆ ਹੈ।
0: ਨਹੀਂ ਉਹ ਠੀਕ ਹੈ, ਪਰ ਕਿਸੇ ਦਾ ਆਪਾਂ ਨਾਮ ਲੈ ਕੇ ਨਹੀਂ ਭਾਜੀ।
5: ਸ਼ਮੀ ਮੈਨੂੰ ਮਾਫ ਕਰਨਾ, ਮੈਂ ਬੰਦੇ ਨੇ ਬਹੁਤ ਵਾਰੀ ਇਹ ਹਰੇਕ ਕੈਪਟਨ ਸਾਹਿਬ ਵੀ ਕਹਿ ਕੇ ਹਟਿਆ, ਹਰੇਕ ਹੀ ਵਾਰੀ ਭਗਵੰਤ ਮਾਨ, ਹਰੇਕ ਫੇਰ ਉਹਦੇ ਮਦਰ ਟਾਈਮ ਉਹਦੀ ਵਾਈਫ ਟਾਈਮ ਪਰਸਨਲ ਅਟੈਕ ਕਰਦੇ ਆ ਜੀ, ਸ਼ਰਮ ਚਾਹੀਦੀ। ਓਕੇ
0: ਥੈਂਕ ਯੂ ਭਾਜੀ, ਥੈਂਕ ਯੂ ਜੀ। ਸੋ ਮੇਰੀ ਇੱਕ ਗੁਜ਼ਾਰਿਸ਼ ਹੈ, ਕਿਸੇ ਦਾ ਨਾਮ ਲੈ ਕੇ ਨਹੀਂ ਆਪਾਂ ਕਰਨਾ। ਹਾਂ ਠੀਕ ਹੈ, ਤੁਸੀਂ ਉੱਦਾਂ ਕਹਿ ਸਕਦੇ ਹੋ ਵੀ ਮੈਂ ਉਹਨਾਂ ਦੀ ਨਾਲ ਸਹਿਮਤੀ ਅਸਹਿਮਤੀਆਂ ਚੱਲਦੀਆਂ ਰਹਿੰਦੀਆਂ, ਪਰ ਆਪਾਂ ਕਿਸੇ ਦਾ ਨਾਮ ਨਾ ਲਈਏ। ਸੋ ਉਹਦੀ ਮੇਰੀ ਬੇਨਤੀ ਹੈ ਜਿਹੜੀ ਉਹ ਸਵੀਕਾਰ ਕਰਿਓ। ਹਰ ਇੱਕ ਪਾਰਟੀ ਦੇ ਆਪਣੇ ਦੇਖੋ ਜੀ ਲਵਰਸ ਹੁੰਦੇ ਨੇ, ਸੋ ਉਹਨਾਂ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਨੇ। ਸੋ ਇਸ ਕਰਕੇ ਮੈਂ ਸਾਰਿਆਂ ਦੀ ਹੀ ਇੱਥੇ ਵੈਲਕਮ ਕਰਦਾ, ਓਪਨ ਪਲੈਟਫਾਰਮ ਆ ਹਰ ਇੱਕ ਦਾ, ਅਤੇ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਪੂਰਾ ਹੱਕ ਹੈ, ਅਤੇ ਅਸੀਂ ਆ ਜਿਹੜਾ ਨਿਊਟਰਲ ਹੋ ਕੇ ਹਰ ਇੱਕ ਦੀ ਗੱਲ ਸੁਣਦੇ ਹੋ, ਭਾਵੇਂ ਤੁਸੀਂ ਕਿਸੇ ਵੀ ਪਾਰਟੀ ਨਾਲ ਹੋ, ਭਾਵੇਂ ਉੱਥੇ ਦੀ ਸਿਆਸਤ ਹੋਵੇ, ਭਾਵੇਂ ਇੱਥੇ ਦੀ ਸਿਆਸਤ ਹੋਵੇ। ਤੁਸੀਂ ਇੰਨੇ ਸਾਲਾਂ ਤੋਂ ਮੈਨੂੰ ਸੁਣਦੇ ਹੋ, ਤੁਸੀਂ ਦੇਖਿਆ ਮੈਂ ਕਦੇ ਕਾਲ ਨਹੀਂ ਕਿਸੇ ਦੀ ਕੱਟੀ, ਪਰ ਇੱਕ ਮੇਰੀ ਬੇਨਤੀ ਜ਼ਰੂਰ, ਕਿਸੇ ਦਾ ਨਾਮ ਲੈ ਕੇ ਨਹੀਂ ਆਪਾਂ ਕਿਸੇ ਨੂੰ ਹੈ ਜਿਹੜਾ ਉਹਦੇ 'ਤੇ ਟਿੱਕਾ ਟਿੱਪਣੀ ਨਹੀਂ ਆਪਾਂ ਕਰਨੀ, ਠੀਕ ਹੈ ਜੀ। ਇਹ ਮੇਰੀ ਬੇਨਤੀ ਪਲੀਜ਼ ਹੈ ਜਿਹੜਾ ਤੁਸੀਂ ਜ਼ਰੂਰ ਮੰਨਿਓ। ਲਾਸਟ ਕਾਲ 1510 ਭੁਪਿੰਦਰ ਭਾਈ, ਸਤਿ ਸ਼੍ਰੀ ਅਕਾਲ ਜੀ।
6: ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
6: ਦੇਖੋ ਕਰਜ਼ਾ ਦੋ ਤਰ੍ਹਾਂ ਦਾ ਹੁੰਦਾ, ਇੱਕ ਚੰਗਾ, ਇੱਕ ਮਾੜਾ, ਇੱਕ ਫਾਇਦੇ ਵਾਲਾ, ਇੱਕ ਨੁਕਸਾਨ ਵਾਲਾ। ਤੇ ਪੰਜਾਬ 'ਚੋਂ ਨੁਕਸਾਨ ਵਾਲਾ ਕਰਜ਼ਾ ਚੁੱਕਿਆ ਜਾ ਰਿਹਾ, ਉਹ ਲੋਕਾਂ ਨੇ ਮੋੜਨਾ ਅਗਲੀ ਪੀੜ੍ਹੀ ਨੇ, ਉਹ ਬਿਲਕੁਲ ਗਲਤ ਗੱਲ ਆ। ਬਾਕੀ ਜਿਹੜੀ ਸਿਆਸਤ ਹੈ ਨਾ, ਕੁੱਲ ਦੁਨੀਆਂ 'ਚ ਲਾਹੇਵੰਦ ਧੰਦਾ ਬਣ ਗਈ ਆ। ਵੱਡੇ ਵੱਡੇ ਅਹੁਦੇਦਾਰ, ਡਾਕਟਰ, ਮਾਸਟਰ, ਵਕੀਲ, ਜੱਜ ਛੱਡ ਕੇ ਇੱਧਰ ਆ ਰਹੇ ਨੇ, ਕਿਉਂਕਿ ਇੱਧਰ ਮੁਫ਼ਤ ਦਾ ਪੈਸਾ, ਨਾ ਕਿਸੇ ਨੂੰ ਕੋਈ ਜਵਾਬ ਦੇ ਆ, ਤੇ ਨਾ ਕੋਈ ਪਾਰਦਰਸ਼ਤਾ ਆ, ਤੇ ਇਹਦੀ ਜਾਂਚ ਕੋਈ ਨਹੀਂ ਹੁੰਦੀ। ਜਿਹੜਾ ਬੰਦਾ ਖਾ ਗਿਆ, ਅੱਜ ਤੱਕ ਕਿਸੇ ਦੀ ਜਾਂਚ ਨਹੀਂ ਹੋਈ, ਕਿਸੇ ਦੀ ਜਾਇਦਾਦ ਦੀ ਕੁਰਕੀ ਨਹੀਂ ਹੋਈ, ਕਦੀ ਪੈਸਾ ਨਹੀਂ ਵਾਪਸ ਮੋੜਿਆ, ਭਾਵੇਂ ਉਹ ਕੈਨੇਡਾ, ਅਮਰੀਕਾ ਹੋਵੇ, ਭਾਵੇਂ ਹਿੰਦੁਸਤਾਨ ਜਾਂ ਕੁਛ ਹੋਰ ਹੋਵੇ ਮੁਲਕ। ਆਮ ਲੋਕਾਂ ਲਈ ਜਾਂਚ ਹੁੰਦੀ ਹੈ, ਉੱਥੇ ਓ ਪੀ ਪੀ ਵੀ ਹੁੰਦੀ, ਆਰ ਸੀ ਐਮ ਪੀ ਵੀ ਹੁੰਦੀ, ਇਹਨਾਂ ਲਈ ਕੋਈ ਜਾਂਚ ਹੈ ਨਹੀਂ। ਭਾਵੇਂ ਆਰ ਸੀ ਐਮ ਐਮ ਪੀ ਇੱਥੇ ਹੈ, ਓ ਪੀ ਪੀ ਜਿੰਨੀ ਮਰਜ਼ੀ ਜਾਂਚਾਂ ਕਰ ਲਵੇ, ਇਹਨਾਂ ਨੂੰ ਰੋਜ਼ ਫੜ ਲਵੇ, ਭਾਵੇਂ ਸਾਰੇ ਲਾ ਦੇਵੇ, ਪਰ ਨਹੀਂ ਕਰ ਸਕਦੀ, ਕਿਉਂਕਿ ਉਹਨਾਂ ਦੇ ਨੌਕਰ ਨੇ, ਤਨਖਾਹਦਾਰ।
0: ਧੰਨਵਾਦ ਭਾਜੀ,
6: ਮਿਹਰਬਾਨੀ।
0: ਥੈਂਕ ਯੂ ਜੀ, ਥੈਂਕ ਯੂ, ਤੇ ਬਹੁਤ ਬਹੁਤ ਧੰਨਵਾਦ ਨਵਜੀਤ ਭਾਜੀ, ਟਾਈਮ ਆਪਣਾ ਹੋ ਗਿਆ ਜੀ, ਥੈਂਕ ਯੂ ਜੀ ਤੁਹਾਡਾ।
7: Everyone knows you don't let a kid swim unsupervised. You don't touch a baking tray straight out of the oven.
8: Ouch!
7: You're careful when using a sharp knife.
8: Ah!
7: And you don't drive without a seatbelt.
8: Buckle up!
7: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
9: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ 530 AM ਡਾਇਲ 'ਤੇ, ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਅਤੇ ਸੁਣ ਰਹੇ ਹੋ। ਵਿਰਾਸਤ ਟੀਵੀ ਵੱਖ ਵੱਖ ਸੋਸ਼ਲ ਮੀਡੀਆ ਡਿਵਾਈਸਿਸ ਦੇ ਨਾਲ ਦੀ ਨਾਲ IPTV ਡਿਵਾਈਸਿਸ 'ਤੇ ਚੱਲਦਾ ਹੈਗਾ। ਵਿਰਾਸਤ ਮੀਡੀਆ ਸਰਚ ਕਰ ਲਿਓ, ਤੁਹਾਨੂੰ ਚੈਨਲ ਮਿਲ ਜਾਵੇਗਾ। ਜੇ ਨਹੀਂ ਮਿਲਦਾ ਦੱਸ ਦਿਓ, ਉਹ ਅਸੀਂ ਆਪਾਂ ਸਰਵ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਾਂਗੇ। ਜੇ ਤੁਹਾਡੇ ਬਾਕਸ 'ਤੇ ਨਹੀਂ ਇਹ ਚੈਨਲ ਮਿਲਦਾ, ਪਾ ਦੇਵਾਂਗੇ ਜ਼ਰੂਰ। ਵਿਰਾਸਤ ਟੀਵੀ ਮੰਡੇ ਟੂ ਫਰਾਈਡੇ ਹੁੰਦਾ 6 ਵਜੇ ਤੋਂ ਲੈ ਕੇ 7 ਵਜੇ ਤੱਕ, ਅਤੇ ਵੀਕਐਂਡ 'ਤੇ ਤੁਹਾਡੇ ਨਾਲ ਖੁਦ ਬਿਜ਼ੀ ਰਹੀਦਾ। ਬਹੁਤ ਸਾਰੇ ਪ੍ਰੋਗਰਾਮ, ਸਪੈਸ਼ਲੀ ਜਿਹੜੀਆਂ ਮਿਊਨਿਸਪਲ ਇਲੈਕਸ਼ਨਸ ਚੱਲ ਰਹੀਆਂ ਹਨ, ਬਹੁਤ ਸਾਰੇ ਪ੍ਰੋਗਰਾਮ ਰੱਖੇ ਜਾ ਰਹੇ ਹਨ, ਰੱਖਣੇ ਵੀ ਚਾਹੀਦੇ ਹਨ। ਇਹਨੂੰ ਕੱਲ੍ਹ ਸਪੋਰਟ ਕਰਦੇ ਹੋ, ਤੁਹਾਡੇ ਵਾਸਤੇ ਛੱਡ ਦਿੰਦੇ ਹੋ ਅਤੇ ਖੁਸ਼ ਹੈਗੇ ਆ। ਸਿਟੀ ਦੇ ਵਿੱਚ ਤਾਂ ਸੱਦੀ ਜਾਂ ਪਕੌੜੇ ਖਿਲਾਈ ਆ ਅਤੇ ਪਕੌੜੇ ਛਕੀ ਆ, ਉਹੀ ਕਹਿਣਾ ਚਾਹੁੰਦਾ। ਜੇ ਲੱਗਦਾ ਕੋਈ ਚੇਂਜ ਚਾਹੀਦੀ ਆ, ਪਰ ਆਪਾਂ ਹਜੇ ਮੈਂ ਦੇਖਿਆ ਸਵਾਲ ਨਹੀਂ ਪੁੱਛਦੇ ਆਪਾਂ ਜਦੋਂ ਵੀ ਕੋਈ ਲੀਡਰ ਪਹੁੰਚ, ਪਰ ਚਾਹੇ ਨਵੇਂ ਹੋਣ ਪੁਰਾਣੇ ਹੋਣ, ਪਹੁੰਚ ਜਦੋਂ ਪਹੁੰਚ ਉਹ ਸਵਾਲ ਜਿਹੜੇ ਪੁੱਛਣੇ ਚਾਹੀਦੇ ਆ, ਪੁੱਛ ਨਹੀਂ ਰਹੇ। ਸੰਗਦੇ ਹੋ, ਡਰਦੇ ਹੋ, ਇੱਜ਼ਤ ਤਾਂ ਮਿਲਦੀ ਹੈਗੀ ਇਹਨਾਂ ਨੂੰ, ਪਰ ਜਦੋਂ ਆਪਾਂ ਸੱਦ ਲਈਦੇ ਨਾ, ਸਾਡਾ ਫਰਜ਼ ਵੀ ਬਣਦਾ ਸਾਰੇ ਸਵਾਲ ਪੁੱਛਣ ਦਾ। ਕਾਫੀ ਸਾਰੀ ਜਾਣਕਾਰੀ ਲੈ ਕੇ ਆਵਾਂਗੇ। ਬਹੁਤ ਆਂਟੀਆਂ ਪਹੁੰਚੀਆਂ ਵੱਖ ਵੱਖ ਇਹ ਗੈਦਰਿੰਗ ਦੇ ਉੱਪਰ, ਉਹਨਾਂ ਦੀ ਆਪਾਂ ਗੱਲਬਾਤ ਕਰਾਂਗੇ। ਸਮਾਇਲ ਵੱਧ ਅਤੇ ਜ਼ਮੀਰ ਮਰੀ ਹੋਈ ਕਈਆਂ ਦੀ, ਸੱਚੀ ਗੱਲ ਆ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ, ਵਿਰਾਸਤ ਟੀਵੀ। ਟੈਕਸਟ ਮੈਸੇਜ ਆਏ, ਟੈਕਸਟ ਮੈਸੇਜ ਕਰਨ ਦਾ ਬਹੁਤ ਬਹੁਤ ਧੰਨਵਾਦ। ਗੁਰਮਤ ਸਿੰਘ ਬਾਰੀਏ ਸਾਹਿਬ ਬਹੁਤ ਸਾਰੀਆਂ ਖਬਰਾਂ ਲੈ ਕੇ ਆਉਣਗੇ ਤੁਹਾਡੇ ਵਾਸਤੇ, ਅਤੇ ਨਾਲ ਅਸੀਂ ਵੀ ਕਾਫੀ ਸਾਰੀਆਂ ਖਬਰਾਂ ਲੈ ਕੇ ਆਵਾਂਗੇ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਆ। ਜੇ ਤੁਸੀਂ ਸਟੂਡੀਓ ਵਿੱਚ ਕੋਈ ਗੱਲਬਾਤ ਕਰਨੀ ਹੋਵੇ ਤਾਂ ਥੋੜ੍ਹੇ ਠਹਿਰ ਕੇ ਕਾਲ ਕਰ ਲਿਓ। ਹਜੇ ਮੈਂ ਖਬਰਾਂ ਦੀ ਵੀ ਸਾਂਝ ਪਾਉਣੀ ਆ, ਇੱਕ ਸਪੋਂਸਰ ਵੀ ਨੇ ਸੰਦੇਸ਼ ਵੀ ਸਾਂਝੇ ਕਰਨੇ ਆ, ਅਤੇ ਫਿਰ ਗੁਰਮਤ ਸਿੰਘ ਬਾਰੀ ਸਾਹਿਬ ਆ ਜਾਣਗੇ, ਉਦੋਂ ਤੁਸੀਂ ਕਾਲ ਕਰ ਲਿਓ। ਧੰਨਵਾਦ ਕਾਲ ਕਰਨ ਦਾ, ਜਦੋਂ ਕਰਦੇ ਹੋ ਤੁਹਾਡੇ ਸਵਾਲਾਂ ਦੇ ਜਵਾਬ ਆਪਾਂ ਦੇਣ ਦੀ ਕੋਸ਼ਿਸ਼ ਕਰੀ ਦੀ ਹੈ। ਨਿਮਰਤਾ ਦੇ ਨਾਲ ਪੁੱਛਿਆ ਕਰੋ, ਨਿਮਰਤਾ ਦੇ ਨਾਲ ਜਵਾਬ ਮਿਲ ਜਾਂਦੇ ਹਨ। ਹਰ ਇੱਕ ਦੀ ਰਿਸਪੈਕਟ ਕਰੋ, ਜੇ ਨਹੀਂ ਕੰਮ ਕਰਦਾ ਨਾ, ਹੋਰ ਤਰੀਕੇ ਤੁਸੀਂ ਕਹਿ ਸਕਦੇ ਉਹਨੂੰ, ਪਰ ਕਿ ਐਸੇ ਸ਼ਬਦ ਵਰਤਣੇ ਚਾਹੁੰਦੇ ਉਹ ਨਹੀਂ ਵਰਤ ਸਕਦੇ। ਬਹੁਤ ਸਾਰੇ ਪਰਿਵਾਰ ਇਸ ਪ੍ਰੋਗਰਾਮ ਨੂੰ ਸੁਣਦੇ ਹੁੰਦੇ, ਸਵੇਰੇ ਸਵੇਰੇ ਕੰਮਾਂ 'ਤੇ ਜਾ ਰਹੇ ਹਨ, ਆਪਣੇ ਪ੍ਰੋਪਰਟੀ ਟੈਕਸ ਪੇ ਕਰਨ ਦੀ ਕੋਸ਼ਿਸ਼ ਲੱਗੇ ਹੋਏ ਕਰਨ, ਦਿੱਤੀਆਂ ਹੋਈਆਂ ਟਿਕਟਾਂ ਜਿਹੜੀਆਂ ਹਨ ਗੱਡੀਆਂ ਖੜ੍ਹੀਆਂ ਕੀਤੀਆਂ ਉਹ ਪੇ ਕਰਨ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ। ਮੈਂ ਖਬਰ ਪੜ੍ਹਦਾ ਸੀਗਾ, ਕਹਿੰਦੇ ਜੀ ਫਿਊਚਰ ਦੇ ਵਿੱਚ ਨਾ ਜੇ ਅਮੈਰੀਕਾ ਅਤੇ ਬਾਹਰ ਦੇ ਜਿਹੜੇ ਇਰਾਨ ਹੋਇਆ ਜਾਂ ਹੋਰ ਹੋਏ ਦੇਸ਼ਾਂ ਦੀ ਟੈਨਸ਼ਨ ਘੱਟ ਗਈ ਤਾਂ ਤੇਲ ਪ੍ਰਾਈਸਾਂ ਘੱਟ ਸਕਦੀਆਂ ਹਨ। ਸੱਚੀ ਇਹ ਤਾਂ ਕੋਈ ਵੀ ਬੱਚਾ ਵੀ ਖਬਰ ਦੱਸ ਸਕਦਾ, ਜੇ ਉਦੋਂ ਟੈਨਸ਼ਨ ਘੱਟ ਗਈ ਤਾਂ ਤੇਲ ਪ੍ਰਾਈਸਾਂ ਘੱਟ ਸਕਦੇ, ਪਰ ਹਜੇ ਤਾਂ ਨਹੀਂ ਘੱਟ ਹੈਗੀ ਨਾ। ਤੋ ਸਾਨੂੰ ਮਨਾਉਣ ਦੀ ਕੋਸ਼ਿਸ਼ ਨਾ ਕਰੋ ਕਿ ਪ੍ਰਾਈਸਾਂ ਥੱਲੇ ਲੈ ਕੇ ਆਵੋ, ਉਹਨੇ ਲੋਕਾਂ ਦਾ ਬੁਰਾ ਹਾਲ ਹੋ ਜਾਣਾ। ਟਰੱਕ ਪਾਰ ਕੀਤੇ ਹੋਏ ਹਨ, ਲੋਡਾਂ ਦੇ ਰੇਟ ਬੜੇ ਘੱਟ ਹਨ। ਬੂਟਾ ਧਾਲੀਵਾਲ ਜੀ ਜਿੱਤ ਗਿਆ ਪ੍ਰਾਈਜ਼, ਵੈਲਕਮ ਟੂ ਦਾ ਪ੍ਰੋਗਰਾਮ। ਟੈਕਸਟ ਮੈਸੇਜ ਭੇਜਣ ਦਾ ਬਹੁਤ ਬਹੁਤ ਧੰਨਵਾਦ। ਇੰਡੀਆ ਬਾਜ਼ਾਰ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਕੈਨੇਡੀ ਰੋਡ 'ਤੇ ਹਨ ਇੱਕ ਸਟੋਰ, ਅਤੇ ਦੂਸਰਾ ਸਟੋਰ ਚੌੜਾ ਬਾਜ਼ਾਰ ਰੈਕਸਟੇਲ ਵਿੱਚ ਹੈਗਾ। ਦੋਨੇ ਸਟੋਰ 'ਤੇ ਗਰੋਸਰੀ ਸ਼ੋਪਿੰਗ ਕਰ ਸਕਦੇ ਹੋ। ਇੰਡੀਆ ਬਾਜ਼ਾਰ ਗਰੋਸਰੀ ਸ਼ੋਪਿੰਗ, ਫਰੈਸ਼ ਫਰੂਟਸ ਐਂਡ ਵੈਜੀਟੇਬਲ, ਅਤੇ ਬਰੈਂਪਟਨ ਤੋਂ ਜਿਹੜਾ ਸਟੋਰ ਹੈਗਾ ਨੌਰਥ ਆਫ ਬਵੇਰ ਸਾਊਥ ਆਫ ਸੈਂਡਲਵੁੱਡ ਔਨ ਕੈਨੇਡੀ ਰੋਡ ਹੈਗਾ ਆ। ਉੱਥੇ ਤੁਸੀਂ ਟਿਫਨ ਸਰਵਿਸ, ਡਾਈਨ ਇਨ, ਟੇਕ ਆਊਟ, ਰੈਸਟੋਰੈਂਟ ਵੀ ਹੈਗਾ, ਮੀਟ ਦੀਆਂ ਸੇਵਾਵਾਂ ਵੀ ਮਿਲਦੀਆਂ ਹਨ, ਅਤੇ ਗਰੋਸਰੀ ਤਾਂ ਮਿਲਦੀ ਹੀ ਮਿਲਦੀ ਹੈਗੀ ਹੈ। ਟਿਫਨ ਸਰਵਿਸ ਵੀ ਅਵੇਲੇਬਲ ਹੈਗੀ ਹੈ, 905-840-1116 ਕਈ ਸੱਚੀ ਗੱਲ ਹੈਗੀ ਆ। ਟਿਫਨ ਸਰਵਿਸ ਸਬਜ਼ੀਆਂ ਖਰੀਦਣ ਨਾਲ ਸਸਤੀ ਪੈ ਜਾਂਦੀ ਹੈਗੀ, ਸਬਜ਼ੀਆਂ ਹਰ ਇੱਕ ਆਈਟਮ ਮਹਿੰਗੀ ਹੋਈ ਪਈ ਹੈਗੀ ਆ। ਸੋ ਜੋ ਹੋ ਰਿਹਾ ਉਹ ਦੱਸ ਰਹੇ ਹੈਗੇ ਆ, ਜੋ ਕੰਟਰੋਲ ਹੋ ਸਕਦਾ ਉਹ ਕਰਦੇ ਨਹੀਂ ਕਰਦੇ। ਇਹ ਖਬਰਾਂ ਕਾਫੀ ਸਾਰੀਆਂ ਲੈ ਕੇ ਆਉਣੀਆਂ। ਅਵੀ ਧਾਲੀਵਾਲ ਜੀ ਪੁਰਾਣ ਸਪੋਂਸਰ ਕੀਤਾ ਫਰੀਵੇ ਗਰੁੱਪ ਤੋਂ, ਤੁਸੀਂ ਆਪਣੀ ਕੰਪਨੀ ਦੀ ਸੈਕਿੰਡ ਲੋਕੇਸ਼ਨ ਖੋਲ੍ਹਣਾ ਚਾਹੁੰਦੇ ਹੋ ਅਮਰੀਕਾ ਦੇ ਵਿੱਚ, ਬਹੁਤ ਸਾਰੀਆਂ ਪ੍ਰੋਪਰਟੀਜ਼ ਸਾਡੇ ਕੋਲ ਹਨ, ਦੇਖ ਸਕਦੇ ਹੋ, ਖਰੀਦ ਸਕਦੇ ਹੋ। 416-882-1200 'ਤੇ ਗੱਲਬਾਤ ਕਰ ਲੈਣੀ ਸਾਡੇ ਕਲੀਗ ਇਸ ਫਰੀਵੇ ਰੀਅਲ ਸਟੇਟ ਦੇ ਵਿੱਚ। ਰਾਜ ਮੱਲੀ ਦੀ ਕੱਲ੍ਹ ਸ਼ਾਦੀ ਹੋਈ ਸੀਗੀ, ਅਤੇ ਲੱਖ ਲੱਖ ਵਧਾਈ ਹੋਵੇ ਰਾਜ ਮੱਲੀ ਸਾਹਿਬ ਉਹਨਾਂ ਦੇ ਪਰਿਵਾਰ ਨੂੰ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਪ੍ਰੋਗਰਾਮ ਸਪੋਂਸਰ ਕਰਦਾ। ਤੁਸੀਂ ਕਿਸੇ ਵੀ ਭਾਰਤੀ ਸਟੋਰ ਤੋਂ ਲੈ ਸਕਦੇ ਹੋ, ਗੋਰੇ ਦੇ ਸਟੋਰ ਵਿੱਚ ਵੀ ਮਿਲਦਾ, ਅਤੇ ਵੱਖ ਵੱਖ ਪ੍ਰਾਈਸਾਂ 'ਤੇ ਲੱਗਿਆ ਹੋਇਆ ਹੈਗਾ। ਆਪਣੇ ਪੈਸੇ ਬਚਾਓ, ਸ਼ੇਰ ਆਟਾ ਘਰ ਲੈ ਕੇ ਆਓ, ਅਤੇ ਫਰੈਸ਼ ਬਣਦਾ ਕੈਨੇਡਾ ਦੇ ਵਿੱਚ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਰਾਇਲ ਸੈਂਟਰ, ਸੁਰਜੀਤ ਜਾਂ ਬਲਕਾਰ ਜੀ ਨਾਲ ਸੰਪਰਕ ਕਰ ਲੈਣਾ, ਟਰੱਕਾਂ ਦੀ ਮਕੈਨੀਕਲ ਰਿਪੇਅਰ ਕਰਕੇ ਦਿੰਦੇ ਹਨ, ਅਤੇ ਨਾਲ ਦੀ ਨਾਲ ਡਾਇਮੰਡ ਟਰੱਕ ਪਾਰਟਸ ਵੀ ਵੇਚਦੇ ਹਨ। ਕਰੈਸ਼ ਦਿਸ ਰਿਹਾ ਹੈਗਾ 427 'ਤੇ, 4 ਜਣੇ ਸੀਰੀਅਸਲੀ ਇੰਜਰ ਹੋਇਆ, ਇੱਕ ਮਾਈਨਰ ਦੀ ਇੰਜਰੀ ਹੋਈ ਆ, ਉਹ ਸਾਹਮਣੇ ਮੈਨੂੰ ਟੀਵੀ 'ਤੇ ਦਿਸ ਰਿਹਾ ਹੈਗਾ। ਸੋ ਟ੍ਰੈਫਿਕ ਰਿਪੋਰਟ ਜੇ ਤੁਹਾਡੇ ਕੋਲ ਹੈਗੀ ਦੱਸ ਸਕਦੇ ਹੋ, ਲੋਕਾਂ ਦਾ ਟਾਈਮ ਬਚ ਸਕਦਾ ਹੈਗਾ ਆ। ਤੁਸੀਂ ਰੋਡ 'ਤੇ ਫਿਰਦੇ ਹੋ, ਫਿਰਨਾ ਹੀ ਪੈਂਦਾ, ਘੁੰਮਣਾ ਹੀ ਪੈਂਦਾ, ਡਿਲੀਵਰੀਆਂ ਔਖੀਆਂ ਹੋ ਗਈਆਂ ਨੇ ਕਿਉਂਕਿ ਟ੍ਰੈਫਿਕ ਜੈਮ ਬੜੇ ਹੋ ਗਏ ਹਨ। ਜੇ ਕਿਤੇ ਲੱਗਦਾ ਟ੍ਰੈਫਿਕ ਜੈਮ ਹੁੰਦਾ ਸਾਨੂੰ ਕਾਲ ਕਰਕੇ ਦੱਸ ਦਿਆ ਕਰੋ, ਅਸੀਂ ਹੋਰਾਂ ਨੂੰ ਇਨਫੋਰਮੇਸ਼ਨ ਦੇ ਸਕਦੇ ਹਾਂ। ਸੋ ਮੈਂ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੀ ਗੱਲਬਾਤ ਕਰ ਰਿਹਾ, ਕੋਈ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ 905-212-9900 'ਤੇ, ਇਹਨਾਂ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ। ਜਸ ਭੁੱਲਰ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ, 416-732-2611 ਭੁੱਲਰ ਸਾਹਿਬ ਦਾ ਨੰਬਰ ਹੈਗਾ ਆ। ਛੋਟੀ ਜਿਹੀ ਬ੍ਰੇਕ ਰਹਿੰਦਾ, ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਡੇ ਵਾਸਤੇ ਬਹੁਤ ਸਾਰੀਆਂ ਖਬਰਾਂ ਲੈ ਕੇ ਆਉਣੀਆਂ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ।
1: ਮੈਂ ਰਿਪੋਰਟ ਚੱਲੋ ਬ੍ਰੈਂਪਟਨ ਦੇ ਵਾਰਡ 7 ਔਰ 8 ਤੋਂ ਸਿਟੀ ਕੌਂਸਲਰ ਦੇ ਲਈ ਚੋਣ ਲੜ ਰਿਹਾ ਹਾਂ। ਮੇਰਾ ਵਿਸ਼ਵਾਸ ਹੈ ਕਿ ਸਾਡੇ ਭਾਈਚਾਰੇ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਰੈਜੀਡੈਂਟਸ ਦੀ ਗੱਲ ਸੁਣੇ, ਕਾਰਵਾਈ ਕਰੇ ਅਤੇ ਨਤੀਜੇ ਦੇਵੇ। ਮੇਰੀਆਂ ਤਰਜੀਹਾਂ ਬਿਲਕੁਲ ਸਪਸ਼ਟ ਹਨ, ਅਕਾਊਂਟੇਬਿਲਿਟੀ, ਟ੍ਰਾਂਸਪੇਰੈਂਸੀ, ਭਾਈਚਾਰੇ ਦੀ ਸੁਰੱਖਿਆ ਅਤੇ ਤੁਹਾਡੇ ਟੈਕਸ ਦੇ ਪੈਸੇ ਦੀ ਬਿਹਤਰ ਵਰਤੋਂ। ਆਓ ਮਿਲ ਕੇ ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ, ਸੁਰੱਖਿਅਤ ਅਤੇ ਜਵਾਬਦੇਹ ਬਣਾਈਏ। ਇਕੱਠੇ ਸਾਡਾ ਭਵਿੱਖ ਹੁਣ ਚੰਗਾ ਸ਼ੁਰੂ ਹੋਣ ਵਾਲਾ ਹੈ। ਐਡਵਾਂਸ ਪੋਲਸ 9-10-11 ਅਕਤੂਬਰ ਅਤੇ 16-17 ਅਕਤੂਬਰ ਨੂੰ ਹਨ, ਔਰ 26 ਅਕਤੂਬਰ ਨੂੰ ਆਪਣਾ ਵੋਟਿੰਗ ਰਾਈਟ ਯੂਜ਼ ਕਰਕੇ ਮੈਨੂੰ ਸਿਟੀ ਹਾਲ ਐਜ਼ ਅ ਸਿਟੀ ਕੌਂਸਲਰ ਜ਼ਰੂਰ ਭੇਜੋ।
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
3: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ,
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ, ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ,
4: ਚੱਲ ਕੇ ਰਹੇ ਆ ਪਰ
2: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੌਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
6: Hi, I am Prabh Deo and I am running for Mayor of Brampton. I want to bring accountable and transparent government back to City Hall. On October 26th, put Brampton first. Vote Prabh Deo for Mayor of Brampton.
7: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ, ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲ ਰੋਡ, ਯੂਨਿਟ 42A, ਬ੍ਰਾਂਪਟਨ। ਕਾਲ 9059288 5557 Anaj Mart।

0: ਦਿਲ ਤੋਂ ਉੱਤਿਆਂ ਰੱਬ ਮਿਲਦਾ, ਧੋਲਿਓ ਦਿਲਾਂ ਨੂੰ ਤੇ ਵੋਟਾਂ ਦਿਲੋਂ ਤੇ ਦਿਮਾਗੋਂ ਪਾਇਓ। ਜ਼ਰੂਰ ਜੇ ਉਸ ਗੁਰੂ ਸਾਹਿਬ ਨੂੰ ਰਿਸਪੈਕਟ ਦਿੰਦੇ ਹੋ ਤਾਂ ਸੋਚ ਸਮਝ ਕੇ ਵੋਟ ਪਾਇਓ। ਕਹਿ ਲੈਂਦੋ ਜੋ ਲੋਕ ਕਹਿੰਦੇ ਹਨ ਵੀ ਸਾਡੇ ਚਾਚੇ ਦਾ ਮੁੰਡਾ, ਸਾਡੇ ਫੁੱਫੜ ਦਾ, ਸਾਡਾ ਫਰੈਂਡ, ਸਾਡਾ ਦੋਸਤ ਤੁਹਾਡੇ ਵਾਸਤੇ ਕੁਝ ਕਰ ਰਹੇ ਕਿ ਨਹੀਂ। ਕਿ ਇਹਨਾਂ ਨੇ ਆਵਾਜ਼ ਬਣ ਕੇ ਸਿਟੀ ਦੇ ਵਿੱਚ ਕਿਹਾ ਵੀ ਸਾਡਾ ਸਰਪੰਚ ਇਸ ਕਰਕੇ ਡਿਲੇਅ ਕਰ ਰਿਹਾ, ਇਸ ਕਰਕੇ ਡਿਲੇਅ ਕਰ ਰਿਹਾ, ਜਾਂ ਆਹ ਕਾਰਨ ਕਰਕੇ ਸਾਨੂੰ ਸਹੂਲਤਾਂ ਨਹੀਂ ਮਿਲੀਆਂ। ਬੋਲਿਆ ਕੋਈ ਤਾਂ ਮੈਨੂੰ ਦੱਸ ਦਿਓ। ਤੋ ਜੇ ਸਿਟੀ ਸਹੀ ਤਰੀਕੇ ਨਾਲ ਤੁਹਾਡੀ ਚੱਲ, ਕੋਈ ਵੀ ਸਿਟੀ ਹੋਵੇ, ਤਾਂ ਪੁਰਾਣੇ ਨੂੰ ਲੈ ਆਇਓ। ਜੇ ਨਹੀਂ ਚੱਲੀ ਤਾਂ ਰੋ ਪਿੱਟ ਰਹੇ ਹੋ, ਕੰਮ ਮੁਸ਼ਕਿਲ ਹੋ ਗਏ ਹਨ, ਤਾਂ ਕਰ ਦਿਓ ਰਿਮੂਵ ਸਾਰਿਆਂ ਨੂੰ ਅਤੇ ਨਵੇਂ ਨੂੰ ਵਾਪਸ ਨਵੇਂ ਨੂੰ ਲੈ ਕੇ ਆਇਓ। ਨਵੇਂ ਨੂੰ ਵੀ 4 ਸਾਲਾਂ ਬਾਅਦ ਤੁਸੀਂ ਬਦਲ ਸਕਦੇ ਹੋ ਜੇ ਪੁਰਾਣੇ ਨੇ ਕੁਝ ਨਹੀਂ ਕੀਤਾ। ਸੋ ਪ੍ਰਭ ਗਿੱਲ ਨਾਲ ਮੇਰੀ ਕਾਫੀ ਲੰਬੀ ਚੌੜੀ ਗੱਲਬਾਤ ਕੀਤੀ ਸੀਗੀ। ਕਹਿੰਦੇ ਜਿੰਨੇ ਵੀ ਜਾਣਦੇ ਹਨ ਅਤੇ ਲੋਕ ਇਹਨਾਂ ਨੂੰ ਸਪੋਰਟ ਕਰਨ ਲੱਗ ਪਏ ਹਨ, ਵੇਵ ਸ਼ੁਰੂ ਹੋ ਗਈ ਹੈਗੀ ਆ, ਹੁਣ ਵੀ ਚਾਹੀਦੀ ਹੈਗੀ ਜੇ ਕੋਈ ਤੁਹਾਡੇ ਵਾਸਤੇ ਕੁਝ ਨਾ ਕੁਝ ਕਰਨਾ ਚਾਹੀਦਾ। ਕਹਿ ਰਹੇ ਹਨ ਵੀ ਮੈਂ ਇਨਵੈਸਟੀਗੇਟ ਕਰਾਂਗਾ, ਇਹਨਾਂ ਦੇ ਪੈਸੇ ਫਰੀਜ਼ ਕਰਾਂਗਾ, ਇਹਨਾਂ ਦੀ ਤਨਖਾਹਾਂ ਫਰੀਜ਼ ਕਰਾਂਗਾ, ਜੋ ਪੈਸੇ ਸੇਵ ਹੋ ਕੇ ਫਿਰ ਉਹਦੇ ਨਾਲ ਤੁਹਾਡੇ ਟੈਕਸ, ਪ੍ਰੋਪਰਟੀ ਦਾ ਟੈਕਸ ਬਚ ਸਕਣ। ਸੋ ਪ੍ਰਭ ਗਿੱਲ ਰਨਿੰਗ ਫੋਰ ਮੇਅਰ ਆਫ ਬਰੈਂਪਟਨ ਸਿਟੀ ਇਨ ਸਿਟੀ ਆਫ ਬਰੈਂਪਟਨ, ਅਤੇ 905-872-7000 ਇਹਨਾਂ ਦਾ ਨੰਬਰ ਆ, ਅਤੇ ਆਜ਼ਾਦ ਗੋਇਟ ਸਿਟੀ ਆਫ ਬਰੈਂਪਟਨ ਦੀ ਸਿਟੀ ਕੌਂਸਲਰ ਦੀ ਸੀਟ ਲੜ ਰਹੇ ਹਨ ਵਾਰਡ 9 ਐਂਡ 10 ਦੇ ਵਿੱਚੋਂ। 6479999951 ਮੈਂ ਲੋਕਾਂ ਨੂੰ ਪਸੰਦ ਕਰਦਾ ਜਿਹੜੇ ਆਵਾਜ਼ ਉਠਾਉਂਦੇ ਹਨ ਵੀ ਆਹ ਕੱਲ੍ਹ ਹੀ ਨਹੀਂ ਆਇਆ। ਜੇ ਐਡਵੋਕੇਸੀ ਕੀਤੀ ਹੁੰਦੀ ਨਾ ਤੁਹਾਡੇ ਇੱਥੇ ਹੋਸਪਿਟਲ ਆ ਜਾਣਾ ਸਾ। ਚੌਥਾ, ਵਨ ਆਫ ਦਾ ਬਿਗੈਸਟ ਹੋਸਪਿਟਲ ਗੈਰਿੰਗ ਬਿਲਟ ਇਨ ਮਿਸਿਸਾਗਾ ਆਲਰੇਡੀ, ਸਾਡਾ ਹਜੇ ਅੰਡਰਗਰਾਊਂਡ ਬਿਲਡ ਕਰ ਰਹੇ ਹਨ, ਹਜੇ ਤੱਕ ਹੋਇਆ ਨਹੀਂ। ਸੋ ਜੇ ਕਹਿੰਦੇ ਹਨ ਮੁਸ਼ਕਿਲ ਹੈਗਾ ਕਿ ਸਾਡੇ ਵਾਸਤੇ ਦੂਸਰਾ ਹੋਸਪਿਟਲ ਮੁਸ਼ਕਿਲ ਹੋ ਗਿਆ, ਤਾਂ ਉਹ ਚੌਥਾ ਕੱਲ੍ਹ ਬਿਲਡ ਕਰਨ ਲੱਗ ਪਏ ਹਨ, ਸੋ ਫੜਦੇ ਛੱਡ ਦਿੰਦੇ ਹਨ। ਰਿਪੂ ਦਮਨ ਢਿੱਲੋਂ ਜੀ ਸਿਟੀ ਕੌਂਸਲ ਵਾਰਡ 7 ਐਂਡ 8 ਵਿੱਚ ਸੀਟ ਲੜ ਰਹੇ ਹਨ ਬਰੈਂਪਟਨ ਦੇ ਵਿੱਚ, 6474602533। ਅਤੇ ਗੁਰਪ੍ਰੀਤ ਸਿੰਘ ਢਿੱਲੋਂ ਰੀਜਨਲ ਕੌਂਸਲ ਦੀ ਸੀਟ ਲੜ ਰਹੇ ਹਨ ਵਾਰਡ 9 ਐਂਡ 10 ਦੇ ਵਿੱਚੋਂ, 6478250910 ਇਹਨਾਂ ਦਾ ਨੰਬਰ ਹੈਗਾ। ਏਅਰ ਐਂਬੂਲੈਂਸ ਮਿਸਿੰਗ ਸੀਗੀ, ਅਮਰੀਕਾ ਦੀ ਕੋਸਟ ਗਾਰਡ ਇੰਟੀਰੀਅਰ ਦੀ ਲਾਪਤਾ ਏਅਰ ਐਂਬੂਲੈਂਸ ਦੀ ਜਿਹੜੀ ਆ ਭਾਲ ਹੈ ਉਹ ਬੰਦ ਕਰ ਦਿੱਤੀ ਆ। ਜਹਾਜ਼ ਵਿੱਚ ਸਵਾਰ ਸਾਰੇ 6 ਲੋਕਾਂ ਨੂੰ ਮ੍ਰਿਤਕ ਮੰਨਿਆ ਜਾ ਰਿਹਾ ਹੈ, ਉਹਨਾਂ ਦੀ ਮੌਤ ਮੰਨੀ ਜਾ ਰਹੀ ਹੈਗੀ ਆ। ਕਹਿੰਦੇ ਗੋਲਫਸਟ੍ਰੀਮ G100 ਜਹਾਜ਼ ਹੈਮਿਲਟਨ ਤੋਂ ਤੁਰਿਆ ਸੀਗਾ, ਇੰਟੀਰੀਅਰ ਦੀ ਲੈਟੀਟਿਊਡ ਏਅਰ ਐਂਬੂਲੈਂਸ ਕੰਪਨੀ ਦਾ ਸੀ। ਜਹਾਜ਼ ਬਰਮੂਡਾ ਤੋਂ ਬੋਸਟਨ ਜਾ ਰਿਹਾ ਸੀਗਾ। ਜਹਾਜ਼ ਵਿੱਚ ਕੁੱਲ 6 ਲੋਕ ਸਵਾਰ ਸਨ, 2 ਪਾਇਲਟ, 2 ਮੈਡੀਕਲ ਸਟਾਫ ਮੈਂਬਰ, 1 ਮਰੀਜ਼, ਅਤੇ ਮਰੀਜ਼ ਦੇ ਨਾਲ ਉਸਦੇ ਪਰਿਵਾਰ ਮੈਂਬਰ ਵੀ ਸੀ। 4 ਲੋਕ ਕੈਨੇਡੀਅਨ ਸਨ, ਜਦਕਿ ਮਰੀਜ਼ ਅਤੇ ਉਸਦੇ ਨਾਲ ਪਰਿਵਾਰ ਮੈਂਬਰ ਬਰਮੂਡਾ ਦੇ ਰਹਿਣ ਵਾਲੇ ਸਨ। ਰਿਪੋਰਟ ਮੁਤਾਬਕ ਜਹਾਜ਼ ਦੇ ਪਾਇਲਟ ਨੇ ਇਲੈਕਟ੍ਰੀਕਲ ਪ੍ਰੋਬਲਮ ਦੀ ਜਾਣਕਾਰੀ ਦਿੱਤੀ ਸੀਗੀ, ਐਮਰਜੈਂਸੀ ਡਿਕਲੇਅਰ ਕੀਤੀ ਸੀਗੀ। ਸੋ ਫਲਾਈਟ ਟਰੈਕਿੰਗ ਡਾਟਾ ਮੁਤਾਬਕ ਜਹਾਜ਼ ਲਗਭਗ 24,000 ਫੁੱਟ ਤੋਂ ਸਿਰਫ 2 ਮਿੰਟਾਂ ਵਿੱਚ 11,000 ਫੁੱਟ ਤੱਕ ਹੇਠ ਆ ਗਿਆ, ਅਤੇ ਇਸ ਤੋਂ ਬਾਅਦ ਉਹਨਾਂ ਦੀ ਸੰਪਰਕ ਟੁੱਟ ਗਈ ਸੀਗੀ। ਸੋ ਹੁਣ 6 ਜਣਿਆਂ ਦੀ ਮੌਤ ਦੱਸੀ ਜਾ ਰਹੀ ਹੈਗੀ ਆ। ਕਹਿੰਦੇ ਹਨ ਵੀ ਓਇਲ ਐਂਡ ਗੈਸ ਪ੍ਰਾਈਸ ਜਿਹੜੇ ਐਨਾਲਾਈਜ਼ ਕਰਦੇ ਹਨ ਪੀਟਰ ਲਿੰਡਨ, ਉਹ ਕਹਿ ਰਿਹਾ ਵੀ ਦੇ ਕੁਰ ਫਾਲ, ਹਾਂ ਡਿੱਗ ਸਕਦੀ ਹਾਂ। ਜੇ ਕਹਿੰਦੇ ਟੈਂਸ਼ਨ ਮਿਡਲ ਈਸਟ ਵਿੱਚ ਈਜ਼ ਹੋ ਜਾਣ, ਜੇ ਟੈਂਸ਼ਨ ਨਹੀਂ ਈਜ਼ ਹੋਈ ਆ ਤਾਂ ਪ੍ਰਾਈਸਾਂ ਇਸੇ ਤਰ੍ਹਾਂ ਹਾਈ ਰਹਿਣਗੀਆਂ। ਅਤੇ FEA ਡਾਇਰੈਕਟਰ ਕੈਸ਼ ਪਟੇਲ, ਅੱਖਾਂ ਬਹੁਤ ਸੋਹਣੀਆਂ ਇਹਦੀਆਂ, ਕਿੱਦਾਂ ਕੱਢੀਆਂ ਹੁੰਦੀਆਂ ਬਾਹਰ। ਸੋ FEA ਡਾਇਰੈਕਟਰ ਕੈਸ਼ ਪਟੇਲ ਅਤੇ ਉਹਨਾਂ ਦੀ ਮੰਗਣੀ ਹੋਈ ਆ ਸਿੰਗਰ ਗਰਲਫ੍ਰੈਂਡ ਅਲੈਕਸਿਸ ਵਿਕਿੰਸ, ਦ ਪੇਅਰ ਅਨਾਊਂਸ ਇਨ ਪੋਸਟ ਟੈਕਸਟ ਔਨ ਸੰਡੇ ਈਵਨਿੰਗ, ਅਤੇ ਵਧਾਈ ਹੋਵੇ ਇਹਨਾਂ ਨੂੰ ਵੀ। ਇਸ ਦੇ ਨਾਲ ਨਾਲ ਕਹਿੰਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਜ਼ਿਆਦਾ ਕਿਹਾ ਹੋਇਆ ਰਿਪੀਟਲੀ ਵੀ ਅਸੀਂ ਪ੍ਰੋਮਿਸ ਕੀਤੀ ਸੀ ਵੀ ਗਵਰਨਮੈਂਟ ਵੁੱਡ ਬਿਲਡ ਕੈਨੇਡੀਅਨ ਐਂਡ ਬਾਏ ਕੈਨੇਡੀਅਨ। $7.8 billion ਇਨ ਕੌਂਟਰੈਕਟਸ ਵੈਂਟ ਟੂ ਅਮੈਰੀਕਨ ਕਾਰਪੋਰੇਸ਼ਨ। ਬਹੁਤ ਸਾਰੀਆਂ ਐਸੀਆਂ ਹਨ, ਇਹਨਾਂ ਦੇ ਪਤਨੀ ਦਾ ਵੀ CEO ਜਾਂ ਹੋਰ ਕਈ ਸਭ ਜਿਹੜੀਆਂ ਜੋਬਾਂ ਮਿਲੀਆਂ ਹੋਈਆਂ ਹਨ, ਡਿਊਟੀਜ਼ ਦਾ ਨਾਮ ਲਿਖੇ ਗਏ ਹਨ। ਅਤੇ CVC ਮਾਰਕੀਟ ਪਲੇਸ ਨੇ ਅੰਡਰਕਵਰ ਇਨਵੈਸਟੀਗੇਸ਼ਨ ਕੀਤੀ ਸੀਗੀ, ਮੈਂ ਪਿਛਲੇ ਵੀ ਖਬਰ ਕਵਰ ਕਰਨੀ ਸੀਗੀ। ਜਸਟ ਬੀ ਕੇਅਰਫੁਲ, ਜਿਹੜੇ ਈ ਸਕੂਟਰ ਈ ਬਾਈਕਸ ਹਨ ਬਹੁਤ ਤੇਜ਼ ਹਨ, ਕਈ ਵਾਰੀ ਇਹਨਾਂ ਨੂੰ ਬਾਈਪਾਸ ਕੀਤਾ ਜਾ ਰਿਹਾ ਹੈਗਾ ਆ ਸਪੀਡ ਵਧਾਉਣ ਵਾਸਤੇ। ਦੱਸਦੇ ਵੀ ਸੀਗੇ ਅੰਡਰਕਵਰ ਵੀ ਕਿੱਦਾਂ ਇਹਨਾਂ ਦੀ ਸਪੀਡ ਵੱਧ ਸਕਦੀ ਹੈਗੀ ਆ। ਈ ਸਕੂਟਰ ਦੀ ਜਿਹੜੀ ਮੈਕਸੀਮ ਸਪੀਡ ਹੁੰਦੀ ਹੈ 24 ਕਿਲੋਮੀਟਰ ਪਰ ਆਵਰ, ਅਤੇ ਈ ਬਾਈਕ ਦੀ ਮੈਕਸੀਮ ਸਪੀਡ ਹੁੰਦੀ ਹੈ 32 ਕਿਲੋਮੀਟਰ ਪਰ ਆਵਰ, ਅਤੇ ਜਿਹੜੀ ਰਾਈਡਰ ਦੀ ਉਮਰ ਹੈਗੀ ਆ ਉਹ ਘੱਟੋ ਘੱਟ 16 ਸਾਲ ਹੋਣੀ ਚਾਹੀਦੀ ਹੈ, 16 ਸਾਲ ਤੋਂ ਘੱਟ ਵਾਲੇ ਨਹੀਂ ਚਲਾ ਸਕਦੇ। ਦੱਸ ਦਈਏ ਇਹ ਖਿਡੌਣੇ ਨਹੀਂ ਹਨ, ਇਹ ਬੜੀ ਹੈ ਮੋਟਰ ਵਹੀਕਲ ਵਾਂਗ ਇਹਨਾਂ ਨੂੰ ਵਰਤਿਆ ਕਰੋ, ਬੜੇ ਡੇਂਜਰਸ ਹਨ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਸੱਟਾਂ ਲੱਗਣ ਲੱਗ ਪਈਆਂ ਹਨ ਅਤੇ ਹੌਸਪਿਟਲ ਐਮਰਜੈਂਸੀ ਵਿੱਚ ਕਾਫੀ ਰਸ਼ ਪੈ ਜਾਂਦਾ ਹੈਗਾ ਆ। ਸੋ ਇਹੀ ਕਹਿੰਦੇ ਆ ਵੀ ਜਸਟ ਬੀ ਕੇਅਰਫੁਲ ਵੈਨ ਯੂ ਆਰ ਔਨ ਦ ਰੋਡ। ਬਹੁਤ ਸਾਰੀਆਂ ਹੋਰ ਖਬਰਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਣੀਆਂ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਬੜੀ ਜਲਦੀ ਮੈਂ ਗੁਰਮੁਖ ਸਿੰਘ ਬਾਜੀ ਸਾਹਿਬ ਨਾਲ ਵੀ ਗੱਲਬਾਤ ਕਰਨੀ ਹੈਗੀ ਆ। ਮੈਂ ਨਾ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਸੰਪਰਕ ਕਰ ਸਕਦੇ ਹੋ, ਤੁਹਾਡੀ ਆਪਾਂ ਹੈਲਪ ਕਰਨ ਦੀ ਕੋਸ਼ਿਸ਼ ਕਰੀਦੀ ਆ। ਸੋ ਜਿਹੜੀਆਂ ਮਿਊਨਿਸਪਲ ਇਲੈਕਸ਼ਨਸ ਆ ਰਹੀਆਂ ਹਨ, ਤੁਸੀਂ ਖੁਦ ਸੋਚਣਾ ਵੀ ਕਿਹਨੂੰ ਵੋਟ ਪਾਉਣੀ ਆ, ਜਿਹੜਾ ਐਡਰੈਸ ਲੱਭਣਾ ਸਾਡੀ ਕਿੱਥੇ ਵੋਟ ਪੈ ਰਹੀ ਆ, ਅਸੀਂ ਸਾਡੇ ਏਰੀਆ ਵਿੱਚ ਕੌਣ ਖੜ੍ਹਾ, ਥੋੜ੍ਹੀ ਜਿਹੀ ਡਿਊਟੀ ਸੰਭਾਲੋ, ਇੰਨਾ ਤਾਂ ਜਾਗਰਤ ਹੋਵੋ ਨਾ, ਨਹੀਂ ਤਾਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਅਤੇ ਬਸ ਤੁਰੇ ਰਹੋ ਕੰਮਾਂ 'ਤੇ, ਇਹੀ ਹੈਗੀ ਨਾ, ਹੋਰ ਕੀ ਹੈਗਾ। ਤੁਹਾਨੂੰ ਵੀ ਕੁਝ ਨਾ ਕੁਝ ਖੋਜ ਕਰਨਾ ਪੈਣਾ ਕਿਉਂਕਿ ਬਹੁਤ ਇੰਪੋਰਟੈਂਟ ਇਲੈਕਸ਼ਨਸ ਹੁੰਦੀਆਂ ਹਨ, ਮਿਊਨਿਸਪਲ ਇਲੈਕਸ਼ਨਸ। ਤੁਹਾਡੇ ਏਰੀਆ ਵਿੱਚ ਕੌਣ ਕੌਣ ਖੜ੍ਹਾ ਹੈਗਾ, ਵੈਬਸਾਈਟ ਹੁੰਦੀ ਆ, ਇਨਫੋਰਮੇਸ਼ਨ ਜੇ ਨਹੀਂ ਮਿਲਦੀ ਕਾਲ ਕਰਕੇ ਪਤਾ ਕਰ ਲਿਆ ਕਰੋ। ਪਤਾ ਲੱਗ ਰਿਹਾ ਕਈ ਤਾਂ ਐਸੇ ਰਜਿਸਟਰ ਕੀਤੇ ਹੋਏ ਹਨ ਕਹਿੰਦੇ ਕਿਸੇ ਹੋਰ ਨੂੰ ਹੈਰਾਨ ਵਾਸਤੇ, ਕਈ ਵਾਰੀ ਐਸੀ ਹੈਰਾਨਗੀ ਆ ਜਾਂਦੀ ਆ, ਪਹਿਲਾਂ ਉਹ ਬੰਦੇ ਉਸ ਉਹਦੇ ਅਗੇਂਸਟ ਖੜ੍ਹੇ ਹੁੰਦੇ ਆ ਅਤੇ ਫਿਰ ਉਹਦੀ ਸਪੋਰਟ ਵਿੱਚ ਆ ਜਾਂਦੇ ਹੈਗੇ ਆ। ਆਉਣ ਤਾਂ ਜੇ ਕੁਝ ਨਾ ਕੁਝ ਕੀਤਾ ਹੋਵੇ, ਇੰਨਾ ਚੰਗਾ ਕੰਮ ਕੀਤਾ ਆ ਜਿਹੜੀ ਉਹਦੀ ਦੁਬਾਰਾ ਸਪੋਰਟ ਵਿੱਚ ਆ ਗਏ, ਕਈਆਂ ਦੀ ਜ਼ਮੀਨ ਮਰ ਜਾਂਦੀ ਆ। ਬਸ ਇਹੀ ਮੈਂ ਕਹਿਣਾ ਚਾਹੁੰਦਾ, ਮੈਨੂੰ ਪਤਾ ਲੱਗ ਰਿਹਾ ਸਰ ਮੈਂ ਗੁਰਮੁਖ ਸਿੰਘ ਬਾਜੀ ਦੀ ਲਾਈਨ ਜਿੱਥੇ ਹੋਰ ਸਮਾਂ। ਗੁਰਮੁਖ ਸਿੰਘ ਬਾਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਅੰਮ੍ਰਿਤ ਸਾਹਿਬ ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਕੁਝ ਸੁਣਨ ਨੂੰ ਮਿਲਦਾ, ਕਈ ਇੱਦਾਂ ਲੱਗਦਾ ਟਰੂ ਹੋ ਸਕਦਾ ਕਿ ਨਹੀਂ ਸਕਦਾ, ਕਈ ਖਾਸ ਕਲੋਸ ਦੋਸਤ ਹੁੰਦੇ ਉਹ ਕਹਿੰਦੇ ਨਹੀਂ ਇਹ ਟਰੂ ਹੈਗਾ ਹੀ ਹੈਗਾ। ਸੋ ਸ਼ੁਕਰ ਮੇਲੇ ਗੱਲ ਦੱਸੀ, ਕਹਿੰਦੇ ਇੱਕ ਬੰਦਾ ਬਹੁਤ ਦੇਰ ਪਹਿਲਾਂ ਮਿਊਨਿਸਪਲ ਇਲੈਕਸ਼ਨ ਦੇ ਫੋਰਮ ਭਰਨ ਗਿਆ ਅਤੇ ਜਦੋਂ ਫੋਰਮ ਲਏ ਰੀਜਨਲ ਕੌਂਸਲ ਵਾਸਤੇ ਜਾਣਾ ਸੀ, ਰੀਜਨਲ ਕੌਂਸਲ ਸਪੈਲਿੰਗ ਭਰਨੇ ਨਹੀਂ ਆਏ, ਜਦੋਂ ਐਲੋਵੇਟਰ ਦੇ ਕੋਲ ਗਏ ਉੱਥੇ ਸੀਗਾ ਦੀ ਆਫਿਸ ਆਫ ਦਾ ਮੇਅਰ, ਉਹਨਾਂ ਨੇ ਮੇਅਰ ਦੇ ਫੋਰਮ ਭਰ ਦਿੱਤੇ। ਇਹ ਕਹਿੰਦੇ ਹਨ, ਕਹਿੰਦੇ ਮੇਅਰ ਦੇ ਸਪੈਲਿੰਗ ਦੇ ਕੰਮ ਤਾਂ ਉਹੀ ਹੈਗਾ ਆ, ਕਹਿੰਦੇ ਫਿਰ ਉਹਨਾਂ ਨੇ ਮੇਅਰ ਦੇ ਫੋਰਮ ਭਰ ਦਿੱਤੇ। ਹੁਣ ਕਿੰਨੀ ਕੁ ਸੱਚ ਗੱਲ ਹੈਗੀ ਆ ਤਾਂ ਮੈਂ ਸ਼ੁਕਰ ਮੇਲੇ ਵਾਸਤੇ ਤੁਹਾਨੂੰ ਦੱਸ ਦਿੱਤਾ, ਤੁਸੀਂ ਖੁਦ ਮੈਨੂੰ ਟੈਕਸਟ ਮੈਸੇਜ ਕਰਕੇ ਦੱਸ ਦਿਓ ਕੌਣ ਹੋ ਸਕਦਾ, 416-451-2222 'ਤੇ ਤੁਸੀਂ ਖੁਦ ਦੱਸ ਸਕਦੇ ਹੋ। ਸੋ ਖੜ੍ਹੇ ਹਨ, ਖੜ੍ਹਨ ਦਾ ਤੁਹਾਨੂੰ ਹੱਕ ਹੈਗਾ। ਜਿਹੜੀਆਂ ਪ੍ਰੋਵਿੰਸ਼ੀਅਲ ਅਤੇ ਫੈਡਰਲ ਇਲੈਕਸ਼ਨ ਹੁੰਦੀ ਫਿਰ ਵੀ ਤੁਹਾਡਾ ਸਰ ਜਾਂਦਾ, ਪਰ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਤੁਹਾਨੂੰ ਆਪ ਹੀ ਸਾਰਾ ਕੰਮ ਕਰਨਾ ਪੈਂਦਾ, ਜੋ ਰੂਲਸ ਰੈਗੂਲੇਸ਼ਨ ਪੜ੍ਹਨੇ ਹੁੰਦੇ, ਜੋ ਲਾਜ਼ ਲੈ ਕੇ ਆਉਣੇ ਆ, ਜੋ ਬਾਏ ਲਾਜ਼ ਲੈ ਕੇ ਆਉਣੇ, ਜੋ ਲੋਕਾਂ ਪਾਸੇ ਕੁਝ ਕਰਨਾ। ਜੇ ਇੰਗਲਿਸ਼ ਨਹੀਂ ਆਉਂਦੀ ਨਾ, ਜੇ ਇਹ ਨਹੀਂ ਹੈਗਾ ਤੁਸੀਂ ਬੋਲ ਨਹੀਂ ਸਕਦੇ, ਜੇ ਸਮਝ ਨਹੀਂ ਆਉਂਦੀ ਨਾ, ਬੰਦਾ ਔਖਾ ਸੌਖਾ ਬੋਲ ਲੈਂਦਾ ਫਿਰ ਲੋਕਾਂ ਦੀ ਮਦਦ ਕਰ, ਜੇ ਬੋਲਣੀ ਅਤੇ ਸਮਝ ਨਹੀਂ ਆਉਂਦੀ ਫਿਰ ਕੰਮ ਔਖਾ ਹੈ, ਇੰਨਾ ਸੌਖਾ ਕੰਮ ਹੈ ਨਹੀਂ। ਤਾਂ ਹੁਣ ਵੀ ਤੁਸੀਂ ਰਿਟਾਇਰ ਹੋ ਸਕਦੇ ਹੋ, ਜੇ ਹੋਣਾ ਚਾਹੁੰਦੇ ਹੋ ਤਾਂ ਇੱਜ਼ਤ ਲੋਕਾਂ ਦੀ ਹੋਰਾਂ ਦੀ ਬਚਾ ਸਕਦੇ ਹੋ, ਬਟ ਯੂ ਹੈਵ ਦਾ ਰਾਈਟ, ਯੂ ਹੈਵ ਅ ਰਾਈਟ ਟੂ ਫਿਲ ਦਾ ਫੋਰਮ। ਕੋਈ ਐਸਾ ਹੈ ਨਹੀਂ ਜੇ ਤੁਹਾਡਾ ਟੈਸਟ ਲਿਆ ਜਾਵੇ ਵੀ ਤੁਸੀਂ ਇੰਨੀ ਐਜੂਕੇਸ਼ਨ ਹੋਣੀ ਚਾਹੀਦੀ ਤਾਂ ਇਸ ਇਲੈਕਸ਼ਨ ਵਿੱਚ ਹਿੱਸਾ ਲੈ ਸਕਦੇ ਹੋ, ਕੋਈ ਵੀ ਲੈ ਸਕਦਾ, ਫੀਸ ਭਰ ਦੇਵੋ। ਹੁਣ ਤਾਂ ਟੂ ਲੜੇ, ਅਗਲੇ ਨੈਕਸਟ ਟਾਈਮ ਸੀ, ਨੈਕਸਟ ਟਾਈਮ ਕਈਆਂ ਨੇ ਸੋਚਣਾ ਵੀ ਆਪਾਂ ਵੀ ਭਰ ਲਈ, ਪ੍ਰਮੋਸ਼ਨ ਕਈਆਂ ਦੀ ਵੱਧ ਹੋ ਜਾਂਦੀ ਹੈਗੀ ਆ। ਸੋ ਖਬਰਾਂ ਵੱਲ ਆਪਾਂ ਜਾਣਾ, ਦੱਸ ਦੇਵਾਂ ਖਬਰਾਂ ਨੂੰ ਸਪੋਂਸਰ ਕੀਤਾ ਗਿਆ ਬੰਗਾ ਵਿੰਡੋਜ਼ ਐਂਡ ਡੋਰਸ ਵੱਲੋਂ। ਖਿੜਕੀਆਂ ਦਰਵਾਜ਼ੇ ਚਾਹੀਦੇ ਹਨ, ਬਹੁਤ ਸਾਰੀ ਐਨਰਜੀ ਸੇਵ ਹੋ ਜਾਂਦੀ ਹੈ, ਖੁਦ ਮੈਨੂਫੈਕਚਰ ਕਰਦੇ ਇੰਸਟਾਲ ਕਰਕੇ ਦਿੰਦੇ ਹਨ। ਤਾਂ ਬੰਗਾ ਡੋਰਸ ਐਂਡ ਵਿੰਡੋ 416-665-6650 'ਤੇ ਗੱਲਬਾਤ ਕਰ ਲੈਣੀ ਆ, ਅਤੇ ਡਰਕਾਰ ਰਜਿਸਟਰੀ ਨੰਬਰ 437-242-4351। ਬਹੁਤ ਸਾਰੀਆਂ ਆਫਿਸ ਜੋਬ, ਇੰਜੀਨੀਅਰ ਜੋਬਸ, ਵੈਲਡਰਸ ਅਤੇ ਟਰੱਕ ਡਰਾਈਵਰ ਜੋਬਸ ਅਵੇਲੇਬਲ ਹਨ, 437-242-4351। ਬਾਰੀਆ ਸਾਹਿਬ ਚਲੋ ਜੀ ਖਬਰਾਂ ਵੱਲ ਚੱਲਦੇ ਹਾਂ, ਖਬਰਾਂ 'ਤੇ ਨਜ਼ਰ ਰੱਖਦੇ ਹਾਂ। ਮੋਸਟ ਇੰਪੋਰਟੈਂਟ ਇਲੈਕਸ਼ਨਸ ਆ ਰਹੀਆਂ ਹਨ, ਮਿਊਨਿਸਪਲ ਇਲੈਕਸ਼ਨ, ਬਹੁਤ ਸਾਰੀਆਂ ਗੈਦਰਿੰਗ ਹੁੰਦੀਆਂ। ਮੈਂ ਫਿਰ ਵਾਰ ਵਾਰ ਕਹਿ ਰਿਹਾ, ਪੁੱਛ ਲਿਆ ਕਰੋ ਵੀ ਤੁਹਾਡੇ ਵਾਸਤੇ ਇਹਨਾਂ ਨੇ ਕੀ ਕੀਤਾ, ਫਿਰ ਨਹੀਂ ਤਾਂ ਰੇਡੀਓ 'ਤੇ ਆ ਕੇ ਤੁਸੀਂ ਕਹਿਣਾ ਆ ਨਹੀਂ ਹੋਇਆ, ਆ ਨਹੀਂ ਹੋਇਆ। ਬਹੁਤ ਸਾਰੇ ਐਸੇ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਆ, ਤੁਹਾਡਾ ਕੋਈ ਰਾਈਟ ਨਹੀਂ ਹੈਗਾ, ਤੁਸੀਂ ਸਾਈਡ ਵਾਕ ਬਲੋਕ ਕਰ ਦੇਵੋ। ਜੇ ਤੁਹਾਡੇ ਘਰ ਵਿੱਚ ਕੋਈ ਡਿਸੇਬਲ ਬੰਦਾ ਹੋਵੇ, ਵੀਲਚੇਅਰ ਲੈ ਕੇ ਲੰਘਣਾ ਹੋਵੇ, ਨਹੀਂ ਲੰਘ ਸਕਦਾ, ਫਿਰ ਉਹ ਕੀ ਕਰੇ, ਉਹਦਾ ਵੀ ਰਾਈਟ ਹੈਗਾ ਨਾ। ਹੁਣ ਜੇ ਬਣਾ ਦਿੱਤੇ ਘਰ, ਤੁਸੀਂ ਖਰੀਦ ਲਏ ਆ, ਇਹ ਥੋੜ੍ਹਾ ਤੁਸੀਂ 10 ਗੱਡੀਆਂ ਪਾਰਕ ਕਰ ਦੇਵੋ, ਉਹਦੀ ਜਗ੍ਹਾ ਹੁੰਦੀ ਨਾ। ਜੇ ਵੱਧ ਹਨ, ਜਾਂ ਤੁਹਾਨੂੰ ਮੂਵ ਹੋਣਾ ਪੈਣਾ ਅਤੇ ਜਾਂ ਕੋਈ ਘਰ ਵੱਡਾ ਲੈਣਾ ਪੈਣਾ, ਕਿਉਂਕਿ ਰੂਲਸ ਐਂਡ ਰੈਗੂਲੇਸ਼ਨ ਵੀ ਫਾਲੋ ਕਰਨੇ ਪੈਣੇ ਹੈਗੇ ਆ, ਜੋ ਹੋਰਾਂ ਵਾਸਤੇ ਬਣਾਏ ਗਏ ਆ, ਸੇਫਟੀ ਅਤੇ ਸਿਕਿਉਰਿਟੀ ਵਾਸਤੇ ਬਣਾਏ। ਬਣਾਏ ਗਏ ਹੈਗੇ ਆ। ਸੋ ਇਹ ਥੋੜ੍ਹਾ ਹੈਗਾ ਵੀ ਜਿਹੜੀ ਕਾਰ ਦੇ ਟਾਇਰ ਸਾਈਡ ਵਾਕ ਤੋਂ ਆਫ ਹੋ ਕੇ ਡਰਾਈਵਰ 'ਤੇ ਹਨ, ਪਰ ਪਿੱਛੇ ਜਿਹੜੀ ਪੂਛ ਹੈਗੀ ਆ ਬੰਪਰ ਕਹਿ ਦਿੰਦੇ ਉਹ 6 ਫੁੱਟ ਲੰਬਾ ਹੋਵੇ, ਫਿਰ ਉਹ ਵਿਚਾਰੇ ਉਹ ਜਿਹੜੇ ਤੁਰਨਾ ਚਾਹੁੰਦੇ ਆ ਲੰਘਣ ਕਿੱਦਾਂ ਲੰਘ ਸਕਣ। ਸੋ ਰਲ ਮਿਲ ਕੇ ਕੰਮ ਚੱਲਦੇ ਹੁੰਦੇ ਆ। ਜੇ ਘਰ ਬਣਾਏ ਸੀ ਇੱਦਾਂ ਗਲਤੀ ਨਾਲ ਤੁਸੀਂ ਖਰੀਦੇ ਕਰਲੇ ਸੀ, ਕਹਿ ਦਿੰਦਾ ਦੀਜ਼ ਆਰ ਨੋਟ ਸੇਫ ਹਾਊਸਿਸ, ਵੀ ਕੈਨ ਪਾਰਕ ਆਰ ਕਾਰਸ ਹੇਅਰ, ਤੋ ਤੁਹਾਨੂੰ ਵੀ ਉਦੋਂ ਆਵਾਜ਼ ਉਠਾਉਣੀ ਪੈਣੀ ਹੈਗੀ ਆ। ਐਡਵੋਕੇਸੀ ਬੜੀ ਜ਼ਰੂਰੀ ਹੈਗੀ, ਇਹਨਾਂ ਨੇ ਤਾਂ ਕੱਖ ਨਹੀਂ ਕਰਨਾ, ਬਹੁਤ ਘੱਟ ਕਰਨਾ ਇਹਨਾਂ ਨੇ। ਵਾਰੀਆ ਸਾਹਿਬ ਆ ਜਾਓ ਜੀ, ਖਬਰਾਂ ਵੱਲ ਚੱਲਦੇ ਹਾਂ।
1: ਅੰਮ੍ਰਿਤ ਸਾਹਿਬ, ਤੁਸੀਂ ਲੋਕਲ ਇਲੈਕਸ਼ਨਾਂ ਦੀ ਗੱਲ ਕਰ ਰਹੇ ਸੀਗੇ
0: ਜੀ,
1: ਤੇ ਮੈਂ ਇੱਕ ਫੋਟੋ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀਗਾ ਕੱਲ ਦਾ
0: ਜੀ,
1: ਸੋਸ਼ਲ ਮੀਡੀਆ ਤੇ ਵੀ ਆਈ ਆ, ਤੇ ਨਾਲ ਦੀ ਨਾਲ ਮੈਂ ਅੱਜ ਤੋਂ 4 ਸਾਲ ਪਹਿਲਾਂ ਇੱਕ ਇੰਟਰਵਿਊ ਕੀਤੀ ਸੀਗੀ, ਤੇ ਨਾਲ ਉਹਨੂੰ ਮੈਂ ਸੁਣ ਰਿਹਾ ਸੀ ਉਹ ਗੱਲਾਂ, ਖੁਦ ਮੈਂ ਇੰਟਰਵਿਊ ਕੀਤੀ ਸੀ ਤੇ ਖੁਦ ਉਹਦੇ ਚ ਦਾਅਵੇ ਸੀਗੇ। ਉਦੋਂ ਪੈਟ੍ਰਿਕ ਬਰਾਊਨ ਸਾਹਿਬ ਕੀ ਸੀਗੇ, ਕੀ ਦੋਸ਼ ਲਾਏ ਸੀ ਉਹਨਾਂ ਨੇ, ਉਹਨਾਂ ਨੂੰ ਮੈਚ ਕਰ ਰਿਹਾ ਸੀ ਨਾਲ ਮੈਂ, ਠੀਕ ਹੈ ਜੀ, ਤੇ ਨਾਲ ਦੇ ਨਾਲ ਉਹਨੂੰ ਫੋਟੋ ਨੂੰ ਮੈਂ ਗੌਰ ਨਾਲ ਦੇਖ ਰਿਹਾ ਸੀਗਾ। ਤੇ ਉਹਨੂੰ ਐ ਲੱਗਦਾ ਸੀ ਕਿ ਜਿੱਦਾਂ ਪੰਜਾਬ ਦੀ ਸਿਆਸਤ ਅੱਗੇ ਦੀ ਗੱਲ ਹੋ ਗਈ ਆ ਹੁਣ, ਵੀ ਜਦੋਂ ਅਸੀਂ ਆਮ ਪਬਲਿਕ ਨੂੰ, ਆਮ ਬ੍ਰਹਮਟੋਰੀਅਨ ਨੂੰ ਕਵਾਂਗੇ ਕਿ ਤੁਸੀਂ ਇਸ ਤਰੀਕੇ ਨਾਲ ਚੱਲੋ
0: ਜੀ,
1: ਤੇ ਜਿਹੜੇ ਪਬਲਿਕ ਚਿਹਰੇ ਹੈਗੇ ਆ ਜਦੋਂ ਉਸ ਪਾਸੇ ਮੈਂ ਉਹ ਗੱਲ ਦੇਖਦਾ ਹੈਗਾ ਤੇ ਬੜਾ ਮਹਿਸੂਸ ਹੋਇਆ ਕਿ ਗੱਲ ਕਿੱਧਰ ਨੂੰ ਜਾਂਦੀ ਪਈ ਹੈ। ਸੋ ਇਹਨਾਂ ਹਾਲਤਾਂ ਦੇ ਵਿੱਚ ਜਿਹੜੇ ਬ੍ਰਹਮਟੋਰੀਅਨ ਉਹੀ ਸੋਚਣ, ਸੈਲਫ ਜਿਹੜੀ ਰਿਸਪੋਂਸੀਬਿਲਟੀ ਆ ਉੱਤੇ ਗੱਲ ਆ ਗਈ ਕਿ ਜੱਜਮੈਂਟ ਹੁਣ ਆਪੋ ਆਪਣੀ ਹੋਣੀ ਚਾਹੀਦੀ ਹੈ ਜੀ,
0: ਠੀਕ
1: ਆ। ਜਿਹੜੇ ਬੰਦਾ ਆਪਣੀ ਜੱਜਮੈਂਟ ਰੱਖੂਗਾ ਉਹੀ ਵਧੀਆ ਵੋਟਰ ਹੋਊਗਾ, ਉਹੀ ਵਧੀਆ ਡਿਸੀਜਨ ਲਊਗਾ। ਜਿਹੜੀ ਆਪਾਂ ਇਹ ਕਹਿ ਦਿੰਦੇ ਹੈਗੇ ਆ ਕਿ ਆਪਾਂ ਇਹ ਵੇਖਣਾ ਕਿ ਕੋਈ ਕਿਸੇ ਪਲੇਟਫਾਰਮ ਤੇ, ਠੀਕ ਆ, ਆਪਣੀ ਗੱਲ ਹਰ ਕੋਈ ਰੱਖ ਸਕਦਾ, ਉਹਨੂੰ ਸਵਾਲ ਵੀ ਕਰਨੇ ਚਾਹੀਦੇ ਆ, ਪਰ ਸੈਲਫ ਜਿਹੜੀ ਆ ਆਪਣੀ ਡਿਟਰਮੀਨੇਸ਼ਨ ਇਹਦੇ ਤੇ ਜ਼ਿਆਦਾ ਗੱਲ ਆਉਂਦੀ ਆ। ਮੈਂ ਤਾਂ ਉਸ ਫੋਟੋ ਨੂੰ ਵੇਖ ਕੇ ਇਹ ਗੱਲ ਲਾਉਂਦਾ ਸੀਗਾ ਜੀ,
0: ਗੱਲ ਚੱਲਦੀ ਆ। ਭਾਜੀ ਸਾਹਿਬ ਮੈਂ ਵਿੱਚੇ ਤੁਹਾਨੂੰ ਰੋਕਦਾ, ਮੈਂ ਇਹ ਵੀ ਕਹਿੰਦਾ ਜੇ ਕੋਈ ਵੋਟਾਂ ਨਹੀਂ ਪਾਉਂਦਾ ਨਾ, ਜੇ ਕਹਿੰਦਾ ਵੋਟ ਉਹ ਜੇ ਉਹਨੂੰ ਕੋਈ ਸਪੀਡਿੰਗ ਟਿਕਟ ਮਿਲ ਗਈ ਆ ਉਹਦੀ ਸੁਣਾਈ ਵੀ ਨਹੀਂ ਹੋਣੀ ਚਾਹੀਦੀ ਹੈਗੀ, ਕਹਿੰਦਾ ਤੇ ਤੂੰ ਤਾਂ ਵੋਟ ਨਹੀਂ ਪਾਈ, ਵੀ ਤੇਰਾ ਤਾਂ ਹੱਕ ਹੀ ਹੈ ਨਾ ਇਹਨਾਂ ਮੁੱਦਿਆਂ ਤੇ ਗੱਲ ਕਰਨ ਦਾ। ਤੂੰ ਜਿਹੜੀ ਵੋਟ ਪਾਉਣੀ ਨਾ, ਤੇਰਾ ਪ੍ਰੋਪਰਟੀ ਟੈਕਸ ਹਾਈ ਹੈਗਾ, ਤੂੰ ਉਦੋਂ ਆਵਾਜ਼ ਨਹੀਂ ਉਠਾਈ ਜਦੋਂ ਤੇਰੇ ਕੋਈ ਚਾਂਸ ਸੀਗਾ, ਯਾਨੀ ਕਿ ਵੋਟ ਪਾਵੇ, ਮੈਂ ਕਹਿੰਦਾ ਜਿਹਨੂੰ ਮਰਜ਼ੀ ਪਾਇਆ ਵੋ, ਵੋਟ ਪਾਉਣੀ ਬੜੀ ਜ਼ਰੂਰੀ ਆ। ਤੁਹਾਡੇ ਬਹੁਤ ਸਾਰੇ ਅਹੁਦੇ ਖੋਹ ਲੈਣੇ ਚਾਹੀਦੇ ਹਨ, ਕਿਉਂਕਿ ਹੱਕ ਬੜਾ ਔਖਾ ਮਿਲਿਆ, ਤੁਹਾਨੂੰ ਆਵਾਜ਼ ਬਣ ਕੇ ਅੱਗੇ ਆਉਣਾ ਪੈਣਾ। ਹਾਂ, ਕੋਈ ਐਮਰਜੈਂਸੀ ਕੇਸ ਹੈਗਾ, ਵੋਟ ਨਹੀਂ ਪਾ ਸਕਦੇ, ਪਰ ਕੈਨੇਡਾ ਸਰਕਾਰ ਵੱਖ ਵੱਖ ਇਲੈਕਸ਼ਨ ਦੇ ਵਿੱਚ ਵੱਖ ਵੱਖ ਟਾਈਮ ਵਿੱਚ ਵੋਟਾਂ ਪਾਉਣ ਦਾ ਤੁਹਾਨੂੰ ਮੌਕਾ ਦਿੰਦੀ ਹੈ, ਟਾਈਮ ਦਿੰਦੀ ਆ। ਇਹ ਨਹੀਂ ਹੈਗਾ ਤੁਸੀਂ ਨਹੀਂ ਪਾ ਸਕਦੇ, ਜਿਹਨਾਂ ਨੇ ਨਹੀਂ ਪਾਈਆਂ ਉਹਨਾਂ ਨੂੰ ਮੈਂ ਕਹਿੰਦਾ ਕਿਤੇ ਨਾ ਕਿਤੇ ਉਹਨਾਂ ਦੇ ਕੁਝ ਨਾ ਕੁਝ ਜਿਹੜੇ ਆ ਰਾਈਟਸ ਖੋਹ ਲੈਣੇ ਚਾਹੀਦੇ ਹੈ, ਵੀ ਤੁਸੀਂ ਆਹ ਕਰ ਨਹੀਂ ਸਕਦੇ, ਤੁਸੀਂ ਤਾਂ ਵੋਟ ਨਹੀਂ ਪਾਈ, ਅਸੀਂ ਤੁਹਾਡੀ ਆਵਾਜ਼ ਕੱਲੇ ਸੁਣੀਏ
1: ਜੀ। ਤਾਂ ਇਹਦੇ ਨਾਲ ਹੀ ਆਪਾਂ ਬ੍ਰੈਂਪਟਨ ਦੀ ਗੱਲ ਕਰਦੇ ਹਾਂ। ਤੰਬੜ ਸਾਹਿਬ
0: ਜੀ,
1: ਮੇਰੀ ਆਵਾਜ਼ ਆ ਰਹੀ ਹੈ?
0: ਆ ਰਹੀ, ਆ ਰਹੀ, ਠੀਕ ਠਾਕ ਆ ਰਹੀ ਆ।
1: ਬ੍ਰੈਂਪਟਨ ਦੇ ਵਿੱਚ ਜਿਹੜਾ ਆਪਣਾ 407 ਹਾਈਵੇ ਤੇ ਬ੍ਰਹਮਲੀ ਰੋਡ ਦੇ ਉੱਪਰ ਇੱਕ ਬਹੁਤ ਵੱਡਾ ਟ੍ਰੀਟਮੈਂਟ ਪਲਾਂਟ ਆ ਜੀ
0: ਜੀ,
1: ਠੀਕ ਹੈ, ਗਾਰਬੇਜ ਦਾ, ਤੁਹਾਡੇ ਵੀ ਧਿਆਨ ਚ ਗੱਲ ਆਈ ਹੋਗੀ
0: ਜੀ,
1: ਤੇ ਮੇਰਾ ਓਲਡ ਐਨਰਜੀ ਵੇਸਟ ਪਲਾਂਟ। ਬ੍ਰੈਂਪਟਨ ਦੇ ਲੋਕਾਂ ਨੂੰ ਵਧਾਈ ਆ ਵੀ ਹੁਣ ਉਹ ਨੌਰਥ ਅਮਰੀਕਾ ਦਾ, ਕੈਨੇਡਾ ਦਾ ਨੀ, ਉੱਤਰੀ ਅਮਰੀਕਾ ਦਾ ਸਭ ਤੋਂ ਵੱਡਾ ਜਿਹੜਾ ਗਾਰਬੇਜ ਬਰਨਿੰਗ ਪਲਾਂਟ ਬਣ ਜਾ ਰਿਹਾ ਜੀ
0: ਜੀ,
1: ਉਹ ਚ ਪ੍ਰੋਸੈਸਿੰਗ ਵੀ ਹੋਊਗੀ। ਹੁਣ ਇਹ ਵਧਾਈ ਨੂੰ ਮੇਰੀ ਨੂੰ ਕਿੱਦਾਂ ਲੈਂਦੇ ਹੈਗੇ ਬ੍ਰੈਂਪਟਨ ਦੇ ਲੋਕ, ਡੇਢ 1,50,000 ਤੋਂ 1,80,000 ਕਪੈਸਿਟੀ ਆ, 3 ਜਾਂ 4 ਗੁਣਾ ਵੱਧ ਕੇ 9,00,000 ਟਨ ਇੱਥੇ ਜਿਹੜਾ ਗਾਰਬੇਜ ਆ ਸਾੜਾ ਜਾਣਾ ਜੀ ਬ੍ਰੈਂਪਟਨ ਦੇ ਰੈਜੀਡੈਂਸ਼ੀਅਲ ਏਰੀਆ ਦੇ ਵਿੱਚ
0: ਜੀ।
1: ਤੇ ਇਹਦੇ ਉੱਤੇ ਹੁਣ ਗੱਲ ਇਹ ਹੈਗੀ ਆ ਕਿ ਇਹ ਬੜਾ ਇੰਪੋਰਟੈਂਟ ਸਵਾਲ ਆ ਕਿ ਅਸੀਂ ਦੇਖੋ ਇਹ ਪ੍ਰੋਸੈਸਿੰਗ ਤਾਂ ਬਹੁਤ ਜ਼ਰੂਰੀ ਹੈ, ਇਹਦੇ ਉੱਤੇ ਸਵਾਲ ਸਿੱਧੇ ਤੌਰ ਤੇ ਉਠਾਉਣੇ ਤਾਂ ਨਹੀਂ ਸਹੀ ਹੈਗੇ, ਕਿਉਂਕਿ ਇਹ ਚੀਜ਼ ਜਿਹੜੀ ਹੈਗੀ ਆ ਜਿਹੜੀ ਗਾਰਬੇਜ ਦੀ ਪ੍ਰੋਸੈਸਿੰਗ ਆ, ਵਨ ਆਫ ਦਾ ਇੰਪੋਰਟੈਂਟ ਆਸਪੈਕਟ, ਠੀਕ ਹੈ ਜੀ, ਲੇਕਿਨ ਸਿਸਟਮ ਜਿਹੜਾ ਸਾਡਾ, ਜਾਂ ਅਸੀਂ ਉਹ ਕਹਿ ਸਕਦੇ ਹਾਂ ਕਿ ਜਿਹੜਾ ਜਨਜੀਵਨ ਆ ਉਹਦੇ ਤੋਂ ਅਗਾਂਹ ਅੱਗੇ ਜਿੰਨਾ ਵੇਸਟ ਹੈਗਾ ਉਹਦੀ ਪ੍ਰੋਸੈਸਿੰਗ ਹੋਣੀ ਬਹੁਤ ਜ਼ਰੂਰੀ ਹੈ। ਪਰ ਇਹਦੇ ਤੇ ਕਿਹੜੀਆਂ ਐਡਵਾਈਜ਼ਰੀਆਂ ਲਈਆਂ ਗਈਆਂ, ਕਿੰਨੀਆਂ ਪਬਲਿਕ ਮੀਟਿੰਗ ਜਿਹੜੀਆਂ ਕੰਸਲਟ ਕੀਤੀਆਂ ਗਈਆਂ ਨੇ, ਕਿ ਪਬਲਿਕ ਰੈਜੀਡੈਂਸ ਏਰੀਆ ਦੇ ਵਿੱਚ ਜਦੋਂ ਦੀ 9-4 ਗੁਣਾ ਕਪੈਸਿਟੀ ਵਧੂਗੀ ਤੇ ਉਹਦੇ ਤੋਂ ਏਅਰ ਪੋਲਿਊਸ਼ਨ ਦੇ ਜਿੰਨਾ ਪੀਲ ਪਬਲਿਕ ਹੈਲਥ ਹੈਗਾ, ਇਨਵਾਇਰਮੈਂਟ ਗਰੁੱਪ ਹੈਗੇ ਆ, ਲੋਕਲ ਰੈਜੀਡੈਂਟਸ ਹੈਗੇ ਆ, ਪਹਿਲਾਂ ਵੀ ਇਹਦੇ ਦੇ ਸਵਾਲ ਉੱਠੇ ਸੀ ਕਿ ਤੁਸੀਂ ਇਹ ਕੰਮ ਨਾ ਕਰੋ। ਲੇਕਿਨ ਇੰਟਾਰੀਓ ਗਵਰਨਮੈਂਟ ਹੁਣ ਅੱਗੇ ਫਾਰਵਰਡ ਹੋਣ ਜਾ ਰਹੀ ਹੈ ਜੀ, ਤਾਂ ਇਹਨੂੰ ਲੈ ਕੇ ਵੱਡੇ ਕੰਸਰਨ ਜਿਹੜੇ ਆ ਉੱਥੇ ਹੈਗੇ ਆ। ਹਾਲਾਂਕਿ ਮੈਨੂੰ ਨੀ ਪਤਾ ਇਲੈਕਸ਼ਨਾਂ ਦੇ ਵਿੱਚ ਇਹ ਚੀਜ਼ ਆਈ ਹੈ ਸਾਹਮਣੇ ਹਾਲੇ ਤੱਕ ਨਹੀਂ
0: ਲੈ ਕੇ ਆ ਰਹੇ ਆਵਾਜ਼ ਉਠਾ ਰਹੇ ਹਨ ਜਿਹੜੇ ਨਵੇਂ ਖੜੇ ਹਨ, ਜਿਹੜੇ ਪੁਰਾਣੇ ਆ ਉਹ ਤਾਂ ਚੁੱਪ ਬੈਠੇ ਕਿਉਂਕਿ ਉਹਨਾਂ ਨੇ ਤਾਂ ਹਾਂ ਕੀਤੀ ਸੀਗੀ, ਉਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ। ਸਿਰਫ ਇੱਕ ਬੰਦੇ ਨੇ ਵਿਰੋਧ ਕੀਤਾ ਜਿਹੜਾ ਆਪਣੀ ਸੀਟ ਛੱਡ ਕੇ ਜਾ ਰਿਹਾ ਹੈ, ਗੁਰਪ੍ਰਤਾਪ ਤੂਰ, ਉਹਨੂੰ ਵਿਰੋਧ ਕੀਤਾ ਸਾ, ਬਾਕੀ ਸਾਰਿਆਂ ਨੇ ਹਾਂ ਵਿੱਚ ਵੋਟ ਪਾਏ। ਸੋ ਕੇ ਬਰਿੰਗ ਇਟ ਸੋ ਸਭ ਤੋਂ ਨੌਰਥ ਅਮਰੀਕਾ ਦਾ ਬਿਗੇਸਟ ਗਾਰਬੇਜ ਬਰਨਿੰਗ ਪਲਾਂਟ, ਮੈਂ ਨਹੀਂ ਕਹਿੰਦਾ ਆਉਣਾ ਚਾਹੀਦਾ ਕਿ ਬਰੈਂਪਟਨ ਦੇ ਰੈਜੀਡੈਂਸ਼ੀਅਲ ਏਰੀਆ ਦੇ ਵਿੱਚ ਆਉਣਾ ਚਾਹੀਦਾ ਅਤੇ ਜਾਂ ਕਿਤੇ ਨੌਰਥ ਵਿੱਚ ਲਿਆਉਣਾ ਚਾਹੀਦਾ। ਜੇ ਬਿਲੀਅਨ ਡਾਲਰ ਓਇਲ ਪਾਈਪਲਾਈਨ 'ਤੇ ਲਾ ਸਕਦੇ ਆ ਤਾਂ ਇਹ ਪਲਾਂਟ ਥੋੜ੍ਹਾ ਗਾਹਾਂ ਉੱਥੇ ਨਹੀਂ ਲੈ ਕੇ ਜਾ ਸਕਦੇ ਜਿੱਥੇ ਲੋਕ ਨਹੀਂ ਵੱਸਦੇ। ਤੁਸੀਂ ਮੈਂ ਹੁਣ ਪੇਰੈਂਟਸ ਨੂੰ ਕਹਿੰਦਾ ਖੋਜੋ ਇਹਦੇ ਬਾਰੇ, ਜਿਹੜੇ ਤੁਹਾਡੇ ਉਹ ਸੀਟ ਮੰਗਣ ਆਉਂਦੇ ਆ ਨਾ ਵੀ ਸਾਨੂੰ ਵੋਟ ਪਾ, ਉਹਨਾਂ ਨੂੰ ਪੁੱਛਿਓ ਵੀ ਤੁਸੀਂ ਹਾਂ ਕੱਲੇ ਪਾਈ ਹੈਗੀ, ਬਹੁਤ ਸਾਰੀਆਂ ਬਿਮਾਰੀਆਂ ਲੱਗਣੀਆਂ, ਕੈਂਸਰ ਵੀ ਲੱਗ ਸਕਦਾ ਹੈਗਾ ਆ। ਉਹ ਰਿਪੋਰਟ ਪੜ੍ਹਿਓ ਜਿਹੜੀ ਪੜ੍ਹਨੀ ਚਾਹੀਦੀ ਆ, ਫਿਰ ਤੁਸੀਂ ਕਹਿੰਦਾ ਸਾਡੇ ਬੱਚੇ ਬਿਮਾਰ ਹੋਏ ਨਾ ਹੌਸਪਿਟਲ ਆਇਆ, ਅਤੇ ਸਭ ਤੋਂ ਬਿਗੈਸਟ ਬਰਨਿੰਗ ਪਲਾਂਟ ਜਿਹੜਾ ਹੈ ਗਾਰਬੇਜ ਦਾ ਉਹ ਬਰੈਂਪਟਨ ਵਿੱਚ ਆ ਰਿਹਾ, ਨੌਰਥ ਅਮਰੀਕਾ ਦਾ। ਸੋਚਣ ਵਾਲੀ ਗੱਲ ਆ। ਮੈਂ ਆਈ ਥਿੰਕ ਦੋ ਕਲਾਈਨਾਂ ਲੈ ਲਈਏ, ਨਾਲੇ ਫੋਨ ਟੈਸਟ ਕਰ ਲਈਏ ਅਤੇ ਨਾਲੇ ਫਿਰ ਆਪਾਂ ਹੋਰ ਖਬਰ ਵੱਲ ਚੱਲਦੇ, ਇਸ ਖਬਰ 'ਤੇ ਹੋਰ ਥੋੜ੍ਹੀ ਨਜ਼ਰ ਰੱਖਦੇ ਹਾਂ। ਜਸਵੀਰ ਸਿੰਘ ਜੀ ਤੁਹਾਡੀ ਪਹਿਲੀ ਗੱਲ ਆ।
2: ਦੰਬਰ ਸਾਹਿਬ ਸਤਿ ਸ਼੍ਰੀ ਅਕਾਲ ਦੋਹਾਂ ਭਰਾਵਾਂ ਨੂੰ।
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
2: ਦੰਬਰ ਸਾਹਿਬ, ਵਾਲੀਆ ਸਾਹਿਬ ਨੇ ਜਿਹੜੀ ਗੱਲ ਕੀਤੀ ਆ, ਜਿਹੜੀਆਂ ਬਾਕੀ ਸਿਟੀਆਂ ਹੁੰਦੀਆਂ ਉਹਨਾਂ ਨੇ ਵਿਰੋਧ ਕੀਤਾ ਇਸ ਪਲਾਂਟ ਨੂੰ ਕਿਉਂਕਿ ਸਾਡੇ ਬ੍ਰੈਂਪਟਨ 'ਚ ਆਇਆ ਹੈਗਾ। ਸੈਕਿੰਡ ਦੰਬਰ ਸਾਹਿਬ ਇਹਦੇ ਨਾਲ ਕਿ ਬਹੁਤ ਤਕੜਾ ਇਸ਼ੂ ਹੈਗਾ, ਸਾਡੇ ਹੌਸਪੀਟਲ ਤਾਂ ਹੈ ਨਹੀਂ ਆਪਣੇ, ਕਹਿੰਦੇ ਗਾਰਬੇਜ ਵਾਲਾ ਪਲਾਂਟ ਲੈ ਆਉਂਦਾ ਇਹ ਬ੍ਰੈਂਪਟਨ ਦੇ ਲੋਕਾਂ ਨੂੰ, ਕਹਿੰਦੇ ਮਾਰਨ ਨੂੰ ਲੈ ਕੇ ਆਉਂਦਾ ਆ, ਸੋਰੀ ਮੇਰੀ ਵਰਡਿੰਗ, ਕਹਿੰਦਾ ਮਤਲਬ ਇਹ ਆ ਮਿਸਾਗਾ ਦੇ ਵਿੱਚ ਕਿੰਨੇ ਹੌਸਪੀਟਲ ਆ, ਉਹਨਾਂ ਸਿਟੀਆਂ ਨੇ ਕਾਹਤੇ ਨਹੀਂ ਇਹਨਾਂ ਨੂੰ ਅਲਾਊਡ ਕੀਤਾ। ਇਹਦੇ ਵਿੱਚ ਸਾਡੀ ਸਿਟੀ ਦਾ ਜਿਹੜਾ ਮੇਰਾ ਇਹਦਾ ਸਭ ਤੋਂ ਵੱਡਾ ਮੈਂ ਤਾਂ ਕਹੂੰਗਾ ਇਹਦੀ ਨੈਗੇਟਿਵਿਟੀ ਆ, ਜਿਹੜੇ ਡਿਪਟੀ ਮੇਅਰ ਆ ਇਹ ਸੁੱਤੇ ਪਏ ਆ, ਤੇ ਬਾਕੀ ਜਿਹੜੇ ਸਾਡੇ ਨੀਲੀਆਂ ਟਾਈਆਂ ਵਾਲੇ ਜਿਹੜੇ ਆਪਣੇ ਪੀਸੀ ਪਾਰਟੀ ਵਾਲੇ ਤਾਂ ਲਿਬਰਲ ਵਾਲੇ ਆ, ਕੀ ਗੱਲ ਇਹਨਾਂ ਨੇ ਮੂੰਹ ਤੇ ਠਾਠੀਆਂ ਬੰਨੀਆਂ, ਕੀ ਗੱਲ ਬ੍ਰੈਂਪਟਨ ਦੇ ਟੈਕਸ ਪੇਅਰ ਨੂੰ ਤੁਸੀਂ ਕਿੱਦਾਂ ਘੁੱਟ ਘੁੱਟ ਕੇ ਉਹਨਾਂ ਦਾ ਸਾਹ ਮਾਰਨਾ, ਕਿ ਇਹ ਬਹੁਤ ਵੱਡਾ ਇਸ਼ੂ ਆ ਇਸ ਵੇਲੇ ਇਲੈਕਸ਼ਨ ਦੇ ਵਿੱਚ, ਇਹ ਮੁੱਦਾ ਹੋਣਾ ਚਾਹੀਦਾ ਹੈਗਾ। ਮੈਂ ਕਹਿੰਦਾ
0: ਜੇ ਸਾਡੀ ਗੱਲਬਾਤ ਨਹੀਂ ਲੱਗਦਾ ਤੁਸੀਂ ਠੀਕ ਨੀ ਬੋਲਦੇ, ਸਰਚ ਕਰ ਲਿਓ, ਸਾਨੂੰ ਸਾਰੀ ਖਬਰ ਮਿਲ ਜਾਵੇ ਵੀ ਕਿਹੜੀ ਕਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਹੈਗੀਆਂ। ਪਰ ਸਭ ਤੋਂ ਨੌਰਥ ਅਮਰੀਕਾ ਦਾ ਬਿਗੈਸਟ ਗਾਰਬੇਜ ਬਰਨਿੰਗ ਪਲਾਂਟ ਤੁਹਾਡੇ ਸ਼ਹਿਰ ਵਿੱਚ ਆ ਰਿਹਾ, ਵਧਾਈ ਦੇ ਪਾਤਰ ਤੁਸੀਂ ਬ੍ਰੈਂਪਟਨ, ਤੁਸੀਂ ਵੋਟਾਂ ਪਾਣੀਆਂ ਦੀ ਦੇਖੇ ਤੁਸੀਂ ਕਿੰਨੀ ਕੁ ਵਧਾਈ ਲੈਂਦੇ ਹੋ। ਗੁਰਜੀਤ ਜੀ ਆ ਜਾਓ।
3: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
3: ਭਾਜੀ ਜਦੋਂ ਨਾ ਪਹਿਲਾਂ ਅੱਜ ਤੋਂ 4 ਸਾਲ ਪਹਿਲਾਂ ਸਿਟੀ ਦੇ ਵਿੱਚ ਨਾ ਕੋਈ ਵੀ ਬਿੱਲ ਆਉਂਦਾ ਸੀ, ਵੋਟਿੰਗ ਹੁੰਦੀ ਸੀ, ਗੁਰਪ੍ਰੀਤ ਭਾਜੀ ਹੁਣੀ 5-6 ਵੋਟਾਂ ਇੱਕ ਪਾਸੇ ਹੁੰਦੀਆਂ, 5-6 ਵੋਟਾਂ ਇੱਕ ਪਾਸੇ ਹੁੰਦੀਆਂ ਸੀ। ਭਾਜੀ ਪਿਛਲੇ ਟਾਈਮ 'ਚ 4 ਸਾਲ 'ਚ ਤਾਂ ਵੋਟਿੰਗ ਨੀ ਹੋਈ ਸਿਟੀ 'ਚ, ਦਸ ਦੀਆਂ 10 ਵੋਟਾਂ ਇੱਕ ਪਾਸੇ ਪਈਆਂ। ਤੂਰ ਤਾਂ ਜਾਂਦਾ ਪਾ ਗਿਆ, ਕੱਲ ਨੂੰ ਲੋਕਾਂ ਚ ਮੂੰਹ ਵੀ ਦੇਣਾ ਆ
0: ਜੀ।
3: ਹਾਂਜੀ ਸਾਡੇ ਐਮ ਪੀ ਪੀ ਕਿੱਥੇ ਸੁੱਤੇ ਪਏ ਆ, ਇਹਨਾਂ ਨੂੰ ਇੱਥੇ ਰੇਡੀਓ ਤੇ ਲਿਆ ਕੇ ਵਧਾਈਆਂ ਦੇਣ ਜੋਗੇ ਨਾ ਰਹੋ, ਆ ਝੋਲਾ ਚੱਕਾਂ ਦੇ ਮਗਰ ਲੱਗ ਲੱਗ ਕੇ ਇਹਨਾਂ ਨੂੰ ਵਧਾਈਆਂ ਦੇਈ ਜਾਂਦੇ ਤੁਸੀਂ, ਲਿਆ ਰੇਡੀਓ ਤੇ ਇਹਨਾਂ ਨੂੰ ਪੁੱਛੋ ਭਾਈ ਗਾਰਬੇਜ ਦਾ ਪਲਾਟ ਆਇਆ ਕੱਲ ਇੱਥੇ ਬ੍ਰੈਂਪਟਨ 'ਚ, ਐਡਾ ਵੱਡਾ ਭਾਜੀ ਅੰਟਾਰੀ ਹੋ, ਹੋਰ ਪਾਸੇ ਲੈ ਜਾਂਦੇ, ਬੈਰੀ ਲੈ ਜਾਂਦੇ। ਹਾਂਜੀ ਬਥੇਰੀ ਜਗ੍ਹਾ ਖਾਲੀ ਪਈ ਆਸੇ ਪਾਸੇ,
0: ਕਿਸੇ ਖਾਲੀ ਜਗ੍ਹਾ ਲੈ ਕੇ ਜਾਂਦੇ, ਲੋਕਾਂ ਨੂੰ ਬਿਮਾਰੀਆਂ ਨਾ ਲੱਗਦੀਆਂ। ਕਹਿਣ ਦਾ
3: ਵੀ ਤੁਸੀਂ ਨੌਰਥ ਨੂੰ ਦੇਖੋ ਜਾਂ ਨੌਰਥ ਹਰ ਨੌਰਥ ਸਾਰਾ ਖਾਲੀ ਪਿਆ ਹਨਾ, ਇਹ ਤਾਂ ਭਾਈ ਸਾਡੇ ਲੋਕਾਂ ਨੂੰ ਜਾਗਣਾ ਪੈਣਾ, ਐਤਕੀ ਸਾਰਿਆਂ ਨੂੰ ਏਦਾਂ ਮਾਂਜ ਕੇ, ਜਿੱਦਾਂ ਨਾਂਗਾ ਨੇ ਨਾ ਡੋਲੂ ਮਾਂਜਿਆ ਹੁੰਦਾ ਏਦਾਂ ਮਾਂਜਦਾ, ਸਾਰੇ ਨਵੇਂ ਬੰਦੇ ਲੈ ਕੇ ਆਓ। ਜਿਹੜੀ ਤੁਸੀਂ ਹੌਸਪੀਟਲ ਦੀ ਗੱਲ ਕਰਦੇ ਆ, ਹਰਕੀਰਤ ਆਇਆ ਸੀ ਆ ਸ਼ੰਮੀ ਭਾਈ ਦੇ ਪ੍ਰੋਗਰਾਮ ਤੇ, ਕਹਿੰਦਾ 3 ਹੌਸਪੀਟਲ ਵੀ ਸ਼ੁਰੂ ਹੋ ਗਿਆ, ਉਹ ਸਾਡੇ ਘਰ 'ਚ ਮੇਲ 'ਚ ਪੇਪਰ ਆਏ ਆ, ਸਾਡੇ ਉਹ ਬੋਲ ਖੜਾ, ਉਹ 4th ਵਾਰ ਖੜਾ ਹਨਾ, ਉਹ ਕਹਿੰਦਾ ਵੀ ਅਸੀਂ 2 ਹੌਸਪੀਟਲ ਸ਼ੁਰੂ ਕਰਨ ਜਾ ਰਹੇ ਆ, ਇਹ ਕਹੀ ਜਾਂਦਾ ਅਸੀਂ 3 ਹੌਸਪੀਟਲ ਲੈ ਕੇ ਆ ਰਹੇ ਆ। ਹੁਣ ਭਾਜੀ ਪੌਲ ਝੂਠ ਬੋਲਦਾ ਕਿ ਇਹ ਬੋਲਦਾ, ਹੁਣ ਦੱਸ ਦੋ ਤੁਸੀਂ ਸਿਆਣੇ ਆ।
0: ਅੰਡਰਗਰਾਉਂਡ ਜਾਣਾ ਪੈਣਾ ਸਾਨੂੰ, ਅੰਡਰਗਰਾਉਂਡ ਚੈੱਕ ਕਰਨਾ ਪੈਣਾ ਸਾਨੂੰ, ਦੇਖਦੇ ਸ਼ਾਇਦ ਉੱਥੇ ਬਣਦਾ ਹੋਵੇ। ਮੈਂ ਮਾਫ ਕਰਨਾ, ਲਾਈਨ ਕੱਟ ਹੋ ਗਈ ਆ। 9445 ਫਿਰ ਅਮਰੀਕ ਸਿੰਘ ਆ, ਪਹਿਲਾਂ 9445 ਤੁਸੀਂ ਆ ਜਾਓ ਜੀ।
4: ਅੰਬੜ ਸਾਹਿਬ ਪੂਰੀ ਗੱਲ ਸੁਣ ਲਿਆ ਜੇ, ਮੈਨੂੰ ਆਦਤ ਪਈ ਆ ਸੱਚ ਬੋਲਣ ਦੀ। ਕੱਲ ਮੇਰੇ ਲੈਟਰ ਬਾਕਸੋਂ ਫਲਾਇਰ ਨਿਕਲਿਆ, ਉਹਦੇ ਵਿੱਚ ਇੱਕ ਐਮ ਪੀ ਦੀ ਫੋਟੋ ਸਰਦਾਰ ਜੀ ਦੀ, ਇੱਕ ਐਮ ਪੀ ਪੀ ਦੀ ਫੋਟੋ ਸਰਦਾਰ ਜੀ ਦੀ, ਇੱਕ ਐਮ ਪੀ ਦੀ ਲੇਡੀ ਦੀ ਫੋਟੋ, ਇੱਕ ਮੰਦਿਰ ਦੇ ਪੁਜਾਰੀ ਦੀ, ਔਰ ਕੌਣ ਛਾਪ ਰਿਹਾ ਵਾਰਡ ਨੰਬਰ 5 ਤੇ 1 ਦਾ ਪੌਲ। ਇਹਦਾ ਮਤਲਬ ਇਹ ਨੇ ਉਹਨਾਂ ਨੂੰ ਕਿਹਾ ਹੋਣਾ ਵੀ ਮੇਰੀ ਮਦਦ ਕਰੋ। ਦੇਖੋ ਸਵੇਰ ਦੇ ਟਾਈਮ ਇੱਕ ਸ਼ਖਸ ਆਉਂਦਾ ਹਰ ਕੀਰਤ, ਕਹਿੰਦਾ ਤੀਜਾ ਹੋਸਪਿਟਲ ਸ਼ੁਰੂ ਕਰਨ ਲੱਗੇ, ਪਰ ਇਸੇ ਵਾਰਡ ਦੇ ਵਿੱਚ ਪੰਜ ਔਰ ਇੱਕ ਫਲੈਟ ਪਿਆ ਛਪ ਗਿਆ, ਉਹ ਇਹ ਕਹਿੰਦਾ ਕਿ ਦੂਜਾ ਹੋਸਪਿਟਲ ਦੀ ਕੰਸਟਰਕਸ਼ਨ ਸ਼ੁਰੂ ਆ ਪਿਆ ਮੇਰੇ ਕੋਲੇ। ਇੱਡਾ ਵੱਡਾ ਇਹ ਝੂਠ ਮਾਰਦੇ ਦੋਸਤੋ, ਮੈਂ ਤੁਹਾਡੇ ਪੈਰੀਆਂ ਥੱਲੋਂ ਨਾ ਸਾਰੇ ਬਦਲੀ ਕਰ ਦਿਓ। ਗੁਰਪ੍ਰੀਤ ਦੇ ਪਿੱਛੇ ਤੇ ਹੱਥ ਧੋ ਕੇ ਪਾਏ ਹੋਏ, ਸਕੂਲ ਟਰੱਸਟੀ ਜਿਹੜਾ ਪਹਿਲਾਂ ਉੱਥੇ ਜਿੱਤਿਆ ਸੀਗਾ ਉਹਨੂੰ ਵੀ ਇੱਥੇ ਖੜਾ ਕਰਦਾ, ਉਹ ਉੱਥੇ ਨੀ ਖੜਾ ਹੋਇਆ, ਇਹਨੂੰ ਹਰਾਉਣ ਚ ਖੜਾ ਹੋਇਆ, ਉਹ ਮੋਤੀ ਚੱਕਦਾ। ਉਹਨੇ ਅਖਬਾਰ ਦੇ ਵੀ ਛਾਪਤਾ ਕਿ ਮੈਂ ਪਹਿਲਾਂ ਆਹ ਕੀਤਾ ਸੀ ਗਾਂ ਆਹ ਕਰੋ, ਜਿਵੇਂ ਗੋਇਲ ਦਾ ਤੁਸੀਂ ਕਹਿੰਦੇ ਆ, ਉਹ ਦੇਖੋ ਬੇਚਾਰਾ 3 ਸਾਲ ਤੋਂ ਰੌਲਾ ਪਾ ਰਿਹਾ, ਮੈਂ ਕਿਵੇਂ ਕਹਿ ਦੂ ਵੀ ਉਹਨੂੰ ਮੈਂ ਨਾ ਵੋਟ ਪਾਉਣ ਨੂੰ ਕਹੂੰਗਾ, ਪਾਓ ਇਹ ਜਿਹੇ ਲੋਕਾਂ ਨੇ ਵੋਟਾਂ।
0: ਧੰਨਵਾਦ, ਤੁਹਾਡੀ ਆਵਾਜ਼ ਸਾਰੀ ਸੁਣ ਲਈ ਆ, ਸੋ ਮੈਨੂੰ ਨੀ ਪਤਾ ਕਿੰਨਾ ਸਹੀ ਹੈ ਕਿੰਨਾ ਗਲਤ ਆ। ਇੱਕ ਗੁਰਪ੍ਰੀਤ ਕੌਰ ਢਿੱਲੋਂ ਖੜੀ ਆ, ਇੱਕ ਗੁਰਪ੍ਰੀਤ ਸਿੰਘ ਢਿੱਲੋਂ ਖੜਿਆ। ਉਹ ਕਹਿੰਦੇ ਜਿਹੜੀ ਕੌਰ ਆ ਉਹ ਲੱਭ ਨਹੀਂ ਰਹੀ ਢਿੱਲੋਂ, ਕਿੱਥੇ ਆ, ਕੌਣ ਹੈ, ਕੋਈ ਕੋਈ, ਮੈਂ ਨਹੀਂ ਕਹਿੰਦਾ ਉਹਦਾ ਰਾਈਟ ਨਹੀਂ ਹੈਗਾ, ਕਈ ਕਹਿ ਰਹੇ ਆ ਉਹਨੂੰ ਜਾਣ ਕੇ ਲਿਆਂਦਾ ਗਿਆ ਵੀ ਉਹ ਕਿਸੇ ਦੀਆਂ ਵੋਟਾਂ ਤੋੜਨ ਵਾਸਤੇ। ਮੈਂ ਇਹ ਵੀ ਹਜੇ ਪੂਰਾ ਕਹਿ ਨਹੀਂ ਸਕਦਾ, ਪਰ ਜਿਸ ਹਿਸਾਬ ਨਾਲ ਬਾਹਰ ਨਹੀਂ ਆ ਰਹੀ, ਕੋਈ ਇਨਫੋਰਮੇਸ਼ਨ ਦੇ ਨਹੀਂ ਰਹੀ, ਕੁਛ ਹੋ ਨਹੀਂ ਰਿਹਾ, ਲੱਗਦਾ ਹੈਗਾ ਸ਼ਾਇਦ ਇਹ ਗੰਦੀ ਪੋਲੀਟਿਕਸ ਹੋਵੇ, ਮੈਂ ਲੱਗਦਾ ਕਹਿੰਦਾ। ਤੂੰ ਜੇ ਕਿਸੇ ਨੇ ਉਹਨੂੰ ਲੱਭ ਲਿਆ, ਕੋਸ਼ਿਸ਼ ਕਰੋ ਗੁਰਪ੍ਰੀਤ ਕੌਰ ਢਿੱਲੋਂ ਲੱਭਣ ਦੀ, ਇਹਨੂੰ ਪਤਾ ਕਰੀ ਵੀ ਤੁਸੀਂ ਖੜੇ ਆ, ਤੁਸੀਂ ਦੱਸੋ ਸਾਡੇ ਵਾਸਤੇ ਕੀ ਕਰੋਗੇ। ਜੇ ਇਹ ਖੜੇ ਹਨ ਨਾ, ਪੁੱਛੋ ਉਹਨੂੰ, ਜੇ ਖੜੇ ਕੀਤੇ ਤਾਂ ਵੀ ਪਤਾ ਜਾ, ਨਹੀਂ ਤਾਂ ਨੀਂਦ ਨਹੀਂ ਆ, ਬੀਬਾ ਨੀਂਦ ਨਹੀਂ ਆਵੇਗੀ ਜੇ ਕੋਈ ਗਲਤ ਕੰਮ ਕੀਤਾ, ਇਹ ਮੈਂ ਦੱਸਦਾ ਨਾ ਤੁਹਾਨੂੰ, ਸਾਡੇ ਪੂਰੇ ਪਰਿਵਾਰ ਨੂੰ, ਜੇ ਇੱਦਾਂ ਦੇ ਗਲਤ ਪੋਲਟੇ ਖੇਡਣੇ। ਜੇ ਸਹੀ ਖੜੇ ਹਾਂ ਮੈਂ ਗੁਰਪ੍ਰੀਤ ਕੌਰ ਢਿੱਲੋਂ ਨੂੰ 1 ਘੰਟਾ ਬਿਲਕੁਲ ਧੁਰ ਤੱਕਰ ਫ੍ਰੀ ਦੇਵਾਂਗਾ, ਜੇ ਇੱਥੇ ਆ ਕੇ ਚੇਅਰ 'ਤੇ ਆ ਕੇ ਦੱਸ ਦੇਣ ਹਾਂ ਵੀ ਮੈਂ ਖੜੀ ਹਾਂ ਕਿ ਮੈਨੂੰ ਖੜਾ ਕੀਤਾ ਗਿਆ ਕਿਸੇ ਨੇ। ਸੋ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਵੀ ਬੰਦੇ ਪਲਾਂਟ ਕੀਤੇ ਗਏ, ਉਹ ਦੁੱਖ ਬੜਾ ਲੱਗਦਾ ਯਾਰ, ਇੱਦਾਂ ਦੀ ਗੰਦੀ ਪੋਲਟਿਕਸ ਨਾ ਖੇਡਿਓ। ਕੀਤੀ ਗਈ ਪਲਾਂਟ ਨਹੀਂ ਕੀਤੀ ਗਈ, ਨੌਂ ਸੇਮ ਕਰਕੇ ਉਹ ਪਤਾ ਲੱਗ ਜਾਵੇਗਾ, ਦੱਸ ਦਿਓ ਸਾਨੂੰ, ਕਲੀਅਰ ਕਰ ਦੇਵੋ, ਕੋਈ ਦਰਸ਼ਕ ਸਰੋਤੇ ਮੈਂ ਸਵਾਲ ਪੁੱਛਦੇ ਮੈਂ ਉਹਦੇ ਜਵਾਬ ਦੇਣੇ ਆ। ਆ ਬਲਦੇਵ ਸਿੰਘ ਜੀ, ਤੁਸੀਂ ਆ, ਫਿਰ ਅਮਰੀਕ ਸਿੰਘ ਜੀ। ਬਲਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਮੇਰੀ ਗੱਲ ਹੁਣ ਧਿਆਨ ਨਾਲ ਸੁਣਿਓ
0: ਜੀ, ਧਿਆਨ ਲਾ ਲਿਆ।
1: ਏਅਰਪੋਰਟ ਦੇ ਸੈਂਟਰ ਰੋਡ ਤੋਂ ਨਿਕਲਦਾ ਮੇਰੇ ਬ੍ਰਦਰ ਦਾ ਹਿਡਨ ਪੀਕ 2 ਨੰਬਰ ਘਰ ਆ
0: ਜੀ,
1: ਜਿਹਨੇ ਉੱਥੇ ਸੈਨ ਲਾਉਣਾ $500 ਪਹਿਲਾਂ ਦੇਣਾ ਪੈਣਾ, ਜੇ ਪੱਟ ਕੇ ਲੈਣਾ ਸੈਨ ਤਾਂ, ਜਿਹਨੇ ਲਾ ਕੇ ਪੱਟ ਕੇ ਲੈਣਾ $1000 ਲੱਗੂ, ਜਿਹੜਾ ਬਿਨਾਂ ਪੁੱਛੇ ਤੋਂ ਲਾ ਗਿਆ ਉਹਦਾ ਖਰਖਰਾ ਹੋਊਗਾ
0: ਜੀ।
1: ਮੈਂ ਕੁਛ 5 ਰੋੜੀਆਂ ਤੋਂ ਬੋਲਿਆ
0: ਬਸ,
1: ਉੱਥੇ 11 ਸਾਡੇ ਕੈਮਰੇ ਲੱਗੇ, ਬਿਨਾਂ ਪੁੱਛੇ ਚੋਰੀ ਚੋਰੀ ਲਾ ਕੇ ਉਹਦਾ ਖਰਖਰਾ ਹੋਊਗਾ, ਸਾਰੇ ਖਰਖਰਾ ਕਰਾਂਗੇ। ਬਾਕੀ ਗੁਰਪ੍ਰੀਤ ਢਿੱਲੋਂ ਦਾ ਸਾਰੇ ਤੌਰ ਤੱਕ ਦੇਣ ਨੂੰ ਤਿਆਰ ਆ, ਲੱਭੇ ਤਾਂ ਸਹੀ। ਧੰਨਵਾਦ ਬਾਈ,
0: ਧੰਨਵਾਦ ਜੀ। ਲਓ ਜੀ, ਤੁਹਾਡੀ ਗੱਲ ਸੁਣ ਲਈ ਆ। ਸੋ ਸਾਈਨ ਮੋਸੀ ਪੁੱਛ ਕੇ, ਮੈਂ ਬਹੁਤ ਇਲੈਕਸ਼ਨ ਕੰਮ ਕੀਤਾ, ਫੈਡਰਲ ਤੌਰ 'ਤੇ ਵੀ ਕੀਤਾ, ਚੀਫ ਫਾਈਨੈਂਸ਼ੀਅਲ ਆਫਿਸਰ ਵੀ ਰਹੇ ਹੈਗੇ ਆ, ਮਿਊਨਸੀਪਲ ਇਲੈਕਸ਼ਨ ਵੀ ਕੰਮ ਕੀਤਾ। ਮੋਸਟਲੀ ਪੁੱਛ ਕੇ ਲਾਉਂਦੇ ਹੁੰਦੇ, ਕਈ ਵਾਰੀ ਨਾ ਦੂਸਰੇ ਬੰਦੇ ਜਾਣ ਕੇ ਲਾ ਦਿੰਦੇ ਆ, ਚਲੋ ਜੀ ਫਾਈਨ ਤਾਂ ਉਹਨੂੰ ਪੈਣਾ। ਅਮਰੀਕ ਸਿੰਘ ਜੀ ਫਿਰ 22। ਅਮਰੀਕ ਸਿੰਘ ਜੀ ਆ ਜਾਓ।
5: ਹਾਂਜੀ ਭਾਈ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਪਿਆਰ ਭਾਈ, ਸਤਿ ਸ਼੍ਰੀ ਅਕਾਲ। ਦੇਖੋ ਜਿਹੜਾ ਇਹ ਪਲਾਂਟ ਬਾਈ ਲਾਉਣ ਲੱਗੇ ਆ, ਦੇਖੋ ਇਹ ਬਹੁਤ ਵੱਡੀ ਮਾੜੀ ਗੱਲ ਆ। ਆਪਣੇ ਗਜੀਤ ਹੋਣੀ, ਜਸਵੀਰ ਹੋਣੀ ਗੱਲ ਕਹਿ ਗਿਆ ਵੀ ਤਾਂ ਨੌਰਥਾਂ ਨੂੰ ਇੰਨਾ ਭਾਜੀ ਪਿਆਰ ਆ,

0: ਸਾਨੂੰ ਪਤਾ ਤੋਂ ਨਹੀਂ ਜਾਣਾ। ਜਦੋਂ ਗਾਰਬੇਜ ਪਲਾਂਟ ਲੱਗ ਗਿਆ ਨਾ, ਜਦੋਂ ਮਰਨ ਲੱਗ ਪਏ, ਫਿਰ ਕਹਿੰਦਾ ਸਾਨੂੰ ਪਤਾ ਤੋਂ ਨਹੀਂ ਜਾਣਾ, ਉਡੀਕਾਂ ਹੀ ਰਹਿ ਜਾਣੀਆਂ ਹੈਗੀਆਂ। ਆਹ ਬਾਰੀਆ ਸਾਹਿਬ ਲਾਈਨਾਂ ਸਾਰੀਆਂ ਵੀ ਜੀ, ਆਹ 22-32 ਦੀ ਮੈਂ ਕਾਲ ਲੈ ਕੇ ਫਿਰ ਬਾਅਦ 'ਚ ਕਾਲ ਆ ਲੈਂਦਾ, ਫਿਰ ਬਾਰੀਆ ਸਾਹਿਬ ਨਾਲ ਵੀ ਗੱਲਬਾਤ ਕਰਨੀ ਆ। ਆਹ 22-32 ਤੁਸੀਂ ਆਇਓ ਜੀ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ?
0: ਬਸ ਠੀਕ ਠਾਕ ਵੀਰੇ, ਤੁਸੀਂ ਦੱਸੋ?
1: ਬਸ ਠੀਕ ਠਾਕ। ਅੱਛਾ, ਤੁਸੀਂ ਗੱਲ ਕਰ ਰਹੇ ਸੀ ਲੋਕਾਂ ਦੀ ਜ਼ਮੀਰ ਮਰ ਗਈ ਹੈ, ਹਨਾ? ਦੇਖੋ ਜੀ, ਇਹੀ ਚੀਜ਼ ਨੂੰ ਪੋਲੀਟੀਸ਼ੀਅਨ ਨੇ ਜਿਹੜੇ ਨਾ, ਇਹੀ ਚੀਜ਼ ਦੇਖ ਰਹੇ ਨੇ ਤੁਹਾਡਾ, ਹਨਾ? ਉਹ ਤੁਹਾਨੂੰ ਪਰਖਦੇ ਨੇ ਵੀ ਵਾਕਈ ਇਹਨਾਂ ਦੀ ਜ਼ਮੀਰ ਮਰੀ ਆ। ਜੇ ਆਪਾਂ ਦੁਬਾਰੇ ਉਹਨਾਂ ਨੂੰ ਜਿਤਾਉਂਦੇ ਹਾਂ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਉਹਨਾਂ ਨੂੰ ਵੀ ਪਤਾ ਹੁੰਦਾ ਕੀ ਗੱਲ ਸਹੀ ਆ ਕੀ ਗੱਲ ਗਲਤ ਆ। ਜਦੋਂ ਅਸੀਂ ਸਹੀ ਨੂੰ ਗਲਤ, ਗਲਤ ਨੂੰ ਸਹੀ ਕਹਿਣ ਦੀ ਜ਼ਰੂਰਤ ਨਹੀਂ ਰੱਖਦੇ, ਸਾਡੀ ਜ਼ਰੂਰਤ ਮੁੱਕ ਜਾਂਦੀ ਆ, ਉਦੋਂ ਤੁਹਾਨੂੰ ਪੋਲੀਟੀਸ਼ੀਅਨ ਵਰਤਦੇ ਨੇ ਫਿਰ ਠੋਕ ਕੇ। ਹੁਣ ਦੇਖੋ ਤੁਸੀਂ, ਦੋ ਬੰਦੇ ਮੈਂ ਜ਼ਰੂਰ ਕਹਿਣਾ ਵਾ, ਇੱਕ ਤਾਂ ਆਜ਼ਾਦ ਗੋਇਲ ਜਿਨ੍ਹਾਂ ਨੇ ਇੰਨੇ ਮੁੱਦੇ ਚੱਕੇ ਨੇ, ਕਿੰਨੇ ਸਾਲ ਤੋਂ ਉਹ ਕਮਿਊਨਿਟੀ ਦੇ ਲਈ ਖੜ ਰਹੇ ਨੇ, ਠੀਕ ਹੈ ਨਾ
0: ਜੀ,
1: ਉਹਨਾਂ ਨੂੰ ਜ਼ਰੂਰ ਜਿਤਾਉਣਾ ਚਾਹੀਦਾ। ਨੰਬਰ 2 ਤੇ ਗੁਰਪ੍ਰੀਤ ਢਿੱਲੋਂ, ਜਿਨ੍ਹਾਂ ਨੇ ਆਪਦੀ ਜੌਬ ਵੀ ਲੂਜ਼ ਕੀਤੀ ਤੁਹਾਡੇ ਨਾਲ ਅੜੇ ਉਹਨਾਂ ਨਾਲ ਤੇ ਤੁਹਾਡੇ ਨਾਲ ਖੜੇ ਉਹ ਤੁਹਾਡੇ ਪਿੱਛੇ, ਠੀਕ ਹੈ ਨਾ। ਜੇ ਭਾਜੀ ਅਸੀਂ ਇਹ ਦੋ ਬੰਦਿਆਂ ਨੂੰ ਨਹੀਂ ਜਿਤਾਉਂਦੇ ਤੁਹਾਡੇ ਨਾਲ, ਕੱਲ ਨੂੰ ਕਿਸੇ ਨੇ ਨਾ ਖੜਨਾ ਨਾ ਅੜਨਾ ਉਹਨਾਂ ਮੂਹਰੇ, ਠੀਕ ਹੈ ਨਾ। ਇਹ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਦੇ ਵਿੱਚ।
0: ਧੰਨਵਾਦ ਤੁਹਾਡਾ, ਤੁਹਾਡੀ ਮੈਸੇਜ ਏਅਰ ਤੇ ਚਲ ਗਿਆ ਹੈਗਾ। ਪ੍ਰਭ ਗਿੱਲ, ਉਹਦੀ ਪੜ੍ਹ ਕੇ ਦੇਖਿਓ ਉਹਦੇ ਬਾਰੇ, ਬੜੀ ਤਕੜੀ ਆਵਾਜ਼ ਆ। ਪੰਜਾਬੀ, ਇੰਗਲਿਸ਼, ਬਹੁਤ ਸਾਰੇ ਹੋਰ ਲੈਂਗੁਏਜ ਜਾਣਦੇ ਆ ਤੇ ਬੜੇ ਵਧੀਆ ਕੰਮ ਕੀਤੇ ਹੋਏ। ਬਾਰੀ ਸਾਹਿਬ ਤੁਸੀਂ ਆ ਜਾਓ ਫਿਰ, ਰੇਸ਼ਮ ਬਰਾੜ ਵੀ ਆ ਗਏ, 4146-3056 ਸਾਰੇ ਪਹੁੰਚੇ ਹੋਏ ਹਨ
2: ਜੀ, ਆਏ ਆ ਤੇ ਫਿਰ ਸਾਰੇ ਸਰੋਤੇ ਆਪਣੇ ਕਰ ਹੀ ਰਹੇ ਗੱਲ ਤੇ। ਇੱਕ ਗੱਲ ਮੈਂ ਹੋਰ ਨਾਲ ਜੋੜ ਦਿੰਦਾ
0: ਜੀ,
2: ਉਹਦੇ ਤੇ ਵੀ ਆਪਣੇ ਸਰੋਤੇ ਦੱਸ ਦੇਣ ਗੱਲਾਂ ਕੁਛ, ਕਿ ਆਪਣੀਆਂ ਜ਼ਿੰਮੇਵਾਰੀਆਂ ਬੜੀਆਂ ਦੇਖ ਲਈਏ ਕਿ ਜਿਹੜਾ ਉਹ ਸਾਹਿਬ ਹੈ, ਠੀਕ ਹੈ ਨਾ, ਇੰਚਾਰਜ ਉਹ ਗਵਰਨਮੈਂਟ ਦਾ ਜਿਹੜਾ ਸੀਗਾ, ਆਪਣਾ ਹਰ ਸਟੇਟ ਦਾ ਹੁੰਦਾ ਪ੍ਰਿੰਸ ਦਾ ਜੀ ਪਲਾਨ ਹੁੰਦਾ ਸਟੂਡੈਂਟਸ ਵਾਸਤੇ ਪੜ੍ਹਾਈ ਕਰਨ ਨੂੰ
0: ਜੀ।
2: ਹੁਣ ਇਹਦੇ ਉੱਤੇ ਕੀ ਹੈਰਾਨੀਜਨਕ ਕਲਾਸੇ ਆ ਰਹੇ ਜੀ, 3 ਕਾਲਜਾਂ ਦੀ ਹੋਰ ਜਿਹੜੀ ਐਜੂਕੇਸ਼ਨ ਗ੍ਰਾਂਟ ਹੈ ਉਹ ਸਭ ਬੰਦ ਕਰ ਦਿੱਤੀ ਸਰਕਾਰ ਨੇ ਅੱਧ ਵਿਚਾਲੇ
0: ਜੀ।
2: ਤੇ ਹੋਇਆ ਕੀ ਹੈ ਜੀ, ਇਹਦੀ ਇਨਵੈਸਟੀਗੇਸ਼ਨ ਹੋਈ ਆ ਤੇ ਜਿਹੜੇ ਸਟੂਡੈਂਟ ਸੀਗੇ ਉਹ ਆਪਣਾ ਕੋਰਸਾਂ ਦਾ ਨਾਂ ਤੱਕ ਨਹੀਂ ਦੱਸ ਪਾਏ। ਥਰਡ ਪਾਰਟੀਆਂ ਜਿਹੜੀਆਂ ਸੀਗੀਆਂ ਉਹਦੀ ਕੁਝ ਦਿਨਾਂ ਦੇ ਵਿੱਚ ਕੋਰਸਾਂ ਦੀ ਜਿਹੜੀ ਸੀਗੀ ਉਹ ਆਪਾਂ ਕਹਿ ਸਕਦੇ ਹਾਂ ਕਿ ਪ੍ਰੋਸੈਸਿੰਗ ਕਰ ਰਹੀਆਂ ਸੀਗੀਆਂ
0: ਜੀ।
2: ਤਾਂ ਹੁਣ ਇਹ ਵੀ ਗੱਲ ਆਪਾਂ ਤੱਕ, 219 ਮਿਲੀਅਨ ਡਾਲਰ ਜਿਹੜਾ ਸੀਗਾ 14,800 ਸਟੂਡੈਂਟ ਨੇ ਲਿਆ ਸੀਗਾ
0: ਜੀ।
2: ਜਦੋਂ ਕੋਵਿਡ ਸੀਗਾ ਉਦੋਂ ਵੀ ਏਦਾਂ ਚੱਲਿਆ ਸੀਗਾ, ਜਦੋਂ ਕੋਈ ਉਹ ਆਟਾ ਦਾਲ ਸਕੀਮ ਨੂੰ ਸਰਕਾਰੀ ਸਕੀਮ ਕੋ ਆਉਂਦੀ ਹੈਗੀ ਆ ਤਾਂ ਫਿਰ ਵਿੱਚ ਜਿਹੜੇ ਐਕਟਰ ਹੈਗੇ ਆ ਉਹ ਵੀ ਚਲੋ ਰੋਲ ਨਿਭਾਉਂਦੇ ਆ, ਪਰ ਸੈਲਫ ਰਿਸਪੋਂਸੀਬਿਲਿਟੀ ਚ ਹੈਗੀ ਆ ਦਮੜ ਸਾਹਿਬ, ਆਪਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ
0: ਜੀ।
2: ਇਹਦਾ ਮਤਲਬ ਵੀ ਜਿਹੜੇ ਲੋੜਵੰਦ ਸਟੂਡੈਂਟ ਹੋਣਗੇ, ਜਿਹੜੇ ਇੰਟੈਲੀਜੈਂਟ ਸਟੂਡੈਂਟ ਹੋਣਗੇ ਜਿਹਨਾਂ ਨੂੰ ਮਦਦ ਹੈਗੀ ਆ ਪੜ੍ਹਨ ਦੀ, ਉਹ ਵੀ ਹੁਣ ਫਿਰ ਵਾਂਝੇ ਰਹਿ ਜਾਣਗੇ, ਠੀਕ ਹੈ। ਸਰਕਾਰਾਂ ਤਾਂ ਪਹਿਲਾਂ ਚਾਹੁੰਦੀਆਂ ਹੁੰਦੀਆਂ ਕਿ ਅਸੀਂ ਕੋਈ ਦਰੌਲਾ ਪੈਂਦਾ ਹੈ, ਹਾਲਾਂਕਿ ਗਵਰਨਮੈਂਟ ਦੀ ਰਿਸਪੋਂਸੀਬਿਲਿਟੀ ਕਿੱਥੇ ਆਉਂਦੀ ਹੈ ਜੀ, ਉੱਥੇ ਆਉਂਦੀ ਹੈ ਕਿ ਇੱਕ ਸਿਕਿਓਰ ਪ੍ਰੋਪਰ ਜਿਹੜਾ ਸਕਰੂਟਨਾਈਜ ਜਿਹੜਾ ਸਿਸਟਮ ਹੈ ਉਹਨੂੰ ਡਿਵੈਲਪ ਕਰਕੇ ਰੱਖਣਾ, ਉਹਨੂੰ ਇੰਟਰੋਡਿਊਸ ਕਰਨਾ ਤੇ ਉਹਨੂੰ ਡਿਵੈਲਪ ਕਰਕੇ ਰੱਖਣਾ, ਇਹ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ
0: ਜੀ।
2: ਇਹ ਨਹੀਂ ਕਿ ਪਹਿਲੇ ਤੁਸੀਂ ਸੁੱਧੇ ਸਿੱਧ ਜਿਹੜਾ ਕੰਮ ਕਰੀ ਜਾਓ ਫਿਰ ਤੁਸੀਂ ਇੱਕਦਮ ਸਾਰੀਆਂ ਗ੍ਰਾਂਟਾਂ ਬੰਦ ਕਰ ਦਿਓ, ਜਿਹੜੇ ਲੋੜਵੰਦ ਹੈਗੇ ਉਹਨਾਂ ਨੂੰ ਵੀ ਬੰਦ ਕਰ ਦਿਓ। ਹਾਂ, ਜਿੱਥੇ ਜਿਹੜੇ ਗਲਤ ਹੈਗਾ ਉਹਦੀ ਐਕਸ਼ਨ ਲਿਆ ਤਾਂ ਵਧੀਆ ਗੱਲ ਆ, ਪਰ ਇਹ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋੜਵੰਦ ਹੋਣ ਉਹਨਾਂ ਲਈ ਔਸਤ ਚੱਲਦੀ ਰਹਿਣੀ ਬਹੁਤ ਜ਼ਰੂਰੀ ਹੈਗੀ ਆ। ਤੇ ਇਹ ਗੱਲ ਹੈਗੀ ਆ ਜੀ, ਇਹ ਵੀ ਇੱਕ ਨਾਲ ਆਪਣੇ ਸਰੋਤੇ ਦੱਸ ਸਕਦੇ ਆ। ਤੇ ਅੱਜ ਕੈਨੇਡਾ ਦੀ ਜਿਹੜੀ ਪਾਰਲੀਮੈਂਟ ਆ ਉਹ ਦੁਬਾਰਾ ਰਿਜ਼ਿਊਮ ਹੋਊਗੀ ਜੀ, ਜਿਹਦੇ ਵਿੱਚ ਬਿੱਲ C-39 ਹੈ ਜਿਹਦੇ ਬਾਰੇ ਪ੍ਰਧਾਨ ਮੰਤਰੀ ਕਾਫੀ ਵੱਡੇ ਦਾਅਵੇ ਕਰ ਰਹੇ ਆ, ਉਹਦੇ ਤੇ ਵਿਚਾਰ ਹੋਣੀ ਆ। ਜਿਹੜੇ ਪੀਅਰ ਪੋਲੀਵਾਲ ਸਾਹਿਬ ਕੰਜ਼ਰਵੇਟਿਵ ਪਾਰਟੀ ਉਹ ਮੋਸ਼ਨ ਲਿਆਉਣ ਜਾ ਰਹੀ ਹੈ ਜੀ ਉੱਤੇ, ਕਿ ਜਿਹੜਾ 1 ਜੁਲਾਈ 2027 ਤੱਕ ਜਿਹੜਾ ਫਿਊਲ ਐਕਸਾਈਜ਼ ਟੈਕਸ ਆ ਉਹ ਵਧਾਇਆ ਜਾਵੇ, ਡਿਬੇਟ ਜਿਹੜੀ ਹੈਗੀ ਆ।

0: ਪ੍ਰਾਈਵੇਟ ਐਗਜ਼ੈਂਪਸ਼ਨ ਜਿਹੜੀ ਹੈਗੀ ਹੈ ਚੱਲ ਰਹੀ ਹੁੰਦੀ। ਉਹਨਾਂ ਦਾ ਮੰਨਣਾ ਹੈਗਾ ਕਿ ਜੇ ਇਹ ਲਾਗੂ ਹੋ ਗਿਆ ਤਾਂ ਫਿਰ ਲੋਕਾਂ ਦੇ ਬੱਸੋਂ ਕੰਮ ਬਾਹਰ ਹੋ ਜਾਊਗੀ। ਵੈਸੇ ਬਾਹਰ ਤਾਂ ਪਹਿਲਾਂ ਹੀ ਹੋਇਆ ਹੋਇਆ ਸਮਰ ਸਾਹਿਬ, ਠੀਕ ਹੈ। ਤੇ ਜਿਹੜਾ ਬਿੱਲ C-39 ਹੈ, ਪਹਿਲਾਂ ਹੁਣ ਕੋਈ ਟੈਂਕ ਫੁੱਲ ਨੀ ਕਰਾਉਂਦਾ। ਜੇ ਤਾਂ ਮੇਰੇ ਵਰਗਾ ਹੀ ਹੋਊਗਾ, ਆਪਾਂ ਸੋਚਦੇ ਹਾਂ ਸ਼ਾਇਦ ਕੱਲ ਕੋਈ 2 ਸੈਂਟ ਘਟਿਆ ਘੱਟ ਜਾਊਗਾ ਤਾਂ ਅੱਧਾ ਟੈਂਕ ਭਰਾ ਲੈਂਦੇ ਹਾਂ। ਗੈਸ ਦੀ ਗੱਲ ਕਰ ਰਿਹਾ ਮੈਂ, ਠੀਕ ਹੈ। ਤਾਂ ਹੁਣ ਫਿਲਹਾਲ ਤਾਂ ਹਾਲਾਤ ਲੋਕਾਂ ਦੇ ਏਦਾਂ ਦੀ ਇਨਕਮਿਕਲੀ ਬਣੇ ਹੋਏ ਆ ਕਿ ਪੂਰਾ ਟੈਂਕ ਭਰਾ ਕੇ ਲੋਕਾਂ ਦਾ ਸਰਦਾ ਨੀ ਹੈਗਾ ਜੀ, ਪੈਸੇ ਘੱਟ ਜਾਂਦੇ ਜੇਬ ਚੋਂ, ਠੀਕ ਹੈ। ਤਾਂ ਆਪਾਂ ਬਿੱਲ C-39 ਦੀ ਗੱਲ ਕਰਦੇ, 243 ਪੇਜ ਦਾ ਇਕਨੋਮਿਕ ਐਂਡ ਲੇਬਰ ਬਿੱਲ ਹੈਗਾ। ਇਹਦੇ ਉੱਪਰ ਜਿਹੜੀ ਕਿਊਪ ਹੈਗੀ ਆ, ਤਾਂ ਇਹਦੇ ਨਾਲ ਨਾਲ ਜਿਹੜੀ ਹੋਰ ਵੀ ਲੇਬਰ ਜਿਹੜੀਆਂ ਕੁਛ ਯੂਨੀਅਨਸ ਹੈਗੀਆਂ ਨੇ, ਉਹ ਵੱਡਾ ਸਵਾਲ ਉਠਾ ਰਹੀਆਂ ਕਿ ਸਾਡੇ ਹੱਕਾਂ ਦੇ ਡਾਕਾ ਨਾ ਮਾਰਿਓ ਇਹਦੇ ਨਾਂ ਦੇ ਉੱਤੇ, ਵੀ ਤੁਸੀਂ ਸਾਨੂੰ ਸਾਡਾ ਜਬਰੀ ਕੱਲ ਨੂੰ ਤੁਸੀਂ ਸਾਰੀਆਂ ਸਟ੍ਰਾਈਕਾਂ ਖਤਮ ਕਰੋ। ਕਿਉਂਕਿ ਗੌਰਮੈਂਟ ਇਹਦੇ ਚ ਨੈਗੋਸ਼ੀਏਸ਼ਨ ਜਿਹੜੀ ਮੈਂਡੇਟੋਰੀ ਕਰੂਗੀ ਜੇ ਕੋਈ ਵਿਵਾਦ ਜਿਹੜਾ ਪੈਦਾ ਹੁੰਦਾ ਜੀ। ਜੀ
1: ਜੀ, ਲਾਈਨਾਂ ਤੁਸੀਂ ਹੋਰ ਦੇ ਰੱਖੋ, ਮੈਂ ਦੱਸ ਦੇਵਾਂ, ਮੈਂ ਵਨ ਬਾਈ ਵਨ ਸਾਰੀਆਂ ਕਾਲਾਂ ਲੈ ਲੈਣੀਆਂ। ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈ ਮੋਰਗੇਜ ਸਲਿਊਸ਼ਨਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ। ਮੋਰਗੇਜ ਚਾਹੀਦੀ ਹੈ, ਫਸਟ ਸੈਕਿੰਡ ਥਰਡ ਮੋਰਗੇਜ ਜਾਂ ਕੋਈ ਲੋਨ ਚਾਹੀਦਾ, 6479888731 ਇਹਨਾਂ ਦਾ ਨੰਬਰ ਹੈਗਾ। ਮਨਜੀਤ ਚੀਮਾ ਜੀ ਕੋਲ 18 ਸਾਲ ਦਾ ਐਕਸਪੀਰੀਅੰਸ ਰੀਅਲ ਸਟੇਟ ਦੇ ਵਿੱਚ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, 2-3 ਘਰ ਆਏ ਹੋਏ ਸੇਲ 'ਤੇ ਦੇਖ ਸਕਦੇ ਹੋ, ਖਰੀਦ ਸਕਦੇ ਹੋ। 416-357-9965 LA ਟਰੱਕ ਤੋਂ ਰਾਜਾ ਬਾਈ ਜੀ 24 ਘੰਟੇ ਖੁੱਲ੍ਹ ਖੁੱਲ੍ਹੇ ਰਹਿੰਦੇ ਹਨ। ਕਾਰਾਂ ਦਾ, ਟਰੱਕਾਂ ਦਾ ਓਇਲ ਚੇਂਜ ਕਰਾਉਣਾ, ਟਾਇਰ ਚੇਂਜ ਕਰਵਾਉਣੇ ਹਨ ਤਾਂ ਸਰਵਿਸ ਲੈ ਲਵੋ LA ਟਰੱਕ ਤੋਂ ਰਾਜਾ ਬਾਈ ਜੀ ਨੂੰ। LA ਟਰੱਕ ਲੂਬ ਐਂਡ ਵਾਸ਼, 416-957-9162 ਅਤੇ ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮਰ ਰੋਡ 'ਤੇ ਹਨ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਮਿਲਦੇ ਆ, ਟੇਕ ਆਊਟ ਰੈਸਟੋਰੈਂਟ, ਮੀਟ ਸ਼ਾਪ, ਬਰਿਆਨੀ ਬੜੀ ਵਧੀਆ ਬਣਾ ਕੇ ਦਿੰਦੇ ਆ। 905-799-5858 'ਤੇ ਗੱਲਬਾਤ ਕਰ ਲਿਓ। ਲਓ ਜੀ, 414 'ਤੇ ਕਾਫ਼ੀ ਲੰਬੇ ਸਮੇਂ ਤੋਂ ਹੋਲਡ 'ਤੇ ਹਨ, ਆ ਜਾਓ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਠੀਕ ਹੈ, ਮੈਂ ਤੁਹਾਨੂੰ ਨੰਬਰ ਦੇ ਦੇਵਾਂਗਾ ਬਾਅਦ ਵਿੱਚ, ਮੈਨੂੰ ਮਿਲ ਗਿਆ ਫਿਰ ਦੁਬਾਰਾ ਗੱਲ ਕਰ ਲਿਓ। 3056 ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਸੀ, ਮਾਫ਼ ਕਰ ਦੇਣਾ, ਦੁਬਾਰਾ ਕਾਲ ਕਰ ਲਿਓ। ਰੇਸ਼ਮ ਬਰਾੜ ਜੀ ਤੁਸੀਂ ਆ ਜਾਓ ਜੀ।
2: ਪੁਰਾਣੇ
1: ਦਿਨ ਯਾਦ ਆ ਗਏ ਸਾਨੂੰ, ਪਤਾ ਤੁਸੀਂ ਆਣਾ, ਪਿਆਰ ਵੱਖਰਾ ਹੁੰਦਾ, ਪਿਆਰ ਕਰਨਾ ਵੀ ਬੜਾ ਜ਼ਰੂਰੀ ਹੁੰਦਾ। ਪਰ ਮੈਂ ਵੋਟਾਂ ਦੀ ਗੱਲ ਕੀਤੀ ਸੀਗੀ, ਤੇ ਜਦੋਂ ਉਹ ਗਾਰਬੇਜ ਪਲਾਂਟ ਆ ਗਿਆ ਤੇ ਜਿਸ ਹਿਸਾਬ ਨਾਲ ਦੱਸਿਆ ਜਿਹੜੀਆਂ ਫਿਊਮਸ ਬਾਹਰ ਨਿਕਲੀਆਂ, ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਹਨ, ਵੀ ਤੁਸੀਂ ਅਡੀਕਣਾ, ਇਹ ਵਾਪਸ ਨਹੀਂ ਆਏ ਸਾਡੇ, ਇਹਨਾਂ ਲੋਕਾਂ ਨੂੰ ਬਿਮਾਰੀਆਂ ਲੱਗ ਗਈਆਂ। ਸੋ ਮੇਨ ਗੱਲ ਇਹ ਸੀਗੀ, ਦੇਖੋ ਜੀ, ਪੁੱਛ ਲਿਆ ਕਰੋ, ਤੁਹਾਡਾ ਹੱਕ ਬਣਦਾ, ਰਾਈਟ ਬਣਦਾ, ਸਦਕੇ ਪਕੌੜੇ ਖਿਲਾਇਆ ਕਰਾ ਦਿਓ, ਪੁੱਛ ਲੈਣਾ। ਕਿੰਨਾ ਔਖਾ ਸਵਾਲ ਹੈਗਾ, ਸਾਡੇ ਏਰੀਆ ਦੇ ਵਿੱਚ ਸੈਕਿੰਡ ਹੌਸਪੀਟਲ ਨਹੀਂ ਆਇਆ ਅਤੇ ਸਾਡੇ ਨਾਲ ਦੇ ਸ਼ਹਿਰ ਵਿੱਚ ਚੌਥਾ ਸਭ ਤੋਂ ਵੱਡਾ ਬਣ ਲੱਗਾ, ਤੁਹਾਡੀ ਪੂਰੀ ਨਲਾਇਕੀ ਹੈਗੀ ਆ। ਹੁਣ ਇਹ ਨਾ ਕਿ ਉਹ ਡਿਲੇ ਹੋ ਜਾਂਦੀ ਆ, ਪੇਪਰ ਵਰਕ ਹੈਗਾ ਹੈਗਾ, ਉਹ ਉੱਦੇ ਲੈ ਆਉਂਦੇ ਆ, ਉਹ ਮੈਜਿਕ ਨਾਲ ਸਿੱਟ ਦਿੰਦੇ ਆ, ਉੱਥੇ ਕਿੱਦਾਂ ਆ ਗਿਆ? ਆ ਗਾਰਬੇਜ ਪਲਾਂਟ ਸਾਡੇ ਕੱਲੇ ਆ ਰਿਹਾ ਹੈਗਾ ਆ, ਆ ਜਿਸ ਹਿਸਾਬ ਨਾਲ ਸਟ੍ਰੀਟਾਂ ਡਿਜ਼ਾਇਨ ਕੀਤੀਆਂ, ਕੱਲੇ ਕੀਤੀਆਂ ਡਿਜ਼ਾਇਨ, ਪ੍ਰੋਪਰਟੀ ਟੈਕਸ ਕੱਲੇ ਅੱਪ ਜਾ ਰਿਹਾ ਹੈਗਾ ਆ, ਸਾਡਾ ਰਿਜ਼ਰਵ ਫੰਡ ਕੱਲੇ ਮੁੱਕ ਗਿਆ, ਸਾਨੂੰ 2-3 ਰੈਡੇ ਇੰਗਲਿਸ਼ ਦੇ ਅੱਖਰ ਬੋਲਣੇ, ਤੁਹਾਨੂੰ ਪਤਾ ਨਹੀਂ ਲੱਗਣਾ ਉੱਥੇ ਕੀ ਹੋਣਾ, ਪੁੱਛਿਆ ਕਰੋ, ਚਲੋ ਸਾਡੀ ਲੈਂਗੁਏਜ ਸਾਨੂੰ ਸਮਝਾਵੋ ਵੀ ਅਸਾਂ ਵੀ ਸਾਡਾ ਰਿਜ਼ਰਵ ਫੰਡ ਕਿੱਥੇ ਗਿਆ, ਕਿਹੜੀ ਜ਼ਰੂਰਤ ਪੈ ਗਈ ਸੀ ਉਹ ਬਿਲਡਿੰਗ ਖਰੀਦਣ ਦੀ, ਮਹਿੰਗੀ ਸਸਤੀ ਵੇਚ ਕੇ ਮਹਿੰਗੀ ਤੌਰ 'ਤੇ ਦੁਬਾਰਾ ਖਰੀਦਣ ਦੀ, ਨਾ ਰੈਂਟ 'ਤੇ ਚੜ੍ਹੀ ਹੋ ਸੀਗੀ, ਕੋਈ ਲੋੜ ਨਹੀਂ ਸੀਗੀ, ਨਾ ਇਹਨਾਂ ਨੂੰ ਬਿਲਡਿੰਗ ਦੀ ਲੋੜ ਸੀਗੀ, ਤੋ ਪੁੱਛਣ ਵਾਲਾ ਸਵਾਲ ਤੁਹਾਡਾ ਟੈਕਸ ਹੈਗਾ। 3056 ਆ ਜਾਓ।
3: ਅੰਬੜ ਵੀਰ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
3: ਕੀ ਹਾਲ ਚਾਲ ਭਾਜੀ?
1: ਠੀਕ ਠਾਕ ਭਾਜੀ, ਤੁਸੀਂ ਦੱਸੋ।
3: ਚੜ੍ਹਦੀ ਕਲਾ ਵੀਰੇ, ਕੱਲ ਮੈਂ ਹਨਾ ਰੇਡੀਓ ਸੁਣਦਾ ਸੀ ਆਪਣੇ, ਹਨਾ ਇੰਨੇ ਪਤਵੰਤ ਸੱਜਣ ਆ, ਉਹ ਕਹਿੰਦੇ ਜਿਹੜੇ ਪੁਰਾਣੇ ਜਿੰਨੇ ਵੀ ਕੌਂਸਲਰ ਸੀਗੇ, ਮੇਅਰ ਸਾਹਿਬ ਆ, ਕਹਿੰਦੇ ਨੇ ਕੰਮੇ ਬਹੁਤ ਵਧੀਆ ਕੀਤਾ, ਕੋਈ ਕਹਿੰਦਾ ਕੋਈ ਵੀ ਇਹਨਾਂ ਦਾ ਘਟਾਲਾ ਕੱਢ ਕੇ ਦਿਖਾਊਗਾ ਜਿਹੜੇ ਕੀਤਾ ਸੀ ਘਟਾਲਾ, ਹਨਾ। ਇੰਨੇ ਵਧੀਆ ਨੇ ਕੰਮ ਕੀਤਾ, ਕਹਿੰਦੇ ਇਹਨਾਂ ਨੂੰ ਰਿਪੀਟ ਕਰੋ, ਕਿਉਂਕਿ ਉਹਨਾਂ ਦੇ ਧੀ ਪੁੱਤ ਹਨਾ ਅੰਦਰ ਕੰਮ ਕਰਦੇ ਆ, ਉਹ ਸਾਰੇ ਜਿੰਨੇ ਵੀ 5-7 ਹੈਗੇ ਹੁਣ ਪਕੌੜੇ ਖਾਣ ਵਾਲੇ, ਦਿਨੇ ਪਕੌੜੇ ਹੋਰ ਕਿਤੇ ਖਾਂਦੇ ਆ, ਰਾਤ ਨੂੰ ਲੈਗ ਪੈਗ ਹੋਰ ਕਿਤੇ ਲਾਉਂਦੇ ਜਾ ਕੇ, ਉਹ ਜਿਹਨਾਂ ਦਾ ਪਤਾ ਨੀ ਲੱਗਦਾ ਕੀ ਹੋ ਰਿਹਾ ਭਾਜੀ। ਤੇ ਜਦੋਂ ਉਹਨਾਂ ਨੇ ਘਟਾਲਾ ਦੱਸਿਆ, ਮੈਂ ਕਿਹਾ ਭਾਜੀ ਪਹਿਲਾਂ ਘਟਾਲਾ ਤਾਂ ਚੈੱਕ ਕਰਿਓ ਮਾੜਾ, ਜਿਹੜੀ ਬਿਲਡਿੰਗ ਕਿੰਨੇ ਦੀ ਸੀ, ਉਹ ਜਿਹੜੀ ਅੰਟਾਰੀਓ ਹਾਈਡਰੋਬਨ ਵਾਲੀ
1: ਜੀ,
3: ਕਿੰਨੇ ਦੀ ਵੇਚੀ ਤੇ ਕਿੰਨੇ ਦੀ ਨੀ ਦੁਬਾਰਾ ਫੇਰ ਖਰੀਦੀ
1: ਜੀ।
3: ਕਹਿੰਦਾ ਤੁਸੀਂ ਇਲੈਕਸ਼ਨ ਤੇ ਨੀ ਖੜੇ, ਮੈਨੂੰ ਕਹਿੰਦਾ ਮੋਰੇ ਬੰਦਾ ਕਹਿੰਦਾ
1: ਛੋਟੇ
3: ਮਿੰਨੀ ਬੱਸਾਂ ਚਲਾਈਆਂ ਬ੍ਰਹਮਟਨ ਦੇ ਵਿੱਚ, ਤੇ ਕਿਹਨੂੰ ਕਾਊਂਟਰ ਦਿੱਤਾ, ਕੌਣ ਕਿੰਨੇ ਬਿਲੀਅਨ ਡਾਲਰ ਖਾਧਾ ਇਹ ਨੀ ਹਨਾ, ਆ ਤੀਜਾ ਹੁਣ ਕੈਂਸਰ ਹੋ ਰਿਹਾ ਬਾਰਡ ਦੀ ਬ੍ਰਹਮਟਨ ਦੇ ਵਿੱਚ, ਜਿਹੜੀ ਤੁਸੀਂ ਆ ਗਰਭ ਜਾਲੀ, ਇਹਨਾਂ ਨੂੰ ਸ਼ਰਮ ਹੀ ਹੈ ਨੀ ਭਾਜੀ, ਕਦੇ ਝੂਠ ਇੱਦਾਂ ਬੋਲੀ ਜਾਂਦੇ ਆ। ਉਹ 5-7 ਬੰਦੇ ਹੈਗੇ ਟਾਈਆਂ ਲਾ ਕੇ ਉੱਥੇ, ਇਹਨਾਂ ਦੇ ਬੱਚੇ ਵੀ ਉੱਥੇ ਅੰਦਰ ਕੰਮ ਕਰਦੇ ਆ, ਤੇ ਹੁਣ ਇਹਨਾਂ ਦੇ ਮੂੰਹ ਦੇ ਜੰਜੀਰਾਂ ਪਈਆਂ ਇਹਨਾਂ ਦੇ, ਜਦੋਂ ਇਹ ਬਣ ਜਾਂਦੇ ਆ ਮੁੜ ਕੇ ਫਿਰ ਟੱਪਦੇ ਫਿਰਦੇ ਆ, ਆਹ ਨੀ ਹੋਇਆ ਆਹ ਨੀ ਹੋਇਆ।
1: ਧੰਨਵਾਦ ਤੁਹਾਡਾ ਭਾਜੀ। ਪ੍ਰਭ ਗਿੱਲ ਜੀ ਖੜੇ ਹਨ, ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਆ, ਕਹਿੰਦੇ ਜੇ ਮੈਂ ਮੇਅਰ ਵਰਕੇ ਬਣ ਕੇ ਗਾਹਾਂ ਜਾਂਦਾ, ਤੇ ਪਹਿਲਾਂ ਤਾਂ ਇਹਨਾਂ ਦੀਆਂ ਸੈਲਰੀਆਂ ਫੀਸ ਕਰੂੰਗਾ, ਫਿਰ ਅਨਵਾਂਡ ਲੋਕ ਮੈਂ ਬਾਹਰ ਕੱਢਾਂਗਾ, ਜਿਹੜਿਆਂ ਦੀ ਲੋੜ ਹੈ ਨਹੀਂ ਉਹ ਬਾਹਰ ਕੱਢਾਂਗਾ, ਤੇ ਤੁਹਾਨੂੰ ਸਾਰੇ ਤੁਹਾਡੇ ਸਾਰੇ ਸਵਾਲ ਦਾ ਜਵਾਬ ਲੈ ਕੇ ਆਊਂਗਾ। ਤੋ ਜੇ ਤੁਸੀਂ ਚਾਹੁੰਦੇ ਹੋ ਚੇਂਜ, ਚਾਹੁੰਦੇ ਕੋਈ ਜਵਾਬ ਨਹੀਂ ਮਿਲ ਰਿਹਾ ਥੱਲੇ, ਉਹ ਜਿਹੜੇ ਛੋੜੇ ਫੌਜੀ ਬੈਠੇ ਹਨ ਉਹ ਸਿਰਫ ਸਿਰ ਹਿਲਾਉਣ ਲਈ ਬੈਠੇ ਹਨ, ਤਾਂ ਇਹਨਾਂ ਨੂੰ ਤੋੜ ਦੇਵੋ। ਤੁਹਾਡੇ ਕੋਲ ਬਹੁਤ ਤਕੜੀ ਪੈਨਸਲ ਹੈਗੀ ਆ, ਆਪਣੀ ਆਵਾਜ਼ ਬਣ ਕੇ ਗਾਹਾਂ ਆਵੋ। ਮੈਂ ਪਹਿਲਾਂ ਜਦੋਂ ਪਹਿਲੀ ਵਾਰੀ ਪੈਟਿੰਗ ਬਣਾਉਣ, ਮੈਂ ਉਹਨੂੰ ਸਪੋਰਟ ਕੀਤੀ ਸੀਗੀ, ਮੈਂ ਕਿਹਾ ਲੱਗਦਾ ਸਾਡੇ ਪਾਸੇ ਕੁਝ ਨਾ ਕੁਝ ਕਰਨਗੇ, ਜੇ ਨਹੀਂ ਕੀਤਾ ਫਿਰ ਆਪਾਂ ਸੱਚੀਆਂ ਗੱਲਾਂ ਸੁਣਾਉਣ ਲੱਗ ਪਏ, ਕਈਆਂ ਨੂੰ ਸੱਚ ਦੁੱਖ ਲੱਗਦਾ। ਸੋ ਆਪਾਂ ਤਾਂ ਕੈਲਡਨ ਵਿੱਚ ਰਹਿੰਦੇ ਹਾਂ, ਪਰ ਆਪਾਂ ਫਿਰ ਵੀ ਇਸ ਕੈਨੇਡਾ ਇਸ ਮਿਊਨਸੀਪਲ ਇਸ ਲੋਕਾਂ ਦਾ ਫਿਕਰਮੰਦ ਹਾਂ ਵੀ ਤੁਹਾਡੇ ਜਿਹੜੇ ਆ ਜਿਹੜੇ ਪ੍ਰੋਪਰਟੀ ਟੈਕਸ ਥੋੜ੍ਹੇ ਥੋੜ੍ਹੇ ਫਰੀਜ਼ ਹੋ ਜਾਣ ਜਾਂ ਘੱਟ ਜਾਣ ਜਾਂ ਸਹੂਲਤਾਂ ਵੱਧ ਮਿਲਣ ਲੱਗ ਪੈਣ, ਇਸੇ ਕਰਕੇ ਆਪਾਂ ਆਵਾਜ਼ ਉਠਾਉਂਦੇ ਹਾਂ। ਲਾਈਨਾਂ ਮੇਰੀਆਂ ਸਾਰੀਆਂ ਵੀ ਜੇ ਹੋਲਡ ਦੇ ਰੱਖੋ। ਬਾਰੀ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਸਾਡੇ ਕੋਲ 2 ਮਿੰਟ ਬਾਕੀ ਹਨ, ਫਿਰ ਮੈਂ ਕਾਫੀ ਸਾਰੀਆਂ ਐਡਾਂ ਵੀ ਕਵਰ ਕਰਨੀਆਂ।
0: ਜੀ ਮੈਂ ਸਮ ਅਪ ਕਰੂੰਗਾ, ਤੇ 2 ਪ੍ਰੋਵਿੰਸ਼ੀਅਲ ਇਲੈਕਸ਼ਨਾਂ, ਇੱਕ ਤਾਂ ਅੱਜ ਹੋਣ ਜਾ ਰਹੀ ਜੀ ਕਿਊਬੈਕ ਦੇ ਵਿੱਚ,
1: ਜੀ
0: ਬਲੋਕ ਕਿਊਬੈਕ ਐਡਵਾਂਸ ਪੋਲਿੰਗ ਦੇ ਵਿੱਚ ਥੋੜੀ ਬਹੁਤੀ ਉਹੀ ਸੀਟਾਂ ਨੂੰ ਜਾ ਰਹੀ ਹੈ, ਕੋ ਨੋ ਚੇਂਜ
1: ਠੀਕ ਹੈ।
0: ਤਾਂ ਦੂਜੇ ਪਾਸੇ ਡੇਵਿਡ ਐਬੀ ਸਾਹਿਬ ਜਿਹੜੇ ਡੀਸੀ ਦੇ ਹੈਗੇ ਨੇ ਪ੍ਰੀਮੀਅਰ, ਜਿਹਨਾਂ ਨੇ ਸਮੇਂ ਤੋਂ ਪਹਿਲਾਂ ਡਾਗ ਫੂਡ ਹੋਣਾ ਵਾਂਗੂ ਇਲੈਕਸ਼ਨਾਂ ਜਿਹੜੀਆਂ ਲੈਣ ਦੀਆਂ, ਤੇ ਮਿਲੀਅਨ ਡਾਲਰ ਦਾ ਜਿਹੜਾ ਆਪਣੇ ਤੌਰ ਤੇ ਖਰਚ ਜਿਹੜਾ ਹੋਣਾ ਹੀ ਹੈ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਠੀਕ ਹੈ, ਉਹ ਕਹਿੰਦੇ ਨੇ ਕਿ ਅਸੀਂ ਮੈਂ 24% ਜਿਹੜੇ ਮਲੇਨੀਅਮ ਤੋਂ ਟੈਕਸ ਲਾ ਕੇ ਜਿਹੜੀ ਹੈਲਥ ਵਿਵਸਥਾ ਜਿਹੜੀ ਸੂਬੇ ਦੀ ਉਹਨੂੰ ਮੈਂ ਕਰੈਕਟ ਕਰ ਦੇਣਾ ਹੈਗਾ, ਵੀ ਇਹ ਹੋਊਗਾ ਮੇਰੇ ਮੇਰੇ ਰਾਜ ਚ ਅਗਲਾ ਜਿਹੜਾ ਤੁਸੀਂ ਵੋਟਾਂ ਪਾਓਗੇ। ਸੋਚਣ ਵਾਲੀ ਗੱਲ ਇਹ ਕਿ ਜਿੰਨੀਆਂ ਅਰਲੀ ਇਲੈਕਸ਼ਨ ਹੁੰਦੀਆਂ ਨੇ ਅੰਮ੍ਰਿਤ ਸਾਹਿਬ ਠੀਕ ਹੈ, ਉਹਦੇ ਉੱਤੇ ਮਿਲੀਅਨਸ ਡਾਲਰ ਦਾ ਖਰਚਾ ਬਿਨਾਂ ਕਾਰਨ ਤੋਂ ਪੈਂਦਾ, ਸਰਕਾਰ ਦੀ ਜੇ ਵੈਲਿਡਿਟੀ ਹੁੰਦੀ ਆ ਕੰਮ ਕਰਨ ਦੀ ਠੀਕ ਹੈ, ਤਾਂ ਉਹਨੂੰ ਕੰਮ ਉਸ ਡਿਨਰ ਤੱਕ ਕਰਨ ਦੇਣਾ ਚਾਹੀਦਾ, ਕਰਨਾ ਵੀ ਚਾਹੀਦਾ ਗਵਰਨਮੈਂਟ ਨੂੰ ਠੀਕ ਹੈ ਜੀ।
1: ਸਮਾਪਤੀ
0: ਕਰੂੰਗਾ ਇੱਕ ਖਬਰ ਦੇ ਨਾਲ, ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣੀ ਨਾਰਵੇ ਚ ਆਏ ਹੋਏ ਆ ਜੀ, ਆਪਣੇ ਪੋਲੈਂਡ ਦੇ ਨਾਰਵੇ ਦੇ ਪ੍ਰਧਾਨ ਮੰਤਰੀ ਆਏ ਹੋਏ ਆਪਣੇ ਦੇਸ਼ ਦੇ ਵਿੱਚ, ਉਹਨਾਂ ਨਾਲ ਮੁਲਾਕਾਤ ਕੀਤੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣਾਂ ਨੇ। ਤਾਂ ਵਿਚਾਰਾਂ ਹੋਈਆਂ ਕਿ ਰੂਸ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ, ਪੋਲੈਂਡ ਤੇ ਨਾਰਵੇ ਦੀ ਖੁਫੀਆ ਏਜੰਸੀਆਂ ਨੇ ਗੱਲ ਕਹੀ ਕਿ ਜਿਹੜਾ ਰੂਸ ਹੈ ਉਹ ਬਾਰਡਰ ਦੇ ਨੇੜੇ ਆ ਰਿਹਾ, ਬਹੁਤ ਸਾਰੀਆਂ ਕੰਟਰੀਆਂ ਯੂਰਪ ਦੀਆਂ ਜਿਹੜੀਆਂ ਖਾਸ ਤੌਰ ਤੇ ਉਹਨੂੰ ਲੱਗਦਾ ਹੈਗਾ ਕਿ ਯੂਕਰੇਨ ਦੀ ਸਿੱਧੇ ਤੌਰ ਤੇ ਮਦਦ ਕਰ ਰਹੀਆਂ। ਸੋ ਖਬਰਾਂ ਕੁਛ ਉਧਰੋਂ ਵੀ ਮਿਡਲ ਈਸਟ ਵੱਲੋਂ ਜਾਂ ਆਪਾਂ ਯੂਰਪ ਵੱਲੋਂ ਅਜੇ ਅਲਾਰਮਿੰਗ ਹੈਗੀਆਂ ਨੇ, ਹਾਲਾਂਕਿ ਤੇਲ ਪ੍ਰਾਈਸਸ ਪਤਾ ਨੀ ਕਿਹੜੇ ਬੇਸ ਤੇ ਆ ਰਿਹਾ ਕਿ ਘੱਟ
1: ਲੜਾਈ ਤਾਂ ਟਰੰਪ ਨੇ ਸ਼ੁਰੂ ਕਰਵਾਈ ਸੀ, ਯੂਕਰੇਨ ਕਿਹੜਾ ਲੜਨਾ ਚਾਹੁੰਦਾ ਸੀਗਾ, ਟਰੰਪ ਕਹਿਤਾ ਅਮੈਰੀਕਨ ਪ੍ਰਧਾਨ ਮੰਤਰੀ ਨੇ
0: ਅਮੈਰੀਕਨ
1: ਹਾਂਜੀ ਤੇ ਉਹਨਾਂ ਨੇ ਸ਼ੁਰੂ ਕਰਵਾਇਆ ਸੀ, ਕਹਿੰਦੇ 3 ਦਿਨਾਂ ਵਿੱਚ 3 ਹਫ਼ਤੇ 3 ਸਾਲ, ਹੁਣ ਤਾਂ ਪਤਾ ਨੀ 30 ਸਾਲ ਲੱਗ ਜਾਣੇ ਹੈਗੇ, ਇਹ ਬੰਦ ਨੀ ਹੋ ਰਹੀ ਤੇ ਇਹਨਾਂ ਦੇ ਹਥਿਆਰ ਵਿਕ ਰਹੇ ਹਨ
0: ਬਿਲਕੁਲ। ਸੋ ਕੁੱਲ ਮਿਲਾ ਕੇ ਬਿਜ਼ਨਸ ਕਰਨ ਲਈ ਇਹ ਲੜਾਈਆਂ ਲੱਗਦੀਆਂ ਜੀ, ਮੇਰਾ ਮਤਲਬ ਆਮ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ। ਸੋ ਸਾਰੇ ਸੇਫ ਰਹਿਣ ਜੀ, ਆਪਾਂ ਆਪਣੇ ਫਰਜ਼ ਨਿਭਾਈਏ ਤੇ ਲੀਡਰਾਂ ਨੂੰ ਉਹਨਾਂ ਦੇ ਫਰਜ਼ ਨਿਭਾਉਣ ਲਈ ਇਸੇ ਪਲੇਟਫਾਰਮ ਤੇ ਜਵਾਬਦੇਹੀ ਬਣਾਈਏ। ਧੰਨਵਾਦ ਅੰਮ੍ਰਿਤ ਸਾਹਿਬ, ਆਪਾਂ ਦੁਬਾਰਾ
1: ਗੁਰਮਤ ਸਿੰਘ ਵਾਰੀਆ ਸਾਹਿਬ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਲਾਈਨਾਂ ਹੋਰ ਦੇ ਰੱਖੋ 416-837 15-15 ਸੂਈ ਨੰਬਰ ਨੰਬਰ ਹੁੰਦੇ ਆ। ਮੈਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦਾ ਵਿਰਾਸਤ ਰੇਡੀਓ ਤੇ।
2: ਇੰਡੀਅਨ ਪੰਜਾਬੀ ਬਸਾ 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਸਾ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ ਮੀਟ ਅਤੇ ਮਠਿਆਈਆਂ ਲਿਸਟ ਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।
4: IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swisscorp, we make tracking easy.
5: ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।
6: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292।
5: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।
1: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਮੈਂ ਖਬਰ ਦੇਖ ਰਿਹਾ ਸੀ CP24 ਦੇ, ਕਹਿੰਦੇ ਵੀ ਡੀਜ਼ਲ ਪ੍ਰਾਈਸਿਸ ਕੁਡ ਕਮ ਡਾਊਨ ਇਫ ਜੇ ਟੈਨਸ਼ਨ ਘਟ ਜਾਣ ਉੱਧਰ ਇਰਾਨ ਤੇ ਅਮਰੀਕਾ ਦੀਆਂ ਰਸ਼ੀਆ ਦੀਆਂ ਟੈਨਸ਼ਨ। ਇਹ ਤਾਂ ਕੋਈ ਵੀ ਖਬਰ ਲੈ ਕੇ ਆ ਸਕਦਾ, ਪਤਾ ਨਹੀਂ ਕਿਹਨੂੰ ਖੁਸ਼ ਕਰਨ ਲੱਗੇ ਹੋਏ ਨੇ, ਕਿਉਂਕਿ ਡੀਜ਼ਲ ਪ੍ਰਾਈਸਾਂ ਬੜੀਆਂ ਮਹਿੰਗੀਆਂ ਹਨ। ਕਈ ਵਾਰੀ ਖਬਰ ਇੱਦਾਂ ਦੀ ਉੱਪਰ ਥੱਲੇ ਲੈ ਆਉਂਦੇ ਹਨ, ਇਹ ਤਾਂ ਸਾਰਿਆਂ ਨੂੰ ਪਤਾ ਟੈਨਸ਼ਨ ਘਟ ਰਹੀ ਹੈ, ਤੇਲ ਪ੍ਰਾਈਸ ਘਟ ਜਾਣੀ ਹੈਗੀ ਹੈ। ਹੁਣ ਘਟਾਓ ਨਾ, ਇਹ ਹੁਣ ਘੱਟ ਕਰੋ, ਹੁਣ ਲੋਕਾਂ ਨੂੰ ਲੋੜ ਹੈਗੀ ਆ, ਹੁਣ ਇਨਸੈਂਟਿਵ ਦੇਵੋ। ਜਿਹੜਾ ਬਾਹਰ ਪੈਸਾ ਸਿੱਟਦੇ ਨਾ ਆਪਣੇ ਕੈਨੇਡੀਅਨ ਨੂੰ ਵੀ ਦੇਵੋ, ਇਹ ਜਿਹੜੇ ਟੈਕਸ ਲੱਗਦੇ ਨੇ, ਇੰਨੇ ਵੱਡੇ ਵੱਡੇ ਟੈਕਸ ਲੱਗਦੇ ਫਿਊਲ ਤੇ, ਉਹਨਾਂ ਦੀ ਛੋੜ ਦੇਵੋ, ਲੋਕਾਂ ਦਾ ਸਾਹ ਸੌਖਾ ਹੋ ਜਾਵੇ। ਥਰੂਵੇ ਸਪੈਸ਼ਲਾਈਜ਼ ਟ੍ਰੇਲਰ ਵਾਲੇ ਹਨ ਮੇਰੇ ਵੀਰ ਗੁਰਮਿੰਦਰ ਹਿੰਦਾ ਸਾਹਿਬ ਜੀ, ਟ੍ਰੇਲਰ ਬਣਾ ਕੇ ਦਿੰਦੇ ਹਨ। ਫਲੈਟ ਬੈੱਡ ਟ੍ਰੇਲਰ ਚਾਹੀਦਾ, ਡਰੋਪ ਡੈਕ ਚਾਹੀਦਾ, ਓਇਲ ਵੈਲ ਟ੍ਰੇਲਰ ਚਾਹੀਦਾ, ਜਿਹੜਾ ਵੀ ਚਾਹੀਦਾ ਉਸ ਤਰ੍ਹਾਂ ਦਾ ਬਣਾ ਕੇ ਦਿੰਦੇ ਹਨ। 1170 ਫੀਸ ਟੂ ਡਰਾਈਵ ਮਿਸਿਸਾਗਾ ਦੇ ਵਿੱਚ ਹਨ। ਗੁਰਮਿੰਦਰ ਤਨੇਸਰ ਹਿੰਦਾਬਾਈ ਜੀ 905-219-0080 ਇਹਨਾਂ ਦਾ ਨੰਬਰ ਹੈਗਾ, ਅਤੇ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਇਲੈਕਟ੍ਰੀਕਲ ਰਿਪੇਅਰ ਕਰਕੇ ਦਿੰਦੇ ਹਨ। DPF ਕਲੀਨਿੰਗ ਐਂਡ ਰਿਪੇਅਰ, ਇੰਜਨ ਡਾਇਗਨੋਸ, ABS ਸੈਂਸਰ ਇਸ਼ੂ ਆ ਜਾਵੇ 347-271-3834 'ਤੇ ਗੱਲਬਾਤ ਕਰ ਲੈਣੀ ਆ। ਚਾਰ ਲੇਨ ਪੇਂਟਿੰਗ, ਹੋਟਲ ਮੋਟਲ ਪੇਂਟ ਕਰਵਾਉਣਾ ਹੋਵੇ, ਚਾਰ ਲੇਨ ਪੇਂਟਿੰਗ ਬਹੁਤ ਵਧੀਆ ਕੰਮ ਕਰਕੇ ਦਿੰਦੇ ਹਨ। 416-230-4000 ਗੋਰੇ ਧਨੋਏ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ। ਜਸਪਾਲ ਗੋਣੀ ਦਾ ਨੰਬਰ 416-674-7050 ਹੈਗਾ। BK ਟੈਕਸ ਐਂਡ ਅਕਾਊਂਟਿੰਗ ਟੈਕਸ ਭਰਵਾ ਲਿਓ, ਅਤੇ ਪੇਰੋਲ ਮੈਨੇਜਮੈਂਟ, ਕੋਰਪੋਰੇਟ ਟੈਕਸ ਰਿਟਰਨਸ ਫਾਈਲਿੰਗ 905-451-1414 ਪਾਲ ਮਾਂਗਰ ਸਾਹਿਬ ਦਾ ਨੰਬਰ ਹੈਗਾ। ਜਸ ਭੁੱਲਰ ਸਾਹਿਬ ਦਾ ਨੰਬਰ ਮੈਂ ਦੇਣਾ, ਮੋਰਗੇ ਚਾਹੀਦੀ ਫਸਟ ਸੈਕਿੰਡ ਥਰਡ ਮੋਰਗੇ 416-732-2611 'ਤੇ ਇਹਨਾਂ ਨਾਲ ਗੱਲਬਾਤ ਕਰ ਲਿਓ। ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਗੈਸਟ ਹੋਇਆ ਕਰਨਗੇ ਆਉਣ ਵਾਲੇ ਦਿਨਾਂ ਵਿੱਚ, ਸਵਾਲ ਪੁੱਛ ਲਿਆ ਕਰੋ, ਤੁਹਾਡਾ ਫਰਜ਼ ਬਣਦਾ ਸਵਾਲ ਪੁੱਛਣ ਦਾ। ਤੋ ਮੈਂ ਹਰਪ੍ਰੀਤ ਗਰੇਵਾਲ ਨਾਲ ਗੱਲਬਾਤ ਕਰਦਾ ਸੀਗਾ ਜਿਹੜੇ ਕੈਲਾਡੋਨ ਦੇ ਵਿੱਚ ਖੜ੍ਹੇ ਹਨ, ਰੀਜਨਲ ਕੌਂਸਲ ਵਾਰਡ 1, 2 and 3 ਦੇ ਵਿੱਚ। ਉਹ ਕਹਿੰਦੇ ਵੀ 13,000 ਘਰ ਮੰਗੇ ਸੀ, ਇਹਨਾਂ ਨੇ 34,000 ਬਣਾ ਦਿੱਤੇ। ਕੋਈ ਪਾਰਕ ਨਹੀਂ ਲੈ ਕੇ ਆਉਂਦੀ, ਕੋਈ ਸਹੂਲਤਾਂ ਨਹੀਂ ਲੈ ਕੇ ਆਉਂਦੀ। ਹੁਣ ਇੱਧਰ ਵੀ ਇਹੀ ਹੋਣ ਲੱਗ ਪਿਆ। ਤੋ ਜੇ ਨਹੀਂ ਕੰਮ ਕਰਦੇ ਨਾ, ਪੁਰਾਣੇ ਕੱਢ ਦੇਵੋ, ਚੇਂਜ ਕਰ ਦੇਵੋ, ਤੋ ਨਵਿਆਂ ਨੂੰ ਲੈ ਕੇ ਆਵੋ। ਪਰ ਆਪਾਂ ਇਹ ਸਭ ਕੁਛ ਤੁਹਾਡੇ 'ਤੇ ਹੀ ਰਹਿਣ ਦਿੰਦੇ ਹਨ। ਤੁਹਾਡੇ ਕੋਲ ਵੱਡਾ ਹੱਕ ਹੈਗਾ ਵੋਟ ਪਾਉਣ ਦਾ, ਪਾ ਕੇ ਆਇਓ ਜ਼ਰੂਰ, ਮੈਂ ਇਹੀ ਕਹਿੰਦਾ। ਐਡਵਾਂਸ ਵੋਟਿੰਗ ਸ਼ੁਰੂ ਹੋ ਜਾਣੀ ਹੈਗੀ ਆ, ਰਾਈਡ ਦੀ ਨਾ ਵੇਟ ਕਰਿਓ, ਖੁਦ ਆਪ ਜਾ ਕੇ ਆਇਓ, ਦੱਸਿਓ ਵੀ ਮੈਂ ਆਪਣਾ ਹਿੱਸਾ ਪਾਇਆ, ਮੈਂ ਖੁਦ ਆਪ ਤੁਰ ਕੇ ਗਿਆ, ਮੈਂ ਆਪਣੀ ਗੱਡੀ ਲੈ ਕੇ ਗਿਆ, ਆਪਣੇ ਪਰਿਵਾਰ ਨਾਲ ਗਿਆ ਅਤੇ ਵੋਟ ਪਾ ਕੇ ਆਇਆ। ਤੁਸੀਂ ਵੀ ਕੁਝ ਨਾ ਕੁਝ ਕਰੋ, ਮੈਂ ਆਪਣੀ ਸਿਟੀ ਵਾਸਤੇ, ਆਪਣੇ ਬੱਚਿਆਂ ਪਰਿਵਾਰ ਵਾਸਤੇ ਕੁਝ ਨਾ ਕੁਝ ਕਰਨਾ ਚਾਹੁੰਦਾ। ਪ੍ਰੋਪਰਟੀ ਟੈਕਸ ਆਪਿਆ, ਕੋਈ ਹੌਸਪੀਟਲ ਨਹੀਂ ਆਇਆ, ਨਾ ਹਜੇ ਸ਼ੁਰੂ ਹੋਇਆ। ਤੁਹਾਡਾ ਦਿੱਤਾ ਹੋਇਆ ਪੈਸਾ ਨਾ, ਜਿਹੜਾ ਮੈਂ ਵੀ ਤੁਹਾਡੇ ਨਾਲ ਰੇਡੀਓ ਥੋਨ ਕੀਤਾ, ਰੇਡੀਓ 'ਤੇ ਪੈਸੇ ਇਕੱਠੇ ਕੀਤੇ ਸੀ ਨਾ, ਕਲਾਸ ਐਕਸ਼ਨ ਲਾ ਸੂਟ ਆਉਣਾ ਚਾਹੀਦਾ ਇਹਨਾਂ ਅਗੇਂਸਟ ਵੀ ਸਾਡੇ ਪੈਸੇ ਕਿੱਥੇ ਗਏ ਅਤੇ ਤੁਸੀਂ ਕੰਮ ਕਰਦੇ ਕਿਉਂ ਨਹੀਂ ਹੈਗੇ। ਇਹਨਾਂ ਨੂੰ ਪਤਾ ਲੱਗੇ ਵੀ ਕਿੱਦਾਂ ਕੰਮ ਕਰੀਦੇ ਹਨ। ਮੰਗਣ ਵੇਲੇ ਤਾਂ ਫਟ ਕਹਿ ਦਿੰਦੇ ਹਨ, ਹਾਂਜੀ ਤੁਸੀਂ ਪੈਸੇ ਇਕੱਠੇ ਕਰੋ, ਤੁਸੀਂ ਪੈਸੇ ਇਕੱਠੇ ਕਰੋ। ਫੂਡ ਬੈਂਕ ਬੰਦ ਹੋਣੇ ਚਾਹੀਦੇ ਹਨ, ਇਹ ਖੁੱਲ੍ਹੀ ਜਾ ਰਹੇ ਹਨ। ਉਹ ਯਾਰ ਜੋਬਾਂ ਕ੍ਰੀਏਟ ਕਰਕੇ ਦਿਓ, ਆਪਣੀ ਆਪਣੇ ਇੱਥੇ ਲੋਕਾਂ ਨੂੰ ਸਾਂਭੋ। ਉਹ ਕਿਉਂ ਮਿਹਨਤਾਂ ਕਰ ਰਹੇ ਹਨ ਫੂਡ ਬੈਂਕਾਂ 'ਤੇ ਜਾ ਕੇ, ਉਹ ਕੰਮ ਨਹੀਂ ਮਿਲ ਰਹੇ। ਇੱਥੇ ਅਮਰੀਕਾ 'ਚ ਗਿਆ ਸੀ ਨਾ ਡੋਨਲਡ ਟਰੰਪ ਨੇ ਵੀ ਕੈਨੇਡਾ ਨੂੰ ਵੀ ਤੁਸੀਂ ਕੁਝ ਕਰਦੇ ਨਹੀਂ, ਗੱਲਾਂ ਹੀ ਕਰਦੇ ਹਾਂ, ਕੁਝ ਖੋਜਦੇ ਨਹੀਂ। ਹੁਣ ਥੋੜ੍ਹਾ ਬਹੁਤਾ ਕਰਨ ਲੱਗ ਪਿਆ, ਹਜੇ ਤਾਂ ਕੋਂਟਰੈਕਟ ਦੇਣ ਲੱਗੇ, ਹਜੇ ਕੋਈ ਬਣ ਨਹੀਂ ਲੱਗਾ। ਜੋ ਬਣ ਲੱਗੇਗਾ ਆਪਾਂ ਉਦੋਂ ਦੱਸਾਂਗੇ। ਕਾਲਾ ਮੇ ਕੋ ਲੈਣੀ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਮੇਰੇ ਨਾਲ ਬਾਅਦ ਵਿੱਚ ਕਰੇ ਸੰਪਰਕ ਕਰਨਾ ਹੋਵੇ 416-451 ਬਾਈ ਬਾਈ। ਬਹੁਤ ਸਾਰੇ ਪ੍ਰੋਗਰਾਮ ਹੋ ਰਹੇ ਹਨ। ਮਨਜਿੰਦਰ ਗਿੱਧਾ, ਕਸ਼ਮੀਰ ਧਰਨੀ, ਬਲਜਿੰਦਰ ਬੇਂਸ, ਸੁਖਰਾਜ ਸੰਧੂ ਸਾਹਿਬ ਲੇਟ ਪਹੁੰਚੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਕਾਲਾ ਲਵਾਂਗੇ ਤੁਹਾਡੀਆਂ, ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ, ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਾਂ ਪਿਓ ਦੀ ਸੇਵਾ, ਰੱਬ ਦੀ ਸੇਵਾ ਹੁੰਦੀ ਹੈ, ਕਰਿਓ ਜ਼ਰੂਰ।

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। 5 ਤਰੀਕ ਜੀ, ਅਕਤੂਬਰ ਮਹੀਨੇ ਦੀ ਸੰਨ 2026 ਸੋਮਵਾਰ ਦਾ ਦਿਨ, ਵੀਕਐਂਡ ਤੋਂ ਬਾਅਦ ਜੁੜਨ ਦਾ ਮੌਕਾ ਮਿਲਿਆ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਪ੍ਰੋਗਰਾਮ ਦੇ ਰੂਪਰੇਖਾ ਅਨੁਸਾਰ ਪ੍ਰੋਗਰਾਮ ਦੇ ਸਟਾਰਟ ਆਗਾਜ਼ ਕਰਦੇ ਨੇ ਰਮੇਸ਼ ਹੁਸ਼ਿਆਰਪੁਰੀਆ ਜੀ ਖਬਰਾਂ ਦੇ ਨਾਲ, ਤਾਜ਼ੀਆਂ ਖਬਰਾਂ ਦੇ ਨਾਲ। ਵੀਕਐਂਡ ਤੋਂ ਬਾਅਦ ਤਾਂ ਖਬਰਾਂ ਦੀ ਹੋਰ ਅਡੀਕ ਹੁੰਦੀ ਹੈ ਸਾਨੂੰ, ਐਂਡ ਇਸ ਤੋਂ ਬਾਅਦ ਖਬਰਾਂ 'ਤੇ ਚਰਚਾ ਕਰਾਂਗੇ। ਖਬਰਾਂ 'ਤੇ ਚਰਚਾ ਦੇ ਲਈ ਸਟੂਡੀਓ ਦਾ ਨੰਬਰ 416-233-7368 ਰਹੇਗਾ ਜੀ। ਇਸ ਤੋਂ ਬਾਅਦ ਖੁੰਡ ਚਰਚਾ ਸੈਗਮੈਂਟ ਦੇ ਵਿੱਚ ਲੋਕਲ ਟੋਪਿਕ ਦੇ ਉੱਤੇ ਗੱਲਾਂ ਬਾਤਾਂ ਕਰਾਂਗੇ, ਅਤੇ ਸਟੂਡੀਓ ਲਾਈਨਸ ਉੱਪਰ ਰਹਿਣਗੀਆਂ, ਨੰਬਰ 416-233-7368 416-233-7368 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ।

0: ਰਮੇਸ਼ ਜੀ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਜੀ ਆਈ ਨੂੰ ਵੈਲਕਮ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਭੁੱਲਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਚੜ੍ਹਦੀ ਕਲਾ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸੋ ਵੀਕਐਂਡ ਤੋਂ ਬਾਅਦ ਜੁੜਨ ਦਾ ਮੌਕਾ ਮਿਲਿਆ ਜੀ, ਤੇ ਸਾਡੇ ਸਰੋਤੇ ਅਸੀਂ ਖੁਦ ਬੇਕਰਾਰ ਹਾਂ ਤਾਜ਼ੀਆਂ ਤਾਜ਼ੀਆਂ ਖਬਰਾਂ ਦੇ ਲਈ। ਕਾਂਗਰਸ ਦੇ ਖੇਮੇ ਤੋਂ ਸ਼ੁਰੂ ਕਰਦੇ ਹਾਂ ਰਮੇਸ਼ ਜੀ, ਕਿ ਆਯਾਸ ਲਗਾਏ ਜਾ ਰਹੇ ਸੀ ਕਿ ਸ਼ਾਇਦ ਬੜਿੰਗ ਸਾਹਿਬ ਤੋਂ ਬਾਅਦ, ਰਾਜੇ ਤੋਂ ਬਾਅਦ ਆਹ ਬੰਦੇ ਨੂੰ ਪ੍ਰਧਾਨਗੀ ਦਿੱਤੀ ਜਾ ਸਕਦੀ ਆ, ਆਹ ਬੰਦਾ ਕਾਂਗਰਸ ਦਾ ਪ੍ਰਧਾਨ ਬਣ ਸਕਦਾ। ਇਹ ਕਿਹਦੇ ਹੱਥ ਆਈ ਹੈ ਜੀ ਪ੍ਰਧਾਨਗੀ, ਤੇ ਉਹਨਾਂ ਦਾ ਪਾਸ ਰੈਕਡ ਕੀ ਹੈ ਜੀ?
1: ਭੁੱਲਰ ਸਾਹਿਬ, ਕਾਂਗਰਸ ਪਾਰਟੀ ਜਿਹੜੀ ਭਾਰਤ ਦੇ ਵਿੱਚ ਇਸ ਵੇਲੇ ਬੜੀ ਯਤਨਸ਼ੀਲ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਭਾਰਤ ਦੇ ਵਿੱਚ ਉਹ ਪਹਿਲੇ ਵਾਲਾ ਸਥਾਨ ਹਾਸਲ ਕਰੇ। ਬਾਕੀ ਜਿਵੇਂ ਪਹਿਲਾਂ ਕਦੇ ਕਾਂਗਰਸ ਦੀ ਸਰਦਾਰੀ ਹੁੰਦੀ ਸੀ ਪੂਰੇ ਭਾਰਤ ਵਿੱਚ, ਉਸ ਤਰ੍ਹਾਂ ਦੀ ਸਰਦਾਰੀ ਦੀ ਭਾਲ ਵਿੱਚ ਕਾਂਗਰਸ ਪਾਰਟੀ ਲਗਾਤਾਰ ਯਤਨਸ਼ੀਲ ਹੈ। ਤੇ ਉਹਦੇ ਵਿੱਚ ਪੰਜਾਬ ਸੂਬਾ ਹੈ ਜਿਹੜਾ ਮੰਨਿਆ ਜਾਂਦਾ ਕਿ ਅੱਜ ਵੀ ਕਿਤੇ ਨਾ ਕਿਤੇ ਕਾਂਗਰਸ ਪੰਜਾਬ ਦੇ ਵਿੱਚ ਕਾਫੀ ਮਜ਼ਬੂਤ ਹੈ। ਬੀਤੇ ਮਹੀਨਿਆਂ ਦੇ ਵਿੱਚ ਕਾਂਗਰਸ 'ਚ ਇਹੋ ਜਿਹੇ ਕਾਟੋ ਕਲੇਸ਼ ਪਏ ਪ੍ਰਧਾਨਗੀ ਨੂੰ ਲੈ ਕੇ, ਬਸ ਇੱਕ ਦੂਜੇ ਦੇ ਕੱਪੜੇ ਹੀ ਨਹੀਂ ਪਾੜੇ, ਬਾਕੀ ਸਾਰਾ ਕੁਛ ਹੀ ਕੀਤਾ ਕਾਂਗਰਸੀਆਂ ਨੇ। ਹੁਣ ਤਾਜ਼ਾ ਤਰੀਨ ਹਾਈ ਕਮਾਂਡ ਨੇ ਉਸ ਮਸਲੇ ਨੂੰ ਸਮੇਟਦੇ ਹੋਏ, ਜਿਹੜੇ ਰਾਜਾ ਬੜਿੰਗ ਸੀ ਉਹਨਾਂ ਦੇ ਕੋਲੋਂ ਕਪਤਾਨੀ ਲੈ ਲਈ, ਪ੍ਰਧਾਨਗੀ ਲੈ ਲਈ, ਤੇ ਉਹ ਪ੍ਰਧਾਨਗੀ ਦੇ ਦਿੱਤੀ ਪ੍ਰਗਟ ਸਿੰਘ ਹੋਣਾ ਨੂੰ।
0: ਅੱਛਾ ਜੀ,
1: ਪ੍ਰਗਟ ਸਿੰਘ ਹੋਣਾ ਬਾਰੇ ਮੈਂ ਦੱਸਦਾ ਕਿ ਪ੍ਰਗਟ ਸਿੰਘ ਲਈ ਇਹ ਠੀਕ ਹੈ ਕਿ ਸਫ਼ਰ ਬੜਾ ਮੁਸ਼ਕਲ ਹੈ। ਕਾਂਗਰਸ ਦੀ ਪ੍ਰਧਾਨਗੀ ਇਸ ਵੇਲੇ ਪੰਜਾਬ ਦੇ ਵਿੱਚ ਕੋਈ ਛੋਟਾ ਜਾ ਸਖਾਲਾ ਤਾਜ ਨਹੀਂ ਹੈ, ਇਹ ਕੰਡਿਆਂ ਦਾ ਤਾਜ ਹੈ। ਕਿਉਂਕਿ ਜਦੋਂ ਪ੍ਰਗਟ ਸਿੰਘ ਨੂੰ ਇਹ ਕਮਾਂਡ ਮਿਲੀ ਹੈ, ਉਸ ਵੇਲੇ ਪੰਜਾਬ ਦੇ ਬਿਲਕੁਲ ਸਿਰ ਤੇ ਆ ਕੇ ਵੋਟਾਂ ਖਲੋਤੀਆਂ ਨੇ। ਉਹ ਵੋਟਾਂ ਕੇਵਲ ਤੇ ਕੇਵਲ ਇਹ ਨਹੀਂ ਹੁੰਦਾ ਕਿ ਪ੍ਰਧਾਨ ਦੀ ਉਹਦੇ ਵਿੱਚ ਚਿਹਰਾ ਦੇਖਿਆ ਜਾਣਾ, ਉਹਦਾ ਪਿਛਲਾ ਦੇਖਿਆ ਜਾਣਾ ਕਿ ਕਿਹੋ ਜਿਹਾ ਰਾਜਨੀਤਿਕ ਰੰਗ ਢੰਗ ਰਿਹਾ, ਉਹਦੇ ਵਿੱਚ ਉਹਦੀ ਪੂਰੀ ਕਮਾਂਡ ਦੀ ਪਰਖ ਹੋਣੀ ਹੈ ਕਿ ਕਿਸ ਢੰਗ ਦੇ ਨਾਲ ਉਹ ਸਮੁੱਚੀ ਕਾਂਗਰਸ ਨੂੰ ਨਾਲ ਲੈ ਕੇ ਚੱਲਦਾ ਤੇ ਕਿਵੇਂ ਕਾਂਗਰਸ ਦੀ ਝੋਲੀ ਚ ਢੇਰ ਸਾਰੀਆਂ ਸੀਟਾਂ ਪਾਉਂਦਾ ਹੈਗਾ। ਪ੍ਰਗਟ ਸਿੰਘ ਲਈ ਬੜਾ ਮੁਸ਼ਕਲ ਸਵਾਬ ਹੈ, ਪਰੰਤੂ ਪ੍ਰਗਟ ਸਿੰਘ ਬਾਰੇ ਜਿਹੜਾ ਤੁਸੀਂ ਕਿਹਾ ਕਿ ਪਿਛਲੇ ਸਮੇਂ ਦੀ ਗੱਲ, ਕਿਹੋ ਜਿਹਾ ਉਹਨਾਂ ਦਾ ਪੰਜਾਬ ਦੇ ਵਿੱਚ ਰਾਜਨੀਤਿਕ ਫਿਊਚਰ ਹੈ, ਸਭ ਤੋਂ ਪਹਿਲੀ ਗੱਲ ਤੇ ਭੁੱਲਰ ਸਾਹਿਬ, ਜਿਹੜੀ ਪ੍ਰਗਟ ਸਿੰਘ ਦੇ ਵਿੱਚ ਅਸਲ ਇੱਕ ਜਿਹੜੀ ਚੀਜ਼ ਜਿਹੜੀ ਬਹੁਤ ਕਾਮੀ ਮਿਲਦੀ ਹੈ, ਇੱਕ ਖਿਡਾਰੀ ਰਹੇ ਹੈ। ਔਰ ਕੁੱਲ ਧਰਤੀ ਦੇ ਉੱਪਰ ਮੰਨਿਆ ਜਾਂਦਾ ਕੁੱਲ ਜਹਾਨ ਦੇ ਵਿੱਚ ਕਿ ਖਿਡਾਰੀ ਦੇ ਵਿੱਚ ਜਿਹੜੀ ਇੱਕ ਭਾਵਨਾ ਹੁੰਦੀ ਹੈ, ਚੰਗਾ ਖੇਡਣ ਦੀ ਭਾਵਨਾ, ਚੰਗਾ ਸੋਚਣ ਦੀ ਭਾਵਨਾ, ਚੰਗਾ ਕਰਨ ਦੀ ਭਾਵਨਾ, ਔਰ ਮੈਚ ਹਾਰ ਕੇ ਵੀ ਉਹਨੂੰ ਜਿੱਤ ਦੇ ਤੌਰ ਤੇ ਲੈਣਾ, ਇਹ ਸੰਕਲਪ ਲੈਣਾ ਕਿ ਅਸੀਂ ਫਿਰ ਤਕੜੇ ਹੋ ਕੇ ਲੜਾਂਗੇ, ਉਹ ਪ੍ਰਗਟ ਸਿੰਘ ਦੇ ਵਿੱਚ ਹੈ। ਕਿਉਂਕਿ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਆ, ਭਾਰਤੀ ਹਾਕੀ ਟੀਮ ਦੇ ਪੰਜਾਬ ਪੁਲਿਸ ਦੇ ਆਲਾ ਅਫਸਰ ਰਹਿ ਚੁੱਕੇ ਆ, ਔਰ ਲਗਾਤਾਰ ਜਲੰਧਰ ਕੈਂਟ ਤੋਂ ਤੀਸਰੀ ਵਾਰ ਵਿਧਾਇਕ ਹੈ, ਔਰ ਉਹ ਵਿਧਾਇਕੀ 2022 ਵਿੱਚ ਵੀ ਮਿਲੀ ਜਦੋਂ ਪੰਜਾਬ 'ਚ ਝਾੜੂ ਦੀ ਹਵਾ ਸੀ। ਹਾਲਾਂਕਿ ਜੇ ਰਾਜਨੀਤਿਕ ਫਿਊਚਰ ਦੀ ਗੱਲ ਕਰੀਏ, ਉਹਨਾਂ ਦਾ ਫਿਊਚਰ ਕਿਹੋ ਜਿਹਾ ਉਹ ਸਮੇਂ ਨੇ ਤੈਅ ਕਰਨਾ। ਜੇ ਆਪਾਂ ਪਿਛੋਕੜ ਨੂੰ ਜਾਈਏ ਤੇ ਅਕਾਲੀ ਦਲ 'ਚ ਉਹਨਾਂ ਨੇ ਸਿਆਸਤ ਸ਼ੁਰੂ ਕੀਤੀ ਸੀ, ਔਰ ਉਹ ਸਿਆਸਤ ਫਿਰ ਕਾਂਗਰਸ ਵਿੱਚ, ਔਰ ਮੰਨਿਆ ਜਾਂਦਾ ਕਿ ਪ੍ਰਗਟ ਸਿੰਘ ਦਾ ਪੰਜਾਬ 'ਚ ਕੋਈ ਧੜਾ ਨਹੀਂ ਹੈ। ਮੰਨਿਆ ਜਾਂਦਾ ਕਿ ਪ੍ਰਗਟ ਸਿੰਘ ਇੱਕ ਸਿਆਣੇ ਸਿਆਸਤਦਾਨ ਹੈ, ਬੇਦਾਗ ਸਿਆਸਤਦਾਨ ਹੈ। ਹਾਲਾਂਕਿ ਮੈਂ ਪਹਿਲਾਂ ਜ਼ਿਕਰ ਕਰਤਾ ਕਿ ਉਹਨਾਂ ਲਈ ਇਹ ਕੋਈ ਸੌਖਾ ਸਫ਼ਰ ਨਹੀਂ ਹੋਵੇਗਾ, ਵੱਡੀ ਪ੍ਰਧਾਨਗੀ, ਵੱਡਾ ਅਹੁਦਾ ਉਹਨਾਂ ਦੇ ਹੱਥ ਆਇਆ। ਔਰ ਤਾਜ਼ਾ ਤਰੀਨ ਇਸ ਵੇਲੇ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ, ਕੁਝ ਸਮੇਂ ਬਾਅਦ ਪ੍ਰਗਟ ਸਿੰਘ ਦੀ ਮੁਲਾਕਾਤ ਰਾਹੁਲ ਗਾਂਧੀ ਨਾਲ ਹੋਣ ਜਾ ਰਹੀ ਹੈ। ਥੋੜਾ ਸਮਾਂ ਪਹਿਲਾਂ ਉਹ ਮਲਲਿਕਾਰਜੁਨ ਖੜਗੇ ਨਾਲ ਮੁਲਾਕਾਤ ਕਰਕੇ ਹਟੇ ਹੈ। ਪਿਛਲੇ ਦਿਨਾਂ ਦੀ ਗੱਲ ਕਰਾਂ ਤੇ ਉਹ ਲਗਾਤਾਰ ਦਿੱਲੀ ਵਿੱਚ ਹੈ, ਵੱਖ ਵੱਖ ਹੋਰ ਚਿਹਰਿਆਂ ਨਾਲ ਮੁਲਾਕਾਤ ਕਰ ਰਹੇ ਹੈ, ਔਰ ਸੰਭਾਵਨਾ ਕਿ ਕੱਲ ਪ੍ਰਗਟ ਸਿੰਘ ਪੰਜਾਬ ਆਉਣਗੇ, ਔਰ ਇੱਕ ਦੋ ਦਿਨਾਂ ਦੇ ਵਿੱਚ ਇਹਦਾ ਰਸਮੀ ਸਮਾਗਮ ਹੈ ਜਿਹਦੇ ਵਿੱਚ ਉਹਨਾਂ ਨੂੰ ਪ੍ਰਧਾਨਗੀ ਵਾਲਾ ਤਾਜ ਸੌਂਪਿਆ ਜਾਣਾ ਚੰਡੀਗੜ੍ਹ ਪਾਰਟੀ ਦੇ ਦਫ਼ਤਰ 'ਚ। ਉਹ ਇੱਕ ਦੋ ਦਿਨ 'ਚ ਸਮਾਗਮ ਹੋਣਾ ਹੈ। ਸੋ ਪ੍ਰਗਟ ਸਿੰਘ ਨੂੰ ਪ੍ਰਧਾਨਗੀ ਮਿਲ ਚੁੱਕੀ ਹੈ, ਔਰ ਕਾਂਗਰਸ ਹੁਣ ਉਸ ਪ੍ਰਧਾਨਗੀ ਦੇ ਸਹਾਰੇ ਪੰਜਾਬ ਦੀ ਸਿਆਸਤ 'ਚੋਂ ਸੀਟਾਂ ਕਿੰਨੀਆਂ ਕੁ ਲੈ ਕੇ ਜਾਂਦੀ ਹੈ ਸਮਾਂ ਦੱਸੇਗਾ।
0: ਜੇ ਇਹ ਕਾਂਗਰਸ ਦੀ ਟੀਮ ਦੇ ਕੈਪਟਨ ਨੇ ਤਾਂ ਕੀ ਕੋਈ ਪਲੇਅਰਾਂ ਦੀ ਫੇਰ ਬਦਲੀ ਕਰਨਗੇ? ਕਿਉਂਕਿ ਵਿੱਚ ਸਾਨੂੰ ਆਏ ਸੀ ਕਹਿੰਦੇ ਕਿ ਮੈਂ ਕੋਈ ਮਾੜਾ ਪਲੇਅਰ ਰੱਖਣਾ ਹੀ ਨਹੀਂ, ਤੇ ਰਾਜੇ ਦੇ ਜਿਹੜੇ ਬੰਦੇ ਖੜੇ ਕੀਤੇ ਹੋਏ ਨੇ ਕਿ ਉਹਨਾਂ ਦੇ ਵਿੱਚ ਵੀ ਫੇਰ ਬਦਲ ਹੋਊਗਾ? ਤੇ ਨੰਬਰ 2 ਨਵਜੋਤ ਸਿੰਘ ਸਿੱਧੂ, ਜਿਹੜੇ ਕਿ ਕਦੇ ਤਾਂ ਇੱਦਾਂ ਲੱਗਦਾ ਕਿ ਹੁਣ ਉਹ ਪੂਰੇ ਅਗਰੈਸਿਵ ਹੋ ਗਏ, ਹੁਣ ਪੰਜਾਬ ਲਈ ਡਟ ਕੇ ਕੰਮ ਕਰਨਗੇ, ਤੇ ਕਦੇ ਲੱਗਦਾ ਕਿ ਉਹ ਸ਼ਾਇਦ ਹੁਣ ਬੰਬੇ ਵਾਲੀ ਵੀ ਜੀ ਨੇ, ਸੋ ਉਹਨਾਂ ਦਾ ਕੋਈ ਬਿਆਨ ਟਿੱਪਣੀ ਤੇ ਕੀ ਉਹ 27 ਦੀਆਂ ਵੋਟਾਂ 'ਚ ਸਰਗਰਮ ਹੋਣਗੇ?
1: ਦੇਖੋ, ਜਿਹੜੀ ਤੇ ਸਿਆਸੀ ਪਲੇਅਰਾਂ ਵਾਲੀ ਗੱਲ ਹੈ ਪੰਜਾਬ ਦੇ ਵਿੱਚ, ਕਿ ਪੰਜਾਬ ਦੇ ਸਿਆਸੀ ਪਲੇਅਰ ਕੀ ਪ੍ਰਗਟ ਸਿੰਘ ਬਦਲੇਗਾ, ਕਿ ਪੰਜਾਬ ਦੇ ਕਾਂਗਰਸ ਦੇ ਜਿਹੜੇ ਪਹਿਲੇ ਚਿਹਰੇ ਆ ਜਾਂ ਮੋਰਲੀ ਕਿਤਾਬ ਦੇ ਚਿਹਰੇ ਆ ਜਾਂ ਜਿਹਨਾਂ ਬਾਰੇ ਇਹ ਆਖਿਆ ਜਾਂਦਾ ਕਿ 2027 ਚ ਫਲਾਨੀ ਥਾਂ ਤੋਂ ਫਲਾਨੇ ਨੇ ਚੋਣ ਲੜਨੀ ਹੈ, ਉਹਦੇ ਵਿੱਚ ਤਬਦੀਲੀ ਆਵੇਗੀ। ਇਹ ਗੱਲ ਤੇ ਬੜੀ ਸਾਫ਼ ਹੈ ਭੁੱਲਰ ਸਾਹਿਬ, ਤਬਦੀਲੀ ਹਲਕੀ ਫੁਲਕੀ ਤੇ ਆਉਣੀ ਹੈ। ਜਦੋਂ ਪ੍ਰਧਾਨਗੀ ਬਦਲਦੀ ਹੈ ਬਹੁਤ ਸਾਰਾ ਸਿਨੈਰੀਓ ਬਦਲ ਜਾਂਦਾ ਸਿਆਸਤ ਦਾ। ਜਿਸ ਰਾਜਾ ਵੜਿੰਗ ਦੇ ਕੱਲ ਤੱਕ ਪ੍ਰਧਾਨਗੀ ਦੇ ਤੌਰ ਤੇ ਚਰਚੇ ਸੀ, ਅੱਜ ਉਹ ਪ੍ਰਧਾਨ ਨਹੀਂ ਹੈਗੇ। ਪਰ ਰਾਜਾ ਵੜਿੰਗ ਦਾ ਜਿਹੜਾ ਖੇਮਾ ਆ, ਜਿਹਨੂੰ ਰਾਜਨੀਤਿਕ ਆਪਾਂ ਧੜੇਬੰਦੀ ਵੀ ਕਹਿ ਦਿੰਦੇ ਹਾਂ, ਮਾਫ਼ ਕਰਨਾ, ਇਹ ਸੱਚ ਹੈ ਕਿ ਪੰਜਾਬ ਚ ਉਹਨਾਂ ਦਾ ਜਿਹੜਾ ਧੜਾ ਕੋਈ ਬਹੁਤ ਮਜ਼ਬੂਤ ਧੜਾ ਨਹੀਂ ਹੈ। ਵੱਡਾ ਹਿੱਸਾ ਰਾਜਾ ਵੜਿੰਗ ਨੂੰ ਪਸੰਦ ਨਹੀਂ ਕਰਦਾ ਸੀ, ਵੱਡਾ ਹਿੱਸਾ ਕਿਸੇ ਨਾ ਕਿਸੇ ਢੰਗ ਦੇ ਨਾਲ ਲਗਾਤਾਰ ਬਗਾਵਤ ਕਰ ਰਿਹਾ ਸੀ। ਜਦੋਂ ਧੜਾ ਪਹਿਲਾਂ ਹੀ ਕਮਜ਼ੋਰ ਸੀ ਜਦੋਂ ਉਹ ਪ੍ਰਧਾਨ ਸੀਗੇ, ਤੇ ਹੁਣ ਤੇ ਹਾਲਾਤ ਹੋਰ ਹੇਠਾਂ ਨੂੰ ਜਾਣੇ ਆ। ਸੋ ਇਸ ਕਰਕੇ ਗੱਲ ਬੜੀ ਸਾਫ਼ ਹੈ ਕਿ ਸਿਆਸੀ ਪਲੇਅਰ ਕੁਝ ਚਿਹਰੇ ਜਿਹੜੇ ਪੰਜਾਬ ਦੀ ਸਿਆਸਤ ਚ ਜਾਂ ਇੰਜ ਕਹੀਏ ਕਿ ਜਿਹਨਾਂ ਨੇ ਚੋਣ ਲੜਨੀ ਹੈ, ਉਹ ਚਿਹਰੇ ਬਦਲੇ ਜਾਣੇ ਆ। ਜੇ ਆਪਾਂ ਥੋੜਾ ਜਿਹਾ ਹੋਰ, ਜਿਹੜੀ ਦੂਸਰੀ ਗੱਲ ਤੁਸੀਂ ਛੇੜੀ ਹੈ ਨਵਜੋਤ ਸਿੰਘ ਸਿੱਧੂ ਦੀ, ਦੇਖੋ ਨਵਜੋਤ ਸਿੰਘ ਸਿੱਧੂ, ਬਿਲਕੁਲ ਇਹ ਗੱਲ ਸੱਚ ਹੈ ਕਿ ਇੱਕ ਬੇਦਾਗ ਚਿਹਰਾ, ਪੰਜਾਬ ਦਾ ਇੱਕ ਹਿੱਸਾ ਉਹਨਾਂ ਨੂੰ ਪਸੰਦ ਕਰਦਾ ਸਿਆਸਤ ਵਿੱਚ। ਤਾਂਹੀਓ ਕਦੇ ਕਾਂਗਰਸ ਨੇ ਉਹਨਾਂ ਨੂੰ ਪ੍ਰਧਾਨਗੀ ਦਿੱਤੀ ਸੀ, ਤਾਂਹੀ ਉਹ ਪੰਜਾਬ ਦੀ ਕਾਂਗਰਸ ਵਿੱਚ ਉਹਨਾਂ ਨੂੰ ਇੱਕ ਵੱਡਾ ਨਾਮ ਮਿਲਿਆ ਸੀ। ਪਰੰਤੂ ਜੇ ਤਾਜ਼ਾ ਤਰੀਨ ਗੱਲ ਕਰੀਏ ਤੇ ਪੁਲਰ ਸਾਹਿਬ, ਹਾਲਾਤ ਜਿਹੜੇ ਬਣੇ ਆ ਪੰਜਾਬ ਦੀ ਸਿਆਸਤ ਤੇ ਜਾਂ ਭਾਰਤ ਦੀ ਸਿਆਸਤ ਤੇ, ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਹੁਣ ਵਾਪਸ ਸਿਆਸਤ ਵਾਲੇ ਪਾਸੇ ਨੂੰ ਮੋੜਾ ਪਾਉਣਗੇ। ਕਿਉਂਕਿ ਜਿਹੋ ਜਿਹਾ ਸਿਆਸੀ ਸਿਨੈਰੀਓ ਪੰਜਾਬ ਚ ਬਣ ਚੁੱਕਾ ਹੈ, ਜਿਸ ਢੰਗ ਦੇ ਨਾਲ ਈਡੀ ਦੀ ਕਦੇ ਐਂਟਰੀ, ਕਦੇ ਸੀਬੀਆਈ ਦੀ ਐਂਟਰੀ, ਕਦੇ ਦਿੱਲੀ ਦੇ ਵਿੱਚ ਕੋਈ ਰੌਲਾ ਪੈ ਗਿਆ, ਕਦੇ ਮਹਾਰਾਸ਼ਟਰ ਚ ਰੌਲਾ ਪੈ ਗਿਆ, ਨਵਜੋਤ ਸਿੱਧੂ ਮੈਨੂੰ ਲੱਗਦਾ ਕਿ ਜੋ ਕੁਛ ਉਹਨਾਂ ਨੇ ਸਿਆਸਤ ਦੇ ਵਿੱਚ ਰੰਗ ਢੰਗ ਦਿਖਾਉਣਾ ਸੀ ਉਹ ਦਿਖਾ ਚੁੱਕੇ ਆ। ਜਾਪਦਾ ਨਹੀਂ ਹੈ ਕਿ ਉਹ ਹੁਣ ਮੁੜ ਕੇ ਸਿਆਸਤ ਵਾਲੇ ਪਾਸੇ ਨੂੰ ਐਕਟਿਵ ਰੋਲ ਵਿੱਚ ਕਿਤੇ ਨਜ਼ਰ ਆਉਣਗੇ।
0: ਸੀਬੀਆਈ ਦੀ ਤੁਸੀਂ ਗੱਲਬਾਤ ਕੀਤੀ ਆ, ਤੇ ਮਾਨ ਸਾਹਿਬ ਨੂੰ ਵੀ ਸੀਬੀਆਈ ਦਾ ਘੇਰਾ ਪੈ ਰਿਹਾ ਸਰਕਾਰ ਨੂੰ?
1: ਦੇਖੋ ਗੱਲ ਇਹ ਹੈ ਭੁੱਲਰ ਸਾਹਿਬ, ਅੱਜ ਵਾਕਿਆ ਹੀ ਇੰਜ ਲੱਗਦਾ ਆ ਕਿ ਸੀਬੀਆਈ ਦਾ ਘੇਰਾ ਜਿਹੜਾ ਪੰਜਾਬ ਦੀ ਸਰਕਾਰ ਨੂੰ ਕਿਤੇ ਨਾ ਕਿਤੇ ਪੈਣ ਜਾ ਰਿਹਾ। ਈਡੀ ਦਾ ਘੇਰਾ ਤੇ ਅਸੀਂ ਰੋਜ਼ ਚਰਚਾ ਕੀਤੀ ਹੈ, ਖਾਸ ਕਰਕੇ ਮੋਹਾਲੀ ਵਾਲਾ ਉਹ ਸਾਰਾ ਐਪੀਸੋਡ ਜਦੋਂ ਉਪਰਲੀਆਂ ਇਮਾਰਤਾਂ ਤੋਂ ਨੋਟਾਂ ਦੇ ਭਰੇ ਬੈਗ ਹੇਠਾਂ ਨੂੰ ਸਿੱਟੇ, ਜਦੋਂ ਗਮਾਡਾ ਦੇ ਦਫ਼ਤਰ ਚ 2-2.5 ਦਿਨ ਵੱਡੇ ਵੱਡੇ ਅਫਸਰਾਂ ਨੂੰ ਸੀਲਬੰਦ ਰੱਖਿਆ ਗਿਆ, ਉਹਨਾਂ ਦੇ ਮੋਬਾਈਲ ਫੋਨ ਲੈ ਲੈ ਰਹੇ, ਉੱਥੇ ਸੜਾਇਆ ਗਿਆ, ਘਰ ਨਹੀਂ ਜਾਣ ਦਿੱਤਾ, ਉਹ ਤਾਂ ਅਸੀਂ ਦੇਖ ਚੁੱਕੇ ਹਾਂ ਈਡੀ ਵਾਲਾ। ਹੁਣ ਤਾਜ਼ਾ ਤਰੀਨ ਅੱਜ ਸੀਬੀਆਈ ਦੀ ਐਂਟਰੀ ਦੀ ਗੱਲ ਸਾਹਮਣੇ ਆਈ ਹੈ ਕਿ ਬਿਲਕੁਲ ਚੋਣਾਂ ਤੋਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਜਾਂ ਹੋਰ ਭਾਰਤ ਦੇ ਵੱਖ ਵੱਖ ਸੂਬੇ ਆ, ਕੁੱਲ 5 ਸੂਬੇ ਆ ਜਿੱਥੇ 2027 ਚ ਵੋਟਾਂ ਪੈਣੀਆਂ, ਉਹ ਚੋਂ ਇੱਕ ਪੰਜਾਬ ਹੈ। ਹੁਣ ਪੰਜਾਬ ਦੇ ਵੋਟਾਂ ਤੋਂ ਪਹਿਲਾਂ ਐਨ ਅੱਜ ਮੌਕੇ ਤੇ ਅਸੀਂ ਕਹਿ ਸਕਦੇ ਹਾਂ ਕਿ ਸੀਬੀਆਈ ਦੀ ਐਂਟਰੀ ਬਸ ਸਮਝ ਲਓ ਹੋ ਗਈ ਹੈ। ਹੋਇਆ ਇੰਜ ਹੈ, ਬੀਤੇ ਸਮੇਂ ਦੇ ਵਿੱਚ ਖਾਸ ਕਰਕੇ ਮੈਂ ਜੁਲਾਈ ਮਹੀਨੇ ਤੋਂ ਸ਼ੁਰੂ ਕਰਾਂ ਤੇ ਜੁਲਾਈ ਮਹੀਨੇ ਚ ਇੱਕ ਪਹਿਲੀ ਚਿੱਠੀ ਨਸ਼ਰ ਹੁੰਦੀ ਹੈ ਈਡੀ ਵਾਲੇ ਪਾਸਿਓਂ, ਜਿਹੜੀ ਪੰਜਾਬ ਦੇ ਡੀਜੀਪੀ ਨੂੰ ਲਿਖੀ ਜਾਂਦੀ ਹੈ। ਪਹਿਲੀ ਚਿੱਠੀ ਤੋਂ ਬਾਅਦ ਦੂਜੀ ਚਿੱਠੀ, ਦੂਜੀ ਤੋਂ ਬਾਅਦ ਤੀਜੀ ਚਿੱਠੀ, ਜੁਲਾਈ ਮਹੀਨਾ ਤੇ ਚੜ੍ਹਦੇ ਅਗਸਤ ਵਿੱਚ ਅਲੱਗ ਅਲੱਗ 3 ਖਤ, 3 ਸਰਕਾਰੀ ਚਿੱਠੀਆਂ ਅਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਡੀਜੀਪੀ ਨੂੰ ਲਿਖੀਆਂ, ਔਰ ਉਹਨਾਂ ਚਿੱਠੀਆਂ ਚ ਲਿਖਿਆ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਹੈ। ਉਹਨਾਂ ਚਿੱਠੀਆਂ ਚ ਜ਼ਿਕਰ ਕੀਤਾ ਕਿ ਫਲਾਣੇ ਫਲਾਣੇ ਵਿਅਕਤੀ, ਖਾਸ ਕਰਕੇ ਮੁੱਖ ਮੰਤਰੀ ਪੰਜਾਬ ਦੇ OSD ਰਾਜਵੀਰ ਸਿੰਘ ਘੁੰਮਣ ਦਾ ਉਹਦੇ ਵਿੱਚ ਨਾਮ ਆਇਆ ਕਿ ਇਹ ਤੇ ਭ੍ਰਿਸ਼ਟਾਚਾਰ ਕਰਦੇ ਆ, ਇਹ ਤੇ ਜਿਹੜਾ ਅਫਸਰਸ਼ਾਹੀ ਦੀਆਂ ਬਦਲੀਆਂ ਕਰਨੀਆਂ ਹੁੰਦੀਆਂ ਕਿ ਕਿਹਨੂੰ ਕਿੱਥੇ ਤੈਨਾਤ ਕਰਨਾ, ਉਹਦੇ ਮੋਟੇ ਪੈਸੇ ਲੈਂਦੇ ਆ। ਇਹਦੇ ਵਿੱਚ ਆਇਆ ਜੀ ਸਰਕਾਰੀ ਜਿਹੜੇ ਟੈਂਡਰ ਹੈ ਉਹਦੇ ਵਿੱਚ ਪੰਜਾਬ ਚ ਵੱਡੇ ਘੁਟਾਲੇ ਹੋ ਰਹੇ ਹੈ, ਜ਼ਮੀਨਾਂ ਦੇ ਲੈਣ ਦੇਣ ਵਿੱਚ ਘੁਟਾਲੇ ਹੋ ਰਹੇ ਹੈ। ਵੱਡੇ ਪੱਧਰ ਤੇ ਉਸ ਚਿੱਠੀ ਦੇ ਵਿੱਚ ਅਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ DGP ਸਾਹਮਣੇ ਇਹ ਖੁਲਾਸੇ ਕੀਤੇ, ਪਰੰਤੂ ਪੰਜਾਬ ਦੇ DGP ਲਗਾਤਾਰ ਚੁੱਪ ਰਹੇ। ਰੌਲਾ ਰੱਪਾ ਜਦੋਂ ਪੈ ਗਿਆ, ਇੱਕ ਜਨਹਿਤ ਵਿੱਚ ਪਟੀਸ਼ਨ ਹਾਈਕੋਰਟ ਵਿੱਚ ਦਾਖਲ ਕੀਤੀ ਜਾਂਦੀ ਇੱਕ ਨਿਖਲ ਨਾਂ ਦੇ ਵਿਅਕਤੀ ਵੱਲੋਂ, ਜਿਹਨੂੰ ਆਪਾਂ PIL ਆਖਦੇ ਹਾਂ। ਅੱਜ ਹਾਈਕੋਰਟ ਨੇ ਉਸ PIL ਦੀ ਸੁਣਵਾਈ ਦੇ ਦੌਰਾਨ ਬੜੇ ਸਿੱਧੇ ਹੁਕਮ ਦੇ ਦਿੱਤੇ ਹੈ ਕਿ ਪੰਜਾਬ ਦਾ ਜਿਹੜਾ ਕਥਿਤ ਭ੍ਰਿਸ਼ਟਾਚਾਰ ਦਾ ਮਸਲਾ ਹੈ, ਜਿਹਦੇ ਵਿੱਚ ਪੰਜਾਬ ਦੀ ਅਫਸਰਸ਼ਾਹੀ ਤੇ ਪੰਜਾਬ ਦੇ ਕੁਛ ਚਿਹਰਿਆਂ ਤੇ, ਰਾਜਵੀਰ ਘੁੰਮਣ ਤੇ ਜਾਂ ਹੋਰਾਂ ਤੇ ED ਦੀ ਚਿੱਠੀ ਦੇ ਵਿੱਚ ਉਂਗਲਾਂ ਉੱਠੀਆਂ ਨੇ, ਉਹਦੀ ਜਾਂਚ ਹਾਈਕੋਰਟ ਨੇ CBI ਦੇ ਹਵਾਲੇ ਕਰ ਦਿੱਤੀ, ਔਰ CBI ਨੂੰ ਨਾਲ ਇਹ ਵੀ ਕਹਿਤਾ ਪਰਚਾ ਦਰਜ ਕਰੋ, 2 ਮਹੀਨੇ ਵਿੱਚ ਰਿਪੋਰਟ ਦਿਓ। ਹੁਣ 2 ਮਹੀਨੇ ਅਗਲੇ ਤੁਸੀਂ ਦੇਖ ਲਓ ਕਿ ਉੱਪਰੋਂ ਵੋਟਾਂ ਸਿਰ ਤੇ ਤੇ ਉੱਧਰੋਂ CBI ਦੀ ਐਂਟਰੀ। ਹਾਲਾਂਕਿ ਆ ਤਾਜ਼ਾ ਤਰੀਨ ਹਰਪਾਲ ਸਿੰਘ ਚੀਮਾ ਹੁਣੀ ਕਹਿ ਕੇ ਹਟੇ ਆ ਜੀ ਕਿ ਅਸੀਂ ਪੰਜਾਬ ਦੇ ਵਿੱਚ CBI ਨੂੰ ਐਂਟਰ ਨਹੀਂ ਹੋਣ ਦੇਣਾ। ਉਹ ਕਹਿੰਦੇ ਜੀ ਕਿ ਅਸੀਂ ਹਾਈਕੋਰਟ ਦੇ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਜਾ ਰਹੇ ਹਾਂ, ਇਹ ਪੰਜਾਬ ਦੀ ਸਰਕਾਰ ਨੇ ਕਿਹਾ। ਹੁਣ ਸੁਪਰੀਮ ਕੋਰਟ ਜਾਂਦੇ ਆ, ਸੁਪਰੀਮ ਕੋਰਟ ਸਟੇ ਦਿੰਦਾ ਜਾਂ ਨਹੀਂ ਦਿੰਦਾ ਇਹ ਸਮਾਂ ਦੱਸੇਗਾ। ਪਰੰਤੂ ਜੋ ਅੱਜ ਹਾਈਕੋਰਟ ਦੇ ਹੁਕਮ ਹੈ, ਕਥਿਤ ਭ੍ਰਿਸ਼ਟਾਚਾਰ ਦਾ ਮਸਲਾ, ਉਮਰ ਸਿੱਧੀ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਵਾਲੇ ਪਾਸੇ, ਮੁੱਖ ਮੰਤਰੀ ਦੇ ਚਹੇਤਿਆਂ ਵਾਲੇ ਪਾਸੇ, ਤੇ ਉਹਦੇ ਵਿੱਚ ਸੀਬੀਆਈ ਦੀ ਐਂਟਰੀ ਹੋ ਗਈ ਹੈ। ਜਿਸ ਸਮੇਂ ਪੰਜਾਬ ਦੇ ਵਿੱਚ ਸੀਬੀਆਈ ਦੀ ਐਂਟਰੀ ਹੋਈ ਹੈ, ਸਿਆਸੀ ਤੌਰ ਤੇ ਇਹ ਆਮ ਆਦਮੀ ਪਾਰਟੀ ਲਈ ਬੜੀ ਵੱਡੀ ਮੁਸ਼ਕਲ ਦੀ ਕੜੀ ਬਣ ਸਕਦੀ ਹੈ।
0: ਸਟੂਡੀਓ ਦਾ ਨੰਬਰ ਹੈ ਜੀ 416-233-7768। ਰਮੇਸ਼ ਹੁਸ਼ਿਆਰਪੁਰੀਆ ਜੀ ਸਾਡੇ ਨਾਲ ਜੁੜੇ ਹੋਏ ਨੇ। ਜੇ ਤੁਹਾਡੇ ਕੋਈ ਸਵਾਲ ਜਵਾਬ ਨੇ, ਤੁਸੀਂ ਬਨੋਏ ਬਨ ਕਾਲਾਂ ਜਿਹੜੀਆਂ ਕਰ ਸਕਦੇ ਹੋ। ਸਟੂਡੀਓ ਲਾਈਨਸ ਓਪਨ ਕਰ ਦਿੱਤੀਆਂ ਗਈਆਂ ਨੇ 416-233-7768। ਰਮੇਸ਼ ਜੀ, ਇੱਕ ਵੀਕਐਂਡ 'ਤੇ ਕਤਲ ਹੁੰਦਾ ਅੰਮ੍ਰਿਤਸਰ ਵੱਲ, ਅਤੇ ਜਿਹਦੀਆਂ ਸੋਸ਼ਲ ਮੀਡੀਆ 'ਤੇ ਖਬਰਾਂ ਜਦੋਂ ਕੋਈ ਪਲੇਟਫਾਰਮ ਖੋਲ੍ਹਦੇ ਸੀ ਉਹੀ ਖਬਰਾਂ, ਫਿਰ ਜ਼ਿੰਮੇਵਾਰੀ ਲੈਣ ਵਾਲੇ ਗਰੁੱਪ ਵੀ 2-3 ਹੋ ਗਏ। ਇਹ ਕੀ ਆ ਪੂਰਾ ਮਸਲਾ ਜੀ, ਇਹਦੇ ਬਾਰੇ ਦੱਸੋਗੇ?
1: ਭੁੱਲਰ ਸਾਹਿਬ, ਤੁਸੀਂ ਇਸ਼ਾਰਾ ਕੀਤਾ ਹੈ ਜਿਹਨੂੰ ਮੈਟ ਸੰਧੂ ਦੇ ਨਾਮ ਜਾਣਿਆ ਜਾਂਦਾ ਸੀ, ਜਿਹਨੂੰ ਆਪਾਂ ਸੋਸ਼ਲ ਮੀਡੀਆ ਇਨਫਲੂਐਂਸਰ ਆਖਦੇ
0: ਜੀ।
1: ਉਵੇਂ ਉਹਦਾ ਅਸਲ ਨਾਮ ਮਧੂ ਸੂਦਨ ਸੀ। ਇੱਕ ਸੋਸ਼ਲ ਮੀਡੀਆ ਦਾ ਕਲਾਕਾਰ, ਔਰ ਕੱਲਾ ਸੋਸ਼ਲ ਮੀਡੀਆ ਨਹੀਂ, ਅਸੀਂ ਇਹ ਵੀ ਕਹਿ ਸਕਦੇ ਸੋਸ਼ਲ ਮੀਡੀਆ ਤੋਂ ਇਲਾਵਾ ਪੰਜਾਬੀ ਫਿਲਮ ਜਗਤ ਵਿੱਚ ਵੀ ਕਿਤੇ ਨਾ ਕਿਤੇ ਉਹਦਾ ਥੋੜਾ ਬਹੁਤਾ ਪ੍ਰਭਾਵ ਸੀਗਾ, ਕਿਤੇ ਨਾ ਕਿਤੇ ਉਸਨੇ ਕਲਾਕਾਰੀ ਕੀਤੀ ਜਾਂ ਆਪਣੇ ਕੋਈ ਰੰਗ ਢੰਗ ਦਿਖਾਏ ਹੈ। ਇੱਕ ਸੋਸ਼ਲ ਮੀਡੀਆ ਦਾ ਜਾਣਿਆ ਪਹਿਚਾਣਿਆ ਚਿਹਰਾ ਕੁਛ ਸਮੇਂ ਤੋਂ ਜਿਹੜਾ ਮਧੂ ਸੂਦਨ ਬਣ ਚੁੱਕਾ ਸੀ। ਮਧੂ ਸੂਦਨ ਵਰਗਾ ਜਾਂ ਮਧੂ ਸੂਦਨ ਵਰਗੇ ਲੋਕ ਜਾਂ ਮਧੂ ਸੂਦਨ ਬੀਤੇ ਸਮੇਂ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਪਾਪੂਲਰ ਹੋਏ ਹੈ, ਪੰਜਾਬ ਦੇ ਵਿੱਚ ਕੁਛ ਚਿਹਰਿਆਂ ਦਾ ਭੁੱਲਰ ਸਾਹਿਬ ਕਾਫੀ ਵਿਰੋਧ ਹੋਇਆ, ਕਾਫੀ ਵਿਰੋਧ ਹੋਇਆ
0: ਜੀ।
1: ਉਹ ਵਿਰੋਧ ਦਾ ਕਾਰਨ ਇਹੋ ਹੀ ਰਿਹਾ ਜੀ ਕਿ ਇਹ ਲੋਕ ਪੰਜਾਬ ਦੀ ਵਿਰਾਸਤ ਦਾ ਨੁਕਸਾਨ ਕਰ ਰਹੇ ਹੈ, ਇਹ ਤੇ ਨੌਜਵਾਨ ਮੁੰਡੇ ਕੁੜੀਆਂ ਨੂੰ ਲੀਹੋਂ ਕਲੀਹੇ ਪਾ ਰਹੇ ਹੈ, ਇਹ ਤੇ ਗਲਤ ਢੰਗ ਦੀਆਂ ਤਸਵੀਰਾਂ ਪੇਸ਼ ਕਰਦੇ ਆ, ਇਹ ਗਲਤ ਢੰਗ ਦੀ ਸ਼ਬਦਾਵਲੀ ਵਰਤਦੇ ਆ, ਇਹਨਾਂ ਦਾ ਪਹਿਰਾਵਾ ਨੀ ਠੀਕ, ਇਹਨਾਂ ਦੇ ਲੱਛਣ ਨੀ ਠੀਕ, ਬਹੁਤ ਕੁਛ ਏਦਾਂ ਦਾ ਹੋਇਆ। ਹੁਣ ਜਿਸ ਮਧੂ ਸੂਦਨ ਦਾ ਕਤਲ ਹੋਇਆ ਅੰਮ੍ਰਿਤਸਰ ਦੇ ਵਿੱਚ, ਜਦੋਂ ਉਹ ਆਪਣੇ ਨਿੱਜੀ ਕੰਮ ਕਾਜ ਲਈ ਜਾਂ ਇੰਝ ਕਹੀਏ ਕਿ ਗੱਡੀ ਮੋਟਰ ਦੀ ਸਰਵਿਸ ਕਰਾ ਰਿਹਾ ਸੀ, ਗੱਡੀ ਮੋਟਰ ਧਵਾ ਕੇ ਉਸ ਗੱਡੀ ਵਿੱਚ ਬੈਠਣਾ ਸੀ ਤੇ ਮੋਟਰਸਾਈਕਲ ਸਵਾਰ ਉਹਦੇ ਠਾ ਠਾ ਕਰਕੇ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੰਦੇ ਆ। ਹੁਣ ਇਹਦਾ ਵੀ ਵਿਰੋਧ ਹੋ ਰਿਹਾ ਸੀ ਮਧੂ ਸੂਦਨ ਦਾ, ਵਿਰੋਧ ਦਾ ਕਾਰਨ ਵੀ ਆਹ ਸੀ ਜਿਹੜੇ ਮੈਂ ਪੰਜ ਚਾਰ ਚੀਜ਼ਾਂ ਦੱਸੀਆਂ ਕਿ ਭਾਈ ਇੱਥੇ ਪੰਜਾਬ ਦੀ ਨੌਜਵਾਨੀ ਨੂੰ ਵਿਗਾੜ ਰਹੇ ਆ, ਇਹਨਾਂ ਦਾ ਤਾਂ ਰੰਗ ਢੰਗ ਗਲਤ ਹੈ, ਇਹਨਾਂ ਦੇ ਬੋਲ ਗਲਤ ਹੈ। ਬੀਤੇ ਸਮੇਂ ਦੇ ਵਿੱਚ ਨਿਹੰਗ ਸਿੰਘਾਂ ਨਾਲ ਵੀ ਪੇਚਾ ਪਿਆ, ਬੀਤੇ ਸਮੇਂ ਦੇ ਵਿੱਚ ਕੁਛ ਹੋਰ ਲੋਕਾਂ ਨੇ ਵੀ ਵਿਰੋਧ ਕੀਤਾ, ਇਹ ਗਲਤ ਹੈ। ਜੋ ਪੁਲਿਸ ਨੇ ਹੁਣ ਤੱਕ ਖੁਲਾਸੇ ਕੀਤੇ ਆ ਉਹਨਾਂ ਖੁਲਾਸਿਆਂ ਦੇ ਵਿੱਚ ਇਹੀ ਗੱਲ ਆਖੀ ਜਾ ਰਹੀ ਹੈ ਕਿ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਸੀ, ਇਹਦਾ ਵਿਰੋਧ ਸੀ, ਉਸ ਵਿਰੋਧ ਵਿੱਚੋਂ ਕਤਲ ਹੋਇਆ ਹੈ। ਕਿਉਂਕਿ ਪੁਲਿਸ ਨੇ ਹੁਣ ਤੱਕ ਜਿੰਨੀ ਜਾਣਕਾਰੀ ਦਿੱਤੀ ਉਹ ਕਹਿੰਦੇ ਨਾ ਤੇ ਫਰੌਤੀ ਦਾ ਮਸਲਾ ਹੈ, ਨਾ ਕੋਈ ਏਦਾਂ ਦੀ ਗੱਲ ਹੈ ਜਿਸ 'ਚ ਅਸੀਂ ਕਹੀਏ ਜੀ ਕੋਈ ਇਹਦੀ ਨਿੱਜੀ ਰੰਜਿਸ਼ ਸੀਗੀ। ਇਹਨੂੰ ਪਿਛਲੇ ਉਸ ਘਟਨਾਕ੍ਰਮ ਨਾਲ ਹੀ ਜੋੜ ਕੇ ਵੇਖਿਆ ਜਾ ਰਿਹਾ। ਜਿਹੜੀ ਜ਼ਿੰਮੇਵਾਰੀ ਦੀ ਤੁਸੀਂ ਗੱਲ ਕਹੀ ਹੈ, ਇਹ ਪੰਜਾਬ ਦਾ ਇੱਕ ਬੜਾ ਹੀ ਡਰਾਉਣਾ ਜਿਹਾ, ਬੜਾ ਹੈਰਾਨੀਜਨਕ ਇੱਕ ਘਟਨਾਕ੍ਰਮ ਹੈ ਕਿ ਜਦੋਂ ਕਤਲ ਹੁੰਦਾ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਲੈਣ ਵਾਲੇ ਆ ਜਾਂਦੇ ਆ। ਹੁਣ ਸੋਸ਼ਲ ਮੀਡੀਆ ਦੇ ਲਈ ਜ਼ਿੰਮੇਵਾਰੀ ਨੂੰ ਤਦ ਤੱਕ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਜਦੋਂ ਤੱਕ ਪੁਲਿਸ ਜਾਂ ਕੋਈ ਜਾਂਚ ਏਜੰਸੀ ਪੁਸ਼ਟੀ ਨਹੀਂ ਕਰਦੀ। ਉਹ ਸੋਸ਼ਲ ਮੀਡੀਆ ਵਾਕਿਆ ਹੀ ਕੀ ਲਾਇਰੈਂਸ ਪਿਛਲੋਈ ਚਲਾਉਂਦਾ ਹੈ, ਕੀ ਵਾਕਿਆ ਗੋਨੀ ਵੱਲ ਚਲਾਉਂਦਾ ਹੈ, ਵਾਕਿਆ ਉਹ ਚਲਾਉਂਦਾ ਜਿਹੜਾ ਜ਼ਿੰਮੇਵਾਰੀ ਲਏਗਾ, ਸਭ ਤੋਂ ਵੱਡਾ ਸਵਾਲ ਹੀ ਹਮੇਸ਼ਾ ਇਹ ਹੁੰਦਾ। ਸੋ ਜ਼ਿੰਮੇਵਾਰੀ ਇਹਦੀ ਵੀ ਚੁੱਕੀ ਹੈ, ਅਸਲ ਦੋਸ਼ੀ ਅਜੇ ਗ੍ਰਿਫਤਾਰ ਨਹੀਂ ਹੋਏ। ਮਧੂ ਸੂਦਨ ਦਾ ਬਕਾਇਦਾ ਜੋ ਅਧਿਕਾਰਤ ਸਰਕਾਰੀ ਤੌਰ ਤੇ ਹੁੰਦਾ ਹੈ ਪੋਸਟਮਾਰਟਮ ਕਰਾਉਣਾ, ਪੋਸਟਮਾਰਟਮ ਕਰਾ ਕੇ ਉਹਦਾ ਅੰਤਿਮ ਸੰਸਕਾਰ ਹੋ ਗਿਆ ਹੈ। ਨਾਰਾਜ਼ਗੀ ਲੋਕਾਂ ਦੇ ਮਨਾਂ 'ਚ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਹਨੇਰ ਕਰਦੀ ਹੈ, ਭਾਈ ਜੇ ਉਹ ਮਾੜਾ ਚੰਗਾ ਕਰਦਾ ਜਾਂ ਉਹਦੇ ਵਿੱਚ ਕੋਈ ਕਮੀ ਹੈ ਤੇ ਕਾਨੂੰਨੀ ਤੌਰ ਤੇ ਕਾਰਵਾਈ ਹੋਣੀ ਚਾਹੀਦੀ, ਨਾ ਕਿ ਕਿਸੇ ਨੂੰ ਕਤਲ ਕਰਨ ਦਾ ਅਧਿਕਾਰ ਹੈ। ਇਸ ਗੱਲ ਨੂੰ ਲੈ ਕੇ ਸਰਕਾਰ ਤੇ ਵੀ ਉਂਗਲ ਉੱਠੀ ਹੈ, ਪੁਲਿਸ ਪ੍ਰਸ਼ਾਸਨ ਤੇ ਵੀ ਉਂਗਲ ਉੱਠੀ ਹੈ। ਔਰ ਮੈਨੂੰ ਇਹ ਵੀ ਦੱਸਦਾ ਕਿ ਗੱਲ ਇੱਥੇ ਤੱਕ ਬ੍ਰੇਕ ਲੱਗਦੀ ਨੀ, ਇੱਕ ਹੋਰ ਅਰੂਪ੍ਰੀਤ ਨਾਂ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਆ, ਉਹ ਵੀ ਚਰਚਾ 'ਚ ਆ ਗਈ ਹੈ। ਉਹ ਕਹਿੰਦੀ ਮੈਨੂੰ ਵੀ ਧਮਕੀਆਂ ਮਿਲ ਰਹੀਆਂ ਇਸੇ ਢੰਗ ਦੇ ਨਾਲ। ਸੋ ਇਹ ਮਸਲਾ ਬੜਾ ਹੀ ਗੰਭੀਰ ਮਸਲਾ ਹੈ, ਕਿਉਂਕਿ ਗੋਲੀਆਂ ਦੇ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ, ਤੇ ਪੰਜਾਬ 'ਚ ਗੋਲੀਆਂ ਜਿਹੜੀਆਂ ਭੁੱਲਰ ਸਾਹਿਬ ਨਿੱਤ ਚੱਲਣ ਲੱਗ ਪਈਆਂ।
0: ਬਿਲਕੁਲ ਜੀ, ਉੱਥੇ ਹੀ ਲਾਅ ਐਂਡ ਆਰਡਰ ਨੂੰ ਲੈ ਕੇ ਵੀ ਸਵਾਲ ਉੱਠਦੇ ਨੇ, ਉੱਥੇ ਹੀ ਇਹ ਵੀ ਲੋਕ ਸਵਾਲ ਉਠਾਉਂਦੇ ਨੇ ਕਿ ਕੀ ਏਦਾਂ ਇਹ ਚੀਜ਼ ਨੂੰ ਠੱਲ ਪੈ ਜੂਗੀ, ਕਿ ਇਹ ਵਿਚਾਰਾਂ ਦੀ ਜੰਗ ਆ ਜਾਂ ਇਹ ਗੋਲੀਆਂ ਦੀ। ਸੋ ਸਾਡਾ ਕਾਲਰ ਨੇ ਜਤਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ।
2: ਹਾਂਜੀ ਭਾਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ
0: ਅਕਾਲ, ਗੁੱਡ ਮਾਰਨਿੰਗ ਜੀ।
2: ਹਾਂਜੀ, ਮੇਰਾ ਜੀ ਰਮੇਸ਼ ਜੀ ਨੂੰ ਕੁਐਸਚਨ ਇਹ ਹੈ, ਰਮੇਸ਼ ਜੀ ਜਿਹੜਾ ਆਪਣਾ ਡਿਸੀਜਨ ਲਿਆ ਇਹਨਾਂ ਦੇ ਕਾਂਗਰਸ ਨੇ, ਲੱਗਦਾ ਤਾਂ ਐਜ ਇਹਨਾਂ ਦਾ ਤਾਂ ਗੋਡੀ ਲੱਗ ਰਿਹਾ, ਕਿਉਂਕਿ ਉਧਰੋਂ ਸਚਿਨ ਪਾਇਲਟ ਉਹ ਵੀ ਠੀਕ ਹੈ ਨਾ, ਤੇ ਆਪਣੇ ਇਹ ਵੀ ਪ੍ਰਗਟ ਸਿੰਘ ਜੀ ਇਮਾਨਦਾਰ ਹੈਗੇ ਆ, ਹਾਕੀ ਦੇ ਕਪਤਾਨ ਰਹੇ ਹੈਗੇ ਆ, ਤੇ ਟਰੈਕ ਰੋਡ ਰਿਕਾਰਡ ਵੀ ਵਧੀਆ ਹੈਗਾ, ਇਮਾਨਦਾਰੀ ਦਾ ਹੀ ਆ ਸਾਰਾ ਕੁਛ। ਤੇ ਭਾਈ ਮਤਲਬ ਕਿ ਥੋੜਾ ਜਿਹਾ ਤੁਸੀਂ ਦੱਸਿਓ ਵੀ ਜਿਵੇਂ ਪੰਜਾਬ ਦਾ ਜਿਹੜਾ ਹੈਗਾ ਮਤਲਬ ਕਿ ਕਲਚਰ ਲਾ ਲਓ ਜਾਂਦਾ ਇਹਨਾਂ ਨੂੰ ਨਾ ਸਾਰੇ ਲੋਕਾਂ ਨੂੰ ਆਪਾਂ ਵਿੱਚ ਹੀ ਆ, ਥੋੜਾ ਜਿਹਾ ਅਗਰੈਸ਼ਨ ਵੀ ਲੀਡਰ ਚ ਥੋੜਾ ਜਿਹਾ ਮਤਲਬ ਜ਼ਿਆਦਾ ਨੀ ਥੋੜਾ ਜਿਹਾ ਚਾਹੀਦਾ ਹੁੰਦਾ। ਜਿਵੇਂ ਭਗਵੰਤ ਮਾਨ ਵੋਕਲ ਹੈਗਾ ਉਹ ਮਤਲਬ ਕਿ ਉਹ ਵਰਡਾਂ ਦੀ ਪਕੜ ਹੈਗੀ ਆ, ਉਸ ਹਿਸਾਬ ਨਾਲ ਜਿਵੇਂ ਪ੍ਰਗਟ ਸਿੰਘ ਜੀ ਮਤਲਬ ਨਰਮ ਹੈਗੇ ਆ ਬੰਦੇ ਤੇ ਸਮਝਦਾਰ ਇੰਟੈਲੀਜੈਂਟ ਆ, ਬਟ ਉਧਰੋਂ ਅਗਰੈਸ਼ਨ ਵੀ ਆਊਗਾ ਜਦੋਂ ਕੋਲ ਲੱਗਣ ਤੋਂ ਬਾਅਦ ਜਦੋਂ ਸਟੇਟਮੈਂਟਾਂ ਆਉਣਗੀਆਂ। ਇਧਰੋਂ ਸ਼ਤਾਨੀ ਜਿਹੜਾ ਕੇਜਰੀਵਾਲ ਵੀ ਸ਼ਤਾਨੀਆਂ ਕਰੂਗਾ, ਮਨੀਸ਼ ਸਿਸੋਦੀਆ ਵੀ, ਇਧਰੋਂ ਜਿਹੜਾ ਹੈਗਾ ਸੁਖਬੀਰ ਬਾਦਲ ਤੇ ਅੰਮ੍ਰਿਤਪਾਲ ਇਹ ਵੀ ਅਗਰੈਸ਼ਨ ਵਾਲੇ ਹੈਗੇ, ਸਟੇਟਮੈਂਟਾਂ ਆਉਣਗੀਆਂ। ਉਹਦੇ ਵਿੱਚ ਇਹਨਾਂ ਨੂੰ ਸਿੱਧੂ ਦੀ ਲੋੜ ਪਊਗੀ ਅਗਰੈਸ਼ਨ ਵਾਲੀ ਜਾਂ ਸਟੇਟਮੈਂਟਾਂ ਦੀ, ਏਦਾਂ ਦੀ ਟੀਮ ਪ੍ਰਗਟ ਸਿੰਘ ਦੀ ਕੋਲ ਹੋਊਗੀ। ਅੱਜ ਤਾਂ ਇਸ ਟਾਈਮ ਉਹਨਾਂ ਵੱਲ ਹੀ ਜਾ ਰਿਹਾ ਕਿਉਂਕਿ ਇਮਾਨਦਾਰ ਬੰਦਾ ਚਾਹੀਦਾ ਹੀ ਚਾਹੀਦਾ ਉੱਥੇ। ਤੁਸੀਂ ਦੱਸੋ ਜੇ ਕੰਪੇਅਰ ਹੋਵੇ ਥੋੜਾ ਜਿਹਾ ਕੀ ਹੋਣਾ ਚਾਹੀਦਾ ਟੀਮ ਵਰਕ।
0: ਸ਼ੁਕਰੀਆ ਜਤਿੰਦਰ ਜੀ, ਤੁਸੀਂ ਆਫ ਦਾ ਏਅਰ ਸੁਣ ਸਕਦੇ ਹੋ ਤੇ ਇੱਕ ਛੋਟੀ ਜਿਹੀ ਬੇਨਤੀ ਕਬੂਲ ਕਰਿਓ, ਆਪਾਂ ਰਮੇਸ਼ ਜੀ ਦੇ ਆਂਸਰ ਸੁਣਨੇ ਤੇ ਆਪਾਂ ਜਿਹੜਾ ਆਪਦਾ ਕੁਐਸਚਨ ਆ ਟਰਾਈ ਕਰੀਏ 30-40 ਸੈਕਿੰਡ ਦਾ ਜਿਹੜਾ ਹੋਵੇ, ਸ਼ਾਰਟ ਕੁਐਸਚਨ ਹੋਵੇ ਤਾਂ ਕਿ ਰਮੇਸ਼ ਜੀ ਬਾਕੀ ਸਾਰੀਆਂ ਕੁਐਸਚਨਾਂ ਦੇ ਵਿੱਚ ਜਵਾਬ ਦੇ ਸਕਣ। ਇੱਕ ਕਾਲ ਹੋਰ ਲੈਂਦੇ ਫਿਰ ਇਕੱਠਾ ਹੀ ਰਮੇਸ਼ ਜੀ ਦਾ ਜਵਾਬ ਲਵਾਂਗੇ। 06-02 ਨੰਬਰ ਆ, ਸਤਿ ਸ਼੍ਰੀ ਅਕਾਲ ਜੀ। 06-02 ਨੰਬਰ ਤੁਸੀਂ ਆਉਣੇ ਰਹੋ ਜੀ, ਤੁਹਾਡੀ ਆਵਾਜ਼ ਮੈਨੂੰ ਲੱਗਦਾ ਬਾਈ ਜੀ ਆ ਨਹੀਂ ਰਹੀ, ਤੁਸੀਂ ਦੁਬਾਰਾ 06-02 ਦੁਬਾਰਾ ਕਾਲ ਕਰ ਲਿਓ। ਅਮਨਦੀਪ ਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ।
0: ਜੀ
3: ਮੇਰਾ ਕੁਐਸਚਨ ਇਹ ਸੀਗਾ ਵੀ ਜਿਹੜੀ ਆ ਪੰਜਾਬ ਦੀ ਸਿਆਸਤ, ਅਕਾਲੀ ਦਲ ਤੇ ਭਾਜਪਾ ਦਾ ਦੂਜੇ ਤੀਜੇ ਜਿਹੜੇ ਇਕੱਠੇ ਹੋਣਾ ਚਾਹੁੰਦੇ ਆ, ਕੀ ਭਾਜਪਾ ਨੂੰ ਅਕਾਲੀ ਦਲ ਨਾਲ ਸਮਝੌਤਾ ਕਰਨ ਦਾ ਫਾਇਦਾ ਹੋਊਗਾ? ਕਿਉਂਕਿ ਅਕਾਲੀ ਦਲ ਦੀ ਸਿਆਸਤ ਹੁਣ ਪੋਜੀਸ਼ਨ ਤਾਂ ਐਸੀ ਜਗ੍ਹਾ ਚਲੇ ਗਈ ਜਿਵੇਂ ਉਹ ਪੁਰਾਣੇ ਟਾਈਮ ਚ ਸੁਣਦੇ ਹੁੰਦੇ ਸੀ, ਜਿਹੜੇ ਮੇਰੀ ਉਮਰ ਦੇ ਬੰਦੇ ਨੇ 50 ਸਾਲ ਤੋਂ ਟੱਪੇ ਉਹਨਾਂ ਨੂੰ ਪਤਾ ਜਿੱਲਣ ਕਿਹਨੂੰ ਕਹਿੰਦੇ ਨੇ। ਇਹ ਹੁਣ ਅਕਾਲੀ ਦਲ ਵਾਲੇ ਬਾਦਲ ਦਲੀਏ ਖਾਸ ਕਰਕੇ ਤੇ ਜਿੱਲਣ ਚ ਫਸ ਗਏ ਕਿ ਇਹਨਾਂ ਨੇ ਆਪਣੇ ਪਾਪਾਂ ਦੀ ਜਿੱਲਣ ਇੰਨੀ ਕੁ ਵੱਡੀ ਕਰ ਲਈ ਹੈ ਕਿ ਜਿੰਨਾ ਥੋੜਾ ਚਿਰ ਜਿੱਦਾਂ ਇੱਕ ਪਾਪ ਨੂੰ ਛੁਪਾਉਣ ਲਈ ਕੁਛ 6 ਮਹੀਨੇ ਸਾਲ ਲਾਉਂਦੇ ਨੇ ਇਹ ਉੱਤੇ ਮਿੱਟੀ ਮਿੱਟੀ ਪਾਉਣ ਦੀ, ਤੇ ਮੁੜ ਕੇ ਕੋਈ ਨਾ ਕੋਈ ਇਹਨਾਂ ਦਾ ਪੈਸਾ ਪਾਪ ਵੇਖ ਕਰ ਬੀਂਦੇ ਆ ਇਹਨਾਂ ਦਾ ਕੋਈ ਨਾ ਕੋਈ ਲੀਡਰ, ਤੇ ਉਹ ਜਿਵੇਂ ਉਹ ਜਿੱਲਣ ਵਿੱਚ ਜਿੰਨਾ ਜਿੱਲਣ ਨੂੰ ਹਿਲਾਓਗੇ ਉਹ ਥੱਲੇ ਨੂੰ ਬੰਦਾ ਜਾਂਦਾ ਹੈ, ਇਹ ਜੇ ਥੋੜਾ ਬਹੁਤਾ ਤਾਂ ਨਿਕਲਣ ਦੀ ਕੋਸ਼ਿਸ਼ ਕਰਦੇ ਤੇ ਥੋੜਾ ਜਦੋਂ ਹਿੱਲਦੇ ਨੇ ਫਿਰ ਉਹ ਹੋਰ ਥਾਂ ਨੂੰ ਚਲੇ ਜਾਂਦੇ ਨੇ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
0: ਬਿਲਕੁਲ ਜੀ, ਸ਼ੁਕਰੀਆ ਜੀ, ਧੰਨਵਾਦ, ਤੇ ਇੱਕ ਵਾਰ ਫਿਰ ਬੇਨਤੀ ਕਬੂਲ ਕੇ ਆਪਾਂ ਜਦੋਂ ਸਮਾਂ ਆਪਣੇ ਕੋਲ ਪਤਾ ਲਿਮਿਟਡ ਆ, ਟਿੱਪਣੀਆਂ ਕਰਨ ਦੇ ਬਜਾਏ ਜੋ ਸਵਾਲ ਆ ਉਹ ਰਮੇਸ਼ ਜੀ ਤੱਕ ਪਹੁੰਚਦੇ ਕਰੀਏ। ਜੀ ਰਮੇਸ਼ ਜੀ ਗੋ ਅਹੈਡ ਪਲੀਜ਼।
1: ਦੋ ਸਵਾਲ ਹੈ, ਜਿਹੜਾ ਪਹਿਲਾਂ ਕਾਂਗਰਸ ਵਾਲੀ ਗੱਲ ਕੀਤੀ ਹੈ, ਪ੍ਰਗਟ ਸਿੰਘ ਦਾ ਜਿਹੜਾ ਸੁਭਾਅ ਆ ਜਾਂ ਉਹਦੀ ਭਾਸ਼ਣ ਦੀ ਕਲਾ ਆ ਜਾਂ ਇੰਝ ਕਹੀਏ ਕਿ ਜਿਸ ਢੰਗ ਦਾ ਉਹਦਾ ਵਿਚਰਨ ਹੈ, ਕੀ ਉਹ ਕਾਂਗਰਸ ਲਈ ਲਾਭਦਾਇਕ ਹੋਵੇਗਾ, ਕੀ ਨਵਜੋਤ ਸਿੱਧੂ ਦੀ ਜ਼ਰੂਰਤ ਪਏਗੀ ਜਾਂ ਨਹੀਂ ਪਏਗੀ ਜਾਂ ਹੋਰਗੀ? ਦੇਖੋ ਗੱਲ ਇਹ ਹੈ, ਪੰਜਾਬ ਦੀ ਕਾਂਗਰਸ ਨੂੰ ਪਹਿਲਾਂ ਵੀ ਠੰਡੇ ਸਵਾਬ ਵਾਲੇ ਪ੍ਰਧਾਨ ਮਿਲ ਚੁੱਕੇ ਆ। ਮੈਂ ਆਜ਼ਾਦ ਕਰਾਉਣਾ, ਐਚ ਐਸ ਹੰਸਪਾਲ, ਸ਼ਮਸ਼ੇਰ ਸਿੰਘ ਦੁੱਲੋ ਦੀ ਗੱਲ ਕਰੀਏ, ਮਹਿੰਦਰ ਕੇਪੀ ਦੀ ਗੱਲ ਕਰੀਏ, ਇਹ ਵੀ ਕੋਈ ਬੜਬੋਲੇ ਨਹੀਂ ਸੀ, ਇਹ ਵੀ ਬੜੇ ਸੀਮਤ ਸੀ, ਔਰ ਇਹਨਾਂ ਦਾ ਸਮਾਂ ਅਸੀਂ ਕੋਈ ਮਾੜਾ ਸਮਾਂ ਵੀ ਨਹੀਂ ਕਹਿ ਸਕਦੇ ਕਿ ਬੜਾ ਮਾੜਾ ਹੈ। ਜਿਹੜੇ ਪ੍ਰਗਟ ਸਿੰਘ ਦੇ ਵਿੱਚ ਖਾਸੀਅਤ ਹੈ, ਉਹ ਖਾਸੀਅਤ ਇਹ ਆ ਕਿ ਉਹ ਦੁਆਬੇ ਚ ਵੀ ਹੈ, ਦੁਆਬੇ ਦੀ ਜਿਹੜੀ ਇਸ ਵੇਲੇ ਸਿਆਸਤ ਹੈ ਬੜੀ ਕੇਂਦਰਿਤ ਹੋਈ ਹੈ। ਭਾਰਤੀ ਜਨਤਾ ਪਾਰਟੀ ਦੇਖੋ ਕਿੱਡੀ ਸਿਰਕੱਢ ਪਾਰਟੀ ਹੈ ਭਾਰਤ ਦੀ, ਇਸ ਵੇਲੇ ਦੁਆਬੇ ਤੇ ਫੋਕਸ ਕਰਕੇ ਬੈਠੀ ਹੈ ਤੇ ਪ੍ਰਗਟ ਸਿੰਘ ਉਸ ਦੁਆਬੇ ਚ ਬੈਠਾ। ਸਭ ਤੋਂ ਵੱਡੀ ਗੱਲ, ਪੰਜਾਬ ਦੇ ਵਿੱਚ ਇਸ ਵੇਲੇ ਜੱਟ ਸਿੱਖ ਚਿਹਰੇ ਆਹਮੋ ਸਾਹਮਣੇ ਕੀਤੇ ਜਾ ਰਹੇ ਹੈ, ਉਹ ਵੀ ਇੱਕ ਗੁਣ ਕਿਤੇ ਨਾ ਕਿਤੇ ਹੈਗਾ। ਸੋ ਕੁੱਲ ਮਿਲਾ ਕੇ ਇਹ ਠੀਕ ਹੈ ਕਿ ਪ੍ਰਗਟ ਸਿੰਘ ਦੀ ਭਾਸ਼ਣ ਸ਼ੈਲੀ ਭਾਸ਼ਣ ਕਲਾ ਉਹ ਨਹੀਂ ਹੈ, ਪਰੰਤੂ ਕਾਂਗਰਸ ਨੂੰ ਜਿਹੜੀ ਧੜੇਬੰਦੀ ਮੁਕਤ ਇੱਕ ਆਪਣੀ ਪਾਰਟੀ ਚ ਸਾਰਾ ਵੋਟਾਂ ਦਾ ਕਲਚਰ ਚਾਹੀਦਾ ਸੀ, ਮੈਨੂੰ ਲੱਗਦਾ ਕਿ ਉਹ ਉਹਦੇ ਵਿੱਚ ਉਹਦਾ ਲਾਭ ਜਿਹੜਾ ਹੋ ਜਾਣਾ ਹੈਗਾ। ਬਾਕੀ ਰਹੀ ਗੱਲ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਘਰ ਚੁੱਕੀ, ਦੇਖੋ ਬੜੀ ਦੋਵਾਂ ਨੂੰ ਲਾਭ ਹੋਣਾ ਹੈ, ਜਿਵੇਂ ਉਹ ਗੱਠਜੋੜ ਕਰਦੇ ਹੈ ਉਹਨਾਂ ਨੂੰ ਉਹਨਾਂ ਦਾ ਦੋਹਾਂ ਨੂੰ ਇਹਦਾ ਲਾਭ ਹੋਣਾ ਹੈ, ਤਾਂ ਉਹ ਗੱਠਜੋੜ ਕਰਨ ਨੂੰ ਤਿਆਰ ਹੈ। ਉਹ ਕੋਈ ਕਮਲੇ ਨਹੀਂ ਹੈ, ਆਪਾਂ ਕਹੀਏ ਕਿ ਸੁਖਬੀਰ ਬਾਦਲ ਦੇ ਨੂੰ ਸਿਆਸੀ ਸਲਾਹਕਾਰ ਨਹੀਂ ਹੈਗੇ ਜਾਂ ਭਾਰਤੀ ਜਨਤਾ ਪਾਰਟੀ ਤੋਂ ਨਹੀਂ, ਸਾਡੇ ਤੁਹਾਡੇ ਤੋਂ ਕਿਤੇ ਜਿਹੜੇ ਧੱਕੜ ਤੇ ਕਿਤੇ ਚੁਸਤ ਫੁਰਤ ਉਹਨਾਂ ਤੋਂ ਸਿਆਸੀ ਸਲਾਹਕਾਰ ਹੈ, ਉਹਨਾਂ ਦਾ ਲਗਭਗ ਗੱਠਜੋੜ ਤੈਅ ਆ, ਔਰ ਉਹ ਗੱਠਜੋੜ ਦਾ ਕਾਰਨ ਹੀ ਇਹੋ ਹੈ ਕਿ ਦੋਹਾਂ ਨੂੰ ਇੱਕ ਦੂਜੇ ਦਾ ਲਾਭ ਪੰਜਾਬ 'ਚ ਮਿਲਣਾ ਹੀ ਮਿਲਣਾ ਹੈ।
0: 00-28 ਨੰਬਰ, ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ, ਸਵਰਨਜੀਤ ਬੋਲਦਾ ਰਮੇਸ਼ ਜੀ, ਤੇ ਤੁਹਾਡਾ ਸਵਾਗਤ ਹੈ ਜੀ ਚੜ੍ਹਦੀ ਕਲਾ 'ਚ। ਮੇਰਾ ਸਵਾਲ ਆ ਵੱਖਰਾ ਵਾ, ਵੀ ਜਿਹੜਾ ਜੱਗੇ ਜੋਲ ਆ ਵੀ ਉਹਨੂੰ ਰਿਹਾਅ ਕਰਤਾ, ਕਿ ਉਹਨੂੰ UK 'ਚ ਵਾਪਸ ਜਾਣ ਦੇਣਗੇ, ਤੇ ਉਹਦੇ ਵਿਆਹ ਬਾਰੇ ਫਿਰ ਕੀ ਬਣੇਗਾ ਦੱਸਿਓ।
0: ਜੀ ਇੱਕ ਮੈਂ ਦੋ ਦੋ ਕਾਲਾਂ ਇਕੱਠੀਆਂ ਲੈ ਰਿਹਾ, ਸੋਰੀ ਸਤਨਾਮ ਜੀ ਤੁਸੀਂ ਦੁਬਾਰਾ ਕਾਲ ਕਰ ਲਿਓ, ਤੁਹਾਡੀ ਕਾਲ ਡਰੋਪ ਹੋ ਗਈ ਐਕਸੀਡੈਂਟਲੀ। ਜੀ ਰਮੇਸ਼ ਜੀ
1: ਦੇਖੋ, ਜੱਗੀ ਚੌਲਾ ਜਮਾਨਤ ਤੇ ਪਹਿਲਾਂ ਹੀ ਹੋ ਗਈ ਸੀ, ਦੋ ਜਾਂ ਤਿੰਨ ਦਿਨ ਪਹਿਲਾਂ ਉਹ ਬਕਾਇਦਾ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ ਜੱਗੀ ਚੌਲ। ਜਿਹੜੀ ਰਹੀ ਗੱਲ ਕਿ ਉਹ ਵਾਪਸ ਆਪਣੇ ਉਸ ਮੁਲਕ ਜਾ ਸਕੇਗਾ ਕਿ ਨਹੀਂ ਯੂਕੇ ਚ, ਦੇਖੋ ਜੋ ਮੇਰੇ ਕੋਲ ਜਾਣਕਾਰੀ ਹੈ ਜਮਾਨਤ ਦੇ ਵਿੱਚ ਉੱਤੇ ਸ਼ਰਤ ਹੈ ਕਿ ਪੰਜਾਬ ਵੀ ਨਹੀਂ ਜਾ ਸਕਦਾ। ਜਮਾਨਤ ਦੇ ਵਿੱਚ ਤੁਸੀਂ ਯੂਕੇ ਤੇ ਛੱਡੋ, ਪੰਜਾਬ ਨਹੀਂ ਜਾ ਸਕਦਾ, ਉਹਨੂੰ ਦਿੱਲੀ ਰਹਿਣਾ ਪਏਗਾ। ਰਹੀ ਗੱਲ ਉਹਦੀ ਵਿਆਹ ਵਾਲੀ ਜ਼ਿੰਦਗੀ ਦੀ, ਉਹਦੇ ਵਿੱਚ ਜਿਹੜੀ ਮੇਰੇ ਕੋਲ ਜਾਣਕਾਰੀ ਹੈ ਕਿ ਜੇਲ੍ਹ ਦੇ ਬਾਹਰ ਉਹਨਾਂ ਦਾ ਸਹੁਰਾ ਪਰਿਵਾਰ ਪਹੁੰਚਿਆ ਸੀ, ਧਰਮ ਪਤਨੀ ਤੇ ਮੈਂ ਨਹੀਂ ਵੀ ਕੋਈ ਉਦਾਂ ਦੀ ਮੇਰੇ ਤੋਂ ਰਿਪੋਰਟ ਹੈਗੀ ਹੈ, ਸਹੁਰਾ ਪਰਿਵਾਰ ਉਹਨਾਂ ਦਾ ਬਕਾਇਦਾ ਪਹੁੰਚਿਆ ਸੀ ਔਰ ਸਹੁਰੇ ਪਰਿਵਾਰ ਨੇ ਜੱਗੀ ਚੌਲ ਦਾ ਸਵਾਗਤ ਤੇ ਬਾਅਦ ਬਕਾਇਦਾ ਕੀਤਾ ਹੈ।
0: ਹਰਵਿੰਦਰ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ ਆਇਆਂ ਨੂੰ।
5: ਸਤਿ ਸ਼੍ਰੀ ਅਕਾਲ ਭਾਜੀ, ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਮੈਂ ਰਮੇਸ਼ ਜੀ ਨੂੰ ਕਹਿਣਾ ਸੀ, ਰਮੇਸ਼ ਜੀ ਦੇਖੋ ਜਦ ਦੇ ਮੋਦੀ ਜੀ ਆਏ ਨੇ ਪੰਜਾਬ, ਹੁਣ ਇਹ ਦੇਖੋ ਟੈਕਸ ਲਾਤਾ ਇਹਨਾਂ ਨੇ, ਹਨਾ ਜੀ, ਤੇ ਮਤਲਬ ਕਮਾਈ ਬਹੁਤ ਘੱਟ ਗਈ ਕਿਉਂਕਿ ਇਹਨਾਂ ਨੇ, ਮੇਰਾ ਤਾਂ ਇਹੀ ਮੰਨਣਾ ਵੀ ਇਹਨਾਂ ਨੇ ਦੇਖੋ ਸਾਰੀਆਂ ਚੀਜ਼ਾਂ ਆਪਣੇ ਦੋਸਤਾਂ ਨੂੰ ਦੇ ਤੀਆਂ, ਹਨਾ ਜੀ, ਉਹ ਵੀ ਦੇ ਤੇ, ਏਅਰਪੋਰਟ ਵੀ ਦੇ ਤੇ, ਆਹ ਜਿਹੜੀਆਂ ਆਪਣੀਆਂ ਟ੍ਰੇਨਾਂ ਵੀ ਦੇ ਤੀਆਂ, ਫੈਕਟਰੀਆਂ ਵੀ ਦੇ ਤੀਆਂ, ਤੇ ਇੰਡੀਆ ਨੂੰ ਕਮਾਈ ਕਿੱਥੋਂ ਆਊਗੀ? ਹੁਣ ਇੰਡੀਆ ਕੋਲ ਕਮਾਈ ਤਾਂ ਘੱਟ ਗਈ, ਹੁਣ ਇਹਦਾ ਦੱਸੋ ਹੱਲ ਕੀ ਆ? ਥੈਂਕ ਯੂ ਸਰ, ਮੈਂ ਆਫੀਅਰ ਤੋਂ।
0: ਥੈਂਕ ਯੂ, ਤੁਸੀਂ ਵੀ ਕਾਲ ਕਰ ਸਕਦੇ ਹੋ ਆਪਣੇ ਜੋ ਕੁਐਸਚਨ ਨੇ, ਕਿਉਂਕਿ ਆਖਰੀ ਕੁਝ ਮਿੰਟ ਆਪਣੇ ਕੋਲ ਰਮੇਸ਼ ਜੀ ਦੇ ਨਾਲ ਨੇ। ਸਟੂਡੀਓ ਨੰਬਰ ਹੈ 416-233-7368, 416-233-7368, ਤੇ ਮੈਂ ਗੁਰਸ਼ਰਨ ਬਾਜਵਾ ਜੀ ਬਾਰੇ ਜ਼ਰੂਰ ਦੱਸਦਾ। ਦੋਸਤੋ ਜਦੋਂ ਨਾ ਘਰ ਬਾਏ ਕਰਨਾ ਹੁੰਦਾ, ਗੁਰਸ਼ਰਨ ਬਾਜਵਾ ਜੀ ਨਾਲ ਇੱਕ ਵਾਰ ਮੁਲਾਕਾਤ ਹੋਈ, ਇਹ ਕਹਿੰਦੇ ਘਰ ਬਾਏ ਕਰਨਾ ਇੱਕ ਕੋਈ ਇੱਕ ਇਹਦੇ ਵਿੱਚ ਇਮੋਸ਼ਨ ਜੁੜੇ ਹੁੰਦੇ ਨੇ, ਇਹਦੇ ਵਿੱਚ ਇਕਨੋਮਿਕਸ ਜੁੜੀ ਹੁੰਦੀ ਹੈ, ਇਹਦੇ ਵਿੱਚ ਸਾਇੰਸ ਜੁੜੀ ਹੁੰਦੀ ਹੈ। ਸੋ ਇਹ ਸਾਰੀਆਂ ਗੱਲਾਂ ਦਾ ਕੰਬੀਨੇਸ਼ਨ ਹੁੰਦਾ ਕਿ ਪਹਿਲਾ ਘਰ ਕਿਸੇ ਦਾ ਹੋ ਸਕਦਾ, ਕਿਸੇ ਦਾ ਬੱਚੇ ਵੱਡੇ ਹੋ ਗਏ ਫਾਰਮ ਹਾਊਸ ਹੋ ਸਕਦਾ, ਕਿਸੇ ਦਾ ਬਿਜ਼ਨਸ ਵਧੀਆ ਕੋਈ ਹੋਰ ਵੱਡਾ ਲਗਜ਼ਰੀ ਘਰ ਹੋ ਸਕਦਾ। ਸੋ ਇੱਕ ਤਾਂ ਪਰਿਵਾਰ ਦੇ ਇਮੋਸ਼ਨ ਜੁੜੇ ਹੁੰਦੇ ਨੇ, ਇਸ ਤੋਂ ਬਾਅਦ ਇਕਨੋਮਿਕਸ ਦੇਖਣੀ ਹੁੰਦੀ ਆ ਕਿ ਕਿਹੜੇ ਏਰੀਏ 'ਚ ਘਰ ਆ, ਇੱਥੇ ਆਉਣ ਵਾਲੇ ਟਾਈਮ 'ਚ ਕਿਹੜੇ ਪ੍ਰੋਜੈਕਟ ਆ ਸਕਦੇ ਨੇ, ਇਹ ਤੁਹਾਨੂੰ ਕਿੱਦਾਂ ਫਾਇਦਾ ਦੇ ਸਕਦੇ ਨੇ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਵੈਲਿਊ ਤਾਂ ਫਾਇਦਾ ਦੇ ਸਕਦੇ ਨੇ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਵੈਲਿਊ ਕੀ ਆ, ਕਿੰਨਾ ਪੁਰਾਣਾ ਘਰ ਹੋ ਗਿਆ, ਅੱਜ ਰੀਅਲ ਵੈਲਿਊ ਕੀ ਹੈ ਇਹਦੀ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਵੈਲਿਊ ਕੀ ਹੋ ਸਕਦੀ ਆ। ਇਸ ਦੇ ਨਾਲ ਨਾਲ ਇਹਦੇ ਪਿੱਛੇ ਜਿਹੜੀਆਂ ਹੋਰ ਗੱਲਾਂ ਬੜੀਆਂ ਜੁੜੀਆਂ ਹੁੰਦੀਆਂ ਨੇ ਕਿ ਸਕੂਲ ਨੇੜੇ ਆ, ਜੋਬਾਂ ਨੇੜੇ ਆ, ਬਜ਼ੁਰਗਾਂ ਲਈ ਕੀ ਇੰਟਰਟੇਨਮੈਂਟ ਆ, ਬੱਚਿਆਂ ਲਈ ਕੀ ਇੰਟਰਟੇਨਮੈਂਟ ਆ, ਇਹ ਸਾਰੀਆਂ ਗੱਲਾਂ ਨੂੰ ਰਲਾ ਮਿਲਾ ਕੇ ਇੱਕ ਆਪਾਂ ਕਹਿੰਦੇ ਹਾਂ ਕਿ ਸਾਡਾ ਡਰੀਮ ਹਾਊਸ ਬਣਦਾ ਗਾ। ਐਂਡ ਉਹ ਇਕਨੋਮਿਕਸ ਨੂੰ ਗੁਰਸ਼ਰਨ ਬਾਜਵਾ ਜੀ ਆਪਣੇ ਤਜਰਬੇ ਦੇ ਨਾਲ ਬੜੀ ਚੰਗੀ ਤਰ੍ਹਾਂ ਸਮਝ ਚੁੱਕੇ ਨੇ, ਬੜੇ ਲੰਮੇ ਟਾਈਮ ਤੋਂ ਇਸ ਇੰਡਸਟਰੀ ਦੇ ਵਿੱਚ ਨੇ। ਐਂਡ ਜਦੋਂ ਗੱਲਬਾਤ ਖਾਸ ਤੌਰ 'ਤੇ ਲਗਜ਼ਰੀ ਘਰਾਂ ਦੀ ਕਰਦੇ ਹਾਂ, ਫਾਰਮ ਹਾਊਸ ਦੀ ਕਰਦੇ, ਉਹਦੇ ਵਿੱਚ ਇਹਨਾਂ ਦੀ ਪੂਰੀ ਐਕਸਪਰਟੀਜ਼ ਆ, ਹੋਮ ਲਾਈਫ ਮੈਪਲੀਫ ਨਾਲ ਕੰਮ ਕਰਦੇ ਨੇ। ਸੋ ਜੇ ਤੁਸੀਂ ਘਰ ਬਾਏ ਕਰਨਾ ਤਾਂ ਗੁਰਸ਼ਰਨ ਬਾਜਵਾ ਜੀ ਨੂੰ ਆਪਣਾ ਰਿਐਲਟਰ ਬਣਾ ਸਕਦੇ ਹੋ। ਇਹਨਾਂ ਕੋਲ ਔਰੰਜਵੈਲ ਦੇ ਨੇੜੇ 10 ਏਕੜ ਜ਼ਮੀਨ ਦੇ ਵਿੱਚ ਡਿਟੈਚ ਘਰ ਆ, 2 ਕਾਰ ਗਰਾਜ, ਟੋਟਲੀ ਅਪਗ੍ਰੇਡਡ ਹਾਊਸ ਆ, ਸੇਲ ਦੇ ਉੱਤੇ ਆ। ਇੱਥੇ ਹੀ ਹਾਈਵੇ 89 'ਤੇ ਫਾਰਮਿੰਗ ਲੈਂਡ ਸੇਲ 'ਤੇ ਆ, 75 ਏਕੜ ਸੇਲ ਦੇ ਉੱਤੇ ਨੇ। ਸੋ ਜੇ ਇਹ ਤੋਂ ਬਿਨਾਂ ਵੀ ਹੋਰ ਬਹੁਤ ਸਾਰੀਆਂ ਪ੍ਰੋਪਰਟੀਆਂ ਨੇ, ਕਾਲ ਕਰ ਲਓ 647-299-5548, 647-299-5548, 647-289-5548, 647-299-5548, 647-299-5548, ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਦੋ ਕਾਲਾਂ ਹੋਰ, ਫਿਰ ਰਮੇਸ਼ ਜੀ ਕਰਨਗੇ ਟਿੱਪਣੀ। ਕਾਲਾਂ ਬਸ ਆਪਣਾ ਕੁਐਸਚਨ ਥੋੜ੍ਹਾ ਸ਼ਾਰਟ ਰੱਖਣ ਦੀ ਕਿਰਪਾਲਤਾ ਕਰਿਓ। 4693 ਨੰਬਰ 4693, ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਰਮੇਸ਼ ਜੀ, ਮੈਂ ਪੁੱਛਣਾ ਸੀਗਾ ਆਪਣੇ ਵਾਰਸ ਪੰਜਾਬ ਦੀ ਜਥੇਬੰਦੀ ਨੂੰ ਚੋਣ ਨਿਸ਼ਾਨ ਮਿਲਜੂ ਕਿ ਨਹੀਂ ਮਿਲਜੂ? ਇੱਕ ਦੱਸੋ ਜੀ, ਤੁਸੀਂ ਦੁਆਬੇ ਵਿੱਚ ਰਹਿੰਦੇ ਹੋ, ਆਪਣੇ ਦੁਆਬੇ ਵਿੱਚ ਮਾਨ ਸਰਕਾਰ ਨੇ ਕਿੰਨੀਆਂ ਕੁ ਸੜਕਾਂ ਦੀ ਜਿਹੜੀ ਆਪਣੇ ਕੀਤੀ ਆ, ਰਿਪੇਅਰ ਕੀਤੀ ਕਿ ਨਹੀਂ ਕੀਤੀ ਆ, ਜਾਂ ਉਦਾਂ ਟੁੱਟੀਆਂ ਫੁੱਟੀਆਂ ਫਿਰਦੀਆਂ? ਇਹ ਦੱਸ ਦਿਓ, ਇੱਧਰਲੇ ਬੰਦੇ ਬਹੁਤ ਮਾਨ ਸਰਕਾਰ ਦੀ ਗਏ, ਕਈ ਬੰਦੇ ਹੈਗੇ ਸਿਫਤ ਕਰਦੇ ਆ। ਥੈਂਕ ਯੂ ਜੀ।
0: ਥੈਂਕ ਯੂ ਜੀ। ਅਮਰਜੀਤ ਮਲਤਾਨੀ ਜੀ, ਸਤਿ ਸ਼੍ਰੀ ਅਕਾਲ।
7: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਬਸ ਛੋਟਾ ਜਿਹਾ ਸਵਾਲ ਹੈ ਜੀ, ਜਿਹੜਾ ਚੋਣ ਕਮਿਸ਼ਨ ਜੀ, ਉਹਦਾ ਮਤਲਬ ਕੁਛ ਬਣੂਗਾ ਜਾਂ ਨਹੀਂ ਬਣੂਗਾ ਜੀ? ਤੇ ਜਾਂ ਬੀਜੇਪੀ ਇੰਨੀ ਗੁੰਡਾਗਰਦੀ ਕਰ ਰਹੀ ਹੈ ਜੀ, ਤੇ ਆਉਣ ਵਾਲਾ ਟਾਈਮ ਕਿਹੋ ਜਿਹਾ ਹੋਵੇਗਾ ਜੀ ਇੰਡੀਆ ਦੇ ਉੱਤੇ? ਥੈਂਕ ਯੂ ਭਾਈ।
0: ਥੈਂਕ ਯੂ ਜੀ। ਸੋ ਜੀ ਰਮੇਸ਼ ਜੀ, ਗੋ ਹੈਡ। ਇੱਕ ਤਾਂ ਜੋ ਚੁਣਾਵ ਕਮਿਸ਼ਨ ਦਾ ਘਿਰਾ ਕੀਤਾ ਜਾ ਰਿਹਾ, ਸਾਰਿਆਂ ਨੂੰ ਕਿਹਾ ਜਾ ਰਿਹਾ ਕਿ ਜਿਹੜੀ ਕਾਂਗਰਸ ਜਨਤਾ ਪਾਰਟੀ ਕਿ ਦਿੱਲੀ ਚੱਲੋ, ਜੰਤਰ ਮੰਤਰ ਚੱਲੋ, ਅਤੇ ਉਹਦੇ ਅਸਤੀਫੇ ਨੂੰ ਲੈ ਕੇ, ਸੋ ਉਹਦੇ ਬਾਰੇ ਟਿੱਪਣੀ ਆ ਜੀ, ਅਤੇ ਕੀ ਕਹਿਣਾ ਚਾਹੁੰਦੇ?
1: ਚਲੋ ਪਹਿਲਾਂ ਤਾਂ ਚੋਣ ਕਮਿਸ਼ਨ ਦੀ ਗੱਲ ਹੀ ਕਰਦੇ ਹਾਂ, ਫਿਰ ਸਰੋਤਿਆਂ ਦੇ ਸਵਾਲਾਂ ਵਾਲੇ ਪਾਸੇ ਵੀ ਜਾਂਦੇ ਹਾਂ। ਦੇਖੋ, ਚੋਣ ਕਮਿਸ਼ਨ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਘਿਰਿਆ ਹੋਇਆ। ਭਾਰਤ ਦੀਆਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ, ਬਹੁਤ ਸਾਰੀਆਂ ਜਨਤਕ ਜਥੇਬੰਦੀਆਂ, ਤੇ ਖਾਸ ਕਰਕੇ ਜਦੋਂ ਆਪਾਂ ਕਾਂਗਰਸ ਜਨਤਾ ਪਾਰਟੀ ਦੀ ਗੱਲ ਕਰਦੇ ਹਾਂ, ਉਹਨਾਂ ਨੇ ਵੱਡੇ ਪੱਧਰ ਤੇ ਅੰਦੋਲਨ ਵਿੱਚ ਦਿੱਤਾ ਹੋਇਆ ਹੈ। ਮੈਂ ਦੀ ਗੱਲ ਕਰਾਂ ਤੇ ਲੰਘੇ ਕੱਲ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਨੇ ਇੱਕ ਵੱਡਾ ਮੋਰਚਾ ਲਾਇਆ, ਬਹੁਤ ਵੱਡਾ ਅੰਦੋਲਨ ਕੀਤਾ। ਉਹ ਤੋਂ ਦੋ ਦਿਨ ਪਿੱਛੇ ਚਲੇ ਜਾਈਏ ਤੇ ਹੋਰ ਸਿਆਸੀ ਪਾਰਟੀਆਂ ਨੇ ਲਾਇਆ, ਕੱਲ ਸ਼ਿਵ ਸੈਨਾ ਵਾਲੇ ਵੀ ਸੀਗੇ। ਉਹ ਤੋਂ ਹੋਰ ਇੱਕ ਅੱਧਾ ਦਿਨ ਪਿੱਛੇ ਚਲੇ ਜਾਈਏ, ਜੰਤਰ ਮੰਤਰ ਦੇ ਵਿੱਚ ਆਮ ਆਦਮੀ ਪਾਰਟੀ, ਖੱਬੇ ਪੱਖੀਆਂ ਨੇ, ਕੁਛ ਵਿਦਿਆਰਥੀ ਜਥੇਬੰਦੀਆਂ ਸੀ, ਉਹਨਾਂ ਨੇ ਮੋਰਚਾ ਬਹੁਤ ਵੱਡੀ ਗਿਣਤੀ ਚ ਇਕੱਠ ਗਿਆਨ ਇਸ਼ ਕੁਮਾਰ ਦੇ ਖਿਲਾਫ਼, ਜਿਹੜੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਹੈ, ਕਿ ਭਾਈ ਤੂੰ ਅਸਤੀਫਾ ਦੇ ਦੇ, ਤੂੰ ਯੋਗ ਨਹੀਂ ਹੈ, ਤੂੰ ਚੀਟਿੰਗ ਕੀਤੀ ਹੈ, ਤੂੰ ਭਾਰਤੀ ਜਨਤਾ ਪਾਰਟੀ ਦਾ ਕਰਿੰਦਾ ਬਣ ਕੇ ਕੰਮ ਕਰ ਰਿਹਾ, ਸਿੱਧੀ ਆਵਾਜ਼ ਹੈ। ਔਰ ਕਾਂਗਰਸ ਜਨਤਾ ਪਾਰਟੀ ਨੇ ਭੁੱਲਰ ਸਾਹਿਬ 10 ਤਰੀਕ ਤੋਂ 10 ਅਕਤੂਬਰ ਦੀ ਡੇਟ ਲਾਈਨ ਦਿੱਤੀ ਹੈ ਕਿ ਭਾਈ ਇਦਣ ਤੱਕ ਜੇ ਤੂੰ ਅਸਤੀਫਾ ਦਿੱਤਾ ਠੀਕ ਹੈ, ਨਹੀਂ ਤਾਂ ਪੱਕਾ ਮੋਰਚਾ ਲੱਗੇਗਾ, ਦੇਸ਼ ਵਿਆਪੀ ਅੰਦੋਲਨ ਹੋਵੇਗਾ, ਇਹ ਕਾਂਗਰਸ ਜਨਤਾ ਪਾਰਟੀ ਨੇ ਆਖਤਾ। ਔਰ ਅੱਜ ਦੀ ਜੇ ਮੈਂ ਗੱਲ ਕਰਾਂ, ਜਿਹੜੀ ਗਿਆਨਿਸ਼ ਕੁਮਾਰ ਦੇ ਨਾਲ ਜੁੜੀ ਹੈ ਭਾਰਤ ਦੇ ਮੁੱਖ ਚੋਣ ਕਮਿਸ਼ਨ ਦੇ ਨਾਲ, ਭਾਰਤ ਦੇ ਸੁਪਰੀਮ ਕੋਰਟ ਨੇ ਉਸ ਪਟੀਸ਼ਨ ਤੇ ਸੁਣਵਾਈ ਕੀਤੀ ਹੈ ਜਿਸ ਪਟੀਸ਼ਨ ਵਿੱਚ ਕਿਹਾ ਗਿਆ ਕਿ ਭਾਰਤ ਦਾ ਚੋਣ ਕਮਿਸ਼ਨ ਆਪਣੇ ਨਾਲ ਦੇ 2 ਚੋਣ ਕਮਿਸ਼ਨਾਂ ਦੀ ਗੱਲ ਹੀ ਨਹੀਂ ਮੰਨ ਰਿਹਾ, ਜਿਹੜੀ ਉਹ ਸੁਝਾਅ ਦਿੰਦੇ ਨੇ, ਜਿਹੜੀ ਦਲੀਲ ਦਿੰਦੇ ਆ, ਉਹਨੂੰ ਇਗਨੋਰ ਕਰਕੇ ਆਪਣੀ ਪੁਕਾਰ ਰਿਹਾ, ਭਾਰਤੀ ਜਨਤਾ ਪਾਰਟੀ ਲਈ ਕੰਮ ਕਰ ਰਿਹਾ, ਜਿਹੜਾ 14 ਸਵਾਲਾਂ ਵਾਲਾ ਮਸਲਾ ਹੈ। ਹੁਣ ਉਹਦੇ ਵਿੱਚ ਭਾਰਤ ਦੇ ਸੁਪਰੀਮ ਕੋਰਟ ਨੇ 2 ਚੀਜ਼ਾਂ ਆਖੀਆਂ। ਇੱਕ, ਉਹਨਾਂ ਨੇ ਕੇਂਦਰ ਸਰਕਾਰ ਨੂੰ ਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਕਿ ਭਾਈ ਜਵਾਬ ਦਿਓ ਕਿ ਤੁਸੀਂ ਇੱਥੇ ਕਹਿਣਾ ਕੀ ਚਾਹੁੰਦੇ ਆ। ਦੂਜੀ ਗੱਲ, ਸੁਪਰੀਮ ਕੋਰਟ ਕਹਿੰਦਾ ਕਿ ਗੱਲ ਬੜੀ ਸਿੱਧੀ ਹੈ, ਜੇ ਮੈਨੂੰ ਇਹ ਲੱਗਿਆ ਕਿ ਕਾਨੂੰਨ ਦੇ ਨਾਲ ਛੇੜਛਾੜ ਹੋਈ ਹੈ, ਵਾਕਿਆ ਹੀ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਆਪਣੇ ਨਾਲ ਦੇ ਚੋਣ ਕਮਿਸ਼ਨਾਂ ਦੀ ਨਹੀਂ ਮੰਨੀ, ਤੇ ਕਹਿੰਦੇ ਮੈਂ ਰੋਕ ਲਾ ਦਾਂਗਾ ਉਹਨਾਂ ਫੈਸਲਿਆਂ ਤੇ, ਇਹ ਭਾਰਤ ਦੇ ਸੁਪਰੀਮ ਕੋਰਟ ਨੇ ਆਖਿਆ। ਸੋ ਸੁਪਰੀਮ ਕੋਰਟ ਵਿੱਚ ਵੀ ਸੁਣਵਾਈ ਸ਼ੁਰੂ ਹੋ ਗਈ ਹੈ। 2 ਸਰੋਤਿਆਂ ਦੇ ਸਵਾਲ ਸੀ, ਇੱਕ ਜਿਹੜਾ ਉਹਨਾਂ ਨੇ ਬੜਾ ਸਿੱਧਾ ਵਾਰਸ ਪੰਜਾਬ ਦੀ ਪਾਰਟੀ ਨੂੰ ਲੈ ਕੇ ਕੀਤਾ ਕਿ ਚੋਣ ਕਮਿਸ਼ਨ ਕੀ ਉਸ ਪਾਰਟੀ ਨੂੰ ਚੋਣ ਨਿਸ਼ਾਨ ਦੇਵੇਗਾ ਜਾਂ ਨਹੀਂ ਦੇਵੇਗਾ। ਦੇਖੋ ਸਰੋਤਿਓ, ਅੱਜ ਤੱਕ ਦੀਆਂ ਰਿਪੋਰਟਾਂ ਇਹੀ ਹੈ ਕਿ ਵਾਰਸ ਪੰਜਾਬ ਦੀ ਜਿਹੜੀ ਪਾਰਟੀ ਹੈ, ਨਾ ਉਹਨੂੰ ਰਾਜਨੀਤਿਕ ਤੌਰ ਤੇ ਅਜੇ ਮਾਨਤਾ ਮਿਲੀ ਹੈ, ਨਾ ਉਹਨੂੰ ਰਾਜਨੀਤਿਕ ਤੌਰ ਤੇ ਕੋਈ ਚੋਣ ਨਿਸ਼ਾਨ ਮਿਲਿਆ। ਪਾਰਟੀ ਨੇ ਸੰਕੇਤ ਦਿੱਤਾ ਕਿ ਅਸੀਂ ਦਿੱਲੀ ਵਿੱਚ ਮੋਰਚਾ ਲਾਉਣਾ ਹੈ ਚੋਣ ਕਮਿਸ਼ਨ ਦੇ ਖਿਲਾਫ਼। ਦੂਜੀ ਗੱਲ, ਪਾਰਟੀ ਨੇ ਇਹ ਵੀ ਆਖ ਦਿੱਤੀ ਕਿ ਭਾਵਾਂ ਚੋਣ ਕਮਿਸ਼ਨ ਨਾ ਵੀ ਦੇਵੇ, ਚੋਣ ਅਸੀਂ ਫਿਰ ਤੋਂ ਵੀ ਲੜਨੀ ਹੈ। ਤੇ ਰਹੀ ਗੱਲ ਭਾਰਤੀ ਜਨਤਾ ਪਾਰਟੀ ਦੇ ਟੈਕਸਾਂ ਦੀ ਗੱਲ, ਸਰੋਤਿਆਂ ਨੇ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਬਹੁਤ ਵੱਡੇ ਪੱਧਰ ਤੇ ਵੱਖ ਵੱਖ ਟੈਕਸ ਲਾ ਰਹੀ ਹੈ। ਸਰੋਤਿਓ, ਗੱਲ ਇਹ ਹੈ ਕਿ ਜਿਹੜਾ ਭਾਰਤੀ ਕਲਚਰ ਇਸ ਵੇਲੇ ਉਸਰ ਚੁੱਕਾ ਆ, ਜਿਹਦੇ ਵਿੱਚ ਵੱਡੇ ਪੱਧਰ ਤੇ ਅਧਿਕਾਰ ਖੋਏ ਜਾ ਰਹੇ ਆ ਤੇ ਖਰਾਤ ਵੰਡੀ ਜਾ ਰਹੀ ਹੈ, ਇਹ ਉਹਦੇ ਵਿੱਚੋਂ ਹੈਗਾ ਆ। ਸੋ ਮੈਂ ਤੇ ਨਿੱਜੀ ਤੌਰ ਤੇ ਮੰਨਦਾ ਹਾਂ ਕਿ ਜਿਹੜਾ UPI ਬੇਸ, ਜਿਹੜਾ ਪੈਸੇ ਦੀ ਅਦਾਇਗੀ ਦੇ ਉੱਪਰ ਟੈਕਸ ਲਾਇਆ ਹੈਗਾ, ਇਹਦੇ ਵਿੱਚ ਸਰਕਾਰ ਨੂੰ ਅੰਸ਼ਕ ਫਾਇਦਾ ਹੈ, ਵੱਡੇ ਪੱਧਰ ਤੇ ਨਿੱਜੀ ਸੈਕਟਰ ਦੀਆਂ ਬੈਂਕਾਂ ਨੂੰ ਤੇ ਨਿੱਜੀ ਸੈਕਟਰ ਦੇ ਉਹਨਾਂ ਅਦਾਰਿਆਂ ਨੂੰ ਜਿਹੜੇ ਪੈਸੇ ਦੇ ਗੇਟਵੇ ਹੁੰਦੇ ਨੇ, ਜਿਹਨਾਂ ਰਾਹੀਂ ਲੈਣ ਦੇਣ ਹੁੰਦਾ ਹੈ, ਉਹਨਾਂ ਨੂੰ ਮੁਨਾਫਾ ਹੋਣਾ ਹੈ। ਸਰਕਾਰ ਦੀ ਇਹ ਵੀ ਇੱਕ ਕਹਿ ਰਹੀ ਹੈ ਕਿ ਗੁਪਤ ਜਿਹੀ ਚਾਲ ਹੀ ਹੈ, ਜਿਹਦੇ ਵਿੱਚ ਵੱਡਾ

0: ਵਾਲੀ ਗੱਲ ਆ ਨਾ ਸਰੋਤਿਓ, ਇਹ ਵੀ ਅੰਕੜਿਆਂ ਦਾ ਜਾਦੂ ਹੀ ਆ। ਸੱਚੀ ਗੱਲ ਇਹ ਹੈ ਕਿ ਜਿੰਨਾ ਦਾਵਾ ਸਰਕਾਰ ਵੱਲੋਂ ਕੀਤਾ ਜਾਂਦਾ ਉਡੀਆਂ ਸੜਕਾਂ ਨਹੀਂ ਬਣੀਆਂ। ਅੱਜ ਵੀ ਢਿੱਲ, ਜਦੋਂ ਅੱਜ ਦੀ ਗੱਲ ਕਰ ਰਹੇ ਹਾਂ, 4.5 ਸਾਲ ਪੌਣੇ 5 ਸਾਲ ਹੋ ਗਏ ਭਗਵੰਤ ਮਾਨ ਨੂੰ, ਅੱਜ ਵੀ ਦੁਆਬੇ ਦੀਆਂ ਬਹੁਤ ਸਾਰੀਆਂ ਲਿੰਕ ਸੜਕਾਂ ਟੁੱਟੀਆਂ ਨੇ। ਕਈਆਂ ਪੱਥਰ ਪੈ ਗਏ, ਲੁੱਕ ਨੀ ਪਈ, ਕਈਆਂ ਦੇ ਤੇ ਪੱਥਰ ਵੀ ਨੀ ਪਿਆ, ਅੱਜ ਵੀ ਟੁੱਟੀਆਂ ਸੜਕਾਂ ਤੁਹਾਨੂੰ ਆਮ ਹੀ ਨਜ਼ਰ ਆ ਜਾਣਗੀਆਂ ਜਦੋਂ ਤੁਸੀਂ ਪੰਜਾਬ ਦੇ ਪਿੰਡਾਂ ਦੇ। ਇਸ ਕਰਕੇ ਸਰਕਾਰ ਦੇ ਦਾਅਵੇ ਹੋਰ ਹੈ, ਸੱਚਾਈ ਹੋਰ ਹੈਗੀ ਹੈ। ਜਿਹੜੀ ਗੱਲ ਸਰੋਤੇ ਅਕਾਲੀ ਦਲ ਤੇ ਭਾਜਪਾ ਨੂੰ ਪੁੱਛ ਕੇ ਗਏ, ਦੇਖੋ ਸਰੋਤੇ ਬੜਾ ਕਠਿਨ ਸਵਾਲ ਹੈ ਕਿ ਕੀ ਸਥਿਤੀ ਰਹੇਗੀ, ਅਕਾਲੀ ਭਾਜਪਾ ਗੱਠਜੋੜ ਕੀ ਜਿੱਤ ਪਾਏਗਾ, ਕਿੰਨੀਆਂ ਸੀਟਾਂ ਲੈ ਕੇ ਜਾਏਗਾ। ਅੱਜ ਦਾ ਜਵਾਬ ਮੈਨੂੰ ਲੱਗਦਾ ਕਿ ਸਾਨੂੰ ਨਹੀਂ ਦੇਣਾ ਚਾਹੀਦਾ, ਅਜੇ ਇੰਤਜ਼ਾਰ ਕਰੀਏ। ਉਵੇਂ ਜਿਹੜੀ ਪੰਜਾਬ ਦੀ ਇਸ ਵੇਲੇ ਦੀ ਜ਼ਮੀਨੀ ਹਕੀਕਤ ਹੈ, ਅਕਾਲੀ ਦਲ ਦਾ ਗ੍ਰਾਫ ਬੀਤੇ ਸਾਲਾਂ ਦੇ ਮੁਕਾਬਲੇ ਉੱਪਰ ਨੂੰ ਗਿਆ ਹੈ, ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਵੀ ਸਮੇਂ ਦੇ ਮੁਕਾਬਲੇ ਉੱਪਰ ਨੂੰ ਗਿਆ। ਭਾਰਤੀ ਰਾਜਨੀਤਿਕ ਤੌਰ ਤੇ 4 ਵੋਟਾਂ ਦੋਵਾਂ ਪਾਰਟੀਆਂ ਦੀਆਂ ਵਧੀਆ ਹੀ ਆ, ਅਸੀਂ ਘੱਟ ਸਕਦੇ, ਉਹ ਵੱਖਰੀ ਗੱਲ ਹੈ ਕਿ ਅਜੇ ਸਿਆਸੀ ਮਾਹੌਲ ਵਿੱਚ ਕਈ ਬਦਲਾਅ ਹੋਣੇ ਆ, ਉਹਦੇ ਚੱਲਦੇ ਗ੍ਰਾਫ ਕਿੱਥੇ ਕੁ ਜਾ ਕੇ ਟਿਕਦਾ, ਉਹਦੇ ਲਈ ਆਪਾਂ 1-2 ਮਹੀਨੇ ਇੰਤਜ਼ਾਰ ਕਰੀਏ।
1: ਜੀ ਬਹੁਤ ਸ਼ੁਕਰੀਆ ਰਮੇਸ਼ ਜੀ, ਤੇ ਵੀਕਐਂਡ ਤੋਂ ਬਾਅਦ ਜੁੜੇ ਸੀਗੇ, ਤੇ ਹਜੇ ਵੀ ਦਿਲ ਭਰਿਆ ਨਹੀਂ, ਕਾਲਾਂ ਹਜੇ ਵੀ ਤੁਹਾਡੇ ਲਈ ਆ ਰਹੀਆਂ ਨੇ, ਪਰ ਹੁਣ ਸਮਾਂ ਸੈਗਮੈਂਟ ਦਾ ਸਮਾਪਤੀ ਵੱਲ ਜਾ ਰਿਹਾ ਜੀ, ਤੇ ਬਹੁਤ ਬਹੁਤ ਧੰਨਵਾਦ ਜੀ, ਕੱਲ ਨੂੰ ਹੁੰਦੀਆਂ ਨੇ ਮੁਲਾਕਾਤਾਂ।
0: ਮਿਹਰਬਾਨੀ ਤੋਂ ਦੱਸਾਂ, ਬਹੁਤ ਬਹੁਤ ਸ਼ੁਕਰੀਆ ਜੀ,
1: ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਜੁੜੇ ਹਨ ਦੋਸਤੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਸਟੂਡੀਓ ਨੰਬਰ 416-233-7368। ਇਸ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਜੋ ਤੁਹਾਨੂੰ ਯਾਦ ਹੈ 2023 ਦੇ ਵਿੱਚ ਪੀਐਸਐਨ ਏਅਰਪੋਰਟ ਤੋਂ ਗੋਲਡ ਚੋਰੀ ਹੋਇਆ ਸੀ, ਜਿਹਦੇ ਵਿੱਚ ਦੱਸਿਆ ਜਾਂਦਾ 6600 ਗੋਲਡ ਬਾਰ, 400 ਕਿਲੋ ਤੋਂ ਵੱਧ ਸੋਨਾ ਅਤੇ 20 ਮਿਲੀਅਨ ਤੋਂ ਵੱਧ ਦੀ ਕੀਮਤ ਵਾਲਾ ਵਿੱਚ ਕੁਝ ਕੈਸ਼ ਕਰੰਸੀ ਵੀ ਸੀ। ਇਹ ਕੈਨੇਡਾ ਦੇ ਇਤਿਹਾਸ ਦੀ ਗੋਲਡ ਹੀਸਟ ਸਭ ਤੋਂ ਇੱਕ ਵੱਡੀ ਦੱਸੀ ਗਈ ਸੀ। ਇਸ ਮਾਮਲੇ ਦੇ ਵਿੱਚ ਜੋ ਮੁੱਖ ਆਰੋਪੀ ਨੇ ਪਰਮਪਾਲ ਸਿੱਧੂ, ਉਹਨਾਂ ਦਾ ਅੱਜ ਬਰੈਂਪਟਨ ਦੇ ਵਿੱਚ ਟ੍ਰਾਇਲ ਸ਼ੁਰੂ ਹੋ ਰਿਹਾ, ਅਤੇ CP24 ਤੇ ਲਗਾਤਾਰ ਖਬਰਾਂ ਜਿਹੜੀਆਂ ਨੇ ਫਲੈਸ਼ ਹੋ ਰਹੀਆਂ ਨੇ, ਅਤੇ ਇਹਦੇ ਬਾਬਤ ਜੋ ਵੀ ਅੱਜ ਖਬਰ ਆਊਗੀ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਜਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਦਿੱਤੀ ਜਾਏਗੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਸਾਡੀ ਲਾਈਨ 'ਚ ਚੁੱਕੀ ਹੈ ਮੋਨਾ ਮਹਿੰਗੀ ਨਾਲ। ਮੋਨਾ ਜੀ ਸਤਿ ਸ਼੍ਰੀ ਅਕਾਲ, GIN ਨੂੰ ਵੈਲਕਮ।
2: ਥੈਂਕ ਯੂ ਸੋ ਮਚ ਹਰਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਹੈਪੀ ਮੰਡੇ ਟੂ ਐਵਰੀਵਨ।
1: ਹੈਪੀ ਮੰਡੇ ਜੀ। ਮੋਨਾ ਜੀ, ਜਦੋਂ ਕੈਨੇਡਾ ਦੇ ਵਿੱਚ ਜਿਹੜੇ ਨਵੇਂ ਕੁਝ ਆਉਂਦੇ ਨੇ ਕਿ 3 ਸਾਲ ਹੋ ਗਏ, 5 ਸਾਲ ਹੋ ਗਏ, ਉਹ PR ਹੋ ਚੁੱਕੇ ਨੇ ਜਾਂ ਕਈ PR ਨਹੀਂ ਵੀ ਹੈਗੇ, ਬਹੁਤ ਸਾਡੇ ਸਰੋਤੇ ਨੇ ਜੋ ਇਸ ਸਮੇਂ ਊਬਰ ਚਲਾ ਰਹੇ ਨੇ, ਕੋਈ ਟੈਕਸੀ ਸਰਵਿਸ ਚਲਾ ਰਹੇ ਨੇ, ਕੋਈ ਡਿਲੀਵਰੀ ਪਾਰਟਨਰ ਨੇ, ਕੋਈ ਕੰਸਟਰਕਸ਼ਨ ਵੈਨਸ ਚਲਾ ਰਹੇ ਨੇ, ਐਂਡ ਉਹ ਹਜੇ ਆਪਣੀ PR ਦੇ ਰਾਹ ਦੇਖ ਰਹੇ ਨੇ ਜਾਂ PR ਹੋ ਚੁੱਕੇ ਨੇ, ਹਜੇ ਸਿਟੀਆਂ ਨਹੀਂ ਹੋਏ, ਉਹਨਾਂ ਵੱਲੋਂ ਕਈ ਵਾਰ ਇਹ ਕਤਾਹੀ ਕਰ ਦਿੱਤੀ ਜਾਂਦੀ ਹੈ ਕਿ ਇੰਸ਼ੋਰੈਂਸ ਇੱਕ ਖਰਚਾ, ਕਿ ਇਹ ਆਪਾਂ ਖਰਚਾ ਹਜੇ ਕਿਉਂ ਸਹਿੜਨਾ, ਹਜੇ ਆਪਣੇ ਹੋਰ ਕੰਮ ਕਰਨ ਵਾਲੇ ਬਹੁਤ ਨੇ। ਪਰ ਉਹ ਉਲਟਾ ਹੁੰਦਾ ਕਿ ਇਹ ਮਹੀਨੇ ਦੇ $30-35 ਕਈ ਵਾਰ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ 1-2 ਲੱਖ ਜਿਹੜਾ ਖੜ੍ਹੇ ਪਰ ਲੱਗਣਾ ਉਹ ਤੋਂ ਬਚਾਅ ਵੀ ਕਰ ਜਾਂਦੇ ਨੇ। ਸੋ ਉਹਨਾਂ ਲਈ ਕਿਹੜੀ ਪੋਲਿਸੀ ਤੁਸੀਂ ਰੈਕਮੈਂਡ ਕਰੋਗੇ ਜਿਹੜੇ ਫਸਟ ਟਾਈਮ ਪੋਲਿਸੀ ਹੋਲਡਰ ਕਰਨਾ ਚਾਹੁੰਦੇ ਨੇ, ਕੈਨੇਡਾ ਦੇ ਵਿੱਚ ਆਏ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ, ਅਤੇ ਉਹ ਇਹੀ ਗੱਲ ਕਰੋ ਡਰੀ ਬੈਠੇ ਨੇ ਕਿ ਸ਼ਾਇਦ ਖਰਚਾ ਗਾ।
2: ਬਿਲਕੁਲ ਹਰਵੀਰ ਜੀ, ਜਦੋਂ ਇੰਸ਼ੋਰੈਂਸ ਦੀ ਗੱਲ ਆਉਂਦੀ ਹੈਗੀ ਹੈ, ਡੈਫੀਨੇਟਲੀ ਫਸਟ ਪੁਆਇੰਟ ਆਫ ਵਿਊ ਤੋਂ ਪਰਸਨ ਨੂੰ ਲੱਗਦਾ ਕਿ ਅਨਦਰ ਐਕਸਪੈਂਸਿਸ ਜ਼ਰੂਰ ਹੈਗਾ, ਪਰ ਬੇਸਿਕਲੀ ਦੇਖਿਆ ਜਾਵੇ ਜੇ ਅਸੀਂ ਇਹਦੀ ਇੱਕ ਪ੍ਰੋਪਰ ਤਰੀਕੇ ਦੇ ਨਾਲ ਇਹਨੂੰ ਗੱਲ ਕਰੀਏ ਕਿ ਕੀ ਹੈਗੀ ਹੈ ਇੰਸ਼ੋਰੈਂਸ। ਇੰਸ਼ੋਰੈਂਸ ਇੱਕ ਐਡਾ ਵੱਡਾ ਐਸੈਟ ਜਿਹੜਾ ਹੈਗਾ ਕਿ ਜਿਹੜਾ ਅਸੀਂ $30-35 ਦੇ ਕੇ ਅਸੀਂ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਹੁਣ ਅੱਜ ਵਿੱਚ ਜੇ ਕੋਈ ਵੀ ਪਰਸਨ ਜਿਹਨੂੰ 1-2 ਸਾਲ ਹੋਏ ਨੇ, 5 ਸਾਲ ਹੋਏ ਨੇ, ਕਿੰਨੀਆਂ ਕੁ ਉਹਨਾਂ ਨੇ ਸੇਵਿੰਗਸ ਕੀਤੀਆਂ ਹੁੰਦੀਆਂ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਫਸਟ ਫਿਊ ਈਅਰਸ ਦੇ ਵਿੱਚ ਹਰੇਕ ਪਰਸਨ ਹੈਂਡ ਟੂ ਮਾਊਥ ਰਹਿੰਦਾ ਹੈਗਾ। ਸੋ ਉਸ ਟਾਈਮ ਤੇ ਜੋ ਵੀ ਸਾਡੀ ਇਨਕਮ ਆਉਂਦੀ ਹੈ, ਸਾਡੇ ਐਕਸਪੈਂਸਿਸ ਕਵਰ ਹੋਈ ਜਾਂਦੇ ਨੇ, ਉਹਦੇ ਨਾਲ ਸੇਵਿੰਗਸ ਬਹੁਤ ਹੀ ਘੱਟ ਹੋ ਪੈਂਦੀਆਂ ਨੇ, ਕੋਈ 10-20 ਹਜ਼ਾਰ ਹੋ ਜੂ, 25-30 ਹਜ਼ਾਰ ਹੋ ਜੂਗੀ। ਪਰ ਉਹੀ ਪਰਸਨ ਜੇ ਅੱਜ ਦੀ ਡੇਟ ਦੇ ਵਿੱਚ $30 ਬਚਾ ਰਹੇ ਨੇ ਲਾਈਫ ਇੰਸ਼ੋਰੈਂਸ ਦੇ ਵਿੱਚ, ਤੇ ਆਪਣੀ ਫੈਮਿਲੀ ਨੂੰ ਉਹੀ $30 ਦੇ ਨਾਲ 5 ਲੱਖ ਲਈ ਪ੍ਰੋਟੈਕਟ ਕਰ ਸਕਦੇ ਹੁੰਦੇ ਨੇ। ਸੋ ਹੁਣ ਉਸ ਟਾਈਮ ਤੇ ਕੀ ਹੈਗਾ ਕਿ ਰੱਬ ਨਾ ਕਰੇ ਜੇ ਇੱਦਾਂ ਦਾ ਕੋਈ ਮਿਸਅਪ ਹੁੰਦਾ, ਓਬਵੀਅਸਲੀ ਖਾਸ ਕਰ ਕੋਈ ਊਬਰ ਡਰਾਈਵਰ ਹੈ, ਟਰੱਕ ਡਰਾਈਵਰ ਹੈ, ਉਹਨਾਂ ਦਾ ਤਾਂ ਹੋਰ ਵੀ ਜ਼ਿਆਦਾ ਰਿਸਕ ਫੈਕਟਰ ਵੱਧ ਜਾਂਦਾ, ਕਿਉਂਕਿ ਮੋਸਟ ਆਫ ਦਾ ਟਾਈਮ ਉਹ ਰੋਡ ਤੇ ਹੁੰਦੇ ਨੇ। ਸੋ ਰੱਬ ਨਾ ਕਰੇ ਕੋਈ ਐਕਸੀਡੈਂਟਲ ਜਾਂ ਨੈਚੁਰਲ ਕਿਸੇ ਤਰ੍ਹਾਂ ਦਾ ਮਿਸਹੈਪ ਹੁੰਦਾ, ਪਰਸਨ ਦੀ ਡੈਥ ਹੁੰਦੀ ਹੈ, ਤਾਂ ਉਸ ਟਾਈਮ ਤੇ ਜਿਹੜੇ ਪਰਸਨ ਨੇ ਇੰਸ਼ੋਰੈਂਸ ਕਰਾਈ ਸੀ ਉਹਨਾਂ ਦੀ ਫੈਮਿਲੀ ਨੂੰ ਹਾਫ ਮਿਲੀਅਨ ਮਿਲ ਗਿਆ।

0: ਪਰਸਨ ਨੇ ਇੰਸ਼ੋਰੈਂਸ ਕਰਾਈ ਹੀ ਨਹੀਂ ਤਾਂ ਉਹਨਾਂ ਦੇ ਫੈਮਿਲੀ ਨੂੰ ਉਹੀ 20-25 ਹਜ਼ਾਰ ਜਿਹੜੇ ਉਹਨਾਂ ਨੇ ਹਾਰਡ ਅਰਨਡ ਮਨੀ ਦੇ ਨਾਲ ਸੇਵਿੰਗਸ ਕੀਤੀਆਂ ਸੀ ਸਿਰਫ ਉਹੀ ਮਿਲਣਾ ਹੈਗਾ। ਸੋ ਮੇਕ ਸ਼ੋਰ ਕਰੋ ਕਿ ਅਸੀਂ ਦੋਨੋਂ ਚੀਜ਼ਾਂ ਨੂੰ ਕੰਪੇਅਰ ਜ਼ਰੂਰ ਕਰੀਏ ਐਂਡ ਸਪੈਸ਼ਲੀ ਜੇ ਅਸੀਂ $30-35 ਦੀ ਗੱਲ ਕਰਦੇ ਹਾਂ, $1 a day ਦੀ ਗੱਲ ਕਰਦੇ ਹੈਗੇ ਹਾਂ, ਇਸ ਟਾਈਮ ਤੇ ਮੈਨੂੰ ਲੱਗਦਾ ਕੋਈ ਪਰਸਨ ਕੋਈ ਕੌਫੀ ਟੀ ਵੀ ਬਾਹਰ ਪੀਂਦੇ ਨੇ ਤਾਂ ਉਹ ਵੀ ਡਾਲਰ ਨਾਲੋਂ ਜ਼ਿਆਦਾ ਕੋਸਟ ਕਰਦੀ ਹੈਗੀ ਹੈ। ਸੋ ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲ ਪ੍ਰੋਪਰ ਕਵਰੇਜ ਜ਼ਰੂਰ ਹੋਵੇ ਐਂਡ ਨੋਟ ਓਨਲੀ ਕਿ ਅਸੀਂ ਸਿਰਫ ਲਾਈਫ ਇੰਸ਼ੋਰੈਂਸ। ਜਦੋਂ ਅਸੀਂ ਇੱਦਾਂ ਦੇ ਪ੍ਰੋਫੈਸ਼ਨ ਦੇ ਵਿੱਚ ਹੈਗੇ ਹਾਂ ਕਿ ਸਾਨੂੰ ਕੰਮ ਤੋਂ ਕੋਈ ਵੀ ਕਵਰੇਜ ਨਹੀਂ ਹੈਗੀ, ਸਾਨੂੰ ਤਿੰਨੇ ਕਵਰੇਜਿਸ ਜ਼ਰੂਰੀ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਤੇ ਡਿਸੇਬਿਲਟੀ ਇੰਸ਼ੋਰੈਂਸ। ਹੁਣ ਜਿਹੜੇ ਵੀ ਪਰਸਨ ਇਸ ਟਾਈਮ ਤੇ ਮੈਂ ਕਹੂੰਗੀ ਕਿ ਨਿਊ ਆਏ ਨੇ ਇੱਥੇ, ਕੋਈ 20-25 ਸਾਲ ਦੀ ਏਜ ਹੈ, 30 ਸਾਲ ਦੀ ਏਜ ਹੈਗੀ ਇਸ ਟਾਈਮ ਤੇ, ਜੇ $500,000 ਦੀ ਲਾਈਫ ਇੰਸ਼ੋਰੈਂਸ, $500,000 ਦੀ ਲਾਈਫ ਇੰਸ਼ੋਰੈਂਸ ਕਰਵਾਉਂਦੇ ਨੇ, ਨਾਲ ਉਸਦੇ 50,000 ਦੀ ਕ੍ਰਿਟੀਕਲ ਇਲਨੈਸ, ਨਾਲ ਡਿਸੇਬਿਲਟੀ ਇੰਸ਼ੋਰੈਂਸ ਵੀ ਕਰਾ ਲੈਂਦੇ ਨੇ $2,000 per month ਦਾ ਬੈਨੀਫਿਟ ਦੇ ਨਾਲ, ਤਾਂ ਉਹਨਾਂ ਨੂੰ ਜਸਟ ਕੋਸਟ ਜਿਹੜੀ ਹੈਗੀ ਹੈ $2 per day ਆਉਂਦੀ ਹੈ। $2 per day ਦੇ ਕੇ ਉਹਨਾਂ ਨੂੰ ਸਾਰਾ ਕੁਛ ਕਵਰ ਹੋ ਗਿਆ ਕਿ ਰੱਬ ਨਾ ਕਰੇ ਜੇ ਡੈਥ ਹੋਈ ਤਾਂ ਵੀ ਫੈਮਿਲੀ ਪ੍ਰੋਟੈਕਟਿਡ ਹੈ, ਜੇ ਕੋਈ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੁੰਦੀ ਹੈ, ਕੋਈ ਹਾਰਟ ਅਟੈਕ, ਸਟ੍ਰੋਕ, ਕੈਂਸਰ, ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ, ਖੁਦ ਨੂੰ ਜਿੰਦੇ ਜੀ ਆਪਾਂ ਨੂੰ 30 days ਤੋਂ ਬਾਅਦ $50,000 ਮਿਲ ਜਾਣਾ ਹੈ, ਐਂਡ ਜੇ ਕੋਈ ਰੱਬ ਨਾ ਕਰੇ ਕੋਈ ਇੰਜਰੀ ਵਗੈਰਾ ਹੋ ਗਈ ਘਰ ਵਿੱਚ, ਕੰਮ ਤੇ ਕਿਤੇ ਵੀ, ਤਾਂ ਵੀ $2,000 per month ਮਿਲਣਾ ਹੈਗਾ। ਸੋ ਜਸਟ $2 per day ਮੈਨੂੰ ਲੱਗਦਾ ਹਰੇਕ ਪਰਸਨ ਜਿਹੜਾ ਵੀ ਕੋਈ ਚਾਹੇ ਨਵਾਂ ਹੈ ਚਾਹੇ ਕੋਈ ਪੁਰਾਣਾ ਹੈਗਾ, ਕਾਫੀ ਵਾਰ ਹੁੰਦਾ ਕਿ ਬਜਟ ਨਹੀਂ ਹੈਗਾ, ਐਕਸਪੈਂਸਿਸ ਜ਼ਿਆਦਾ ਨੇ, ਲਾਇਬਿਲਿਟੀਜ਼ ਜ਼ਿਆਦਾ ਨੇ, ਤਾਂ ਹਰੇਕ ਪਰਸਨ ਇਸ ਨੂੰ ਅਫੋਰਡ ਕਰ ਸਕਦਾ। ਜ਼ਰੂਰ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਆਪਣੀ ਏਜ ਦੇ ਹਿਸਾਬ ਨਾਲ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮੈਂਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-416-509-1509।
1: ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ, ਮੋਨਾ ਜੀ ਨਾਲ ਤੁਸੀਂ ਬੈਠ ਕੇ ਗੱਲਬਾਤ ਜ਼ਰੂਰ ਕਰਿਓ, ਇਹ ਬੜਾ ਤੁਹਾਨੂੰ ਡਿਟੇਲ ਦੇ ਵਿੱਚ ਪਾਲਿਸੀ ਸਮਝਾਉਣਗੇ, ਜਾਣੂ ਕਰਾਉਣਗੇ, ਕਲੋਜ਼ ਤੋਂ ਜਾਣੂ ਕਰਾਉਣਗੇ, ਅਤੇ ਤਾਂ ਕਿ ਜੇ ਕੱਲ੍ਹ ਨੂੰ ਤੁਹਾਡਾ ਕਲੇਮ ਹੁੰਦਾ, ਇਹ ਨਾ ਹੋਵੇ ਕਿ ਪਾਲਿਸੀ ਬਾਉਂਡ ਹੋ ਗਈ ਅਤੇ ਕਈ ਵਾਰ ਕਲੇਮ ਹੀ ਨਾ ਕਰ ਪਾਓ, ਉਹਦੀ ਇਨ ਡੈਪਥ ਨੌਲੇਜ ਆ ਮੋਨਾ ਮੈਂਗੀ ਨੂੰ, ਇੰਸ਼ੋਰੈਂਸ ਫੋਰ ਯੂ। ਸੋ ਕਾਲ ਕਰੋ 416-509-1509, 416-509-1509, 416-509-1509। ਬਹੁਤ ਸ਼ੁਕਰੀਆ ਮੋਨਾ ਜੀ, ਧੰਨਵਾਦ।
0: ਥੈਂਕ ਯੂ
1: ਵੈਰੀ ਮੱਚ ਜੀ। ਜੁੜੇ ਹੋਏ ਦੋਸਤੋ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ, ਸਟੂਡੀਓ ਨੰਬਰ ਹੈ 416-233-7368। ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
2: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ
1: ਜੀ? ਵਧੀਆ ਜੀ, ਚੜ੍ਹਦੀ ਕਲਾ।
2: ਸਰ ਵੀਰ ਜੀ, ਗੱਲ ਹੈ ਕਿ ਆਪਾਂ ਇਸ ਕੰਟਰੀ 'ਚ ਕਿਉਂ ਆਏ ਤੇ ਉਹ ਕੰਟਰੀ ਕਿਉਂ ਛੱਡੀ। ਮੇਨ ਮੁੱਦਾ ਇਹ ਆ ਕਿ ਸਾਨੂੰ ਲੱਗਦਾ ਸੀ ਕਿ ਉੱਥੇ ਸਾਡਾ ਫਿਊਚਰ, ਮੈਡੀਕਲ ਇਨਫਰਾਸਟ੍ਰਕਚਰ, ਐਜੂਕੇਸ਼ਨ, ਸੋਸ਼ਲ ਸਿਕਿਉਰਿਟੀ। ਅੱਜ ਮੈਂ ਦੇਖਦਾ ਪੰਜਾਬ ਦੇ ਸੰਦਰਭ ਵਿੱਚ ਕਿ ਉੱਥੇ ਜਿਹੜੇ ਲੀਡਰ ਨੇ, ਚਲੋ ਕੁਝ ਸਿਰ ਹੈਗੇ, ਮੈਂ ਸਭ ਨੂੰ ਨਹੀਂ ਕਹਿੰਦਾ, ਕਿ ਲੱਗਦਾ ਕਿ ਉੱਥੇ ਲੋਕ ਇਹ ਕੰਫਰਟ ਮਹਿਸੂਸ ਕਰਦੇ ਆ ਕਿ ਸਾਡੇ ਐਜੂਕੇਸ਼ਨ ਬੱਚੇ ਚੰਗੀ ਲੈ ਪਾਉਣਗੇ, ਕਿ ਸਾਨੂੰ ਉੱਥੇ ਇਨਫਰਾਸਟ੍ਰਕਚਰ, ਸੋਸ਼ਲ ਸਿਕਿਉਰਿਟੀ, ਮੈਡੀਕਲ ਸਹੂਲਤਾਂ ਹੈਗੀਆਂ। ਅੱਜ ਵੀ ਅਸੀਂ ਲੋਕ ਉਹ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਜਿਹੜੀ ਨਿਭਾਉਣੀ ਚਾਹੀਦੀ ਹੈ। ਮੈਂ ਜ਼ਰੂਰ ਇੱਥੇ ਚਾਹੁੰਗਾ ਤੁਸੀਂ ਆਪਣੇ ਵਿਚਾਰ ਦਿਓ। ਥੈਂਕ ਯੂ ਸੋ ਮਚ।
1: ਥੈਂਕ ਯੂ ਸੋ ਮਚ ਜੀ। ਸੋ ਅਸਲ ਦੇ ਵਿੱਚ ਜਦੋਂ ਦੋ ਕੰਟਰੀਆਂ ਦਾ ਕੰਪੈਰੀਜ਼ਨ ਕੀਤਾ ਜਾਂਦਾ ਬਾਈ ਜੀ, ਅਤੇ ਉਹਦੇ ਵਿੱਚ ਇੱਕ ਵਿਕਸਿਤ ਦੇਸ਼ ਹੋ ਚੁੱਕੇ ਆ ਅਤੇ ਇੱਕ ਵਿਕਸਿਤ ਹੋ ਰਿਹਾ, ਉਹਨਾਂ ਦੇ ਵਿੱਚ ਬੜਾ ਫਰਕ ਹੁੰਦਾ ਅਤੇ ਉਹ ਫਰਕ ਰਹਿਣਾ ਹੀ ਆ। ਜਿਵੇਂ ਆਪਾਂ ਕਹਿੰਦੇ ਹਾਂ ਕਿ ਇਹ ਦੇਸ਼ ਆਲਰੇਡੀ ਡਿਵੈਲਪ ਹੋ ਚੁੱਕੇ ਨੇ ਅਤੇ ਉਹ ਹਜੇ ਆਪਣੇ ਸਟੇਜ ਦੇ ਵਿੱਚ ਨੇ, ਤੇਜ਼ੀ ਨਾਲ ਡਿਵੈਲਪ ਹੋ ਰਹੇ ਨੇ। ਇਹਨਾਂ ਨੂੰ ਜੇ ਆਪਾਂ ਕਹਿ ਲਈਏ ਕਿ ਸਿੱਧਾ ਸਿੱਧਾ ਕਰੀਏ, ਉੱਥੋਂ ਆਪਾਂ ਹੈਲਥ ਸਹੂਲਤਾਂ ਛੱਡ ਕੇ ਆਏ ਸੀ ਕਿ ਸਹੀ ਨਹੀਂ, ਉਰੇ ਆਏ ਹਾਂ, ਪਰ ਉਰੇ ਹੁਣ ਜਦੋਂ ਆਪਾਂ ਟਾਕ ਸ਼ੋਅ ਕਰਦੇ ਹਾਂ ਅਤੇ ਜ਼ਿਆਦਾ ਕਾਲਾਂ ਤਾਂ ਉਰੇ ਫਿਰ ਵੀ ਆ ਜਾਂਦੀਆਂ ਨੇ ਕਿ ਉਦੋਂ ਇੱਥੋਂ ਦੀਆਂ ਹੈਲਥ ਸੇਵਾਵਾਂ ਉਨੀਆਂ ਅਪਗ੍ਰੇਡਡ ਨਹੀਂ ਨੇ, ਹੋਰ ਬੈਟਰ ਹੋ ਸਕਦੀਆਂ ਨੇ। ਸੋ ਇਹ ਮੈਨੂੰ ਲੱਗਦਾ ਇੱਕ ਫੇਜ਼ ਹੀ ਨੇ ਕਿ ਲਗਾਤਾਰ ਸੁਧਾਰ ਜਿਹੜਾ ਹੁੰਦਾ ਰਹਿੰਦਾ ਗਾ, ਹਰ ਪਾਸੇ ਹੁੰਦਾ ਰਹਿੰਦਾ ਗਾ। ਅਤੇ ਬਾਕੀ ਜ਼ਰੂਰ ਤੁਹਾਡੇ ਕੋਈ ਵਿਚਾਰ ਨੇ 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅੱਜ ਸਕਾਰਬਰੋ ਵੱਲ ਦੱਸਦੇ ਆ ਜੀ, ਮਿਡਲੈਂਡ ਐਵਨਿਊ ਐਂਡ ਕਿੰਗਸਟਨ ਰੋਡ 'ਤੇ ਵਾਟਰ ਮੇਨ ਬ੍ਰੇਕ ਹੋਈ ਆ, ਜਿਹਦੇ ਪਾਸੇ ਪੂਰਾ ਵਾਟਰ ਜਿਹੜਾ ਰੋਡ ਦੇ ਉੱਤੇ ਆਇਆ, ਅਤੇ ਨੌਰਥ ਬਾਉਂਡ ਸਾਊਥ ਬਾਉਂਡ ਲੇਨ ਬੰਦ ਨੇ ਅਤੇ ਟ੍ਰੈਫਿਕ ਪ੍ਰਭਾਵਿਤ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਆ। ਅਤੇ ਸਵੇਰੇ ਸਵੇਰੇ ਐਤਵਾਰ ਸਵੇਰੇ ਹਾਈਵੇ 427 'ਤੇ ਕ੍ਰੈਸ਼ ਹੋਇਆ ਸੀ ਜੀ, 401 ਨਾਲ ਕੋਈ SUV ਜਿਹੜੀ ਪਲਟ ਗਈ ਸੀ, ਜਿਹਦੇ ਵਿੱਚ 4 ਲੋਕਾਂ ਨੂੰ ਲਾਈਫ ਥਰੈਟਨਿੰਗ ਡਿਜ਼ੀਜ਼ ਨਾਲ ਹੋਸਪਿਟਲ ਭੇਜਿਆ ਗਿਆ ਸੀ। ਅਤੇ ਇਸ ਦੇ ਨਾਲ ਨਾਲ ਤੁਹਾਨੂੰ ਖਬਰ ਦੱਸ ਦਈਏ ਸਟੂਡੈਂਟ ਨੰਬਰ 416-233-7368 416-233-7368 ਅਤੇ ਯੂ ਐੱਸ ਮਿਲਟਰੀ ਨੇ ਵੀ ਕੈਰੀਬੀਅਨ ਸੀ ਅਤੇ ਇੱਕ ਵੈਸਲ 'ਤੇ ਸਟ੍ਰਾਈਕ ਕਰਨ ਦੀ ਜਾਣਕਾਰੀ ਦਿੱਤੀ ਜਿਸ ਵਿੱਚ 4 ਲੋਕਾਂ ਦੀ ਮੌਤ ਹੋਈ ਆ। ਯੂ ਐੱਸ ਇਸ ਨੂੰ ਨਾਰਕੋਟਿਕਸ ਨਾਲ ਜੁੜੀ ਹੋਈ ਕਾਰਵਾਈ ਦੱਸ ਰਿਹਾ ਅਤੇ ਬਾਕੀ ਜਿਹੜੇ ਹਿਊਮਨ ਰਾਈਟ ਐਕਸਪਰਟ ਨੇ ਉਹਨਾਂ ਨੇ ਆਪਣੇ ਲੀਗਲ ਕੰਸਰਨ ਉਠਾਏ ਨੇ। ਐਂਡ ਤੁਸੀਂ ਕਿਊਬਿਕ ਦੇ ਵਿੱਚ ਵੀ ਇਲੈਕਸ਼ਨ ਦਾ ਦਿਨ ਹੈ ਜੀ, ਸੋ ਪ੍ਰੋਵਿੰਸਲ ਇਲੈਕਸ਼ਨ ਹੋ ਰਹੀ ਹੈ ਇਸ ਵਾਰ ਕੈਂਪੇਨ ਦੇ ਵਿੱਚ ਇੰਡੀਪੈਂਡੈਂਸ ਨਾਲੋਂ, ਕਿਉਂਕਿ ਜ਼ਿਆਦਾਤਰ ਜਿਹਦੇ ਪਹਿਲਾਂ ਇਲੈਕਸ਼ਨ ਹੁੰਦੇ ਸੀ ਉਹ ਇੰਡੀਪੈਂਡੈਂਸ ਦੇ ਨਾਲ ਹੀ ਇੱਕ ਮੁੱਦਾ ਬਣਾ ਕੇ ਕਿ ਇੰਡੀਪੈਂਡੈਂਟ ਹੋਣਾ ਚਾਹੀਦਾ ਉਸ 'ਤੇ ਲੜੇ ਜਾਂਦੇ ਸੀ, ਪਰ ਇਸ ਵਾਰ ਜ਼ਿਆਦਾ ਗੱਲਬਾਤ ਟਰੰਪ ਦੇ ਟੈਰਿਫ ਪੋਲਿਸੀਆਂ ਦੀ, ਇਕੋਨਮੀ ਦੀ, ਕੋਸਟ ਆਫ ਲਿਵਿੰਗ ਦੀ, ਹੈਲਥ ਕੇਅਰ ਵੱਡੇ ਮੁੱਦੇ ਜਿਹੜੇ ਬਣੇ ਹੋਏ ਨੇ। ਦੇਖਦੇ ਜੀ ਜੋ ਵੀ ਕੋਈ ਅਪਡੇਟ ਆਊਗੀ। ਸਟੂਡੀਓ ਨੰਬਰ 416-233-7368
3: 416-233-7368 ਯਾਦ ਰੱਖੀ ਜਸ ਭੁੱਲਰ।
4: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
6: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
7: ਬਸ ਇੰਨੀ ਗੱਲ ਹੋ ਕਰ।

0: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
2: ਆਪਣੇ ਸੁਪਨਿਆਂ ਦਾ ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ ਚ ਇਕੁਇਟੀ ਪਈ ਹੈ, ਬੈਸਟ ਤਰੀਕੇ ਨਾਲ ਕਿਵੇਂ ਕੱਢਣੀ ਹੈ ਰੀਫਾਈਨੈਂਸ ਕਰਕੇ ਉਹ ਜਾਣਨਾ ਚਾਹੁੰਦੇ ਹੋ, ਜਾਂ ਤੁਹਾਡਾ ਕ੍ਰੈਡਿਟ ਖਰਾਬ ਹੈ, ਤੁਹਾਨੂੰ ਕੋਈ ਮੋਰਗੇਜ ਨਹੀਂ ਦੇ ਰਿਹਾ, ਉਹਦਾ ਹੱਲ ਲੱਭਣਾ ਚਾਹੁੰਦੇ ਹੋ, ਇੱਕੋ ਹੀ ਨੰਬਰ ਹੈ ਜੀ, ਮਨਪ੍ਰੀਤ ਸਿੰਘ ਐਫੀਨਿਟੀ ਮੋਰਗੇਜ ਸੋਲਿਊਸ਼ਨਸ ਤੋਂ। 6472227071 ਸਟ੍ਰੈਸ ਫ੍ਰੀ ਮੋਰਗੇਜ ਪ੍ਰੋਸੈਸ ਲਈ ਮਨਪ੍ਰੀਤ ਸਿੰਘ ਨੂੰ ਕਾਲ ਕਰੋ ਜੀ। ਧੰਨਵਾਦ।
3: ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਦੋਸਤੋ, ਅਤੇ ਬਿਲਕੁਲ ਮਨਪ੍ਰੀਤ ਜੀ ਬਾਰੇ ਮੈਂ ਤੁਹਾਨੂੰ ਥੋੜ੍ਹਾ ਹੋਰ ਡਿਟੇਲ ਦੇ ਵਿੱਚ ਦੱਸ ਦਿਆਂ। ਸਾਡੇ ਕਾਫੀ ਅਜੀਜ਼ ਨੇ ਮਨਪ੍ਰੀਤ ਜੀ, ਅਤੇ ਕਾਫੀ ਸਿਆਣੇ ਨੇ, ਕਾਫੀ ਪੜ੍ਹੇ ਲਿਖੇ ਨੇ, ਅਤੇ ਇਹਨਾਂ ਨੂੰ ਇਕਨੋਮਿਕਸ ਦੀ ਬੜੀ ਨੌਲੇਜ ਆ, ਸੋ ਫਾਈਨੈਂਸ ਦੀ ਬੜੀ ਨੌਲੇਜ ਆ। ਅਤੇ ਦੂਜੀ ਚੀਜ਼ ਇਹਨਾਂ ਦਾ ਇੱਕ ਮੇਨ ਮੋਟਿਵ ਆ ਕਿ ਜਦੋਂ ਫਾਈਲ ਇਹਨਾਂ ਦੇ ਟੇਬਲ 'ਤੇ ਆ ਜਾਏ, ਇਹ ਨਹੀਂ ਹੈਗੀ ਟੇਬਲ 'ਤੇ ਪਈ ਰਹੂਗੀ ਅਤੇ ਬਿਲਕੁਲ ਲਾਸਟ ਮਿੰਟ 'ਤੇ ਆ ਕੇ ਐਕਟ ਕਰਨਗੇ। ਕਈ ਵਾਰ ਆਖਰੀ ਟਾਈਮ 'ਤੇ ਆ ਕੇ ਕੋਈ ਇੱਦਾਂ ਦੀ ਪ੍ਰੋਬਲਮ ਆ ਜਾਂਦੀ ਆ, ਫਿਰ ਅਪਰੂਵਲ ਘੱਟ ਆਈ ਆ, ਪੈਸੇ ਹੋਰ ਪਾਉਣੇ ਪਏ, ਉਹ ਸਾਰੀ ਗੁਣਾ ਘਟਾਓ ਵਿਗੜ ਜਾਂਦੀ ਆ। ਸੋ ਮਨਪ੍ਰੀਤ ਜੀ ਨੂੰ ਤੁਸੀਂ, ਇਹਨਾਂ ਨੇ ਤੁਹਾਡੀ ਫਾਈਲ ਅਵੈਲੂਏਟ ਕਰਕੇ ਤੁਹਾਨੂੰ ਇੱਕ ਪਰਸਪੈਕਟਿਵ ਦੇ ਦੇਣਾ ਕਿ ਇਹ ਇੱਦਾਂ ਅਪਰੂਵ ਹੋਜੂਗੀ, ਇਹਦੇ ਵਿਚਾਰ ਰੁਕਾਵਟ ਆ ਸਕਦੀ ਆ, ਜੋ ਵੀ ਓਨੈਸਟੀ ਨਾਲ ਦੱਸ ਦੇਣਾ ਗਾ। ਇਹ ਨਹੀਂ ਕਿ ਹਾਂਜੀ ਹਾਂਜੀ ਹਾਂਜੀ ਬਾਅਦ ਵਿੱਚ ਕੋਈ ਪ੍ਰੋਬਲਮ ਆ ਗਈ, ਜੇ ਪ੍ਰੋਬਲਮ ਆਉਂਦੇ ਚਾਂਸ ਹੈਗੇ ਨੇ ਉਹ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਗਾ। ਸੋ ਤੁਸੀਂ ਮਨਪ੍ਰੀਤ ਜੀ ਫਿੰਟੀ ਮੋਰਗੇਜ ਦੇ ਨਾਲ ਕੰਮ ਕਰਦੇ ਨੇ, ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਮੋਰਗੇਜ ਸੰਬੰਧ ਦੇ ਵਿੱਚ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। 6472227271 ਇਹਨਾਂ ਦਾ ਨੰਬਰ ਆ, 6472227271। 6472227071 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਦੋਸਤੋ ਨਾਲ ਦੇ ਨਾਲ ਦੱਸ ਦਿਓ, ਪਾਰਲੀਮੈਂਟ ਸਮਰ ਸੈਸ ਤੋਂ ਬਾਅਦ ਅੱਜ ਜਿਹੜੇ ਐਮ ਪੀ ਨੇ ਉਹ ਆਟੋਵਾ ਦੇ ਵਿੱਚ ਦੁਬਾਰੇ ਵਾਪਸ ਜਾ ਰਹੇ ਨੇ, ਅਤੇ ਇਹਦੇ ਵਿੱਚ ਗੌਰਮੈਂਟ ਦੀਆਂ ਪ੍ਰਾਇਓਰਟੀਆਂ ਦੇ ਵਿੱਚ ਜੋ ਵੀ ਇਹਨਾਂ ਦੇ ਪ੍ਰੋਜੈਕਟਸ ਲਿਆਤੇ ਹੋਏ ਨੇ ਉਹਨਾਂ ਨੂੰ ਅਪਰੂਵ ਕਰਨਾ ਗਾ, ਅਤੇ ਇੱਕ ਲੇਬਰ ਲਾਅ ਦੇ ਵਿੱਚ ਤਬਦੀਲੀਆਂ ਨੂੰ ਲਈ ਇੱਕ ਐਕਟ ਆ ਜਿਹੜਾ ਬਿਲਡਿੰਗ ਕੈਨੇਡਾ ਸਟਰੋਂਗ ਐਕਟ, ਇਹਦੇ ਵਿੱਚ ਬੇਸਿਕਲੀ ਲੇਬਰ ਦੇ ਲਾਅ ਨੂੰ ਲੈ ਕੇ, ਉਹਨਾਂ ਦੀਆਂ ਪ੍ਰਾਇਓਰਟੀਜ਼ ਨੂੰ ਲੈ ਕੇ ਹੋਰ ਸਖਤ ਕਾਨੂੰਨ ਆ। ਸੋ ਉਹਦੇ ਬਾਰੇ, ਅਤੇ ਉੱਧਰ ਕੰਜ਼ਰਵੇਟਿਵ ਵੱਲੋਂ ਡੀਜ਼ਲ ਅਤੇ ਟੈਕਸ ਰਿਲੀਫ ਦਾ ਮੁੱਦਾ ਪਾਰਲੀਮੈਂਟ ਦੇ ਵਿੱਚ ਉਠਾਇਆ ਜਾਵੇਗਾ। ਐਂਡ ਉੱਥੇ ਯੂ ਐੱਸ ਟੈਰਿਫ ਅਤੇ ਕੈਨੇਡਾ ਦੀਆਂ ਐਕਸਪੋਰਟ ਅਤੇ ਜਿਹੜਾ ਉਹਨਾਂ ਦੇ ਪ੍ਰਭਾਵ ਨੇ ਉਹਨਾਂ ਨੂੰ ਲੈ ਕੇ ਵੀ ਆਟੋਵਾ ਦੇ ਵਿੱਚ ਟ੍ਰੇਡ ਰਿਲੇਸ਼ਨਸ਼ਿਪ 'ਤੇ ਡਿਸਕਸ਼ਨ ਜਾਰੀ ਨੇ। ਪਾਰਲੀਮੈਂਟ ਦੇ ਵਿੱਚ ਫੋਰਨ ਅਫੇਅਰ ਕਮੇਟੀ ਵੀ ਅੱਜ ਕੈਨੇਡਾ ਯੂ ਐੱਸ ਰਿਲੇਸ਼ਨਸ਼ਿਪ 'ਤੇ ਟ੍ਰੇਡ ਟੈਂਸ਼ਨ 'ਤੇ ਵਿਚਾਰ ਕਰ ਰਹੇ ਨੇ। ਸੋ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਸਟੂਡੀਓ ਨੰਬਰ ਦੱਸਦੀ ਹੈ, 4162337368 4162337368। ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰ ਰਹੇ ਨੇ ਅਲਫਾ ਫਿਜ਼ੀਓਥੈਰੇਪੀ। ਦੋਸਤੋ ਤੁਹਾਨੂੰ ਨਾ ਬੜਾ ਇੰਪੋਰਟੈਂਟ ਮੈਸੇਜ ਆ, ਤੁਹਾਡੇ ਗਿੱਟੇ ਗੋਡੇ ਮੋਢੇ ਦੇ ਵਿੱਚ ਦਰਦ ਆ, ਫੁੱਲ ਬਾਡੀ ਪੇਨ ਆ, ਲੋਅਰ ਬੈਕ ਦੇ ਵਿੱਚ ਪੇਨ ਆ, ਗੋਡਿਆਂ 'ਚ ਪੇਨ ਆ, ਇਹ ਬਹੁਤ ਸਾਰੇ ਪੇਨ ਨੇ, ਫਿਜ਼ੀਓਥੈਰੇਪੀ ਨਾਲ ਠੀਕ ਹੋ ਸਕਦੇ ਨੇ। ਜੇ ਤੁਹਾਡੇ ਕੋਲ ਇੰਸ਼ੋਰੈਂਸ ਆ ਤਾਂ ਅਲਫਾ ਫਿਜ਼ੀਓਥੈਰੇਪੀ ਵਾਲੇ ਨੇ ਤਾਂ ਕੋਈ ਚਾਰਜ ਨਹੀਂ ਕਰਨਾ, ਤੁਸੀਂ ਜਾਓ ਅਤੇ ਆਪਣਾ ਇਲਾਜ ਕਰਵਾ ਲਓ। ਜੇ ਇੰਸ਼ੋਰੈਂਸ ਨਹੀਂ ਹੈਗੀ, ਤੁਸੀਂ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਦੇਣੀ ਆ, ਤੁਹਾਡੀ ਫਿਜ਼ੀਓਥੈਰੇਪੀ ਦਾ ਕੋਈ ਚਾਰਜ ਨਹੀਂ ਲੈਣਗੇ, ਪਹਿਲਾ ਸੈਸ਼ਨ ਬਿਲਕੁਲ ਫ੍ਰੀ ਤੁਹਾਨੂੰ ਟ੍ਰੀਟ ਕੀਤਾ ਜਾਵੇਗਾ। ਤਕਰੀਬਨ 1 ਘੰਟੇ ਦਾ ਸੈਸ਼ਨ ਹੁੰਦਾ ਅਤੇ ਤੁਹਾਡੇ ਤੋਂ ਕੋਈ ਚਾਰਜ ਨਹੀਂ ਹੋਊਗਾ ਜੇ ਤੁਸੀਂ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਦਿੰਦੇ ਹੋ। ਇਕੱਲਾ ਇੱਥੇ ਬਸ ਨਹੀਂ, ਇਸ ਤੋਂ ਬਾਅਦ ਜੇ ਹੋਰ ਸੈਸ਼ਨਾਂ ਦੀ ਲੋੜ ਪੈਂਦੀ ਹੈ, ਕਿਉਂਕਿ ਕਈਆਂ ਨੂੰ ਸਰਵਾਈਕਲ ਪੇਨ ਹੁੰਦਾ, ਸਾਡੀਆਂ ਭੈਣਾਂ ਜ਼ਿਆਦਾਤਰ ਕਿਚਨ ਦਾ ਕੰਮ ਬੱਚਿਆਂ ਨੂੰ ਗੋਦੀ ਚੱਕਦੇ ਨੇ, ਸਾਰਾ ਨੂੰ ਸਾਂਭਦੇ ਨੇ, ਜਾਂ ਕੰਮ ਕੰਪਿਊਟਰ 'ਤੇ ਨੀਵੀਂ ਪਾ ਕੇ ਵਾਲੇ ਹੁੰਦੇ ਨੇ, ਸਰਵਾਈਕਲ ਪੇਨ ਦੀ ਹਮੇਸ਼ਾ ਬਹੁਤ ਭੈਣਾਂ ਨੂੰ ਪ੍ਰੋਬਲਮ ਆ। ਮੇਰੇ ਮਦਰ ਨੂੰ ਖੁਦ ਸੀ ਅਤੇ ਤਕਰੀਬਨ 15 ਸਾਲ ਦਾ ਪੇਨ ਸੀ, ਇਹਨਾਂ ਦੇ 6 ਤੋਂ 7 ਸੈਸ਼ਨ ਲੱਗੇ ਸੀ ਅਤੇ ਪੇਨ ਗੈਬ ਕਰਤਾ, ਉਹ ਕਹਿੰਦੇ ਮੈਨੂੰ ਤਾਂ ਇੰਨੀ ਰਾਹਤ ਮਿਲ ਗਈ ਜਿਵੇਂ ਨਰਕ ਕੱਟਿਆ ਗਿਆ ਇੰਨੇ ਸਾਲਾਂ ਦਾ। ਸੋ ਤੁਹਾਨੂੰ ਸਰਵਾਈਕਲ ਪੇਨ ਆ, ਨੈੱਕ ਪੇਨ ਆ, ਬੈਕ ਪੇਨ ਆ, ਫਿਜ਼ੀਓਥੈਰੇਪੀ ਕਰਵਾਉਣਾ ਚਾਹੁੰਦੇ ਤਾਂ ਅਲਫਾ ਫਿਜ਼ੀਓਥੈਰੇਪੀ ਵਾਲੇ ਨੂੰ ਕਾਲ ਕਰੋ, ਨੰਬਰ 905-226-0043 905-226-0043 905-226-0043 905-226-0043 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ, ਜੇ ਤੁਸੀਂ ਦੋਸਤੋ ਗੱਡੀ ਬਾਏ ਕਰਨੀ ਹੈ ਨਾ, ਤਾਂ ਫਰੋਸਟ ਜੀ ਐੱਮ ਸੀ, ਇਹ ਦਲਾਵਰੀ ਗਰੁੱਪ ਦਾ ਪਾਰਟ ਆ, ਬਵੇਡ ਐਂਡ ਮੇਨ ਦੇ ਉੱਤੇ ਜੀ ਐੱਮ ਸੀ, ਬਿਊਕ, ਸ਼ੈਵਰਲੇ, ਕੈਡੀਲੈਕ ਦੀ ਡੀਲਰਸ਼ਿਪ ਆ। ਇਹਨਾਂ ਦੇ ਕੋਲ ਜੇ ਤੁਸੀਂ ਪੁਰਾਣੀ ਗੱਡੀ 'ਤੇ ਫਾਈਨੈਂਸ ਕਰਾਉਣਾ, ਤਾਂ ਮੈਂ ਰੈਕਮੈਂਡ ਕਰਦਾ ਹੁੰਦਾ ਕਿ, ਕਿਉਂਕਿ ਨਾ ਬਹੁਤ ਲੋਕ ਇੱਥੋਂ ਗੱਡੀਆਂ ਲੀਜ਼ ਕਰਦੇ ਨੇ, ਜਦੋਂ ਲੀਜ਼ ਰਿਟਰਨ ਕਰਦੇ ਨੇ ਉਹ ਗੱਡੀਆਂ ਨੂੰ ਤੁਸੀਂ ਫਾਈਨੈਂਸ ਕਰਾ ਸਕਦੇ ਹੋ। ਉਹ ਇੱਕ ਹੱਥ ਚੱਲੀ ਹੁੰਦੀ ਹੈ, ਘੱਟ ਚੱਲੀ ਹੁੰਦੀ ਹੈ, ਅਤੇ ਉਹ ਤੁਹਾਨੂੰ ਵਧੀਆ ਆਪਸ਼ਨ ਮਿਲ ਜਾਂਦੀਆਂ ਨੇ ਫਾਈਨੈਂਸ ਦੀਆਂ। ਐਂਡ ਜੇ ਲੀਜ਼ ਕਰਾਉਣਾ, ਇਹਨਾਂ ਕੋਲ ਇੱਕ ਇਲੈਕਟ੍ਰਿਕ ਗੱਡੀ ਆ, ਸ਼ੈਵਰਲੇ ਦੀ ਬੋਲਟ ਗੱਡੀ ਆ, ਐਸ ਯੂ ਵੀ ਗੱਡੀ ਆ, ਅਤੇ ਉਹਨੂੰ ਜੇ $2500 ਡਾਊਨ ਦੇ ਨਾਲ 2 ਸਾਲਾਂ ਲਈ ਲੀਜ਼ ਕਰਾਉਂਗੇ, ਤਾਂ ਉਹਦੀ ਜਿਹੜੀ ਵੀਕਲੀ ਪੇਮੈਂਟ ਆ $55 ਪਲੱਸ ਟੈਕਸ ਰਹਿ ਜੂਗੀ, $55 ਪਲੱਸ ਟੈਕਸ। ਸੋ ਇੱਦਾਂ ਦੀਆਂ ਹੋਰ ਡੀਲਾਂ ਨੇ, ਪਿਕਅਪ ਟਰੱਕ 'ਤੇ ਬਹੁਤ ਸੋਹਣੀ ਡੀਲ ਆ। ਵਿਕ ਸੇਠੀ ਜੀ ਉੱਥੋਂ ਦੇ ਜੀ ਐੱਮ ਨੇ, ਉਹਨਾਂ ਨੂੰ ਕਾਲ ਕਰ ਲਿਓ 647-992-13 647-992-13 6479921913 'ਤੇ ਕਾਲ ਕੀਤੇ ਜਾ ਸਕਦੇ। ਅਤੇ ਆਉਣ ਵਾਲਾ ਵੀਕਐਂਡ ਲੌਂਗ ਵੀਕਐਂਡ ਆ, ਸੋ ਇਸ ਲੌਂਗ ਵੀਕਐਂਡ 'ਤੇ ਕੀ ਖਾਸ ਹੋਊਗਾ, ਬਾਈ ਸੁੱਖ ਹੋਣਾ ਦੀ ਕਿੱਦਾਂ ਦੀ ਤਿਆਰੀ ਆ ਜਾਣਦੇ? ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
4: ਬਹੁਤ ਸ਼ੁਕਰੀਆ, ਧੰਨਵਾਦ ਪੁਰਨ ਸਾਹਿਬ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੀ ਪੂਰੀ ਤਿਆਰੀ ਹੈ ਜੀ ਲੌਂਗ ਵੀਕਐਂਡ ਦੇ ਉੱਪਰ। ਸੋ ਤੁਹਾਡੇ ਲੇਟੈਸਟ ਜਿਹੜੇ ਫਰਨੀਚਰ ਦੀ ਅਸੀਂ ਇਨਵੈਂਟਰੀ ਡਿਸਪਲੇ ਕਰ ਰਹੇ, ਸੋ ਵੀਕਐਂਡ ਤੱਕ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਜਾ ਰਹੀਆਂ। ਸੋ ਇਸ ਵੀਕਐਂਡ ਦੇ ਉੱਪਰ ਤੁਸੀਂ ਆਪਣੇ ਘਰ ਲੈ ਕੇ ਜਾਣਾ, ਬੈਡਰੂਮ ਸੈੱਟ ਦੀ ਗੱਲਬਾਤ ਕਰ ਲਈਏ, ਸੋਫਾ ਸੈੱਟ, ਡਾਇਨਿੰਗ ਟੇਬਲ ਦੀ ਗੱਲਬਾਤ ਕਰ ਲਈਏ, ਤੇ ਲੋਐਸਟ ਪ੍ਰਾਈਸ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ ਉਸ ਵੀਕਐਂਡ ਦੇ ਉੱਪਰ। ਤੇ ਬਾਈ ਜੀ, ਇੱਕ ਇਸ ਵਾਰ ਬੈਡਰੂਮ ਸੈੱਟ ਆਏ ਆ ਮੇਡ ਇਨ ਇਟਲੀ, ਪਿੱਛੇ ਸਟੈਂਪ ਲੱਗੀ ਹੋਗੀ। ਇੱਕ ਤਾਂ ਕਹਿਣਾ ਹੁੰਦਾ ਵੀ ਇਟਾਲੀਅਨ ਸਟਾਈਲ ਆ, ਇੱਕ ਰੀਅਲ ਵਿੱਚ ਜਿਹੜਾ ਮੇਡ ਇਨ ਇਟਲੀ ਦਾ ਬੈਡਰੂਮ ਸੈੱਟ ਆ ਉਹਦੀ ਡੀਲ ਤੁਹਾਨੂੰ ਦਿੰਦੇ ਹਾਂ। ਫਿਰ ਤੁਹਾਨੂੰ ਚੈੱਕ ਕਰਾਵਾਂਗੇ, ਸਟੈਂਪ ਵੀ ਉੱਤੇ ਲੱਗੀ ਹੋਈ ਆ ਮੇਡ ਇਨ ਇਟਲੀ ਦੀ, ਵਾਈਟ ਐਂਡ ਬਰਾਊਨ ਦਾ ਕੋਂਬੀਨੇਸ਼ਨ, ਜਿਹੜਾ 2 ਟਿਊਨ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਮੇਡ ਇਨ ਇਟਲੀ ਦਾ ਕਿੰਗ ਸਾਈਜ਼ ਦਾ ਬੈੱਡ ਪਲੈਟਫਾਰਮ ਉੱਤੇ ਬਣਿਆ ਹੋਇਆ, ਤੁਹਾਨੂੰ ਬਾਕਸ ਸਪਰਿੰਗ ਦੀ ਜ਼ਰੂਰਤ ਨਹੀਂ, ਸਿੱਧਾ ਮੈਟਰਸ ਆ ਜੂਗਾ। ਸੋ ਕਿੰਗ ਸਾਈਜ਼ ਦਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਵਾਈਟ ਐਂਡ ਬਰਾਊਨ ਦਾ ਕੋਂਬੀਨੇਸ਼ਨ, ਜਿਹੜਾ 2 ਟਿਊਨ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਮੇਡ ਇਨ ਇਟਲੀ ਦਾ, ਜਿਹੜਾ ਤੁਸੀਂ ਮਾਰਕੀਟ ਚੋਂ $2,500-2500 $3,000-3000 ਦਾ ਲੈਂਦੇ ਆਏ ਹੋ। ਲੌਂਗ ਵੀਕਐਂਡ ਸਪੈਸ਼ਲ ਜਿੰਨੇ ਵੀ ਪਰਿਵਾਰ, ਪੂਰਾ ਬੈਡਰੂਮ ਸੈੱਟ ਕਿੰਗ ਪਲੈਟਫਾਰਮ ਵਾਲਾ 1299 ਦਾ, ਜੀ ਹਾਂ 1299 ਦਾ ਦੇ ਵਿੱਚ ਪੂਰਾ ਬੈੱਡ ਆਪਣੇ ਘਰ ਲੈ ਕੇ ਜਾਓਗੇ। ਤੇ ਨਾਲ ਇਸ ਵੀਕਐਂਡ ਦੇ ਉੱਪਰ ਤੁਹਾਨੂੰ ਤੋਹਫਾ 50 ਇੰਚ ਦਾ, ਜੀ ਹਾਂ ਦੱਸ ਕੇ ਤੁਹਾਨੂੰ ਸਾਈਜ਼ ਮਿਲਣਾ, 50 ਇੰਚ ਦਾ ਟੈਲੀਵਿਜ਼ਨ ਟੀਵੀ, ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਇਸ ਵੀਕਐਂਡ ਦੇ ਉੱਪਰ ਜ਼ਰੂਰ ਇਹ ਚੈੱਕ ਕਰਾਓ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਵੀਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਪੁਲਰ ਸਾਹਿਬ।
3: ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ। ਤੇ ਨਾਲ ਦੇ ਨਾਲ ਤੁਹਾਨੂੰ ਦੱਸਦੇ ਆ, ਵੀਕਐਂਡ ਦੇ ਉੱਤੇ ਨਾ ਮਨਜੀਤ ਜੀ ਨਾਲ ਗੱਲਬਾਤ ਹੋਈ ਸੀ ਅਪਲਾਇੰਸ ਜੰਕਸ਼ਨ ਤੋਂ, ਐਂਡ ਬੜੇ ਚੰਗੇ ਸਵਾਦ ਹੈ, ਬਹੁਤ ਵਧੀਆ ਨੇਚਰ ਹੈ। ਅਤੇ ਇਹਨਾਂ ਨੇ ਕਿਹਾ ਕਿ ਰੇਡੀਓ ਚੜ੍ਹਦੀ ਕਲਾ ਦੇ ਲਈ ਸਪੈਸ਼ਲ ਡਿਸਕਾਊਂਟ ਰਹਿਣਗੇ, ਜੈਨੀਅਰ ਦੇ ਪ੍ਰੀਮੀਅਮ ਪਲੈਨਸ 'ਤੇ ਤੁਹਾਨੂੰ 20% ਦਾ ਡਿਸਕਾਊਂਟ ਮਿਲੇਗਾ। 75 ਮਿੰਨੀ LED ਸਮਾਰਟ 4K TV ਸਿਰਫ $899 ਦਾ ਮਿਲੇਗਾ। ਅਤੇ ਜੇ ਤੁਸੀਂ ਨਾ 5-piece ਸਟੇਨਲੈਸ ਸਟੀਲ ਦੇ ਅਪਲਾਇੰਸ ਬੰਡਲ ਲੈਣਾ, ਜਿਹਦੇ ਵਿੱਚ 36 ਇੰਚ ਦਾ ਵਾਈਡ ਰੈਫਰੀਜਰੇਟਰ ਆਊਗਾ, ਉਹ ਆਈਸ ਐਂਡ ਵਾਟਰ ਡਿਸਪੈਂਸਰ ਵੀ ਆ, 30 ਇੰਚ ਦਾ ਇਲੈਕਟ੍ਰਿਕ ਸਟੋਵ ਆ, ਕਨਵੈਕਸ਼ਨ ਏਅਰ ਫਰਾਇਰ, 24 ਇੰਚ ਦਾ ਸਟੇਨਲੈਸ ਸਟੀਲ ਦਾ ਡਿਸ਼ ਵਾਸ਼ਰ, ਸਟੇਨਲੈਸ ਸਟੀਲ ਦੇ ਵਾਸ਼ਰ ਡਰਾਇਰ, ਜਿਹਦੀ ਕੀਮਤ $6500 ਰੈਗੂਲਰ ਆ, ਉਹ ਤੁਹਾਨੂੰ $3,999 ਦੇ ਵਿੱਚ ਮਿਲੇਗਾ। ਯਾਨੀ ਕਿ $2,500 ਦੀ ਤੁਹਾਡੀ ਸਿੱਧੀ ਸਿੱਧੀ ਸੇਵਿੰਗ ਆ, ਜੇ ਤੁਸੀਂ ਘਰ ਬੁੱਕ ਕਰਾਇਆ, ਅਪਲਾਇੰਸ ਅਪਡੇਟ ਕਰਨੇ ਆ, $2,500 ਦੀ ਸੇਵਿੰਗ ਲਈ ਆਹ ਨੰਬਰ 'ਤੇ ਕਾਲ ਕਰ ਲਓ, 905-450-0000.
5: The opinions expressed in the following program are those of the host and their guests and do not reflect the views and opinions of the management and staff of CHLO AM 530.
6: ਪੰਜਾਬੀ ਲਹਿਰਾਂ
7: ਪੰਜਾਬੀ ਲਹਿਰਾਂ
6: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
7: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
6: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
7: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
6: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
7: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
6: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
7: ਪ੍ਰੋਗਰਾਮ ਪੰਜਾਬੀ ਲਹਿਰਾਂ
6: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
8: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
9: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-825-5800 ਤੇ ਕਾਲ ਕਰੋ
10: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕ

0: ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1475-799-1478-1498-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498- ਮਿਸਿਸਾਗਾ ਦੇ ਰਹਿਣ ਵਾਲੇ ਹੋ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com BALLYMORE homes.com

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ 11 to 8, 9052041313, 9052041313।
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।

0: ਵਾਹ ਪ੍ਰੋਗਰਾਮ ਹੈ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਬੜੀ ਪਿਆਰੀ ਬੜੀ ਮਿੱਠੀ ਮਿੱਠੀ ਸਵੇਰ ਨੂੰ ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡੇ ਨਾਲ ਅਸੀਂ ਜੁੜੇ ਹਾਂ ਅਤੇ ਹੈਪੀ ਹੈਪੀ ਹੈਪੀ ਮੰਡੇ ਸਭ ਨੂੰ ਐਂਡ ਵੀਕਐਂਡ ਦੀ ਇੱਕ ਐਕਸਾਈਟਮੈਂਟ ਤੋਂ ਬਾਅਦ ਵੀਕਐਂਡ ਦੇ ਕਹਿ ਲਓ ਕਿ ਕਰੇਜ਼ ਤੋਂ ਬਾਅਦ ਇੱਕ ਵਾਰ ਫਿਰ ਆਪਾਂ ਜੁੜ ਚੁੱਕੇ ਹਾਂ ਇੱਕ ਨਵਾਂ ਵੀਕ ਇੱਕ ਨਵੀਂ ਸ਼ੁਰੂਆਤ ਇੱਕ ਬਹੁਤ ਹੀ ਪਿਆਰੀ ਸਵੇਰ ਹਲਕੀ ਫੁਲਕੀ ਠੰਡੀ ਸਵੇਰ ਜ਼ਰੂਰ ਹੈ ਬਟ ਪਿਆਰੀ ਤਾਂ ਹੈ ਨਾ ਹੁਣ ਸਵੇਰੇ ਅੱਖਾਂ ਖੁੱਲੀਆਂ ਅਤੇ ਤੁਸੀਂ ਤੰਦਰੁਸਤ ਹੋ ਪਰਿਵਾਰ ਠੀਕ ਹੈ ਸਿਹਤਾਂ ਠੀਕ ਨੇ ਆਈ ਥਿੰਕ ਇਹਨਾਂ ਚੀਜ਼ਾਂ ਦੇ ਉੱਤੇ ਥੋੜ੍ਹਾ ਜਿਹਾ ਫੋਕਸ ਕਰੀਏ ਤਾਂ ਬੰਦਾ ਆਪਣੇ ਆਪ ਹੀ ਯਾਰ ਥੋੜ੍ਹਾ ਜਿਹਾ ਇੱਕ ਕੌਨਫੀਡੈਂਸ ਜਿਹਦੇ ਵਿੱਚ ਰਹਿੰਦਾ ਠੀਕ ਹੈ ਨਾ ਤੁਸੀਂ ਸੋਚੋ ਜੇ ਕਿਤੇ ਕੋਈ ਪ੍ਰੋਬਲਮ ਆ ਜਾਵੇ ਫਿਰ ਆਪਾਂ ਭੱਜੇ ਫਿਰਦੇ ਹਾਂ ਸਰ ਜਦੋਂ ਨਾ ਕੋਈ ਇਸ਼ੂ ਆਉਂਦਾ ਉਦੋਂ ਆਪਾਂ ਕਰਦੇ ਹਾਂ ਯਾਰ ਆਹ ਕੀ ਹੋ ਗਿਆ ਦਿਸ ਦੈਟ ਬਟ ਜਦੋਂ ਸਾਰਾ ਕੁਛ ਐਨ ਠੀਕ ਹੁੰਦਾ ਸਿਹਤ ਵੀ ਠੀਕ ਹੈ ਕੰਮ ਵੀ ਵਧੀਆ ਚੱਲ ਰਹੇ ਨੇ ਫਿਰ ਆਪਾਂ ਬਾਲਾ ਕੋਈ ਉਸ ਚੀਜ਼ ਉੱਤੇ ਫੋਕਸ ਨਹੀਂ ਕਰਦੇ ਸੋ ਜਦੋਂ ਕਿਸੇ ਚੀਜ਼ ਦੀ ਕਮੀ ਹੈ ਜਦੋਂ ਕੋਈ ਪ੍ਰੋਬਲਮ ਹੈ ਫਿਰ ਜ਼ਰੂਰ ਬੰਦਾ ਭੱਜਿਆ ਫਿਰਦਾ ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਨਾਲ ਅਤੇ ਵੈਲਕਮ ਬੈਕ ਐਂਡ ਹਾਊਜ਼ ਯੂ ਵੀਕਐਂਡ ਆਈ ਹੋਪ ਕਿ ਫੈਮਿਲੀ ਫਰੈਂਡਸ ਦੇ ਨਾਲ ਖੂਬ ਇੰਜੋਏ ਕੀਤਾ ਹੋਵੇਗਾ ਇੰਜੋਇਮੈਂਟ ਤਾਂ ਫਿਰ ਚਲੋ ਬਣਦੀ ਬਣਦੀ ਹੈ ਫੈਮਿਲੀ ਨਾਲ ਫਰੈਂਡਸ ਨਾਲ ਲੋਕ ਤਾਂ ਫਿਰ ਭਾਲਦੇ ਆ ਕਿ ਯਾਰ ਕੋਈ ਫਰੀ ਟਾਈਮ ਮਿਲੇ ਅਤੇ ਇਕੱਠੇ ਗੱਲਾਂ ਬਾਤਾਂ ਮਾਰੀਏ ਇੱਕ ਦੂਜੇ ਨਾਲ ਇੰਜੋਏ ਕਰੀਏ ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056737337 ਆਪਣਾ ਇੱਕੋ ਇੱਕ ਨੰਬਰ ਹੈ 9056733337 ਗੱਲਾਂ ਬਾਤਾਂ ਤੁਹਾਡੇ ਨਾਲ ਮਾਰਦੇ ਹਾਂ ਐਂਡ ਕੁਝ ਕੁ ਦਿਨ ਬਾਕੀ ਨੇ ਅਤੇ ਫਿਰ ਚਲੋ ਜੀ ਹੈਲੋਵੀਨ ਦੀ ਵੀ ਇੱਕ ਐਕਸਾਈਟਮੈਂਟ ਆਲਰੇਡੀ ਹੈਗੀ ਹੈ ਬਟ ਹੋਰ ਵੀ ਹੋ ਜਾਵੇਗੀ ਇਸ ਆਉਣ ਵਾਲੇ ਯਾਰ ਵੀਕਐਂਡ ਮੈਨੂੰ ਲੱਗਦਾ ਲੌਂਗ ਵੀਕਐਂਡ ਰੱਖਿਆ ਆਪਣੇ ਥੈਂਕਸ ਗਿਵਿੰਗ ਦਾ ਹੈ ਸੋ ਚਲੋ ਐਟਲੀਸਟ ਇਹ ਵੀਕ ਹੈ ਅਤੇ ਫਿਰ ਤਿੰਨ ਦਿਨ ਦੀਆਂ ਛੁੱਟੀਆਂ ਨੇ ਸੈਟਰਡੇ ਸੰਡੇ ਐਨ ਮੰਡੇ ਭਲੇ ਭਲੇ ਭਲੇ ਪਤਾ ਹੀ ਨਹੀਂ ਲੱਗੇ ਯਾਰ ਕਿ ਲੌਂਗ ਵੀਕਐਂਡ ਕਿੰਨੀ ਛੇਤੀ ਆਇਆ ਵੈਰੀ ਗੁੱਡ ਪ੍ਰੋਗਰਾਮ ਅੱਜ ਸਵੇਰ ਤੱਕ ਪਹੁੰਚਦਾ ਕੀਤਾ ਜਾ ਰਿਹਾ ਵਨ ਐਂਡ ਓਨਲੀ ਇੱਕੋ ਇੱਕ ਫਰੈਸ਼ ਫੂਡ ਸੈਂਟਰ ਵੱਲੋਂ ਗਰੋਸਰੀ ਕਰਨੀ ਹੋਵੇ ਤਾਂ 12,570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫਰੈਸ਼ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ ਤੁਸੀਂ ਵਿਜ਼ਿਟ ਕਰੋ ਆਪਣੇ ਮਨਪਸੰਦ ਦੀ ਗਰੋਸਰੀ ਕਰੋ ਟੌਪ ਦੀਆਂ ਡੀਲਾਂ ਲਓ ਅਤੇ ਫਰੈਸ਼ ਫੂਡ ਸੈਂਟਰ ਦੀ ਟੀਮ ਤੁਹਾਡੇ ਲਈ ਆਲਵੇਜ਼ ਹਾਜ਼ਰ ਹੈ ਐਟ ਕੈਨੇਡੀ ਐਂਡ ਮੇਫੀਲਡ ਉਸੇ ਨਾਲ ਨਾਲ ਇੱਕ ਤੁਹਾਨੂੰ ਅਕਸਰ ਹੀ ਮੈਸੇਜ ਦਿੰਦੇ ਹੁੰਦੇ ਹਾਂ ਅਸੀਂ ਸਾਡੇ ਬੜੇ ਪਿਆਰੇ ਸੱਜਣ ਸਾਰੇ ਹੀ ਪਿਆਰੇ ਨੇ ਬਟ ਏਰੀਅਨ ਮਿਲਸ ਐਕਿਰਾ ਵਾਲੇ ਐਕਿਰਾ ਦੀ ਗੱਡੀ ਲੈਣੀ ਹੈ ਐਕਿਰਾ ਦਾ SUV ਲੈਣਾ ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਜੀ ਨੂੰ ਤੁਸੀਂ ਜ਼ਰੂਰ ਫੋਨ ਕਰੋ ਕੋਈ ਵੀ ਕਾਰ ਵੈਨ ਟਰੱਕ ਦੀ ਸ਼ੋਪਿੰਗ ਹੋਵੇ 9058285800 ਨੰਬਰ ਹੈ 9058285800 ਅਤੇ ਤੁਸੀਂ ਏਰੀਅਨ ਮਿਲਸ ਐਕਿਰਾ ਦੀ ਟੀਮ ਦੇ ਨਾਲ ਜ਼ਰੂਰ ਸੰਪਰਕ ਕਰੋ ਸੋ ਇੱਕ ਤਾਂ ਦੇਖੋ ਹੁਣ ਸਕੂਲ ਸ਼ੁਰੂ ਹੋਏ ਸਕੂਲ ਸ਼ੁਰੂ ਹੋਏ ਨੂੰ ਹਜੇ ਮਹੀਨਾ ਹੋਇਆ ਮਹੀਨਾ ਵੀ ਮਤਲਬ ਪੂਰਾ ਨਹੀਂ ਹੋਇਆ ਅਤੇ ਆਲਰੇਡੀ ਪੀਐਲ ਪੁਲਿਸ ਨੇ 1,000 ਤੋਂ ਵੱਧ ਲੋਕਾਂ ਨੂੰ ਚਾਰਜ ਕੀਤਾ ਇੱਕ ਟ੍ਰੈਫਿਕ ਸੇਫਟੀ ਕੈਂਪੇਨ ਦੇ ਵਿੱਚ ਬੈਕ ਟੂ ਸਕੂਲ ਟ੍ਰੈਫਿਕ ਸੇਫਟੀ ਕੈਂਪੇਨ ਹੋਈ 1,034 1,034 ਲੋਕ ਚਾਰਜ ਕੀਤੇ ਗਏ 495 ਲੋਕਾਂ ਨੂੰ ਸਪੀਡਿੰਗ ਦੀਆਂ ਚਾਰਜਿਸ ਤੁਸੀਂ ਆਹ ਦੇਖੋ 22 ਲੋਕਾਂ ਨੂੰ ਸਟੰਟ ਡਰਾਈਵਿੰਗ ਦੀਆਂ ਚਾਰਜਿਸ ਦੱਸ ਬਈ ਸਕੂਲ ਜ਼ੋਨਸ ਦੇ ਵਿੱਚ ਤੁਸੀਂ ਸਟੰਟ ਡਰਾਈਵਿੰਗ ਕਰ ਰਹੇ ਹੋ ਯਾਰ ਕੀ ਕਰੋਗੇ ਲੋਕਾਂ ਦਾ ਹਜ਼ਾਰਾਂ ਬੱਚੇ ਤੁਰੇ ਫਿਰਦੇ ਆ ਕੋਈ ਬਾਈਕ ਚਲਾ ਰਿਹਾ ਸਕੂਲਾਂ ਨੂੰ ਲੋਕ ਜਾ ਰਹੇ ਆ ਲੋਕ ਆ ਰਹੇ ਆ ਸੋ 22 ਸਟੰਟ ਡਰਾਈਵਿੰਗ ਚਾਰਜਿਸ 96 ਲੋਕ ਜਿਹੜੇ ਸਟੋਪਸ ਆ ਇਹਨਾਂ 'ਤੇ ਨਹੀਂ ਲੋਕੇ 5 ਲੋਕ ਜੋ ਕੇਅਰਲੈਸ ਡਰਾਈਵਿੰਗ ਕਰ ਰਹੇ ਸੀ ਅਤੇ 2 ਚਾਰਜਿਸ ਫੇਲ ਟੂ ਸਟੋਪ ਫੋਰ ਸਕੂਲ ਬੱਸ ਇਹ ਚਲੋ ਠੀਕ ਹੈ ਮੈਨੂੰ ਲੱਗਦਾ ਸੀਗਾ ਕਿ ਫੇਲ ਟੂ ਸਟੋਪ ਫੋਰ ਸਕੂਲ ਬੱਸ ਦੇ ਚਾਰਜਿਸ ਅਗਰ ਤਾਂ ਜ਼ਿਆਦਾ ਹੋਣਗੇ ਬਟ ਚਲੋ ਨਾਟ ਟੂ ਬੈਡ ਠੀਕ ਠੀਕ ਸੀ 2 ਹੀ ਲੋਕ ਚਾਰਜ ਕੀਤੇ ਗਏ ਬਟ ਟੋਟਲ 1,034 ਸਕੂਲ ਜ਼ੋਨ ਸਭ ਤੋਂ ਸੇਫ ਇੱਕ ਜ਼ੋਨ ਹੋਣਾ ਚਾਹੀਦਾ ਆਪਣੀ ਕਮਿਊਨਿਟੀ ਦੇ ਵਿੱਚ। ਤੇ ਹਜੇ ਵੀ ਆਫੀਸਰ ਦੇਖ ਰਹੇ ਆ ਲੋਕ ਸਪੀਡਿੰਗ ਕਰ ਰਹੇ ਆ, ਸਟੋਪ ਇੰਨੇ ਤਿੰਨੇ ਲੁਕ ਰਹੇ ਰੁਕ ਰਹੇ, ਜਾਂ ਕੋਈ ਆਪਣੇ ਫੋਨ ਫਾਨ ਵਰਤ ਰਹੇ ਨੇ। ਸੋ ਇੱਕ ਰਿਮਾਈਂਡਰ ਹੈ ਕਿ ਰੋਡ ਸੇਫਟੀ ਇੱਕ ਸ਼ੇਅਰਡ ਰਿਸਪੋਂਸੀਬਿਲਿਟੀ ਹੈ, ਅਤੇ ਹਰ ਇੱਕ ਜਿਹੜਾ ਤੁਹਾਡਾ ਫੈਸਲਾ ਰੋਡ ਦੇ ਪਿੱਛੇ, ਆਪਣੇ ਸਟੀਅਰਿੰਗ ਵੀਲ ਦੇ ਪਿੱਛੇ, ਚਾਹੇ ਤੁਸੀਂ ਫੋਨ 'ਤੇ ਹੋ, ਸਪੀਡਿੰਗ ਕਰ ਰਹੇ ਹੋ, ਯਾਰ ਉਹ ਹਰ ਇੱਕ ਫੈਸਲਾ ਤੁਸੀਂ ਬਣਾ ਰਹੇ ਹੋ, ਗਲਤੀ ਬਹੁਤ ਵੱਡੀ ਕਰ ਰਹੇ ਹੋ। ਸੋ ਪਲੀਜ਼ ਇਹ ਪੰਗੇ ਨਹੀਂ ਲੈਣੇ, ਆਪਾਂ ਥੋੜ੍ਹੇ ਜਿਹਾ ਖਿਆਲ ਰੱਖੋ। ਐਂਡ ਡਰਾਈਵਿੰਗ ਵੇਲੇ ਤਾਂ ਸਕੂਲ ਜ਼ੋਨ 'ਚ ਜ਼ੀਰੋ ਟੋਲਰੈਂਸ। ਨਾਲ ਦੀ ਨਾਲ 2026 ਬਰੈਂਪਟਨ ਮਿਊਨਿਸਪਲ ਇਲੈਕਸ਼ਨ ਮੰਡੇ 26 ਅਕਤੂਬਰ ਨੂੰ ਹੈ। ਸੋ ਜੇ ਵੋਟਿੰਗ ਡੇ ਨੂੰ ਵੋਟ ਨਹੀਂ ਕਰ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਵਿੱਚ ਅਰਲੀ ਵੋਟ ਕਰੋ, ਅਕਟੋਬਰ 9, 10, 11, 16, 17। ਵੋਟਿੰਗ ਆਵਰਸ ਵੀਕਡੇਜ਼ ਦੁਪਹਿਰ ਤੋਂ ਰਾਤ 8 ਵਜੇ ਤੱਕ, ਅਤੇ ਵੀਕਐਂਡ 10 ਤੋਂ ਲੈ ਕੇ 5 ਵਜੇ ਤੱਕ। ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ 'ਤੇ ਤੁਸੀਂ ਵੋਟ ਕਰ ਸਕਦੇ ਹੋ। ਆਪਣਾ ਵੋਟਰ ਨੋਟਿਸ ਲੈ ਕੇ ਆਓ ਜੇ ਤੁਹਾਨੂੰ ਮਿਲਿਆ, ਅਤੇ ਉਹਦੇ ਵਿੱਚ ਤੁਸੀਂ ਨਾਲ ਕੋਈ ਆਈ ਡੀ ਲੈ ਕੇ ਆਓ ਆਪਣੀ, ਜਿਹਦੇ ਨਾਮ ਅਤੇ ਐਡਰੈਸ ਤੁਹਾਡੇ ਦਿਖ ਰਿਹਾ। ਜੇ ਵੋਟਰ ਨੋਟਿਸ ਨਹੀਂ ਮਿਲਿਆ ਤਾਂ ਆਈ ਡੀ ਲੈ ਆਓ, ਅਤੇ ਤੁਸੀਂ ਅਪਡੇਟ ਕਰ ਸਕਦੇ ਇਨਫੋਰਮੇਸ਼ਨ ਇਨ ਪਰਸਨ। ਵੋਟਿੰਗ ਲੋਕੇਸ਼ਨ, ਵੋਟਰ ਇਨਫੋਰਮੇਸ਼ਨ ਅਤੇ ਲਿਸਟ ਆਫ ਕੈਂਡੀਡੇਟਸ ਦੇ ਲਈ brampton.ca/brampton-votes ਤੇ ਵਿਜ਼ਿਟ ਕਰ ਸਕਦੇ ਹੋ। ਵਕਾਰ ਖਾਨ ਜੀ ਸਾਡੇ ਨਾਲ ਨੇ, ਖਾਨ ਸਾਹਿਬ ਵੈਲਕਮ, ਕੀ ਹਾਲ ਆ?
1: ਥੈਂਕ ਯੂ ਸੋ ਮੱਚ ਨਵੀ ਜੀ, ਸਭ ਲਿਸਨਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਲੌਜਰਸ ਦੀ ਬਹੁਤ ਹੀ ਵੱਡੀ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਦੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000.
0: ਵੈਰੀ ਗੁੱਡ। 647-864-8000, 6478-648000 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰੋ, ਅਤੇ ਤੁਹਾਡੇ ਲਈ ਵਕਾਰ ਜੀ ਬਿਲਕੁਲ ਹਾਜ਼ਰ ਨੇ। ਲੋਕੀ ਯਾਰ, ਮੈਂ ਹੈਰਾਨ ਹਾਂ ਕਿ ਹਜੇ ਵੀ ਸਟਰੀਟ ਰੇਸਿੰਗ ਵਰਗੀਆਂ ਚੀਜ਼ਾਂ ਕਰ ਰਿਹਾ ਹੈ। ਸੋ ਇੱਕ ਹੋਰ ਬੰਦਾ, ਅਤੇ ਇੱਕ ਪ੍ਰੋਜੈਕਟ ਅਰੇਸ ਚੱਲਿਆ। ਅਰੇਸ ਦਾ ਮਤਲਬ ਕਿ ਅਲੀਮੀਨੇਟਿੰਗ ਰੇਸਿੰਗ ਐਕਟੀਵਿਟੀਜ਼ ਔਨ ਸਟਰੀਟ ਐਵਰੀਵੇਅਰ। ਹੁਣ ਆਫੀਸਰਸ ਨੇ ਦੇਖਿਆ ਕਿ ਇੱਕ ਬੰਦਾ BMW 340i ਚਲਾ ਰਿਹਾ, ਅਤੇ ਬਹੁਤ ਇਲੀਗਲ ਸਟਰੀਟ ਰੇਸਿਸ 'ਤੇ ਜਾ ਰਿਹਾ। ਅਤੇ ਫਿਰ ਇੱਕ ਸਰਚ ਵਾਰੰਟ ਹੋਈ, ਐਂਡ ਇੱਕ ਬੰਦਾ 25 ਸਾਲ ਦਾ ਟੋਰਾਂਟੋ ਦੇ ਰਹਿਣ ਵਾਲਾ, ਅਤੇ ਉਹਨੂੰ ਹੁਣ ਚਾਰਜ ਕੀਤਾ ਗਿਆ ਡੇਂਜਰਸ ਆਪਰੇਸ਼ਨ 7 ਵਾਰ, ਰੇਸ ਅ ਮੋਟਰ ਵਹੀਕਲ 7 ਵਾਰ, ਫਲਾਈਟ ਫਰੋਮ ਪੀਸ ਆਫੀਸਰ, ਕੁਝ ਹੋਰ, ਉਹਨੂੰ ਕੋਈ ਪ੍ਰੋਪਰਟੀ ਵਗੈਰਾ ਮਿਲੀ ਉਹਦੇ ਤੋਂ। ਬਟ ਤੁਸੀਂ ਦੇਖੋ ਕਿ 7 ਵਾਰੀ ਰੇਸਿੰਗ ਦੇ ਵਿੱਚ ਫੜਿਆ ਗਿਆ। ਸੋ ਨਾ ਰੇਸਿੰਗ ਕਰੋ, ਨਾ ਸਪੀਡਿੰਗ ਕਰੋ, ਰੇਸਿੰਗ ਕਰਨੀ ਹੈ ਪਤਾ ਨਹੀਂ ਕਿਉਂ ਲੋਕ, ਤੁਸੀਂ ਚਲ ਜਾਓ ਇੱਥੇ ਆਪਣੇ ਬਹੁਤ ਸਾਰੇ ਰੇਸ ਟਰੈਕ ਬਣੇ ਆ, ਆਰਾਮ ਨਾਲ ਉੱਥੇ ਜਾ ਕੇ ਜਿੰਨਾ ਮਰਜ਼ੀ ਤੁਸੀਂ ਆਪਣੀਆਂ ਗੱਡੀਆਂ ਨੂੰ ਤੁਸੀਂ ਦਵੱਲੀ ਫਿਰੋ, ਭਜਾਈ ਫਿਰੋ, ਕਿਹੜਾ ਉੱਥੇ ਕੋਈ ਰੋਕਦਾ। ਬਟ ਹਜੇ ਵੀ ਲੋਕ ਆਰਾਣੋ ਹੁੰਦਾ ਕਿ ਯਾਰ ਇਲੀਗਲੀ ਕੁਛ ਕਰੀਏ ਨਾ, ਤਾਂ ਥੋੜ੍ਹਾ ਜਿਹਾ ਹੋਰ ਨਸ਼ਾ ਜਿਹਾ ਬੰਦੇ ਨੂੰ ਮਿਲਦਾ। ਆਈ ਗੈਸ ਮੇਰੀ ਸੋਚ ਹੈ, ਬਾਕੀ ਕੀ ਸੱਚ ਹੈ ਕੀ ਨਹੀਂ ਉਹ ਲੋਕੀ ਜਾਣਦੇ ਨੇ। ਜੇ ਤੁਸੀਂ ਟਰੈਕਿੰਗ ਦੀ ਜੋਬ ਇੱਕ ਲੱਭ ਰਹੇ ਹੋ ਤਾਂ ਸਕਾਈ ਹਾਲ ਐਕਸਪ੍ਰੈਸ ਵਾਲੇ ਹਾਇਰ ਕਰ ਰਹੇ ਨੇ ਈਸਟ ਕੋਸਟ USA ਲਈ ਏਜ਼ ਡਰਾਈਵਰ ਬਹੁਤ ਸਾਰੇ, ਪੈਨਸਲਵੇਨੀਆ, ਨਿਊਯਾਰਕ, ਨਿਊ ਜਰਸੀ, ਮੈਰੀਲੈਂਡ। ਡਰਾਈਵੈਨ ਦਾ ਕੰਮ ਹੈ, ਬਿਜ਼ੀ ਕੰਮ ਹੈ, ਪੂਰਾ ਸਾਲ ਡੈਡੀਕੇਟਡ ਕੰਮ ਹੈ। ਲੋਡਡ ਟ੍ਰੇਲਰ ਇਨ ਯਾਰਡ, 1 ਸਾਲ ਦਾ ਐਕਸਪੀਰੀਅੰਸ ਚਾਹੀਦਾ, ਦੈਟਸ ਇਟ। ਠੀਕ ਹੈ, ਹਰ ਮਹੀਨੇ ਦੀ 5 ਤਰੀਕ ਅਤੇ 20 ਤਰੀਕ ਨੂੰ ਡਾਇਰੈਕਟ ਡਿਪੋਜ਼ਿਟ ਪੈਸੇ ਤੁਹਾਡੇ ਅਕਾਊਂਟ 'ਚ ਆ ਰਹੇ ਨੇ। 12 ਟ੍ਰਿਪਾਂ ਮਹੀਨੇ ਦੀਆਂ ਲੱਗ ਰਹੀਆਂ ਨੇ, 12 ਟ੍ਰਿਪਸ। ਸਟੀਲ ਅਤੇ ਵਿੰਸਟਨ ਚਰਚਲ 'ਤੇ ਇਹਨਾਂ ਦੀ ਯਾਰਡ ਹੈ। ਨੰਬਰ ਹੈ 8073555992, 807-355-9992, 807-355-9992, 807-355-9992 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰੋ ਤੇ ਸਕਾਈ ਹਾਲ ਐਕਸਪ੍ਰੈਸ ਦੀ ਟੀਮ ਹਾਇਰਿੰਗ ਕਰ ਰਹੀ ਹੈ ਤੇ ਜੋਬ ਤੇ ਲੱਗੋ, ਵਧੀਆ ਡਾਲਰ ਕਮਾਓ। ਅੱਜ ਦਾ ਇੱਕ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਵੀ ਆਪਾਂ ਕਿਵੇਂ ਕਾਫੀ ਯਾਰ ਅਲੱਗ ਹੈ, ਇਨ ਦਾ ਸੈਂਸ ਦੈਟ ਵੀ ਕਈ ਚੀਜ਼ਾਂ ਆਪਣੀ ਕਮਿਊਨਿਟੀ 'ਚ ਐਕਸੈਪਟ ਨਹੀਂ ਕੀਤੀਆਂ ਜਾਂਦੀਆਂ ਜੋ ਕਿ ਹੋਰਾਂ ਲੋਕਾਂ ਦੇ ਵਿੱਚ ਐਕਸੈਪਟ ਕੀਤੀਆਂ ਜਾਂਦੀਆਂ। ਸੋ ਕਰਦੇ ਹਾਂ ਗੱਲਬਾਤ। ਉਸ ਤੋਂ ਪਹਿਲਾਂ ਹਰਪ੍ਰੀਤ ਸੈਣੀ ਜੀ ਸਾਡੇ ਨਾਲ ਨੇ, ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਗੁੱਡ ਮਾਰਨਿੰਗ, ਵੈਲਕਮ।
2: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ। ਹਰਪ੍ਰੀਤ ਦਾ ਕੋਈ ਨੰਬਰ ਹੈ 416-817-6565, ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੇ। ਹਰਪ੍ਰੀਤ ਅੱਜ ਕੀ ਜਾਣਕਾਰੀ ਦੇ ਰਹੇ ਆਪਾਂ?
2: ਬਿਲਕੁਲ ਨਵੀ, ਸੋ ਮੰਡੇ ਮਾਰਨਿੰਗ ਆ, ਸੋ ਹਮੇਸ਼ਾ ਆਪਾਂ ਇੰਸ਼ੋਰੈਂਸ ਦੇ ਬਾਰੇ, ਇਨਵੈਸਟਮੈਂਟ ਪਲੈਨਿੰਗ ਦੇ ਬਾਰੇ ਗੱਲ ਕਰਦੇ ਰਹਿੰਦੇ ਹਾਂ, ਕਿਉਂਕਿ ਡਿਫਰੈਂਟ ਡਿਫਰੈਂਟ ਪਲੈਨਸ ਬਣੇ ਹੋਏ ਆ, ਡਿਫਰੈਂਟ ਡਿਫਰੈਂਟ ਰਿਸੋਰਸਿਸ ਹੈਗੇ ਆ ਜਿੱਥੋਂ ਆਪਾਂ ਇਨਫੋਰਮੇਸ਼ਨ ਕਲੈਕਟ ਕਰ ਸਕਦੇ ਹਾਂ, ਕਿਹੜਾ ਪਲੈਨ ਸਾਡੇ ਲਈ ਵਧੀਆ ਹੋ ਸਕਦਾ ਹੈ, ਕਿਹੜੇ ਪਲੈਨ ਦੇ ਵਿੱਚ ਅਸੀਂ ਕੰਟਰੀਬਿਊਸ਼ਨ ਸਟਾਰਟ ਕਰੀਏ ਤੇ ਸਾਨੂੰ ਮੈਕਸੀਮਮ ਗਵਰਨਮੈਂਟ ਵੱਲੋਂ ਵੀ ਬੈਨੀਫਿਟ ਮਿਲ ਸਕਦੇ ਆ, ਐਂਡ ਆਉਣ ਵਾਲਾ ਫਿਊਚਰ ਵੀ ਅਸੀਂ ਸਿਕਿਓਰ ਕਰ ਸਕਦੇ ਹਾਂ। ਸੋ ਉਹਦੇ ਨਾਲ ਰਿਗਾਰਡਿੰਗ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਕਿਸੇ ਦਾ ਕੋਈ ਵੀ ਕੁਐਸਚਨ ਹੈਗਾ ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹਾਂ। ਨੰਬਰ ਮੇਰਾ ਹੈਗਾ ਜੀ 416-817-6500। ਸੋ ਜਿੱਥੇ ਆਪਾਂ ਇਨਵੈਸਟਮੈਂਟ ਪਲਾਨਸ ਦੀ ਗੱਲ ਕਰ ਰਹੇ ਹਾਂ, ਹਮੇਸ਼ਾ ਆਪਾਂ ਇਹ ਗੱਲ ਕਰਦੇ ਹਾਂ ਕਿ ਅਗਰ ਅਸੀਂ ਸਿਸਟਮੈਟਿਕਲੀ ਹੁਣ ਤੋਂ ਡਿਸਿਪਲਿਨਡ ਵੇ ਦੇ ਨਾਲ ਆਪਣੀਆਂ ਪਲੈਨਿੰਗਸ ਨੂੰ ਸਟਾਰਟ ਕਰੀਏ, ਚਾਹੇ ਉਹ ਇੰਸ਼ੋਰੈਂਸ ਦੇ ਰਿਗਾਰਡਿੰਗ ਹੋਵੇ, ਚਾਹੇ ਉਹ ਇਨਵੈਸਟਮੈਂਟ ਆਪਸ਼ਨਸ ਦੇ ਰਿਗਾਰਡਿੰਗ ਹੋਵੇ, ਤਾਂ ਅਸੀਂ ਆਪਣੀ ਲਾਈਫ ਦੇ ਵਿੱਚ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਸਕਸੈਸਫੁਲ ਹੋ ਸਕਦੇ ਹਾਂ। ਕਿਉਂਕਿ ਜ਼ਰੂਰੀ ਹੈਗਾ ਆ ਕਿ ਹਮੇਸ਼ਾ ਜਦੋਂ ਕੋਈ ਵੀ ਆਪਾਂ ਚੀਜ਼ ਸਟਾਰਟ ਕਰਨੀ ਹੁੰਦੀ ਹੈ, ਅਗਰ ਉਹਨੂੰ ਆਪਾਂ ਸਿਸਟਮੈਟਿਕਲੀ ਡਿਸਿਪਲਿਨਡ ਵੇ ਦੇ ਨਾਲ ਕਰਦੇ ਰਹੀਏ, ਤਾਂ ਹਮੇਸ਼ਾ ਆਪਾਂ ਉਸ ਚੀਜ਼ ਦੇ ਵਿੱਚ ਸਕਸੈਸਫੁਲ ਹੁੰਦੇ ਹੀ ਹੁੰਦੇ ਆ। ਸੋ ਇਸ ਕਰਕੇ ਅਗਰ ਤੁਸੀਂ ਹਜੇ ਤੱਕ ਆਪਣੀਆਂ ਇਨਵੈਸਟਮੈਂਟ ਪਲੈਨਿੰਗ ਦੇ ਰਿਗਾਰਡਿੰਗ ਗੱਲਬਾਤ ਨਹੀਂ ਸ਼ੁਰੂ ਕੀਤੀ, ਤੁਸੀਂ ਅਗਰ ਕੋਈ ਵੀ ਅਕਾਊਂਟ ਸ਼ੁਰੂ ਕਰਦੇ ਆ, ਚਾਹੇ ਉਹ TFS ਦਾ ਅਕਾਊਂਟ ਆ, ਚਾਹੇ ਉਹ RRSP ਦਾ ਅਕਾਊਂਟ ਆ, ਚਾਹੇ ਬੱਚਿਆਂ ਦਾ RESP ਦਾ ਅਕਾਊਂਟ ਆ, ਸੋ ਜਿਹਨਾਂ ਪੇਰੈਂਟਸ ਨੇ ਆਪਣੇ ਬੱਚਿਆਂ ਦਾ ਐਜੂਕੇਸ਼ਨ ਪਲੈਨ ਸ਼ੁਰੂ ਕੀਤਾ ਹੋਊਗਾ ਜਦੋਂ ਨਿਊ ਬੋਰਨ ਸੀਗੇ, ਜਦੋਂ ਤੱਕ ਉਹ ਯੂਨੀਵਰਸਿਟੀ ਗਏ, ਉਹਨਾਂ ਨੂੰ ਪਤਾ ਆ ਕਿ ਉਹ $100 ਜਾਂ $200 ਜਿਹੜਾ ਉਹਨਾਂ ਨੇ ਕੰਟਰੀਬਿਊਟ ਕੀਤਾ, ਉਹਦੇ ਉੱਪਰ ਗਵਰਨਮੈਂਟ ਗ੍ਰਾਂਟ ਇੰਟਰਸਟ ਵਗੈਰਾ ਪਾ ਕੇ ਉਹਨਾਂ ਨੂੰ ਵਧੀਆ ਅਮਾਊਂਟ ਜਿਹੜੀ ਹੈਗੀ ਆ ਇਸ ਵੇਲੇ ਯੂਨੀਵਰਸਿਟੀਜ਼ ਦੀ ਕੋਸਟ ਨੂੰ ਕਵਰ ਕਰਨ ਵੇਲੇ ਮਿਲੀ ਆ। ਸੋ ਸੇਮ ਚੀਜ਼ ਅਗਰ ਅਸੀਂ ਆਪਣੀ ਪਲੈਨਿੰਗ ਦੇ ਲਈ ਯੂਜ਼ ਕਰੀਏ ਕਿ ਅਸੀਂ ਆਪਣੀ ਰਿਟਾਇਰਮੈਂਟ ਪਲੈਨਿੰਗ ਲਈ ਯੂਜ਼ ਕਰਨਾ, ਅਸੀਂ ਆਪਣੇ ਐਮਰਜੈਂਸੀ ਫੰਡਸ ਲਈ ਯੂਜ਼ ਕਰਨਾ, ਸੋ ਉਹਦਾ ਮਤਲਬ ਇਹ ਹੈਗਾ ਕਿ ਅਗਰ ਆਪਾਂ TFSA ਅਕਾਊਂਟ ਸ਼ੁਰੂ ਕਰਦੇ ਹਾਂ, ਉਹਦੇ ਵਿੱਚ ਚਾਹੇ ਅਸੀਂ ਕੋਈ ਲਮਸਮ ਨਹੀਂ ਵੀ ਪਾ ਸਕਦੇ, ਆਪਾਂ ਵੀਕਲੀ ਵਾਈ ਵੀਕਲੀ $25 $50 ਤੋਂ ਆਪਣੀ ਕੰਟਰੀਬਿਊਸ਼ਨ ਨੂੰ ਸਟਾਰਟ ਕਰੀਏ, ਤਾਂ ਤੁਸੀਂ ਦੇਖਿਓ ਕਿ ਕੰਪਾਊਂਡ ਇੰਟਰਸਟ ਦੀ ਪਾਵਰ ਦੇ ਨਾਲ ਕਿੰਨੀ ਵਧੀਆ ਅਮਾਊਂਟ ਐਕੂਮੂਲੇਟ ਹੋ ਜੂਗੀ ਆਉਣ ਵਾਲਿਆਂ ਸਾਲਾਂ ਦੇ ਵਿੱਚ, ਜਿਹੜੀ ਤੁਸੀਂ ਕਦੇ ਵੀ ਕਿਸੇ ਟਾਈਮ ਵੀ ਯੂਜ਼ ਕਰ ਸਕਦੇ ਆ। ਸੋ TFSA ਅਕਾਊਂਟ, RRSP ਅਕਾਊਂਟ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਇਹਨਾਂ ਪਲੈਨਸ ਦੇ ਬਾਰੇ ਤੁਸੀਂ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਕਿਹੜਾ ਪਲੈਨ ਤੁਹਾਡੇ ਲਈ ਸੂਟੇਬਲ ਆ, ਕਿਹੜੇ ਪਲੈਨ ਦੇ ਵਿੱਚ ਤੁਹਾਨੂੰ ਮੈਕਸੀਮਮ ਬੈਨੀਫਿਟਸ ਮਿਲ ਸਕਦੇ ਆ, ਉਹ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਤੇ ਇਸ ਤੋਂ ਇਲਾਵਾ ਕੋਈ ਵੀ ਇੰਸ਼ੋਰੈਂਸ ਪਲੈਨਿੰਗ ਬਾਰੇ ਤੁਸੀਂ ਸੋਚ ਰਹੇ ਆ, ਜਿੱਥੇ ਆਪਾਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ, ਉੱਥੇ ਆਪਾਂ ਇੰਸ਼ੋਰੈਂਸ ਦੀ ਗੱਲ ਵੀ ਨਾਲੋ ਨਾਲ ਕਰਦੇ ਹਾਂ, ਕਿਉਂਕਿ ਰਿਸਕ ਮੈਨੇਜਮੈਂਟ ਹੋਣੀ ਜ਼ਰੂਰੀ ਆ। ਸੋ ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਨਲੈਸ, ਡਿਸੇਬਿਲਿਟੀ, ਕਿਸੇ ਵੀ ਪਲੈਨ ਬਾਰੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਨੰਬਰ ਹੈਗਾ ਜੀ 416-817-6500, 416-817-6500,
0: 416-817-6500, 416-817-6500, 416-817-6500,
2: 416-817-6500,
0: 416-817-6500, 916-817-6500, 416-817-6500, ਬੜੇ ਕਹਿ ਲਓ ਕਿ ਸੈਂਸਿਬਲ ਆ ਜਾਂ ਵੀ ਆਊਟ ਆਫ ਰਿਸਪੈਕਟ ਬਹੁਤ ਸਾਰੀਆਂ ਚੀਜ਼ਾਂ ਆਪਾਂ ਇਹਨੂੰ ਨਹੀਂ ਫੈਮਿਲੀ ਪਬਲਿਕ ਦੇ ਮੂਹਰੇ ਕਰਦੇ। ਹੁਣ ਤੁਸੀਂ ਦੇਖੋਗੇ ਕਈ ਹੋਰ ਕਮਿਊਨਿਟੀਜ਼ ਨੇ ਉਹ ਕਿਤੇ ਪਬਲਿਕ ਦੇ ਵਿੱਚ ਨੇ, ਇੱਕ ਦੂਜੇ ਨੂੰ ਹੱਗ ਕਰੀ ਜਾਣਗੇ, ਕਪਲ ਨੇ ਕੋਈ ਇੱਕ ਦੂਜੇ ਨੂੰ ਕਿਸ ਕਰੀ ਜਾਣਗੇ, ਤੇ ਚਲੋ ਉਹ ਚੀਜ਼ਾਂ ਕਿਤੇ ਨਾ ਕਿਤੇ ਹੋਰ ਕਮਿਊਨਿਟੀ ਦੇ ਵਿੱਚ ਐਕਸੈਪਟਡ ਨੇ। ਹੁਣ ਤੁਸੀਂ ਜਿਮ ਚਲ ਜਾਓ ਕਿ ਕਪਲਸ ਨੇ ਇੱਕ ਦੂਜੇ ਨਾਲ ਉੱਥੇ ਹਗਸ ਯੂਨੋ ਇੱਕ ਦੂਜੇ ਨੂੰ ਤੁਸੀਂ ਦੇਖੀ ਆ ਅਫੈਕਸ਼ਨ ਦਿਖਾ ਰਹੇ ਹੁੰਦੇ ਆ, ਕਿਸੇ ਮੌਲ 'ਚ ਚਲ ਜਾਓ ਕਿਤੇ ਵੀ। ਇਹਨੂੰ ਨਾ ਇੰਗਲਿਸ਼ ਦੇ ਵਿੱਚ ਇੱਕ ਟਰਮ ਦਿੱਤੀ ਗਈ ਹੈ, ਇਹਨੂੰ PDA ਕਹਿੰਦੇ ਆ, ਪਬਲਿਕ ਡਿਸਪਲੇ ਆਫ ਅਫੈਕਸ਼ਨ। ਤੁਸੀਂ ਕਿਤੇ ਵੀ ਲਾਈਨ 'ਚ ਖੜ੍ਹੇ ਹੋ, ਕਿਤੇ ਕਪਲਸ ਇੱਕ ਦੂਜੇ ਨਾਲ ਦੇਖਦੇ ਹੋ ਕਿਵੇਂ ਯੂ ਨੋ ਹੱਗਸ ਕਰੀ ਜਾਣਗੇ, ਇਹ ਹੈ ਵੋ ਹੈ, ਓਕੇ ਖੈਰ ਉਹ ਚੀਜ਼ਾਂ ਹੋਰ ਕਮਿਊਨਿਟੀਜ਼ ਕਿਤੇ ਨਾ ਕਿਤੇ ਦੇ ਡੋਂਟ ਮਾਈਂਡ, ਉਹਨਾਂ ਨੂੰ ਲੱਗਦਾ ਕਿ ਆਮ ਚੀਜ਼ਾਂ ਨੇ। ਆਪਾਂ ਲੋਕ ਕਿਤੇ ਨਾ ਕਿਤੇ ਕਹਿੰਦੇ ਹਾਂ ਯਾਰ ਕਿ ਤੁਸੀਂ ਜੋ ਕੁਛ ਕਰਨਾ ਆਪਣੇ ਘਰੇ ਕਰੋ, ਪਬਲਿਕ ਦੇ ਵਿੱਚ ਐਵੇਂ ਕਾਹਤੋਂ ਤੁਸੀਂ ਲੋਕਾਂ ਨੂੰ ਦਿਖਾਵਾ ਕਰਦੇ ਹੋ। ਇੱਕ ਕਪਲ ਹੈ ਆਪਣੀ ਕਮਿਊਨਿਟੀ ਦਾ, ਉਹਨਾਂ ਦਾ ਵਿਆਹ ਹੋਇਆ ਅਤੇ ਵੈਡਿੰਗ ਰਿਸੈਪਸ਼ਨ 'ਤੇ ਉਹਨਾਂ ਨੇ ਕਿਤੇ ਨਾ ਪਤਾ ਨਹੀਂ ਐਂਟਰੈਂਸ ਵੇਲੇ ਜਾਂ ਉਹਨਾਂ ਨੇ ਕਿਤੇ ਕੇਕ ਕੁੱਕ ਕੱਟਣ ਟਾਈਮ 'ਤੇ ਨਾ ਇੱਕ ਦੂਜੇ ਨੂੰ ਕਿਸ ਕਰ ਦਿੱਤਾ ਅਤੇ ਉਹਨਾਂ ਨੇ ਉਹ ਗੱਲ ਕੀਤੀ ਅਤੇ ਬਹੁਤ ਫੈਮਿਲੀ ਮੈਂਬਰਸ ਨੇ ਉਸ ਚੀਜ਼ ਨੂੰ ਨਿੰਦਿਆ, ਬੁਰਾ ਮਨਾਇਆ, ਕਹਿੰਦੇ ਯਾਰ ਵੀ ਬੱਚਿਆਂ ਨੂੰ ਕੋਈ ਸੰਗ ਸ਼ਰਮੀ ਹੈ ਨਹੀਂ ਗੀ, ਵੀ ਇੱਥੇ 500-700 ਬੰਦਾ ਬੈਠਾ, ਤੁਸੀਂ ਇੱਕ ਦੂਜੇ ਨੂੰ ਪਬਲਿਕਲੀ ਕਿਸ ਕਰੀ ਜਾ ਰਹੇ ਹੋ। ਉਹ ਮੁੰਡੇ ਦੇ ਮਾਂ ਬਾਪ ਨੇ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਆਹ ਕੀ ਕਰ ਰਹੇ ਹੋ, ਹੈ ਵੀ ਕਿੰਨੀ ਗਲਤ ਗੱਲ ਹੈ, ਤੁਸੀਂ ਆਪਦੇ ਮਾਂ ਬਾਪ ਦੀ ਕਿਤੇ ਨਾ ਕਿਤੇ ਸ਼ਰਮ ਮੰਨ ਲਓ। ਉਹ ਕਹਿੰਦੇ ਕਿ ਫਿਰ ਕੀ ਹੋ ਗਿਆ ਯਾਰ, ਸਾਡਾ ਵਿਆਹ ਹੋਇਆ, ਹੁਣ ਅਸੀਂ ਕਿਹੜਾ ਕਿਸੇ ਰੈਂਡਮ ਬੰਦੇ ਨੂੰ ਕਿਸੇ ਸਟ੍ਰੇਂਜਰ ਨੂੰ ਕਿਸ ਕਰ ਰਹੇ ਹਾਂ, ਸਾਡਾ ਵਿਆਹ ਹੋਇਆ, ਅਸੀਂ ਇੱਕ ਦੂਜੇ ਨੂੰ ਕਿਸ ਕਰ ਦਿੱਤਾ, ਐਡੀ ਕਿਹੜੀ ਗੱਲ ਹੈ, ਅਸੀਂ ਕਿਹੜਾ ਕੋਈ ਗੁਨਾਹ ਕਰਤਾ। ਅਤੇ ਉਹ ਪੇਰੈਂਟਸ ਵੀ ਅਤੇ ਬਾਕੀ ਫੈਮਿਲੀ ਮੈਂਬਰਸ ਵੀ ਵਿਆਹ ਤੋਂ ਬਾਅਦ ਗੱਲਾਂ ਕਰੀ ਜਾਣ ਵੀ ਦੇਖੋ ਮੁੰਡੇ ਕੁੜੀ ਅੱਜ ਕੱਲ੍ਹ ਕੋਈ ਸੰਗ ਸ਼ਰਮ ਨਹੀਂ ਮੰਨਦੇ, ਕੀ ਕੁਛ ਕਰ ਰਹੇ ਆ। ਬਟ ਹੁਣ ਦੇਖੋ ਉਹ ਵੀ ਆਪਣੇ ਥਾਂ 'ਤੇ ਕਿਤੇ ਨਾ ਕਿਤੇ ਠੀਕ ਨੇ, ਸਹੀ ਨੇ, ਵਿਆਹ ਹੋਇਆ ਉਹਨਾਂ ਦਾ, ਹੁਣ ਯਾਰ ਇਸ ਯੁੱਗ ਦੇ ਇਸ ਜ਼ਮਾਨੇ ਦੇ ਬੱਚੇ ਨੇ, ਉਹ ਇਹਨਾਂ ਚੀਜ਼ ਨੂੰ ਨਹੀਂ ਉਹਨਾਂ ਦੇਖੋ ਸੀਰੀਅਸ ਮੰਨਦੇ। ਹੁਣ ਪੁਰਾਣੇ ਸਮੇਂ 'ਚ ਤਾਂ ਕੋਈ ਹੱਥ ਫੜ ਕੇ ਵੀ ਨਹੀਂ ਸੀ ਤੁਰਦਾ, ਪੁਰਾਣੇ ਸਮੇਂ 'ਚ ਤਾਂ ਕੋਈ ਹਾਗੀ ਨਹੀਂ ਸੀ ਕਰਦਾ ਫੈਮਿਲੀਜ਼ ਦੇ ਸਾਹਮਣੇ। ਹੁਣ ਚਲੋ ਦਿਨ ਬ ਦਿਨ ਕਿਤੇ ਨਾ ਕਿਤੇ ਚੀਜ਼ਾਂ ਚੇਂਜ ਹੋ ਰਹੀਆਂ ਨੇ। ਸੋ ਨੰਬਰ ਹੈ ਆਪਣਾ 9056673337। ਕੀ ਤੁਹਾਨੂੰ ਲੱਗਦਾ ਕਿ ਉਸ ਫੈਮਿਲੀ ਨੇ ਕੁਝ ਗਲਤ ਕੀਤਾ ਜਾਂ ਬਿਲਕੁਲ ਵੀ ਨਹੀਂ? ਯਾਰ ਹੁਣ ਦੇਖੋ ਆਮ ਜਿਹੀਆਂ ਚੀਜ਼ਾਂ ਨੇ, ਐਡੀ ਐਡੀ ਕਿਹੜੀ ਗੱਲ ਹੋ ਗਈ, ਉਹਨਾਂ ਨੇ ਕੁਛ ਗਲਤ ਥੋੜ੍ਹਾ ਕੀਤਾ ਹੈਗਾ। ਥਿੰਗਸ ਹੈਪਨ, ਹੁਣ ਜਨਰੇਸ਼ਨ ਚੇਂਜ ਹੋ ਰਹੀ ਹੈ, ਉਹਨਾਂ ਨੂੰ ਲੱਗਦਾ ਕਿ ਯਾਰ ਅਸੀਂ ਕੁਛ ਰੋਂਗ ਨਹੀਂ ਕਰ ਰਹੇ ਤਾਂ ਇਟਸ ਓਕੇ। ਜਾਂ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਇੱਕ ਸੰਗ ਸ਼ਰਮ ਹੋਣੀ ਚਾਹੀਦੀ ਹੈ ਬੱਚਿਆਂ ਨੂੰ, ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਇਹ ਜ਼ਰੂਰ ਸੋਚਣਾ ਚਾਹੀਦਾ ਯਾਰ ਕਿ ਸਾਡਾ ਕਲਚਰ ਹੋਰ ਹੈ, ਸਾਡੀ ਇੱਕ ਕਮਿਊਨਿਟੀ ਡਿਫਰੈਂਟ ਹੈ, ਸਾਰਿਆਂ ਦੀ ਸੋਚ ਅਲੱਗ ਅਲੱਗ ਹੈ, ਵੀ ਇਹਨਾਂ ਚੀਜ਼ਾਂ ਤੋਂ ਆਪਾਂ ਥੋੜ੍ਹਾ ਜਿਹਾ ਪਰਹੇਜ਼ ਰੱਖੀਏ। ਨੰਬਰ ਹੈ ਆਪਣਾ 9056733337, 9056673337 'ਤੇ ਗੱਲਬਾਤ ਥੋੜ੍ਹੀ ਸਾਡੀ ਹੋਵੇਗੀ ਅਤੇ ਲੈਟਸ ਸੀ ਤੁਹਾਡਾ ਕੀ ਖਿਆਲ ਹੈ। ਹੁਣ ਤੁਹਾਨੂੰ ਲੱਗਦਾ ਕਿ ਬੱਚੇ ਥੋੜ੍ਹੇ ਜ਼ਿਆਦਾ ਖੁੱਲ੍ਹ ਰਹੇ ਨੇ, ਇੰਨਾ ਨਹੀਂ ਹੋਣਾ ਚਾਹੀਦਾ, ਜਾਂ ਤੁਹਾਨੂੰ ਲੱਗਦਾ ਕਿ ਯੂ ਨੋ ਫਿਰ ਕੀ ਹੋ ਗਿਆ, ਐਡੀ ਕਿਹੜੀ ਗੱਲ ਹੈ, ਜਿਹਨਾਂ ਨੇ ਥੋੜ੍ਹਾ ਬਹੁਤਾ ਕਰ ਦਿੱਤਾ ਤਾਂ ਹੁਣ ਗੋਰਿਆਂ 'ਚ ਵੀ ਹੁੰਦਾ ਹੀ ਹੈ ਯੂ ਮੇ ਕਿਸ ਦਾ ਬਰਾਈਡ, ਉਹਦੇ ਸਗਾ 'ਤੇ ਕਹਿੰਦੇ ਆ ਕਿ ਕਰਿਆ ਕਰੋ। ਆਪਾਂ ਹਜੇ ਵੀ ਯੂ ਨੋ ਉਸ ਸੋਚ ਦੇ ਵਿੱਚ ਆ ਕਿ ਫੈਮਿਲੀ ਦੇ ਮੂਹਰੇ ਆਈ ਨਹੀਂ ਕਰਨਾ, ਕੋਈ ਪੇਰੈਂਟਸ ਨੇ ਉਹਨਾਂ ਦੇ ਅੱਗੇ ਆਈ ਨਹੀਂ ਬਿਹੇਵ ਕਰਨਾ। ਸੋ ਚਲੋ ਨੰਬਰ ਹੈ ਆਪਣਾ 9056733337, 9056733337, 905-673-3337। ਕੀ ਤੁਹਾਡਾ ਖਿਆਲ ਹੈ, ਐਂਡ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਸ ਬਾਰੇ ਅਤੇ ਹੋਰ ਵੀ ਚਲੋ ਇਹਦੇ ਨਾਲ ਜੁੜੀਆਂ ਰਲੀਆਂ ਮਲੀਆਂ ਚੀਜ਼ਾਂ ਵਿੱਚ ਆਉਣਗੀਆਂ। ਸੋ ਲੈਟਸ ਟਾਕ, ਲੈਟਸ ਗੈਟ ਤੁਹਾਡੇ ਕੀ ਓਪੀਨੀਅਨਸ ਨੇ ਅਤੇ ਕਰਦੇ ਹਾਂ ਥੋੜ੍ਹੀ ਜਿਹੀ ਗੱਲਬਾਤ ਤੁਹਾਡੇ ਨਾਲ। 9056733337, 9056733337 is one and only apna number. Te aajo fir. Ji Mani ji, good morning sir, kivein ho?
3: Morning Navi.
0: Ki haal hai?
3: Navi, I think thoda ja expression of love, especially at that occasion. Asi do ko weddings attend kiti hain te similar, exact similar situations si te, I think they were supported. Saare wale. No one felt awkward. ਬੜੀ ਰੀਸੈਂਟਲੀ ਵੈਡਿੰਗ ਅਟੈਂਡ ਕੀਤੀ, ਉਹਦੇ 'ਚ ਬਿਲਕੁਲ ਇੱਦਾਂ ਹੀ ਸੀਗਾ ਤੇ ਆਈ ਥਿੰਕ ਇਟ ਵਾਜ਼ ਓਕੇ ਐਂਡ ਐਕਸੈਪਟੇਬਲ। ਜੇ ਉਹ ਕਿਹੜਾ ਕੋਈ ਲਾਈਕ ਆਈ ਡੋਂਟ ਵਾਂਟ ਐਕਸਪ੍ਰੈਸ ਲਾਈਕ ਯੋਰ ਨੋਰਮਲ ਹਲਕੇ ਜਿਹੇ ਕੇਸ ਸੀਗੇ, ਐਕਸਪ੍ਰੈਸ਼ਨ ਆਫ ਲਵ ਸੀਗਾ, ਹੁਣ ਉਹ ਕਿਹੜਾ ਓਪਰੇ ਨੇ ਵਿਆਹ ਨੇ ਅੱਛੇ ਤਾਂ ਓਪਰੇ 'ਚ ਵੀ ਚੱਲਦਾ ਰਹਿੰਦਾ
0: ਨਹੀਂ। ਸੋ ਤੁਸੀਂ ਕਿਸੇ ਫੰਕਸ਼ਨ 'ਤੇ ਗਏ ਤੇ ਆਪਣੀ ਕਮਿਊਨਿਟੀ ਦਾ ਫੰਕਸ਼ਨ ਸੀ?
3: ਬਿਲਕੁਲ ਆਪਣੀ ਕਮਿਊਨਿਟੀ ਦਾ ਫੰਕਸ਼ਨ ਸੀ ਤੇ ਦੂਜਾ ਇਟਸ ਨਾਟ ਅਬਾਊਟ ਗੋਰੇ ਤੁਸੀਂ ਗੋਆ ਚਲ ਜਾਓ ਹਰ ਵੈਡਿੰਗ ਚ ਹੁੰਦਾ ਯੂ ਮੇ ਕ੍ਰਿਸ ਕਿਸ ਦ ਬ੍ਰਾਈਡ ਸੋ ਆਪਣੀ ਇੰਡੀਆ ਚ ਵੀ ਹੈਗਾ ਆ ਸੋ ਇਟਸ ਨਾਟ ਅਬਾਊਟ ਗੋਰਿਆਂ ਚ ਹੀ ਹੈਗਾ ਜਾਂ ਕਿਸੇ ਹੋਰ ਕੰਮ ਤੁਸੀਂ ਇੰਡੀਆ ਚਲੇ ਜਾਓ ਉੱਥੇ ਰਿਲੀਜਨ ਵਿੱਚ ਹੈਗਾ ਆ
0: ਪਰ ਆਪਣੇ ਨੀ ਯਾਰ ਹੈਗਾ ਹਜੇ ਆਪਣੇ ਐਕਸੈਪਟਡ ਨਹੀਂ ਇਹ ਚੀਜ਼ ਹੈ
3: ਕਲਚਰ ਚ ਨੀ ਹੈਗਾ ਆਪਣੇ ਕਲਚਰ ਚ ਨੀ ਹੈਗਾ ਪਰ ਜੇ ਗੋਆ ਕ੍ਰਿਸਚਨ ਵੈਡਿੰਗ ਚਲੇ ਜਾਓ ਤੇ ਉੱਥੇ ਤੁਹਾਨੂੰ ਉੱਥੇ ਹੈਗਾ ਸੇਮ ਕਨਸੈਪਟ ਯੂ ਮੇ ਕਿਸ ਦ ਬ੍ਰਾਈਡ ਨਾ
0: ਪਰ ਤੁਸੀਂ ਸੋਚੋ ਹੁਣ ਆਪਣੇ ਕਿਤੇ ਯੂ ਨੋ ਉਸ ਲੈਵਲ ਤੱਕ ਦੀ ਕਿਸ ਕੋਈ ਕਰੇ ਤੱਕ ਮੈਨੂੰ ਲੱਗਦਾ ਨਹੀਂ ਫੈਮਿਲੀਜ਼ ਐਕਸੈਪਟ ਕਰਨੀ ਹੋ
3: ਤੁਸੀਂ ਉਹੀ ਕਹਿ ਰਹੇ ਨਾ ਵੀ ਆਪਾਂ ਲੈਵਲ ਨਹੀਂ ਨਾ ਡਿਸਕਸ ਕਰ ਸਕਦੇ ਕਿਹੜੇ ਲੈਵਲ ਤੱਕ ਦੀ ਕੇਸ ਹੈ ਬਟ ਜੇ ਇੱਕ ਨਾਰਮਲ ਜਿਵੇਂ ਕੇਸ ਹੋਈ ਹੈ ਤੇ ਆਈ ਥਿੰਕ ਇਟ ਸ਼ੁਡ ਬੀ ਓਕੇ ਐਕਸਪ੍ਰੈਸ਼ਨ ਆਫ ਲਵ ਸੀਗਾ ਉਹ ਵੀ ਆਪਾਂ ਕਿਹੜਾ ਕੋਈ ਬਹੁਤ ਅੱਛੀ ਹਰਕਤ ਕੀਤੀ ਹੈ ਆਈ ਥਿੰਕ ਇਟਸ ਓਕੇ ਮੈਂ ਫੰਕਸ਼ਨ ਅਟੈਂਡ ਕੀਤਾ ਉਹ ਸਾਰਿਆਂ ਨੇ ਉੱਥੇ ਉਹਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ
0: ਰੀਸੈਂਟਲੀ
3: ਕੀਤਾ ਬਹੁਤ ਐਪਰੀਸ਼ੀਏਟ ਕੀਤਾ ਜਿਹੜੇ ਤਰੀਕੇ ਨਾਲ ਉਹਨਾਂ ਨੇ ਐਕਸਪ੍ਰੈਸ ਕੀਤਾ ਹੈ ਜਾਂ ਜਿੰਨੀ ਲਿਮਿਟ ਚ ਜਿਹੜੇ ਤਰੀਕੇ ਨਾਲ ਕੀਤਾ ਉਹ ਇਵੈਂਟ ਵੈਰੀ ਵੈਲ ਐਕਸੈਪਟੇਬਲ ਸੀਗਾ ਜਿੱਦਾਂ ਦੇਖ ਰਹੇ ਸੀ ਨਾ ਪਬਲਿਕਲੀ ਬੈਠ ਕੇ ਵਾਜ਼ ਵੈਰੀ ਵੈਲ ਡਨ ਲਾਈਕ ਐਕਸੈਪਟੇਬਲੀ ਸੀਗਾ
4: ਰਹੀ ਗੱਲ ਜਿਹੜੀ ਮਤਲਬ ਕਿ ਆਪਣੇ ਬੈਕ ਹੋਮ ਦੀ ਗੱਲ ਉਹ ਚਲੋ ਠੀਕ ਹੈ ਉੱਥੇ ਅਸੈਪਟੇਬਲ ਨਹੀਂ ਹੈ ਪਰ ਮੈਂ ਰੀਸੈਂਟਲੀ ਆਪਣੇ ਫਰੈਂਡ ਵਾਲੇ ਇਸੀ ਬਾਰੇ ਆਪਣੀ ਗੱਲ ਹੋ ਰਹੀ ਸੀਗੀ ਵੀ ਇਹ ਚੀਜ਼ ਨੂੰ ਇਸ ਤਰ੍ਹਾਂ ਇਹ ਚੀਜ਼ ਨੂੰ ਆਪਣਾ ਮਤਲਬ ਇੱਕ ਟੈਬੂ ਬਣਾ ਚੁੱਕੇ ਹੈਗੇ ਆ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਮਤਲਬ ਬਹੁਤ ਬੜੀ ਗੱਲ ਹੈਗੀ ਹੈ ਤੇ ਉਸੀ ਚੱਕਰਾਂ ਦੇ ਵਿੱਚ ਮਤਲਬ ਇਸ ਚੀਜ਼ ਨੂੰ ਮਤਲਬ ਭੋ ਲਗੋ ਕੇ ਆਪਣੇ ਮਤਲਬ ਬੱਚਿਆਂ ਨੂੰ ਉੱਥੇ ਇਸੀ ਤਰ੍ਹਾਂ ਆਪਣਾ ਗਰੋਅਪ ਹੁੰਦੇ ਹੈਗੇ ਆ ਉਹਨਾਂ ਨੂੰ ਕੋਈ ਇਸ ਤਰ੍ਹਾਂ ਪਤਾ ਨੀ ਹੁੰਦਾ ਉਹਨਾਂ ਨੂੰ ਇਹ ਜਦੋਂ 16-17 ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਨੂੰ ਇਹ ਹੁੰਦਾ ਵੀ ਹਾਂ ਵੀ ਇਹ ਚੀਜ਼ ਸਾਡੇ ਤੋਂ ਲੁਕੋਏਗੀ ਤੇ ਮਤਲਬ ਬਹੁਤ ਬੜੀ ਗੱਲ ਹੈ ਮੈਂ ਹਾਂ ਉਸੀ ਚੀਜ਼ ਵੱਲ ਜਾਣਾ ਮਤਲਬ ਉਹਨਾਂ ਨੂੰ ਇਹ ਦਿਖਾਓ ਵੀ ਠੀਕ ਹੈ ਇਟਸ ਓਕੇ ਇਟਸ ਅ ਪਾਰਟ ਆਫ ਲਾਈਫ ਠੀਕ ਹੈ ਕੋਈ ਇੰਨੀ ਬੜੀ ਗੱਲ ਨੀ ਹੈ ਤਾਂ ਉਸ ਤਰ੍ਹਾਂ ਦੀ ਮਤਲਬ ਸੋਚ ਵੀ ਨੀ ਡਿਵੈਲਪ ਹੋਏਗੀ ਬੱਚੇ ਦੀ ਤਾਂ ਮੇਰੇ ਹਿਸਾਬ ਨਾਲ ਕੋਈ ਇੰਨੀ ਉਹ ਨੀ ਹੈ ਮੈਂ ਇਹ ਨੀ ਕਹੂੰਗਾ ਵੀ ਹਾਂ ਦੂਜੀ ਕਮਿਊਨਿਟੀ ਹੁੰਦਾ ਸਾਡੇ ਨੀ ਹੁੰਦਾ ਇਹ ਆਪਾਂ ਇਸ ਵਾਰ ਇਹ ਗੱਲ ਕਰੀਏ ਆਪਾਂ ਦੂਸਰੇ ਕਮਿਊਨਿਟੀਜ਼ ਨੂੰ ਅਕਸੈਪਟ ਹੀ ਕਿਉਂ ਕਰਨਾ ਪਰ ਇਹ ਜ਼ਰੂਰ ਕਹਿ ਸਕਦੇ ਹਾਂ ਵੀ ਹਾਂ ਠੀਕ ਹੈ ਇਟਸ ਓਕੇ ਕੋਈ ਇੱਡੀ ਬੜੀ ਗੱਲ ਨੀ ਹੈਗੀ ਥੋੜਾ ਜਿਹਾ ਆਪਣੇ ਹਿਸਾਬ ਨਾਲ ਚੇਂਜ ਹੋਣਾ ਪੈਣਾ ਹੈ
0: ਆਪਾਂ ਨਾ ਵੈਸੇ ਤੁਸੀਂ ਦੇਖੋ ਜੇ ਕਿਤੇ ਕੋਈ ਫਿਲਮ ਆ ਰਹੀ ਹੈ ਫਿਲਮ ਦੇ ਵਿੱਚ ਵੀ ਕੋਈ ਐਸੀ ਸੀਨ ਆ ਜਾਵੇ ਨਾ ਆਪਾਂ ਬੰਦ ਕਰਦੇ ਆ ਪੇਰੈਂਟਸ ਦੇ ਅੱਗੇ
4: ਜ਼ਰੂਰ ਪਹਿਲਾਂ ਐਦਾਂ ਜ਼ਰੂਰ ਹੋ ਜਾਂਦਾ ਵੀ ਮੈਨੂੰ ਲੱਗਦਾ ਨੀ ਵੀ ਆ ਅੱਜ ਦੇ ਆਪਣਾ ਜੋ ਥੋੜੀ ਜਨਰੇਸ਼ਨ ਹੈਗੀ ਹੈ ਵੀ ਏਦਾਂ ਕਰੇਗੀ
0: ਜੀ
4: ਮੈਂ ਖੁਦ ਨੀ ਆਪਣਾ ਵੀ ਹਾਂ ਠੀਕ ਹੈ ਪਤਾ ਹੋਣਾ ਚਾਹੀਦਾ ਸਭ ਕੁਝ ਪਤਾ ਹੋਣਾ ਚਾਹੀਦਾ ਬੱਚੇ ਨੂੰ ਅੱਜ ਨੀ ਤਾਂ ਕੱਲ ਤਾਂ ਪਤਾ ਲੱਗਣਾ ਹੀ ਹੈ ਪਤਾ ਲੱਗੇਗਾ ਉਸ
0: ਕੁੜੀ ਨੇ ਬਕੀਨੀ ਵੀ ਪਾਈ ਤੱਕ ਹੈ ਉਹ ਵੀ ਆਪਾਂ ਬੰਦ ਕਰ ਦਿੰਦੇ ਵੀ ਹਾਏ ਹੋਏ ਪੇਰੈਂਟਸ ਦੇ ਸਾਹਮਣੇ ਨੀ ਇਹ ਚੀਜ਼ ਦੇਖਣੀ ਸੁਨੰਦਾ ਸ਼ਰਮਾ ਉਹਨੇ ਨਾ ਕਿਸੇ ਲੇਡੀਜ਼ ਦੇ ਫੀਮੇਲ ਦੇ ਸੈਨੀਟਰੀ ਪ੍ਰੋਡਕਟ ਦੀ ਐਡ ਕਰ ਦਿੱਤੀ ਤੇ ਉਸ ਐਡ ਥੱਲੇ ਲੋਕ ਮੰਦਾ ਚੰਗਾ ਲਿਖ ਰਹੇ ਆ ਵੀ ਆਹ ਤੈਨੂੰ ਆਹ ਕੀ ਲੋੜ ਪੈ ਗਈ ਇਦਾਂ ਦੀ ਐਡ ਕਰਦੀ ਦੱਸ ਇਹ ਕਾਮਨ ਚੀਜ਼ ਯਾਰ ਜਿਹੜੀ ਕਿ ਲੇਡੀਜ਼ ਨੂੰ ਚਾਹੀਦੀ ਹੁੰਦੀ ਹੈ
4: ਪਤਾ ਨੀ ਹੋਏਗਾ ਜੋ ਕਿ ਸਿੱਧੀ ਗੱਲ ਹੈ ਜੇ ਪਤਾ ਵੀ ਹੋਏਗਾ ਕੋਈ ਕਿਸੇ ਨੇ ਆਪਣਾ ਮਤਲਬ ਪੂਰਾ ਆਪਣਾ ਡਿਟੇਲ ਦੇ ਵਿੱਚ ਦੇਖਿਆ ਹੋਏਗਾ ਪਤਾ ਹੋਣਾ ਚਾਹੀਦਾ ਹੈ ਮੁੰਡਿਆਂ ਨੂੰ ਵੀ ਕੁੜੀਆਂ ਨੂੰ ਤਾਂ ਚੱਲ ਪਤਾ ਹੁੰਦਾ ਮੁੰਡਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਜੇ ਛੋਟੇ ਹੁੰਦੇ ਉਹ ਦੱਸ ਦੂੰਗੇ ਇਟਸ ਓਕੇ
0: ਠੀਕ ਹੈ ਸੋ ਚਲੋ ਠੀਕ ਹੈ ਵੈਰੀ ਥੈਂਕ ਯੂ ਸੋ ਅਗਲੀਆਂ ਕਾਲਸ ਲੈਂਦੇ ਹਾਂ ਸਾਰੇ ਨਾ ਜਦੋਂ ਤੁਸੀਂ ਕਾਲ ਕਰਦੇ ਹੋ ਪਲੀਜ਼ ਹੋਲਡ ਕਰ ਲਿਆ ਕਰੋ ਹੁਣ 6 ਜਣੇ ਆਏ ਤੁਹਾਡੀ ਕਾਲ ਨਹੀਂ ਲੈ ਹੋਈ ਰਾਈਟ ਅਵੇ ਤੁਸੀਂ ਕੱਟ ਦਿੱਤੀ ਜਸਟ ਪਲੀਜ਼ ਹੋਲਡ ਦ ਲਾਈਨ ਮੈਂ ਸਾਰਿਆਂ ਨਾਲ ਗੱਲ ਕਰੂੰਗਾ, ਜਸਟ ਥੋੜ੍ਹਾ ਜਿਹਾ ਪਲੀਜ਼ ਇਫ ਯੂ ਡੋਂਟ ਮਾਇੰਡ ਹੋਲਡ ਕਰ ਲਿਆ ਕਰੋ। ਸਾਡੇ ਨਾਲ ਸੁੱਖ ਭਾਜੀ ਜੁੜੇ ਆ ਗ੍ਰੈਂਡ ਹੋਮ ਫਰਨੀਚਰ ਤੋਂ, ਨੰਬਰ ਵਨ ਟੀਮ ਬਈ, ਐਂਡ ਗ੍ਰੈਂਡ ਹੋਮ ਫਰਨੀਚਰ ਪੰਜਾਬੀ ਦਾਰਾ ਇਸ ਵੀਕਐਂਡ ਲਾਈਵ ਆਨ ਲੋਕੇਸ਼ਨ। ਸੁੱਖ ਭਾਜੀ ਕਿਵੇਂ ਹੋ?
5: ਬਹੁਤ ਸ਼ੁਕਰੀਆ, ਧੰਨਵਾਦ ਨਬੀ ਬਾਈ ਜੀ। ਬਿਲਕੁਲ ਇਸ ਲੌਂਗ ਵੀਕਐਂਡ ਦੇ ਉੱਪਰ ਪੰਜਾਬੀ ਲਹਿਰਾਂ ਦੀ ਟੀਮ ਵੀ ਜਿਹੜੀ ਪਹੁੰਚੂਗੀ ਸਾਡੇ ਕੋਲ, ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ। ਤੇ ਨਾਲ ਦੀ ਨਬੀ ਬਾਈ ਜੀ ਇਸ ਵੀਕਐਂਡ ਉੱਪਰ ਸਾਰੀ ਇਨਵੈਂਟਰੀ ਜਿਹੜੀ ਲੇਟੈਸਟ ਪਰਿਵਾਰਾਂ ਵਾਸਤੇ ਲੈ ਕੇ ਆਏ ਹਾਂ, ਪਰ ਲੌਂਗ ਵੀਕਐਂਡ ਸਪੈਸ਼ਲ ਜਿਹੜੀਆਂ ਪ੍ਰਾਈਜ਼ ਲੋਐਸਟ ਤੇ ਨਾਲ ਤੋਹਫੇ ਜਿਹੜੇ ਵੱਡੇ ਵੱਡੇ ਤੁਹਾਨੂੰ ਇਸ ਵੀਕਐਂਡ ਦੇ ਉੱਪਰ ਦਿੱਤੇ ਜਾਣੇ ਆ। ਤੇ ਨਬੀ ਬਾਈ ਜੀ ਇੱਕ ਡੀਲ ਦਿੰਦੇ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਮੇਡ ਇਨ ਇਟਲੀ ਦਾ, ਇਟਲੀ ਤੋਂ ਬਣ ਕੇ ਆਇਆ ਬੈਡਰੂਮ ਸੈੱਟ, ਸਟੈਂਪ ਵੀ ਲੱਗੀ ਹੋਈ ਹੈ, ਤੁਹਾਨੂੰ ਦਿਖਾਵਾਂਗੇ ਸਟੋਰ ਆ ਜਿਓ। ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ, ਕਿੰਗ ਸਾਈਜ਼ ਦਾ ਪਲੇਟਫਾਰਮ ਵਾਲਾ ਬੈਡਰੂਮ ਸੈੱਟ, ਕਿੰਗ ਬੈੱਡ, ਡਰੈਸਰ, ਮਿਰਰ ਵਿਦ ਸਾਈਡ ਟੇਬਲ, ਪੂਰਾ ਬੈਡਰੂਮ ਸੈੱਟ ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ ਦੇ ਨਾਲ, ਮੇਡ ਇਨ ਇਟਲੀ ਦਾ ਬੈਡਰੂਮ ਸੈੱਟ, ਪਲੇਟਫਾਰਮ ਵਾਲਾ ਫੱਟੇ ਵਾਲਾ ਬੈਡਰੂਮ ਸੈੱਟ ਜਿਹਨੂੰ ਆਪਾਂ ਕਹਿ ਸਕਦੇ ਹਾਂ। ਸੋ ਮੇਡ ਇਨ ਇਟਲੀ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 3,350 ਸੀ, ਲੌਂਗ ਵੀਕਐਂਡ ਸਪੈਸ਼ਲ ਪੂਰਾ ਬੈਡਰੂਮ ਸੈੱਟ 1299 ਦਾ, 1299 ਦਰ ਦੇ ਵਿੱਚ, 1299 ਦੇ ਵਿੱਚ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੇ ਨਾਲ ਇਸ ਲੌਂਗ ਵੀਕਐਂਡ ਦਾ ਤੋਹਫਾ 50 ਇੰਚ ਦਾ ਟੈਲੀਵਿਜ਼ਨ ਐਲ ਜੀ ਦਾ, 50 ਇੰਚ ਦਾ ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣਾ ਇਸ ਬੈਡਰੂਮ ਸੈੱਟ ਦੇ ਨਾਲ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਡੀਲਾਂ ਤੁਹਾਡਾ ਇੰਤਜ਼ਾਰ ਕਰੂਗੀਆਂ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਬੀ ਬਾਜੀ।
0: ਕੀ ਬਾਤ ਹੈ, 294 ਵਾਕਰ ਡਰਾਈਵ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਾਲ। 7114 ਹੈਲੋ ਜੀ, ਕਿਵੇਂ ਹੋ?
6: ਠੀਕ ਠਾਕ ਨਵੀ ਜੀ, ਕੀ ਹਾਲ ਹੈ?
0: ਬਹੁਤ ਵਧੀਆ ਵੀਰੇ, ਬਹੁਤ।

0: ਇੱਕ ਜਨਰੇਸ਼ਨ ਗੈਪ ਕਿਉਂ ਇੰਨਾ ਹੈਗਾ ਵੀ ਹੁਣ ਜਿਹੜੇ ਕਈ ਲੋਕ ਨੇ ਉਹ ਬਹੁਤ ਬੁਰਾ ਮੰਨਦੇ ਆ, ਕੁਝ ਲੋਕ ਕਹਿੰਦੇ ਯਾਰ ਏਡੀ ਕਿਹੜੀ ਗੱਲ ਹੋ ਗਈ, ਵਟਸ ਦ ਬਿਗ ਡੀਲ?
1: ਉਹ ਬੇਸਿਕਲੀ ਥੋੜੀ ਨਾਰਸਿਸਿਜ਼ਮ ਹੈਗੀ ਹੈ ਨਾ ਜੀ ਆਪਾਂ ਨੂੰ ਨਾ, ਜਿਹੜੀ ਆਪਣੀ ਆਪਾਂ ਲੋਕਾਂ ਨੂੰ ਆਪਾਂ ਨੂੰ ਨਾ ਆਪਣੇ ਚ ਬੜਾ ਫਾਲਟ ਦਿਖਦਾ, ਆਪਾਂ ਆਪਣੇ ਬੰਦਿਆਂ ਨੂੰ ਗਲਤ ਕਹਿ ਦਿੰਦੇ ਆ, ਬਾਹਰ ਵਾਲੇ ਨੂੰ ਗਲਤ ਕਹਿਣ ਚ ਡਰ ਲੱਗਦਾ। ਬਾਹਰ ਵਾਲਾ ਜੇ ਤੁਹਾਡੇ ਬੱਚੇ ਨੂੰ ਕੁਛ ਕਹਿ ਜਾਵੇ ਘਰੇ ਆ ਕੇ, ਪੇਰੈਂਟ ਆ ਕੇ ਚਤਰੋਲ ਬੱਚੇ ਦੀ ਕਰ ਦਿੰਦਾ, ਤੇ ਇਹ ਨਾਰਸਿਸਿਜ਼ਮ ਹੈ। ਇਹ ਮੇਰਾ ਟੇਕ ਹੈ, ਠੀਕ ਹੈ ਜੀ, ਤੇ ਇਹ ਆ ਟੇਕ ਹੈ, ਠੀਕ ਹੈ ਜੀ, ਤੇ ਇਹ Yeah, I mean, if you love yourself, if you love your kids, that whole moment, in my opinion, giving a small little kiss on the lips is just beautiful, you know, that's it.
0: Chalo, thank you sir, bahut shukriya. So, eh bhai ji, kehnde ki it's beautiful. Eh ta kehnde saga te karna chahida, ek token of appreciation hai. Theek hai sir, very good. And ek tusi yaad rakho, beyond eyewear no? ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ ਤੇ ਐਨਕਾਂ ਚਾਹੀਦੀਆਂ, ਇੱਕ ਐਨਕ ਲਓ, ਦੂਜੀ ਬਿਲਕੁਲ ਫਰੀ ਸਨ ਗਲਾਸਿਸ ਐਂਡ ਪ੍ਰਸਕ੍ਰਿਪਸ਼ਨ ਦੀ ਐਨਕਾਂ ਬਿਯੋਂਡ ਆਈਵਰ ਜ਼ਰੂਰ ਜ਼ਰੂਰ ਜ਼ਰੂਰ ਵਿਜ਼ਿਟ ਕਰੋ ਤੁਸੀਂ, ਇਹਦੇ ਤੁਹਾਡੇ ਲਈ ਹਾਜ਼ਰ ਨੇ। ਨੰਬਰ ਹੈ 905-793-3937 ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ ਜੀ। 6266 ਹੈਲੋ।
2: ਹਾਂਜੀ ਭਾਜੀ, ਮੈਂ ਕਹਿਣਾ ਸੀਗਾ ਵੀ ਜਿੱਦਾਂ ਮੈਂ ਊਬਰ ਲਿਫਟ ਕਰਦਾ ਨਾ, ਤੇ ਕਈ ਵਾਰੀ ਜਦੋਂ ਰਾਈਡ ਸਾਡੇ ਕੋਲ ਨਹੀਂ ਹੁੰਦੀ ਨਾ, ਤੇ ਫੇਰ ਸਾਨੂੰ ਕਾਲ ਕਰਨੀ ਸੌਖੀ ਹੈ। ਕਈ ਵਾਰੀ ਆਪਾਂ ਹੋਲਡ ਤੇ ਹੁੰਦੇ ਆ ਤੇ ਉਧਰੋਂ ਰਾਈਡ ਆ ਜਾਂਦੀ ਆ, ਫੇਰ ਸਾਨੂੰ ਅਚਾਨਕ ਕੱਟਣਾ ਪੈ ਜਾਂਦਾ।
0: ਕੋਈ ਨਾ ਕੋਈ ਨਾ, ਨੋ ਪ੍ਰੋਬਲਮ, ਮੈਂ ਜਸਟ ਜਨਰਲੀ ਕਹਿ ਰਿਹਾ, ਮੈਂ ਸਮਝਦਾ ਕਈ ਵਾਰ ਮਜਬੂਰੀਆਂ ਹੁੰਦੀਆਂ, ਕੋਈ ਇਸ਼ੂ ਨਹੀਂ।
2: ਸਾਨੂੰ ਇੱਕ ਦੱਸ ਰਿਹਾ ਵੀ ਕਈ ਵਾਰੀ ਨਾ ਮੇਰੇ ਵਰਗੇ ਬੰਦੇ ਹੋਣਗੇ
0: ਜੀ ਜੀ
2: ਕੱਟ ਜਾਂਦੇ।
0: ਕੋਈ ਨਾ ਕੋਈ ਨਾ, ਮੋਸਟ ਵੈਲਕਮ, ਨੋ ਪ੍ਰੋਬਲਮ, ਕੋਈ
2: ਕੋਈ ਚੱਕਰ ਨਹੀਂ। ਹਾਂਜੀ ਹਾਂਜੀ, ਬਾਕੀ ਭਾਜੀ ਮੈਂ ਤਾਂ ਮਜ਼ਾਕ ਦੇ ਵਿੱਚ ਹੀ ਕਹਿਣਾ ਸੀਗਾ ਇੱਕ ਗੱਲ ਵੀ, ਪੇਰੈਂਟਸ ਜਿਹੜੇ ਬਜ਼ੁਰਗ ਨੇ ਹਨਾ, ਜ਼ਿਆਦਾ ਬਜ਼ੁਰਗ ਨੇ, ਉਹ ਮੈਨੂੰ ਲੱਗਦਾ ਵੀ ਰੈਗਰੈਟ ਕਰਦੇ ਹੋਣਗੇ ਵੀ ਯਾਰ ਇਹ ਤਾਂ ਇਹ ਕਰਦੇ ਨੇ, ਸਾਡੇ ਵੇਲੇ ਤਾਂ ਇਹੋ ਜਿਹਾ ਕੁਛ ਹੁੰਦਾ ਨੀ।
0: ਰੈਗਰੇਟ
2: ਹੀ ਨੀ ਹੋਣਾ, ਉਹ ਕਹਿਣਾ ਠੀਕ ਆ ਯਾਰ ਪਿਆਰ ਆ, ਏਦਾਂ ਹੀ ਹੁੰਦਾ, ਹੋਰ ਕਿੱਦਾਂ ਹੁੰਦਾ।
0: ਨਹੀਂ ਠੀਕ ਹੈ ਤੁਹਾਡੀ ਗੱਲ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ, ਧੰਨਵਾਦ। ਨਹੀਂ ਭਾਜੀ ਉਹਨੇ ਕਹਿੰਦੇ ਕਿ ਨਵੀਂ ਯਾਰ, ਉਹਨਾਂ ਨੂੰ ਪੇਰੈਂਟਸ ਨੂੰ ਤਾਂ ਜੈਲਸੀ ਹੈ ਕਿ ਯਾਰ ਸਾਨੂੰ ਤਾਂ ਇਹ ਮੌਕਾ ਮਿਲਿਆ ਨਹੀਂ, ਬੱਚੇ ਸਾਡੇ ਬੁੱਲੇ ਲੁੱਟ ਰਹੇ ਆ ਪਬਲਿਕ ਦੇ ਵਿੱਚ। ਓਕੇ, ਇੱਕ ਨਾ ਤੁਸੀਂ ਯਾਦ ਜ਼ਰੂਰ ਰੱਖਣਾ ਮੈਸੇਜ ਸਾਡੇ ਯਾਰ, ਬਹੁਤ ਹੀ ਪਿਆਰੇ ਸੱਜਣ ਏਚ ਕੇ ਮੂਵਰਸ ਵਾਲੇ, ਆਪਣੀ ਕਮਿਊਨਿਟੀ ਦੀ ਲੀਡਿੰਗ ਮੂਵਿੰਗ ਕੰਪਨੀ, ਇਹਨਾਂ ਕੋਲ 30-35 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ। HK Movers 416-524-6704-6704-HK-HK-HK-Movers 5997
3: ਜੀ, ਵੈਲਕਮ ਜੀ। ਜੇ ਓਵਰ ਲਿਮਿਟ ਕਰਦੇ ਆ, ਮੈਂ ਦੇਖਿਆ ਜਿਆਦਾ, ਚਲੋ ਮਾਇੰਡ ਨਾ ਕਰੇ ਕੋਈ ਵੀ ਬੰਦਾ, ਮਾਇੰਡ ਨਾ ਕਰੇ, ਜਿਹੜੀ ਨਵੀਂ ਜਨਰੇਸ਼ਨ ਆ ਨਾ, ਦਿਖਾਵਾ ਵੱਧ ਕਰਦੀ ਆ ਤੇ ਰੀਲੀ ਨੀ ਹੈਗਾ ਉਹਨਾਂ।
0: ਓਕੇ,
3: ਹਾਂਜੀ, ਉਹ ਰੀਲੀ ਨੀ ਹੈਗਾ, ਮੈਂ ਦੇਖਿਆ ਵੀ ਰੀਲੀ ਉਹਨਾਂ ਹੈ ਨੀ ਗਾ, ਤੇ ਮੁੜ ਕੇ ਉਹ ਜਿੱਦਾਂ ਕਹ ਲਵੇ ਤੂੰ ਕੌਣ ਮੈਂ ਕੌਣ ਹੋਈ ਜਾਂਦੀ ਆ ਘਰੇ, ਤੇ ਬਾਹਰ ਦਿਖਾਵਾ ਕਰੀ ਜਾਂਦੇ ਆ ਆਪਾਂ, ਐਵੇਂ ਹੱਥ ਪੈਰ ਜਿਹਾ ਮਾਰੀ ਜਾਂਦੇ ਆ ਤੇ ਲੱਲਾ ਭੱਬਾ ਜਿਹਾ ਹਨਾ,
0: ਮੈਂ
3: ਮੇਰਾ ਖਿਆਲ ਵੀ ਮੈਂ 90% ਵੇਖਿਆ, 10% ਹੁੰਦੀ ਆ, 90% ਹੁੰਦੀ ਨੀ ਗੀ।
0: ਅੱਛਾ,
3: 90% ਤਾਂ ਘਰੇ ਤੂੰ ਕੌਣ ਮੈਂ ਕੌਣ ਹੋਈ ਜਾਂਦੀ ਆ ਨਾ।
0: ਅੱਛਾ,
3: ਪਹਿਲਾਂ ਵੀ ਸੀਗਾ, ਹੁਣ ਵੀ ਹੈਗਾ, ਮੈਂ ਇਹ ਨੀ ਕਹਿੰਦਾ ਵੀ ਪਹਿਲਾਂ ਹੈ ਨੀ ਸੀ, ਪਹਿਲਾਂ ਵੀ ਸੀਗਾ, ਪਰ ਪਹਿਲਾਂ ਦਿਖਾਵਾ ਨਹੀਂ ਸੀਗਾ, ਹੁਣ ਦਿਖਾਵਾ ਜ਼ਿਆਦਾ ਹੋ ਗਿਆ।
0: ਦਿਖਾਵਾ ਜ਼ਿਆਦਾ ਹੋ ਗਿਆ, ਚਲੋ ਠੀਕ ਹੈ।
3: ਹਾਂ ਮੈਂ ਉਹ ਚੀਜ਼ ਕਹਿੰਦਾ ਵੀ ਦਿਖਾਵਾ ਭਲਾ ਘੱਟ ਕਰ ਲਓ ਹਨਾ, ਤੇ ਰਿਐਲਿਟੀ ਹੋਣੀ ਚਾਹੀਦੀ ਹੈ।
0: ਚਲੋ ਠੀਕ ਹੈ ਸਰ, ਨਹੀਂ ਥੈਂਕ ਯੂ ਤੁਹਾਡਾ ਸੋਜੇ ਕਰਨਾ।

0: ਤਾਂ ਭਾਜੀ ਕਹਿੰਦੇ ਕਿ ਯਾਰ ਤੁਸੀਂ ਸਗਾ ਤੇ ਚਲੋ ਕਰੋ, ਬਟ ਉਹ ਚੀਜ਼ ਅੰਦਰੋਂ ਅੰਦਰੀ ਵੀ ਹੋਣੀ ਚਾਹੀਦੀ ਹੈ, ਨਹੀਂ ਵੀ ਉੱਥੋਂ ਉੱਤੋਂ ਅਸੀਂ ਲੋਕਾਂ ਨੂੰ ਦਿਖਾ ਰਹੇ ਹਾਂ ਤਾਂ। ਸੋ ਨੰਬਰ ਹੈ ਆਪਣਾ 9056733337 'ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਸਾਡੇ ਨਾਲ ਜੁੜ ਚੁੱਕੇ ਨੇ ਸਰਾਸ਼ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਸ਼ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦਿੰਦੇ ਆ, ਇਹ ਲੋਨ ਤੁਹਾਡੀ ਐਜੂਕੇਸ਼ਨ ਦੇ ਲਈ ਹੈ। ਅਤੇ ਸਰਾਸ਼ ਪਹਿਲਾਂ ਤਾਂ ਵੈਲਕਮ ਸਰ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਹੈ?
1: ਵਧੀਆ ਵਧੀਆ, ਤੁਸੀਂ ਦੱਸੋ ਜੀ।
0: ਬਹੁਤ ਵਧੀਆ ਸਰ, ਠੀਕ ਹੈ। ਸੋ ਸਰਾਸ਼ ਪਹਿਲਾਂ ਇਹ ਦੱਸੋ, ਇਹ ਜਿਹੜਾ ਲੋਨ ਮਿਲ ਰਿਹਾ, ਇਹ ਕਿੰਨਾ ਕੁ ਤੁਹਾਨੂੰ ਲੋਨ, ਕਿੰਨੇ ਕੁ ਪੈਸੇ ਮਿਲ ਜਾਂਦੇ ਆ, ਤੇ ਇਹ ਜਿਹੜੀਆਂ ਕਲਾਸਿਸ ਲਾਉਣੀਆਂ ਪੈਂਦੀਆਂ, ਕੀ ਇਹ ਆਨਲਾਈਨ ਨੇ ਤੇ ਕਿੰਨੀਆਂ ਕੁ ਸੌਖੀਆਂ ਨੇ?
1: ਹਾਂਜੀ, ਇਸ ਲੋਨ ਕੀ ਰੇਂਜ ਹੈ? 50,000 ਸੇ 1,70,000 ਡਾਲਰ ਤੱਕ, ਕਹੀਂ ਵੀ ਆਪ ਇਸਕੋ ਖਰਚ ਕਰ ਸਕਤੇ। ਗਵਰਨਮੈਂਟ ਆਪਕੋ ਦੇ ਹੀ ਰਹੀ ਹੈ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ, ਕਿਸੀ ਕੇ ਲੀਏ ਗਰੋਸਰੀ ਕਰਨਾ, ਕਿਸੀ ਕੇ ਲੀਏ ਬੈਕ ਹੋਮ ਭੇਜਣਾ, ਕਿਸੀ ਕੇ ਲੀਏ ਇਨਵੈਸਟ ਕਰਨਾ, ਕਿਸੀ ਕੇ ਲੀਏ ਮੋਰਟਗੇਜ ਭਰਨਾ, ਕਹੀਂ ਪਰ ਇਸ ਪੈਸੇ ਕੋ ਯੂਜ਼ ਕਰ ਸਕਤੇ, ਕੋਈ ਵੀ ਰਿਸਟ੍ਰਿਕਸ਼ਨ ਨਹੀਂ ਹੈ। PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਆਪ ਹੈ, ਓਨਟਾਰੀਓ ਮੇਂ ਕਹੀਂ ਵੀ ਰਹਤੇ, ਕੋਈ ਏਜ ਲਿਮਿਟ ਨਹੀਂ ਹੈ, ਚਾਹੇ ਆਪ ਪੈਨਸ਼ਨ ਪੇ ਹੈ, ਚਾਹੇ ਆਪ ਅਨਇੰਪਲੋਇਡ ਇੰਪਲੋਇਡ ਹੈ, ਕਾਲ ਕਰੇ, ਅਸੈਸਮੈਂਟ ਕਰਾਏ। ਇਸਮੇ ਕੁਛ ਵੀ ਚਲਾਕੀ ਹੈ, ਹੇਰੇ ਫੇਰੀ ਨਹੀਂ ਹੈ, ਬਿਨਾ ਕੋਲੈਟਰਲ ਕੇ, ਬਿਨਾ ਸਟ੍ਰੈਸ ਕੇ, ਬਿਨਾ ਕਿਸੀ ਕ੍ਰੈਡਿਟ ਚੈੱਕ ਕੇ ਲੋਨ ਹੈ, ਮਿਸ ਨਾ ਕਰੇ। ਕਲਾਸਿਸ ਆਨਲਾਈਨ ਹੈ, ਸਿਰਫ ਆਪਣੇ ਸਿਰਫ 20 ਘੰਟੇ ਹਫਤੇ ਮੇਂ ਫੋਨ ਪੇ, ਲੈਪਟਾਪ ਪੇ ਕਲਾਸ ਲਗਾਨੀ ਹੈ। ਸੈਲਫ ਸਟੱਡੀ ਮਾਡਲ ਹੈ, ਨੋ ਟੀਚਰ, ਨੋ ਐਗਜ਼ਾਮ, ਓਨਲੀ ਸਿੰਪਲ ਅਸਾਈਨਮੈਂਟਸ।
0: ਐਂਡ ਨੈਕਸਟ ਬੈਚ ਕਦੋਂ ਸ਼ੁਰੂ ਹੋ ਰਹੀ ਹੈ?
1: ਹਾਂਜੀ, 14 ਅਕਤੂਬਰ ਕੋ ਸਟਾਰਟ ਹੈ, ਤੋ ਮਤਲਬ ਆਪਕੇ ਪਾਸ ਯਹੀ ਵੀਕ ਰਹਿ ਗਿਆ ਰਜਿਸਟਰ ਕਰਾਨੇ ਕੇ ਲੀਏ, ਔਰ ਮਤਲਬ 1.5 ਮਹੀਨੇ ਮੇਂ ਆਪਕੇ ਖਾਤੇ ਮੇਂ ਫੰਡਿੰਗ ਠਾ ਕਰਕੇ ਆ ਜਾਤੀ ਹੈ, ਡਾਇਰੈਕਟ ਹਮਾਰੇ ਪਾਸ ਨਹੀਂ ਆਤੀ, ਆਪਕੇ ਖਾਤੇ ਮੇਂ ਗਵਰਨਮੈਂਟ ਡਾਇਰੈਕਟ ਆਪਕੇ ਖਾਤੇ ਮੇਂ ਆਤੀ ਹੈ। ਅਭੀ ਇਨਰੋਲ ਕਰੇਂਗੇ ਤੋ 2-3 ਮਹੀਨੇ ਮੇਂ ਪੈਸੇ ਆ ਜਾਏਂਗੇ। ਆਪਕੋ ਪਤਾ ਹੈ ਗਵਰਨਮੈਂਟ ਕਟਸ ਕਰ ਰਹੀ ਹੈ, ਕਿਆ ਪਤਾ ਯਹਾਂ ਪੇ ਕਭੀ ਕੋਈ ਨਾ ਕੋਈ ਕਟਸ ਆ ਜਾਏ, ਤੋ ਆਪ ਹੀ ਪੀਛੇ ਰਹਿ ਜਾਏਂਗੇ। ਗਵਰਨਮੈਂਟ ਜੈਸੇ ਏਅਰਪੋਰਟ ਵੇਚ ਰਹੀ ਹੈ ਆਪਣੇ, ਕਿਆ ਪਤਾ ਯਹਾਂ ਵੀ ਕਟਸ ਆ ਜਾਏ, ਇਸ ਲਈ ਅਭੀ ਇਨਰੋਲ ਕਰੇ। ਆਫਿਸ ਹਮਾਰਾ 218 ਐਕਸਪਰਟ ਬੁਲੇਵਰਡ ਪੇ ਹੈ, 6 ਬੰਦੇ ਆਪਕੇ ਲਈ ਕੰਮ ਕਰ ਰਹੇ ਹੈ, ਕੋਈ ਵੀ ਮਿੱਠੀ ਬਾਤ ਚਲਾਕੀ ਨਹੀਂ ਹੈ। ਹਮਾਰੀ ਫੀਸ ਕੰਮ ਹੋਣੇ ਕੇ ਬਾਅਦ $199 ਹੈ, ਕੋਈ ਇਸਮੇ ਕਮਿਸ਼ਨ ਨਹੀਂ ਹੈ, ਕਿਉਂਕਿ ਨਾ ਮੈਨੇ ਆਗੇ ਰਿਸ਼ਵਤ ਦੇਣੀ ਹੈ, ਨਾ ਮੈਨੇ ਆਪਸੇ ਰਿਸ਼ਵਤ ਲੈਣੀ ਹੈ। ਨੰਬਰ 437-264-3175 ਸਾਫ ਕੰਮ ਹੈ, ਸਾਫ ਤਰੀਕੇ ਸੇ ਕਰ ਰਹੇ ਹੈ। ਫੀਸ ਵੀ ਮਾਰੀ $199 ਕੰਮ ਹੋਣੇ ਕੇ ਬਾਅਦ ਮੈਂ ਆਪਣੇ ਆਪਣੀ ਇਮਾਨਦਾਰੀ ਸੇ ਦੇਣੀ ਹੈ। 437-264-3175 437-264-3175 437-264-3175
0: ਨੰਬਰ ਹੈ 437-264-3175 ਸਰਸ਼ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਫੋਰ ਯੋਰ ਕਾਲ 0575 ਜੀ ਸਰ, ਕੀ ਹਾਲ ਆ?
2: ਨਵੀਆ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
0: ਵਧੀਆ ਸਰ, ਕੀ ਬਣਦਾ?
2: ਬਸ ਜੀ ਵਧੀਆ ਜੀ ਵਧੀਆ।
0: ਵੀਕਐਂਡ ਕਿਵੇਂ ਰਿਹਾ?
2: ਮੇਰੇ ਹਿਸਾਬ ਤੋਂ ਨਾ ਬਸ ਬੜੀਆ ਰਹਾ, ਫਸਟ ਕਲਾਸ ਰਹਾ, ਐਵਰੀਥਿੰਗ ਗੁੱਡ।
0: ਵੈਰੀ ਗੁੱਡ ਜੀ
2: ਜੀ, ਮੈਂ ਕਿਹਾ ਮੇਰੇ ਹਿਸਾਬ ਸੇ ਤੋ ਅਡੈਪਟੇਸ਼ਨ ਕੀ ਬਾਤ ਹੈ। ਐਕਚੁਅਲੀ ਜਬ ਟਾਈਮ ਕੇ ਸਾਥ ਸਾਥ ਨਾ ਜਨਰੇਸ਼ਨ ਚੇਂਜ ਹੋਤੀ ਹੈ, ਤੋ ਇਵੋਲਵ ਹੋਣਾ ਪੜਤਾ, ਥੋੜੇ ਥੋੜੇ ਚੀਜ਼ ਆਪਣੇ ਮਾਇੰਡ ਮੇਂ ਚੇਂਜ ਕਰਨੀ ਚਾਹੀਏ, ਪੁਰਾਣੀ ਜਨਰੇਸ਼ਨ ਕੋ ਵੀ, ਤੋ ਇਤਨਾ ਕੋਈ ਬੜੀ ਚੀਜ਼ ਨਹੀਂ ਹੈ, ਇਟ ਸ਼ੁਡ ਬੀ ਐਕਸੈਪਟਿਡ, ਮੀਨਸ ਇਟਸ ਫਾਈਨ, ਔਰ ਅਬ ਯਹਾਂ ਆ ਹੀ ਗਏ ਹੋ ਤੋ ਐਸਾ ਹੋਗਾ, ਬਹੁਤ ਬਾਰ ਹੋਗਾ, ਡਿਫਰੈਂਟ ਚੀਜ਼ਾਂ ਹੋਗੀ, ਲੇਕਿਨ ਆਪਕੋ ਐਕਸੈਪਟ ਕਰਨੀ ਪੜੇਗੀ। ਮੈਂ ਕਹਿੰਦਾ ਮੇਰੀ ਮੰਮੀ, ਮੇਰੀ ਜਬ ਸ਼ਾਦੀ ਹੋਈ ਸੀ, ਮੈਂ ਘਰ ਮੇਂ ਕਈ ਬਾਰ ਵਾਈਫ ਕੋ ਆਪਣੀ ਕਿਸ ਕਰ ਲੇਤਾ ਥਾ, ਮਤਲਬ ਚੀਕਸ ਪੇ ਹੀ, ਮੰਮੀ ਸ਼ਰਮਾ ਜਾਤੀ ਸੀ ਮੇਰੀ, ਮੰਮੀ ਕਈ ਵਾਰ ਕਹਿ ਦਿੱਤੀ ਜੱਲਾ ਹੈ ਮੇਰਾ ਮੁੰਡਾ, ਜੱਲਾ ਹੈ।
0: ਅੱਛਾ ਠੀਕ ਹੈ ਮੰਮੀ,
2: ਤੋ ਲੇਕਿਨ ਆਪ ਮੰਮੀ ਕੋ ਨਾਰਮਲ ਲਗਤਾ ਹੈ, ਅਬ 40 ਸਾਲ ਕਾ ਹੋ ਗਿਆ ਹੂੰ ਮੈਂ, 45 ਕਾ ਹੋਣੇ ਵਾਲਾ,
0: ਆਪਨੇ ਆਪ ਮੰਮੀ ਕੋ ਯੂਜ਼ ਟੂ ਕਰ,
2: ਮੰਮੀ ਕੋ ਨਾਰਮਲ ਲਗਤਾ ਕਹਿ ਰਹੇ, ਕੋਈ ਨਹੀਂ।
0: ਠੀਕ ਹੈ, ਸੋ ਸੋ ਤੁਹਾਨੂੰ ਲੱਗਦਾ ਕਿ ਜਿਹੜੇ ਆਪਣੇ ਪੇਰੈਂਟਸ ਨੇ ਉਹਨਾਂ ਨੂੰ ਯੂਜ਼ ਟੂ ਹੋਣਾ ਪੈਣਾ ਹੁਣ, ਹੈ?
2: ਹਾਂ, ਮਤਲਬ ਜਨਰੇਸ਼ਨ ਸੇ ਸਾਰਾ ਨਾ ਚੇਂਜ ਹੋ ਜਾਂਦਾ ਜੀ, ਜੋ ਚੇਂਜ ਨਹੀਂ ਹੋਤਾ ਨਾ ਵੋ ਕੱਟਤਾ ਜਾਤਾ ਹੈ ਫਿਰ ਜਨਰੇਸ਼ਨ ਸੇ,
0: ਹਾਂ,
2: ਦੂਸਰੀ ਜਨਰੇਸ਼ਨ ਸੇ ਕੱਟ ਜਾਤਾ ਹੈ ਵੋ, ਧੀਰੇ ਧੀਰੇ ਪਤਾ ਵੀ ਨਹੀਂ ਚਲਤਾ ਵੋ ਕਬ ਕੱਟ ਗਿਆ।
0: ਅੱਛਾ,
2: ਮੁਝੇ ਐਸਾ ਹੀ ਲਗਤਾ ਹੈ ਭਾਈ, ਧੀਰੇ ਧੀਰੇ ਤੁਮ ਉਨਕੀ ਉਨਕੇ ਸਾਥ ਭੁਲੋਗੇ ਨਹੀਂ, ਮਿਲੋਗੇ ਨਹੀਂ, ਉਨਕੀ ਬਾਤੇਂ ਨਹੀਂ ਸਮਝੋਗੇ ਨਾ, ਤੋ ਆਪ ਬੱਚੋਂ ਸੇ ਕੱਟਤੇ ਜਾਓਗੇ ਧੀਰੇ ਧੀਰੇ, ਅਡੈਪਟ ਕਰਨਾ ਪੜੇਗਾ, ਥੋੜਾ ਥੋੜਾ ਚ ਅਡੈਪਟ ਕਰੋ, ਯੂ ਹੈਵ ਟੂ ਅਡੈਪਟ।
0: ਜੇ ਤੁਸੀਂ ਕਹੀ ਜਾਓਗੇ ਤੁਸੀਂ ਆਏ ਕਿਵੇਂ ਕਰਤਾ, ਆਏ ਨੀ ਸੀ ਕਰਨਾ ਚਾਹੀਦਾ, ਤੁਹਾਨੂੰ ਸੰਗ ਸ਼ਰਮ ਹੋਣੀ ਚਾਹੀਦੀ ਹੈ, ਤਾਂ ਉਹ ਕਹਿਣਗੇ ਯਾਰ ਸਾਡੀ ਲਾਈਫ ਹੈ ਹੁਣ, ਅਸੀਂ ਜਿਵੇਂ ਸਾਡਾ ਜੀ ਕਰਦਾ ਉਵੇਂ ਕਰਨਾ।
2: ਐਗਜੈਕਟਲੀ, ਔਰ ਯਹੀ ਬਾਤ ਨਹੀਂ, ਔਰ ਵੀ ਟੋਪਿਕ ਹੋਗੇ ਜੋ ਆਪਕੀ ਜਨਰੇਸ਼ਨ ਸੇ ਅਲੱਗ ਹੋਗੇ ਉਨਕੇ, तो लेकिन अगर आप थोड़ा सा अपने आप को चेंज कर लेंगे ना, तो आप उनके क्लोज ज्यादा रहेंगे, आपसे हर डिसीजन में वो आपसे हेल्प लेंगे,
0: बिल्कुल
2: नहीं तो वो कहेंगे यार इनसे क्या पूछना, इनसे कुछ नहीं पूछना हमें।
0: जी जी नहीं ठीक है सर, थैंक यू सो मच। सो गल जिहड़े कुछ लेट सज्जन जुड़े सी ना, जे डिस्कशन थोड़ी जी कर रहे हैं कि डिफरेंट जी, एक ना कपल है ते उन्होंने अपने वेडिंग रिसेप्शन पार्टी ते ना किते पता नहीं एंट्रेंस वेले या किते कोई केक को कटिया, उन्होंने ना एक दूजे नूं किस कर ली, ते बहुत सारे फैमिली मैंबर कहिंदे कि यार इन्हां नूं कोई संग शर्म है नहीं, इन्हां नूं थोड़े जिहा तां शर्म महसूस करनी चाहीदी है वी इन्ने बजुर्ग इन्ने लोग बैठे आ तुसीं इक दूजे नूं किस कर रहे हो, ते मुंडे कुड़ी दे पेरेंट्स तक ने भी कहा कि तुसीं आ की करी जाने, तुहानू शर्म नहीं आउंदी वी पब्लिक दे सामने थोड़ा ऐ करीदा हुंदा, ਉਹ ਕਹਿੰਦੇ ਕਿ ਯਾਰ ਸਾਡਾ ਵਿਆਹ ਹੋਇਆ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ, ਐਡੀ ਕਿਹੜੀ ਗੱਲ ਹੋ ਗਈ, ਅਸੀਂ ਕਿਹੜਾ ਕਿਤੇ ਜਾ ਕੇ ਕਿਸੇ ਉਈ ਅਜਨਬੀ ਨੂੰ ਜਾ ਕੇ ਕਿਸ ਕਰ ਰਹੇ ਹਾਂ। ਸੋ ਮੈਂ ਇਹ ਪੁੱਛ ਰਿਹਾ ਸੀ ਕਿ ਜੇ ਉਹਨਾਂ ਨੇ ਇੰਜ ਕਰ ਦਿੱਤਾ ਕੀ ਕੋਈ ਗਲਤ ਗੱਲ ਕੀਤੀ ਹੈ, ਕੀ ਤੁਹਾਨੂੰ ਲੱਗਦਾ ਕਿ ਯਾਰ ਨਹੀਂ ਆਏ ਕਰਨਾ ਚਾਹੀਦਾ, ਜਾਂ ਤੁਹਾਡੇ ਖਿਆਲ ਮੁਤਾਬਕ ਯਾਰ ਐਡੀ ਕਿਹੜੀ ਗੱਲ ਆ, ਕਰਤਾ ਤਾਂ ਹੋ ਗਿਆ ਇੱਕ ਦੂਜੇ ਨਾਲ ਹੀ ਕੀਤਾ, ਕਿਹੜਾ ਕਿਸੇ ਹੋਰ ਨਾਲ ਕਰ ਰਹੇ ਆ। ਸੋ ਨੰਬਰ ਹੈ ਆਪਣਾ 9056733337 9056733337 9056733337 ਤੇ ਗੱਲਬਾਤ ਥੋੜੀ ਇੱਥੇ ਸਾਡੀ ਹੋ ਰਹੀ ਹੈ। ਯਾਦ ਰੱਖੋ ਜ਼ਰੂਰ ਇੱਕ ਮੈਸੇਜ ਬਲਜਿੰਦਰ ਨੇਹਲ ਦਾ ਆ ਲਓ।
3: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ। ਜੀ 4839 ਹੈਲੋ
4: ਜੀ, ਗੁੱਡ ਮਾਰਨਿੰਗ ਨਵੀ।
0: ਗੁੱਡ ਮਾਰਨਿੰਗ ਜੀ।
4: ਤੇ ਹਾਂਜੀ ਤੁਸੀਂ ਕੈਨੇਡਾ ਚ ਹੋ, ਤੇ ਕੋਈ ਗੱਲ ਨੀ, ਮਾਮੂਲੀ ਚੀਜ਼ ਹੈ, ਨਾਰਮਲ
0: ਹੈ,
4: ਕੁਝ ਨੀ ਕੀਤਾ ਉਹਨਾਂ ਨੇ ਬੁਰਾ। ਤੇ ਪੇਰੈਂਟਸ ਔਰ ਗ੍ਰੈਂਡ ਪੇਰੈਂਟਸ ਔਰ ਦ ਗੈਸਟਸ ਸ਼ੁਡ ਨਾਟ ਗੈਟ ਦਿਸ ਗੈਟ ਅਫੈਂਡਡ, ਇਹਦੇ ਤੋਂ ਕੋਈ ਮਾੜੀ ਗੱਲ ਨਹੀਂ।
0: ਹੁਣ ਦੇਖੋ ਬਹੁਤ ਸਾਰੇ ਲੋਕ ਕਹਿ ਰਹੇ ਕਿ ਜੇ ਕਰਨਾ ਤੁਸੀਂ ਪਬਲਿਕ ਚ ਕਿਉਂ ਕਰਨਾ, ਤੁਸੀਂ ਪ੍ਰਾਈਵੇਟ ਕਰੀ ਚਲੋ।
4: ਨਵੀ ਤੁਸੀਂ ਸ਼ੋ ਕਰਦੇ ਹੋ ਜਸਟ ਫਾਰ ਅ ਮੂਵਮੈਂਟ, ਨਾਟ ਫਾਰ ਫਾਰ ਅ ਲੌਂਗ, ਜਸਟ ਫਾਰ ਅ ਮੂਵਮੈਂਟ, ਜਸਟ ਟੂ ਸ਼ੋ ਅਫੈਕਸ਼ਨ ਔਰ ਸ਼ੋ ਲਵ, ਉਹਦੇ ਚ ਕੋਈ ਮਾੜੀ ਗੱਲ ਨਹੀਂ ਹੈ, ਨਥਿੰਗ ਰੌਂਗ ਵਿਦ ਇਟ। ਸੋ ਯੂ ਆਰ ਇਨ ਕੈਨੇਡਾ, ਸੋ ਅਕਸੈਪਟਡ, ਦੈਟਸ ਨੰਬਰ 1। ਇੱਕ ਦੂਜੀ ਗੱਲ ਆਫ ਦੀ ਟਾਪਿਕ, ਤੁਹਾਡਾ ਇੱਕ ਨੰਬਰ ਮਿਲਿਆ ਸੀ ਤੁਹਾਡੀ ਐਪ ਤੋਂ, ਤੇ ਫਾਈਨੈਂਸ਼ੀਅਲ ਐਡਵਾਈਜ਼ਰ, ਬਹੁਤ ਅੱਛੇ, ਬੜੇ ਕਾਬਲ, ਔਰ ਉਹਨਾਂ ਦੀ ਗੱਲ ਸੁਣ ਕੇ ਤੁਹਾਨੂੰ ਪਤਾ ਲੱਗਦਾ ਕਿ ਯਾਰ ਅਸੀਂ ਤੇ ਐਵੇਂ ਬੈਂਕਾਂ ਚ ਆਪਣੇ ਪੈਸੇ ਰੱਖ ਛੜੇ, ਐ ਨਹੀਂ
0: ਬਿਲਕੁਲ
4: ਯਕੀਨ ਜਾਣੋ, ਤੇ ਰੱਖਦੇ ਉਹ ਵੀ ਬੈਂਕਾਂ ਚ ਨੇ ਪਰ ਡਿਫਰੈਂਟ ਡਿਫਰੈਂਟ ਏਰੀਆ ਦੇ ਵਿੱਚ, ਲੇਕਿਨ ਕਿਆ ਬਾਤ ਹੈ, ਮਜ਼ਾ ਆ ਗਿਆ ਉਸ ਬੰਦੇ ਦੀ ਗੱਲ ਸੁਣ।
0: ਵੈਰੀ ਗੁੱਡ ਸਰ, ਥੈਂਕ ਯੂ।
4: ਵੀਕਐਂਡ ਤੇ ਉਹਨੇ ਐਕਸਟ੍ਰੈਕਸ਼ਨ ਬਣਾਈ ਮੇਰੇ ਵਾਸਤੇ ਮੈਨੂੰ ਮਿਲਣ ਲਈ, ਉਹਦੇ ਨਾਲ ਬਹਿ ਕੇ, ਤੇ ਵਾਕਈ ਪਤਾ ਲੱਗਿਆ ਕਿ 40 ਸਾਲ ਤੇ ਅਸੀਂ ਐਵੇਂ ਬੈਂਕਾਂ ਚ ਰੋਂਦੇ ਰਹੇ ਹਾਂ, ਕੋਈ ਹਿਸਾਬ ਤਾਂ ਨਹੀਂ ਮਿਲਿਆ।
0: ਪਤਾ ਕੀ ਹੈ ਬੜੀ ਗਰੋਥ ਬਹੁਤ ਹੋ ਸਕਦੀ ਹੈ, ਪਰ ਪਤਾ ਹੀ ਨਹੀਂ ਕਿਹਦੇ ਕੋਲ ਜਾਣਾ ਚਾਹੀਦਾ।
4: ਬਿਲਕੁਲ, ਤੇ ਉਹ ਤੁਹਾਡਾ ਬੰਦਾ ਜਿੰਨਾ ਵੀਜ਼ਾ ਹੈ, ਅੱਛਾ ਹੈ, ਕਾਬਲ ਹੈ।
0: ਕਾਰਪੋਰੇਸ਼ਨ ਚ ਪੈਸੇ ਪਏ ਆ, ਡਿਫਰੈਂਟ ਥਿੰਗਸ ਲਾਈਕ ਦੈਟ। 1-999 ਇੱਕ ਸੈਕਿੰਡ ਹੋਲਡ ਕਰਿਓ, ਤੇ ਇੱਕ ਮੈਸੇਜ ਹਰਸਿਮਰਨ ਹੋਰਾਂ ਦਾ ਵੀ ਤੁਹਾਨੂੰ ਅਸੀਂ ਜ਼ਰੂਰ ਜ਼ਰੂਰ ਜ਼ਰੂਰ ਦੇਈਏ। ਹਰਸਿਮਰਨ ਸਿੰਘ।
5: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 & 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ ਜੀ। 1-999 ਹੈਲੋ। 1-999 ਹਾਂਜੀ ਵੈਲਕਮ।
6: ਹਾਂਜੀ ਮੇਰੇ ਅਕੋਰਡਿੰਗ ਨਹੀਂ
2: ਚਾਹੀਦਾ, ਉਹ ਚੀਜ਼ ਨਹੀਂ ਕਰਨੀ ਚਾਹੀਦੀ ਜਿਹਦੇ ਲਈ ਆਪਣੀ ਸੋਸਾਇਟੀ ਅਜੇ ਰੈਡੀ ਨਹੀਂ ਆ। ਮਤਲਬ ਲੈਟਸ ਸੇ ਤੁਸੀਂ ਟੋਰਾਂਟੋ ਡਾਊਨ ਟਾਊਨ ਜਾ ਕੇ ਕਿਸ ਕਰ ਲਓ, ਨੋ ਬੜੀ ਮਾਇੰਡ ਸਾਈਡ, ਬਟ ਜੇ ਤੁਸੀਂ ਪੰਜਾਬੀਆਂ ਦੇ ਕਲਚਰ ਚ ਰਹਿ ਕੇ ਜਦੋਂ ਵੱਡੇ ਬਜ਼ੁਰਗ ਨਹੀਂ ਚੀਜ਼ ਨੂੰ ਲਾਈਕ ਕਰਦੇ ਉਹ ਔਕਵਰਡ ਫੀਲ ਕਰਦੇ ਆ, ਤੁਸੀਂ ਨੀ ਔਕਵਰਡ ਫੀਲ ਕਰਦੇ, ਤੁਹਾਡੀ ਲਾਈਫ ਆ, ਤੁਸੀਂ ਜੋ ਮਰਜ਼ੀ ਕਰ ਸਕਦੇ ਜੇ, ਰਾਈਟ। ਹੁਣ ਮੇਰੀ ਲਾਈਫ ਆ, ਮੈਂ ਜੋ ਮਰਜ਼ੀ ਕਰਾਂ, ਕਿਸ ਕਰਾਂ, ਮੈਂ ਨਸ਼ਾ ਵੀ ਕਰਾਂ, ਭਾਵੇਂ ਆਪਣੇ ਸਿਰ ਦੇ ਉੱਤੇ ਸਵਾਹ ਵੀ ਪਾਲਾਂ, ਇਟਸ ਮਾਈ ਲਾਈਫ। ਬਟ ਜਿਹੜੀ ਚੀਜ਼ ਅਗਲੇ ਨੂੰ ਔਕਵਰਡ ਲੱਗਦੀ ਆ ਮੇਰੇ ਅਕੋਰਡਿੰਗ ਉਹ ਨਹੀਂ ਕਰਨੀ ਚਾਹੀਦੀ, ਅਜੇ ਆਪਣੀ ਸੋਸਾਇਟੀ ਰੈਡੀ ਨਹੀਂ ਆ। ਤੇ ਨਾਲੇ ਪਿਆਰ ਏਦਾਂ ਹੀ ਤਾਂ ਨਹੀਂ ਨਾ ਹੁੰਦਾ, ਪਿਆਰ ਤੁਸੀਂ ਸਾਰੇ 24 ਘੰਟੇ ਜਿੰਨਾ ਮਰਜ਼ੀ ਪਿਆਰ ਕਰੋ, ਤੁਹਾਨੂੰ ਕੋਈ ਰੋਗ ਥੋੜਾ ਰਿਹਾ ਜੀ, ਰੱਜ ਰੱਜ ਕੇ ਪਿਆਰ ਕਰੋ, ਠੀਕ ਆ। ਪਰ ਥੋੜਾ ਜਿਹਾ ਜਿਹੜੀ ਚੀਜ਼ ਬਣੀਆਂ ਸੋਸਾਇਟੀ ਦੇ ਥੋੜੇ ਜਿਹੇ ਨੋਰਮਸ ਹੈਗੇ ਆ, ਆਪਾਂ ਨੂੰ ਵੇਖ ਲੈਣੇ ਚਾਹੀਦੇ, ਕਿਸੇ ਨੂੰ ਔਕਵਰਡ ਨਹੀਂ ਕਰਨਾ ਚਾਹੀਦਾ, ਮੈਨੂੰ ਇਹ ਲੱਗਦਾ ਜੀ। ਥੈਂਕ ਯੂ।
0: ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਸੋ ਕਿਸੇ ਨੂੰ ਕਹਿੰਦੇ ਕਿ ਔਕਵਰਡ ਨਹੀਂ ਕਰਨਾ ਚਾਹੀਦਾ, ਸੋ ਦੇਖੋ ਆਈ ਡੋਂਟ ਨੋ, ਹੁਣ ਤੁਹਾਡਾ ਵਿਆਹ, ਤੁਸੀਂ ਪੈਸਾ ਖਰਚ ਰਹੇ ਹੋ, ਤੁਸੀਂ ਜੋ ਮਰਜ਼ੀ ਕਰੋ। ਨਹੀਂ, ਖੈਰ, ਸਾਡੇ ਨਾਲ ਹਰਪ੍ਰੀਤ ਸੈਣੀ ਜੀ ਵੀ ਜੁੜੇ ਆ, ਫਿਰ ਅਗਲੀ ਕਾਲ ਲਵਾਂਗੇ। ਸਟੂਡੀਓ ਦਾ ਨੰਬਰ ਹੈ 9056737337905673337, ਟੋਪ ਟਵਿਸਟ ਇੰਸ਼ੋਰੈਂਸ ਏਜੰਸੀ ਤੋਂ। ਵਾਂਸ ਅਗੇਨ ਹਰਪ੍ਰੀਤ ਸੈਣੀ, ਹਰਪ੍ਰੀਤ ਵੈਲਕਮ ਅਗੇਨ।
6: ਥੈਂਕ ਯੂ ਸੋ ਮਚ ਨਵੀ। ਸੋ ਜਿੱਦਾਂ ਅਸੀਂ ਪਹਿਲਾਂ ਆਪ ਦੇ ਰਹੇ ਸੀਗੇ, ਸਪੈਸ਼ਲੀ ਗੱਲ ਕੀਤੀ ਸੀਗੀ ਜਿੰਨੇ ਵੀ ਇਨਵੈਸਟਮੈਂਟ ਪਲਾਨਸ ਹੈਗੇ ਆ, ਜਿੰਨੇ ਵੀ ਇੰਸ਼ੋਰੈਂਸ ਆਪਸ਼ਨਸ ਹੈਗੀਆਂ। ਸੋ ਜਿੰਨੇ ਵੀ ਲਿਸਨਰਸ ਸਾਡੇ ਇਸ ਵੇਲੇ ਜੁੜੇ ਆ, ਕਿਉਂਕਿ ਬਹੁਤ ਵਾਰ ਸਾਡੇ ਕੁਐਸਚਨਸ ਹੁੰਦੇ ਆ, ਅਸੀਂ ਚਾਹੁੰਦੇ ਹੁੰਦੇ ਕਿ ਸਾਨੂੰ ਫਾਇੰਡ ਆਊਟ ਹੋਵੇ ਕਿ ਅਸੀਂ ਜਿਹੜੇ ਵੀ ਪੈਸੇ ਇਨਵੈਸਟ ਕਰਨੇ ਆ, ਕਿੰਨੀ ਕੁ ਫਲੈਕਸੀਬਿਲਟੀ ਆ, ਕਿੱਥੇ ਪੈਸੇ ਇਨਵੈਸਟ ਹੋਣਗੇ, ਕਿੰਨੀ ਕੁ ਗਰੋਥ ਹੋਊਗੀ, ਜਿਹੜੇ ਰੈਗੂਲਰ ਫੰਡਸ ਚੱਲਦੇ ਪਏ ਆ ਉਹਨਾਂ ਦੀ ਆਨਗੋਇੰਗ ਬੇਸਿਸ ਦੇ ਉੱਪਰ ਪਿਛਲੀਆਂ ਰਿਟਰਨਸ ਕੀ ਹੈਗੀਆਂ। ਸੋ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਕਿਸੇ ਵੀ ਇੰਸ਼ੋਰੈਂਸ ਬਾਰੇ ਤੁਸੀਂ ਕੋਈ ਗੱਲ ਕਰਨੀ ਹੈਗੀ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਕੋਈ ਵਿਜ਼ਿਟਰ ਟਰੈਵਲ, ਸੁਪਰਵਿਜ਼ਰ ਮੈਡੀਕਲ ਇੰਸ਼ੋਰੈਂਸ, ਉਹਦੇ ਰਿਗਾਰਡਿੰਗ ਵੀ ਤੁਹਾਡੇ ਕੋਈ ਕੁਐਸਚਨਸ ਹੈਗੇ, ਤੁਸੀਂ ਕੋਈ ਕੋਟੇਸ਼ਨ ਲੈਣੀ ਹੈਗੀ ਆ, ਫਾਇੰਡ ਆਊਟ ਕਰਨਾ ਕਿ ਕਿੰਨੇ ਕੁ ਅਮਾਊਂਟ ਲਈ ਤੁਸੀਂ ਕੁਆਲੀਫਾਈ ਕਰਦੇ ਆ, ਨੰਬਰ ਹੈਗਾ ਜੀ ਮੇਰਾ 4168176500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟਾਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਅਗੇਨ 416-817-6500, 416-817-6500, 416-817-6500, 416-817-6500.
0: ਹਰਪ੍ਰੀਤ, ਥੈਂਕ ਯੂ ਸੋ ਮਚ।
6: ਥੈਂਕ ਯੂ ਜੀ।
0: 6461, ਹੈਲੋ
7: ਸਿੱਧੂ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਠੀਕ ਠਾਕ ਹੋ?
0: ਠੀਕ ਹੈ ਜੀ, ਕਿਵੇਂ ਹੋ?
7: ਬਹੁਤ ਵਧੀਆ ਸਰ, ਕਹਿਣ ਗੱਲਬਾਤ ਹੈ ਜੀ, ਮੰਗਤ ਗੱਲ ਕਰ ਰਿਹਾ, ਆਪਣੀ ਅੱਗੇ ਵੀ ਬਹੁਤ ਵਾਰੀ ਗੱਲ ਹੋਈ।
0: ਤੁਸੀਂ
7: ਨਾ ਕਮਾਲ ਕਰਦੇ ਹੋ ਸਰ, ਕਮਾਲ ਕਰਦੇ ਹੋ, ਜਿਹੜੇ ਤੁਸੀਂ ਵਿਸ਼ੇ ਲੈ ਕੇ ਆਉਂਦੇ ਹੋ ਨਾ। ਆਈ ਸਲਿਊਟ ਮਿਸਟਰ ਸਿੱਧੂ।
0: ਥੈਂਕ ਯੂ ਸਰ, ਥੈਂਕ ਯੂ।
7: ਔਰ ਤੁਸੀਂ ਵਿਸ਼ਵਾਸ ਕਰੋ, ਮੈਂ ਉਬਰ ਈਟ ਤੇ ਉਬਰ ਐਕਸ ਕਰਦਾ, ਤੇ ਜਦੋਂ ਤੁਹਾਡਾ ਪ੍ਰੋਗਰਾਮ ਆਉਂਦਾ ਨਾ, ਤੇ ਦੋਨੋਂ ਟਾਈਮ ਮੈਂ ਉਬਰ ਐਕਸ ਬੰਦ ਕਰਕੇ ਤੇ ਡਿਲੀਵਰੀਆਂ ਵੀ ਸ਼ੁਰੂ ਕਰ ਦੇਣਾ, ਤਾਂ ਕਿ ਨਵੀਂ ਦਾ ਪ੍ਰੋਗਰਾਮ ਪੂਰਾ ਹੋ।
0: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ।
7: ਹਾਲਾਂਕਿ ਠੰਡ ਬੜੀ ਹੈ ਬਾਹਰ।
0: ਹਾਂ, ਠੰਡ ਹੈਗੀ ਹੈ, ਪਰ ਚਲੋ ਦੇਖੋ, ਠੰਡ ਹੈਗੀ ਹੈ, ਪਰ ਚਲੋ ਪ੍ਰੋਗਰਾਮ ਸੁਣ ਕੇ ਥੋੜੇ ਜਿਹਾ ਨਿੱਘ ਵੀ ਮਹਿਸੂਸ ਕਰਦੇ ਹੋਵੋਗੇ ਨਾ।
7: ਮੈਂ ਕਹਿੰਦਾ ਸਿੱਧੂ ਸਾਹਿਬ, ਹੀਟਰ ਬੰਦ ਕਰ ਦਈਦਾ ਜਦੋਂ ਤੁਹਾਡਾ ਪ੍ਰੋਗਰਾਮ ਸ਼ੁਰੂ ਹੋ ਜਾਂਦਾ।
0: ਥੈਂਕ ਯੂ ਸੋ ਮਚ ਸਰ, ਬਹੁਤ ਪਿਆਰ।
7: ਟੌਪਿਕ ਬਹੁਤ ਸ਼ਾਨਦਾਰ ਹੈ ਸਰ, ਮਜ਼ੇ ਵਾਲਾ ਟੌਪਿਕ ਹੈ। ਬਟ ਮੇਰਾ ਇੱਥੇ ਮੰਨਣਾ, ਮੇਰੀ ਏਜ 55 ਹੈ, ਮੇਰੀ ਬੇਟੀ ਵੀ ਮੈਰਿਡ ਹੈ, ਬੇਟਾ ਵੀ ਮੈਰਿਡ ਹੈ। ਬਟ ਜੇ ਅਸੀਂ ਆਪਣੀ ਜਨਰੇਸ਼ਨ ਨਾਲ ਮੈਚ ਕਰਦੇ ਹਾਂ ਤੇ ਬਹੁਤ ਡਿਫਰੈਂਸ ਆ ਗਿਆ। ਅਸੀਂ ਆਪਣੀਆਂ ਫੀਲਿੰਗ ਸ਼ੇਅਰ ਕਰਦੇ ਸੀ ਇੱਕ ਦੂਜੇ ਨਾਲ, ਹੱਥ ਚ ਫੜ ਕੇ ਕਿਤੇ ਬਾਹਰ ਜਾਣਾ ਹਨਾ, ਪੰਜਾਬ ਚ ਤੁਰਨਾ, ਤੇ ਉਹ ਕਿਤੇ ਕਿਸੇ ਨੇ ਹੱਥ ਫੜਿਆ ਹੋਣਾ ਤੇ ਲੋਕਾਂ ਨੇ ਤਾਂ ਵੀ ਇਤਰਾਜ਼ ਕਰ ਲੈਣਾ, ਯਾਰ ਤੁਸੀਂ ਹੱਥ ਫੜਿਆ, ਤੁਹਾਡੀ ਵਾਈਫ ਹੈ, ਤੁਹਾਡੇ ਕੋਲ ਹੀ ਰਹਿਣੀ ਹੈ ਨਾ। ਬਟ ਸਮੇਂ ਦੇ ਨਾਲ ਨਾਲ ਸਾਨੂੰ ਸਿੱਧੂ ਸਾਹਿਬ ਚੇਂਜ ਹੋਣਾ ਪਊਗਾ। ਅਗਰ ਅਸੀਂ ਇਹਨਾਂ ਕੰਟਰੀਆਂ ਚ ਆਏ ਹਾਂ, ਇੱਥੇ ਬੈਠੇ ਹਾਂ, ਤੇ ਇਹਨੂੰ ਸਾਨੂੰ ਇੱਥੋਂ ਦਾ ਸੱਭਿਆਚਾਰ, ਇੱਥੋਂ ਦਾ ਸਾਰਾ ਕੁਝ ਅਡੋਪਟ ਕਰਨਾ ਪਊਗਾ।
0: ਬਿਲਕੁਲ।
7: ਅਗਰ ਅਸੀਂ ਵਕਤ ਦੇ ਨਾਲ ਨਹੀਂ ਚੱਲਾਂਗੇ ਤੇ ਵਕਤ ਸਾਨੂੰ ਫਿਰ ਆਪਣੇ ਨਾਲ ਚਲਾਏਗਾ, ਮੀਨਸ ਸਾਡੇ ਵਾਸਤੇ ਪ੍ਰੋਬਲਮ ਹੋਏਗੀ। ਸੋ ਥੋੜਾ ਥੋੜਾ ਚੇਂਜ ਕਰਨਾ ਚਾਹੀਦਾ ਜੀ, ਦਿਸ ਇਜ਼ ਮਾਈ ਓਪੀਨੀਅਨ।
0: ਬਿਲਕੁਲ। ਨਹੀਂ ਦੇਖੋ ਭਾਜੀ, ਹੁਣ ਇੱਕ ਹੁਣ ਆਪਾਂ ਇੱਥੇ ਆਉਂਦੇ ਹਾਂ, ਪਹਿਰਾਵਾ ਵੀ ਆਪਣਾ ਚੇਂਜ ਹੁੰਦਾ, ਬੋਲੀ ਵੀ ਚੇਂਜ ਹੁੰਦੀ ਹੈ। ਮੈਂ ਨਹੀਂ ਕਹਿੰਦਾ ਕਿ ਆਪਣੀਆਂ ਪੁਰਾਣੀਆਂ ਚੀਜ਼ਾਂ ਨੂੰ ਤੁਸੀਂ ਭੁੱਲ ਹੀ ਜਾਓ, ਪਰ ਕਿਤੇ ਨਾ ਕਿਤੇ ਬੰਦੇ 'ਚ ਬਦਲਾਵ ਤਾਂ ਆਉਂਦਾ ਹੀ ਹੈ, ਰਾਈਟ?
7: ਬਿਲਕੁਲ ਭਾਜੀ, ਬਿਲਕੁਲ।
0: ਹਾਂ, ਚਲੋ, ਥੈਂਕ ਯੂ ਸਰ, ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਤੁਹਾਡਾ। ਸੋ ਓਕੇ, ਨਾਲ ਦੀ ਨਾਲ ਮੈਂ ਤੁਹਾਨੂੰ ਦੋ ਚਾਰ ਮੈਸੇਜ ਦੇ ਦੇਵਾਂ। ਇੱਕ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਰਿਪੇਅਰ, ਟਰੱਕ ਦੀ ਅਲਾਈਨਮੈਂਟ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਟੀਮ ਦੇ ਨਾਲ ਸੰਪਰਕ ਤੁਸੀਂ ਕਰੋ। ਐਂਡ ਗੱਡੀਆਂ ਦੇ ਵੀ ਨਵੇਂ ਟਾਇਰ ਚਾਹੀਦੇ ਆ। ਮਿਲਟਨ ਦੇ ਵਿੱਚ 10874 ਸਟੀਲਜ਼ ਐਵਨਿਊ ਈਸਟ, ਸਟੀਲਜ਼ ਐਂਡ ਜੇਮਸ ਨੋ ਪਾਰਕਵੇ ਤੇ ਨੇ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, 6472343। ਉਸ ਤੋਂ ਇਲਾਵਾ ਕੈਲੇਡਨ ਮਿਤਸੂਬਿਸ਼ੀ, 10 ਸਾਲ ਦੀ ਗੱਡੀਆਂ 'ਤੇ ਵਾਰੰਟੀ ਮਿਲ ਰਹੀ ਹੈ, ਹੋਰ ਕੀ ਚਾਹੀਦਾ ਯਾਰ? 10 ਈਅਰਸ ਵਾਰੰਟੀ, Calden Mitsubishi 647-678-2754. 647-678-2754 Caledon Mitsubishi di team thodi seva de vich hazir hai. And Fashion IQ, ladies, ek suit lo duja adhi price ch, ek jutti lo duji adhi price ch, ek jewelry da set lo duja adhi price ch. Oh, te tachiyan layi 3 piece luggage tachiyan da set 149 ch. Number hai 905-453-2225 Fashion IQ Airport and Dairy Queen and Kennedy te McQueen and Mayfield. Hanji bhaji 6461 ji.
7: ਸਿੱਧੂ ਸਾਹਿਬ ਮੈਨੂੰ ਇੱਕ ਕਿਸੇ ਇਮੀਗ੍ਰੇਸ਼ਨ ਲਾਇਰ ਦਾ ਨੰਬਰ ਦੇਣਾ ਸਰ ਜਿਹੜਾ ਘੈਂਟ ਜਿਹਾ ਹੋਵੇ ਨਾ ਕਿਸੇ ਮੇਰੇ ਰਿਲੇਟਿਵ ਦਾ ਬੈਨ ਆ ਗਿਆ ਯਾਰ 5 ਸਾਲ ਦਾ ਤੇ ਉਹ ਰਿਮੂਵ ਕਰਵਾਉਣਾ ਸੀ
0: 416-994-8989 ਇਹ ਹੈ ਜੀ ਬ੍ਰਿਜ ਮੋਹਨ ਤੇ ਕੈਨੇਡਾ ਦੇ ਲੀਡਿੰਗ ਵਕੀਲ ਨੇ ਤੇ ਇਹਨਾਂ ਨੂੰ ਕਹਿ ਦਿਓ ਕਿ ਨਵੀਂ ਤੋਂ ਮਿਲਿਆ ਨੰਬਰ
7: ਬਿਲਕੁਲ ਭਾਜੀ ਬਿਲਕੁਲ ਜੀ ਬਹੁਤ ਸ਼ੁਕਰੀਆ
0: ਸਰ ਨੋ ਪ੍ਰੋਬਲਮ ਥੈਂਕ ਯੂ ਸੋ ਮਚ ਸੋ ਪੰਜਾਬੀ ਲਹਿਰਾ ਇੰਸਟਾਗ੍ਰਾਮ ਪੇਜ PUNJABILHRAN ਪੰਜਾਬੀ ਲਹਿਰਾ ਤੇ ਫਾਲੋ ਜ਼ਰੂਰ ਕਰੋ ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2044
8: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਮੈਂ ਕਲੀਆਂ ਤਾਂ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡੇਈਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਿਆ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ ਤੋਂ ਦੱਸ ਸਕਦੇ ਰਹੇ ਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਬੜੀ ਜਲਦੀ ਬੈਕ ਆ ਰਹੇ ਹਾਂ ਅਸੀਂ ਬੜੀ ਖਾਸ ਜੀ ਗੱਲਬਾਤ ਲੈ ਕੇ ਸਟੂਡੀਓ ਦੇ ਨੰਬਰ 905-673-3337 9567333 7 ਤੁਸੀਂ ਸਾਡੇ ਨਾਲ ਗੱਲਬਾਤ ਕਰੋਗੇ ਔਰ ਇਸ ਸਮੇਂ ਸਟੂਡੀਓ ਦੀ ਘੜੀਆਂ ਦੇ ਉੱਤੇ 9:05 ਹੋ ਚੁੱਕੇ ਨੇ ਔਰ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਨਾਲ ਜੋ ਅਕਤੂਬਰ ਮੰਥ ਸਟਾਰਟ ਹੋ ਚੁੱਕਿਆ ਯਾਨੀ ਕਿ ਮਿਊਂਸਪੈਲਿਟੀ ਜਿਹੜੇ ਹੈਗੇ ਨੇ ਤੁਹਾਡੇ ਮਿਊਂਸਪਲ ਇਲੈਕਸ਼ਨਸ ਨੇ ਉਹਨਾਂ ਦੀ ਗੱਲਬਾਤ ਆਊਗੀ ਕਿਊਬੈਕ ਦੇ ਇਲੈਕਸ਼ਨ ਦੇ ਵਿੱਚ ਜਿੱਥੇ ਨੈਸ਼ਨਲ ਲੈਵਲ ਦੇ ਉੱਪਰ ਡਿਸਕਸ਼ਨਸ ਚੱਲ ਰਹੀਆਂ ਨੇ ਸੈਪਰੇਟਿਜ਼ਮ ਨਾਲ ਚੱਲਣ ਵਾਲੀਆਂ ਕੁਛ ਪਾਰਟੀਜ਼ ਜਿਵੇਂ ਅਲਬਰਟਾ ਦੇ ਵਿੱਚ ਰੂਲਿੰਗ ਪਾਰਟੀ ਸਮੇਂ ਸੈਪਰੇਟਿਸਟ ਨੇ ਜਿਹੜੇ ਅਲੱਗ ਸੋਚ ਰੱਖਦੇ ਨੇ ਉਹਨਾਂ ਨੂੰ ਲੈ ਕੇ ਚੱਲ ਰਹੀ ਹੈ ਉੱਥੇ ਕਿਊਬੈਕ ਦੇ ਇਲੈਕਸ਼ਨ ਰਿਜ਼ਲਟਸ ਦੇ ਉੱਪਰ ਡਿਸਕਸ਼ਨਸ ਜਿਹੜੀਆਂ ਚੱਲ ਰਹੀਆਂ ਉਹਨਾਂ ਦੇ ਵਿੱਚ ਵੀ ਕੁਛ ਜਿਹੜੇ ਇਸ ਤਰ੍ਹਾਂ ਦੇ ਲੋਕਾਂ ਦੀ ਗੱਲਬਾਤ ਚੱਲ ਰਹੀ ਹੈ ਕਿ ਸ਼ਾਇਦ ਕੋਈ ਪਾਰਟੀ ਜਿਹੜੀ ਇਸ ਤਰ੍ਹਾਂ ਦਾ ਏਜੰਡਾ ਲੈ ਕੇ ਅੱਗੇ ਕੈਨੇਡੀਅਨ ਸਿਆਸਤ ਦੇ ਵਿੱਚ ਆ ਸਕਦੀ ਹੈ ਫੈਡਰਲ ਗਵਰਨਮੈਂਟ ਇਸ ਲਈ ਵਰਿਡ ਆ ਪਰ ਇਹਦੇ ਨਾਲ ਨਾਲ ਪਰ ਤੁਸੀਂ ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ ਉਹਦੇ ਕਿੰਨੇ ਕੁ ਵਰਡ ਹੋ ਤੁਹਾਡੇ ਆਸ ਪਾਸ ਕੀ ਹੋ ਰਿਹਾ ਉਹਦੇ ਉੱਪਰ ਵੀ ਗੱਲਬਾਤ ਅਸੀਂ ਕਰਾਂਗੇ ਫਿਲਹਾਲ ਤੁਸੀਂ ਸਟੂਡੀਓ ਦੇ ਵਿੱਚ 905-673-3337 ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਆਪਣੀ ਟਿਕਟ 'ਤੇ ਸਾਡੇ ਨਾਲ ਗੱਲਬਾਤ ਕਰ ਰਹੇ ਹਾਂ ਔਰ ਬੜੀ ਜਲਦੀ ਅਸੀਂ ਤੁਹਾਡੇ ਨਾਲ ਵਾਪਸ ਸ਼ਾਮਿਲ ਹੋਣ ਜਾ ਰਹੇ ਹਾਂ ਅਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ ਕੁਛ ਖਬਰਾਂ ਜਿਨ੍ਹਾਂ ਦੇ ਵਿੱਚ ਜੋ ਸਕਰੀਨ ਟਾਈਮ ਨੇ ਉਹਨਾਂ ਦੇ ਉੱਪਰ ਵਿਸ਼ਵ ਪੱਧਰ 'ਤੇ ਗੱਲਬਾਤ ਚੱਲ ਰਹੀ ਹੈ ਪਿਛਲੇ ਦਿਨੀ ਅਮੈਰੀਕਾ ਦੇ ਵਿੱਚ ਇੱਕ ਲੋਸੂਟ ਸੀ ਜਿਹਦੇ ਵਿੱਚ ਇੱਕ ਪਰਿਵਾਰ ਨੇ ਉਹਨਾਂ ਦੇ ਬੱਚੇ ਦੇ ਜਿਹੜਾ ਹੈਗਾ ਵਿੱਦਿਅਕ ਢਾਂਚੇ 'ਚੋਂ ਪਛੜ ਜਾਣ ਦੇ ਕਾਰਨ ਨੂੰ ਜਿਹੜਾ ਹੈਗਾ ਸੋਸ਼ਲ ਮੀਡੀਆ ਦੱਸਿਆ ਸੀ ਉਹਦੇ ਉੱਪਰ ਜੱਜਮੈਂਟਸ ਆਏ ਅਤੇ ਉਹਨਾਂ ਜੱਜਮੈਂਟਸ ਦੇ ਵਿੱਚ ਜਿਹੜਾ ਹੈਗਾ ਮਿਲੀਅਨਸ ਆਫ ਮਿਲੀਅਨਸ ਡਾਲਰਸ ਜਿਹੜੇ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਨੇ ਜਿਹੜੇ ਇਹਨਾਂ ਨੇ ਜਿਹੜਾ ਹੈਗਾ ਅਦਾਇਗੀ ਕੀਤੀ ਉਸੇ ਤਰ੍ਹਾਂ ਦੇ ਕੁਛ ਹੋਰ ਟੋਪਿਕਸ ਨੇ ਜਿਨ੍ਹਾਂ ਦੇ ਉੱਪਰ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਤੁਸੀਂ ਸਾਨੂੰ 905-673-3337 'ਤੇ ਗੱਲਬਾਤ ਕਰੋਗੇ ਅਤੇ ਵਾਪਸ ਗਏ ਅਤੇ ਯੂੰ ਗਏ ਅਤੇ ਯੂੰ ਵਾਪਸ ਆਏ
1: ਲਾਇਸੈਂਸ ਨੋ ਪੁਲਿਸ ਆਫਿਸਰ ਨੋ ਨੋ ਟ੍ਰੈਫਿਕ ਲਾਈਟਸ ਨੋ ਦੈਨ
0: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਘੱਟ ਸਕਦੀ ਹੈ ਆਟੋ ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ 647-352-5900 पवन कौर गिल फ्रॉम डायमंड इंश्योरेंस
2: जिंदगी एक सफर है सुहाना
3: भाई ट्रक तो हूं मैं चंगी तरह चलाने लग पाया हूं सोचता भी कोई यूज ट्रक ही ले लवां पर समझ नहीं आती भी कितों लवां
4: ओ इहदे च सोचण वाली कड़ी गल आ ईगल ट्रक सेल्स वाले बिल सेखो नु कॉल कर ओए ओदे तो वधिया कोई नहीं
5: जी हां जे तुहानू यूज ट्रक दी लोड है तो तुहाडी पसंद दा मेक एंड मॉडल दा ट्रक तुसी इना तो ले सकदे हो अपना ट्रक वेचण लई भी याद रखो Eagle Truck Sale, 17 Stratton Avenue, Brampton. Call Will Seiko, 416-819-6000.
6: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ ਟਰਕਿੰਗ ਇੰਡਸਟਰੀ ਸਲੋ ਹੈ ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200
7: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4146-302-9941
8: ਭੈਣ ਜੀ ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ ਨਾ ਹੀ ਇੰਡੀਆ ਵਰਗਾ ਟੇਸਟ ਨਾ ਹੀ ਇੰਡੀਆ ਵਰਗੀ ਕੁਆਂਟਿਟੀ ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਹੈ
9: ਮੈਨੂੰ ਪਤਾ ਹੈ ਕਿਉਂ ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ ਅਨਲਿਮਿਟਿਡ ਫੂਡ ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ
10: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਪਟਨ ਮਾਉਂਟਨੈਸ਼ ਐਂਡ ਬੋਵੇਡ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699 TAWAKitchen.ca.
11: याद है मैनू जदों मेरा फर्स्ट एक्सीडेंट होया सी किन्नी परेशान हो गई सी मैं इंश्योरेंस नाल डील करना गड्डी पेंट कराना किन्ने चंजर थैंक्स कर दिया मैं स्पीडएक्स ऑटो कलिजन वालियां दा जिन्ना ने मेरी इंश्योरेंस नाल खुद डील किया रेंटल कार भी दित्ती ते मेरी कार नू बिल्कुल नवी वर्गी बना दित्ता ते तुसी भी पहुंचो स्पीडएक्स ऑटो कलिजन 181 रदरफोर्ड रोड साउथ यूनिट 11 ते या कॉल करो 416-277-9221 416-277-9221
12: ऑटो ओनर्स क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है अगर आपके पास जी या जी टू लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए
13: ऑल स्टेट इंश्योरेंस के दीक्षा गुलेरिया को आज ही कॉल करें जो आपको अच्छा प्रीमियम ऑनेस्ट एडवाइस और ग्रेट सर्विस भी देंगे अपनी होम और ऑटो इंश्योरेंस का पैकेज बनवाएं और अप टू 30% तक बचाएं ऑल स्टेट इंश्योरेंस के दीक्षा गुलेरिया 647-656-2810 That is 647-656-2810.

0: Chandler Drive, Brampton. Major intersection, Steels and Kennedy, 9054512600.
1: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8404-84-01।
2: ਰੁਪਿੰਦਰ ਗਰੇਵਾਲ ਲਾਅ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ ਫੈਮਿਲੀ ਲਾਅ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ ਵਨ ਰੂਫ। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 9054971211, 9054971211।
3: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. Inada address is 71 Stafford Drive, Brampton. They right now a hiring bhi kar rahe ne, je tanu truck mechanic da koi experience hai, you can call them, their number is 905-452-9955.
4: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
5: मतलब तुसी रेडियो आवाज ट्राई नहीं कीता।
6: रेडियो आवाज, रेडियो आवाज रोजाना सवेरे 9 to 10 बजे तक, एवरी सैटरडे 10 to 1 बजे तक, प्राइम टाइम ते। ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।

0: ਚਲੋ ਐਮ 530 ਡਾਲ ਦਿਓ ਜਿਹੜੀ ਆਵਾਜ਼ ਨੂੰ ਸੁਣ ਰਹੇ ਹੋ ਪ੍ਰਾਈਮ ਟਾਈਮ ਦੇ ਵਿੱਚ ਤੁਹਾਡੇ ਘਰ ਤੋਂ ਕੰਮ ਤੱਕ ਦੇ ਹਮਸਫ਼ਰ ਸ਼ੋਅ ਵਿੱਚ ਮੈਂ ਅਮਨਦੀਪ ਸਿੰਘ ਬੈਰੀਪਾਲ ਔਰ ਮੇਰੇ ਨਾਲ ਸਟੂਡੀਓ 'ਚ ਗੈਸਟ ਨੇ ਸੰਤੋਸ਼ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ। ਮੇਰਾ ਨਾਮ ਹੈ ਸੰਤੋਸ਼ ਕੌਰ ਐਂਡ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੁਹਾਡੇ ਫੇਵਰੇਟ ਸ਼ੋਅ ਰੇਡੀਓ ਆਵਾਜ਼ 'ਤੇ। 10 ਵਜੇ ਤੱਕ ਸਾਡਾ ਸ਼ੋਅ ਤੁਹਾਡੇ ਨਾਲ, ਅਸੀਂ ਇੰਝ ਜੁੜੇ ਰਹਾਂਗੇ। ਅਤੇ ਅੱਜ ਪਿਆਰਾ ਜਿਹਾ ਵੈਦਰ ਹੈ ਅਤੇ ਪਿਆਰੀ ਜਿਹੇ ਮੁਲਕ 'ਚ, ਤੁਸੀਂ ਸਾਰੇ ਅੱਜ ਦਾ ਦਿਨ ਇੰਜੋਏ ਕਰੋ।
0: ਸੋ ਮੈਂ ਗੈਸਟ ਕਿਉਂ ਕਿਹਾ ਤੁਹਾਨੂੰ ਅੱਜ?
1: ਕਿਉਂਕਿ ਮੈਂ
0: ਨਵੇਂ ਤਰ੍ਹਾਂ ਦੇ ਕੱਪੜਿਆਂ 'ਚ ਆਇਆ ਹਾਂ, ਤੇ ਗੈਸਟ ਲੱਗ ਰਹੇ ਦੇਖਣ। ਔਰ ਸਟੂਡੀਓ ਦੇ ਵਿੱਚ ਸਾਡੇ ਨਾਲ ਗੁਰਪ੍ਰੀਤ ਸਿੰਘ ਢਿੱਲੋਂ। ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਵੀਰ ਜੀ,
0: ਕੀ ਹਾਲ ਚਾਲ ਨੇ ਤੁਹਾਡੇ?
2: ਬਹੁਤ ਵਧੀਆ, ਬਹੁਤ ਵਧੀਆ ਭਾਅ ਜੀ, ਥੈਂਕ ਯੂ।
0: ਥੈਂਕ ਯੂ। ਸੋ ਇਲੈਕਸ਼ਨਸ ਨੇ, ਇਲੈਕਸ਼ਨਸ ਦੇ ਵਿੱਚ ਅਸੀਂ ਬਹੁਤ ਸਾਰੇ ਲੋਕ ਨੇ ਅਕਸਰ ਕਹਿੰਦੇ ਹੁੰਦੇ ਨੇ ਕਿ ਕੁਛ ਨਹੀਂ ਬਦਲਣਾ
1: ਜੀ,
0: ਕੁਛ ਨਹੀਂ ਹੋਣਾ, ਅਤੇ ਇਹ ਕਹਿ ਕੇ ਅਸੀਂ ਹਮੇਸ਼ਾ ਗੱਲਬਾਤ ਨੂੰ ਮੱਠਾ ਛੱਡ ਦਿੰਦੇ ਹਾਂ। ਯਾਨੀ ਕਿ ਅਸੀਂ ਮੌਕਾ ਦਿੰਦੇ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਗਰੁੱਪਸ ਦੇ ਤੌਰ ਦੇ ਉੱਤੇ, ਇੱਕ ਸਪੈਸ਼ਲ ਗਰੁੱਪਸ ਦੇ ਵਿੱਚ ਪੱਕਾ ਜਾਂਦੇ ਹੀ ਜਾਂਦੇ ਨੇ, ਚਾਹੇ ਦੁਨੀਆ ਇੱਧਰ ਹੋ ਜਾਵੇ ਚਾਹੇ ਉੱਧਰ, ਅਤੇ ਉਹ ਆਪਣਾ ਇੱਕ ਮੋਮੈਂਟਮ ਲੈ ਕੇ ਆਉਂਦੇ। ਐਗਜ਼ਾਮਪਲ ਦੇ ਤੌਰ ਦੇ ਉੱਤੇ ਅਮੈਰੀਕਾ ਦੇ ਵਿੱਚ ਇੱਕ ਪੱਕਾ ਗਾਹਕ ਸੀ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ, ਪਰ ਨਾਲ ਨਾਲ ਕੁਛ ਲੋਕ ਨਵੇਂ ਜਿਹੜੇ ਨੇ ਤਰੱਕੀ ਦੀ ਰਾਹ ਦੇਖਦੇ ਹੋਏ ਕਿ ਜੀ ਤਰੱਕੀ 'ਤੇ ਜਾਣਾ, ਐਂ ਕਰ ਦਿਉ ਡੋਨਲਡ ਟਰੰਪ, ਉਹ ਕਰ ਦਿਉ, ਅੱਜ ਦੁਨੀਆ 'ਚ ਕਿਹੜਾ ਮੈਸ ਹੈ ਉਹ ਪਤਾ ਲੱਗ ਰਿਹਾ। ਅਗਲੇ ਮੰਥ ਡੋਨਲਡ ਟਰੰਪ ਦੀ ਪਾਵਰ ਕਿਸ ਤਰ੍ਹਾਂ ਡਿਸਟ੍ਰੀਬਿਊਟ ਹੋਊਗੀ ਆਉਣ ਵਾਲੇ ਸਮੇਂ 'ਚ, ਇਹ ਤੈਅ ਕੀਤਾ ਜਾਊਗਾ। ਕਾਂਗਰਸ ਦੇ ਵਿੱਚ ਜਿਹੜੀ ਹੈਗੀ ਆ ਕੰਟਰੋਲ ਕਿਵੇਂ ਜਾਊਗਾ, ਕਿਹੜੀ ਪਾਰਟੀ ਰੱਖੂਗੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੈਅ ਕਰਨਗੀਆਂ ਕਿ ਕਿਵੇਂ ਰਹੂਗਾ, ਕਿਉਂਕਿ ਇਲੈਕਸ਼ਨਸ ਪਾਵਰ ਦਿੰਦੇ ਨੇ, ਜਿਹੜੇ ਪਾਵਰ ਖੋਂਦੇ ਵੀ ਨੇ। ਅਤੇ ਇਸੇ ਤਰ੍ਹਾਂ ਜੋ ਕਿਊਬੈਕ ਦੇ ਵਿੱਚ ਗੱਲਬਾਤ ਚੱਲ ਰਹੀ ਹੈ, ਕਿਊਬੈਕ ਦੀ ਰਾਜਨੀਤੀ ਦੇ ਉੱਪਰ, ਲੈਟਸ ਸੀ ਕਿ ਊਂਠ ਕਿਸ ਕਰਵਟ ਬੈਠਦਾ ਹੈਗਾ, ਮਿਨੋਰਟੀ ਗਵਰਨਮੈਂਟ ਕਿਹਦੀ ਹੁੰਦੀ ਹੈ, ਮੈਜੋਰਟੀ ਆਉਣ ਦੇ ਚਾਂਸਿਸ ਘੱਟ ਲੱਗ ਰਹੇ ਨੇ। ਅਤੇ ਤੀਸਰੇ ਪਾਸੇ ਇਲੈਕਸ਼ਨਸ ਨੇ ਓਨਟੈਰੀਓ ਦੇ ਵਿੱਚ, ਜੋ ਕਿ ਪ੍ਰੋਵਿੰਸ਼ੀਅਲ ਇਲੈਕਸ਼ਨ ਸੀ, ਡਕਫੋਰਡ ਨੇ 1 ਸਾਲ ਅਰਲੀ ਇਲੈਕਸ਼ਨ ਕਰਾ ਕੇ ਆਪਣਾ ਕੰਮ ਨਿਬੇੜ ਲਿਆ, ਵਿਹਲਾ ਹੋ ਗਿਆ, ਡੋਨਲਡ ਟਰੰਪ ਦੇ ਰੌਲੇ ਰੱਪੇ 'ਚੋਂ ਬਾਹਰ ਨਿਕਲ ਗਿਆ ਕਿ ਇੱਕ ਵਾਰ ਫਿਰ ਤੋਂ ਸੱਤਾ ਹਾਸਲ ਹੋ ਗਈ। ਅਤੇ 3 ਸਾਲ ਲਈ ਹੋਰ ਹਜੇ ਸੱਤਾ ਡਕਫੋਰਡ ਦੇ ਕੋਲ ਪਈ ਆ, ਅਤੇ ਬਹੁਤ ਸਾਰੀਆਂ ਕੰਟਰੋਵਰਸੀਸ ਚੱਲ ਰਹੀਆਂ ਨੇ, ਅਤੇ ਸਟੇਟ ਕਿੱਥੇ ਖੜੀ ਹੈ ਇਹ ਵੀ ਆਉਣ ਵਾਲੇ ਦਿਨ ਦੱਸਣਗੇ, ਜੋ ਟੈਰਿਫਸ ਨੇ ਸੈਟਅਪ ਹੋਣ ਤੋਂ ਬਾਅਦ। ਅਤੇ ਉੱਧਰ ਆ ਗਈ ਮਿਊਨਿਸਪੈਲਿਟੀਜ਼, ਜਿਹੜੇ ਜਿੱਥੇ ਤੁਹਾਡੇ ਰੋਜ਼ਮਰ੍ਹਾ ਦੇ ਆਪਾਂ ਸਭ ਤੋਂ ਘੱਟ ਜਿਹੜਾ ਹੈਗਾ ਤਵੱਜੋ ਦਿੰਦੇ ਹਾਂ ਲੋਕਲ ਇਲੈਕਸ਼ਨਸ ਨੂੰ, ਜਿਹੜੇ ਕਿ ਸਭ ਤੋਂ ਵੱਧ ਜਿਹਦੇ ਵਿੱਚ ਅਸੀਂ ਆਪਣੇ ਘਰ ਅਤੇ ਆਸ ਪਾਸ ਨੂੰ ਜਾਂ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਨੂੰ ਇਨਵੋਲਵ ਰੱਖਦੇ, ਜਿਵੇਂ ਐਜੂਕੇਸ਼ਨ ਤੋਂ ਲੈ ਕੇ ਪੁਲਿਸਿੰਗ ਸਿਸਟਮ, ਗਾਰਬੇਜ ਪਿਕਅਪ ਤੋਂ ਲੈ ਕੇ ਜੋ ਹੈਗਾ ਸਾਰੇ ਜਿਹੜੇ ਇਹ ਕੰਮ ਨੇ ਇਹਦੇ ਵਿੱਚ ਆਉਂਦੇ ਨੇ। ਗੁਰਪ੍ਰੀਤ ਜੀ, ਤੁਹਾਡਾ ਸਵਾਗਤ ਹੈ। ਤੁਸੀਂ ਇੱਕ ਵਾਰ ਇੱਕ ਟਰਮ 'ਚ ਪਹਿਲਾਂ ਕੰਮ ਕਰ ਚੁੱਕੇ ਹੋ ਸਿਆਸਤ ਦੇ ਵਿੱਚ, ਅਤੇ ਇਸ ਇਲੈਕਸ਼ਨ ਦੇ ਵਿੱਚ ਜਿਹਦੇ 'ਚ ਤੁਸੀਂ ਕੰਮ ਕੀਤਾ ਸੀਗਾ, ਤੁਸੀਂ ਭਲੀ ਭਾਂਤ ਜਾਣਦੇ ਹੋ ਕਿ ਡਿਊਟੀਜ਼, ਫਿਊਚਰ ਦੀਆਂ ਡਿਊਟੀਜ਼ ਕੀ ਹੈਗੀਆਂ ਤੁਹਾਡੀਆਂ, ਅਤੇ ਤੁਹਾਡੇ ਨਾਲ ਜਿਹੜੇ ਅਪੋਨੈਂਟ ਨੇ ਉਹ ਸਾਰੇ ਨਵੇਂ ਕੈਂਡੀਡੇਟ ਨੇ ਜਿੱਦ ਤੱਕ ਮੈਨੂੰ ਪਤਾ, ਬਾਕੀ ਮੈਨੂੰ ਪਤਾ ਨਹੀਂ ਗਾ, ਅਤੇ ਸਾਰੇ ਨਵੇਂ ਕੈਂਡੀਡੇਟ ਨੇ। ਕੀ ਤੁਸੀਂ ਫਰਕ ਮਹਿਸੂਸ ਕਰਦੇ ਹੋ ਇਸ ਚੀਜ਼ ਦੇ ਵਿੱਚ ਕਿ ਤੁਸੀਂ ਤਜਰਬਾ ਰੱਖਦੇ ਹੋ, ਇੱਕ ਡਿਊਟੀ ਨੂੰ ਪਹਿਲਾਂ ਕਰ ਚੁੱਕੇ ਹੈਗੇ ਹੋ, ਅਤੇ ਬਾਕੀ ਦੇ ਲੋਕ ਜਿਹੜੇ ਹੈਗੇ ਨੇ ਉਹ ਨਵੇਂ ਨੇ, ਸ਼ਾਇਦ ਉਹ ਉਹਨਾਂ ਐਕਸਪੀਰੀਅੰਸ ਨਹੀਂ ਰੱਖਦੇ, ਇਹਦੇ ਬਾਰੇ ਕੁਛ ਕਹੋਗੇ?
2: ਨਹੀਂ, ਐਬਸੋਲੂਟਲੀ, ਆਈ ਥਿੰਕ ਹੁਣ ਜਦੋਂ ਆਪਾਂ ਹੁਣ ਸਿਟੀ ਦੀ ਜਿਹੜੀ ਇਕਨੋਮਿਕ ਸਿਚੁਏਸ਼ਨ ਵੇਖਦੇ ਹਾਂ ਕਿ ਸਿਟੀ ਡਿਕਲਾਈਨ ਕਿੰਨੀ ਹੋਈ ਹੈ, ਫੋਰ ਐਗਜ਼ਾਮਪਲ ਟੈਕਸ 30% ਵਧਿਆ ਇੱਥੇ, ਜਿਹੜੀ ਮੋਰਗੇਜਿਸ ਨੇ ਜਿਹੜੇ ਡੀਫਾਲਟ ਹੈ ਉਹ ਡਬਲ ਰੇਟ ਹੈ ਇੱਥੇ ਬ੍ਰੈਂਪਟਨ ਦੇ ਵਿੱਚ ਕੰਪੇਅਰਡ ਟੂ ਅਦਰ ਪਲੇਸਿਸ। ਸੋ ਲੋਕ ਬਹੁਤ ਜ਼ਿਆਦਾ ਤੰਗ ਨੇ, ਅਤੇ ਲੋਕ ਲੀਡਰਸ਼ਿਪ ਮੰਗ ਰਹੇ ਨੇ, ਐਕਸਪੀਰੀਅੰਸ ਮੰਗ ਰਹੇ ਨੇ, ਪ੍ਰੂਵਨ ਲੀਡਰਸ਼ਿਪ। ਐਂਡ ਸੋ ਵੀ ਫੀਲ ਵੀ ਹੈਵ ਪ੍ਰੂਵਨ ਲੀਡਰਸ਼ਿਪ, ਆਪਾਂ ਡਿਲੀਵਰ ਕੀਤਾ ਇੱਕ ਵਾਰਾਂ। ਜਿਹੜੀ ਮੇਰੀ 2 ਟਰਮਾਂ ਸੀਗੀਆਂ ਆਪਣੇ ਸਿਟੀ ਕਾਊਂਸਲ ਰੀਜਨਲ ਕਾਊਂਸਲ 2014 ਤੋਂ ਲੈ ਕੇ 2022 ਤੱਕ, ਐਂਡ ਸੋ ਇਟ ਪੁੱਟਸ ਮੀ ਇਨ ਅ ਬੈਟਰ ਪੋਜੀਸ਼ਨ ਟੂ ਸਰਵ। ਲਰਨਿੰਗ ਪ੍ਰੋਸੈਸ ਇਜ਼ ਜ਼ੀਰੋ, ਵੀ ਨੋ ਵਾਟ ਟੂ ਡੂ, ਵੀ ਨੋ ਹਾਊ ਟੂ ਡਿਲੀਵਰ।
0: ਓਕੇ, ਸਵਾਲ ਆਊਗਾ ਨੰਬਰ 2 ਦੇ ਉੱਤੇ। ਬ੍ਰੈਂਪਟਨ ਨੂੰ ਜਿੱਥੇ ਫੁੱਲਾਂ ਦੀ ਸਿਟੀ ਕਹਿ ਕੇ ਬੁਲਾਇਆ ਜਾਂਦਾ ਸੀਗਾ, ਫਲਾਵਰ ਸਿਟੀ ਦੇ ਨਾਂ ਨਾਲ ਬ੍ਰੈਂਪਟਨ ਮਸ਼ਹੂਰ ਹੈਗਾ, ਅਤੇ ਗਾਰਬੇਜ ਦੇ ਪਲਾਂਟ ਜਿਹੜਾ ਨਵਾਂ ਲੱਗ ਰਿਹਾ ਹੈਗਾ, ਜਿਹੜਾ ਕਿ ਬ੍ਰੈਂਬਲੀ ਗੋ ਸਟੇਸ਼ਨ ਹੈ, ਲੋਕਾਂ ਦੀ ਪ੍ਰੋਪਰ ਨੋਟੀਫਿਕੇਸ਼ਨ ਤੋਂ ਬਿਨਾਂ ਜਿਹੜਾ ਇਹ ਪਲਾਂਟ ਚੱਲ ਰਿਹਾ ਹੈਗਾ, ਇਹਦੇ ਉੱਪਰ ਮੈਂ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਗੁਰਪ੍ਰੀਤ ਨਾਲ ਗੱਲ ਕੀਤੀ ਸੀ। ਮੈਂ ਕਿਹਾ ਯਾਰ ਇਹ ਇੱਕ ਬੜਾ ਗੰਭੀਰ ਮੁੱਦਾ ਆ ਰਿਹਾ ਹੈਗਾ, ਜਿਹੜਾ ਲੋਕਾਂ ਨੂੰ ਲੱਗਦਾ ਕੁਛ ਵੀ ਨਹੀਂ ਹੈਗਾ
1: ਜੀ,
0: ਤੁਹਾਡੇ ਸ਼ਹਿਰ ਦੇ ਨਾਲ ਗਾਰਬੇਜ ਦਾ ਨਾਮ ਜੁੜ ਜਾਣਾ, ਕੂੜੇ ਦਾ ਨਾਮ ਜੁੜ ਜਾਣਾ, ਅਤੇ ਇਹ ਜਿਹੜਾ ਪਲਾਂਟ ਆ ਇਹ ਐਕਸਪੈਂਡ ਹੋਣ ਜਾ ਰਿਹਾ, ਨਵਾਂ ਇੱਕ ਵੱਡਾ ਪਲਾਂਟ ਆ ਰਿਹਾ, ਜਿਹਦੇ ਵਿੱਚੋਂ ਕਿਹਾ ਜਾਊਗਾ ਕਿ ਬਿਜਲੀ ਪੈਦਾ ਕਰਨੀ ਹੈ ਜੀ, ਅਸੀਂ ਪਾਣੀ ਪੈਦਾ ਕਰਨਾ, ਅਸੀਂ ਫਲਾਣਾ ਪੈਦਾ ਕਰਨਾ, ਢਮਕਾਣਾ ਪੈਦਾ ਕਰਨਾ। ਪਰ ਇਹ ਪਲਾਂਟ ਜਿਹੜਾ ਹੈਗਾ, ਜਿੱਥੇ ਕਦੇ ਗੱਲ ਚੱਲ ਰਹੀ ਸੀ ਕਿ ਇੱਥੇ ਕੌਂਡੋ ਬਿਲਡਿੰਗਸ ਆ ਸਕਦੀਆਂ ਗੋ ਸਟੇਸ਼ਨ ਦੇ ਸਾਹਮਣੇ, ਜਿੱਥੇ ਕੈਨੇਡੀਅਨ ਟਾਇਰ ਦਾ ਪਲਾਂਟ ਲੱਗਿਆ ਹੋਇਆ ਸੀ, ਹੁਣ ਤੁਸੀਂ ਉੱਥੋਂ ਲੰਘਦੇ ਉੱਥੋਂ ਗੈਸ ਸਟੇਸ਼ਨ ਤੋਂ ਲੈ ਕੇ ਸਾਰਾ ਕੁਛ ਤੋੜ ਦਿੱਤਾ ਗਿਆ
1: ਜੀ,
0: ਅਤੇ ਉਹਦੇ ਬਾਰੇ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਕਿ ਪ੍ਰੋਪਰ ਪਬਲਿਕ ਨੋਟੀਫਿਕੇਸ਼ਨ ਜਿਹੜੀ ਕਿਸੇ ਚੀਜ਼ ਦੀ ਆ, ਕਿਉਂਕਿ ਮੈਨੂੰ ਨਹੀਂ ਪਤਾ। ਜਿਵੇਂ ਮੈਂ ਸਮਝ ਲਓ ਉਸ ਏਰੀਏ 'ਚ ਰਹਿੰਦਾ ਪਿਆ, ਪਰ ਮੇਰੇ ਕੋਲ ਪ੍ਰੋਪਰ ਨੋਟੀਫਿਕੇਸ਼ਨ ਨਹੀਂ, ਮੈਨੂੰ ਉੜਦੀਆਂ ਖਬਰਾਂ 'ਚੋਂ ਪਤਾ ਲੱਗ ਰਿਹਾ ਕਿ ਉੱਥੇ ਪਲਾਂਟ ਆ ਰਿਹਾ। ਪ੍ਰੋਸੈਸ ਹੁੰਦਾ ਕਿ ਤੁਸੀਂ ਇਕੱਲੇ ਇਕੱਲੇ ਘਰ ਨੂੰ ਅਵੇਅਰ ਕਰਦੇ ਹੋ ਕਿ ਤੁਹਾਡੇ ਨੇਬਰਹੁੱਡ ਦੇ ਵਿੱਚ ਆਹ ਚੀਜ਼ ਆ ਰਹੀ ਆ। ਹੋ ਸਕਦਾ ਤੁਹਾਡੀ ਆਉਣ ਵਾਲੇ ਸਮੇਂ 'ਚ ਸਾਹ ਦੇ ਉੱਪਰ, ਯਾਨੀ ਕਿ ਤੁਸੀਂ ਬਰੀਦਿੰਗ ਲੈਂਦੇ ਹੋ, ਏਅਰ ਆ ਜਿਹੜੀ ਉਹ ਤੁਹਾਡੀ ਪੋਲਿਊਟਡ ਹੋਵੇ। ਹੋ ਸਕਦਾ ਜਦੋਂ ਤੁਹਾਡੇ ਘਰ ਦੇ ਕੋਲ ਗੈਸ ਸਟੇਸ਼ਨ ਲੱਗਿਆ ਹੋਵੇ, ਇਨਵਾਇਰਮੈਂਟਲ ਸਟੱਡੀ ਕਰਾਉਂਦੇ ਆ, ਭਾਵੇਂ ਤੁਹਾਡਾ ਗੈਸ ਸਟੇਸ਼ਨ ਤੋਂ ਘਰ 500 ਮੀਟਰ ਦੂਰ ਆ, ਫਿਰ ਵੀ ਉਹ ਚੈੱਕ ਕਰਾਉਂਦੇ ਕਿ ਥੱਲੇ ਧਰਤੀ ਦੇ ਟੈਂਕ ਲੀਕ ਹੋ ਕੇ ਕੋਈ ਪਾਣੀ ਦੇ ਵਿੱਚ ਗੰਦਾਪਣ ਤਾਂ ਨਹੀਂ ਆ ਗਿਆ ਕਿਤੇ ਧਰਤੀ ਦੇ ਵਿੱਚ। ਇੱਥੇ ਐਡਾ ਵੱਡਾ ਪਲਾਂਟ ਲਾਇਆ ਜਾ ਰਿਹਾ ਅਤੇ ਇਹਦੇ ਬਾਰੇ ਪੂਰਾ ਤੱਕ ਜਾਣਕਾਰੀ ਨਹੀਂ ਹੈ ਕਿਸੇ ਨੂੰ, ਨਾ ਕਿਸੇ ਨੂੰ ਪਤਾ ਹੈਗਾ, ਅਤੇ ਸ਼ਾਇਦ ਲੋਕ ਜਾਣਨਾ ਵੀ ਨਹੀਂ ਚਾਹੁੰਦੇ। ਪਰ ਮੇਰੇ ਹਿਸਾਬ ਨਾਲ ਇਹ ਬਹੁਤ ਵੱਡਾ ਮੁੱਦਾ ਕਿ ਇੱਕ ਗੈਸ ਸਟੇਸ਼ਨ 500 ਮੀਟਰ ਯਾਨੀ ਕਿ ਅੱਧਾ ਕਿਲੋਮੀਟਰ ਤੱਕ ਇੰਪੈਕਟ ਕਰਦਾ ਹੈਗਾ ਜੇ ਥੱਲੇ ਟੈਂਕ ਲੀਕ ਹੋ ਜਾਵੇ। ਗੈਸ ਸਟੇਸ਼ਨ ਮਾਲਕ ਨੇ ਉਹ ਕਹਿਣਗੇ ਕਿ ਬਿਲਕੁਲ ਸਹੀ ਕਹਿ ਰਿਹਾ ਮੈਂ, ਪਰ ਇੱਥੇ ਹਜ਼ਾਰਾਂ ਟਨ ਜਿਹੜਾ ਕੂੜਾ ਹੈਗਾ ਧਰਤੀ ਦੇ ਉੱਤੇ ਪ੍ਰੋਸੈਸ ਹੋਣਾ ਹੈਗਾ, ਕਿ ਇਹ ਇਨਵਾਇਰਮੈਂਟਲ ਲੈਵਲ ਦੇ ਉੱਤੇ ਇਹਦੀਆਂ ਕੀ ਸਟੱਡੀਜ਼ ਨੇ, ਕੀ ਰਿਪੋਰਟ ਨੇ, ਲੋਕਾਂ ਨੂੰ ਕੋਈ ਜਸਟੀਫਾਈ ਨਹੀਂ ਕੀਤਾ ਗਿਆ, ਦੱਸਿਆ ਨਹੀਂ ਗਿਆ ਕਿ ਤੁਹਾਡੇ ਘਰਾਂ ਦੇ ਜਿਹੜਾ ਹੈਗਾ ਲੈਵਲ ਹੈ ਉੱਥੇ ਕੀ ਅਸਰ ਪਊ, ਕੀ ਉਹਨਾਂ ਦੀ ਕੱਲ੍ਹ ਨੂੰ ਪ੍ਰਾਈਜ਼ਿੰਗ 'ਤੇ ਅਸਰ ਪਊਗਾ। ਇੱਕ ਬੰਦਾ ਬ੍ਰਹਮਲੀ ਸਿਟੀ ਸੈਂਟਰ ਦੇ ਉਸ ਏਰੀਏ 'ਚ ਰਹਿ ਰਿਹਾ, ਉਹਨੇ 30 ਸਾਲ ਲਾ ਕੇ 40 ਸਾਲ ਲਾ ਕੇ ਘਰ ਪੇ ਆਫ ਕੀਤਾ, ਅਤੇ ਅੱਜ ਉਹਦੀ ਵੈਲਿਊ ਅਗਰ ਆਟੋਮੈਟਿਕਲੀ ਗਿਰ ਜਾਂਦੀ ਹੈ ਤਾਂ $2,00,000 ਉਹ ਗਰੀਬ ਹੋ ਜਾਂਦਾ ਇੱਕਦਮ, ਹੈ ਨਾ।
1: ਬਿਲਕੁਲ।
0: ਸੋ ਮੈਂ ਇਹ ਸਾਰੀ ਚੀਜ਼ਾਂ ਨੂੰ ਜਿੱਥੇ ਮੱਦੇਨਜ਼ਰ ਰੱਖਦਾ ਹੈਗਾ। ਮੈਂ ਪਹਿਲਾਂ ਜਾਣਨਾ ਚਾਹੁੰਦਾ ਕਿ ਉਸ ਪਲਾਂਟ ਬਾਰੇ ਤੁਹਾਡੀ ਕੋਈ ਕਮੈਂਟਸ ਜਾਂ ਕੋਈ ਗੱਲਬਾਤ।
2: ਹਾਂਜੀ ਐਬਸੋਲੂਟਲੀ ਭਾਜੀ, ਆਈ ਥਿੰਕ ਦ ਪ੍ਰੋਬਲਮ ਵਿਦ ਦਿਸ ਇਜ਼ ਦੈਟ ਕਿ ਸਾਡੀ ਜਿਹੜੀ ਕਾਊਂਸਲ ਇਹਨਾਂ ਨੇ ਅਪਡੇਟ ਨਹੀਂ ਕੀਤੀ ਲੋਕਾਂ ਨੂੰ, ਇਹਦੇ ਨਾਲ ਆਪਣੇ ਬਹੁਤ ਜ਼ਿਆਦਾ ਹੈਲਥ ਡਿਟਰਮੈਂਟਸ ਨੇ, ਮਤਲਬ ਕਿ ਨੁਕਸਾਨ ਹੋ ਸਕਦਾ ਆਪਣੇ ਲੋਕਾਂ ਦੇ ਹੈਲਥ ਨੂੰ, ਸੇਫਟੀ ਕੰਸਰਨਸ ਕਹਿ ਲਓ। ਸੋ ਫੋਰ ਐਗਜ਼ਾਮਪਲ ਏਅਰ ਕੁਆਲਿਟੀ, ਜਿਹੜੇ ਟੌਕਸਿਕ ਅਮਿਸ਼ਨਸ ਨੇ, ਅਤੇ ਟਰੱਕ ਬਹੁਤ ਆਉਣੇ ਆ, ਅਤੇ ਜਿਹੜੀ ਪ੍ਰੋਕਸੀਮਿਟੀ, ਜਿਹੜੀ ਕਲੋਸਨੈਸ ਨੇ ਆਪਣੇ ਰੈਜ਼ੀਡੈਂਸ਼ੀਅਲ ਕਮਿਊਨਿਟੀਜ਼ ਦੇ ਨਾਲ, ਸੋ ਇਟਸ ਅ ਬਿਗ ਇਸ਼ੂ। ਪਰ ਪ੍ਰੋਬਲਮ ਇਹ ਹੈ ਕਿ ਸਾਡੀ ਜਿਹੜੀ ਕਾਊਂਸਲ ਹੈ ਇਹਨਾਂ ਨੇ ਲੋਕਾਂ ਨੂੰ ਅਪਡੇਟ ਨਹੀਂ ਕੀਤੀ, ਇਹਨਾਂ ਨੇ ਪ੍ਰੋਟੈਸਟ ਨਹੀਂ ਕੀਤਾ। ਇਹਨਾਂ ਦੀ ਐਬਿਲਿਟੀ ਹੈਗੀ ਹੈ ਪ੍ਰੋਟੈਸਟ ਕਰਨ ਵਾਸਤੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, 2010-2011 ਦੇ ਵਿੱਚ ਸਿਮਿਲਰ ਸਿਚੁਏਸ਼ਨ ਸੀ, ਜਿੱਥੇ ਇੱਕ ਪਾਵਰ ਪਲਾਂਟ ਆਉਣਾ ਸੀਗਾ, ਆਉਣੇ ਸੀਗੇ ਐਕਚੁਲੀ ਮਿਸਿਸਾਗਾ ਅਤੇ ਓਕਫਿਲ। ਉਹਨਾਂ ਦੀਆਂ ਕਾਊਂਸਲਾਂ ਨੇ ਇੱਕ ਬੜੇ ਅਗਰੈਸਿਵ ਤਰੀਕੇ ਦੇ ਨਾਲ ਉਹਨਾਂ ਨੇ ਲੀਗਲ ਚੈਲੇਂਜਸ ਕੀਤੇ, ਉਹਨਾਂ ਨੇ ਉਹ ਹਟਾ ਤੇ, ਕੰਸਟਰਕਸ਼ਨ ਕੰਪਲੀਟਲੀ ਹਟਾ ਤੀ ਸੀਗੀ। ਸੋ ਦ ਪ੍ਰੋਵਿੰਸ ਹੈਡ ਵਰ ਨਾਟ ਗੋਇੰਗ ਟੂ ਬਿਲਡ ਇਟ ਐਨੀ ਮੋਰ। ਸੋ ਸਾਡੇ ਕੋਲ ਇੱਕ ਬਹੁਤ ਵਧੀਆ ਓਪਰਚੁਨਿਟੀ ਹੈਗੀ ਸੀਗੀ ਪ੍ਰੋਟੈਸਟ ਕਰਨ ਵਾਸਤੇ, ਲੋਕਾਂ ਨੂੰ ਅਪਡੇਟ ਅਵੇਅਰ ਕਰਾਉਣ ਵਾਸਤੇ, ਪਰ ਅਨਫੋਰਚੁਨੇਟਲੀ ਇਹ ਹੋਇਆ ਨੀਗਾ। ਦੇ ਡਿਡ ਨਾਟ ਸੇ ਐਨੀਥਿੰਗ ਇਨ ਔਨ ਅ ਸਮਾਲਰ ਸਕੇਲ। ਮੈਂ ਤੁਹਾਨੂੰ ਆਪਣੇ ਐਗਜ਼ਾਮਪਲ ਦੇਣਾ, ਜਦੋਂ ਮੈਰਿਜੁਆਨਾ ਅਪਰੂਵ ਹੋਇਆ ਸੀਗਾ 2019 ਦੇ ਵਿੱਚ, ਜਿੱਥੇ ਵੀ ਕੋਈ ਸ਼ੋਪ ਸੀਗੀ ਮੈਰਿਜੁਆਨਾ ਦੀ ਸਾਡੇ ਵਾਰਡ 9-10 ਦੇ ਵਿੱਚ, ਅਸੀਂ ਜਾ ਕੇ ਪ੍ਰੋਟੈਸਟ ਕੀਤਾ, ਲੋਕ ਜੁੜੇ ਨਾਲ, ਐਂਡ ਵੀ ਕ੍ਰੀਏਟਡ ਅਵੇਅਰਨੈਸ ਇਜ਼ ਵੈਲ। We weren't 100% successful, but we were able to stop some of these. And so it's $1.5 billion corporation, the city of Brampton. They have the resources, but ਉਹਨਾਂ ਨੇ use ਨਹੀਂ ਕੀਤੇ।
0: ਓਕੇ, ਮੈਂ ਨੈਕਸਟ ਸੁਣਨਾ ਚਾਹੁੰਦਾ ਜੀ ਇਸ ਤੋਂ ਬਾਅਦ, ਕਿਉਂਕਿ ਸਮਾਂ ਦੀ ਨਜ਼ਾਕਤ ਹੈ, 9:23 ਸਟੂਡੀਓ ਦੇ ਘੜੇ ਉੱਤੇ ਹੋ ਚੁੱਕੇ ਨੇ। ਗੁਰਪ੍ਰੀਤ ਸਿੰਘ ਢਿੱਲੋਂ ਸਾਬਕਾ ਤੌਰ ਦੇ ਉੱਤੇ ਰੀਜਨਲ ਔਰ ਸਿਟੀ ਕੌਂਸਲ ਦੇ ਵਿੱਚ 2 terms ਦੇ ਵਿੱਚ ਕੰਮ ਕਰ ਚੁੱਕੇ ਨੇ, ਐਕਸਪੀਰੀਅੰਸ ਨੇ, ਅਤੇ ਇਸ ਵਾਰ 9-10 ਵਾਰਡ। ਕੀ ਕਾਰਨ ਹੈ ਗੁਰਪ੍ਰੀਤ, 9-10 ਵਾਰਡ ਜਿਹੜਾ ਮੇਅਰ ਦੇ ਇਲੈਕਸ਼ਨ ਨੂੰ ਜ਼ਿਆਦਾ ਬਿਜ਼ੀ ਕਰ ਦਿੱਤਾ ਜਾਂਦਾ, ਇੰਨੇ ਬੰਦੇ ਖੜੇ ਕਰ ਦਿੱਤੇ ਜਾਂਦੇ, ਇੰਨੇ ਲੋਕ ਇਕੱਠੇ ਕਰ ਦਿੱਤੇ ਜਾਂਦੇ ਆ ਕਿ ਲੋਕ ਕਨਫਿਊਜ਼ ਹੋ ਜਾਂਦੇ, ਕੀ ਕਾਰਨ ਹੈ?
2: ਦੇਖੋ, ਇੱਥੇ ਪੰਜਾਬੀ ਪੋਲੀਟਿਕਸ ਕਾਫੀ ਪ੍ਰੈਵਲੈਂਟ ਹੈ, ਪੰਜਾਬੀ ਸਟਾਈਲ ਪੋਲੀਟਿਕਸ ਕਹਿ ਲਓ, ਇਨ ਇਟਸ ਅ ਹਾਟ ਸਪਾਟ, ਇਨ ਸੋ ਪੰਜਾਬੀਆਂ ਦਾ ਗੜ੍ਹ ਕਹਿ ਲਓ ਬੋਰਡ 9 and 10, ਸੋ ਇਟਸ ਆਲਵੇਜ਼ ਇੰਟਰਸਟਿੰਗ ਇਲੈਕਸ਼ਨਸ। ਪਰ ਮੈਂ ਇਹੀ ਕਹਿ ਸਕਦਾ ਕਿ ਹੁਣ ਜਿਹੜੀ ਗੰਦੀ ਪੋਲੀਟਿਕਸ ਵੀ ਸ਼ੁਰੂ ਹੋ ਗਈ ਹੈ ਭਾਜੀ, ਐਂਡ ਇਟਸ ਅਨਫੋਰਚੁਨੇਟ, ਵੀਵ ਸੀਨ ਇਟ ਲਾਸਟ ਇਲੈਕਸ਼ਨ ਤੋਂ, ਹੁਣ ਵੀ ਦੇਖਦੇ ਪਏ ਕਿ ਲਾਸਟ ਸੈਕਿੰਡ 'ਤੇ ਇਹ ਮੇਰੇ ਅਪੋਨੈਂਟਸ ਨੇ ਮੇਰੇ ਨਾਂ ਦਾ ਕੋਈ ਕੈਂਡੀਡੇਟ ਖੜ੍ਹਾ ਕੀਤਾ, ਗੁਰਪ੍ਰੀਤ ਢਿੱਲੋਂ, ਪਰ ਉਹਨਾਂ ਦਾ ਨਾਂ ਗੁਰਪ੍ਰੀਤ ਕੇ ਢਿੱਲੋਂ, ਕੋਈ ਆਈਡੀਆ ਨਹੀਂ ਕੌਣ ਹੈ, ਕੀ ਹਿਸਟਰੀ ਉਹਨਾਂ ਦੀ, ਅਤੇ ਕੋਈ ਕੰਟਰੀਬਿਊਸ਼ਨ ਹੈ ਬ੍ਰੈਂਪਟਨ ਦੀ, ਪਰ ਇਹ ਸਿਰਫ ਆਪਣੇ ਲੋਕਾਂ ਨੂੰ ਕਨਫਿਊਜ਼ ਕਰਨ ਵਾਸਤੇ, ਲੋਕਾਂ ਨੂੰ ਪਤਾ ਕਿ ਗੁਰਪ੍ਰੀਤ ਸਿੰਘ ਢਿੱਲੋਂ ਕੌਣ ਹੈ। ਪਰ ਦੇਖੋ ਭਾਜੀ, ਅਸੀਂ ਇੱਕ, ਚਲੋ ਆਪਾਂ ਇੱਥੇ ਕੈਨੇਡੀਅਨ ਬੋਰਨ ਹੈਗੇ ਹਾਂ, ਪਰ ਅਸੀਂ ਚਾਹੁੰਦੇ ਕਿ ਸਾਡੀ ਪੋਲੀਟਿਕਸ ਵੀ ਕਲੀਨ ਹੋਵੇ, ਕਿ ਗਾਂ ਦੇ ਜਿਹੜੇ ਆਪਣੇ ਜਨਰੇਸ਼ਨ ਨੇ, ਬੱਚੇ ਨੇ, ਉਹ ਵੀ ਕਹਿ ਸਕਣ ਕਿ ਲਿਸਨ, ਵੀ ਵਾਂਟ ਟੂ ਰਨ, ਬਟ ਇਟਸ ਸਮਟਾਈਮਸ ਇਟਸ ਹਾਰਡ ਫਾਰ ਮੀ ਟੂ ਡੂ ਦੀਸ ਇਲੈਕਸ਼ਨਸ ਹੇਅਰ ਬਿਕੋਜ਼ ਵੀ ਆਰ ਨਾਟ ਯੂਸ ਟੂ ਇਟ। ਸੋ ਜਿਹੜੇ ਗਾਂ ਦੇ ਬੱਚੇ, ਉਹਨਾਂ ਨੇ ਕਹਿਣਾ ਕਿ ਲਿਸਨ, ਵੀ ਡੋਂਟ ਵਾਂਟ ਟੂ ਗੈਟ ਇਨਵੋਲਵ, ਆਪਾਂ ਵੋਟ ਵੀ ਨਹੀਂ ਪਾਉਣੀ, ਐਂਡ ਸੋ ਇਟਸ ਵੈਰੀ ਅਨਫੋਰਚੁਨੇਟ, ਬਟ ਜਦੋਂ ਆਪਾਂ ਜਿੱਤਾਂਗੇ, ਵੀ ਆਰ ਗੋਇੰ ਟੂ ਮੇਕ ਪੋਲੀਟਿਕਸ ਕਲੀਨ ਅਗੇਨ, ਕੈਨੇਡੀਅਨ ਸਟਾਈਲ, ਜਿਹੜੇ ਸਾਰਿਆਂ ਨੂੰ, ਜਿੱਥੇ ਸਾਰੇ ਬੈਨੀਫਿਟ ਹੋ ਸਕਣ।
0: ਥੈਂਕ ਯੂ। ਔਰ ਜਿਹੜਾ ਰੀਜਨਲ ਕੌਂਸਲਰ ਅਤੇ ਕੌਂਸਲਰ ਦੀ ਡਿਊਟੀਜ਼ ਮਾੜਾ ਦੱਸ ਦਿਓ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਤੁਸੀਂ ਦੋਨੋਂ ਪੋਜੀਸ਼ਨ 'ਤੇ ਰਹੇ ਹੈਗੇ ਹੋ, ਕਿ ਉਹਨਾਂ ਦੀ ਵੋਟ ਕਿਸ ਚੀਜ਼ ਲਈ ਜਾ ਰਹੀ ਹੈ। ਹੁਣ ਲੋਕਾਂ ਨੂੰ ਨਾ ਪਤਾ ਵੀ ਗੁਰਪ੍ਰੀਤ ਖੜਾ ਹੈਗਾ, ਇਹ ਨਹੀਂ ਪਤਾ ਵੀ ਗੁਰਪ੍ਰੀਤ ਤੋਂ ਕੰਮ ਕੀ ਲੈਣਾ ਹੈਗਾ।
1: ਜੀ ਬਿਲਕੁਲ,
2: ਹਾਂਜੀ, ਗੁਰਪ੍ਰੀਤ ਸਿੰਘ ਢਿੱਲੋਂ, ਰਿਮੈਂਬਰ ਦੈਟ ਔਨ ਦ ਬੈਲਟ। ਐਂਡ ਸੋ ਭਾਜੀ, ਜਿਹੜਾ ਰੀਜਨਲ ਕਾਉਂਸਲਰ, ਉਹਦੇ ਦੋ ਰੋਲਸ ਨੇ, ਇੱਕ ਰੀਜਨਲ ਕਾਉਂਸਲਰ ਤਾਂ ਬਿੰਦਾ, ਅਤੇ ਮੈਂ ਪੰਜਾਬ ਦੇ ਤੁਹਾਨੂੰ ਐਗਜ਼ਾਮਪਲ ਦੇਣਾ, ਜਿਹੜਾ ਜ਼ਿਲ੍ਹਾ ਹੁੰਦਾ ਰੀਜਨ ਸਾਡਾ ਪੀਲ ਹੈ, ਇਹਦੇ ਥੱਲੇ ਤਿੰਨ ਮਿਊਨਿਸਪੈਲਿਟੀਜ਼ ਨੇ। ਸੋ ਅਸੀਂ ਇੱਕ ਰੀਜਨ 'ਤੇ ਕਾਉਂਸਲ 'ਤੇ ਬਹਿੰਦੇ ਹਾਂ, ਉਹਦੇ budget it's about $6.5 billion, it's a very large government, and so with the under sade peel police, sade public health, sade waste, sade water, sade regional roads ne, for example airport road, Dixie road, a region de ne, te utto thalle fe city second tier, the city the council on the unna the responsibilities, snow management, apne fire, it's the city roads, it's the public parks and recreation, the jehdi city di planning hundi hai, and so kafi vaddi responsibility regional council di, do level the government de the council te oh bende hai, and I think it's interesting position because thodi responsibility both that you affect the economy, you affect people's way of life, and you affect their livelihood as well, because apa jobs attract karte hain, we care about the cleanliness of the city, so there's many ways which we positively affect people's lives.
0: Okay, now main hamesha, okay, insaan to kuch galtiyan hundiyan ne, theek hai, ਆਪਾਂ ਹਮੇਸ਼ਾ ਲਰਨ ਕਰਦੇ ਹੈਗੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਮੈਂ ਸਾਧੂ ਨਹੀਂ ਹੈਗਾ, ਮੈਂ ਚੋਰ ਹਾਂ। ਐਗਜ਼ਾਮਪਲ ਆ ਕਿ ਕੱਲ੍ਹ ਨੂੰ ਸਾਡੀ ਜਿਹੜੀ ਤੁਹਾਡੀ ਔਰ ਮੇਰੀ ਪੋਜੀਸ਼ਨ ਹੈ, ਜਿਹਨੂੰ ਡੈਮੇਜ ਕਰਨਾ ਤਾਂ ਇਹਦੇ 'ਤੇ ਕੁਛ ਵੀ ਆਪਾਂ ਚੱਕਰ ਸੁੱਟ ਦਿਓ ਤਾਂ ਉਹ ਡੈਮੇਜ ਹੋ ਜੂਗਾ। ਆਪਣੇ ਪੰਜਾਬੀਆਂ ਦੇ ਵਿੱਚ ਇਹ ਸੋਚ ਹੈਗੀ ਹੈ, ਪਰ ਜਿਹੜੇ ਮੇਨ ਸਟ੍ਰੀਮ ਲੋਕ ਨੇ, ਜਿਹੜੇ ਮੈਂ ਮੇਨ ਸਟ੍ਰੀਮ ਪੋਲੀਟਿਕਸ ਦੀ ਵੀ ਤੁਸੀਂ ਗੱਲ ਕੀਤੀ ਹੈ, ਡਿਫਰੈਂਟ ਵੇ ਨਾਲ ਚੱਲਦੀ ਹੈ, ਪਿਛਲੇ ਸਮਿਆਂ ਦੇ ਵਿੱਚ ਜੋ ਕੁਛ ਹੋਇਆ ਤੁਸੀਂ ਉਹਨੂੰ ਕਲੈਰੀਫਾਈ ਕੀਤਾ, ਪਬਲਿਕ ਤੱਕ ਦੱਸਿਆ, ਆਪਣੇ ਡੋਮੇਨ ਦੇ ਉੱਤੇ ਪਾਇਆ ਕਿ ਇਹ ਐਲੀਗੇਸ਼ਨਸ ਨੇ, ਅਤੇ ਐਲੀਗੇਸ਼ਨ ਤੱਕ ਹੀ ਰਹੇ, ਇਸ ਤੋਂ ਅੱਗੇ ਇਹਦੇ ਵਿੱਚ ਕੋਈ ਵੀ ਜਾਪਦਾ ਜਿਹੜਾ ਹੈਗਾ ਉਹ ਸ਼ਾਮਿਲ ਨਹੀਂ ਹੋਇਆ ਹੈਗਾ। ਸੋ ਮੈਂ ਜ਼ਰੂਰ ਲੋਕਾਂ 'ਚ ਕਲੀਅਰ ਕਰਨਾ ਚਾਹੁੰਦਾ, ਗੁਰਪ੍ਰੀਤ ਕੇ ਇੱਕ ਵਾਰ ਜ਼ਰੂਰ ਤੁਸੀਂ ਵੀ ਕਲੀਅਰ ਕਰੋ ਕਿ ਉਹ ਜਿਹੜਾ ਸੰਦਰਭ ਰਿਹਾ ਪਿਛਲਾ, ਤਾਂ ਜੋ ਕਈ ਲੋਕ ਸਿਆਸਤ ਦੇ ਵਿੱਚ ਇਹ ਚੀਜ਼ ਨੂੰ ਕਹਿਣ ਦੀ ਬਜਾਏ ਕਿ ਕੌਂਸਲ 'ਚ ਕੀ ਹੋਊਗਾ, ਰੀਜਨ 'ਚ ਅਸੀਂ ਕੀ ਕਰਾਂਗੇ, ਸਾਡੇ ਰੋਲ ਕੀ ਹੋਣਗੇ, ਫੰਡਾਮੈਂਟਲ ਲੈਵਲ ਦੇ ਉੱਤੇ ਅਸੀਂ ਕਿੱਥੇ ਖੜੇ ਹਾਂ, ਪਰਸਨਲ ਲੈਵਲ 'ਤੇ ਲੈ ਕੇ ਚੱਲਦੇ ਨੇ। ਆਈ ਵੁੱਡ ਲਾਈਕ ਟੂ ਡੂ ਕਿ ਤੁਸੀਂ ਜ਼ਰੂਰ ਉਹ ਕਲੀਅਰ ਕਰਕੇ ਸਾਰਿਆਂ ਨੂੰ ਕਹੋ।
2: ਐਬਸੋਲੂਟਲੀ ਬੀਜੀ, 3 ਸਾਲ ਪਹਿਲਾਂ ਅਸੀਂ ਸਾਰੀ ਇਨਫੋਰਮੇਸ਼ਨ ਸਿਟੀ ਨੂੰ ਦਿੱਤੀ ਸੀਗੀ, ਬਿਲਕੁਲ ਗਲਤ ਹੈ, ਜਿਨ੍ਹਾਂ ਨੇ ਹੁਣ ਮੇਰੇ ਅਗੇਂਸਟ ਕੰਪਲੇਂਟ ਪਾਈ ਸੀਗੀ, ਉਹਨਾਂ ਨੇ ਡਾਇਰੈਕਟਲੀ ਕਿਹਾ ਕਿ ਉਹ ਫੋਰਸ ਦੇ ਨਾਲ ਉਹਨਾਂ ਕੋਲੋਂ ਪੁਆਏ ਗਏ ਸੀਗੇ ਐਲੀਗੇਸ਼ਨਸ, ਐਂਡ ਸੋ ਉਹ ਸਾਰਾ ਕਲੀਅਰ ਔਥੈਂਟੀਕੇਟਡ ਵੀ ਹੋਇਆ, ਵੈਰੀਫਾਈਡ ਬਾਏ ਦੇਅਰ ਲੋਇਰ, ਸੋ ਸਿਟੀ ਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਸੀਗੀ, ਉਹ ਫਿਰ ਲਾਰਾ ਲਾਏ ਗਏ, ਵਿਲ ਫਿਕਸ ਇਟ, ਵਿਲ ਕਲੀਅਰ, ਬਟ ਸਾਨੂੰ ਫਿਰ ਪਤਾ ਲੱਗਾ ਕਿ ਇਹਨਾਂ ਨੇ ਐਜ਼ ਏ ਪੋਲੀਟੀਕਲ ਵੈਪਨ ਯੂਜ਼ ਕਰਨਾ ਸਾਡੇ ਅਗੇਂਸਟ, ਜਿਹੜਾ ਨੇ ਪਿਛਲੀ ਵਾਰ ਕੀਤਾ ਅਤੇ ਹੁਣ ਵੀ ਯੂਜ਼ ਕਰ ਰਹੇ ਆ। ਪਰ ਆਈ ਥਿੰਕ ਜਦੋਂ ਲੋਕ ਦੇਖਦੇ ਗੁਰਪ੍ਰੀਤ ਸਿੰਘ ਢਿੱਲੋਂ ਦਾ ਜਿਹੜਾ ਕੰਮ ਇਹਨਾਂ ਨੇ ਕੀਤਾ, ਮੈਂ ਕੀਤਾ, ਸਾਡੀ ਜਿਹੜੀ ਫੈਮਿਲੀ ਹਿਸਟਰੀ, ਸਾਨੂੰ ਆਲਮੋਸਟ 60 ਸਾਲ ਹੋ ਗਏ ਮੇਰੀ ਫੈਮਿਲੀ, ਮੇਰੇ ਫਾਦਰ ਸਾਹਿਬ ਨੂੰ ਇੱਥੇ ਆਏ ਨੂੰ, ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਕੀ ਹੈ ਸਾਡੇ ਪੰਜਾਬੀ ਕਮਿਊਨਿਟੀ ਵਾਸਤੇ, ਸਾਡੇ ਬ੍ਰੈਂਪਟਨ ਦੀ ਕਮਿਊਨਿਟੀ ਵਾਸਤੇ, ਸੋ ਲੋਕ ਉਹ ਦੇਖਦੇ, ਅੰਡਰਸਟੈਂਡ ਕਰਦੇ ਕਿ ਵੇਅਰ ਵਰ ਕਮਿੰਗ ਫਰਮ, ਵਾਟ ਆਰ ਬੈਕਗਰਾਊਂਡ ਇਜ਼। ਅਤੇ ਇਹ ਮੈਂ ਕਹਿ ਸਕਦਾ ਭਾਅ ਜੀ ਕਿ ਜਿਹੜਾ ਇਹਨਾਂ ਨੇ ਯੂਜ਼ ਕੀਤਾ, ਕਿਉਂਕਿ ਇਹ ਇਹਨਾਂ ਨੂੰ ਇੱਕ ਫੀਅਰ ਹੈ, ਇਹਨਾਂ ਨੂੰ ਇੱਕ ਡਰ ਹੈ ਕਿ ਗੁਰਪ੍ਰੀਤ ਸਿੰਘ ਢਿੱਲੋਂ ਇਹਨਾਂ ਦੇ ਵਿਰੁੱਧ ਬੋਲਦਾ, politically, not personally, ਕਿ ਜੋ ਵੀ ਗਲਤ ਹੁੰਦਾ ਸਿਟੀ ਦੇ ਵਿੱਚ ਜਾਂ ਰੀਜਨ ਦੇ ਵਿੱਚ, ਮੈਂ ਲੋਕਾਂ ਨੂੰ ਦੱਸਦਾ ਹੁੰਦਾ ਸੀਗਾ ਅਤੇ ਹੱਲ ਮੈਂ ਲੱਭਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀਗਾ। ਸੋ ਹੁਣ ਪਿਛਲੇ 4 ਸਾਲਾਂ ਦੇ ਵਿੱਚ ਦੇਖ ਲਓ, $300 million ਨੀਅਰਲੀ ਇਸ ਸਿਟੀ ਨੇ ਵੇਸਟ ਕੀਤਾ, ਐਂਡ ਸੋ ਉਹਨਾਂ ਨੂੰ ਇੱਕ ਡਿਫਲੈਕਟ ਕਰਨ ਦੀ ਕੋਸ਼ਿਸ਼ ਕਰਨੀ। ਭਾਅ ਜੀ ਦੇਖੋ, ਇੱਕ ਖਜ਼ਾਨਾ ਸੀਗਾ 200 million, ਉਹਦੇ ਵਿੱਚ ਛੱਡ ਕੇ ਗਏ ਸੀਗੇ, ਆਲਮੋਸਟ ਖਾਲੀ ਆ। ਇਹਨਾਂ ਨੇ ਹੁਣ 30% ਟੈਕਸ ਵਧਾਇਆ ਇਹਦੇ ਕਰਕੇ, ਦੇ ਹੈਵ ਨੋ ਮਨੀ, ਨੋ ਇਨਕਮ। $34 million ਦਾ ਸਪੀਡ ਕੈਮਰਾ ਪ੍ਰੋਗਰਾਮ ਸ਼ੁਰੂ ਕੀਤਾ, ਉਹ ਵੀ ਕੈਂਸਲ। ਇਹਨਾਂ ਨੇ $32 million ਦੀ ਸਿਟੀ ਦੀ ਬਿਲਡਿੰਗ ਹਾਈ ਮਾਰਕੀਟ 'ਚ ਵੇਚ ਕੇ ਉਹ ਦੁਬਾਰਾ 2 ਸਾਲਾਂ ਬਾਅਦ ਖਰੀਦ ਲਈ, for $89 million. This is just what we know. There might be more. We need to do an inquiry into all of this. And so ide karke inna nu ek bahana chahida. They need somebody to attack, and that's me. But apa give up nahi hoye. We're going to continue to fight for the residents, for the people, for our city, to make it better. And hun 11 te 11 ek passe vote pa rahe ne. Sanu opposition chahidi hote. Sanu ek leader chahida jehda hun lokan nu dasse ke ki ho reha. And fight for their rights.
0: So main ek baar simple language samjha dwa, kai wari confusion create ho jandi hai
1: ji.
0: 11 da matlab hai ga ki 11 members ne oh hun ikko tarz te chalde pe ne ki ik ne ha kahi te baki ohnu follow kar rahe ne. So sade kol opposition jadon nahi hogi fir bhaino aur bhaiyo te 15 lakh rupya edan da hi kuch chalega ki tode tak koi bhi information nahi pahunch payegi. According to him ke je eh jande ne ta eh ik ik gall nu bahar leke aunge te tode tak awaz nu pahunchaunge. So jehda hega lastly je thoda platform hai tusi hun wapas aa rahe ho, main just tak lai cheez nu leke chalna ke ji tusi experienced ho, is ton alawa tusi ki agar suppose apan hun elect ho janne ਤੁਹਾਡੇ ਫਸਟ 5 ਔਰ 6 ਸਟੈਪ ਕੀ ਰਹਿਣ ਤੋਂ ਦੱਸੋ
2: ਭਾਜੀ ਮੈਂ 5 ਔਰ 6 ਸਟੈਪਸ ਦੱਸਦਾ ਪਰ ਇੱਕ ਹੋਰ ਵੀ ਤੁਹਾਨੂੰ ਗੱਲ ਐਡ ਕਰਨੀ ਹੈ ਕਿ ਇਨਕਮ ਬਹੁਤ ਘੱਟ ਹੈ ਸਿਟੀ ਦੀ ਆਪਸ਼ਨਸ ਬਹੁਤ ਘੱਟ ਨੇ ਇਹਨਾਂ ਨੇ ਬੜੇ ਸਕੀਮ ਸ਼ੁਰੂ ਕੀਤੇ ਆ ਇਨਕਮ ਵਾਸਤੇ ਸੋ ਇੱਕ ਤਾਂ ਟਿਕਟਾਂ ਦੇ ਰਹੇ ਆ ਘਰ ਘਰ ਜਾ ਕੇ ਕਾਰਾਂ ਤੇ ਵੀ ਅਤੇ ਦੂਜਾ ਇਹਨਾਂ ਨੇ ਜਿਹੜੀ ਵਿੰਡੋ ਵੈਲ ਪ੍ਰੋਗਰਾਮ ਹੈ ਇਹਦੀ ਮੈਂ ਇੱਕ ਮਿੰਟ ਤੁਹਾਨੂੰ ਇਨਫੋਰਮੇਸ਼ਨ ਦੱਸ ਦੇਵਾਂ ਕਿ ਜਿਹੜੇ ਘਰਾਂ ਦੇ ਵਿੱਚ ਪਾਥ ਹੁੰਦੀ ਹੈ ਬੇਸਮੈਂਟ ਲੀਗਲ ਕਰਾਉਣ ਵਾਸਤੇ ਤੁਹਾਨੂੰ ਵਿੰਡੋ ਵੈਲ ਬਣਾਉਣਾ ਪੈਂਦਾ ਇੱਕ ਅੰਡਰਗਰਾਊਂਡ ਜਿਹੜੀ ਵਿੰਡੋ ਹਾਂਜੀ ਅੰਡਰਗਰਾਊਂਡ ਵਿੰਡੋ ਹਾਂ ਉਹਦੇ ਉੱਤੇ ਫਿਰ ਇੱਕ ਗ੍ਰਿਲ ਲਾ ਦਿੰਦੇ ਫਿਰ ਤੁਹਾਡੀ ਬੇਸਮੈਂਟ ਲੀਗਲ ਉਹ ਤੁਸੀਂ ਤੁਹਾਡੀ ਹੋ ਜੂਗੀ ਇਹਨਾਂ ਨੇ ਸਕੀਮ ਸ਼ੁਰੂ ਕੀਤਾ ਕਿ ਹੁਣ ਮਾਈਨਰ ਵੇਰੀਐਂਸ ਹੁੰਦਾ ਉਹਦੀ ਫੀਸ $700 ਸੀਗਾ ਹੁਣ $12,000 ਕਰਤੀ ਹੈ ਮਾਈਨਰ ਵੇਰੀਐਂਸ ਪਰਮਿਸ਼ਨ ਜਦੋਂ ਤੁਸੀਂ ਲੈਂਦੇ ਹੋ ਤੁਹਾਡੀ ਡਰਾਈਵਵੇ ਚੋੜੀ ਹੈ ਮੇ ਬੀ ਸਾਈਡ ਐਂਟਰੈਂਸ ਦਾ ਕੋਈ ਇਸ਼ੂ ਹੈ ਜੋ ਵਿੰਡੋ ਵੈਲ ਦਾ ਕੋਈ ਇਸ਼ੂ ਹੈ ਇਹਨਾਂ ਨੇ ਹੁਣ ਉਹ ਵਿੰਡੋ ਵੈਲ ਦਾ $12,000 ਚਾਰਜ ਕਰਿਆ ਕਰਨਾ ਇਹਨਾਂ ਦੀ
0: ਫੋਰ ਐਗਜ਼ਾਮਪਲ $700 ਤੋਂ
2: $700 ਲੈ ਕੇ $12,000 ਕਰਤੀ ਉਹ ਫੀਸ ਉਹ ਜਿਹੜੀ ਕਾਸਟ ਹੈ ਹੁਣ ਜਿਹੜਾ ਹੋਮ ਓਨਰ ਜਿਹੜਾ ਰਿਸਪੋਂਸਿਬਲ ਬੰਦਾ ਜਿਹਨਾਂ ਨੇ ਸਿਟੀ ਨੂੰ ਸੁਣਿਆ ਸੀਗਾ ਜਦੋਂ ਸਿਟੀ ਕਹਿੰਦੀ ਸੀਗੀ ਕਿ ਤੁਸੀਂ ਬੇਸਮੈਂਟ ਲੀਗਲ ਕਰਾਓ ਜਿਹਨੇ ਕਿਹਾ ਕੋਈ ਵਿਲ ਡੈਫਨਿਟਲੀ ਡੂ ਇਟ ਉਹਨਾਂ ਦੇ ਕਾਸਟ ਤੇ ਹੁਣ ਉਹਨਾਂ ਨੇ ਪਾਤੀ $12,000 ਫੋਰ ਐਗਜ਼ਾਮਪਲ ਜਸਟ ਜਸ ਸੇ ਟੂ ਥਾਊਜ਼ੰਡ ਬੇਸਮੈਂਟਸ ਗੈਟ ਮੇਡ ਅ ਈਅਰ ਜਿਹਨਾਂ ਨੂੰ ਹੁਣ ਵਿੰਡੋ ਵੈਲ ਚਾਹੀਦਾ ਇਹਨਾਂ ਦੀ ਹੁਣ ਚੌਵੀ ਮਿਲੀਅਨ ਡਾਲਰ ਦੀ ਇਨਕਮ ਆਊਗੀ ਦਿਸ ਇਜ਼ ਅਨਫੇਅਰ ਟੈਕਸ ਜਿਹੜਾ ਆਪਾਂ ਪਾ ਰਹੇ ਆਪਣੇ ਲੋਕਾਂ ਤੇ ਜਿਹੜੇ ਹੁਣ ਰਿਸਪੋਂਸਿਬਲ ਨੇ ਹੁਣ ਲੋਕਾਂ ਨੇ ਇਹੀ ਕਹਿਣਾ ਕਿ ਲਿਸਨ ਵਾਈ ਆਰ ਵੀ ਗੋਇੰਗ ਟੂ ਪੇ $12,000 $12,000 ਐਕਸਟਰਾ ਕਿਉਂ ਪੇ ਕਰਾਂਗੇ ਲੈਟਸ ਜਸਟ ਮੇਕ ਇਟ ਇਲੀਗਲੀ ਸੋ ਇਹ ਮੈਂ ਇੱਕ ਪੁਆਇੰਟ ਐਡ ਕਰਨਾ ਚਾਹੁੰਦਾ ਸੀਗਾ ਸੋ ਜਿਹੜਾ ਮੇਰਾ ਪਲਾਨ ਹੈ ਭਾਅ ਜੀ ਗਾਂ ਤੋਂ ਇਹ 6-point ਪਲਾਨ ਘਰਾਂ ਦੇ ਵਿੱਚ ਆਪਾਂ ਡਿਲੀਵਰ ਕਰ ਰਹੇ ਆਪਣੇ ਫਲਾਇਰ ਤੇ ਛਪਾਏ ਨੇ ਇੱਕ ਤਾਂ ਫਰੀਜ਼ ਟੈਕਸਿਸ ਤੇ ਕੱਟ ਵੇਸਟ ਆਪਾਂ ਪ੍ਰੋਪਰਟੀ ਟੈਕਸ ਫਰੀਜ਼ ਕਰਨਾ 4 ਸਾਲ ਡੈਫੀਨੇਟਲੀ ਲੋਕੀ ਤੰਗ ਨੇ ਵੀ ਨੀਡ ਟੂ ਬੈਲੈਂਸ ਇਟ ਆਊਟ ਅ ਲਿਟਲ ਗੈਸ ਪ੍ਰਾਈਸਿਸ ਗਰੋਸਰੀ ਪ੍ਰਾਈਸਿਸ ਜਿਹੜੇ ਮੋਰਗੇਜਸ ਨੇ ਬਹੁਤ ਹਾਈ ਨੇ ਇੱਕ ਪੁਲਿਸ ਫੁੱਲ ਪੁਲਿਸ ਸਟੇਸ਼ਨ ਡਿਲੀਵਰ ਕਰਨਾ ਪਹਿਲੀ ਵਾਰੀ ਸਾਡੇ ਬ੍ਰੈਂਪਟਨ ਦੀ ਹਿਸਟਰੀ ਦੇ ਵਿੱਚ ਮੈਂ ਇੱਕ ਸੈਟੇਲਾਈਟ ਪੁਲਿਸ ਸਟੇਸ਼ਨ ਡਿਲੀਵਰ ਕੀਤਾ ਜਿੱਥੇ ਪਹਿਲੀ ਜਿਹੜੀ ਕੋਈ ਵੀ ਪੁਲਿਸ ਫੈਸਿਲਿਟੀ ਵੈਸਟ ਆਫ ਈਸਟ ਆਫ ਟੋਰਬ੍ਰਮ ਬਿਲਡ ਹੋਈ ਹੈ RRL cancel residential license pro rental license program just like jehdi window well da issue another issue they put on basement owners pa ji is jehdi koi responsibly basement banwan da permit sare lende eh hun keh rahe ke tonu har saal city nu fees pay karne pene it's unfair number 4 pa ji assi free transit for high school public high school the post secondary students waste introduce karna parents both tang ne the city has wasted $300 million already oh paisa free bus service waste ja sakda siga apne students te apne public college te university students waste te nale assi hor vi youth programs nu expand karange jithe free da oh ja ke khed sakange stay out of trouble stay away from drugs number 5 paji attract local jobs ward 9 das vich to see countryside te 50 te ja ਮੇਫੀਓ ਅਤੇ 410 ਬਹੁਤ ਹਜ਼ਾਰਾਂ ਜੋਬਸ ਲਿਆਉਂਦੀਆਂ ਪਿਛਲੇ ਫਿਊ ਈਅਰਸ ਦੇ ਵਿੱਚ ਸੋ ਹੋਰ ਅਸੀਂ ਐਡ ਕਰਨੇ ਡਾਊਨ ਟਾਊਨ ਦੇ ਵਿੱਚ ਆਪਣੇ ਹੈਲਥ ਐਂਡ ਲਾਈਫ ਸਾਇੰਸ ਜਿਹੜੇ ਬੱਚੇ ਆਪਣੇ ਮੈਡੀਕਲ ਮਤਲਬ ਪੜ੍ਹਾਈ ਕਰਦੇ ਆ ਉਹਨਾਂ ਵਾਸਤੇ ਅਪਰਚੁਨਿਟੀ ਮਿਲਦੀ ਚਾਹੀਦੀ ਅਤੇ ਸਾਈਬਰ ਸਿਕਿਉਰਟੀ ਇਜ਼ ਵਾ ਵਿਚ ਵੀ ਵਾਂਟ ਟੂ ਫੋਕਸ ਔਨ ਅਤੇ ਸ਼ੀਮਾ ਭਾਜੀ ਮੇ ਬੀ ਦ ਮੋਸਟ ਇੰਪੋਰਟੈਂਟ ਅਕਾਊਂਟੇਬਿਲਿਟੀ ਸਿਟੀ ਹਾਲ 'ਚ ਮੈਂਡੇਟੋਰੀ ਮੈਂ ਕਰਾਉਣਾ ਕਿ ਜਿਹੜੇ ਕਾਉਂਸਲਰਸ ਨੇ ਉਹਨਾਂ ਦੀ ਜਿਹੜੀ ਇਨਕਮ ਅਤੇ ਪ੍ਰੋਪਰਟੀ ਅਤੇ ਐਸੈਟਸ ਉਹਨਾਂ ਨੂੰ ਡਿਕਲੇਅਰ ਕਰਨਾ ਪਊਗਾ ਅਸੀਂ ਮੇਕ ਸ਼ੋਰ ਕਰਨਾ ਕਿ ਇਹ ਜੇ ਕਿਸੇ ਨੂੰ ਸੀਟ ਮਿਲਦੀ ਉਹ ਐਡਵਾਂਟੇਜ ਨਹੀਂ ਲੈਂਦੇ ਇਸ ਸੀਟ ਦੀ ਅਤੇ ਉਹ successful hon mother ke financially and we want to make sure that's very transparent the audit paaji apa karauna ke jo vi spending jo jehdi mein real estate purchases ho jane city city diyan ਉਹਨਾਂ ਦੀ ਇੱਕ ਆਡਿਟ ਕਰਾਉਣਾ ਸੋ ਪਤਾ ਲੱਗੇ ਲੋਕਾਂ ਨੂੰ ਕਿ ਕਿੱਥੇ ਕਿੱਥੋਂ ਪੈਸਾ ਆਇਆ ਕਿ ਕਿੱਥੇ ਖਰਚੇ ਗਏ ਸੋ ਦਿਸ ਇਜ਼ ਮਾਈ 6-point ਪਲਾਨ
0: ਓਕੇ ਥੈਂਕ ਯੂ ਸੋ ਮੱਚ ਔਰ ਗੁੱਡ ਇਨਫ ਤੇ ਔਨ ਰਾਈਲ ਟਾਈਮ ਦੇ ਵਿੱਚ ਥੋੜ੍ਹੇ ਜਿਹੇ ਹੋਰ ਨੇ ਟੋਪਿਕਸ ਜਿਨ੍ਹਾਂ ਦੇ ਉੱਪਰ ਗੱਲ ਕਰਾਂਗੇ ਐਗਜ਼ਾਮਪਲ ਆ ਕਿ 8.5 lakh ਪਾਪੂਲੇਸ਼ਨ ਹੈ ਕਾਊਂਟਡ ਅਨਕਾਊਂਟਡ ਕਈ ਲੋਕ ਬੇਸਮੈਂਟਸ ਦੇ ਵਿੱਚ ਕੱਲ੍ਹ ਪਰਸੋਂ ਚੌਥੇ ਮੂਵ ਹੋਏ ਹੁੰਦੇ ਨੇ ਹਰ ਮਹੀਨੇ ਨਿਊ ਬ੍ਰਾਂਸਵਿਕ ਤੋਂ ਆਏ ਹੁੰਦੇ ਕੋਈ ਕਿਤੋਂ ਆਇਆ ਹੁੰਦਾ ਉਹ ਆਪਣੇ ਕੋਲ ਮੋਨੀਟਰਡ ਨਹੀਂ ਹੈਗੇ ਸੋ ਉਹ ਲੋਕਾਂ ਨੂੰ ਪਾ ਕੇ ਮੈਂ 8.5 lakh ਪਾਪੂਲੇਸ਼ਨ ਕਹਿ ਦਿੰਦਾ ਹੁੰਦਾ
2: ਠੀਕ
0: ਹੈ ਐਵਰੇਜ ਤੁਹਾਡੇ ਵਾਰਡ ਦੀ ਪਾਪੂਲੇਸ਼ਨ ਕਿੰਨੀ ਹੈ ਜੀ ਅਪਰੋਕਸ
2: ਪੇਪਰਾਂ ਦੇ ਹਿਸਾਬ ਦੇ ਨਾਲ ਭਾਜੀ ਐਜ਼ ਦ ਲਾਸਟ ਸੈਂਟੈਂਸ 1,60,000 ਪਰ ਆਈ ਵੁੱਡ ਸੇ ਕਲੋਜ਼ ਟੂ 180
0: ਲੋਕਾਂ ਦੇ ਉੱਪਰ 800 ਦਾ ਬੈੱਡ ਹੋਣਾ ਚਾਹੀਦਾ ਠੀਕ ਹੈ ਜੀ 800 ਦਾ ਬੈੱਡ ਮਤਲਬ ਇੱਕ ਹਸਪੀਟਲ ਜਿਹੜੇ ਮੈਂ ਬਾਹਰਲੇ ਸ਼ਹਿਰਾਂ ਦੇ ਵਿੱਚ ਦੇਖਦਾ ਹੈਗਾ ਜਿਨ੍ਹਾਂ ਦੀ ਪਾਪੂਲੇਸ਼ਨ 3 lakh ਹੁੰਦੀ ਆ ਉਹਨਾਂ ਕੋਲ ਇੱਕ ਹਸਪੀਟਲ ਹੁੰਦਾ ਆਪਣਾ ਹੈ ਨਾ
3: ਜੀ
0: ਸਾਡੇ ਕੋਲ 8.5 lakh ਤੇ ਇੱਕ ਹਸਪੀਟਲ ਆ ਯੂਨੀਵਰਸਿਟੀ ਸਾਡੇ ਕੋਲ ਨਹੀਂ ਕੋਈ ਹੈ ਟੋਟਲ ਬ੍ਰੈਂਪਟਨ ਦੇ ਬੱਚੇ ਬਾਹਰਲੇ ਸ਼ਹਿਰਾਂ 'ਚ ਜਾਂਦੇ ਨੇ ਅਪਰੋਕਸੀਮੇਟ ਜਿਹੜੀ ਪਾਪੂਲੇਸ਼ਨ ਦਾ 30% ਹੈਗੇ ਨੇ ਲੋਕ ਉਹ ਬਾਹਰ ਕੰਮਾਂ ਲਈ ਅਤੇ ਬਾਹਰ ਜਿਹੜਾ ਹੈਗਾ ਪੜ੍ਹਨ ਲਈ ਜਾਂਦੇ ਨੇ ਇਸ ਤੋਂ ਇਲਾਵਾ ਪੁਲਿਸਿੰਗ ਸਿਸਟਮ ਦੇ ਵਿੱਚ ਰੀਜਨ ਕੌਂਸਲਰ ਦੇ ਵਿੱਚ ਤੁਸੀਂ ਆ ਰਹੇ ਹੈਗੇ ਰੀਜਨ ਦੇ ਅੰਡਰ ਜਿਹੜਾ ਹੈਗਾ ਪੁਲਿਸ ਆਉਂਦੀ ਹੈ ਤੁਹਾਡੇ ਅੰਡਰ ਹੈ ਨਾ ਪੁਲਿਸਿੰਗ ਸਿਸਟਮ ਦੇ ਵਿੱਚ ਹੋਰ ਪਾਰਦਰਸ਼ਤਾ ਜਿਵੇਂ ਲੋਕਾਂ ਨੂੰ ਕਈ ਵਾਰੀ ਇਨਵੈਸਟੀਗੇਸ਼ਨ ਹੋਣੀ ਹੁੰਦੀ ਹੈ ਲੋਕ ਕਹਿੰਦੇ ਪੁਲਿਸ ਕੁਛ ਨਹੀਂ ਕਰਦੀ ਪੁਲਿਸ ਲੋਕਾਂ ਦਾ ਭਰੋਸਾ ਪੁਲਿਸ ਤੋਂ ਉੱਠ ਜਾਂਦਾ ਜਿਵੇਂ ਕੱਲ੍ਹ ਰਾਤ ਦਾ ਕੇਸ ਸੀ ਉਹ ਮੈਨੂੰ ਕਹਿ ਰਹੇ ਸੀ ਕਿ ਪੁਲਿਸ ਨੇ ਕੁਛ ਨਹੀਂ ਕੀਤਾ ਮੈਂ ਕਿਹਾ ਕੁਛ ਨਹੀਂ ਪੁਲਿਸ ਡਿਸਕਲੋਜ਼ ਨਹੀਂ ਕਰ ਸਕਦੀ ਅਸੀਂ ਕੀ ਕਰਦੇ ਹਾਂ ਕਿਉਂਕਿ ਤੁਸੀਂ ਉਹ ਇਨਫੋਰਮੇਸ਼ਨ ਲੈ ਕੇ ਅੱਗੇ ਉਹਨੂੰ ਹਾਈਲਾਈਟ ਕਰ ਦੋਗੇ ਉਹਨਾਂ ਦੇ ਆਪਰੇਸ਼ਨ ਦੇ ਉੱਤੇ ਅਸਰ ਪਊਗਾ ਕੁਛ ਐਸੀਆਂ ਚੀਜ਼ਾਂ ਜਿਹੜੀਆਂ ਪਾਰਦਰਸ਼ਤਾ 'ਚ ਆਉਣੀਆਂ ਚਾਹੁੰਦੀਆਂ ਨੇ ਪਰ ਉਹ ਆ ਨਹੀਂ ਰਹੀਆਂ ਜਿਵੇਂ ਤੁਸੀਂ ਲੈ ਕੇ ਆਏ ਹੋ ਪਰਮਿਟ ਦੀ ਫੀਸ ਤੋਂ ਲੈ ਕੇ ਸਾਰੀਆਂ ਚੀਜ਼ਾਂ ਅਸੀਂ ਇਹਦੇ ਉੱਪਰ ਗੱਲਬਾਤ ਕਰਾਂਗੇ ਸੰਤੋਸ਼ ਬਹੁਤ ਇੰਪ੍ਰੈਸ ਹੋਈ ਤੁਹਾਡੇ ਤੁਹਾਡੀ ਵੋਟਰ ਵੀ ਹੈਗੀ ਹੈ ਤੁਹਾਡੇ ਵਾਰਡ 'ਚ ਵੀ ਹੈਗੀ ਹੈ ਅਤੇ ਬਹੁਤ ਸਾਰੇ ਹੋਰ ਲੋਕ ਸੋ ਗੁੱਡ ਲੱਕ ਅਤੇ ਉਮੀਦ ਕਰਦੇ ਹਾਂ ਕਿ ਸਮਾਂ ਬਿਹਤਰੀਨ ਤੌਰ ਦੇ ਉੱਤੇ ਤੁਹਾਡੇ ਨਾਲ ਪੇਸ਼ ਆਵੇਗਾ ਅਤੇ ਤੁਸੀਂ ਜੋ ਵਾਅਦੇ ਹੁਣ ਕਰਦੇ ਹੋ ਹਮੇਸ਼ਾ ਮੈਂ ਇੱਕ ਗੱਲ ਕਹਿੰਦਾ ਹੁੰਦਾ ਕਿ ਐਕਸਪੀਰੀਅੰਸ ਲਓ ਜਦੋਂ ਵੀ ਕਦੇ ਸਮਾਂ ਕੁਛ ਸਿਖਾਉਂਦਾ
3: ਜੀ
0: ਐਗਜ਼ਾਮਪਲ ਆਇਆ ਮੈਂ ਤੁਹਾਨੂੰ ਟੀਚ ਨਹੀਂ ਕਰਾਂ ਮੈਂ ਕਹਿ ਨਹੀਂ ਰਿਹਾ ਭਾਜੀ ਮੇਰੀਆਂ ਤਾਂ ਤੁਹਾਡੇ ਤੋਂ ਮਤਲਬ ਤੁਹਾਡੇ ਸਾਰਿਆਂ ਤੋਂ ਬਹੁਤ ਵੱਡੀਆਂ ਗਲਤੀਆਂ ਨੇ ਹਾਂਜੀ ਮੈਂ ਰੋਜ਼ ਸ਼ੁਰੂ ਸ਼ੋਅ ਦੇ ਵਿੱਚ ਕਹਿੰਦਾ ਹੁੰਦਾ ਕਿ ਮੈਂ ਗਲੀਆਂ ਦਾ ਰੋੜਾ ਕੂੜਾ ਮਤਲਬ ਅਸੀਂ ਕੂੜਾ ਹੀ ਹਾਂ ਅਸੀਂ ਵੈਸੇ ਹੀ ਮਾਈਕ ਤੇ ਬੈਠੇ ਹਾਂ ਹੈ ਮੇਰੇ ਸਾਹਿਬ ਦੀਆਂ ਬੈਠ ਰਹੀਆਂ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਕਿ ਸਾਨੂੰ ਇੰਨਾ ਕੁਛ ਦਿੱਤਾ ਤਨਕੇ ਜਿੰਨੀ ਕਦਰ ਨਾ ਮੇਰੀ ਸਾਡੀ ਕੋਈ ਕਦਰ ਨਹੀਂ ਹੈ ਪਤਾ ਨਹੀਂ ਕਦੋਂ ਸਾਡੀ ਇਹ ਸਰੀਰ ਦੇ ਵਿੱਚ ਕੀ ਨਿਕਲੇ ਆਉਣਾ ਕੀ ਹੋ ਜਾਣਾ ਕੋਈ ਬਿਮਾਰੀ ਕੁਛ ਹੋਰ ਅਤੇ ਮੈਨੂੰ ਤਖਤ ਬਿਠਾਇਆ ਸਾਈਆਂ ਜਦੋਂ ਪਾਵਰ ਦਿੰਦਾ ਪਰਮਾਤਮਾ ਉਸ ਪਾਵਰ ਨੂੰ ਸਹੀ ਤਰੀਕੇ ਨਾਲ ਵਰਤੋ ਜੇ ਉਹ ਵੱਧਦੀ ਹੈ ਜੋ ਪਾਵਰ ਨੂੰ ਆਪਾਂ ਮਿਸਯੂਜ਼ ਕਰਦੇ ਹਾਂ ਉਹ ਆਟੋਮੈਟਿਕਲੀ ਇੱਕ ਦਿਨ ਖਤਮ ਹੋ ਜਾਏ ਰਾਮ ਗਏ ਰਾਵਣ ਗਏ ਗੁਰਬਾਣੀ 'ਚ ਮਹਾਰਾਜ ਨੇ ਲਿਖਿਆ ਕਿ ਰਾਮ ਚੰਦਰ ਮਹਾਰਾਜ ਵੀ ਚਲੇ ਗਏ ਜਿਹੜੇ ਪਰਮਾਤਮਾ ਦਾ ਸਰੂਪ ਸੀ ਉਹਨਾਂ ਨੂੰ ਵੀ ਜਾਣਾ ਪਿਆ ਰਾਵਣ ਨੂੰ ਵੀ ਇਸੇ ਤਰ੍ਹਾਂ ਟਰੰਪ ਗਏ ਅਤੇ ਬਾਕੀ ਵੀ ਗਏ ਸਭ ਨੇ ਚਲ ਜਾਣਾ ਇੱਕ ਦਿਨ ਜਿੰਨੇ ਮਰਜ਼ੀ ਬੈਠੇ ਰਹਿਣ ਸੋ ਥੈਂਕ ਯੂ ਸੋ ਮੱਚ ਔਰ ਬਹੁਤ ਅੱਛੇ ਤਰੀਕੇ ਨਾਲ ਤੁਸੀਂ ਕਾਮ ਵੇ ਨਾਲ ਸਾਰਾ ਕੁਝ ਦੱਸਿਆ ਅਤੇ ਆਪਾਂ ਗੱਲਬਾਤ ਨੂੰ ਜਾਰੀ ਰੱਖਾਂਗੇ ਗੁੱਡ ਲੱਕ
2: ਨੰਬਰ ਦੇ ਦਈਏ
0: ਹਾਂਜੀ ਸ਼ੋਰ ਪਲੀਜ਼
2: ਹਾਂਜੀ ਸਾਡਾ ਕੈਂਪੇਨ ਦਾ ਨੰਬਰ 6478250 ਪਰ ਇਹੀ ਮੈਂ ਕਹਿੰਦਾ ਹੁੰਦਾ ਕਿ ਮੈਨੂੰ ਪਰਸਨਲੀ ਤੁਸੀਂ ਕਾਲ ਕਰਿਆ ਕਰੋ 6478250 ਸਾਡਾ ਨੰਬਰ 6478250
0: 6478638632510 ਇਹ ਪਰਸਨਲ ਨੰਬਰ ਨਾ
2: ਇਹ ਮੇਰਾ ਪਰਸਨਲ ਹੈ
0: ਹਾਂਜੀ 6478638632

0: ਬਾਕੀ ਜਿਹੜੇ ਈਸਟ 'ਚ ਰਹਿੰਦੇ ਨੇ 10 11 16 17 ਆਪਣੇ ਗੋਲਡ ਮੈਰੋਜ਼ ਕਮਿਊਨਿਟੀ ਸੈਂਟਰ, ਅਦਰਵਾਈਜ਼ ਜਿਹੜੀ ਵੋਟਿੰਗ ਡੇ ਉਹ 26 ਅਕਤੂਬਰ ਨੂੰ ਹੈ।
1: ਠੀਕ ਹੈ, ਥੈਂਕ ਯੂ ਸੋ ਮਚ, ਔਰ ਫਿਰ ਮਿਲਦੇ ਜੀ।
0: ਥੈਂਕ ਯੂ,
1: ਧੰਨਵਾਦ। ਵਾਪਸ ਆ ਰਹੇ, ਯੂੰ ਗਏ ਯੂੰ ਵਾਪਸ ਆਏ।
2: ਜਾਵੇ ਆਇਆ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
3: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
4: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬਵੇਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699,
5: TAWA ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
6: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ। ਸੱਚ ਮੈਨੂੰ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ, ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
4: 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬਵੇਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, TAWA kitchen.ca।
7: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।

ਕਾਲ ਮੈਂ ਹਾਂ ਅਮਰਦੀਪ ਸਿੰਘ ਬੈਨੀਪਾਲ। ਇੱਕ ਡੈਕਡ ਤੋਂ ਵੱਧ ਦਾ ਸਮਾਂ ਯਾਨੀ ਇੱਕ ਦਸ਼ਕ ਤੋਂ ਉੱਪਰਲਾ ਟਾਈਮ ਹੋ ਚੁੱਕੇਗਾ। ਉਮੀਦ ਕਰਦਾ ਕਿ ਅੱਜ ਦਾ ਜਿਹੜਾ ਇੰਟਰਵਿਊ ਆ ਮੈਂ ਸ਼ਾਂਤ ਰਹਿ ਕੇ ਤੁਸੀਂ ਸੁਣਿਆ ਕਾਫ਼ੀ ਤੁਹਾਡੇ 'ਤੇ ਅਸਰ ਪਾਵੇਗਾ। ਕਿਹੜੀਆਂ ਚੀਜ਼ਾਂ ਸਿਟੀ ਵਿੱਚ ਹੋ ਰਹੀਆਂ ਨੇ ਇੰਸਟੈਡ ਆਫ ਇੱਕ ਦੂਸਰੇ 'ਤੇ ਚਿੱਕੜ ਪਾਉਣ ਦੀ ਬਜਾਏ ਸਾਫ਼ ਸੁਥਰੀ ਗੱਲਬਾਤ ਜਿਹੜੀ ਕੀਤੀ ਜਾ ਰਹੀ ਸੀ। ਔਰ ਉਮੀਦ ਕਰਦਾ ਕਿ ਤੁਹਾਨੂੰ ਆਉਣ ਵਾਲੇ ਸਮੇਂ 'ਚ ਆ ਕੁਛ ਦਿਨ ਨੇ ਜਿਹੜੇ ਲੋਕਲ ਸਿਆਸਤ 'ਤੇ ਮੇਅਰ ਦੇ ਕੈਂਡੀਡੇਟਸ ਨੂੰ ਵੀ ਹੋਰ ਸਾਰਿਆਂ ਨੂੰ ਆਪਾਂ ਔਨਏਅਰ ਕਰੀਏ ਅਤੇ ਉਹ ਆਪਣੀ ਆਪਣੀ ਗੱਲ ਰੱਖਣ। ਜ਼ਰੂਰੀ ਨਹੀਂ ਹੁੰਦਾ ਕਿ ਸੱਤਾ 'ਚ ਬੈਠਾ ਹਰ ਬੰਦਾ ਮਾੜਾ ਹੁੰਦਾ, ਅਤੇ ਜ਼ਰੂਰੀ ਹੁੰਦਾ ਕਿ ਸੱਤਾ 'ਚ ਬੈਠਾ ਹਰ ਬੰਦਾ ਆਪਣੀ ਡਿਊਟੀ ਨੂੰ ਪ੍ਰੋਪਰਲੀ ਨਿਭਾ ਰਿਹਾ ਹੋਵੇ।

0: ਹੁਣ ਤੁਹਾਡੇ ਕੋਲ ਗਾਰਬੇਜ ਦਾ ਪਲਾਂਟ ਆ ਰਿਹਾ, ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਪਲਾਨ ਹੈਗਾ ਵੱਡਾ, ਮਿਊਨਿਸਪੈਲਿਟੀ ਦੀ ਯੈਸ ਤੋਂ ਬਿਨਾਂ ਇਹ ਹੋ ਨਹੀਂ ਸਕਦਾ ਸੀ, ਪਰ ਕਿਸੇ ਨੇ ਵੀ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਹਜੇ ਤੱਕ ਇਸ ਦਾ ਪੂਰਾ ਰੌਲਾ ਨਹੀਂ ਸੁਣਿਆ, ਅਤੇ ਕਿਤੇ ਵੀ ਪ੍ਰੋਵਿੰਸ਼ੀਅਲ ਜਿਹੜੇ ਤੁਸੀਂ ਐਮ ਪੀ ਪੀ ਜਿਤਾਏ ਨੇ ਜਿਹੜੇ ਤੁਹਾਡੇ ਨਾਲ ਨੇ, ਦੇਖੋ ਅਸੀਂ ਕਾਰੋਬਾਰ ਕਰਦੇ ਹਾਂ, ਵਾਇਲੇਸ਼ਨਸ ਹੋ ਜਾਂਦੀਆਂ ਨੇ ਸਾਡੇ ਤੋਂ, ਅਤੇ ਇਹ ਪਰਪਸਲੀ ਨਹੀਂ ਹੁੰਦੀਆਂ। ਕਈ ਵਾਰੀ ਕੀ ਹੁੰਦਾ ਕਿ ਮੈਂ ਏਅਰ 'ਤੇ ਬੈਠਾ, ਮੇਰੇ ਤੋਂ ਕੋਈ ਸ਼ਬਦ ਐਸੇ ਕਹੇ ਗਏ, ਉਹ ਵਾਇਲੇਸ਼ਨ ਦਾ ਪਾਰਟ ਬਣ ਗਏ ਹੈਗੇ ਨੇ, ਪਰ ਨਿਮਰਤਾ ਸਹਿਤ ਉਹਦੇ 'ਤੇ ਮਾਫ਼ੀ ਮੰਗਣੀ ਅਤੇ ਉਸ ਚੀਜ਼ ਨੂੰ ਹਾਈਲਾਈਟ ਕਰਨਾ ਕਿ ਇਹ ਚੀਜ਼ ਗਲਤ ਹੋਈ ਹੈ, ਕਰੈਕਸ਼ਨ ਕਰਨੀ ਸਭ ਤੋਂ ਵੱਡੀ ਗੱਲ ਹੁੰਦੀ ਹੈ, ਸਾਡਾ ਇਹ ਪਾਰਟ ਹੁੰਦਾ ਹੈਗਾ। ਅਤੇ ਕੋਈ ਵੀ ਸਿਆਸਤਦਾਨ ਜਿਹੜਾ ਉਹ ਪਰਮਾਤਮਾ ਨਹੀਂ ਹੁੰਦਾ, ਅਤੇ ਕੋਈ ਵੀ ਮੈਂ ਜੇ ਹੋਸਟਿੰਗ ਕਰ ਰਿਹਾ ਮੈਂ ਨਹੀਂ, ਜਾਂ ਕੋਈ ਸੋਸ਼ਲ ਵਰਕ ਕਰ ਰਿਹਾ, ਕੁਛ ਨਾ ਕੁਛ ਪਰਸਨਲ ਏਜੰਡੇ ਜਾਂ ਪਰਪਸ ਜਾਂ ਉਹਨਾਂ ਦੀ ਰੋਟੀ ਵੀ ਚੱਲ ਰਹੀ ਹੁੰਦੀ ਉਸ ਚੀਜ਼ ਤੋਂ, ਇਹ ਚੀਜ਼ ਨੂੰ ਵੀ ਅਸੀਂ ਦੇਖ ਕੇ ਚੱਲਾਂ ਕਿ ਪ੍ਰੋਫੈਸ਼ਨਲੀ ਵੀ ਉਹ ਲੋਕ ਜੁੜੇ ਹੋਏ ਨੇ। ਸਮੋਸਾ ਐਂਡ ਸਵੀਟ ਫੈਕਟਰੀ ਸਾਡੇ ਪ੍ਰਾਊਡ ਸਪੋਂਸਰ ਦੇ ਵਿੱਚੋਂ, ਸਮੋਸਾ ਐਂਡ ਸਵੀਟ ਫੈਕਟਰੀ ਇੰਡੀਆ ਤੋਂ ਬਣੀਆਂ ਹੋਈਆਂ ਮਠਿਆਈਆਂ, $5 ਨੂੰ ਪੌਂਡ ਖਾਣ ਵਾਲੇ ਲੋਕ ਇਹ ਜਾਣ ਲੈਣ ਕਿ ਇਹ ਮਿਠਾਈਆਂ ਫ੍ਰੀਜ਼ਰ ਦੇ ਵਿੱਚ, ਹੱਸ ਨਹੀਂ ਰਿਹਾ ਮੈਂ, ਸਹੀ ਕਹਿਣਾ
1: ਜੀ ਬਿਲਕੁਲ,
0: ਤੁਸੀਂ
1: ਮੇਰੇ ਦਿਮਾਗ 'ਚ ਵੀ ਹੁਣੇ ਗੱਲ,
0: ਬਰਫੀ ਨੂੰ ਫ੍ਰੀਜ਼ਰ 'ਚ ਰੱਖਿਓ
1: ਜੀ,
0: ਫ੍ਰੀਜ਼ਰ 'ਚੋਂ ਕੱਢ ਲਿਓ, ਫਿਰ ਉਹਨੂੰ ਕੱਢ ਕੇ ਬਾਹਰ ਰੱਖ ਲਿਓ, ਅਤੇ ਫਿਰ ਉਹਨੂੰ ਮਾਈਕ੍ਰੋਵੇਵ ਕਰ ਲਿਓ, ਮਾਈਕ੍ਰੋਵੇਵ ਕਰਨ ਤੋਂ ਬਾਅਦ ਤੁਸੀਂ ਲੋਕਾਂ ਨੂੰ ਵੇਚਣ ਨੂੰ ਉਹਦੇ ਵਿੱਚ ਰੱਖ ਲਿਓ ਮੂਹਰੇ ਸ਼ੈਲਫ 'ਤੇ। ਜੈਪੁਰ ਸੀਗੇ ਅਸੀਂ ਗਏ, ਮੇਰੇ ਫਾਦਰ ਦਰਵੇਸ਼ ਇਨਸਾਨ ਸੀਗੇ, ਸ਼ਰਾਬ ਬਹੁਤ ਪੀਂਦੇ ਸੀ
1: ਜੀ,
0: ਦਿਨੇ ਪੀਤੀ ਹੋਈ ਸੀ ਉਦੋਂ ਉਹਨਾਂ ਦੀ 12-1 ਵਜੇ
1: ਜੀ,
0: ਨਾਲ ਉਹਨਾਂ ਨੇ 5-4 ਚੇਲੇ ਚਮਟੇ ਰੱਖਣੇ ਹੁੰਦੇ ਸੀ, ਸੁਪਰ ਰਿਚ ਬੱਚਾ ਸੀਗਾ, ਗੋਲਡਨ ਸਪੂਨ ਨਾਲ ਪੈਦਾ ਹੋਇਆ ਸੀ, ਸਟਰਗਲ ਕੀਤੀ ਅਸੀਂ, 500-500 ਰੁਪਏ 'ਤੇ ਨੌਕਰੀਆਂ ਕੀਤੀਆਂ, ਪਰ ਸਾਡੇ ਫਾਦਰ ਜਿਹੜੇ ਨੇ ਦੁਨੀਆ ਦੇ ਬਿਹਤਰੀਨ ਯੂਨੀਵਰਸਿਟੀਜ਼ ਅਤੇ ਕਾਲਜਿਸ 'ਚ ਪੜ੍ਹੇ, ਲਾਈਫ ਇੰਜੋਇਮੈਂਟ ਵਾਲੀ ਜੀਏ, ਪੂਰੀ ਸੁਖੀ ਵਾਲੀ ਲਾਈਫ ਜਿਹੜੀ ਹੈਗੀ ਆ। ਜੈਪੁਰ ਅਸੀਂ ਖਾਣਾ ਖਾ ਰਹੇ ਸੀ, ਖਾਣਾ ਖਾਂਦੇ ਖਾਂਦੇ ਮੇਰੇ ਫਾਦਰ ਨੇ ਉਹਨੂੰ ਬੁਲਾ ਲਿਆ, ਬੰਦੇ ਨੂੰ, ਸਭ ਤੋਂ ਵਧੀਆ ਜਿਹੜਾ ਗਾਈਡ ਸੀ, ਉਹਨੂੰ ਕਿਹਾ ਸਭ ਤੋਂ ਵਧੀਆ ਜਿਹੜਾ ਰੈਸਟੋਰੈਂਟ ਉੱਥੇ ਲੈ ਕੇ ਜਾ ਸਾਨੂੰ। ਉਸ ਸਮੇਂ ਉਹ 3-star ਰੈਸਟੋਰੈਂਟ ਸੀਗਾ ਉੱਥੇ ਦਾ
1: ਜੀ,
0: 3-star ਹੋਟਲ ਦੇ ਵਿੱਚ ਬਣਾਇਆ ਸੀਗਾ, ਅਤੇ ਜਦੋਂ ਅਸੀਂ ਖਾ ਰਹੇ ਸੀ ਤਾਂ ਮੇਰੇ ਫਾਦਰ ਉਸ ਬੰਦੇ ਦੇ ਮਗਰ ਪੈ ਗਏ, ਕਹਿੰਦੇ ਉਹਨੂੰ ਬੁਲਾ ਕੇ ਲੈ ਗਿਆ ਤੇਰੇ ਓਨਰ ਨੂੰ, ਦੂਰ ਬੈਠਾ ਸੀ ਉਹ, ਉਹ ਕਹਿੰਦੇ ਵੀ ਬਤਾਈਏ ਕਿਆ ਬਾਤ ਹੈ, ਮੈਨੇਜਰ ਆ ਗਿਆ, ਕਹਿੰਦਾ ਤੈਨੂੰ ਕਿਹਾ ਉਹਨੂੰ ਬੁਲਾ, ਇੰਗਲਿਸ਼ ਦੇ ਵਿੱਚ ਜਦੋਂ ਕਿਹਾ ਉਹ ਡਰ ਗਏ ਵੀ ਕਿਤੇ ਕੋਈ ਅਫਸਰ ਆ ਵੱਡਾ, ਰੋਬ ਵੀ ਸੀਗਾ
1: ਜੀ,
0: ਅਤੇ ਅੰਗਰੇਜ਼ੀ ਬੜੀ ਜ਼ਬਰਦਸਤ ਸੀ, ਲਿਖਦੇ ਅਤੇ ਬੋਲਦੇ ਬਹੁਤ ਜ਼ਬਰਦਸਤ ਸੀ।
1: ਅੱਛਾ,
0: ਅਤੇ ਜਦੋਂ ਉਹ ਆਇਆ ਉਹ ਹੱਥ ਜੋੜ ਕੇ ਖੜ ਗਿਆ, ਕਹਿੰਦਾ ਜੀ ਜੀ ਮਾਲਕ
1: ਜੀ,
0: ਕਹਿੰਦੇ ਵੀ ਤੂੰ ਸਾਨੂੰ ਤਾਂ ਖਾਣਾ ਆ ਖਿਲਾ ਰਿਹਾ ਜਿਹੜਾ ਇੱਥੇ ਤੇਰੇ ਔਡਰ ਕੀਤਾ
1: ਜੀ,
0: ਮੈਂ ਦੇਖਿਆ ਤੂੰ ਡੱਬਿਆਂ 'ਚ ਰੋਟੀ ਪਾ ਕੇ ਲੈ ਕੇ ਆਇਆ ਘਰੋਂ, ਇਹ ਫਰਕ ਕਿਉਂ ਆ ਵੀ, ਜਿਹੜਾ ਖਾਣਾ ਤੂੰ ਨਹੀਂ ਖਾ ਸਕਦਾ ਸਾਨੂੰ ਕਿਉਂ ਖਿਲਾ ਰਿਹਾ।
1: ਅੱਛਾ,
0: ਸਮੋਸਾ ਐਂਡ ਸਵੀਟ ਫੈਕਟਰੀ ਕਹਿੰਦੇ ਜਿਹੜਾ ਖਾਣਾ ਅਸੀਂ ਆਪ ਖਾ ਸਕਦੇ ਹਾਂ ਉਹ ਤੁਹਾਨੂੰ ਖਵਾਉਂਦੇ ਹਾਂ, ਜਿਹੜਾ ਅਸੀਂ ਆਪ ਨਹੀਂ ਖਾ ਸਕਦੇ, ਮਠਿਆਈ ਫਰੋਜ਼ਨ ਹੋਈ, ਫਿਰ ਉਹ ਸਮੁੰਦਰੀ ਜਿਹੇ ਹੱਥ 'ਚੋਂ ਨਿਕਲੀ, ਤਰ੍ਹਾਂ ਤਰ੍ਹਾਂ ਦੇ ਪ੍ਰੋਸੈਸ 'ਚੋਂ ਜਾ ਕੇ ਆਲਮੋਸਟ ਸਵੀਟ ਪੋਇਜ਼ਨ ਬਣ ਚੁੱਕੀ ਹੈ। ਸਮੋਸਾ ਐਂਡ ਸਵੀਟ ਫੈਕਟਰੀ ਲੋਕਲ ਮੇਡ, ਲੋਕਲ ਬ੍ਰਾਂਡ, ਤੁਸੀਂ ਜ਼ਰੂਰ ਕੰਟੈਕਟ ਕਰੋਗੇ 4162131165। ਲੋਕਲ ਬਣਿਆ ਮਠਿਆਈਆਂ, ਲੋਕਲ ਬਣਿਆ ਸਮਾਨ, ਆਪਣਾ ਟੇਸਟ ਨਾਂ ਦਾ ਪ੍ਰੋਡਕਟ ਵੀ ਇਹਨਾਂ ਦਾ ਪਿਆ ਹੁੰਦਾ, ਪਨੀਰ ਤੋਂ ਲੈ ਕੇ ਰਸਮਲਾਈ ਤੱਕ ਅਤੇ ਕੁਲਫੀਆਂ ਤੱਕ, ਆਪਣਾ ਟੇਸਟ ਵੀ ਤੁਹਾਡਾ ਸਵਾਗਤ ਕਰਦਾ। 416-213-1165 'ਤੇ ਕਾਲ ਕਰਨੀ ਹੈ। ਔਰ ਤੁਸੀਂ ਜਸਵਿੰਦਰ ਢਿੱਲੋਂ ਨੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਜਿਨ੍ਹਾਂ ਕੋਲ ਪੈਸਾ ਹੈਗਾ ਅਕਾਊਂਟਸ ਦੇ ਵਿੱਚ RRSP 'ਚ ਪਿਆ, ਇਸ ਸਮੇਂ ਜਿੱਥੇ ਗਵਰਨਮੈਂਟ ਇਨਵੈਸਟ ਕਰ ਰਹੀ ਹੈ, ਸਰਕਾਰ ਇਨਵੈਸਟ ਕਰਦੀ ਹੈ ਫੰਡਸ ਦੇ ਵਿੱਚ, ਉਹਨਾਂ ਫੰਡਸ ਦੇ ਵਿੱਚ ਤੁਹਾਡੀ ਇਨਵੈਸਟਮੈਂਟਸ ਕਰਾਉਂਦੇ, ਜਿੱਥੇ ਬੈਂਕਸ ਇਨਵੈਸਟ ਕਰਦੇ ਆ, TD ਬੈਂਕ, RBC ਇਨਵੈਸਟ ਕਰਦਾ, ਪ੍ਰੋਪਰ ਗਾਈਡ ਕਰਕੇ ਸਮਝਾਉਂਦੇ ਨੇ ਕਿ RBC ਦਾ ਇੰਨੇ ਮਿਲੀਅਨ ਪਿਆ ਜਾਂ ਇੰਨੇ ਬਿਲੀਅਨ ਪਿਆ। ਤੁਸੀਂ ਜਸਵਿੰਦਰ ਸਿੰਘ ਨੂੰ ਕਾਲ ਕਰ ਸਕਦੇ ਹੋ 416-278-69, 416-278-6869। ਠੰਡ ਆਉਣ ਲੱਗੀ ਹੈ, ਫਰਨਸ ਤੁਸੀਂ ਰੈਂਟਲ ਲਗਵਾਉਣੀ ਹੈ, ਪੇ ਨਹੀਂ ਕਰਨੀ, ਰੈਂਟ ਟੂ ਓਨ ਆ, ਰੈਂਟ ਕਰ ਲਓ, ਜਿੰਨਾ ਚਿਰ ਰੈਂਟ ਆ ਕੋਈ ਵੀ ਰਿਪੇਅਰ ਆ ਤੁਹਾਡੀ ਨਹੀਂ ਉਹਨਾਂ ਦੀ ਹੈਗੀ ਆ, ਫਿਰ ਉਹਨੂੰ ਓਨ ਕਰ ਲਓ। ਸਾਹਿਲ ਨੂੰ ਕਾਲ ਕਰਨੀ ਆ ਜੋ ਹੀਟਿੰਗ ਐਂਡ ਕੂਲਿੰਗ 'ਚ ਨੇ, 905-8-757-6611, 905-757-6111 ਦੇ ਉੱਤੇ ਕਾਲ ਕਰਨੀ ਆ। ਔਰ ਤੁਸੀਂ ਅਗਰ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਸਾਨੂੰ ਜ਼ਰੂਰ ਯਾਦ ਰੱਖਣਾ, 416-518-3200 ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਹਾਂਜੀ ਭਾਅ ਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਹੈਲੋ ਹੈਲੋ, ਹਾਂਜੀ ਸਰ ਬੋਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਹਾਂਜੀ ਜੀ,
2: ਡੈਡੀ ਬਾਰੇ ਬੜੀਆਂ ਵਧੀਆ ਵਧੀਆ ਗੱਲਾਂ ਸੁਣੀਆਂ।
0: ਹਾਂਜੀ
2: ਬਹੁਤ ਵਧੀਆ ਲੱਗਾ ਜੀ, ਮਨ ਖੁਸ਼ ਜਿਹਾ ਹੋ ਗਿਆ ਸੁਣ ਕੇ।
0: ਥੈਂਕ ਯੂ ਸਰ, ਬਹੁਤ ਸ਼ੁਕਰੀਆ। ਤੇ ਤੁਸੀਂ ਮਾਸਟਰ ਯੂਰ ਐਗਜ਼ਾਮ, ਤੁਸੀਂ ਆਪਣੇ ਐਗਜ਼ਾਮ ਤੇ ਆਪ ਕੰਟਰੋਲ ਚਾਹੁੰਦੇ ਹੋ, ਯਾਨੀ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜਿਹੜੀ ਤਿਆਰੀ ਇੰਨੀ ਕਿ ਜ਼ਬਰਦਸਤ ਹੋਵੇ ਕਿ ਤੁਸੀਂ ਐਗਜ਼ਾਮ ਪਾਸ ਕਰ ਜਾਓ
1: ਜੀ।
0: ਮਾਸਟਰ ਯੂਰ ਐਗਜ਼ਾਮ ਤੇ ਤੁਸੀਂ ਕੰਟੈਕਟ ਕਰਨਾ ਹੈਗਾ 437-356-5656। ਅਤੇ ਇਹ ਐਗਜ਼ਾਮ ਦੇ ਵਿੱਚ ਤਿਆਰੀ ਕਰਾਉਂਦੇ ਨੇ, ਅਤੇ ਰੀਅਲ ਸਟੇਟ ਤੋਂ ਲੈ ਕੇ ਇੰਸ਼ੋਰੈਂਸ, ਕਾਰ ਡੀਲਰਸ਼ਿਪ ਖੋਲ੍ਹਣੀ ਆ ਉਹ ਤੋਂ ਲੈ ਕੇ ਕਾਰ ਵੇਚਣ ਖਰੀਦਣ ਦਾ ਕੰਮ ਕਰਨਾ, ਤੁਸੀਂ ਬਿਲਡਰ ਬਣਨਾ ਜਾਂ ਆਰਕੀਟੈਕਟ ਦਾ ਨਕਸ਼ੇ ਬਣਾ ਕੇ ਘਰ ਪਾਸ ਕਰਾਉਣੇ ਨੇ, ਕਿਸੇ ਵੀ ਤਰ੍ਹਾਂ ਦਾ ਲਾਇਸੈਂਸ ਤੁਸੀਂ ਲੈਣਾ, ਮੋਰਗੇਜ, ਲਾਈਫ ਇੰਸ਼ੋਰੈਂਸ ਜਾਂ ਸਿਫਿਕ ਵਗੈਰਾ ਜਿਹੜੇ ਬੈਂਕਸ ਦੇ ਵਿੱਚ ਨੌਕਰੀ ਕਰਦੇ ਨੇ ਉਹਦੇ ਵਾਸਤੇ ਤੁਸੀਂ 437-376-5656 'ਤੇ ਕਾਲ ਕਰਨੇ ਨਾਲ ਲਿਖ ਦਿਆ ਕਰੋ, ਮੈਨੂੰ ਨਾ ਭੁੱਲ ਜਾਂਦਾ
1: ਜੀ ਜੀ ਇਹਨਾਂ ਦੀ ਟੀਮ ਹੈਗੀ ਹੈ, ਰੀਆ ਜੀ ਦੀ ਟੀਮ ਹੈਗੀ ਆ,
0: ਰੀਆ ਨੂੰ ਤੁਸੀਂ ਕੰਟੈਕਟ ਕਰਨਾ 437-376-5656 ਔਰ ਨਾਲ ਨਾਲ ਹੋਰੇ ਫੋਟੋ ਬੂਥ ਵਾਲੇ ਨੇ
1: ਜੀ
0: ਘਰ 'ਚ ਕੋਈ ਵੀ ਫੰਕਸ਼ਨ ਆ ਰਿਹਾ ਨਾ ਉਹਨੂੰ ਸਪੈਸ਼ਲ ਬਣਾਉਣਾ ਹੈਗਾ, 360 ਵੀਡੀਓ ਬੂਥ ਲਾ ਦੇਣਗੇ, ਡਾਂਸਿੰਗ ਭਾਲੂ ਭਾਲੂ ਜਿਹੜਾ ਹੈਗਾ ਵਿੱਚ ਫਿਰੂਗਾ ਬੱਚਿਆਂ ਨੇ ਭੱਜਿਆ, ਤੇ ਵੀਡੀਓ ਗੈਸਟ ਬੁੱਕ ਲਾਉਂਦੇ ਨੇ ਜਿਹਦੇ 'ਚ ਰਿਵਿਊ ਨੇ ਵੀਡੀਓ ਰਾਹੀਂ ਰਿਕਾਰਡ ਹੋ ਜਾਂਦੇ ਨੇ, ਲਾਈਫ ਟਾਈਮ ਲਈ ਤੁਹਾਡੇ ਕੋਲ ਪਏ ਰਹਿੰਦੇ ਨੇ ਤੁਹਾਡੇ ਵਟਸਐਪ ਦੇ ਉੱਤੇ, ਤੇ ਕੈਂਡੀ ਤੇ ਆਈਸਕ੍ਰੀਮ ਕਮਾਟ ਤੋਂ ਇਲਾਵਾ ਫੋਟੋ ਬੂਥ ਲਾਉਂਦੇ ਨੇ, ਕਸਟਮ ਫਰਿੱਜ ਮੈਗਨੇਟ ਤੇ ਕਸਟਮ ਕੀ ਚੇਨ ਜਿਹੜੇ ਬਣਾ ਕੇ ਦਿੰਦੇ ਨੇ ਜਿਹ 'ਚ ਤੁਹਾਡੀ ਫੋਟੋ ਲੱਗੀ ਹੁੰਦੀ ਹੈ ਸਾਰਿਆਂ ਦੀ ਗੈਸਟ ਦੀ, ਉਹ ਬਣਾ ਬਣਾ ਕੇ ਨਾਲ ਨਾਲ ਦਿੰਦੇ ਨੇ। ਤੁਸੀਂ ਪ੍ਰੀਤ ਨੂੰ ਕਾਲ ਕਰਨਾ 437-983-2315 ਔਰ ਇਹਦੇ ਨਾਲ ਨਾਲ ਐਮ ਕੇ ਪੈਲਟਸ ਵਾਲੇ ਨੇ ਸਕਿੱਡ ਬਣਾਉਣੀਆਂ ਨੇ, ਤੇ ਪੈਲਟਸ ਦੇ ਵਾਸਤੇ ਵੇਅਰ ਹਾਊਸ ਮੈਨੇਜਰ ਹੋ, ਆਪਰੇਸ਼ਨ ਮੈਨੇਜਰ ਹੋ, ਤੁਸੀਂ ਸ਼ਿਪਿੰਗ ਡਿਪਾਰਟਮੈਂਟ 'ਚੋਂ ਤੇ ਪਰਚੇਜ਼ਿੰਗ ਟੀਮ ਦੇ ਵਿੱਚੋਂ ਜਾਂ ਤੁਸੀਂ ਕ੍ਰੋਸ ਸਟਾਕਿੰਗ ਦਾ ਕੰਮ ਕਰਦੇ ਹੋ, ਇਹ ਕੰਪਨੀ ਨੂੰ ਕਾਲ ਕਰੋ, ਇਹਨਾਂ ਦੇ ਸਕਿੱਡ ਵਰਲਡਵਾਈਡ ਪਾਸ ਨੇ, ISPM 15 ਸਰਟੀਫਾਈਡ, ਤੇ ਤੁਸੀਂ 365-866-2080 365-866-2080 ਦੇ ਉੱਤੇ ਕਾਲ ਕਰਨੀ ਹੈ। ABS ਆਟੋ ਕਲਿਜ਼ਨ, ਤੁਸੀਂ ਲੰਡਨ ਕਿਚਨ ਵਾਟਲੂ ਕੈਂਬਰੇਜ ਦੇ ਵਿੱਚ ਨਾ ਆਪਣੇ ਪੰਜਾਬੀ ਭਰਾਵਾਂ ਦੀ ਕੋਈ ਵਰਕਸ਼ਾਪ ਨਹੀਂ ਹੈ, ਗੱਡੀ ਫੁੱਟ ਗਈ ਹੈ, ਕਾਰ ਜਾਂ ਟਰੱਕ 'ਚ ਡੈਂਟ ਪੇਂਟ ਨੇ ਜਾਂ ਟ੍ਰੇਲਰ 'ਚ ਲੀਕੇਜ ਹੋ ਰਹੀ ਹੈ, ABS ਆਟੋ ਕਲਿਜ਼ਨ ਸਭ ਫਿਕਸ ਕਰਦੇ ਨੇ। 416-520-1946 416-520-1946 ਬੋਲਟਨ ਸਪਰਿੰਗ ਸ਼ਾਪ ਵਾਲੇ ਨੇ, ਸਪਰਿੰਗ ਸਪੈਸ਼ਲਿਸਟ ਨੇ, ਫਾਇਰ ਬ੍ਰਿਗੇਡ ਦੇ ਟੱਕਾਂ ਦੇ ਪੱਟੇ ਕਮਾਣੀਆਂ ਜਿੱਥੇ ਰਿਪੇਅਰ ਕਰਦੇ ਨੇ ਤੁਹਾਡੇ ਕਾਰ ਅਤੇ ਟਰੱਕ 'ਤੇ ਕਰਨਗੇ, ਜਿੰਨੀਆਂ ਵਰਕਸ਼ਾਪ ਨੇ ਸੁਣਦੀਆਂ ਪਈਆਂ ਤੁਸੀਂ ਬੋਲਟਨ ਸਪਰਿੰਗ ਸ਼ਾਪ 'ਤੇ ਪਹੁੰਚੋ, 25 ਸਾਲ ਤੋਂ ਮਾਰਕੀਟ 'ਚ ਨੇ। 905-857-8282 905-857-8282 ਦੇ ਉੱਤੇ ਕੰਟੈਕਟ ਕਰਨਾ ਹੈਗਾ। ਹਰਭਜੀਤ ਸਿੰਘ ਗਰੇਵਾਲ ਕਹਿੰਦੇ ਨੇ ਵਿਲ ਬਣਾ ਕੇ ਰੱਖੋ ਤਾਂ ਜੋ ਕੱਲ੍ਹ ਨੂੰ ਕੁਛ ਵੀ ਹੋ ਜਾਵੇ ਤੁਹਾਡੀ ਪ੍ਰੋਪਰਟੀ, ਤੁਹਾਡੇ ਬੈਂਕ ਅਕਾਊਂਟ, ਤੁਹਾਡਾ ਹਰ ਚੀਜ਼ ਕੰਟਰੋਲ 'ਚ ਰਹੇ, ਜਿਹ 'ਚ ਇੰਸਟਰਕਸ਼ਨਸ ਦੇ ਕੇ ਗਏ ਹੋ ਕਿ ਮੇਰੇ ਤੋਂ ਬਾਅਦ ਕੌਣ ਲੈ ਸਕਦਾ। ਹਰਮਨਜੀਤ ਸਿੰਘ ਗਰੇਵਾਲ 647-376-5655 647-366-9955 ਸੰਤੋਸ਼
1: ਜੀ। ਅਮਨ ਜੀ,
0: ਮੈਂ ਨਾ ਵੱਡਾ ਸੀਗਾ ਘਰ 'ਚ, ਬਹੁਤ ਕੰਮ ਕੀਤੇ
1: ਜੀ
0: ਹਮੇਸ਼ਾ, ਹੈ ਨਾ
1: ਜੀ,
0: ਤੇ ਮਤਲਬ ਵੱਡੇ ਭਰਾ ਫਾਦਰ ਦੇ ਵਾਂਗੂ ਹੀ ਕੰਮ ਕੀਤਾ
1: ਮੈਂ, ਹੈ ਨਾ,
0: ਸੋ ਮੇਰਾ ਬ੍ਰਦਰ ਵੀ ਬਹੁਤ ਮਿਹਨਤੀ ਹੈ
1: ਜੀ,
0: ਤੇ ਬਹੁਤ ਕੰਮ ਕੀਤੇ ਆਪਣੇ ਕਜ਼ਨਸ ਦੇ ਵਾਸਤੇ, ਹੋਰਾਂ ਲਈ ਵੀ ਕੀਤੇ, ਬਹੁਤਿਆਂ ਲਈ ਰਾਵਣ ਹੋਵਾਂਗੇ, 100 ਚੋਂ 3 ਬੰਦਿਆਂ ਲਈ ਰਾਵਣ ਆ, 5 ਕੁ ਬੰਦਿਆਂ ਲਈ ਐਵਰੇਜ ਆ, ਬਾਕੀ ਲਈ ਠੀਕ ਹੈ, ਆਰਾਮ ਤਾਂ ਨਹੀਂ ਕਰ, ਨਾ ਇੱਦਾਂ ਨਾ ਕਰੋ, ਕੂੜਾ ਹੀ ਹੈ ਵੈਸੇ ਤਾਂ, ਪਰ ਉਹਨਾਂ ਲਈ ਵਧੀਆ ਇਨਸਾਨ ਹੈਗਾ ਵੀ ਠੀਕ ਹੈ ਯਾਰ, ਬੰਦਾ ਵਧੀਆ ਹੈਗਾ, ਹੈ ਨਾ, ਜੋ ਗੱਲ ਹੈ ਮੂੰਹ ਤੇ ਕਹਿ ਦਿੰਦਾ, ਸਾਫ਼ ਸੁਥਰੀ ਕਹਿ ਦਿੰਦਾ, ਸਮਝਾ ਦਿੰਦਾ। ਕੱਲ ਇੱਕ ਮੈਨੂੰ ਲੜਕੀ ਮਿਲੀ ਤੇ ਉਹਦਾ ਹਸਬੈਂਡ ਦੋਨੋਂ, ਉਹਨੇ ਆ ਪੜ੍ਹਾਈ ਕਰਕੇ ਆਪਣਾ ਕੋਰਸ ਕਰਕੇ PR ਲੈ ਲਿਆ ਅਰਲੀ ਚਾਰ ਕੇਅਰ ਦੀ, ਮੈਨੂੰ ਕਹਿੰਦੀ ਮੈਂ ਹੁਣ ਚਾਈਲਡ ਕੇਅਰ ਖੋਲਣਾ ਹੈਗਾ, ਮੈਨੂੰ ਹੱਸਣ ਲੱਗ ਗਿਆ, ਮੈਂ ਕਿਹਾ 10 ਸਾਲ ਦੀ ਗੱਲ ਕਰ ਰਹੀ ਹਾਂ ਤੂੰ ਅੱਜ ਮੇਰੇ ਨਾਲ ਖੜ ਕੇ, ਕਹਿੰਦੇ ਤੁਸੀਂ ਡਿਸਕਰੇਜ ਕਰ ਰਹੇ ਹੋ, ਮੈਂ ਕਿਹਾ ਨਹੀਂ, ਤੈਨੂੰ ਸਮਝਾਉਣ ਲੱਗਿਆ
1: ਜੀ,
0: ਇਹ ਜਿਹੜੇ ਚਾਈਲਡ ਕੇਅਰ ਖੁੱਲਦੇ ਪਏ ਨੇ ਇਹਨਾਂ 'ਚੋਂ ਫੰਡਿੰਗ ਕਰਤੀ ਸਰਕਾਰ ਨੇ ਲੋਕ, ਇਹ ਹੁਣ ਉਹਨਾਂ ਲੋਕਾਂ ਕੋਲ ਚਲੀ ਗਈ ਜਿਨ੍ਹਾਂ ਦੇ ਪਹਿਲਾਂ ਦੇ ਖੋਲੇ ਨੇ, ਤੇਰੇ ਵਰਗੇ ਤਾਂ 10 ਕੁ ਸਾਲ ਬਾਅਦ ਮੌਕਾ ਮਿਲਣਾ, ਤੂੰ ਅੱਜ ਤੋਂ 10 ਸਾਲ ਦੀ ਗੱਲ ਮੈਂ ਨਾ ਕਰ ਰਹੀ ਹਾਂ, ਪੜ੍ਹਾਈ ਤਾਂ ਤੇਰੀ 6 ਮਹੀਨਿਆਂ 'ਚ ਮੁੱਕ ਜਾਣੀ ਆ ਜਾਂ 8 'ਚ ਮੁੱਕ ਜੂਗੀ, ਤੇ 8 ਮਹੀਨੇ ਦੀ ਪੜ੍ਹਾਈ ਲਈ 10 ਸਾਲ ਵੇਟ ਕਰਨੀ ਆ, ਉਹਨੂੰ ਮੈਂ ਕੁਛ ਸਮਝਾਇਆ ਕਿ ਤੂੰ ਆਹ ਕਰ, ਉਹਨੇ ਮੈਨੂੰ ਜਾ ਕੇ ਮੈਸੇਜ ਲਿਖਿਆ ਕਿ ਰੀਅਲੀ ਅਪਰੀਸ਼ੀਏਟ, ਕੋਈ ਵੀ ਇੱਦਾਂ ਡਿਸਕਸ਼ਨ ਨਹੀਂ ਕਿਸੇ ਨਾਲ ਕਰਦਾ ਜਿਵੇਂ ਤੁਸੀਂ ਕੀਤੀ, ਮੈਂ ਕਿਹਾ ਥੈਂਕ ਯੂ। ਸੰਤੋਸ਼, ਕੋਈ ਇੱਦਾਂ ਦਾ ਜਿਹਨੂੰ ਥੈਂਕਸ ਕਰਨਾ ਚਾਹੁੰਦੇ ਹੋ ਸਾਰੇ ਜਾਣੇ A to Z
1: ਜੀ,
0: ਤੇ ਅੱਜ ਕਹਿ ਸਕਣ ਰੇਡੀਓ ਦੇ ਉੱਤੇ
1: ਜੀ
0: ਕਿ ਮੈਂ ਆਪਣੇ ਬ੍ਰਦਰ ਨੂੰ ਥੈਂਕਸ ਕਹਿਣਾ ਚਾਹੁੰਦਾ, ਤੇ ਕਦੇ ਕਿਹਾ ਨਾ ਹੋਵੇ, 905-673-3337
1: ਕਹਿਣ ਦੇ ਸ਼ਰਮ ਆਉਂਦੀ ਆ ਕਈ ਵਾਰ। ਤੁਸੀਂ ਸਾਰੇ ਦੱਸੋ ਕਿ ਤੁਹਾਡੀ ਲਾਈਫ 'ਚ ਵੀ ਕੋਈ ਇੱਦਾਂ ਦਾ ਹੈਗਾ ਜਿਹਨੂੰ ਤੁਸੀਂ ਦਿਲੋਂ ਜਾਨ ਤੋਂ ਵੱਧ ਪਿਆਰ ਕਰਦੇ ਹੋ ਬਟ ਕਦੇ ਤੁਸੀਂ ਉਹਨਾਂ ਨੂੰ ਥੈਂਕ ਯੂ ਨਹੀਂ ਕਿਹਾ ਜਦੋਂ ਉਹਨਾਂ ਨੇ ਤੁਹਾਡਾ ਕੁਛ ਵਧੀਆ ਕੀਤਾ। ਮੇਰੀ ਲਾਈਫ 'ਚ ਤਾਂ 2 ਪਰਸਨਸ ਹੈਗੇ ਆ, ਲੇਕਿਨ ਦੇਖਦੇ ਹਾਂ ਤੁਹਾਡੀ ਲਾਈਫ 'ਚ ਕੌਣ ਕੌਣ ਆ, ਸਾਡੇ ਮੈਚ ਹੁੰਦੇ ਆ ਕਿ ਨਹੀਂ। ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਆ, ਦੱਸਣਾ ਹੈ ਅੱਜ ਕਿ ਕਿਹਨੂੰ ਤੁਸੀਂ ਸੱਚੀ ਦਿਲੋਂ ਥੈਂਕ ਯੂ ਕਰਨਾ ਚਾਹੁੰਦੇ ਹੋ ਬਟ ਕਹਿਣ 'ਚ ਹਮੇਸ਼ਾ ਸ਼ਰਮਾਉਂਦੇ ਹੋ। 905-673-3337
0: ਕਿਹਨੂੰ ਤੁਸੀਂ ਥੈਂਕਸ ਕਹਿਣਾ ਚਾਹੁੰਦੇ ਹੋ ਪਲੀਜ਼, ਹਾਂਜੀ, ਚਾਹੇ ਕੋਈ ਹੈ ਦੁਨੀਆਂ 'ਚ ਨਹੀਂ ਪਰ ਤੁਸੀਂ ਕਹਿਣਾ ਚਾਹੁੰਦੇ ਹੋ, 905-673-3337 ਸਾਡੇ ਕੋਲ ਕੁਛ ਮਿੰਟ ਬਾਕੀ ਰਹਿੰਦੇ ਨੇ
1: ਜੀ ਬਿਲਕੁਲ,
0: ਤੇ ਤੁਸੀਂ ਗੱਲਬਾਤ ਕਰਨੀ ਆ। ਹਾਈਲੈਂਡ ਆਟੋ ਰਿਪੇਅਰ ਸੈਂਟਰ ਦਾ ਨੰਬਰ ਨੋਟ ਕਰੋ, ਗੱਡੀ 20 ਸਾਲ ਪੁਰਾਣੇ ਜਿਹੜੇ ਤਜਰਬੇਕਾਰ ਲੋਕ ਨੇ ਉਹਨਾਂ ਦੀ ਵਰਕਸ਼ਾਪ 'ਤੇ ਜਾਂਦੇ, ਗੈਰੀ ਗਰੇਵਾਲ ਯਾਰਾਂ ਦੇ ਯਾਰ, ਜ਼ਿੰਦਗੀ ਜਿਉਣਾ ਸਿੱਖਣਾ, ਅੱਧਾ ਘੰਟਾ ਬਹਿ ਕੇ ਗੈਰੀ ਗਰੇ ਵਾਲ ਨਾਲ ਗੱਲਾਂ ਕਰ ਲਿਓ, ਤੁਹਾਨੂੰ ਜ਼ਿੰਦਗੀ ਦਾ ਇੱਕ ਨਵਾਂ ਪਹਿਲੂ ਮਿਲੂਗਾ। ਸੋ ਸੰਤ ਨਹੀਂ ਹੈਗੇ, ਰੋਜ਼ ਪੈਕਸ਼ਕ ਵੀ ਲਾਉਂਦੇ, ਕਹਿਣਗੇ ਕਿ ਮੈਂ ਰੋਜ਼ ਲਾਉਂਦਾ ਇੱਕ, ਹਨਾ। ਤੇ 905-463-63 ਪਰ ਸੰਤਾਂ ਤੋਂ ਉੱਪਰ ਨੇ 905-463-6363। ਗੱਡੀ ਕੋਈ ਵੀ ਰਿਪੇਅਰ ਕਰਾਉਣੀ ਹੈ ਹਾਈਲੈਂਡ ਆਟੋ ਰਿਪੇਅਰ ਸੈਂਟਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਕੋਮਲ ਨੂੰ ਕਾਲ ਕਰਨੀ ਹੈ ਆਨਲਾਈਨ ਟਰੈਵਲ ਤੋਂ 905-239-3711। ਇੰਡੀਆ ਦੇ ਟਿਕਟ 1700 ਤੋਂ ਲੈ ਕੇ 2200 ਤੱਕ ਦੇ ਵਿੱਚ ਬੁੱਕ ਹੋ ਜਾਣਗੇ, ਇਸ ਵੇਲੇ 2500-3000 ਮਿਲ ਰਹੇ ਨੇ। ਕਿੰਨੇ ਸਟੋਪ, ਕਿੰਨੇ ਟੈਚੀ, ਸਾਰੀ ਜਾਣਕਾਰੀ ਦੇਣਗੇ। ਅੱਧੀ ਪਚੱਧੀ ਜਾਣਕਾਰੀ ਕਰਕੇ ਵੀਡੀਓ ਨਹੀਂ ਪਾਉਂਦੇ। 905-239-3711 905-239-7711। ਪੰਜਾਬ ਟੈਕਸ ਕਮਿਸ਼ਨ ਕਹਿੰਦੇ ਨੇ, ਦਾਅਵੇ ਨਾਲ ਕਹਿੰਦੇ ਆ, ਸਾਡੇ ਟਰੱਕ ਡਰਾਈਵਰ ਜਿੰਨੇ ਵੀ ਟੈਕਸ ਭਰ ਰਹੇ ਸੀ ਓਨਰ ਓਪਰੇਟਰ, ਉਹਨਾਂ ਨੂੰ ਕਿਸੇ ਨੂੰ ਆਡਿਟ ਨਹੀਂ ਆਇਆ ਜੋ CRA ਦੇ ਆ ਰਹੇ ਨੇ, ਕਿਉਂਕਿ ਅਸੀਂ ਇੱਕ ਢੰਗ ਨਾਲ ਭਰ ਰਹੇ ਸੀ, ਸਮਝਾ ਕੇ ਭਰ ਰਹੇ ਸੀ। ਤੁਸੀਂ ਵੀ ਆਪਣਾ ਟੈਕਸ ਸਹੀ ਤਰੀਕੇ ਨਾਲ ਭਰਨਾ ਚਾਹੁੰਦੇ ਹੋ, ਪੰਜਾਬ ਟੈਕਸ ਕਮਿਸ਼ਨ 416-720-3642 ਦੇ ਉੱਤੇ ਕਾਲ ਕਰਨੀ ਆ, 416-720-3642 ਤੇ ਰਾਈਟ ਵਿੰਡੋ ਫੋਰਸ
1: ਜੀ
0: ਆ ਟਾਕੀਆਂ ਚੇਂਜ ਕਰਾ ਲਓ। ਸ਼ਬਾਨੂ ਫਾਈਨਾਂਸਿੰਗ ਵੀ ਦੇ ਰਿਹਾ, ਤੇ ਸ਼ਬਾਨੂ ਜਿਹੜਾ ਹੈਗਾ ਤੁਹਾਨੂੰ ਰੇਟ ਤਾਂ ਮਤਲਬ ਹੈ ਹੀ ਹੈ ਛੋਟੀ, ਪਰ ਕੁਆਲਿਟੀ ਨਹੀਂ ਕੋਈ ਹਜੀ ਦਊਗਾ। ਲੋਕਲ ਮੇਡ ਟਾਕੀਆਂ ਦਰਵਾਜ਼ੇ ਤੁਸੀਂ ਬਣਾਉਣੇ ਨੇ, 416-206-3200। ਨਾਨਕ ਡਕ ਕਲੀਨਿੰਗ ਵਾਲੇ ਬਹੁਤ ਜ਼ਿਆਦਾ ਬਿਜ਼ੀ ਨੇ, ਕਾਲ ਕਰਕੇ ਨੰਬਰ ਲਿਖਾ ਦਿਓ ਹੁਣੇ। ਨਾਨਕ ਡਕ ਕਲੀਨਿੰਗ 416-729-1521, 416-729-1521। ਡਕਟ ਕਲੀਨਿੰਗ ਦੇ ਵਾਸਤੇ ਜਿੰਨੇ ਵੀ ਲੋਕਾਂ ਦੇ ਕੋਲ ਜਾਣਗੇ, ਤੁਹਾਡੇ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਦੇਣਗੇ। ਡਕਟ ਕਲੀਨਿੰਗ ਦੇ ਨਾਲ ਨਾਲ ਫਿਲਟਰ ਬਿਲਕੁਲ ਫਰਨੈਸ ਦਾ ਫ੍ਰੀ ਚੇਂਜ ਕਰਨਗੇ। ਗਰਮੀਆਂ ਨੇ, ਫਿਲਟਰ ਨੇ ਪੂਰਾ ਕੰਮ ਕਰਨਾ। 416-729-1521 ਨਾਨਕ ਡਕਟ ਕਲੀਨਿੰਗ, 416-729-1521 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ ਮਿਲਟਨ ਫੋਰਡ ਸਾਡੇ ਪ੍ਰਾਊਡ ਸਪੋਂਸਰ ਦੇ ਵਿੱਚੋਂ, ਫੋਰਡ ਅਤੇ ਚੋਪੜਿਆਂ ਕੋਲ ਜਾਓ, ਗੱਡੀ ਕੋਈ ਵੀ ਪਿੱਕ ਕਰਕੇ ਲਿਆਓ। 416-302-9441 ਦੇ ਉੱਤੇ ਕਾਲ ਕਰਨੀ। ਸੰਤੋਸ਼, ਤੁਸੀਂ ਕਿਹਦਾ ਕਿਹਦਾ ਥੈਂਕਸ ਕਰਨਾ, ਤੁਹਾਡਾ ਤਾਂ ਕਰਾ ਦੀਏ ਬਾਕੀ ਦਾ।
1: ਜੀ ਬਿਲਕੁਲ, ਮੈਂ ਮੇਰਾ ਬ੍ਰਦਰ ਅਤੇ ਮੇਰੀ ਮਦਰ, ਮੈਂ ਕਦੀ ਇਹਨਾਂ ਨੂੰ ਆਪਣੀ ਜ਼ਿੰਦਗੀ 'ਚ ਥੈਂਕ ਯੂ ਨਹੀਂ ਕੀਤਾ, ਸੋ ਦਿਲੋਂ ਵੱਧ ਜ਼ਿਆਦਾ ਬਹੁਤ ਜ਼ਿਆਦਾ ਥੈਂਕ ਯੂ ਆ, ਲੇਕਿਨ ਮੈਨੂੰ ਕਹਿਣ 'ਚ ਸ਼ਰਮ ਆਉਂਦੀ ਹੈ, ਪਤਾ ਨਹੀਂ
0: ਤੁਸੀਂ ਕਹਿਤਾ,
1: ਉਹ ਸੁਣ ਵੀ ਰਹੇ ਹੋਣਗੇ, ਪਤਾ ਨਹੀਂ ਬ੍ਰਦਰ ਸੁਣਦਾ ਹੋਣਾ।
0: ਸੋ ਤੁਹਾਨੂੰ ਸਾਰਿਆਂ ਨੂੰ ਜਿਹੜਾ ਅਸੀਂ ਕਿਹਾ ਸੀ ਕਿ ਤੁਸੀਂ ਕਿਹਨੂੰ ਥੈਂਕਸ ਕਹਿਣਾ ਚਾਹੁੰਦੇ
1: ਹੋ ਜੀ,
0: 905-673-3333 ਨੰਬਰ ਹੈ, 905-673-3333। ਪ੍ਰੋਪਰਟੀ ਮੈਨੇਜਮੈਂਟ ਜਾਂ ਘਰ 'ਚ ਕੋਈ ਕੰਮ ਕਰਾਉਣਾ, ਰੈਨੀਸ਼ਨ ਦਾ ਕੋਈ ਵੀ, ਪ੍ਰੋਪਰਟੀ ਮੈਨੇਜਮੈਂਟ ਕੰਪਨੀ ਤੁਹਾਡਾ ਕੰਮ ਕਰਾ ਕੇ ਦਿੰਦੀ ਹੈ ਕਾਰੀਗਰ ਦੋ, ਅਤੇ ਉਹ ਰੇਟ ਤੁਹਾਨੂੰ ਅਤੇ ਪਲੱਸ ਕੁਆਲਿਟੀ ਅਤੇ ਪਲੱਸ ਕੰਮ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ। ਤੁਸੀਂ ਪੰਕਜ ਹੋਣਾ ਨੂੰ ਕਾਲ ਕਰਦੇ ਹੋ, ਪੰਕਜ ਜੀ ਕੀ ਹਾਲ ਚਾਲ ਤੁਹਾਡੇ? ਕੁਛ ਵੀ ਉਲਝਾ ਹੈ ਕੰਮ ਤੁਸੀਂ ਇਹਨਾਂ ਨੂੰ ਦੇ ਸਕਦੇ ਹੋ, 416-338-2327 ਦੇ ਉੱਤੇ ਕਾਲ ਕਰਨੀ ਆ। ਪੰਕਜ ਜੀ, ਆਪ ਕਿਸੇ ਕੋ ਥੈਂਕਸ ਕਹਿਣਾ ਚਾਹਤੇ ਹੈ?
3: जी सर, सबसे पहले आई थिंक मैं थैंक्स कहना चाहूंगा मेरी मदर को, ऑब्वियसली उन्होंने मुझे इतना यहाँ तक लिया है सर, उनके लिए थैंक्स कहना चाहता हूँ। और मेरे नो वाइफ के लिए, उसको भी मैं कभी थैंक्स नहीं कह पाया।
0: ਚਲੋ ਕਹਿ ਦਿਓ ਕਰ ਜਾ ਕੇ।
1: ਸੋ ਬਾਕੀ ਕਹਿਣ ਚ ਸ਼ਰਮਾ ਰਹੇ ਹੋ, ਤੁਸੀਂ ਸਾਰੇ ਜਲਦੀ ਜਲਦੀ ਕਾਲ ਕਰ ਦਿਓ।
0: 437-388-2327 ਜਿਹੜਾ ਹੈਗਾ ਪੰਕਜ ਬਾਈ ਦਾ ਨੰਬਰ ਹੈ। ਤੁਸੀਂ ਕਿਸੇ ਨੇ ਵੀ ਇੱਕ ਸਾਫ਼ ਸੁਥਰੇ ਵਧੀਆ ਇਨਸਾਨ ਤੋਂ ਕੰਮ ਕਰਾਉਣਾ, 437-388-2327 ਤੇ ਕਾਲ ਕਰਨੀ ਹੈ। ਔਰ ਨਾਲ ਨਾਲ ਤੁਸੀਂ ਮੈਨੂੰ ਕੰਟੈਕਟ ਕਰਨਾ ਅਗਰ ਬਿਜ਼ਨਸ ਪ੍ਰਮੋਟ ਕਰਨਾ ਆਪਣਾ, ਬਹੁਤ ਸਾਰੇ ਲੋਕ ਕੰਟੈਕਟ ਕਰਦੇ ਨੇ
1: ਜੀ,
0: ਐਪਰੀਸ਼ੀਏਟ ਤੁਸੀਂ ਆਪਣੇ ਬਿਜ਼ਨਸ ਨੂੰ ਹੋਰ ਮੂਵ ਔਨ ਕਰਨਾ, ਕਿ ਠੰਡ ਆ ਰਹੀ ਹੈ, ਕੰਸਟਰਕਸ਼ਨ ਦਾ ਕੰਮ ਇਨਡੋਰ ਵਧਣਾ ਤੁਸੀਂ ਕਰਾਉਣਾ ਚਾਹੁੰਦੇ ਹੋ, ਤੁਹਾਡਾ ਕੰਮ ਘਟਣਾ ਹੈਗਾ, ਤੁਹਾਨੂੰ ਲੱਗਦਾ ਕਿ ਹੁਣ ਆਊਟਡੋਰ ਸੀਗਾ ਚੱਲਦਾ, ਤੁਸੀਂ ਪਹਿਲਾਂ ਤਿਆਰੀ ਕਰੋ। ਤੁਸੀਂ ਕੋਈ ਰੀਅਲ ਸਟੇਟ ਏਜੰਟ ਹੈਗੇ ਹੋ, ਆਪਣਾ ਬਿਜ਼ਨਸ ਲੈ ਕੇ ਜਾਣਾ ਚਾਹੁੰਦੇ ਹੋ ਸਾਰਿਆਂ ਦੇ ਵਿੱਚ, ਅਤੇ ਤੁਸੀਂ ਜ਼ਰੂਰ ਕੰਟੈਕਟ ਕਰੋ। ਹੋਰ ਵੀ ਕੋਈ ਜਿਹੜੇ ਬਿਜ਼ਨਸ ਨੇ ਜਿਹੜੇ ਚਾਹੁੰਦੇ ਨੇ ਕਿ ਖਾਣ ਪੀਣ ਦਾ ਕੰਮ ਆ, ਕਿ ਛੁੱਟੀਆਂ ਆ ਰਹੀਆਂ ਨੇ, ਉਹਨਾਂ ਦੇ ਵਿੱਚ ਤੁਸੀਂ ਆਪਣਾ ਵਧਾਉਣਾ 416-518-3200। ਅਤੇ ਜਿਨ੍ਹਾਂ ਕੋਲ ਕਰਜ਼ਾ ਹੈਗਾ, ਕਿਸੇ ਕੋਲ ਵੀ ਡੈਟਸ ਨੇ, 416-518-3200 ਮੇਰਾ ਨੰਬਰ ਹੈ, 416-518-3200। ਬਹੁਤ ਸਾਰੇ ਲੋਕ ਕੰਸਲਟ ਕਰਦੇ ਨੇ ਕਿ ਅਸੀਂ ਕੋਈ ਬਿਜ਼ਨਸ ਕਰਨਾ ਚਾਹੁੰਦੇ ਹਾਂ। ਮੈਂ ਇੱਕ ਛੋਕਰੂ ਜਿਹਾ ਦੇਖਿਆ, ਵੀਡੀਓ ਪਾਈ ਹੋਈ, ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿਵੇਂ ਬਿਜ਼ਨਸ ਕਰੀਦਾ, ਜੁਮਾ ਜੁਮਾ ਨਾ ਉਹ ਕਹਿੰਦਾ ਨਹੀਂ ਹੁੰਦਾ ਵੀ ਉਹ ਨਮਾਜ਼ ਪੜ੍ਹ ਨਹੀਂ ਸਕਿਆ, ਫਿਰ ਉੱਚੀ ਰੌਲਾ ਪਾਉਂਦਾ। ਉਹ ਮੈਂ ਬੜਾ ਹੈਰਾਨ, ਮੈਂ ਕਿਹਾ ਆਪ ਜੋ ਆਕੜੂ ਜਿਹਾ ਹੈਗਾ ਇਹ ਫਸਾਊਗਾ, ਜਿਹੜੇ ਨਵੇਂ ਆ ਉਹ ਕੈਟੇਗਰੀ ਨੂੰ ਟਾਰਗੇਟ ਕਰਦਾ, ਜਿਹੜੇ ਨਵੇਂ ਸਟੂਡੈਂਟ PR ਨਹੀਂ ਹੁੰਦੇ
1: ਜੀ,
0: ਵੀ ਇਹਨਾਂ ਨੂੰ ਅੜਕਿਆ ਕਿਵੇਂ ਲਈਏ, ਬਾਈ ਬਾਈ ਵੀਰ ਵੀਰ ਕਰਕੇ। ਸੋ ਪਲੀਜ਼, ਬਿਜ਼ਨਸ ਬਹੁਤ ਸੈਂਸਿਟਿਵ ਇਸ਼ੂ ਆ, ਇਹਨੂੰ ਕਿਵੇਂ ਚਲਾਉਣਾ। ਜਿਵੇਂ ਕੱਲ੍ਹ ਵਾਲੀ ਕੁੜੀ ਨੂੰ ਮੈਂ ਸਮਝਾਇਆ ਖੜ ਕੇ ਕਿ ਜਿਹੜਾ ਆਹ ਚਾਈਲਡ ਕੇਅਰ ਵਾਲਾ ਜਗ੍ਹਾ ਹੈ ਤੈਨੂੰ ਇੰਨੇ ਦੀ ਪੈਣੀ ਆ, ਆਹ ਆਹ ਚਾਹੀਦਾ, ਇੰਨਾ ਕੰਪੀਟੀਸ਼ਨ ਹੈ, ਜੇ ਤੈਨੂੰ ਇੰਨੇ ਦਾ ਮਿਲੂਗਾ ਇੰਨੇ 'ਚ ਤਾਂ ਤੇਰਾ ਲੋਨ ਹੈ ਉਤਰਨਾ ਇੰਨੇ ਸਾਲਾਂ 'ਚ, ਅਤੇ ਉਹ ਤੋਂ ਬਾਅਦ ਤੈਨੂੰ ਬਚਣਾ ਇੰਨੀ ਲੀਜ਼ ਹੁੰਦੀ ਹੈ, ਫਿਰ ਉਹ ਸਮਝੀ ਸਾਰਾ ਕੁਛ। ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-568-3200 ਔਰ ਜੋੜਾ ਖਰਚਾ ਉਹਨਾਂ ਦੇ ਕੋਲ 20 ਏਕੜ ਜ਼ਮੀਨ ਦੇ ਵਿੱਚ ਫਲੈਟ ਲੈਂਡ ਦੇ ਵਿੱਚ ਡਿਟੈਚ ਘਰ ਦੇ ਨਾਲ 4 ਬੈਡਰੂਮ ਦੇ ਨਾਲ ਫਾਰਮ ਹਾਊਸ ਸੇਲ 'ਤੇ ਆ ਟਾਊਨ ਹਾਊਸ ਦੀ ਪ੍ਰਾਈਸ ਦੇ ਉੱਤੇ। ਜੋੜਾ ਖਰਚਾ ਰੀਮੈਕਸ ਦੇ ਏਜੰਟ ਨੇ, ਪੁਰਾਣੇ ਬੰਦੇ ਨੇ, ਜੇ ਤੁਸੀਂ ਸ਼ੈਡਨ ਕਾਲਜ ਦੇ ਰੀਚ ਕੋ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 647-919-1002-647-919-1002।
3: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
4: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054-905-450।

0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7562-340।
1: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ 1 ਅਕਤੂਬਰ ਮਹੀਨੇ ਦੀ 5 ਤਰੀਕ ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੰਡੇ ਮੋਰਨਿੰਗ ਦੇ ਵਿੱਚ। ਜੇ ਗੱਲ ਕਰੀਏ ਸੂ ਮਹੀਨੇ ਦੀ ਤਾਂ ਅੱਜ ਹੋ ਗਈ ਜੀ 19 ਤਰੀਕ ਅਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:07 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰਦੇ ਹੋ ਫਿਰ ਸਟੂਡੀਓ ਦੇ ਨੰਬਰ ਤੁਸੀਂ ਨੋਟ ਕਰਨੇ ਆ ਜੀ। ਨੰਬਰ ਹੈਗੇ ਆਪਣੇ 647-874-1313 6478741313 'ਤੇ ਤੁਹਾਡੀ ਸਾਡੀ ਗੱਲਬਾਤ ਹੁੰਦੀ ਹੈ ਜੀ ਸਟੂਡੀਓ ਦੇ ਵਿੱਚ। ਅਤੇ ਜੇਕਰ ਤੁਸੀਂ ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰਨੀ ਹੁੰਦੀ ਹੈ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਕਿਉਂਕਿ ਹੁਣ ਫੈਸਟਿਵ ਸੀਜ਼ਨ ਆ ਰਿਹਾ ਅਤੇ ਨਾਲ ਦੀ ਨਾਲ ਤੁਹਾਡੀ ਆਵਾਜ਼ ਸਾਡੇ ਲਿਸਨਰਸ ਤੱਕ ਪਹੁੰਚੇ ਅਤੇ ਤੁਸੀਂ ਵਧੀਆ ਪੈਕੇਜ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰਨੀ ਹੈ ਜੀ। ਨੰਬਰ ਮੇਰਾ ਤੁਸੀਂ ਨੋਟ ਕਰ ਲਓ, ਨੰਬਰ ਮੇਰਾ ਹੈਗਾ ਜੀ 11 ਵਜੇ ਤੋਂ ਬਾਅਦ ਗੱਲਬਾਤ ਕਰਨ ਦੇ ਲਈ 647-765-2340 6475-2340 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪ੍ਰੋਗਰਾਮ ਤੋਂ ਬਾਅਦ। ਅਤੇ ਲਓ ਜੀ ਸਭ ਤੋਂ ਪਹਿਲਾਂ ਹੁਣ ਮੌਸਮ ਵੀ ਦੇਖ ਲੈਂਦੇ ਹਾਂ, ਮੌਸਮ ਦੀ ਜਾਣਕਾਰੀ ਲੈ ਲਈਏ ਪਹਿਲਾਂ ਮੌਸਮ ਕੀ ਕਹਿੰਦਾ ਹੈ, ਕਿਉਂਕਿ ਵੀਕਐਂਡ ਤੋਂ ਬਾਅਦ ਆਪਣੀ ਗੱਲਬਾਤ ਹੋ ਰਹੀ ਹੈ। ਵੀਕਐਂਡ 'ਤੇ ਮੌਸਮ ਬੜਾ ਸੁਹਾਵਣਾ ਸੀਗਾ ਅਤੇ ਧੁੱਪ ਵੀ ਸੀ, ਮਾੜੇ ਮੋਟੇ ਜਿਵੇਂ ਕਹਿੰਦੇ ਆ ਛਿੱਟੇ ਵੀ ਪਏ ਮੀਂਹ, ਮੋਰਨਿੰਗ ਦੇ ਵਿੱਚ ਵੀ ਥੋੜ੍ਹਾ ਜਿਹਾ ਲੱਗ ਰਿਹਾ ਸੀਗਾ ਕਿਣਮਿਣ ਕਾਣੀ ਜੀ ਹੋ ਰਹੀ ਹੈ। ਅਤੇ ਇਸ ਸਮੇਂ ਜੇ ਆਪਾਂ ਦੇਖੀਏ 11 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਹਾਈ ਜਾਣਾ 14 ਡਿਗਰੀ, ਲੋਅ ਜਾਣਾ 6 ਡਿਗਰੀ ਸੈਲਸੀਅਸ। ਅਤੇ ਅੱਜ ਕਹਿੰਦੇ ਆ ਵੀ ਵਿੰਡੀ ਕੰਡੀਸ਼ਨਸ ਜਿਹੜੀਆਂ ਐਕਸਪੈਕਟ ਕੀਤੀਆਂ ਜਾ ਰਹੀਆਂ 11 ਵਜੇ ਅਤੇ 45 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀ ਹਵਾ ਉਹ ਚੱਲੇਗੀ, 45 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲਣੀ ਜੀ ਹਵਾ। ਅਤੇ ਟੈਂਪਰੇਚਰ ਕਹਿੰਦੇ ਫਿਰ ਤੁਸੀਂ ਉਦੋਂ ਫੀਲ ਕਰਨਾ 8 ਡਿਗਰੀ ਸੈਲਸੀਅਸ। ਹੁਣ ਤਾਂ 11 ਡਿਗਰੀ ਹੈ ਪਰ ਜਿਵੇਂ ਫੀਲ ਤੁਸੀਂ 8 ਡਿਗਰੀ ਕਰ ਰਹੇ ਹੋ। ਅਤੇ ਬਾਕੀ ਜੇ ਆਪਾਂ ਸਾਰੇ ਦਿਨ ਦੀ ਗੱਲ ਕਰੀਏ ਤਾਂ ਜਿਹੜੀ ਹਵਾ ਹੈ ਜੀ ਉਹੀ ਸ਼ੋਅ ਹੋ ਰਹੀ ਹੈ, ਜ਼ਿਆਦਾ ਹਵਾ ਚੱਲਣੀ ਹੈ। ਅਤੇ ਬਾਕੀ ਸ਼ਾਮ ਨੂੰ ਧੁੱਪ ਜਿਹੜੀ ਪੂਰੀ ਚਮਕਾਰੇ ਮਾਰੂਗੀ 6:52 'ਤੇ। ਦੇਖੋ ਦਿਨਾਂ ਦੀ ਲੰਬਾਈ ਜਿਹੜੀ ਹੈ ਹੁਣ ਘੱਟਦੀ ਹੀ ਜਾ ਰਹੀ ਹੈ। ਜਦੋਂ ਆਪਾਂ ਫਰਾਈਡੇ ਪ੍ਰੋਗਰਾਮ ਕੀਤਾ ਸੀ ਉਦੋਂ ਸੀਗਾ ਕਿ 7 ਵਜੇ ਜਿਹੜਾ ਸੂਰਜ ਛਿਪੇਗਾ, ਪਰ ਹੁਣ 6:52 'ਤੇ ਸਨਸੈੱਟ ਅੱਜ ਹੋ ਜਾਣਾ। ਰਾਤ ਦਾ ਟੈਂਪਰੇਚਰ ਵੀ 10, 9, 8, 7, 6, 5, 4, ਕੱਲ੍ਹ ਸਵੇਰੇ 7 ਵਜੇ 3 ਡਿਗਰੀ ਸੈਲਸੀਅਸ ਟੈਂਪਰੇਚਰ ਤੁਸੀਂ ਮਾਣੋਗੇ। ਅਤੇ 7:22 'ਤੇ ਸਵੇਰੇ ਸਨਰਾਈਜ਼ ਹੋਣਾ ਅਤੇ ਕੱਲ੍ਹ ਨੂੰ ਵੀ ਮਿਕਸ ਜਿਹੀ ਹੈ, ਬੱਦਲ ਵੀ ਹੈ, ਧੁੱਪ ਵੀ ਹੈ। ਸੋ ਹੁਣ ਠੰਡਕ ਵੱਲ ਜਿਹੜਾ ਮੌਸਮ ਹੈ ਜੀ ਉਹ ਜਾ ਰਿਹਾ। ਅਤੇ ਕਿਉਂਕਿ ਹਵਾ ਚੱਲਦੀ ਹੈ, ਠੰਡਕ ਜਿਹੜੀ ਹੋ ਗਈ, ਫੋਲ ਦਾ ਸੀਜ਼ਨ ਸ਼ੁਰੂ ਹੋਇਆ ਹੋਇਆ ਅਤੇ ਨਾਲ ਦੀ ਨਾਲ ਫਿਰ ਹੁਣ ਅੱਗੇ ਅੱਗੇ ਹਵਾਵਾਂ ਚੱਲਣੀਆਂ, ਵਿੱਚੇ ਮੀਂਹ ਪਈ ਜਾਣਾ, ਉਸ ਤੋਂ ਬਾਅਦ ਮੌਸਮ ਜਿਹੜਾ ਹੈਗਾ ਫਿਰ ਪਤਝੜ ਵਾਲਾ ਜਿਹੜਾ ਚੱਲ ਰਿਹਾ ਜੀ, ਫੋਲ ਸੀਜ਼ਨ, ਫਿਰ ਵਿੰਟਰ ਆ ਜਾਣੀ ਹੈ। ਸੋ ਆਮਦ ਠੰਡ ਦੀ ਥੋੜ੍ਹੀ ਥੋੜ੍ਹੀ ਹੋ ਗਈ, ਸੋ ਬਚ ਕੇ ਜੀ ਠੰਡ ਤੋਂ, ਕਿਉਂਕਿ ਇਹੀ ਠੰਡ ਜਿਹੜੀ ਗਰਮ ਸਰਦ ਕਰ ਦਿੰਦੀ ਹੈ ਆਪਾਂ ਨੂੰ, ਕਦੀ ਗਰਮੀ ਲੱਗਣ ਲੱਗ ਜਾਂਦੀ, ਕਦੀ ਠੰਡ ਲੱਗਣ ਲੱਗ ਜਾਂਦੀ ਹੈ। ਅਤੇ ਫਿਰ ਆਪਾਂ ਕਈ ਵਾਰ ਕੱਪੜੇ ਉਸ ਤਰ੍ਹਾਂ ਦੇ ਨਹੀਂ ਪਾਉਂਦੇ ਅਤੇ ਥੋੜ੍ਹੀ ਜਿਹੀ ਹਵਾ ਲੱਗ ਗਈ, ਜ਼ੁਕਾਮ, ਖਾਂਸੀ, ਗਲਾ, ਇਹ ਫੜਿਆ ਜਾਂਦਾ, ਕਈਆਂ ਤੋਂ ਫੀਵਰ ਵੀ ਹੋ ਜਾਂਦਾ। ਸੋ ਬੀ ਵੈਰੀ ਵੈਰੀ ਕੇਅਰਫੁੱਲ, ਆਪਣੀ ਹੈਲਥ ਦਾ ਰੱਖੋ ਜੀ ਪੂਰਾ ਧਿਆਨ, ਕਿਉਂਕਿ ਜਿਹੜੀ ਹੈਲਥ ਹੈ ਨਾ ਉਹ ਠੀਕ ਰਹਿਣੀ ਚਾਹੀਦੀ ਹੈ। ਜਦੋਂ ਆਪਾਂ ਹੈਲਦੀ ਹਾਂ ਫਿਰ ਸਾਰਾ ਕੁਛ ਠੀਕ ਹੈ, ਜੇ ਹੈਲਥ ਪ੍ਰੋਬਲਮ ਕੋਈ ਆ ਗਈ ਬਸ ਫਿਰ ਤਾਂ ਉੱਧਰ ਹੀ ਧਿਆਨ ਹੈ ਹੈਲਥ ਵਾਲਾ, ਬਾਕੀ ਸਾਰਾ ਕੁਛ ਜਿਹੜਾ ਪਿੱਛੇ ਰਹਿ ਜਾਂਦਾ। ਸੋ ਇਸ ਕਰਕੇ ਆਪਣੇ ਆਪ ਨੂੰ ਪੂਰਾ ਬਿਲਕੁਲ ਜਿਵੇਂ ਦਾ ਮੌਸਮ ਹੈ ਜੀ ਉਵੇਂ ਰੱਖਣ ਦੀ ਕੋਸ਼ਿਸ਼ ਕਰੋ। ਅਤੇ ਲਓ ਜੀ 10:11 ਹੋ ਚੁੱਕੇ ਆ, ਤੁਹਾਡੇ ਲਈ ਸ਼ਬਦ ਲਗਾਇਆ ਜੋਤੀ ਸੰਘ ਜੋਤ ਸਮਾਨਾ, ਕਿਉਂਕਿ ਅੱਜ 5 ਅਕਤੂਬਰ ਨੂੰ 1900 ਨੂੰ ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦਾ ਅੱਜ ਜੋਤੀ ਜੋਤ ਦਿਵਸ ਹੈ। ਸੋ ਜੋਤੀ ਜੋਤ ਸਮਾਏ ਸੀਗੇ ਜੀ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ। ਸੋ ਅੱਜ ਦੇ ਦਿਨ ਬਾਬਾ ਜੀ ਨੂੰ ਕਰਦੇ ਹਾਂ ਜੀ ਯਾਦ, ਕਿਉਂਕਿ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਜੇ ਉਹਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਅਪਣਾ ਲਈਏ ਤਾਂ ਬਹੁਤ ਸੌਖੇ ਹੋ ਸਕਦੇ ਹਾਂ। ਅਤੇ ਹੋਰ ਵੀ ਜਿਹੜੀਆਂ ਵੀ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਪ੍ਰੈਕਟੀਕਲੀ ਸਾਨੂੰ ਸਮਝਾ ਕੇ, ਜਿਵੇਂ ਸਾਇੰਸ ਦੇ ਵਿੱਚ ਦੇਖੋ ਪ੍ਰੈਕਟੀਕਲ ਹੁੰਦਾ ਨਾ, ਜਦੋਂ ਅਸੀਂ ਉਹ ਪ੍ਰੈਕਟੀਕਲ ਲੈਬ ਦੇ ਵਿੱਚ ਜਾ ਕੇ ਕਰਦੇ ਹਾਂ
ਫਿਰ ਸਾਨੂੰ ਬਿਲਕੁਲ ਕਲੀਅਰ ਹੋ ਜਾਂਦੇ ਆ ਜਿਹੜੇ ਵੀ ਕਨਸੈਪਟ ਹੁੰਦੇ ਆ। ਸੋ ਗੁਰੂ ਜੀ ਨੇ ਵੀ ਇਦਾਂ ਹੀ ਕੀਤਾ। ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ, ਘੁੰਮ ਘੁੰਮ ਕੇ ਲੋਕਾਂ ਨੂੰ ਜਾਗਰੂਕ ਕੀਤਾ, ਹਰ ਇੱਕ ਵਿਸ਼ੇ ਨੂੰ ਉਹਨਾਂ ਨੇ ਛੂਇਆ। ਇਹ ਨਹੀਂ ਸੀ ਵੀ ਕਿਸੇ ਇੱਕ ਵਿਸ਼ੇ ਤੇ ਹੀ ਗੱਲ ਕੀਤੀ, ਤੇ ਲੋਕਾਂ ਨੂੰ ਮੱਤਾਂ ਦਿੱਤੀਆਂ। ਤੇ ਲੋਕ ਵੀ ਫਿਰ ਕਈ ਵਾਰ ਤਾਂ ਇਹ ਹੁੰਦਾ ਬੜਾ ਵਿਰੋਧ ਕਰਨ ਲੱਗ ਜਾਂਦੇ ਆ, ਪਰ ਬਹੁਤੇ ਲੋਕਾਂ ਨੇ ਫਿਰ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਇਆ। ਕਿਉਂਕਿ ਜਦੋਂ ਪ੍ਰੈਕਟੀਕਲੀ ਅਸੀਂ ਉਹ ਚੀਜ਼ ਨੂੰ ਸਮਝ ਲੈਂਦੇ ਹਾਂ ਤੇ ਆਪਣੇ ਆਪ ਸਾਨੂੰ ਵੀ ਸਹੀ ਗਲਤ ਦਾ ਪਤਾ ਲੱਗ ਜਾਂਦਾ। ਸੋ ਬਿਲਕੁਲ ਜੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਉਹਨਾਂ ਨੇ ਨਾਰਾ ਲਾਇਆ, ਤੇ ਹੱਥੀਂ ਕੰਮ, ਹੱਥੀਂ ਕਿਰਤ ਕਰਨ ਨੂੰ ਤਰਜੀਹ ਦਿੱਤੀ। ਕਿਉਂਕਿ ਬਹੁਤੀ ਵਾਰ ਅਸੀਂ ਸੋਚਦੇ ਹਾਂ ਵੀ ਨਹੀਂ ਕੋਈ ਗੱਲ ਨਹੀਂ, ਇੱਦਾਂ ਹੀ ਚੱਲੀ ਜਾਣਾ, ਪਰ ਨਹੀਂ। ਚਾਹੇ ਆਪਾਂ ਕੰਮ ਨੂੰ ਪ੍ਰੈਫਰੈਂਸ ਦੇ ਰਹੇ ਹਾਂ, ਉਹ ਜ਼ਰੂਰੀ ਹੈ, ਜਿਵੇਂ ਕੰਮ ਕਰਨਾ ਜ਼ਰੂਰੀ ਹੈ, ਉਹ ਤੋਂ ਜਿਹੜੀ ਇਨਕਮ ਹੋ ਰਹੀ ਹੈ ਉਹਨੂੰ ਅਸੀਂ ਜਦੋਂ ਆਪਣੇ ਅਤੇ ਆਪਣੇ ਪਰਿਵਾਰ 'ਤੇ ਖਰਚ ਕਰਦੇ ਹਾਂ, ਫਿਰ ਉਹ ਵਧੀਆ ਰਹਿੰਦਾ ਸਾਰੇ ਤਰੀਕੇ ਦੇ ਨਾਲ। ਜਦੋਂ ਅਸੀਂ ਗਲਤ ਤਰੀਕੇ ਨਾਲ ਪੈਸੇ ਕਮਾ ਕੇ ਉਹ ਚੀਜ਼ ਨੂੰ ਯੂਜ਼ ਕਰਦੇ ਹਾਂ ਤਾਂ ਉਹ ਅੱਗੇ ਜਾ ਕੇ ਸਾਨੂੰ ਉਹਦਾ ਹਰਜਾਨਾ ਜਿਹੜਾ ਬੜਾ ਗਲਤ ਭੁਗਤਣਾ ਪੈਂਦਾ। ਅਤੇ ਬੜਾ ਵਧੀਆ ਜਿਹੜੀਆਂ ਗੱਲਾਂ ਬਾਤਾਂ ਸਾਨੂੰ ਦੱਸੀਆਂ, ਅਤੇ ਇੱਕ ਤਾਂ ਬਿਜ਼ੀ ਵੀ ਰਹਿੰਦੇ ਹਾਂ, ਅਸੀਂ ਕੰਮ ਕਰਦੇ ਹਾਂ ਬਿਜ਼ੀ ਰਹਿੰਦੇ ਹਾਂ, ਤੁਹਾਡਾ ਧਿਆਨ ਗਲਤ ਕੰਮਾਂ ਵੱਲ ਨਹੀਂ ਜਾਂਦਾ। ਜਿਵੇਂ ਕਹਿੰਦੇ ਆ ਨਾ, ਜੇ ਤੁਸੀਂ ਕਿਸੇ ਨੂੰ ਵਿਹਲਾ ਦੇਖਦੇ ਹੋ, ਉਹ ਵਿਹਲਾ ਰਹਿੰਦਾ, ਉਹਦਾ ਮਨ ਸ਼ੈਤਾਨ ਦਾ ਘਰ ਬਣ ਜਾਂਦਾ। ਸੋ ਇਸ ਕਰਕੇ ਉਹ ਕਹਿੰਦੇ ਸੀ ਹੱਥੀਂ ਕੰਮ ਕਰੋ, ਜਿਹੜਾ ਪੈਸਾ ਆਉਂਦਾ ਉਹਦੇ ਨਾਲ ਤੁਸੀਂ ਆਪਣਾ ਗੁਜ਼ਰ ਬਸਰ ਕਰੋ, ਤਾਂ ਕਿ ਤੁਹਾਨੂੰ ਵੀ ਕਿਸੇ ਕਿਸਮ ਦੀ ਪ੍ਰੋਬਲਮ ਨਾ ਹੋਵੇ, ਜਿੰਨੀ ਹੋ ਸਕਦੀ ਹੈਲਪ ਕਰੋ, ਦਸਵੰਧ ਕੱਢੋ। ਸੋ ਦਸਵੰਧ ਦਾ ਜਿਹੜਾ ਕਨਸੈਪਟ ਹੈ ਉਹ ਬੜੇ ਹੀ ਕਮਾਲ ਦਾ, ਅਤੇ ਸਾਡੇ ਸਿੱਖੀ ਦੇ ਵਿੱਚ ਇਹਨੂੰ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਲੈਂਦੇ ਹਾਂ। ਕਿਤੇ ਵੀ ਕੋਈ ਪ੍ਰੋਬਲਮ ਹੁੰਦੀ ਹੈ, ਚਾਹੇ ਕੋਈ ਕੁਦਰਤੀ ਆਫਤ ਕਿਤੇ ਆ ਜਾਂਦੀ ਹੈ, ਦੇਸ਼ ਵਿਦੇਸ਼ਾਂ 'ਚ ਕਿਤੇ ਵੀ, ਸਾਡੀ ਕਮਿਊਨਿਟੀ ਅੱਗੇ ਹੋ ਕੇ ਹੱਥ ਫੜਦੀ ਹੈ ਅਤੇ ਹੈਲਪ ਕਰਨ ਦੀ ਕੋਸ਼ਿਸ਼ ਕਰਦੀ ਜਿੰਨਾ ਹੋ ਸਕਦਾ। ਸੋ ਲੰਗਰ ਲਾਉਣਾ, ਅਤੇ ਜਿਵੇਂ ਆਪਾਂ ਕਹਿੰਦੇ ਹਾਂ ਜਿਹਨੂੰ ਜ਼ਰੂਰਤ ਹੈ ਉਹਦੀ ਹੈਲਪ ਕਰਨਾ, ਇਹ ਸਭ ਤੋਂ ਵੱਡਾ ਪੁੰਨ ਆਪਾਂ ਮੰਨਦੇ ਹਾਂ। ਸੋ ਬਿਲਕੁਲ ਜੀ, ਅੱਜ ਦੇ ਦਿਨ ਆਪਾਂ ਗੁਰੂ ਜੀ ਨੂੰ ਯਾਦ ਕਰਦੇ ਹਾਂ, ਉਹਨਾਂ ਦੀਆਂ ਸਿੱਖਿਆਵਾਂ ਨੂੰ ਯਾਦ ਕਰਦੇ ਹਾਂ। ਸੋ ਉਹਨਾਂ ਨੂੰ ਯਾਦ ਕਰਨਾ ਅਤੇ ਉਹਨਾਂ ਦੇ ਉੱਪਰ ਚੱਲਣਾ ਇਹ ਬੜਾ ਜ਼ਰੂਰੀ ਆ। ਇਹ ਨਹੀਂ ਆ ਵੀ ਹਾਂਜੀ ਅਸੀਂ ਬੁੱਕਸ ਪੜ੍ਹ ਲਈਆਂ, ਸੁਣ ਲਿਆ ਅਤੇ ਅਮਲ ਨਹੀਂ ਕੀਤਾ। ਸੋ ਅਮਲ ਜ਼ਰੂਰ ਕਰਨਾ ਤਾਂ ਉਹਦਾ ਫਾਇਦਾ। ਅਤੇ ਲਓ ਜੀ, ਅੱਜ ਦੇ ਦਿਨ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੋਤੀ ਜੋਤ ਸਮਾਏ ਸੀ। ਸੋ ਉਹਨਾਂ ਦੀਆਂ ਸਿੱਖਿਆਵਾਂ ਨੂੰ ਜੇ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ ਤਾਂ ਬਹੁਤ ਵਧੀਆ ਜ਼ਿੰਦਗੀ ਜਿਹੜੀ ਸਾਡੀ ਨਿਕਲ ਸਕਦੀ ਹੈ।

0: ਜੀ ਤੁਸੀਂ ਜੁੜੇ ਜੀ ਗੁਣਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਗੱਲਾਂ ਬਾਤਾਂ ਅਸੀਂ ਕਰਾਂਗੇ ਕਿਉਂਕਿ ਵੀਕਐਂਡ ਤੋਂ ਬਾਅਦ ਮੰਡੇ ਨੂੰ ਆਪਣੀ ਗੱਲਬਾਤ ਅੱਜ ਹੋ ਰਹੀ ਹੈ। ਤੇ ਲਓ ਜੀ ਜੇਕਰ ਆਪਾਂ ਗੱਲ ਕਰੀਏ ਨਾ ਆਪਣੇ ਏਸ਼ੀਅਨ ਗੇਮਸ ਦੀ, ਸੋ ਏਸ਼ੀਅਨ ਗੇਮਸ ਦੇ ਵਿੱਚ ਇੰਡੀਆ ਨੇ ਤਾਂ ਫੱਟੇ ਹੀ ਚੱਕਦੇ, ਔਰ ਏਸ਼ੀਅਨ ਗੇਮਸ ਦੇ ਵਿੱਚ ਇੱਕ ਤਾਂ ਗੋਲਡ ਮੈਡਲ ਬੜੇ ਜਿਹੜੇ ਲਿੱਤੇ ਗਏ ਆ, ਪਰ ਜਿਹੜਾ ਸਭ ਨਾਲੋਂ ਵਧੀਆ ਜਿਵੇਂ ਉਸ ਦਿਨ ਵੀ ਮੈਂ ਖਬਰ ਦਿੱਤੀ ਸੀ ਫਰਾਈਡੇ ਵਾਲੇ ਦਿਨ ਕਿ ਜਿਹੜੀ ਕੁੜੀਆਂ ਦੀ ਹਾਕੀ ਦੀ ਟੀਮ ਹੈ ਉਹਨਾਂ ਨੇ ਗੋਲਡ ਮੈਡਲ ਜਿੱਤਿਆ, ਤੇ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਇੱਕ ਤਾਂ ਨੈਸ਼ਨਲ ਗੇਮ ਹੈ ਹਾਕੀ ਇੰਡੀਆ ਦੀ, ਪਰ ਆਪਾਂ ਦੇਖਦੇ ਹਾਂ ਵੀ ਪਿਛਲੇ ਸਮਿਆਂ ਦੇ ਵਿੱਚ ਬਿਲਕੁਲ ਖਤਮ ਹੋਣ ਦੀ ਕਗਾਰ ਦੇ ਵਿੱਚ ਸੀਗੀ ਹਾਕੀ, ਕਿਉਂਕਿ ਨਾ ਇੰਨੇ ਮੈਚ ਹੁੰਦੇ ਸੀ, ਚਲੋ ਜੇ ਮੈਚ ਵੀ ਹੁੰਦੇ ਸੀਗੇ ਪਰ ਜਿੱਤ ਨਹੀਂ ਸੀ ਪ੍ਰਾਪਤ ਹੁੰਦੀ, ਹੈ ਨਾ। ਸੋ ਹੁਣ ਇਹ ਸਿਲਸਿਲਾ ਜਿਹੜਾ ਸ਼ੁਰੂ ਹੋ ਗਿਆ ਜੀ, ਸੋ ਵਧੀਆ ਗੇਮਸ ਦੇ ਵਿੱਚ ਹੁਣ ਪ੍ਰਦਰਸ਼ਨ ਕਰ ਰਿਹਾ, ਚਾਹੇ ਆਪਾਂ ਪੰਜਾਬ ਦੀ ਗੱਲ ਕਰੀਏ ਚਾਹੇ ਆਪਾਂ ਓਵਰਆਲ ਪੂਰੇ ਇੰਡੀਆ ਦੀ ਗੱਲ ਕਰੀਏ। ਸੋ ਬਹੁਤ ਵਧਾਈ ਦੇ ਪਾਤਰ ਆਪਾਂ ਕਹਿ ਸਕਦੇ ਹਾਂ ਜਿਹੜੇ ਖਿਲਾੜੀ ਹੈਗੇ ਜੀ ਸਾਰੇ। ਸੋ ਗੋਲਡ ਮੈਡਲ ਭਾਰਤ ਦੇ ਨਾਮ ਹੋਇਆ, ਸੋ ਟੀਮ ਇੰਡੀਆ ਇੱਕ ਮੈਨਸ ਹਾਕੀ ਦੇ ਵਿੱਚ ਵੀ ਗੋਲਡ ਮੈਡਲ ਮਿਲਿਆ, ਹੈ ਨਾ, 5-1 ਨਾਲ ਮਲੇਸ਼ੀਆ ਨੂੰ ਹਰਾਇਆ, ਅਤੇ ਫਿਰ ਹੁਣ ਕਹਿੰਦੇ ਓਲੰਪਿਕ ਦੀ ਟਿਕਟ ਜਿਹੜੀ ਪੱਕੀ ਹੋ ਗਈ, ਜਿਹੜੇ 2028 ਦੇ ਵਿੱਚ ਓਲੰਪਿਕ ਗੇਮਸ ਹੋਣੀਆਂ ਉਹਦੇ ਵਿੱਚ ਫਿਰ ਇੰਡੀਅਨ ਜਿਹੜੀ ਮੈਨਸ ਟੀਮ ਹੈ ਉਹ ਪਹੁੰਚੂਗੀ। ਅਤੇ ਬਾਕੀ ਜੇ ਆਪਾਂ ਗੱਲ ਕਰੀਏ ਕੁੜੀਆਂ ਦੀ, ਹੈ, ਸੋ ਕੁੜੀਆਂ ਨੇ ਵੀ ਕਮਾਲ ਕਰਤੀ, ਉੱਦਣ ਇਹ ਖਬਰ ਤਾਂ ਮੈਂ ਤੁਹਾਨੂੰ ਦੇਤੀ ਸੀ ਕਿ ਗੋਲਡ ਮੈਡਲ ਜਿਹੜਾ ਹੈਗਾ ਹਾਕੀ ਦੀ ਟੀਮ ਨੇ, ਵਿਮੈਨਸ ਹਾਕੀ ਟੀਮ ਨੇ ਇੰਡੀਆ ਦੀ ਨੇ ਉਹ ਜਿੱਤਿਆ। ਸੋ ਬੜੀ ਖੁਸ਼ੀ ਹੈ ਕਿਉਂਕਿ ਜਦੋਂ ਹੁਣ ਪਲੇਅਰ ਵਾਪਸ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਹੈ ਨਾ, ਆਪਣੀਆਂ ਆਪਣੀਆਂ ਸਟੇਟਸ ਨੂੰ, ਅਤੇ ਸਾਰੇ ਪੱਬਾਂ ਭਾਰ ਹੋਏ ਹੋਏ, ਬੜਾ ਵੈਲਕਮ ਉਹਨਾਂ ਦਾ ਏਅਰਪੋਰਟ 'ਤੇ ਕੀਤਾ ਗਿਆ, ਫਿਰ ਆਪਣੇ ਆਪਣੇ ਜਿੱਥੇ ਉਹ ਰਹਿੰਦੇ ਆ, ਹੈ ਨਾ, ਉਹਨਾਂ ਵੱਲੋਂ ਕੀਤਾ ਗਿਆ, ਪਰਿਵਾਰਾਂ ਵੱਲੋਂ ਕੀਤਾ ਗਿਆ, ਈਵਨ ਕਿ ਜਿਹੜੇ ਪੋਲੀਟੀਸ਼ੀਅਨਸ ਹੈਗੇ ਆ ਉਹ ਵੀ ਫਿਰ ਬਟੋਰ ਲੈਂਦੇ ਆ ਕਿਉਂਕਿ ਅੱਗੇ ਉਹਨਾਂ ਨੇ ਸੀਟਾਂ ਵੀ ਲੈਣੀਆਂ ਹੁੰਦੀਆਂ, ਫਿਰ ਇੱਦਾਂ ਦਾ ਸਮੇਂ ਨੂੰ ਕੋਸ਼ਿਸ਼ ਕਰਦੇ ਆ ਵੀ ਉਹ ਆਪਾਂ ਕੈਸ਼ ਕਰ ਲਈਏ, ਹੈ, ਸੋ ਵੀ ਅੱਗੇ ਆ ਕੇ ਜਾ ਕੇ ਸਾਨੂੰ ਫਿਰ ਕੰਮ ਆਊਗਾ। ਜੇ ਆਪਾਂ ਕ੍ਰਿਕਟ ਟੀਮ ਦੀ ਗੱਲ ਕਰੀਏ ਉਹਨਾਂ ਨੇ ਵੀ ਗੋਲਡ ਮੈਡਲ ਜਿੱਤਿਆ, ਸੋ ਉਹ ਵੀ ਇੱਕ ਬੜੀ ਵੱਡੀ ਪ੍ਰਾਪਤੀ ਉਹਨਾਂ ਨੇ ਕੀਤੀ ਆ। ਸੋ ਗੋਲਡ ਗੋਲਡ ਗੋਲਡ ਹੀ ਹੋ ਗਏ ਸਾਰੇ ਪਾਸੇ। ਸੋ ਦੇਖੀਏ ਏਸ਼ੀਅਨ ਗੇਮਸ ਦੇ ਵਿੱਚ ਕਿੰਨੇ ਕੁ ਜਿਹੜੇ ਮੈਡਲ ਹੈ ਉਹ ਮਿਲੇ ਆ। ਸੋ ਗੋਲਡ ਮੈਡਲ ਟੈਲੀ ਜੇ ਏਸ਼ੀਅਨ ਗੇਮਸ ਦੀ ਆਪਾਂ ਦੇਖਦੇ ਹਾਂ ਤਾਂ ਇਹਦੇ ਵਿੱਚ ਨਾ ਹੁਣ ਉਸ ਦਿਨ ਜਦੋਂ ਮੈਂ ਗੱਲ ਕਰ ਰਹੀ ਸੀ ਤਾਂ 5ਵੇਂ ਸਥਾਨ 'ਤੇ ਸੀਗਾ ਇੰਡੀਆ, ਹੁਣ 4ਥੇ 'ਤੇ ਪਹੁੰਚ ਗਿਆ। ਟੋਟਲ ਜਿਹੜੇ ਗੋਲਡ ਮੈਡਲ ਹੈਗੇ ਆ ਉਹ ਹੈਗੇ 21 ਇੰਡੀਆ ਦੇ ਖਾਤੇ ਦੇ ਵਿੱਚ, ਸਿਲਵਰ ਹੈਗੇ 27 ਅਤੇ ਬ੍ਰੋਂਜ਼ ਹੈਗੇ ਆ ਜੀ 37, ਸੋ ਟੋਟਲ ਹੈਗੇ 85। ਸੋ ਇੰਡੀਆ ਜਿਹੜਾ 4ਥੇ ਨੰਬਰ 'ਤੇ ਹੈ ਏਸ਼ੀਅਨ ਗੇਮਸ 2026 ਮੈਡਲਸ ਟੈਲੀ ਦੇ ਵਿੱਚ। ਚਾਈਨਾ ਪਹਿਲੇ ਨੰਬਰ 'ਤੇ ਹੈ 341 ਟੋਟਲ ਹੈ। ਵੈਸੇ ਚਾਈਨੀਜ਼ ਜਿਹੜੇ ਆ ਖੇਲਦੇ ਬਹੁਤ ਹੈ, ਜੇ ਆਪਾਂ ਚਾਈਨਾ ਦੀ ਗੱਲ ਕਰੀਏ 169 ਗੋਲਡ ਹੈ, ਸਿਲਵਰ 89 ਹੈ, ਬ੍ਰੋਂਜ਼ 83 ਹੈ, ਟੋਟਲ 341। ਜਪਾਨ ਜਿਹੜਾ ਹੈਗਾ ਗੋਲਡ 83 ਹੈ, ਸਿਲਵਰ 95 ਹੈ, ਬ੍ਰੋਂਜ਼ 68 ਹੈ ਅਤੇ ਟੋਟਲ 150 ਟੋਟਲ ਹੈ। ਅਤੇ ਇੰਡੀਆ ਦਾ ਜਿਵੇਂ ਮੈਂ ਦੱਸ ਹੀ ਦਿੱਤਾ, ਚਲੋ ਆਪਾਂ ਦੁਬਾਰਾ ਦੱਸਦੇ ਹਾਂ ਕਿਉਂਕਿ ਆਪਣਾ ਇੰਡੀਆ ਜਿਵੇਂ ਕਹਿੰਦੇ ਨਾ ਜਿਹੜੇ ਆਪਣੇ ਨਾਲ ਹੁੰਦੇ ਆ ਜਾਂ ਆਪਣਾ ਹੁੰਦਾ ਉਹਨੂੰ ਆਪਾਂ ਫਿਰ ਵਾਰ ਵਾਰ ਦੱਸਦੇ ਹਾਂ। ਅਤੇ ਚੌਥੇ ਸਥਾਨ 'ਤੇ ਇੰਡੀਆ, 21 ਗੋਲਡ, 27 ਸਿਲਵਰ ਅਤੇ ਬ੍ਰੋਂਜ਼ 37, ਟੋਟਲ ਹੋ ਗਏ ਜੀ 85। ਸੋ ਬਹੁਤ ਬਹੁਤ ਵਧਾਈਆਂ ਆਪਾਂ ਕਹਿ ਸਕਦੇ ਹਾਂ ਜੀ ਕਿ ਸਾਡਾ ਇੰਡੀਆ ਜਾਂ ਸਾਡਾ ਪੰਜਾਬ ਹਾਕੀ ਦੇ ਵਿੱਚ ਤਾਂ ਜ਼ਿਆਦਾ ਪੰਜਾਬ ਤੋਂ ਹੀ ਹੈਗੇ ਪਲੇਅਰ, ਹੈ ਨਾ। ਸੋ ਖੁਸ਼ੀ ਫਿਰ ਦੁੱਗਣੀ ਹੋ ਜਾਂਦੀ ਹੈ ਜਦੋਂ ਆਪਣੇ ਪੰਜਾਬੀ ਮਾਰਕਾਂ ਮਾਰਦੇ ਕੋਈ, ਅਤੇ ਵਧਾਈਆਂ ਜੀ ਸਾਰਿਆਂ ਨੂੰ ਬਹੁਤ ਬਹੁਤ। ਕਿਉਂਕਿ ਜਿਹੜੀਆਂ ਗੇਮਸ ਹੈਗੀਆਂ ਨਾ ਇਹ ਵੀ ਬੜਾ ਇੰਪੋਰਟੈਂਟ ਪਾਰਟ ਹੈ, ਜਿਵੇਂ ਅਸੀਂ ਪੜ੍ਹਾਈ ਵੀ ਕਰਦੇ ਹਾਂ ਜਦੋਂ ਬੱਚੇ ਹੁੰਦੇ ਆ ਨਾ, ਅਤੇ ਗੇਮ ਵੀ ਕੋਈ ਨਾ ਕੋਈ ਸਪੋਰਟ ਵੀ ਬੱਚਿਆਂ ਦੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਫਿਰ ਉਹ ਅੱਗੇ ਜਾ ਕੇ ਹੋਰ ਵੀ ਤਰੱਕੀ ਕਰ ਸਕਦੇ ਆ, ਅਤੇ ਨਾਲ ਫਿਰ ਉਹ ਥੋੜ੍ਹਾ ਜਿਹਾ ਜਿਵੇਂ ਆਊਟਡੋਰ ਗੇਮਸ ਜਿਹੜੀਆਂ ਇਹ ਵਾਲੀਆਂ ਹੁੰਦੀਆਂ ਇਹਦੇ ਨਾਲ ਸਿਹਤ ਵੀ ਠੀਕ ਰਹਿੰਦੀ ਹੈ, ਹੈਲਦੀ ਰਹਿੰਦੇ ਆ। ਸੋ ਇਹ ਵੀ ਬੜਾ ਜ਼ਰੂਰੀ ਹੈ, ਅਤੇ ਇੱਕ ਜ਼ਰੂਰੀ ਨਹੀਂ ਹੁੰਦਾ ਕਿ ਪੜ੍ਹੇ ਹੀ ਜਾਣਾ ਜਾਂ ਅੰਦਰ ਹੀ ਰਹਿਣਾ ਜਾਂ ਹੋਰ ਕੁਛ ਨਹੀਂ ਕਰਨਾ। ਜਦੋਂ ਬੱਚੇ ਖੇਲਦੇ ਆ ਤਾਂ ਉਹਨਾਂ ਦੀ ਓਵਰਆਲ ਡਿਵੈਲਪਮੈਂਟ ਹੁੰਦੀ ਹੈ, ਜਿਹੜੇ ਦਿਮਾਗ ਹੈ ਨਾ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕੰਮ ਕਰਦਾ, ਕਿਉਂਕਿ ਜੇ ਸਿਰਫ ਇੱਕ ਪੜ੍ਹਾਈ ਹੀ ਹੋਵੇ ਫਿਰ ਵੀ ਬੋਰ ਹੋ ਜਾਂਦੇ ਆ ਕਈ ਵਾਰ ਬੱਚੇ, ਜਾਂ ਓਵਰ ਹੋ ਜਾਂਦਾ ਦਿਮਾਗ ਦੇ ਵਿੱਚ, ਫਿਰ ਉਹ ਸਮਝ ਵੀ ਨਹੀਂ ਆਉਂਦਾ, ਯਾਦ ਵੀ ਨਹੀਂ ਰਹਿੰਦਾ। ਸੋ ਇੱਦਾਂ ਜਿਹੜੀ ਹੈ ਓਵਰਆਲ ਪੜ੍ਹਾਈ ਦੇ ਵਿੱਚ ਵੀ ਉਹ ਮਾਰਕਾਂ ਮਾਰ ਸਕਦੇ ਆ, ਨਾਲ ਦੀ ਨਾਲ ਗੇਮਸ ਦੇ ਵਿੱਚ, ਸਪੋਰਟਸ ਦੇ ਵਿੱਚ, ਅਤੇ ਸਿਹਤ ਵੀ ਵਧੀਆ ਰਹਿੰਦੀ ਹੈ ਨਾ, ਅਤੇ ਇਹ ਵੀ ਬੜਾ ਜ਼ਰੂਰੀ ਆ। ਸੋ ਬਿਲਕੁਲ ਜੀ, ਬਹੁਤ ਬਹੁਤ ਵਧਾਈਆਂ ਜੀ ਆਪਣੇ ਇੰਡੀਆ ਨੂੰ ਸਪੈਸ਼ਲ ਤੌਰ 'ਤੇ, ਹੈ ਆਪਣੇ ਪੰਜਾਬ ਨੂੰ, ਅਤੇ ਜਿਹੜੇ ਪਲੇਅਰਸ ਹੈਗੇ, ਚਲੋ ਜਿਨ੍ਹਾਂ ਨੂੰ ਨਹੀਂ ਵੀ ਮੈਡਲ ਮਿਲਦੇ, ਕਈ ਵਾਰ ਇਹ ਹੁੰਦਾ ਕਿ ਉਸ ਸਮੇਂ ਦੇ ਵਿੱਚ ਉਹਨਾਂ ਨੇ ਮਿਹਨਤ ਤਾਂ ਕੀਤੀ ਪਰ ਲੱਕ ਨੇ ਸਾਥ ਨਹੀਂ ਦਿੱਤਾ, ਜਿਵੇਂ ਆਪਾਂ ਕਹਿੰਦੇ ਹਾਂ ਮਿਹਨਤ ਅਤੇ ਕਿਸਮਤ, ਇਹ ਦੋਨੋਂ ਬੜੇ ਜ਼ਰੂਰੀ ਹੈ। ਕਈ ਵਾਰ ਇੱਕ ਨਾਲ ਹੁੰਦੀ ਦੂਜੀ ਨਹੀਂ ਹੁੰਦੀ, ਫਿਰ ਵੀ ਨਹੀਂ ਹੁੰਦਾ। ਕਈ ਵਾਰ ਅਸੀਂ ਕਹਿੰਦੇ ਮਿਹਨਤ ਕਰੋ, ਕਈ ਵਾਰ ਬਹੁਤ ਮਿਹਨਤ ਕਈ ਕਰਦੇ ਆ ਆਪਣੇ ਆਪਣੇ ਫੀਲਡ ਦੇ ਵਿੱਚ। ਹੁਣ ਚਾਹੇ ਫਿਲਮਾਂ ਦੀ ਗੱਲ ਕਰੋ, ਕਈ ਕਿੰਨੇ ਵਧੀਆ ਕਲਾਕਾਰ ਹੈ ਕਿ ਪੁੱਛੋ ਨਾ, ਪਰ ਕਈ ਵਾਰ ਉਹਨਾਂ ਦੀ ਕਿਸਮਤ ਸਾਥ ਨਹੀਂ ਦਿੰਦੀ। ਪਰ ਕਈਆਂ ਨੂੰ ਜਿਵੇਂ ਕਹਿੰਦੇ ਆ ਵੀ ਤੀਰ ਤੁੱਕਾ ਜਿਹਾ ਲੱਗ ਜਾਂਦਾ, ਥੋੜ੍ਹਾ ਜਿਹਾ ਕੁਛ ਹੁੰਦਾ, ਚਲੋ ਉਹਨਾਂ ਦਾ ਨੇਮ ਫੇਮ ਉਹਨਾਂ ਨੂੰ ਮਿਲ ਜਾਂਦਾ। ਸੋ ਕਿਸਮਤ ਦਾ ਨਾਲ ਹੋਣਾ ਵੀ ਜ਼ਰੂਰੀ ਹੈ, ਕਿਉਂਕਿ ਕਿਸਮਤ ਦੇ ਵਿੱਚ ਜਿਵੇਂ ਕਹਿੰਦੇ ਆ ਵੀ ਜੇ ਚੀਜ਼ ਨਹੀਂ ਨਾ ਕੋਈ, ਫਿਰ ਉਹ ਹੱਥ ਵਿੱਚ ਆਈ ਹੋਈ ਕਈ ਵਾਰੀ ਚਲੇ ਜਾਂਦੀ ਹੈ, ਇੱਦਾਂ ਵੀ ਹੁੰਦਾ। ਅਤੇ ਇੱਕ ਜਿਹੜੀ ਨਿਊਜ਼ ਆ ਰਹੀ ਹੈ ਜੀ, ਉਹ ਸੋਸ਼ਲ ਮੀਡੀਆ ਦਾ ਇਨਫਲੂਐਂਸਰ ਹੈ ਕੋਈ, ਮੇਕਅਪ ਆਰਟਿਸਟ ਵੀ ਸੀਗਾ ਇਹ, ਮੈਡ ਸੰਧੂ। ਸੋ ਇਹਦਾ ਅੰਮ੍ਰਿਤਸਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹੋਰ ਕਹਿੰਦੇ ਹਮੇਸ਼ਾ ਵਿਵਾਦਾਂ ਦੇ ਵਿੱਚ ਹੀ ਰਹਿੰਦੇ ਹੁੰਦੇ ਸੀ ਅਤੇ ਸੋਸ਼ਲ ਮੀਡੀਆ 'ਤੇ, ਕਿਉਂਕਿ ਕਈ ਇੱਦਾਂ ਦੇ ਹੈਗੇ ਕਿ ਕਦੀ ਕੁਛ ਕਹਿਤਾ, ਕਦੀ ਕੁਛ, ਕਦੀ ਇੱਧਰ ਕਦੀ ਉੱਧਰ, ਫਿਰ ਕੋਈ ਨਾ ਕੋਈ ਜਿਹੜਾ ਕੁਛ ਨਾ ਕੁਛ ਕਹਿੰਦਾ ਰਹਿੰਦਾ। ਸੋ ਕਹਿੰਦੇ ਵਿਵਾਦਾਂ ਦੇ ਵਿੱਚ ਹੀ ਰਹਿੰਦੇ ਹੁੰਦੇ ਸੀਗੇ। ਸੋ ਅੰਮ੍ਰਿਤਸਰ ਦੇ ਵਿੱਚ ਗੋਲੀਆਂ ਮਾਰ ਕੇ ਇਹਦਾ ਕਤਲ ਹੋਇਆ ਅਤੇ ਕੱਲ੍ਹ ਸੰਸਕਾਰ ਵੀ ਹੋ ਗਿਆ। ਮੈਂ ਨਾ ਜਦੋਂ ਨਿਊਜ਼ ਹੀ ਦੇਖ ਰਹੀ ਸੀ, ਮੈਨੂੰ ਇਹ ਲੱਗ ਗਿਆ, ਮੈਂ ਕਿਹਾ ਵੈਸੇ ਦੇਖੋ ਜਿਹੜੀ ਲਾਈਫ ਹੈ ਨਾ, ਉਹ ਟਰੂਲੀ ਅਨਪ੍ਰਡਿਕਟੇਬਲ ਹੈ, ਕਦੋਂ ਕਿੱਥੇ ਕੀ ਹੋ ਜਾਣਾ, ਵੀ ਡੋਂਟ ਨੋ, ਆਪਾਂ ਨੂੰ ਕੁਛ ਨਹੀਂ ਪਤਾ। ਆਪਾਂ ਨੇ ਕਈ ਵਾਰ ਚਲੋ ਕਹਿੰਦੇ ਹਾਂ ਵੀ ਹਾਂ ਪਲੈਨ ਬਣਾ ਲਓ, ਪਲੈਨ ਬਣਾਏ ਅਤੇ ਪਲੈਨ ਧਰੇ ਧਰਾਏ ਰਹਿ ਜਾਂਦੇ ਆ। ਅਤੇ ਇਹਨੇ ਮੈਡ ਸੰਧੂ ਨੇ ਸੋਚਿਆ ਹੋਣਾ ਵੀ ਇੱਦਾਂ ਹੋ ਜੂਗਾ ਅਤੇ ਮੈਨੂੰ ਪਤਾ ਵੀ ਨਹੀਂ, ਅਤੇ ਕੱਲ੍ਹ ਉਹਦਾ ਸੰਸਕਾਰ ਵੀ ਹੋ ਗਿਆ ਹੈ ਨਾ। ਸੋ ਦੇਖ ਲਓ ਵੀ ਜਿਹੜੀ ਲਾਈਫ ਹੈ ਨਾ, ਆਪਾਂ ਨੂੰ ਨਹੀਂ ਪਤਾ ਕਿ ਕਿੱਧਰ ਨੂੰ ਹੋਣਾ, ਸਾਰਾ ਕੁਛ ਕਿਵੇਂ ਲੈ ਕੇ ਜਾਣਾ। ਬਾਕੀ ਕਈ ਵਾਰ ਆਪਾਂ ਪੁੱਛ ਪ੍ਰਤੀਤਾਂ ਕਰਾਉਂਦੇ ਰਹਿੰਦੇ ਹਾਂ, ਜਿਵੇਂ ਕਈ ਕਿੱਧਰ ਉੱਧਰ ਪੁੱਛਦੇ ਰਹਿੰਦੇ ਆ ਵੀ ਹਾਂ ਭਾਈ ਮੇਰੀ ਲਾਈਫ 'ਚ ਫਿਊਚਰ 'ਚ ਕੀ ਹੋਣਾ, ਮੇਰਾ ਆਹ ਕੰਮ ਹੋਣਾ ਕਿ ਨਹੀਂ ਹੋਣਾ, ਮੇਰੇ ਕੋਲ ਪੈਸਾ ਆਉਣਾ ਕਿ ਨਹੀਂ ਆਉਣਾ, ਮੈਨੂੰ ਜੋਬ ਮਿਲਣੀ ਹੈ ਕਿ ਨਹੀਂ ਮਿਲਣੀ, ਥਿੱਤ ਵਾਰ ਨਾ ਜੋਗੀ ਜਾਣਾ ਰੁੱਤ ਮਹਾ ਨਾ ਕੋਏ, ਹੈ ਨਾ ਜਪਜੀ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜਿਨ੍ਹਾਂ ਨੂੰ ਅੱਜ ਆਪਾਂ ਯਾਦ ਵੀ ਕਰ ਰਹੇ ਹਾਂ। ਸੋ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਕੁਛ ਨਹੀਂ ਪਤਾ ਕਦੋਂ ਕਿਵੇਂ ਕੀ ਹੋਣਾ, ਬਸ ਇਹੀ ਹੈ ਵੀ ਰੱਬ ਨੂੰ ਹੀ ਪਤਾ। ਸੋ ਇਸ ਕਰਕੇ ਜ਼ਿਆਦਾ ਚੱਕਰਾਂ 'ਚ ਨਾ ਪਿਆ ਕਰੋ, ਬਾਬਿਆਂ ਦੇ ਵਿੱਚ ਜਾਂ ਜੋਤਸ਼ੀਆਂ ਦੇ ਚੱਕਰਾਂ ਦੇ ਵਿੱਚ, ਕਿਉਂਕਿ ਜਿਹੜੀ ਇਹ ਜ਼ਿੰਦਗੀ ਹੈ ਨਾ, ਇਹਦੇ 'ਚ ਉਤਾਰ ਚੜਾਵ ਹੈ, ਕਦੀ ਕੋਈ ਕੰਮ ਠੀਕ ਹੋ ਗਿਆ, ਕਦੀ ਕੋਈ ਨਾ ਹੋਇਆ। ਜਿਵੇਂ ਉਹੀ ਆਪਣਾ ਦਿਲ ਧੜਕਦਾ, ਜਦੋਂ ਧੜਕਦਾ ਉਹ ਲਾਈਨ ਉੱਪਰ ਚਲੇ ਜਾਂਦੀ ਹੈ, ਜਦੋਂ ਨਹੀਂ ਆਵਾਜ਼ ਆਉਂਦੀ ਉਹ ਥੱਲੇ ਚਲੇ ਜਾਂਦੀ ਹੈ, ਉੱਪਰ ਥੱਲੇ ਲਾਈਨ ਜਿਹੜੀ, ਜਦੋਂ ਸਿੱਧੀ ਹੋ ਗਈ ਇਟ ਮੀਨਸ ਫਿਨਿਸ਼, ਕੰਮ ਖਤਮ, ਦੀ ਐਂਡ। ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਇਹ ਨਾਲ ਹੀ ਹੈ, ਕੋਈ ਬੰਦਾ ਇੱਦਾਂ ਦਾ ਇੱਕ ਨਹੀਂ ਹੋਊਗਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਤਾਂ ਸੁਖੀ ਸੁੱਖ ਹੈ। ਉਹ ਕੌਣ ਹੈ? ਉਹ ਹੈਗਾ ਸਿਰਫ ਰੱਬ, ਜਿਹਦੇ ਕੋਲ ਸਾਰਾ ਕੁਛ ਹੈ। ਬਾਕੀ ਜਿਹੜਾ ਇਸ ਦੁਨੀਆਂ ਦੇ ਵਿੱਚ ਆ ਗਿਆ ਨਾ, ਦੁੱਖ ਸੁੱਖ ਇੱਦਾਂ ਹੀ ਚੱਲਣੇ ਹੈ। ਅਤੇ ਕਈ ਵਾਰ ਆਪਾਂ ਕਿਸੇ ਨੂੰ ਜਦੋਂ ਦੇਖਦੇ ਹਾਂ, ਕਿਉਂਕਿ ਸਾਨੂੰ ਉਹਦੀ ਲਾਈਫ ਬਾਰੇ ਨਹੀਂ ਪਤਾ, ਉਹਨੂੰ ਸਾਡੀ ਲਾਈਫ ਬਾਰੇ ਨਹੀਂ ਪਤਾ, ਜਿਹਨੂੰ ਅਸੀਂ ਦੇਖਦੇ ਹਾਂ ਉਹਨੂੰ ਲੱਗਦਾ ਵੀ ਲੈ ਉਹਦਾ ਤਾਂ ਸਾਰਾ ਕੁਛ ਠੀਕ ਹੈ, ਅਤੇ ਜੇ ਦੁਨੀਆਂ ਦੇ ਗਮ ਹੈ ਨਾ ਉਹ ਮੇਰੇ ਕੋਲ ਹੀ ਹੈ। ਹਰੇਕ ਬੰਦੇ ਨੂੰ ਇੱਦਾਂ ਲੱਗਦਾ, ਪਰ ਇੱਦਾਂ ਨਹੀਂ ਹੈ। ਹਰੇਕ ਨੂੰ ਜੇ ਜਿਵੇਂ ਕਹਿੰਦੇ ਨਾ, ਤੁਸੀਂ ਕਿਸੇ ਦੀ ਕਹਾਣੀ ਸੁਣੋ ਫਿਰ ਪਤਾ ਲੱਗਦਾ ਕਿ ਇਹਨੂੰ ਕੀ ਤਕਲੀਫ ਹੈ, ਕੀ ਇਹਨੂੰ ਪ੍ਰੋਬਲਮ ਹੈ। ਅਤੇ ਜਦੋਂ ਉਹ ਪ੍ਰੋਬਲਮ ਪਤਾ ਲੱਗਦੀ, ਫਿਰ ਬੰਦੇ ਨੂੰ ਲੱਗਦਾ ਨਾ ਨਾ ਭਾਈ ਮੈਂ ਤਾਂ ਠੀਕ ਹਾਂ, ਹੈ ਮੈਨੂੰ ਐਟਲੀਸਟ ਆਹ ਵਾਲੀ ਪ੍ਰੋਬਲਮ ਨਹੀਂ, ਜਿਵੇਂ ਕੋਈ ਵੀ ਅਸੀਂ ਕਿਸੇ ਦੀ ਸੁਣਦੇ ਹਾਂ। ਸੋ ਇਸ ਕਰਕੇ ਜਿਹੜੀਆਂ ਪ੍ਰੋਬਲਮਸ ਹੈਗੀਆਂ, ਉਹ ਜ਼ਿੰਦਗੀ ਦੇ ਵਿੱਚ ਸੁਲਝਾਉਣਾ ਸਾਡੀ ਡਿਊਟੀ ਹੈ। ਪਰ ਮਤਲਬ ਇਹ ਸਮਾਂ ਇੱਦਾਂ ਹੀ ਚੱਲੀ ਜਾਂਦਾ, ਕਦੀ ਕੋਈ ਸਮੱਸਿਆ ਆ ਗਈ, ਕਦੀ ਕੋਈ ਖਤਮ ਹੋ ਗਈ, ਕਦੀ ਦੂਜੀ ਆ ਗਈ, ਕਦੀ ਤੀਜੀ ਖਤਮ ਹੋ ਗਈ, ਹੈ ਨਾ। ਸੋ ਇੱਦਾਂ ਚੱਲੀ ਜਾਂਦਾ। ਸੋ ਇਸ ਕਰਕੇ ਬਸ ਮਿਹਨਤ ਕਰੋ, ਰੱਬ ਦਾ ਨਾਮ ਧਿਆਓ, ਅਤੇ ਆਪੇ ਸਾਰਾ ਕੁਛ ਠੀਕ ਠਾਕ ਹੋ ਹੀ ਜਾਂਦਾ। ਸੋ ਬਿਲਕੁਲ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ। ਅਤੇ ਹੁਣ ਇਲੈਕਸ਼ਨਸ ਜਿਹੜੇ ਆ ਉਹ ਬਸ ਸਿਰ 'ਤੇ ਹੀ ਆ, ਜਿਵੇਂ ਆਪਾਂ ਕਹਿੰਦੇ ਹਾਂ 26 ਤਰੀਕ ਨੂੰ, 26 ਅਕਤੂਬਰ ਨੂੰ ਜਿਹੜੇ ਇਲੈਕਸ਼ਨਸ ਹੈ ਉਹ ਆ ਰਹੇ, ਜਿਹੜੇ ਮਿਊਂਸਪਲ ਇਲੈਕਸ਼ਨਸ ਹੈ। ਸੋ ਸਾਰੇ ਜਿਹੜੇ ਆਪਣੇ ਕੈਂਡੀਡੇਟਸ ਖੜ੍ਹੇ ਹੋਏ, ਜਿਹੜੇ ਜਿਹੜੇ ਵਾਰਡ ਦੇ ਵਿੱਚ, ਜਿਹੜੇ ਜਿਹੜੇ ਅਹੁਦੇ ਦੇ ਲਈ ਉਹ ਲੜ ਰਹੇ ਆ ਇਲੈਕਸ਼ਨ, ਸੋ ਤੁਸੀਂ ਉਹਨਾਂ ਦੀਆਂ ਸਭ ਦੀਆਂ ਸੁਣਨੀ ਆ, ਕਰਨੀ ਆਪਣੇ ਮਨ ਦੀ ਹੈ, ਕਿਹੜਾ ਕੈਂਡੀਡੇਟ ਤੁਹਾਨੂੰ ਵਧੀਆ ਲੱਗਦਾ, ਕਿਹੜੇ ਇਲੈਕਸ਼ਨ ਮੈਨੀਫੈਸਟੋ ਤੁਹਾਨੂੰ ਭਾਉਂਦੇ ਆ, ਜਾਂ ਤੁਹਾਨੂੰ ਲੱਗਦਾ ਕਿ ਇਹਨਾਂ ਨੇ ਪਿੱਛੇ ਵੀ ਕੁਝ ਕੀਤਾ ਤੇ ਹੁਣ ਅੱਗੇ ਜਾ ਕੇ ਵੀ ਕਰਨਗੇ, ਜਾਂ ਇਹਨਾਂ ਦੀ ਗੱਲ ਦੇ ਵਿੱਚ ਦਮ ਹੈ, ਜ਼ਰੂਰ ਕਰਨਗੇ। ਸੋ ਨਾਲ ਦੀ ਨਾਲ ਇਹ ਸੋਚਣਾ ਤੇ ਨਾਲ ਦੀ ਨਾਲ ਵੋਟ ਜ਼ਰੂਰ ਪਾਉਣੀ ਹੈ। ਇਸ ਵਾਰ ਤਾਂ ਫੱਟੇ ਚੱਕ ਦਿਓ, 100% ਹੋ ਜਾਏ, ਵੀ ਤਾਂ ਰਿਕਾਰਡ ਹੀ ਟੁੱਟ ਗਿਆ ਇਸ ਵਾਰੀ ਹੈ। ਸੋ ਲਓ ਜੀ, ਸਾਡੇ ਨਾਲ ਪ੍ਰੇਮ ਗਿੱਲ ਭਾਜੀ ਜੁੜਿਆ, ਔਰ ਪ੍ਰੇਮ ਗਿੱਲ ਜੀ ਬਹੁਤ ਮਿਹਨਤ ਕਰ ਰਹੇ ਆ, ਡੋਰ ਟੂ ਡੋਰ ਜਾ ਰਹੇ ਆ, ਲੋਕਾਂ ਦੀਆਂ ਗੱਲਾਂ ਬਾਤਾਂ ਸੁਣ ਰਹੇ ਆ ਤੇ ਆਪਣੀ ਦੱਸ ਰਹੇ ਆ ਅਸੀਂ ਕੀ ਕਰਾਂਗੇ। ਸੋ ਪ੍ਰੇਮ ਪਾਲ ਗਿੱਲ ਜਿਹੜੇ ਕਿ ਰੀਜਨਲ ਕੌਂਸਲਰ ਦੇ ਲਈ ਖੜੇ ਹੋਏ ਆ ਵਾਰਡ ਨੰਬਰ 2 ਤੇ 6 ਤੋਂ, ਸੋ ਤੁਸੀਂ ਇਹਨਾਂ ਨੂੰ ਵੀ ਜ਼ਰੂਰ ਵੋਟਾਂ ਪਾ ਕੇ ਜਿਤਾਓ ਤੇ ਇਹਨਾਂ ਦੀ ਗੱਲਬਾਤ ਆਪਾਂ ਸੁਣਦੇ ਹਾਂ। ਪ੍ਰੇਮ ਭਾਜੀ, ਕੀ ਹਾਲ ਚਾਲ?
1: ਹਾਂਜੀ, ਬਹੁਤ ਵਧੀਆ ਭੈਣ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ।
0: ਜੀ ਜੀ, ਸਤਿ ਸ੍ਰੀ ਅਕਾਲ, ਕਿਵੇਂ ਚੱਲ ਰਿਹਾ ਤੁਹਾਡਾ ਕੈਂਪੇਨਿੰਗ?
1: ਬਹੁਤ ਬਹੁਤ ਵਧੀਆ ਚੱਲ ਰਹੀ ਗੱਲ ਜੀ।
0: ਜੀ ਜੀ
1: ਜੀ, ਬਹੁਤ ਚੱਲ ਰਹੀ ਗੱਲ ਜੀ, ਤੇ ਧੰਨਵਾਦ ਤੁਹਾਡਾ ਜੀ, ਉਦਣ ਤੁਹਾਡੇ ਨਾਲ ਮੁਲਾਕਾਤ ਵੀ ਹੋਈ ਡਿਬੇਟ ਵਾਲੇ ਦਿਨ।
0: ਜੀ ਜੀ,
1: ਵਧੀਆ ਲੱਗਾ ਜੀ, ਇੱਕ ਵਧੀਆ ਉਪਰਾਲਾ ਮੀਡੀਆ ਵਾਲਿਆਂ ਨੇ ਕੀਤਾ, ਜਿਹਦੇ ਵਿੱਚ ਮੈਂ ਤਾਂ ਇਹ ਕਹੂੰਗਾ ਜੀ, ਦੁੱਧ ਦੁੱਧ ਪਾਣੀ ਦਾ ਪਾਣੀ ਵੀ ਹੋ ਜਾਂਦਾ। ਜਿਹੜੇ ਜਿਹੜੇ ਹੁਣ ਮੀਡੀਆ ਦਾ ਸਾਹਮਣਾ ਨੀ ਕਰ ਸਕਦੇ ਕੈਂਡੀਡੇਟ, ਤੇ ਫਿਰ ਉਹ ਕੀ ਕੰਮ ਕਰੂਗੇ ਨਾ। ਮੇਰਾ ਆਪਣਾ ਖਿਆਲ ਹੈ ਜੀ ਕਿ ਪਾਰਟੀਸਪੇਸ਼ਨ ਬਹੁਤ ਜ਼ਰੂਰੀ ਆ ਡਿਬੇਟ ਦੇ ਵਿੱਚ, ਉਸ ਤੋਂ ਪਤਾ ਲੱਗਦਾ ਜੀ ਕਿ ਕੈਂਡੀਡੇਟ ਕੀ ਕਰ ਸਕਦਾ ਨਾ,
0: ਕਿਉਂਕਿ
1: ਆਉਣ ਵਾਲੇ ਸਮੇਂ ਦੇ ਵਿੱਚ ਉਹ ਖੜਾ ਉਤਰੂਗਾ ਵੀ ਆਪਣੇ ਵਾਅਦਿਆਂ ਦੇ ਕਿ ਬਸ ਇੱਕ ਸਬਜ਼ ਪਾ ਗਈ ਹੈ ਨਾ, ਤੇ ਜ਼ਰੂਰੀ ਹੈ ਜੀ। ਮੈਂ ਤਾਂ ਇਹੀ ਕਹਿੰਦਾ ਕਿ ਬੇਨਤੀ ਹੈ ਕਿ ਇਸ ਵਾਰ ਵਾਕਿਆ ਵੈਸੇ ਮੈਂ ਦੇਖਿਆ ਵਿਲੱਖਣ ਕੰਮ ਹੋਰ ਬਣਾ, ਕਿਉਂਕਿ ਜਦੋਂ ਅਸੀਂ ਡੋਰ ਟੂ ਡੋਰ ਜਾਂਦੇ ਨਾ ਭੈਣ ਜੀ, ਉਦੋਂ ਵੀ ਪਤਾ ਲੱਗਦਾ ਕਿ ਲੋਕੀ ਕਿੰਨੇ ਦੁਖੀ ਆ, ਹਾਈਡਿੰਗ ਬੋਰਡ ਬਹੁਤ ਹੈ ਨਾ ਇਸ ਵਾਰ। ਜਿਹੜੇ ਇਨਕੰਬੈਂਟ ਹੈਗੇ ਆ ਤੁਸੀਂ ਦੇਖਿਆ ਹੋਣਾ ਜੀ, ਉਹਦੇ ਵਿੱਚ ਉਹਨਾਂ ਚ ਵੀ ਕੋਈ ਨੀ ਆਇਆ ਨਾ ਮੇਰੇ ਖਿਆਲ ਨਾਲ, ਨੋਟ ਓਨਲੀ ਲਾਈਕ ਮੇਰੀ ਜਿਹੜੀ ਗਾਈਡਿੰਗ ਹੈ ਉਹਦੇ ਵਿੱਚ, ਬਾਕੀ ਵੀ ਜਿਹੜੇ ਨਾ ਹੋਰ ਵੀ ਜਿੰਨੇ ਵੀ ਇਨਕੰਬੈਂਟ ਹੈਗੇ ਆ, ਮੇਅਰ ਤੋਂ ਲੈ ਕੇ ਕੌਂਸਲਰ ਰੀਜਨਲ ਕੌਂਸਲਰ ਕੋਈ ਵੀ ਨੀ ਆਇਆ, ਕਿਉਂਕਿ ਤੁਸੀਂ ਤਾਂ ਦਿੱਲੀ ਜਾਂਦੇ ਇੱਥੇ ਤੇ ਬਹੁਤ ਜ਼ਿਆਦਾ ਨੌਲੇਜ ਹੈਗੀ ਇਹਦੇ ਬਾਰੇ।
0: ਬਿਲਕੁਲ, ਤੇ ਗੱਲ ਇਹ ਹੈ ਭਾਜੀ, ਜਿਵੇਂ ਨਾ ਹੁਣ ਤੁਸੀਂ ਦੇਖੋ ਕੌਂਸਲ ਚ ਜਿਹੜੇ ਜਿੱਤਣਾ, ਜਿਨ੍ਹਾਂ ਨੇ ਉਹਨਾਂ ਨੇ ਕੌਂਸਲ ਚ ਜਾਣਾ, ਕੌਂਸਲ ਚ ਤੁਸੀਂ ਜਾ ਕੇ ਗੱਲਬਾਤ ਲੋਕਾਂ ਦੀ ਤਾਂ ਹੀ ਰੱਖੋਗੇ ਜੇ ਤੁਸੀਂ ਇੱਥੇ ਚਾਹੇ ਡੋਰ ਟੂ ਡੋਰ ਜਾ ਰਹੇ ਆ ਜਾਂ ਕਿਤੇ ਡਿਬੇਟ ਹੋ ਰਹੀ ਆ, ਉੱਥੇ ਪਾਰਟੀਸਪੇਟ ਕਰੋ। ਜੇ ਤੁਸੀਂ ਚਲੋ ਫਸਟ ਟਾਈਮ ਵੀ ਇਲੈਕਸ਼ਨ ਲੜ ਰਿਹਾ ਕੋਈ ਵੀ ਕੈਂਡੀਡੇਟ ਹੈ ਨਾ, ਸਗੋਂ ਤੁਹਾਨੂੰ ਪ੍ਰੈਕਟਿਸ ਹੋ ਜਾਂਦੀ ਹੈ, ਐਕਸਪੀਰੀਅੰਸ ਜਿਹਾ ਹੋ ਜਾਂਦਾ ਵੀ ਹਾਂਜੀ ਜੀ ਮੈਨੂੰ ਕੌਣ ਕੀ ਪੁੱਛ ਸਕਦਾ ਜਾਂ ਮੈਂ ਕੀ ਜਵਾਬ ਦੇਣਾ ਜਾਂ ਮੈਂ ਕੀ ਕਰਨਾ ਜੇ ਮੈਨੂੰ ਕੋਈ ਅਲੱਗ ਜਿਹਾ ਕਿਸੇ ਨੇ ਕੁਐਸਚਨ ਪੁੱਛਿਆ ਹੈ ਨਾ, ਤੇ ਤੁਸੀਂ ਹਾਂ ਵੀ ਹੋਊਗਾ ਵੀ ਹਾਂ ਠੀਕ ਹੈ ਜੇ ਇੱਦਾਂ ਦਾ ਕੁਛ ਪ੍ਰੋਬਲਮ ਆਪਾਂ ਨੂੰ ਸਾਡੇ ਲੋਕਾਂ ਨੂੰ ਹੈਗੀ, ਇਹਨੂੰ ਅਸੀਂ ਕਿੱਦਾਂ ਸੁਲਝਾਉਣਾ, ਕੀ ਸਟੈਪ ਆਪਾਂ ਚੱਕਾਂਗੇ। ਸੋ ਇਸ ਕਰਕੇ ਜੋ ਵੀ ਜਦੋਂ ਤੁਸੀਂ ਇਲੈਕਸ਼ਨ ਚ ਪਾਰਟੀਸਪੇਟ ਹੀ ਕਰ ਲਿਆ ਹੈ ਫਿਰ ਤਾਂ ਘਬਰਾਉਣਾ ਹੀ ਨਹੀਂ ਚਾਹੀਦਾ, ਜਿੱਥੇ ਜਿਹਨੇ ਬੁਲਾਇਆ ਉਹਨੂੰ ਕਹੋ ਲਓ ਜੀ ਮੈਂ ਤਾਂ ਹਾਜ਼ਰ ਹਾਂ ਪ੍ਰੈਜ਼ੈਂਟ ਸਰ।
1: ਮੈਂ ਵੀ ਇਹ ਬੇਨਤੀ ਕਰਦਾ ਜੀ ਕਿ ਮੈਨੂੰ ਕਿਤੇ ਵੀ ਬੁਲਾਓ, ਕਿਤੇ ਵੀ ਪਾਰਟੀਸਪੇਸ਼ਨ ਹੈਗੀ ਹੈ, ਸਵਾਲਾਂ ਦੇ ਜਵਾਬ ਦੇਣਾ ਸਾਡਾ ਫਰਜ਼ ਹੈ ਜੀ।
0: ਬਿਲਕੁਲ,
1: ਇਹ ਇਨਸਾਨ ਗਲਤੀ ਦਾ ਪੁਤਲਾ ਹੈ ਉਹ ਅਲੱਗ ਹੀ ਹੈ ਨਾ, ਪਰ ਜੇ ਤੁਸੀਂ ਹੁਣ ਇਸ ਪੋਲੀਟਿਕਸ ਦੇ ਵਿੱਚ ਕਦਮ ਰੱਖ ਕੇ ਲਿਆ ਲੋਕਾਂ ਦੀ ਸੇਵਾ ਕਰਨਾ ਧਨੀਆ ਕਰ ਹੀ ਲਿਆ, ਫਿਰ ਮੈਨੂੰ ਨੀ ਲੱਗਦਾ ਕਿ ਸੇਵਾ ਕਰਨ ਤੋਂ ਆਪਾਂ ਨੂੰ ਡਰਨਾ ਚਾਹੀਦਾ
0: ਜੀ। ਬਿਲਕੁਲ
1: ਜ਼ਰੂਰੀ ਆ ਕਿ ਜੇ ਅਸੀਂ ਹੁਣ ਅੱਜ ਉੱਥੇ ਨਹੀਂ ਖੜੇ ਉੱਤਰਦੇ ਤੇ ਫਿਰ ਮੈਨੂੰ ਨੀ ਲੱਗਦਾ ਕਿ ਆਪਾਂ ਕਦੀ ਖੜੇ ਉੱਤਰਾਂਗੇ। ਹੁਣ ਦੇਖਿਆ ਜਾਵੇ ਸਾਡੇ ਜਿੰਨੇ ਵੀ ਵਾਰਡ ਦੇ ਵਿੱਚ, ਮੈਂ ਆਪਣੇ ਵਾਰਡ ਦੀ ਗੱਲ ਕਰਦਾ ਜੀ,
0: ਹਾਂਜੀ
1: ਸਾਡੇ ਵਾਰਡ ਵਿੱਚ ਜਿਹੜੇ ਆਪਣੇ ਹੈਗੇ ਆ ਮਾਈਕਲ ਪਲੈਚੀ, ਲੋਕਾਂ ਨੂੰ ਨਾ ਤੱਕ ਨੀ ਪਤਾ ਜੀ
0: ਕਿਸੇ ਦਾ ਕੋਈ ਨਾਮ ਨੀ ਆਪਾਂ ਨੇ ਲੈਣਾ ਹਨਾ, ਹਰੇਕ ਦਾ ਆਪਣਾ ਕਿ ਉਹ ਕਿਸ ਤਰੀਕੇ ਨਾਲ ਖੜੇ ਹੋ ਕੇ ਉਹ ਜਿੱਤਣਾ ਚਾਹੁੰਦੇ ਕਿ ਨਹੀਂ, ਸਿਰਫ ਉਹਨਾਂ ਨੇ ਪੇਪਰ ਹੀ ਭਰੇ ਆ ਹਨਾ। ਆਪਾਂ ਆਪਣੀ ਗੱਲ ਕਰੀਏ ਤੇ
1: ਇਸ ਕਰਕੇ ਕਰਦਾ ਜੀ ਕਿ ਅਸੀਂ ਜਦੋਂ ਮੈਨੂੰ ਹੈਰਾਨੀ ਵੀ ਹੁੰਦੀ ਭੈਣ ਜੀ ਕਿ ਇਹ ਲੋਕ ਜਿੱਤ ਕਿੱਦਾਂ ਨੇ, ਸਿਰਫ ਪਿਛਲੀ ਵਾਰ 10% 12% ਵੋਟਾਂ ਪਈਆਂ ਸੀ ਭੈਣ ਜੀ, 12% ਵੋਟਾਂ ਉਹ ਸਿਰਫ ਇਹੀ ਹੈ ਕਿ ਲੋਕਾਂ ਨੇ ਵੋਟਾਂ ਨੀ ਪਾਈਆਂ। ਅੱਛਾ, ਉਹਦਾ ਵੀ ਇੱਕ ਕਾਰਨ ਹੈ ਭੈਣ ਜੀ ਨਾ ਵੋਟਾਂ ਪਾਉਣ ਦਾ। ਮੈਂ ਜੋ ਅਬਜ਼ਰਵ ਕੀਤਾ ਡਿਊਰਿੰਗ ਦੀ ਇਲੈਕਸ਼ਨ ਕੇ ਕਿਉਂ ਨੀ ਵੋਟਾਂ ਪਈਆਂ, ਲੋਕ ਕਹਿੰਦੇ ਜੀ ਸਾਨੂੰ ਕੋਈ ਮਿਲਣੇ ਨੀ ਆਇਆ
0: ਜੀ,
1: ਨਵਾਂ ਨਵਾਂ ਜਾਂ ਜਿਹੜਾ ਇਨਕੰਬੈਂਟ ਆ ਉਹ ਕਦੀ ਵੀ ਨੀ ਮਿਲਣਾ ਆਇਆ। ਨੋਟ ਓਨਲੀ ਦਿਸ ਟਾਈਮ, ਪਿਛਲੀ ਵਾਰ ਵੀ ਕੋਈ ਮਿਲਣੀ ਨੀ ਆ, ਇਸ ਵਾਰ ਤਾਂ ਫਿਰ ਵੀ ਆਪਣੇ ਜਿਹੜੇ ਨਵੇਂ ਜਿੰਨੇ ਵੀ ਕੈਂਡੀਡੇਟਸ ਹੈਗੇ ਆ ਚਾਹੇ ਉਹ ਕਿਸੇ ਵੀ ਵਾਰਡ ਦਾ ਹੈ ਉਹ ਮਿਲਣ ਜਾਂਦੇ ਲੋਕਾਂ ਨੂੰ। ਉਸਦਾ ਭਾਜੀ ਬਹੁਤ ਫਰਕ ਪੈਂਦਾ ਲੋਕਾਂ ਨੂੰ, ਤੁਸੀਂ ਬਿਲੀਵ ਨੀ ਕਰਨਾ ਜੀ, ਲੋਕਾਂ ਨੂੰ ਤਾਂ ਇਹ ਨੀ ਪਤਾ ਕਿ ਇਹ ਪ੍ਰੋਵਿੰਸ਼ੀਅਲ ਇਲੈਕਸ਼ਨ ਆ, ਫੈਡਰਲ ਇਲੈਕਸ਼ਨ ਆ, ਕਿ ਮਿਊਨਿਸਪਲ ਇਲੈਕਸ਼ਨ ਆ
0: ਜੀ ਜੀ,
1: ਕਹਿਣ ਦੀ ਬਿਲੀਵ। ਔਰ ਲੋਕੀ ਇੱਥੋਂ ਤੱਕ ਲੋਕੀ ਮੈਨੂੰ ਪਾਰਟੀ ਪੁੱਛਦੇ ਕਿਹੜੀ ਪਾਰਟੀ ਆ, ਇਟ ਮੀਨਸ ਕਿ ਲੋਕੀ ਲੋਕਾਂ ਨੂੰ ਜਦੋਂ ਜਿਹੜਾ ਲੀਡਰ ਖੜਾ ਆ ਉਹ ਕਦੀ ਮਿਲਣ ਜਾਊਗਾ, ਉਹਨਾਂ ਨੂੰ ਸਮਝਾਊਗਾ ਜਾਂ ਕੋਈ ਉਹਨਾਂ ਦੇ ਸਵਾਲਾਂ ਦੇ ਜਵਾਬ ਦਊਗਾ, ਫੇਰ ਹੀ ਉਹ ਉਹਨਾਂ ਨੂੰ ਵੋਟਾਂ ਪਾਉਗੀਆਂ ਨਾ, ਲੋਕੀ ਫੇਰ ਹੀ ਆਪ ਬਾਹਰੇ ਹੋ ਕੇ ਨਿਕਲੋਗੇ ਨਾ।
0: ਬਿਲਕੁਲ,
1: ਹੁਣ ਤੁਸੀਂ ਦੇਖੋ ਕਿ ਇੰਡੀਆ ਦੇ ਵਿੱਚ ਜਿਹੜਾ ਪ੍ਰਚਾਰ ਆ ਉਹ ਲੀਡਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆ ਲੀਡਰ ਹਨਾ, ਚਾਹੇ ਉਹ ਨਵਾਂ ਤੇ ਚਾਹੇ ਪੁਰਾਣਾ, ਉਹ ਮਿਲਣ ਤਾਂ ਜਾਂਦਾ ਲੋਕਾਂ ਨੂੰ।
0: ਕਈ ਫਲਾਇਰਸ ਤੇ ਜਿਆਦਾ ਜ਼ੋਰ ਰੱਖਦੇ ਆ ਜਾਂ ਜਿਹੜੇ ਬੋਰਡ ਵਗੈਰਾ ਲਾਉਂਦੇ ਹੈ ਨਾ ਉਹਨਾਂ ਤੇ ਜ਼ੋਰ ਰੱਖਦੇ ਆ, ਜਦ ਕਿ ਤੁਸੀਂ ਰੇਡੀਓ ਟੀਵੀ ਤੇ ਜਿਆਦਾ ਆਓ, ਦੇਖੋ ਤੁਹਾਡੀ ਆਵਾਜ਼ ਜਾਵੇ ਲੋਕਾਂ ਤੱਕ, ਫੇਰ ਵੋਟਾਂ ਮਿਲਦੀਆਂ।
1: ਜੀ ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਮੀਡੀਆ ਦਾ ਬਹੁਤ ਵੱਡਾ ਰੋਲ ਹੈ ਜੀ।
0: ਹਾਂਜੀ,
1: ਮੀਡੀਆ ਦਾ ਤਾਂ ਜਿਹੜਾ ਰੋਲ ਹੈ ਮੈਂ ਤਾਂ ਮੀਡੀਆ ਦੀ ਦੇਣ ਦੇ ਨਹੀਂ ਸਕਦਾ ਕਿ ਆਪਾਂ ਦੇਖੋ ਇੱਕ ਬਹੁਤ ਵਧੀਆ ਟੂਲ ਆ, ਸਾਧਨ ਆ, ਜਿਹਦੇ ਜ਼ਰੀਏ ਤੁਸੀਂ ਆਪਣੀ ਆਵਾਜ਼ ਰੱਖ ਸਕਦੇ, ਆਪਣੀਆਂ ਗੱਲਾਂ ਬਾਤਾਂ ਰੱਖ ਸਕਦੇ ਔਰ ਲੋਕਾਂ ਨਾਲ ਵੀ ਗੱਲਾਂ ਬਾਤਾਂ ਕਰ ਸਕਦੇ
0: ਜੀ। ਬਿਲਕੁਲ, ਉਸ ਦਿਨ ਡਿਬੇਟ ਦੇ ਵਿੱਚ ਤੁਹਾਡੇ ਬੜੇ ਵਧੀਆ ਰਹੇ ਆਂਸਰ, ਜੋ ਵੀ ਤੁਸੀਂ ਦੱਸਿਆ ਕਿਹਾ ਬੜੇ ਠਰੰਮੇ ਨਾਲ ਤੁਸੀਂ ਆਂਸਰ ਦਿੱਤੇ, ਵੈਰੀ ਗੁੱਡ ਜੋਬ।
1: ਥੈਂਕ ਯੂ ਸੋ ਮਚ ਭੈਣ ਜੀ। ਇਹ ਹੁੰਦਾ ਜੀ ਕਿ ਅਸੀਂ ਅਸੀਂ ਆਂਸਰ ਦਈਏ, ਚਲੋ ਸਾਨੂੰ ਦੇਖੋ ਅਸੀਂ ਇੱਕ ਨਵੇਂ ਹੈਗੇ ਹਾਂ ਨਾ, ਬਟ ਫਿਰ ਵੀ ਇਹ ਟਰਾਈ ਕਰੀ ਦੀ, ਫਿਰ ਵੀ ਮੈਂ ਕਹਿੰਦਾ ਕਿ ਕਿਸੇ ਦਾ ਵੀ ਕਿਸੇ ਤਰ੍ਹਾਂ ਦਾ ਵੀ ਸਵਾਲ ਹੈ ਨਾ ਉਹਦਾ ਜਵਾਬ ਦੇਣ ਲਈ ਮੈਂ ਬੈਠਾ ਨਾ। ਮੈਂ ਇੰਨਾ ਕੁ ਕਹਿ ਸਕਦਾ ਮੈਂ ਆਪਣੇ ਬਾਰੇ, ਮੈਨੂੰ ਬਾਕੀਆਂ ਦੀ ਤਾਂ ਪਤਾ ਨੀ, ਗਰੰਟੀ ਮੈਂ ਦੇ ਨੀ ਸਕਦਾ, ਬਟ ਜ਼ਰੂਰੀ ਹੈ ਜੀ, ਇਹ ਸਾਰਿਆਂ ਵਾਸਤੇ ਜ਼ਰੂਰੀ ਹੈ ਕਿ ਜਿਹੜਾ ਜਿਹੜਾ ਵੀ ਕੈਂਡੀਡੇਟ ਆਉਂਦਾ ਨਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਿਹੜੀ ਪੋਸਟ ਵਾਸਤੇ ਆ ਔਰ ਕਿਉਂ ਖੜਾ ਔਰ ਕੀ ਕਰਨਾ ਚਾਹੁੰਦਾ
0: ਜੀ,
1: ਇਹ ਜ਼ਰੂਰੀ ਹੈ ਜੀ।
0: ਜੀ
1: ਸਾਡੇ ਮਾਧਿਅਮ ਰਾਹੀਂ ਜਿੰਨੇ ਵੀ ਆਪਣੇ ਮੀਡੀਆ ਵਾਲੇ ਆ ਸਾਰੇ ਚੰਗੇ ਆ ਜੀ, ਬਹੁਤ ਵਧੀਆ ਮੀਡੀਆ ਆਪਣਾ ਰੋਲ ਅਦਾ ਕਰ ਰਿਹਾ ਔਰ ਉਹ ਵੀ ਮੀਡੀਆ ਵੀ ਇਹੀ ਅਪੀਲ ਕਰ ਰਿਹਾ ਕਿ ਸਾਰਿਆਂ ਨੂੰ ਫਿਰ ਵੋਟਾਂ ਜ਼ਰੂਰ ਪਾਓ ਜੀ। ਮੇਰਾ ਫੋਨ ਨੰਬਰ ਹੈਗਾ ਜੀ 6767604931 6447665 ਨੰਬਰ ਹੈ ਜੀ। ਵੋਲੰਟੀਅਰ ਦੀ ਵੀ ਭੈਣ ਜੀ ਜਿੱਦਾਂ ਜਿੱਦਾਂ ਹੁਣ ਕਹਿੰਦੇ ਹੁੰਦੇ ਨਾ ਵਿਆਹ ਲੱਗ ਗਿਆ ਨੀ ਆਉਂਦਾ ਹੁੰਦਾ ਤੇ ਓਦਾਂ ਓਦਾਂ ਫਿਰ ਸਰਗਰਮੀਆਂ ਵੀ ਵਧੀਆ ਨੀ ਹੈ ਨਾ।
0: ਠੀਕ
1: ਹੈ, ਏਦਾਂ ਹੀ ਹੈ ਜੀ ਕਿ ਹੁਣ ਜਿਹੜਾ ਇਸ ਵੇਲੇ ਕਾਫੀ ਸਰਗਰਮੀਆਂ ਵਧੀਆ ਆ ਔਰ ਨੋ ਡਾਊਟ ਸਾਡੀਆਂ ਮੀਟਿੰਗ ਵੀ ਚੱਲਦੀਆਂ ਆ ਲੋਕਾਂ ਦੇ ਨਾਲ, ਤੁਹਾਡੇ ਭਾਈਚਾਰੇ ਨਾਲ ਜਾਂ ਦੂਸਰੀ ਕਮਿਊਨਿਟੀ ਜਿੰਨੀ ਵੀ ਆਪਣੀ ਹੈਗੀ ਆ, ਕਿਉਂਕਿ ਦੇਖੋ ਬਰੈਂਪਟਨ ਦੇ ਵਿੱਚ ਹਰੇਕ ਤਰ੍ਹਾਂ ਦੇ ਭਾਈਚਾਰਾ ਰਹਿੰਦਾ ਜੀ, ਉਹਨਾਂ ਨੂੰ ਮਿਲਣਾ ਬਹੁਤ ਜ਼ਰੂਰੀ ਹੈ ਜੀ। ਮੈਂ ਤਾਂ ਇਹ ਕਹੂੰਗਾ ਜੀ ਦੇਖੋ ਫਲਾਇਰ ਪਾਉਣੇ ਤਾਂ ਬੜੇ ਔਖੇ ਆ, ਕਿਸੇ ਨੂੰ ਹਾਇਰ ਕਰਨਾ, ਕਿਸੇ ਨੂੰ ਪੈਸੇ ਦੇ ਕੇ ਹਾਇਰ ਕਰਨਾ ਉਹ ਅਲੱਗ ਗੱਲ ਆ, ਪਰ ਜਿੰਨਾ ਵੀ ਮੈਂ ਹੁੰਦਾ ਨਾ ਮਿਲਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਜਾਂ ਹਾਰਨਾ ਉਹ ਤਾਂ ਉਹ ਵਾਹਿਗੁਰੂ ਪਰਮਾਤਮਾ ਦੇ ਹੱਥ ਵਸ ਹੈ ਜੀ, ਕਿਉਂਕਿ ਮੈਂ ਇਸ ਦੇ ਵਿੱਚ ਵਿਸ਼ਵਾਸ ਰੱਖਦਾ ਕਿ ਮਿਲਿਆ ਬਹੁਤ ਜ਼ਰੂਰੀ ਜਾਵੇ ਔਰ ਜਨਤਾ ਜਿਹੜੀ ਆ ਉਹ ਆਵਾਮ ਜਿਹੜੀ ਆ ਉਹ ਹੀ ਜਨਾਰਦਨ ਹੈ ਜੀ, ਉਹ ਹੀ ਬਹੁਤ ਹੈ ਜੀ। ਮੈਂ ਇਹ ਕਹੂੰਗਾ ਕਿ ਪਲੀਜ਼ ਜ਼ਰੂਰ ਮੀਟ ਟੂ ਦਾ ਪੀਪਲ, ਲੋਕਾਂ ਨੂੰ ਮੈਂ ਇਹੀ ਕਹੂੰਗਾ ਜੀ ਕਿ ਪਲੀਜ਼ ਤੁਸੀਂ ਆਪਣਾ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਜੀ। ਇਸ ਵਾਰ ਅਮੀਰ ਹੈ ਜੀ ਭੈਣ ਜੀ, ਮੈਂ ਜ਼ਿਆਦਾ ਨਹੀਂ ਕਹੂੰਗਾ, 50% ਵੋਟਾਂ ਤਾਂ ਪਾਉਂਗੀਆਂ ਜੀ
0: ਲੱਗਦਾ ਹੈ, ਇਸ ਵਾਰ 50-60 ਤੱਕ ਚਲੇ ਜਾਣਗੀਆਂ
1: ਜੀ ਭੈਣ ਜੀ।
0: ਜੀ ਜੀ,
1: ਥੈਂਕ ਯੂ ਸੋ ਮਚ,
0: ਥੈਂਕ ਯੂ, ਗੁੱਡ ਲੱਕ। ਥੈਂਕ ਯੂ। ਤੇ ਲਓ ਜੀ, ਬਿਲਕੁਲ ਇਹ ਪ੍ਰੇਮਪਾਲ ਗਿੱਲ ਭਾਜੀ ਆ, ਸੋ ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਉਣਾ। ਨੰਬਰ ਤੁਸੀਂ ਨੋਟ ਕਰ ਲਓ ਇਹਨਾਂ ਦਾ, 647-606-4931 ਨੰਬਰ ਹੈ, 6476064931 ਤੇ ਗੱਲਬਾਤ ਹੋ ਸਕਦੀ ਹੈ। ਤੇ ਹੁਣ ਆਪਾਂ ਨਰਦੇਵ ਸਿੱਧੂ ਜੀ ਨਾਲ ਗੱਲਬਾਤ ਕਰਦੇ ਹਾਂ, ਫਿਰ ਤੁਹਾਡੀਆਂ ਕਾਲਾਂ ਆ ਰਹੀਆਂ, ਫਿਰ ਉਸ ਤੋਂ ਬਾਅਦ ਤੁਹਾਡੀਆਂ ਕਾਲਾਂ ਵੀ ਹੋਰ ਲੈਂਦੇ ਹਾਂ। ਤੇ ਨਰਦੇਵ ਸਿੱਧੂ ਜੀ ਜਿਹੜੇ ਕਿ ਮੌਰਗੇਜ ਸੰਬੰਧੀ ਜਾਣਕਾਰੀ ਲੈ ਕੇ ਪਹੁੰਚਦੇ ਆ। ਨਰਦੇਵ ਜੀ ਸਵਾਗਤ ਤੁਹਾਡਾ।
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ
1: ਆਪਾਂ ਅੱਜ ਗੱਲਬਾਤ ਕਰਾਂਗੇ ਜੀ ਮੌਰਗੇਜ ਰਿਨਿਊਅਲ ਦੇ ਬਾਰੇ। ਜਦੋਂ ਵੀ ਮੌਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ, ਬੇਸ਼ੱਕ ਤੁਹਾਡੀ ਮੌਰਗੇਜ ਕਿਸੇ ਬੈਂਕ ਤੋਂ ਰਿਨਿਊਅਲ ਵਾਸਤੇ ਆਈ ਹੈ, ਕਿਸੇ ਬੀ ਲੈਂਡਰ ਤੋਂ ਆਈ ਹੈ, ਕਿਸੇ ਪ੍ਰਾਈਵੇਟ ਲੈਂਡਰ ਤੋਂ ਆਈ ਹੈ, ਕਦੇ ਵੀ ਉਹਦੇ ਉੱਤੇ ਜਲਦੀ ਦੇ ਵਿੱਚ ਸਾਈਨ ਕਰਕੇ ਨਾ ਭੇਜੋ, ਸਾਨੂੰ ਤੁਸੀਂ ਸੰਪਰਕ ਕਰੋ। ਆਪਾਂ ਤੁਹਾਡੇ ਵਾਸਤੇ ਸ਼ਾਪ ਰਾਊਂਡ ਕਰਕੇ ਤੁਹਾਨੂੰ ਬੈਟਰ ਡੀਲ ਲੱਭ ਕੇ ਦੇ ਸਕਦੇ ਹਾਂ, ਜਿਹਦੇ ਨਾਲ ਬਹੁਤ ਸਾਰੇ ਤੁਹਾਡੇ ਪੈਸੇ ਦੀ ਸੇਵਿੰਗ ਹੋ ਸਕਦੀ ਹੈ, ਕਿਉਂਕਿ ਮੌਰਗੇਜ ਰਿਨਿਊਅਲ ਦੇ ਟਾਈਮ ਤੇ ਤੁਹਾਡੇ ਕੋਲ ਅਪਰਚੁਨਿਟੀ ਹੁੰਦੀ ਹੈ, ਤੁਸੀਂ ਸਾਰਾ ਆਪਣਾ ਜਿਹੜਾ ਕੰਟਰੈਕਟ ਆ ਉਹਨੂੰ ਰੀਨੈਗੋਸ਼ੀਏਟ ਕਰਕੇ ਆਪਣੇ ਵਾਸਤੇ ਬੈਟਰ ਡੀਲ ਲੱਭ ਸਕਦੇ ਹੋ, ਪੈਸੇ ਆਪਣੇ ਸੇਵ ਕਰ ਸਕਦੇ ਹੈਗੇ ਹੋ। ਨਾ ਕਿਹੜਾ ਫਿਕਸ ਰੇਟ ਲੈਣਾ ਤੁਸੀਂ, ਵੇਰੀਏਬਲ ਲੈਣਾ, ਟਰਮ ਤੁਸੀਂ ਕਿਹੜੀ ਲੈਣੀ ਹੈ, 5 ਸਾਲ 6 ਸਾਲ ਜਾਂ ਹੋਰ ਟਰਮ ਲੈਣੀ ਹੈਗੀ ਹੈ। ਟਾਈਮ ਅਪਰਚੁਨਿਟੀ ਤੁਹਾਡੇ ਕੋਲ ਇਹ ਵੀ ਹੁੰਦੀ ਹੈ ਕਿ ਜੇਕਰ ਤੁਸੀਂ ਕੋਈ ਸੈਕਿੰਡ ਮੌਰਗੇਜ ਚੱਕੀ ਆ, ਕੋਈ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਜਾਂ ਹੋਰ ਕੋਈ ਕਰਜ਼ੇ ਚੱਕੇ ਹੈ, ਤਾਂ ਉਹਨਾਂ ਸਾਰਿਆਂ ਨੂੰ ਵੀ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਤੇ ਲੋ ਇੰਟਰਸਟ ਰੇਟ ਰੈਟ ਤੇ ਤਬਦੀਲ ਕੀਤਾ ਜਾ ਸਕਦਾ। ਇੱਕ ਪੇਮੈਂਟ ਬਣਾਈ ਜਾ ਸਕਦੀ ਜਿਹਦੇ ਨਾਲ ਤੁਹਾਡੇ ਕਾਫੀ ਸਾਰੇ ਪੈਸੇ ਦੀ ਸੇਵਿੰਗ ਹੋ ਸਕਦੀ ਹੈਗੀ ਹੈ। ਕ੍ਰੈਡਿਟ ਕਾਰਡ ਕ੍ਰੈਡਿਟ ਤੁਹਾਡੇ ਪਏ ਹੋਏ ਸੀਗੇ, ਉਹ ਆਪਣਾ ਉਹਨਾਂ ਕਰਕੇ ਕ੍ਰੈਡਿਟ ਖਰਾਬ ਹੋ ਰਹੇ ਸੀ, ਉਹ ਵੀ ਤੁਹਾਡਾ ਬੈਟਰ ਹੋ ਜਾਏਗਾ। ਘਰ ਚੋਂ ਪੈਸੇ ਕੱਢਣੇ, ਘਰ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਉਹ ਵੀ ਕੀਤਾ ਜਾ ਸਕਦਾ। ਤੁਸੀਂ ਆਪਣੇ ਘਰ ਚ ਕਿਸੇ ਦਾ ਨਾਮ ਪਾਇਆ ਸੀ, ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਜਾਂ ਹੁਣ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੋ, ਉਹ ਵੀ ਮੌਰਗੇਜ ਰਿਨਿਊਅਲ ਦੇ ਟਾਈਮ ਤੇ ਕੀਤਾ ਜਾ ਸਕਦਾ। ਸੋ ਮੌਰਗੇਜ ਤੁਹਾਡੀ ਰਿਨਿਊਅਲ ਵਾਲੇ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ, ਆਪਣੇ ਵਾਸਤੇ ਰੇਟ ਸ਼ਾਪ ਰਾਊਂਡ ਕਰ ਰਹੇ ਹੋ, ਬੈਟਰ ਡੀਲ ਲੱਭ ਰਹੇ ਹੋ, ਜਾਂ ਕੋਈ ਹੋਰ ਤੁਹਾਡਾ ਕੋਈ ਇਹਦੇ ਸੰਬੰਧੀ ਕੋਈ ਸਵਾਲ ਆ, ਜਾਣਕਾਰੀ ਚਾਹੀਦੀ ਹੈ।

0: ਪਏ ਆ ਇੱਥੇ ਜਿਹੜੇ ਜਿਹੜੇ ਸਾਨੂੰ ਕੰਟੈਕਟ ਕਰ ਰਹੇ ਆ। ਸੋ ਜੁਗਰਾਜ ਸਿੰਘ ਖਿੰਦਾ ਹੈ, ਸਿਟੀ ਕੌਂਸਲ ਕੈਂਡੀਡੇਟ ਹੈ ਵਾਰਡ 3 ਤੇ 4 ਬ੍ਰੈਂਪਟਨ ਦੇ ਵਿੱਚ, ਜਿਹੜੇ ਕਿ ਬੜੇ, ਕਿਉਂਕਿ ਨਾ ਹੁਣ ਸੈਟਰਡੇ ਨੂੰ ਇਹਨਾਂ ਨੇ ਆਪਣਾ ਕੈਂਪੇਨ ਜਿਹੜੀ ਇਹਨਾਂ ਨੇ ਲਾਂਚ ਕੀਤੀ ਸੀਗੀ, ਸੋ ਜਾਣ ਦਾ ਮੌਕਾ ਮਿਲਿਆ ਜੀ ਮੀਟ ਐਂਡ ਗ੍ਰੀਟ ਦੇ ਵਿੱਚ। ਸੋ ਬੜਾ ਵਧੀਆ ਇਹਨਾਂ ਨੇ ਫੰਕਸ਼ਨ ਕੀਤਾ, ਜਿਨ੍ਹਾਂ ਨੇ ਜਿੰਨੇ ਵੀ ਉੱਥੇ ਪਹੁੰਚੇ ਮੀਡੀਆ ਕਾਰ ਪਹੁੰਚੇ, ਹੋਰ ਉਹਨਾਂ ਦੇ ਮਿੱਤਰ ਬੇਲੀ ਫਰੈਂਡਸ ਰਿਸ਼ਤੇਦਾਰ, ਅਤੇ ਈਵਨ ਕਿ ਜਿੱਥੋਂ ਉਹ ਮੁੰਡਾ ਪੜ੍ਹਿਆ ਹੈ ਨਾ, ਕਿਉਂਕਿ ਇਹ ਸਭ ਤੋਂ ਛੋਟੀ ਉਮਰ ਦਾ ਮੁੰਡਾ ਹੈਗਾ, ਜਿਵੇਂ ਮੈਂ ਕਿਹਾ ਵੀ ਹੈ ਕਿ ਜੈਨਜ਼ੀ ਜੇ ਅੱਗੇ ਆਉਣਗੇ ਨਾ ਚੇਂਜ ਆਊਗੀ। ਜਿਵੇਂ ਆਪਾਂ ਦੇਖਦੇ ਨਾ ਕੋਕਰੋਚ ਪਾਰਟੀ ਇੰਡੀਆ ਦੇ ਵਿੱਚ, ਦੇਖੋ ਉਹਨਾਂ ਨੇ ਕਿੰਨਾ ਜਿਹੜਾ ਲੋਕਾਂ ਨੂੰ ਆਪਣੇ ਨਾਲ ਲਾਇਆ, ਆਪਣੇ ਪ੍ਰੋਬਲਮਾਂ ਨੂੰ ਦੱਸ ਕੇ, ਅਤੇ ਸਾਰੇ ਯੰਗਸਟਰ ਇਕੱਠੇ ਹੋ ਜਾਂਦੇ ਆ ਉੱਥੇ ਜਦੋਂ ਵੀ ਜਿਹੜਾ ਅਭਿਜੀਤ ਦੀਪਕੇ ਆ ਉਹ ਪਹੁੰਚਦਾ ਦਿੱਲੀ, ਜਦਕਿ ਉਹ US ਦੇ ਵਿੱਚ ਰਹਿੰਦਾ। ਸੋ ਇੱਦਾਂ ਹੀ ਇੱਥੇ ਵੀ ਚੇਂਜ ਆ ਸਕਦੀ ਹੈ ਜੇ ਯੰਗਸਟਰ ਅੱਗੇ ਆਉਣਗੇ, ਕਿਉਂਕਿ ਜਿਹੜੇ ਇੱਥੇ ਜੰਮੇ ਪਲੇ ਆ ਨਾ, ਪੜ੍ਹੇ ਲਿਖੇ ਇੱਥੇ, ਉਹਨਾਂ ਨੂੰ ਪਤਾ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਉਹ ਫੇਸ ਕਰ ਰਹੇ ਆ। ਸੋ ਜੁਗਰਾਜ ਸਿੰਘ ਖਿੰਦਾ, ਤੁਸੀਂ ਇਹਨੂੰ ਵੋਟ ਪਾਉਣੀ ਹੈ ਵਾਰਡ ਨੰਬਰ 3 ਤੇ 4, ਇਹ ਬ੍ਰੈਂਪਟਨ ਤੋਂ ਸਿਟੀ ਕੌਂਸਲ ਦੇ ਲਈ ਲੜ ਰਹੇ ਆ ਇਲੈਕਸ਼ਨ, ਅਤੇ ਮੀਟ ਐਂਡ ਗ੍ਰੀਟ 'ਤੇ ਜਾਣ ਦਾ ਮੌਕਾ ਮਿਲਿਆ ਜੀ। ਬੜਾ ਵਧੀਆ ਲੱਗਿਆ, ਬੜੀ ਰਿਸਪੈਕਟ ਕੀਤੀ ਇਹਨਾਂ ਨੇ। ਸੋ ਥੈਂਕ ਯੂ ਇਹਨਾਂ ਦੇ ਫਾਦਰ ਸਾਹਿਬ ਪਰਮਜੀਤ ਖਿੰਦਾ ਜੀ, ਸੋ ਇਹਨਾਂ ਦੀ ਮਦਰ ਅਤੇ ਬ੍ਰਦਰ ਛੋਟਾ, ਸੋ ਬੜੇ ਵਧੀਆ ਪੰਜਾਬੀ ਉਹ ਵੀ ਬੋਲਦਾ, ਕਹਿੰਦੇ ਜਦਕਿ ਇੱਥੇ ਅਸੀਂ ਰਹਿੰਦੇ ਹਾਂ, ਅਤੇ ਉਹ ਤੋਂ ਵੀ ਹੈਰਾਨ ਹੋ ਰਹੇ ਸੀ ਕਿ ਇੰਨੀ ਵਧੀਆ ਪੰਜਾਬੀ ਕਿਵੇਂ ਬੋਲ ਲਈ, ਕਿਉਂਕਿ ਉਹਨੇ ਵੀ ਸਪੀਚ ਦਿੱਤੀ ਕਿ ਮੇਰਾ ਬ੍ਰਦਰ ਇਲੈਕਸ਼ਨ ਦੇ ਵਿੱਚ ਖੜ੍ਹਾ ਹੋਇਆ। ਈਵਨ ਕਿ ਮੈਂ ਦੱਸਣ ਲੱਗੀ ਸੀ ਇਹਦੇ ਪ੍ਰੋਫੈਸਰ ਮਿਸਟਰ ਚਾਰਲੀ ਉੱਥੇ ਪਹੁੰਚੇ, ਸੋ ਉਹਨਾਂ ਨੇ ਵੀ ਬੜੀ ਤਾਰੀਫ ਕੀਤੀ ਕਿ ਮੁੰਡਾ ਬੜਾ ਵਧੀਆ ਹੈ, ਇਹ ਬੜਾ ਇੰਟੈਲੀਜੈਂਟ ਹੈ। ਸੋ ਉੱਥੇ ਸੈਨੇਟ ਦਾ ਮੈਂਬਰ ਹੋਣਾ, ਜਿਹੜੀਆਂ ਪ੍ਰੋਬਲਮਸ ਹੋ ਰਹੀਆਂ ਹੋਣੀਆਂ ਹੈ ਨਾ, ਸਟੂਡੈਂਟ ਦੱਸਦੇ ਹੋਣੇ, ਫਿਰ ਉਹਨਾਂ ਨੂੰ ਹੱਲ ਕਰਦਾ ਹੋਣਾ। ਸੋ ਕਹਿੰਦੇ ਵੀ ਫਿਰ ਤਾਂ ਹੀ ਕਹਿੰਦੇ ਮੈਂ ਪੋਲੀਟਿਕਸ 'ਚ ਆਉਣ ਦਾ ਸੋਚਿਆ, ਅਤੇ ਇੱਥੇ ਵੀ ਜਿਹੜੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਆਪਣੇ ਬ੍ਰੈਂਪਟਨ ਦੇ ਵਿੱਚ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਔਨ ਏਅਰ ਆ ਰਹੇ ਸੀਗੇ, ਜੁਗਰਾਜ ਕਰ ਲਓ ਕਾਲ, ਅਤੇ ਆਪਣਾ ਤੁਸੀਂ ਸੁਨੇਹਾ ਦੇ ਸਕਦੇ ਹੋ, ਸਟੂਡੀਓ ਦੇ ਵਿੱਚ ਕਾਲ ਕਰ ਲਓ, ਅਤੇ ਤੁਹਾਡੀ ਗੱਲਬਾਤ ਆਪਾਂ ਸੁਣਾਂਗੇ। ਸੋ ਤੁਹਾਨੂੰ ਜੇ ਆਵਾਜ਼ ਵੀ ਨਹੀਂ ਵੀ ਆਉਂਦੀ ਨਾ, ਕਈ ਵਾਰ ਆਪਾਂ ਫੋਨ ਮਿਲਾਉਂਦੇ, ਮੈਂ ਇਹੀ ਕਹਿੰਦੀ ਹੁੰਦੀ ਹਾਂ ਸਟੇ ਔਨਲਾਈਨ, ਅਤੇ ਕਾਲ ਕਰੋ, ਅਤੇ ਤੁਹਾਡੀ ਗੱਲਬਾਤ ਆਪਾਂ ਪਹੁੰਚਾਉਂਦੇ ਹਾਂ, ਠੀਕ ਹੈ। ਸੋ ਬਿਲਕੁਲ ਜੀ, ਜੁਗਰਾਜ ਸਿੰਘ ਖਿੰਦਾ ਨਾਲ ਆਪਾਂ ਗੱਲਬਾਤ ਕਰਦੇ ਹਾਂ, ਅਤੇ ਨਾਲ ਦੀ ਨਾਲ ਮੈਂ ਸੁਨੇਹਾ ਤੁਹਾਨੂੰ ਦੇ ਦੇਵਾਂ, ਜੇਕਰ ਤੁਸੀਂ ਚਾਹੁੰਦੇ ਹੋ ਬੇਸਮੈਂਟ ਤੁਸੀਂ ਰੈਂਟ 'ਤੇ ਲੈਣੀ ਹੈ, ਅਤੇ ਬੇਸਮੈਂਟ ਰੈਂਟ 'ਤੇ ਲੈਣ ਦੇ ਲਈ ਤੁਸੀਂ ਕਾਲ ਕਰ ਲਓ, ਈਟੋਬੀਕੋ ਦੇ ਵਿੱਚ ਆ, ਬੜੇ ਕਮਾਲ ਦੇ ਬੰਦੇ ਆ ਜੀ ਇਹ, ਕਹਿੰਦੇ ਵਧੀਆ ਹੀ ਬੰਦੇ ਸਾਨੂੰ ਚਾਹੀਦੇ ਆ। ਤੁਸੀਂ ਨੰਬਰ ਇਹਨਾਂ ਦਾ ਨੋਟ ਕਰ ਲਓ, ਅਤੇ ਨੰਬਰ ਹੈਗਾ ਜੀ ਬੇਸਮੈਂਟ ਰੈਂਟ ਕਰਨ ਦੇ ਲਈ 1 ਨਵੰਬਰ ਤੋਂ ਖਾਲੀ ਹੈ, 647-833-2733 6477-833-2771 'ਤੇ ਗੱਲਬਾਤ ਹੋ ਸਕਦੀ ਹੈ। ਜੁਗਰਾਜ ਕੀ ਹਾਲ ਚਾਲ?
1: ਕਿ
0: ਵੋਟ ਪਾਉਣ ਜ਼ਰੂਰ ਨਿਕਲਣ, ਤੇ ਤੁਸੀਂ ਉਹਨਾਂ ਦੀ ਹੈਲਪ ਕਿਵੇਂ ਕਰੋਗੇ ਜੇ ਆ ਜਾਂਦੇ ਹੋ ਕੌਂਸਲ ਦੇ ਵਿੱਚ?
1: ਹਾਂਜੀ ਜ਼ਰੂਰ ਜੀ, ਵੈਸੇ ਤਾਂ ਸਭ ਤੋਂ ਪਹਿਲਾਂ ਤਾਂ ਕਹੂੰਗੇ ਸਾਰਿਆਂ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸੁਣਦੇ ਸਾਰੇ ਭੈਣ ਭਰਾਵਾਂ ਦੇ, ਤੇ ਅਸੀਂ ਜ਼ਰੂਰ ਤੁਹਾਡੀ ਮਦਦ ਕਰੋਗੇ, ਸਿੱਧੀ ਹਾਲ ਚ ਤੁਹਾਨੂੰ ਲੈ ਕੇ ਜਾਓਗੇ, ਆਪਣੀ ਵੋਟ ਵੀ ਸ਼ੁਰੂ ਹੋ ਰਹੀ ਹੈ, ਵੋਟਿੰਗ 2 ਅਕਤੂਬਰ 2 ਸਕੈਂਡ ਨੂੰ ਸ਼ੁਰੂ ਹੋ ਰਹੀ ਹੈ, ਇਸ ਫਰਾਈਡੇ ਸੈਟਰਡੇ ਸੰਡੇ, ਤੇ ਜ਼ਰੂਰ ਸਿੱਧੀ ਹਾਲ ਜਾ ਕੇ ਤੁਸੀਂ ਵੋਟ ਪਾ ਸਕਦੇ ਇਸ ਦਿਨ, ਤੇ ਜਿਹੜੇ ਅਸੀਂ ਤੁਹਾਡੀ ਮਦਦ ਕਰਦੀ ਉਹ ਵੀ ਸਾਂਝੀ ਕਰਦੇ ਨੇ ਜੀ ਗੱਲ, ਇਹ ਹੁਣ ਆਪਣੇ ਸ਼ਹਿਰ ਵਿੱਚ ਸਭ ਤੋਂ ਜ਼ਿਆਦਾ ਪ੍ਰੋਪਰਟੀ ਟੈਕਸ ਪਿਆ, ਪਰ ਆਪਣੇ ਤੋਂ ਸਹੂਲਤਾਂ ਸਭ ਤੋਂ ਘੱਟ ਆ, ਤੇ ਇਹੀ ਅਸੀਂ ਕੈਂਪੇਨ ਲਾਂਚ ਵਿੱਚ ਇਹੀ ਗੱਲ ਕੀਤੀ ਸੀਗੀ ਵੀ ਆਪਣੇ ਸ਼ਹਿਰ ਵਿੱਚ ਟੈਕਸ ਦਿੰਦੇ ਆ, ਪਰ ਆਪਣੇ ਕੋਲ ਹਸਪਤਾਲ ਇਕੱਲੇ ਇੱਕ ਆ, ਬੇਸਕ ਕੋਲ 13 ਹਸਪਤਾਲ ਆ, ਪਾਪੂਲੇਸ਼ਨ ਆਪਣੀ ਬਰਾਬਰ ਆ, ਉਹਨਾਂ ਕੋਲ 18 ਲਾਇਬ੍ਰੇਰੀ ਆ, ਆਪਣੇ ਕੋਲ 2 ਲਾਇਬ੍ਰੇਰੀ ਆ, ਤੇ ਹੋਰ ਵੀ ਕਿਤੇ ਪਾਸੇ ਜਿਹੜੇ ਗੋ ਸਟੇਸ਼ਨ ਆ ਜਿਹਦੇ ਨਾਲ ਬੱਚੇ ਯੂਨੀਵਰਸਿਟੀ ਦੇ ਕੰਮ ਕਰਦੇ ਆ, ਉਹਦੇ ਬਥੇਰੇ, ਉਹਨਾਂ ਕੋਲ 2 ਆਪਣੇ ਕੋਲ 13, ਤੇ ਆਪਾਂ ਚਾਹੁੰਦੇ ਹਾਂ ਕਿ ਇਸ ਪਾਸੇ ਜੀ ਜਾਵੇ, ਕਿਉਂਕਿ ਆਪਣੇ ਸਭ ਤੋਂ ਵੱਧ ਪ੍ਰੋਪਰਟੀ ਟੈਕਸ ਆ, ਤੇ ਆਪਣੇ ਕੋਲ ਸਹੂਲਤਾਂ ਇਹ ਜਿਹੜੀ, ਉਸ ਤੋਂ ਵੱਡੀ ਗੱਲ ਜਿਹੜੀ ਸੇਫਟੀ ਦੀ ਵੀ ਹੈ, ਆਪਣੇ ਸ਼ਹਿਰ ਵਿੱਚ ਸੇਫਟੀ ਵੀ ਜਮਾ ਨਹੀਂ ਰਹੇਗੀ, ਹੁਣ ਸਾਡੀ ਵੀ ਗੱਡੀ ਚੋਰੀ ਹੋਈ, ਸਾਡੇ ਬੀਤੀ ਹੋਈ ਹੈ, ਤੁਹਾਨੂੰ ਪਤਾ ਕੀ ਅੱਜ ਕੱਲ੍ਹ ਸੇਫਟੀ ਦਾ ਕੀ ਕੰਮ ਕਿੱਦਾਂ ਖਰਾਬ ਹੈ, ਤੇ ਅਸੀਂ ਚਾਹੁੰਦੇ ਵੀ ਇਸ ਪਾਸੇ ਸੇਫਟੀ ਹੋਵੇ, ਪਰ ਉਹ ਸੇਫਟੀ ਅਸੀਂ ਵੱਖਰੇ ਤਰੀਕੇ ਨਾਲ ਚਾਹੁੰਦੇ ਹਾਂ, ਕਿਉਂਕਿ ਹੁਣ ਜਿਹੜੇ ਬਾਕੀ ਪ੍ਰੋਵਿੰਸ ਦੀ ਕੌਂਸਲ ਹੈ ਤੁਹਾਡੇ ਟੈਕਸ ਬਣਾ ਰੱਖੇ, ਤੇ ਇਹ ਸਾਰੇ ਆਪਦੇ ਪੀਲ ਪੁਲਿਸ ਵਾਲੇ ਦੇਈਏ।

0: ਹੁਣ 50% ਪੁਲਿਸ ਦਾ ਬਜਟ ਇਨਕਰੀਜ਼ ਹੋ ਗਿਆ ਪਿਛਲੇ ਥੋੜੇ ਜਿਹੇ ਸਾਲਾਂ ਚ, ਤੇ ਉਹਦੇ ਕਰਕੇ ਆਪਣੇ ਪ੍ਰੋਪਰਟੀ ਟੈਕਸ ਉੱਪਰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਵੱਧ ਰਿਹਾ ਹੁਣ ਐਵਰੀ ਈਅਰ, ਤੇ ਆਪਣੀ ਸੇਫਟੀ ਫਿਰ ਵੀ ਸਹੀ ਹੋ ਰਹੀ, ਪਰ ਅਖੀਰ ਵਿੱਚ ਜਿਹੜੀ ਸੇਫਟੀ ਹੈ ਇਹ ਕ੍ਰਾਈਮ ਹੈ, ਇਹਨੂੰ ਰਿਐਕਟ ਨਹੀਂ ਕਰ ਸਕਦੇ, ਆਪਾਂ ਨੂੰ ਪ੍ਰਿਵੈਂਟ ਕਰਨਾ ਪੈਣਾ ਵਾ, ਤੇ ਉਹਦੇ ਲਈ ਆਪਾਂ ਨੂੰ ਆਪਣੇ ਬੱਚੇ ਸਹੀ ਰਾਹ ਹੋਣੇ ਪੈ ਰਹੇ ਹਨ। ਕੰਟੀ ਜੀ ਦੀ ਵੀ ਗੱਲ ਕੀਤੀ ਸੀ ਥੋੜੇ ਮਿੰਟ ਪਹਿਲਾਂ ਵੀ ਮੇਰੀ ਛੋਟੀ ਉਮਰ ਤੇ, ਉਸੇ ਕਾਰਨ ਕਰਕੇ ਮੇਰੇ ਖਿਆਲ ਅਸੀਂ ਕਰਦੇ ਕੌਂਸਲ ਰਹੇ ਜਿਹੜੇ ਬੱਚਿਆਂ ਨੂੰ ਸਹੀ ਰਾਹ ਪਾ ਸਕਦੇ, ਕਿਉਂਕਿ ਮੈਨੂੰ ਸਮਝੇ ਕਿ ਉਹਨਾਂ ਨੂੰ ਕੀ ਬੀਤਦਾ ਪਿਆ ਵਾ, ਤੇ ਉਹਨੂੰ ਕਿਹੜੇ ਕਿਹੜੇ ਪਾਸੇ ਸਹੂਲਤ ਚਾਹੀਦੀ ਤੇ ਕਿਹੜੀ ਸਪੋਰਟ ਚਾਹੀਦੀ ਹੈ, ਤੇ ਜਿਹੜਾ ਆਪਣੇ ਕ੍ਰਾਈਮ ਵੀ ਅੱਜਕੱਲ੍ਹ ਉਹ ਵੀ ਆਪਾਂ ਸਹੀ ਰੋਕ ਸਕਦੇ ਹਾਂ, ਵੀ ਆਪਣੇ ਨੌਜਵਾਨ ਬੱਚੇ ਕੋਲ ਸਹੀ ਰਾਹ ਪੈ ਜੂਗੇ। ਉਹ ਜਿਹੜੀ ਸਾਡੀ ਗੱਡੀ ਚੋਰੀ ਕੀਤੀ ਉਹ ਵੀ 17 ਸਾਲ ਪੰਜਾਬੀ ਮੁੰਡਾ ਸੀਗਾ, ਤੇ ਅਸੀਂ ਚਾਹੁੰਦੇ ਕਿ ਉਹਨੂੰ ਵੀ ਸਹੀ ਰਾਹ ਪੈਣ ਦੀ ਓਪਰਚੁਨਿਟੀ ਦਿੱਤੀ ਜਾਵੇ, ਉਹ ਵੀ ਪੜ੍ਹਾਈ ਕਰ ਸਕੇ, ਤਰੱਕੀਆਂ ਕਰ ਸਕੇ, ਪਰ ਉਹਨਾਂ ਨੂੰ ਇਹਨਾਂ ਦੀ ਸਹੂਲਤਾਂ ਚਾਹੀਦੀਆਂ ਹੋਵੇ। ਮਤਲਬ ਜਿਹੜੇ ਆਪਣੇ ਸ਼ਹਿਰ ਚ ਲਾਇਬ੍ਰੇਰੀ ਹੈ, ਰੈਕਰੀਸ਼ਨ ਸੈਂਟਰ ਹੈ, ਆਪਾਂ ਨੂੰ ਹੋਰ ਚਾਹੀਦੇ ਇਹ, ਤੇ ਆਪਣੀ ਸਪੋਰਟ ਚਾਹੀਦੀ ਹੈ ਇਸ ਪਾਸੇ, ਪਰ ਆਪਣੀ ਸਿਟੀ ਗਵਰਨਮੈਂਟ ਕਰਦੀ ਰਹੀ, ਟੈਕਸ ਆਪਣੇ ਫਾਲਤੂ ਵਧਾਈ ਜਾਂਦੇ ਤੇ ਆਪਾਂ ਨੂੰ ਸਹੂਲਤਾਂ ਦੇ ਨਹੀਂ ਰਹੇ।
1: ਜੀ ਬਿਲਕੁਲ, ਤੇ ਬਿਲਕੁਲ ਜੀ, ਇਹਨਾਂ ਨੂੰ ਵਲੰਟੀਅਰ ਵੀ ਚਾਹੀਦੇ ਆ, ਬਾਕੀ ਇਹ ਡੋਰ ਨੋਕਿੰਗ ਕਰਦੇ ਆ, ਜਾਂ ਤੁਸੀਂ ਵੀ ਤੁਹਾਡਾ ਕੋਈ ਸਵਾਲ ਹੈ ਨਾ, ਤੁਸੀਂ ਇਹਨਾਂ ਨਾਲ ਜਿਹੜਾ ਡਿਸਕਸ ਕਰਨਾ ਚਾਹੁੰਦੇ ਹੋ ਬਿਲਕੁਲ ਕਰ ਸਕਦੇ ਹੋ। ਜੁਗਰਾਜ ਦਾ ਮੈਂ ਨੰਬਰ ਦੇ ਦਿੰਦੀ ਹਾਂ, 647-3838-58 6478033858। ਤੇ ਜਿਵੇਂ ਜੁਗਰਾਜ ਨੇ ਦੱਸਿਆ ਐਡਵਾਂਸ ਪੋਲਿੰਗ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ ਜੀ 9 ਤਰੀਕ ਤੋਂ, ਅੱਜ 5 ਤਾਂ ਹੋ ਗਈ ਹੈ, ਸੋ ਤੁਸੀਂ 9, 10, 11 ਤੇ 16 ਤੇ 17 ਇਹ 5 ਦਿਨ ਐਡਵਾਂਸ ਪੋਲਿੰਗ ਵਾਸਤੇ, ਤੇ ਜਦੋਂ ਤੁਸੀਂ ਆਪਣਾ ਮਨ ਬਣਾ ਹੀ ਲਿਆ ਤੇ ਤੁਸੀਂ ਐਡਵਾਂਸ ਪੋਲਿੰਗ ਕਰ ਸਕਦੇ ਹੋ, ਤੇ ਇਲੈਕਸ਼ਨ ਡੇ ਤਾਂ 26 ਅਕਤੂਬਰ ਹੈ ਹੀ ਹੈ। ਤੇ ਜੁਗਰਾਜ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਜੀ ਥੈਂਕ ਯੂ, ਤੁਹਾਡੇ ਮਦਰ ਫਾਦਰ ਵੀ, ਬ੍ਰਦਰ ਵੀ, ਤੇ ਜਿੰਨੇ ਵੀ ਉੱਥੇ ਪਹੁੰਚੇ ਹੋਏ ਸੀ ਜੀ, ਸਾਰੇ ਬਹੁਤ ਵਧੀਆ, ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨਾ, ਉੱਡ ਕੇ ਮਿਲੇ ਤੇ ਬੜੇ ਖੁਸ਼ ਹੋਏ, ਤੇ ਥੈਂਕ ਯੂ ਤੁਹਾਡਾ ਇਨਵਾਈਟ ਕਰਨ ਦੇ ਲਈ, ਥੈਂਕ ਯੂ ਸੋ ਮਚ
0: ਜੀ,
1: ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਬਿਲਕੁਲ ਜੀ, ਜੁਗਰਾਜ ਸਿੰਘ ਖਿੰਦਾ, ਮੈਂ ਇੱਕ ਵਾਰ ਫਿਰ ਦੱਸ ਦਿੰਦੀ ਹਾਂ, ਜੁਗਰਾਜ ਸਿੰਘ ਖਿੰਦਾ, ਤੁਸੀਂ ਇਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਕਰਨੀ ਹੈ, ਕੋਈ ਡਿਸਕਸ ਕਰਨਾ ਵਾਰਡ ਨੰਬਰ 3 ਤੇ 4 ਦੇ ਵਿੱਚ ਕੀ ਪ੍ਰੋਬਲਮਸ ਹੈਗੀਆਂ, ਹੈ ਨਾ, ਜਾਂ ਇਹ ਕੀ ਕਰਨ ਕਿ ਵਧੀਆ ਤਰੀਕੇ ਦੇ ਨਾਲ ਸਾਰਾ ਸਲਿਊਸ਼ਨ ਲੱਭਿਆ ਜਾ ਸਕੇ, ਤੇ ਸਿਟੀ ਕੌਂਸਲ ਤੇ ਤੁਸੀਂ ਇਹਨਾਂ ਨੂੰ ਵੋਟ ਪਾਉਣੀ ਹੈ, ਆਪਣਾ ਸਿਟੀ ਕੌਂਸਲਰ ਇਹਨਾਂ ਨੂੰ ਤੁਸੀਂ ਨਿਯੁਕਤ ਕਰੋ, ਤੇ ਫਿਰ ਜਾ ਕੇ ਤੁਹਾਡੇ ਏਰੀਏ ਦੀ ਗੱਲਬਾਤ ਕਰਨ, ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਸੋਲਵ ਹੋਣ, ਤੇ ਬੜਾ ਵਧੀਆ ਲੱਗੂਗਾ ਜੀ। ਸੋ ਬਿਲਕੁਲ ਜੀ, ਜੁਗਰਾਜ ਸਿੰਘ ਖਿੰਦਾ, ਸੋ ਮੈਂ ਤਾਂ ਬਾਰ ਬਾਰ ਇਹੀ ਕਹਿੰਦੀ ਹਾਂ ਕਿ ਜੇ ਇੰਨੀ ਛੋਟੀ ਏਜ ਦੇ ਵਿੱਚ ਜੇ ਇੰਨੀ ਚਿਣਕ ਹੈ ਨਾ ਕਿ ਹਾਂਜੀ ਅਸੀਂ ਕੁਛ ਕਰਨਾ, ਕਿਉਂਕਿ ਜਿਵੇਂ ਆਪਾਂ ਕਹਿੰਦੇ ਹੁੰਦੇ ਨਾ, ਨਹੀਂ ਤਾਂ ਇੰਨੇ ਉਹਦੇ 'ਚ ਤਾਂ ਇਹੀ ਹੁੰਦਾ ਵੀ ਪੜ੍ਹ ਲਓ, ਕਾਲਜ ਯੂਨੀਵਰਸਿਟੀ 'ਚ ਚਲੇ ਜਾਓ, ਖਾ ਲਓ ਪੀ ਲਓ ਅਤੇ ਨੱਚ ਟੱਪ ਲਓ, ਹੈ ਸੋਸ਼ਲ ਮੀਡੀਆ 'ਤੇ ਬੈਠੇ ਰਹੋ, ਇਹ ਕੁਛ ਇੰਨੀ ਕੇਸ ਦੇ ਕਈ ਵਾਰ ਬੱਚੇ ਕਰਦੇ ਆ, ਪਰ ਦੇਖੋ ਇਹਨਾਂ ਨੂੰ ਪੋਲੀਟਿਕਸ ਵਿੱਚ ਆਉਣ ਦਾ ਜਨੂੰਨ ਹੈਗਾ, ਸੋ ਜਨੂੰਨ ਪੂਰਾ ਕਦੋਂ ਹੋਣਾ, ਜਦੋਂ ਤੁਸੀਂ ਵੋਟਾਂ ਪਾਓਗੇ, ਇਹਨਾਂ ਨੂੰ ਜਿਤਾਓਗੇ, ਫਿਰ ਇਹ ਕੌਂਸਲ 'ਚ ਬੈਠਣਗੇ ਅਤੇ ਤੁਹਾਡੇ ਮਸਲਿਆਂ ਨੂੰ ਸੁਲਝਾਉਣਗੇ, ਸੋ ਜ਼ਰੂਰ ਵੋਟ ਪਾਓ। ਬਾਕੀ ਕੋਈ ਗੱਲਬਾਤ ਕਰਨੀ ਮੈਂ ਨੰਬਰ ਇੱਕ ਵਾਰ ਫਿਰ ਦੇ ਦਿੰਦੀ ਹਾਂ, 647-3838-58 ਤੇ ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ। ਸੋ ਇੱਕ ਕਾਲ ਲੈ ਲੈਂਦੇ ਹਾਂ ਜੀ, ਉਸ ਤੋਂ ਬਾਅਦ ਬ੍ਰੇਕਿੰਗ ਨਿਊਜ਼ ਦਵਾਂ ਤੁਹਾਨੂੰ। ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ ਕੀ ਹਾਲ ਚਾਲ ਜੀ? ਜੀ ਹੈਪੀ ਮੰਡੇ, ਹਾਂਜੀ ਹੁਣ ਜਿਹੜੇ ਆਪਣੇ ਜਿੰਨੇ ਵੀ ਇਲੈਕਸ਼ਨਾਂ 'ਚ ਖੜੇ ਹੋਏ ਨਾ, ਚਾਹੇ ਕੋਈ ਮੇਅਰ ਵਾਸਤੇ, ਚਾਹੇ ਕੋਈ ਸਿਟੀ ਕੌਂਸਲਰ ਜਾਂ ਰੀਜਨਲ ਕੌਂਸਲਰ, ਤੇ ਉੱਧਰ ਦੂਜੇ ਪਾਸੇ ਆਪਾਂ ਦੂਜੇ ਪਾਸੇ ਕਿ ਚੌਥੇ ਪਾਸੇ ਕਹੀਏ, ਚੌਥੇ ਪਾਸੇ ਕਿਹੜਾ ਹੋ ਗਿਆ ਆਪਣਾ, ਜਿਹੜੇ ਸਕੂਲ ਟਰੱਸਟੀ ਹੈਗੇ, ਹੈ ਨਾ, ਸੋ ਉਹ ਜਿਤਾਉਣੇ ਆਪਾਂ ਨੇ, ਉਹ ਵੋਟ ਪਾਉਣੀ ਹੈ। ਸੋ ਹੁਣ ਜਿਹੜੇ ਓਲੀਵੀਆ ਚਾਓ ਹੈ, ਜਿਹੜੇ ਕਿ ਮੇਅਰਲ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰ ਰਹੇ ਆ, ਮੇਅਰਲ ਕੈਂਡੀਡੇਟ ਹੈਗੇ ਆ ਟੋਰੋਂਟੋ ਦੇ, ਸੋ ਉਹ ਕਹਿੰਦੇ ਆ, ਉਹਨਾਂ ਨੇ ਪ੍ਰੋਮਿਸ ਕੀਤਾ ਕਿ ਜੇ ਮੈਂ ਜਿੱਤ ਜਾਂਦੀ ਹਾਂ, ਦੁਬਾਰਾ ਆ ਜਾਂਦੀ ਹਾਂ, ਰੀਇਲੈਕਟ ਤੁਸੀਂ ਮੈਨੂੰ ਕਰ ਲੈਂਦੇ ਹੋ, ਤੇ ਕਹਿੰਦੇ ਆ ਵੀ ਮੈਂ ਪ੍ਰੋਮਿਸ ਕਰਦੀ ਹਾਂ ਕਿ ਬੱਚਿਆਂ ਨੂੰ ਸਕੂਲ ਦੇ ਵਿੱਚ ਲੰਚ ਪ੍ਰੋਵਾਈਡ ਕੀਤਾ ਜਾਇਆ ਕਰੂਗਾ, ਇਹ ਉਹਨਾਂ ਨੇ ਕਿਹਾ। ਤੇ ਕਹਿੰਦੇ ਇੱਦਾਂ ਫਿਰ ਜਿਹੜੇ ਪੇਰੈਂਟਸ ਹੈਗੇ ਆ ਉਹ ਸਾਲ ਦਾ $1,800 ਬਚਾ ਸਕਣਗੇ, ਕਿਉਂਕਿ ਉਹੀ ਗੱਲ ਹੈ, ਬੱਚਿਆਂ ਨੂੰ ਪੋਕਟ ਮਨੀ ਦੀ ਲੋੜ ਨਹੀਂ ਪੈਣੀ, ਜਾਂ ਘਰੋਂ ਜਿਹੜੇ ਬੱਚੇ ਲੈ ਕੇ ਜਾਂਦੇ ਆਪਣਾ ਲੰਚ ਪਾਣੀ, ਉਹਨਾਂ ਨੂੰ ਉਹ ਪੇਰੈਂਟਸ ਨੂੰ ਇਹ ਚੀਜ਼ ਦੀ ਚਿੰਤਾ ਨਹੀਂ ਰਹੂਗੀ, ਬਣਾਉਣਾ ਨਹੀਂ ਪਊਗਾ, ਤੇ ਸਕੂਲ ਦੇ ਵਿੱਚ ਗਰਮਾ ਗਰਮ ਲੰਚ ਮਿਲਿਆ ਕਰੂਗਾ। ਸੋ ਮੈਨੂੰ ਯਾਦ ਹੈ ਮੇਰੀ ਬੇਟੀ YPS 'ਚ ਪੜ੍ਹੀ, ਉੱਥੇ ਹੈ ਨਾ ਫਸਟ ਸੈਕਿੰਡ ਦੇ ਵਿੱਚ, ਸੋ ਉੱਥੇ ਲੰਚ ਮਿਲਦਾ ਹੁੰਦਾ ਸੀ, ਬੜਾ ਵਧੀਆ ਵੈਸੇ ਉੱਥੇ ਸੀ। ਪਹਿਲਾਂ ਫਰੂਟ ਬ੍ਰੇਕ ਹੁੰਦੀ ਸੀ 10-11 ਵਜੇ, ਫਿਰ ਉਸ ਤੋਂ ਬਾਅਦ ਲੰਚ ਬ੍ਰੇਕ, ਲੰਚ ਮਿਲਦਾ ਹੁੰਦਾ ਸੀ ਐਨ ਡਾਇਨਿੰਗ ਰੂਮ ਦੇ ਵਿੱਚ ਜਾ ਕੇ, ਡਾਇਨਿੰਗ ਟੇਬਲ ਤੇ ਬਹਿ ਕੇ ਗਰਮਾ ਗਰਮ ਪਰੋਸਦੇ ਸੀ ਉਹਨਾਂ ਨੂੰ, ਰੋਟੀ ਪਾਣੀ ਮਿਲਦਾ ਸੀ। ਫਿਰ ਉਸ ਤੋਂ ਬਾਅਦ ਜਦ 4 ਵਜੇ ਉਹਨਾਂ ਦੀ ਛੁੱਟੀ ਹੁੰਦੀ ਸੀ ਨਾ, ਤੇ ਫਿਰ ਮਿਲਕ ਮਿਲਦਾ ਸੀਗਾ, ਦੁੱਧ ਦਿੰਦੇ ਸੀ, ਗਰਮ ਲੈਣਾ ਕਿ ਠੰਡਾ ਲੈਣਾ ਹੈ। ਸੋ ਕਈ ਸਕੂਲਸ ਦੇ ਵਿੱਚ, ਜਿਹੜਾ ਯਾਦਵਿੰਦਰਾ ਪਬਲਿਕ ਸਕੂਲ ਹੈ ਮੋਹਾਲੀ, ਸੋ ਉੱਥੇ ਇਹ ਪ੍ਰੋਵੀਜ਼ਨ ਸੀਗਾ। ਸੋ ਹੁਣ ਇੱਧਰ ਓਲੀਵੀਆ ਚਾਓ ਕਹਿ ਰਹੇ ਆ ਕਿ ਬੱਚਿਆਂ ਨੂੰ ਲੰਚ ਮਿਲਿਆ ਕਰੂਗਾ ਜੇ ਮੈਂ ਰੀਇਲੈਕਟ ਹੋ ਜਾਂਦੀ ਹਾਂ, ਬਾਕੀ ਦੇਖਦੇ ਹਾਂ ਹੁਣ ਕੀ ਹੁੰਦਾ ਕੀ ਨਹੀਂ ਹੁੰਦਾ। ਸੋ ਲਓ ਜੀ, ਇੱਕ ਆਪਾਂ ਡਾਕਟਰ ਆਜ਼ਾਦ ਸਾਹਿਬ, ਇਹਨਾਂ ਦੀ ਗੱਲਬਾਤ ਵੀ ਕਰੀਏ। ਸੋ ਡਾਕਟਰ ਆਜ਼ਾਦ ਜਿਹੜੇ ਕਿ ਬੜੇ ਵਧੀਆ ਐਕਟਿਵ ਹੈ, ਇਹ ਵੀ ਆਪਣੀ ਐਕਟਿਵਲੀ ਪਾਰਟੀਸਪੇਟ ਕਰ ਰਿਹਾ ਤੇ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਕਹਿ ਰਹੇ ਆ ਵੀ ਤੁਸੀਂ ਪਾਓ ਵੋਟਾਂ, ਤੇ ਫਿਰ ਦੇਖੋ ਤੁਹਾਨੂੰ ਅਸੀਂ ਕਿੰਨੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਅੱਗੇ ਲੈ ਕੇ ਜਾਵਾਂਗੇ, ਬੜਾ ਕੁਛ ਕਰਾਂਗੇ। ਤੇ ਆਜ਼ਾਦ ਗੋਇਤ ਸਾਹਿਬ, ਤੁਸੀਂ ਇਹਨਾਂ ਨੂੰ ਵੋਟ ਪਾਉਣੀ ਹੈ, ਇਹ ਸਿਟੀ ਕੌਂਸਲਰ ਵਾਸਤੇ ਖੜੇ ਹੋਏ ਆ, ਵਾਰਡ ਨੰਬਰ 9 ਤੇ 10 ਬ੍ਰੈਂਪਟਨ ਦੇ ਵਿੱਚ। ਸੋ ਸਿਟੀ ਕੌਂਸਲਰ ਤੁਸੀਂ ਕਹਿੰਦੇ ਮੈਨੂੰ ਬਣਾਓ, ਤੇ ਕੌਂਸਲ ਦੇ ਵਿੱਚ ਜਿਹੜੇ ਜਿਹੜੇ ਮਸਲੇ ਹੈਗੇ ਆ ਨਾ ਉਹ ਸਾਰੇ ਕਹਿੰਦੇ ਸੁਲਝਾ ਦੇਣੇ ਆ, ਔਰ ਤੁਸੀਂ ਇਹਨਾਂ ਦੀ ਹੈਲਪ ਕਰਨਾ ਚਾਹੁੰਦੇ ਹੋ, ਕੋਈ ਵਲੰਟੀਅਰ ਵਰਕ ਇਹਨਾਂ ਦੇ ਨਾਲ ਕਰਨਾ, ਕੋਈ ਆਪਣੇ ਮਸਲੇ ਦੱਸਣੇ ਆ, ਕੋਈ ਇਹਨਾਂ ਦੀ ਗੱਲਬਾਤ ਸੁਣਨੀ ਹੈ, ਕਿਉਂਕਿ ਪਿਛਲੇ ਸਮੇਂ, ਚਲੋ ਇਲੈਕਸ਼ਨ ਹੋਣਾ ਹੈ, ਪਿਛਲੇ ਸਮੇਂ ਤੋਂ ਕਾਫੀ ਦੇਰ ਤੋਂ ਐਕਟਿਵ ਹੈ ਪੂਰੇ। ਨੰਬਰ ਇਹਨਾਂ ਦਾ ਹੈਗਾ 6479999951 ਤੇ ਤੁਸੀਂ ਡਾਕਟਰ ਆਜ਼ਾਦ ਗੋਇਤ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ।
2: ਬ੍ਰੈਂਪਟਨ ਸਿਟੀ ਕਾਉਂਸਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਮਤੀ ਵੋਟ ਪਾਓ।
3: ਡਾਕਟਰ ਆਜ਼ਾਦ ਗੋਇਤ ਜਿਨ੍ਹਾਂ ਮੁੱਦਿਆਂ ਲਈ ਜਨਤਾ ਦਾ ਸਾਥ ਦੇਣਗੇ, ਉਹਨਾਂ 'ਚ ਅਕਾਊਂਟੇਬਿਲਟੀ, ਟ੍ਰਾਂਸਪੇਰੈਂਸੀ ਅਤੇ ਪਬਲਿਕ ਕੰਸਲਟੇਸ਼ਨ, ਪ੍ਰਾਪਰਟੀ ਟੈਕਸਿਸ ਵਿੱਚ ਕਟੌਤੀ, ਕ੍ਰਾਈਮ ਤੇ ਐਕਸਟੋਰਸ਼ਨ ਤੇ ਕਾਰਵਾਈ, ਵੱਡੇ ਬਿਜ਼ਨਸਮੈਨ ਅਤੇ ਪੋਲੀਟੀਸ਼ੀਅਨਸ ਦਾ ਨੈਕਸਸ ਤੋੜਨਾ, ਲੋਕਲ ਡਿਵੈਲਪਮੈਂਟ, ਨਾਲ ਹੀ ਵਾਰਡ ਨੰਬਰ 9 ਤੇ 10 ਲਈ ਗੋ ਸਟੇਸ਼ਨਸ ਨਾਲ ਕਨੈਕਟੀਵਿਟੀ, ਫੁੱਲ ਪੁਲਿਸ ਸਟੇਸ਼ਨ, ਇੰਡਸਟਰੀਅਲ ਡਿਵੈਲਪਮੈਂਟ, ਗ੍ਰੀਨ ਸਪੇਸਿਸ ਦੀ ਮੇਨਟੇਨੈਂਸ ਸ਼ਾਮਲ ਹੈ।
2: ਇਲੈਕਸ਼ਨ ਡੇਟ 26 ਅਕਟੋਬਰ 2026, ਐਡਵਾਂਸ ਵੋਟਿੰਗ ਔਨ 9, 10, 11, 16 and 17 ਅਕਟੋਬਰ। ਫੋਰ ਮੋਰ ਇਨਫੋਰਮੇਸ਼ਨ ਵਿਜ਼ਿਟ azadgoyat.ca, paid for and authorized by campaign of Dr. Azad Goyat.
1: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 6472927557, 6472927557।
4: ਜਿਨ੍ਹਾਂ
5: ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
4: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9978।
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-9955, 905-452-9955।

0: sofastudio.ca. ਥੈਂਕ ਯੂ ਜੀ।
1: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
4: ਬ੍ਰੈਂਪਟਨ ਸਿਟੀ ਕਾਉਂਸਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਮਤੀ ਵੋਟ ਪਾਓ।
5: ਡਾਕਟਰ ਆਜ਼ਾਦ ਗੋਇਤ ਜਿਨ੍ਹਾਂ ਮੁੱਦਿਆਂ ਲਈ ਜਨਤਾ ਦਾ ਸਾਥ ਦੇਣਗੇ, ਉਨ੍ਹਾਂ 'ਚ ਅਕਾਊਂਟੇਬਿਲਟੀ, ਟ੍ਰਾਂਸਪੇਰੈਂਸੀ ਅਤੇ ਪਬਲਿਕ ਕੰਸਲਟੇਸ਼ਨ, ਪ੍ਰਾਪਰਟੀ ਟੈਕਸਿਸ ਵਿੱਚ ਕਟੌਤੀ, ਕ੍ਰਾਈਮ ਤੇ ਐਕਸਟੋਰਸ਼ਨ ਤੇ ਕਾਰਵਾਈ, ਵੱਡੇ ਬਿਜ਼ਨਸਮੈਨ ਅਤੇ ਪੋਲੀਟੀਸ਼ੀਅਨਸ ਦਾ ਨੈਕਸਸ ਤੋੜਨਾ, ਲੋਕਲ ਡਿਵੈਲਪਮੈਂਟ, ਨਾਲ ਹੀ ਵਾਰਡ ਨੰਬਰ 9 ਤੇ 10 ਲਈ ਗੋ ਸਟੇਸ਼ਨਸ ਨਾਲ ਕਨੈਕਟੀਵਿਟੀ, ਫੁੱਲ ਪੁਲਿਸ ਸਟੇਸ਼ਨ, ਇੰਡਸਟਰੀਅਲ ਡਿਵੈਲਪਮੈਂਟ, ਗ੍ਰੀਨ ਸਪੇਸਿਸ ਦੀ ਮੇਨਟੇਨੈਂਸ ਸ਼ਾਮਲ ਹੈ।
4: ਇਲੈਕਸ਼ਨ ਡੇਟ 26 ਅਕਟੋਬਰ 2026, ਐਡਵਾਂਸ ਵੋਟਿੰਗ ਔਨ 9, 10, 11, 16 and 17 ਅਕਟੋਬਰ। ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ ਆਜ਼ਾਦ ਗੋਇਤ .ca। ਪੇਡ ਫੋਰ ਐਂਡ ਆਥੋਰਾਈਜ਼ਡ ਬਾਈ ਕੈਂਪੇਨ ਆਫ ਡਾਕਟਰ ਆਜ਼ਾਦ ਗੋਇਤ।
6: ਜੀ ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ, ਤੇ ਇੱਕ ਨੰਬਰ ਮੈਂ ਹੋਰ ਦੇ ਦਵਾਂ ਦੁਆਬਾ ਟਰੈਵਲਸ ਦਾ। ਦੁਆਬਾ ਟਰੈਵਲਸ ਤੇ ਬੜੇ ਵਧੀਆ ਰੇਟ ਤੇ ਟਿਕਟਾਂ ਪਹੁੰਚੀਆਂ ਹੋਈਆਂ ਜੀ, ਫਟਾਫਟ ਤੁਸੀਂ ਕਾਲ ਕਰੋ। ਤੁਸੀਂ ਜਾਣਾ ਇੰਡੀਆ ਨੂੰ, ਪਾਕਿਸਤਾਨ ਨੂੰ ਜਾਂ ਹੋਰ ਕਿਸੇ ਵੀ ਜਗ੍ਹਾ ਤੇ ਨੰਬਰ ਨੋਟ ਕਰੋ ਦੁਆਬਾ ਟੂਰਸ ਐਂਡ ਟਰੈਵਲਸ ਦਾ। ਦੀਪਾਂਸ਼ ਕਹਿੰਦੇ ਆ ਕਿ ਇੰਡੀਆ ਨੂੰ ਜਾਣ ਵਾਸਤੇ ਬੜੀਆਂ ਵਧੀਆ ਟਿਕਟਾਂ ਪਹੁੰਚੀਆਂ ਹੋਈਆਂ, ਬਸ ਤੁਸੀਂ ਕਾਲ ਕਰੋ ਤੇ ਟਿਕਟਾਂ ਬੁੱਕ ਕਰਾ ਲਓ। ਇੰਨਾ ਵਧੀਆ ਰੇਟ ਹੈ, ਮੈਂ ਰੇਟ ਨਹੀਂ ਦੱਸਣਾ, ਤੁਸੀਂ ਸਿਰਫ ਕਾਲ ਕਰੋ 905-673-1400, 905-673-1400। ਤੇ ਇੱਕ ਨੰਬਰ ਤੁਸੀਂ ਨੋਟ ਕਰੋ ਟ੍ਰੈਂਕੁਅਲ ਸਲੀਪ ਮੈਟਰਸ ਦਾ, ਜਿਹੜੇ ਕਿ ਬੜੇ ਵਧੀਆ ਤੁਹਾਡੇ ਲਈ ਮੈਟਰਸਿਸ ਤਿਆਰ ਕਰਦੇ ਆ। ਸ਼ੈਲਬਰਨ ਦੇ ਵਿੱਚ ਇਹਨਾਂ ਦੀ ਫੈਕਟਰੀ ਹੈ ਜਿੱਥੇ ਇਹ ਤਿਆਰ ਕਰਦੇ ਆ ਜੀ ਆਪਣੇ ਮੈਟਰਸਿਸ, ਔਰ ਤੁਹਾਡੀ ਪਸੰਦ ਦੇ ਮੈਟਰਸਿਸ, ਤੇ ਬਹੁਤ ਵਧੀਆ ਰੇਟ ਹੈ, ਜ਼ਿਆਦਾ ਨਹੀਂ ਹੈ, ਕਿਉਂਕਿ ਕਈ ਵਾਰੀ ਨਾ ਰੇਟ ਬਹੁਤ ਲਾਇਆ ਹੁੰਦਾ ਤੇ ਮੈਟਰਸ ਚੱਲਦੇ ਵੀ ਨਹੀਂ, ਪਰ ਇਹ ਬੜੇ ਹੰਡ ਅਨੁਸਾਰ ਮੈਟਰਸਿਸ ਤੁਹਾਨੂੰ ਰੈਡੀ ਕਰਕੇ ਦਿੰਦੇ ਆ। ਨੰਬਰ ਨੋਟ ਕਰੋ 905-495-9041, 905-495-9041 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਲਓ ਜੀ, ਜਿਹੜੀ ਮੈਂ ਖਬਰ ਦੇਣ ਲੱਗੀ ਹਾਂ ਨਾ, ਬ੍ਰੇਕਿੰਗ ਨਿਊਜ਼ ਹੈ ਇਹਨੂੰ ਬੜੇ ਧਿਆਨ ਦੇ ਨਾਲ ਸੁਣਿਓ ਤੇ ਆਪਣਾ ਧਿਆਨ ਰੱਖੋ ਸਾਰੇ ਪਾਸੇ ਤੋਂ, ਹੈ ਨਾ। ਇਹ ਹੈਗੀ ਹੈ ਕਿ ਨਾ ਰਸ਼ੀਆ ਦੀ ਖਬਰ ਹੈ ਇਹ, ਯਾਨੀ ਕਿ ਰਸ਼ੀਆ ਤੋਂ ਇਹ ਨਿਊਜ਼ ਆ ਰਹੀ ਹੈ ਕਿ ਰਸ਼ੀਅਨ ਲੈਬ ਦੇ ਵਿੱਚ ਕਹਿੰਦੇ ਇੱਕ ਵਰਕਰ ਹੈ ਉਹਦੀ ਡੈਥ ਹੋ ਗਈ ਹੈ, ਔਰ ਇਹ ਡੈਥ ਦਾ ਕਾਰਨ ਹੈਗਾ ਇੱਕ ਵਾਇਰਸ ਜਿਹੜਾ ਕਿ ਬੜੀ ਤੇਜ਼ੀ ਦੇ ਨਾਲ ਕਹਿੰਦੇ ਫੈਲ ਰਿਹਾ। ਇਸ ਵਾਇਰਸ ਨੂੰ ਕਹਿੰਦੇ ਜਿਹੜਾ ਇਹ ਵਾਇਰਸ ਦੀ ਚਪੇਟ ਦੇ ਵਿੱਚ ਆ ਜਾਂਦਾ ਨਾ, ਤਕਰੀਬਨ 24 ਘੰਟੇ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ, ਤੇ ਕਹਿੰਦੇ ਹੰਡਰਡਸ ਆਫ ਪੀਪਲ ਜਿਹੜੇ ਆ ਉਹਨਾਂ ਨੂੰ ਕੁਆਰੰਟੀਨ ਕੀਤਾ ਗਿਆ। ਜਿਵੇਂ ਆਪਾਂ ਕਹਿੰਦੇ ਨਾ ਜਦੋਂ ਕੋਵਿਡ ਹੋ ਜਾਂਦਾ ਸੀ, ਕਹਿੰਦੇ ਸੀ 14 ਦਿਨ ਤੁਸੀਂ ਇਕੱਲੇ ਰਹਿਣਾ, ਇੱਕ ਕਮਰੇ ਦੇ ਵਿੱਚ ਕੋਈ ਸੰਪਰਕ 'ਚ ਨਾ ਆਵੇ, ਇੱਦਾਂ ਬਹੁਤ ਸਾਰੇ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ, ਔਰ ਬਹੁਤ ਸਾਰੇ ਕਹਿੰਦੇ ਹੋਸਪਿਟਲ ਹੈ ਜਿਹੜੇ ਕਿ ਬੰਦ ਕਰ ਦਿੱਤੇ ਗਏ, ਸ਼ਟ ਡਾਊਨ ਕਰ ਦਿੱਤੇ ਗਏ। ਸੋ ਅਲਰਟ ਇਨ ਸਾਈਬੇਰੀਆ ਵੀ ਹੈ, ਔਰ ਕਹਿੰਦੇ ਆ ਡੈਥ ਹੋਈ ਹੈ 28 ਈਅਰਸ ਓਲਡ ਲੈਬੋਰਟਰੀ ਟੈਕਨੀਸ਼ੀਅਨ ਦੀ, ਔਰ 200 ਲੋਕ ਤੱਕ ਜਿਹੜੇ ਆ ਉਹ ਅੰਡਰ ਸਰਵੇਲੈਂਸ ਹੈਗੇ ਆ। ਮੈਡੀਕਲ ਜਿਹੜੇ ਫੈਸਿਲਿਟੀਜ਼ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ, ਕੁਆਰੰਟੀਨ ਉਹਨਾਂ ਨੂੰ ਕੀਤਾ ਹੋਇਆ। ਸੋ ਇਸ ਕਰਕੇ ਕਹਿੰਦੇ ਪਲੇਗ ਵਾਂਗ, ਜਿਵੇਂ ਕਹਿੰਦੇ ਨਾ ਵੀ ਪਲੇਗ ਦੀ ਪੋਸੀਬਿਲਿਟੀ ਲੱਗਦੀ ਹੈ, ਔਰ ਕਨਫਰਮ ਹਾਲੇ ਕਰ ਰਹੇ ਆ ਅਥੋਰਿਟੀਜ਼ ਕਿ ਇਹ ਆਊਟ ਬ੍ਰੇਕ ਹੋ ਸਕਦਾ। ਸੋ ਜੇ ਕਿਤੇ ਤੁਸੀਂ ਆਪਾਂ ਗੱਲ ਕਰੀਏ ਉਜ਼ਬੇਕਿਸਤਾਨ।
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਿੱਖਿਅਤ ਨੂੰ,
1: ਪੰਜਾਬੀ ਮਾਂ ਬੋਲੀ ਨੂੰ,
0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: medical insurance. Number hai ga ji 416-817-6500. This is Harpreet Saini, Charter Life Underwriter and Certified Health Insurance Specialist from Top Choice Insurance Agency.
1: ਮੈਂ ਗੁਰਪ੍ਰੀਤ ਸਿੰਘ ਢਿੱਲੋਂ ਵਾਰਡ 9 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪਰੈਜ਼ੈਂਟ ਕੀਤਾ ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਟਸ ਨੂੰ ਅਣਦੇਖਿਆ ਕੀਤਾ ਜਦੋਂ ਮੈਂ ਤੁਹਾਨੂੰ ਰੈਪਰੈਜ਼ੈਂਟ ਕੀਤਾ ਮੈਂ ਟੈਕਸ ਘੱਟ ਰੱਖੇ ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ ਸਭ ਤੋਂ ਇੰਪੋਰਟੈਂਟ ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਜ਼ ਅਟੈਂਡ ਕੀਤੀਆਂ ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
2: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੰਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ

ਜਲਸਾ ਰੇਡੀਓ ਵਿੱਚ ਤੁਹਾਡਾ ਸਾਰਾ ਅਸੀਂ ਵੈਲਕਮ ਕਰ ਰਹੇ ਹਾਂ ਇਸ ਖੂਬਸੂਰਤ ਦਿਨ ਦੇ ਵਿੱਚ। ਕੈਸਾ ਦਿਨ ਲੱਗ ਗਿਆ ਉਸ ਕੁਦਰਤ ਦਾ, ਉਸ ਅੱਲਾਹ ਤਾਲਾ ਦਾ, ਈਸ਼ਵਰ ਦਾ, ਪਰਮਾਤਮਾ ਦਾ ਲੱਖਾਂ ਲੱਖਾਂ ਵਾਰੀ ਧੰਨਵਾਦ ਕੀਤਾ ਜਾ ਰਿਹਾ ਹੈ ਕਿ ਗੁਰੂ ਸਾਹਿਬ ਜੀ ਕਿ ਤੁਸੀਂ ਸਾਨੂੰ ਜ਼ਿੰਦਗੀ ਦਾ ਇੱਕ ਦਿਨ ਦੇਖਣ ਵਾਸਤੇ ਹੋਰ ਦੇ ਦਿੱਤਾ, ਤੁਹਾਡਾ ਬਹੁਤ ਬਹੁਤ ਥੈਂਕ ਯੂ ਹੈ। ਇੱਕ ਅਰਦਾਸ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ, ਤੁਹਾਨੂੰ ਪਤਾ ਕਿ ਜਿਸ ਵੇਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਾ ਹੁੰਦਾ ਤੁਹਾਡੇ ਸਾਰਿਆਂ ਵਾਸਤੇ ਇੱਕ ਅਰਦਾਸ ਉਸ ਅੱਲਾਹ ਤਾਲਾ, ਈਸ਼ਵਰ, ਪਰਮਾਤਮਾ, ਵਾਹਿਗੁਰੂ ਅੱਗੇ ਜਿਹਨੂੰ ਜਿਹਨੂੰ ਵੀ ਤੁਸੀਂ ਮੰਨਦੇ ਹੋ ਜ਼ਿੰਦਗੀ ਦੇ ਵਿੱਚ ਉਹਨੂੰ ਹੀ ਮੰਨਣਾ। ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਜਿਸ ਪੇਰੈਂਟਸ ਨੇ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਜਿਸ ਦਰ ਤੇ, ਜਿਸ ਦਰਗਾਹ ਦੇ, ਜਿਸ ਗੁਰਦੁਆਰੇ ਸਾਹਿਬ, ਜਿਸ ਮਸਜਿਦ ਲੈ ਗਏ ਆ, ਜਿਸ ਉਸ ਜੀਸਸ ਮਹਾਰਾਜ ਦੇ ਦੀਦਾਰ ਕਰਾਇਆ, ਉਸ ਤੋਂ ਬਿਨਾਂ ਹੋਰ ਕਿਸੇ ਦਾ ਪੱਲਾ ਨਹੀਂ ਫੜਨਾ।

ਤੁਹਾਨੂੰ ਪਤਾ ਕਿ ਹੰਸ ਰਾਜ ਹੰਸੀ ਦਾ ਸ਼ੋਅ ਕਰਾਇਆ, ਲਾਸਟ ਮੰਥ ਹੀ ਸ਼ੋਅ ਸੀ ਪੰਜਾਬੀ ਵਿਰਸਾ ਬੈਨਰ ਥੱਲੇ, ਕਿੰਨੇ ਸ਼ੋਅ ਹੋ ਚੁੱਕੇ ਆ। ਔਰ ਕਈ ਵਾਰੀ ਮੈਂ ਕਿਸੇ ਦੱਸਦਾ ਉਹਨਾਂ ਤੇ ਉਹ ਮੈਂ ਖੁਦ ਭੁੱਲ ਜਾਂਦਾ ਵੀ ਇਹ ਵੀ ਆਰਟਿਸਟ ਦਾ ਸ਼ੋਅ ਸੀ ਕਰਾਇਆ ਹੋਇਆ। ਔਰ ਸ਼ਾਜ਼ੀਆ ਮਨਜ਼ੂਰ ਜੀ ਨੂੰ ਸਪੈਸ਼ਲ ਤੌਰ ਤੇ ਪਾਕਿਸਤਾਨ ਤੋਂ ਬੁਲਾਇਆ ਸੀ, ਨਾਲ ਉਸ ਵੇਲੇ ਉਹਦਾ ਮਾਸਟਰ ਸਲੀਮ ਸੱਦੇ ਸੀ, ਇੰਡੀਆ ਤੋਂ ਪੂਰਾ ਟੂਰ ਕੀਤਾ ਸੀ ਕੈਨੇਡਾ ਦਾ, ਅਸੀਂ ਸ਼ੋਅ ਕੀਤੇ ਸੀ। ਸਤਿੰਦਰ ਸਰਤਾਜ ਸਾਹਿਬ ਹੋ ਗਏ, ਵਡਾਲੀ ਬ੍ਰਦਰ ਸਾਹਿਬ ਹੋ ਗਏ, ਰੋਸ਼ਨ ਪ੍ਰਿੰਸ ਹੋ ਗਏ, ਕਮਲ ਖਾਨ ਸਾਹਿਬ ਹੋ ਗਏ, ਸਾਬਰ ਕੋਟੀ ਸਾਹਿਬ ਹੋ ਗਏ, ਸਰਦੂਲ ਸਿਕੰਦਰ ਸਾਹਿਬ ਹੋ ਗਏ, ਸਤਵਿੰਦਰ ਬੁੱਗਾ ਸਾਹਿਬ ਹੋ ਗਏ, ਹੁਣ ਮੈਂ ਤਾਂ ਖੁਦ ਭੁੱਲ, ਗੁਲਾਮ ਅਲੀ ਖਾਨ ਸਾਹਿਬ ਹੋ ਗਏ। ਆਹਾ, ਤਿੰਨ ਸ਼ੋਅ ਲਗਾਤਾਰ, ਗੁਲਾਮ ਅਲੀ ਖਾਨ ਸਾਹਿਬ ਦੇ ਜਿਹੜੇ ਸ਼ੋਅ ਸੀ, ਤਿੰਨੇ ਦੇ ਤਿੰਨੇ ਸ਼ੋਅ ਟੋਰਾਂਟੋ ਦੇ ਤੁਹਾਡੇ ਇਸ ਅਜ਼ੀਜ਼ ਪੰਜਾਬੀ ਵਿਰਸਾ ਦੇ ਸਿੰਗਰ ਜੀ ਦੇ ਬੈਨਰ ਥੱਲੇ ਹੀ ਹੋਏ ਆ। ਜਿਹੜਾ ਇਹ ਆਰਟਿਸਟ ਹੈ, ਮੈਂ ਇੱਕ ਮਹਿਫਲ ਕਿਤੇ ਅਟੈਂਡ ਕਰਨ ਗਿਆ ਸੀ, ਤੁਹਾਨੂੰ ਪਹਿਲੇ ਦੱਸਿਆ ਸੀ, ਔਰ ਮੈਂ ਗਾਉਣ ਦਾ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਬੜਾ ਔਖਾ ਹੈ ਗਾ ਨਾ, ਇਹ ਦੋ ਲਫ਼ਜ਼ ਆ ਗਾ ਨਾ, ਪਰ ਸੁਣਨਾ ਮੈਨੂੰ ਥੋੜ੍ਹਾ ਜਿਹਾ ਚੰਗਾ ਲੱਗਦਾ, ਮੇਰੇ ਕੰਨਾਂ ਨੂੰ ਥੋੜ੍ਹਾ ਜਿਹਾ ਸਵਾਦ ਜਿਹੜਾ ਹੈ, ਜਿਹੜਾ ਕਿ ਸੁਰ ਦੇ ਵਿੱਚ ਤਾਲ ਦੇ ਵਿੱਚ ਆਪਣੇ ਉਸ ਰੱਬ ਦਾ ਨਾਂ ਲੈ ਕੇ ਇਬਾਦਤ ਦੇ ਤੌਰ 'ਤੇ ਸੰਗੀਤ ਨੂੰ ਸਾਰੇ ਜਿਹੜੇ ਬੈਠੇ ਹੁੰਦੇ ਆ ਸਾਡੇ ਚਾਹੁਣ ਵਾਲੇ, ਤੁਹਾਨੂੰ ਮੁਹੱਬਤ ਕਰਨ ਵਾਲੇ, ਉਹਨਾਂ ਦੇ ਸਾਹਮਣੇ ਜਦੋਂ ਫਿਰ ਕੁਛ ਇਸ ਤਰ੍ਹਾਂ ਦੀਆਂ ਰੀਤਾਂ ਦੇ ਨਾਲ ਤੁਹਾਡੇ ਵਾਸਤੇ ਕੁਆਲੀ ਦੇ ਰੂਪ ਦੇ ਵਿੱਚ ਤੁਹਾਨੂੰ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ। ਔਰ ਇਹ ਫਨਕਾਰ ਤੁਹਾਡੇ ਵਾਸਤੇ ਇਸ ਆਉਣ ਵਾਲੀ 16 ਤਰੀਕ ਨੂੰ ਮੈਰੀਅਟ ਹੋਟਲ ਦੇ ਵਿੱਚ ਆ ਰਿਹਾ। ਬਹੁਤ ਕਈ ਇਸ ਤਰ੍ਹਾਂ ਦੇ ਫਨਕਾਰ ਆ ਜਿਨ੍ਹਾਂ ਨੂੰ ਅਸੀਂ ਟੋਰਾਂਟੋ ਦੇ ਵਿੱਚ ਪੰਜਾਬੀ ਵਿਰਸਾ ਰੇਡੀਓ 'ਤੇ ਪੇਸ਼ ਕੀਤਾ ਹੈ, ਔਰ ਉਹਨਾਂ ਵਿੱਚੋਂ ਇੱਕ ਫਨਕਾਰ ਇਹ ਹੈ ਪਾਕਿਸਤਾਨ ਦੀ ਉਸ ਖੂਬਸੂਰਤ ਧਰਤੀ ਤੋਂ ਸਪੈਸ਼ਲ ਤੌਰ 'ਤੇ ਸਾਡੇ ਟੋਰਾਂਟੋ ਵਿੱਚ ਪਹੁੰਚੇ ਹੈ, ਔਰ ਅੱਜ ਸਾਡੇ ਪੰਜਾਬੀ ਵਿਰਸਾ ਰੇਡੀਓ ਦੇ ਸਟੂਡੀਓ ਦੇ ਮਹਿਮਾਨ ਬਣ ਕੇ ਆ ਰਹੇ ਹੈ, ਜਿੱਥੇ ਤੁਹਾਡੀਆਂ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਵਾਂਗੇ, ਨਾਲ ਮੇਰੇ ਬਹੁਤ ਪਿਆਰ ਵਾਲੇ ਵੀਰ ਆ ਵਸੀਮ ਸਾਹਿਬ, ਉਹ ਵੀ ਸਪੈਸ਼ਲ ਤੌਰ 'ਤੇ ਸਟੂਡੀਓ 'ਚ ਪਹੁੰਚ ਰਹੇ ਹੈ, ਔਰ ਇਸ ਦੇ ਨਾਲ ਹੈਦਰ ਭਾਈ ਵੀ ਰਸਤੇ 'ਚ ਹੀ ਹੈ, ਉਹ ਵੀ ਪਹੁੰਚ ਰਹੇ ਹੈ, ਔਰ ਇਹ ਸਾਰਾ ਦੇ ਸਾਰਾ ਜਿਹੜਾ ਗਰੁੱਪ ਹੈ ਤੁਹਾਡੇ ਵਾਸਤੇ ਪੂਰੇ ਬੈਂਡ ਦੇ ਨਾਲ ਪੂਰੇ ਆਰਕੈਸਟਰਾ ਨਾਲ ਇਸ ਆਉਣ ਵਾਲੀ 16 ਤਰੀਕ ਨੂੰ ਤੁਹਾਡੇ ਵਾਸਤੇ ਮੈਰੀਅਟ ਹੋਟਲ ਦੇ ਵਿੱਚ ਅਸੀਂ ਹਾਜ਼ਰੀ ਲਵਾ ਰਹੇ ਹਾਂ। ਪੂਰਾ ਬੈਂਡ ਤੁਹਾਡੇ ਵਾਸਤੇ ਪਾਕਿਸਤਾਨ ਤੋਂ ਆਇਆ ਹੈ, ਜਿਹੜੇ ਕੁਆਲੀਆਂ ਦੇ ਬਹੁਤ ਜ਼ਿਆਦਾ ਸ਼ੌਕੀਨ ਆ। ਮੈਂ ਅੱਗੇ ਵੀ ਕਹਿੰਦਾ ਹੁੰਦਾ ਇਹ ਜਿਹੜਾ ਨਾ ਮਿਊਜ਼ਿਕ ਹੁੰਦਾ ਇਹਦੇ ਵਿੱਚ ਤੁਸੀਂ ਰੱਬ ਨੂੰ ਵੀ ਪਾ ਸਕਦੇ ਆ, ਜਿਹੜਾ ਚੰਗਾ ਮਿਊਜ਼ਿਕ ਹੋਵੇ, ਜਿਹੜਾ ਮਿਊਜ਼ਿਕ ਤੁਹਾਡੇ ਦਿਮਾਗ ਨੂੰ ਥੋੜ੍ਹਾ ਜਿਹਾ ਸਕੂਨ ਦੇ ਸਕੇ, ਤੁਹਾਡੇ ਦਿਮਾਗ ਨੂੰ ਆਰਾਮ ਦੇ ਸਕੇ, ਕਿਉਂਕਿ ਆਪਾਂ ਇੱਥੇ ਤੁਹਾਨੂੰ ਪਤਾ ਕਿ ਇਸ ਜਿਹੜੇ ਵੈਸਟਰਨ ਮੁਲਕਾਂ 'ਚ ਰਹਿ ਰਹੇ ਹਾਂ, ਕਿੰਨੀ ਕੁ ਇੱਥੇ ਦੀ ਫਾਸਟ ਲਾਈਫ ਆਪਾਂ ਸਾਰਿਆਂ ਨੂੰ ਪਤਾ, ਔਰ ਅਸੀਂ ਕੰਮਾਂ ਕਰਨ ਤੋਂ ਬਿਨਾਂ ਨਹੀਂ ਰਹਿ ਸਕਦੇ, ਪਰ ਇੰਟਰਟੇਨਮੈਂਟ ਵੀ ਤੁਹਾਡੀ ਬਾਡੀ ਵਾਸਤੇ ਬੜਾ ਜ਼ਰੂਰੀ ਹੈ। ਜਿਹੜੇ ਸਾਡੇ ਕੈਨੇਡੀਅਨ ਬੋਰਨ ਆ ਇੱਥੋਂ ਦੇ, ਉਹਨਾਂ ਦੀਆਂ 3-4 ਵਕੇਸ਼ਨ ਸਾਲ 'ਚ ਲੈਂਦੇ ਆ, ਕਿਉਂ ਲੈਂਦੇ ਹੋ? ਇਹੀ ਰੀਜ਼ਨ ਹੁੰਦਾ ਕਿਉਂਕਿ ਆਪਣੇ ਆਪ ਨੂੰ ਉਹ ਫਰੈਸ਼ ਕਰ ਸਕਣ। ਜਿਸ ਵੇਲੇ ਉਹ ਫਿਰ ਫਰੈਸ਼ ਹੋ ਕੇ ਵਾਪਸ ਆਉਂਦੇ ਆ, ਕੰਮ ਦੇ ਵਿੱਚ ਜ਼ਿਆਦਾ ਦਿਲ ਲੱਗਦਾ। ਇੰਟਰਟੇਨਮੈਂਟ ਇੱਕ ਇੱਦਾਂ ਦਾ ਸਾਧਨ ਹੈ ਕਿ ਜਿਸ ਵੇਲੇ ਵੀ ਤੁਸੀਂ ਇਸ ਖੂਬਸੂਰਤ ਨਾਈਟ ਜਿਹੜੀ 16 ਤਰੀਕ ਨੂੰ ਹੋ ਰਹੀ ਹੈ ਤੁਹਾਡੇ ਵਾਸਤੇ, ਸਭ ਤੋਂ ਪਹਿਲਾਂ ਤਾਂ ਇਹ ਦੇਖੋ ਨਾ ਹੋ ਕਿੱਥੇ ਰਹੀ ਹੈ, ਮੈਰੀਅਟ ਹੋਟਲ ਦੇ ਵਿੱਚ ਹੋ ਰਹੀ ਹੈ। ਜਦੋਂ ਕਿਤੇ ਹੋਟਲ ਦਾ ਨਾਂ ਆਉਂਦਾ ਨਾ, ਤਾਂ ਉੱਥੇ ਅਗਲਾ ਸੋਚਦਾ ਵੀ ਕਿੰਨਾ ਕੁ ਮਹਿੰਗਾ ਹੋਟਲ ਬੁੱਕ ਕੀਤਾ ਹੋਣਾ, ਪਰ ਇਹ ਜਿਹੜਾ ਹੋਟਲ ਬੁੱਕ ਕੀਤਾ ਸਿਰਫ ਤੁਹਾਡੇ ਵਾਸਤੇ ਕੀਤਾ, ਮੈਂ ਆਪਣੇ ਪਿਆਰਿਆਂ ਵਾਸਤੇ ਕੀਤਾ, ਪੰਜਾਬੀ ਵਿਰਸਾ ਦੇ ਮਹਿਮਾਨਾਂ ਵਾਸਤੇ ਕੀਤਾ, ਪੰਜਾਬੀ ਵਿਰਸਾ ਦੇ ਪਰਿਵਾਰਾਂ ਵਾਸਤੇ ਕੀਤਾ। ਔਰ ਇਹ ਆਰਟਿਸਟ ਤੁਹਾਡੇ ਵਾਸਤੇ ਬਹੁਤ ਹੀ ਪਿਆਰਾ ਆਰਟਿਸਟ ਆ, ਉਮਰ ਭਾਵੇਂ ਛੋਟੀ ਹੈ ਪਰ ਕੱਦ ਬੜਾ ਵੱਡਾ ਗਾਉਣ ਦੇ ਵਿੱਚ। ਮੈਂ ਇੱਕ ਬੰਦੇ ਨੂੰ ਇਹਨਾਂ ਦੀ ਕੁਆਲੀ ਭੇਜੀ ਅਤੇ ਮੈਨੂੰ ਕਹਿੰਦਾ ਹਰਜੀਤ ਜੀ ਇਹ ਤਾਂ ਇੱਦਾਂ ਨਾ ਜਿਵੇਂ ਜਨਾਬ ਨੁਸਰਤ ਫਤਿਹ ਅਲੀ ਖਾਨ ਸਭ ਯੰਗ ਏਜ ਦੇ ਵਿੱਚ ਗਾ ਰਹੇ ਹੁੰਦੇ ਆ, ਏਡਾ ਵੱਡਾ ਇਹਨਾਂ ਨੂੰ ਮੁਕਾਮ ਦੇ ਦਿੱਤਾ ਗਿਆ, ਕੱਲ੍ਹ ਦੀ ਗੱਲ ਹੀ ਹਾਲੇ। ਅਤੇ ਜਿਸ ਵੇਲੇ ਉਹਨਾਂ ਨੇ ਇਹਨਾਂ ਨੂੰ ਸੁਣਿਆ ਅਤੇ ਕਹਿੰਦਾ ਹਰਜੀਤ ਜੀ ਅਸੀਂ ਤਾਂ ਪੂਰੇ ਪਰਿਵਾਰ ਦੇ ਨਾਲ ਆ ਰਹੇ ਹਾਂ, ਨੂਮਨ ਹੈਦਰ, ਕਈ ਵਾਰੀ ਨਾਮ ਇੱਦਾਂ ਦੇ ਹੁੰਦੇ ਕਈ ਵਾਰੀ ਸਾਡੇ ਪਾਕਿਸਤਾਨੀ ਵੀਰ ਕਈ ਵਾਰੀ ਪੰਜਾਬੀ ਨਾਂ ਨਹੀਂ ਲੈ ਸਕਦੇ, ਪਰ ਕੋਸ਼ਿਸ਼ ਕਰਾਂ। ਨੂਮਨ ਹੈਦਰ ਸਾਹਿਬ ਆਪਣੇ ਸਟੂਡੀਓ 'ਚ ਬੜੀ ਜਲਦੀ ਪਹੁੰਚ ਰਿਹਾ ਅਤੇ ਆਹ ਕੁਆਲੀ ਤੋਂ ਫਿਰ ਸੁਣਿਆ ਤਾਂ ਬਿਨਾਂ ਤਾਂ ਅਸੀਂ ਇਹਨਾਂ ਨੂੰ ਸਟੇਜ ਤੋਂ ਉੱਠਣ ਨਹੀਂ ਦੇਣਾ ਬਈ। ਕਿਹੜੀ ਕਿਹੜੀ ਮੈਂ ਕੁਆਲੀ ਦੀ ਤੁਹਾਡੀ ਤਾਰੀਫ ਕਰਾਂ, ਕਿਹੜੇ ਗੀਤਾਂ ਦੀ ਤੁਹਾਡੀ ਮੈਂ ਤਾਰੀਫ ਕਰਾਂ, ਜਿਸ ਗੀਤ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਓਏ ਢੋਲਣਾ। ਇਹ ਹੁੰਦੇ ਕਲਾਕਾਰ ਜਿਹੜੀ ਸੇਮ ਸੁਰ ਦੇ 'ਚ ਕੋਈ ਹੋਰ ਗੀਤ ਗਾਏ ਹੁੰਦੇ ਆ ਨਾ, ਉਹਦਾ ਫਿਰ ਮਿਊਜ਼ਿਕ ਲਾ ਕੇ ਫਿਰ ਉਸੇ ਲਹਿ ਦੇ ਵਿੱਚ ਹੀ ਆ ਜਾਂਦੇ ਆ।
ਅੱਛਾ ਵੀ ਇਹ ਕਿਸੇ ਨੂੰ ਪਤਾ ਕਿਹੜੀ ਮਿਊਜ਼ਿਕ ਕਿਹੜੇ ਗਾਣੇ ਦਾ ਟਿਊਨ ਆ ਕਿਸੇ ਨੂੰ ਪਤਾ? ਚਲੋ ਨਾਲੇ ਤੁਹਾਡੇ ਨਾਲ ਫਤਿਹ ਸਾਂਝੀ ਹੋ ਜੂਗੀ, ਨਾਲ ਤੁਹਾਡੇ ਨਾਲ ਸਲਾਮ ਹੋ ਜਾਏਗੀ ਸਵੇਰੇ ਸਵੇਰੇ 905-673-3337। ਮੇਰਾ ਖਿਆਲ ਸ਼ਾਇਦ ਤੁਹਾਨੂੰ ਪਤਾ ਲੱਗ ਜਾਵੇ ਕਿਹੜੇ ਗਾਣੇ ਦਾ ਟਿਊਨ ਕਿਹੜੇ ਦੀ ਹੈ। ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 905-673-3337। ਪੰਜਾਬੀ ਵਿਰਸਾ ਦਾ ਵਨ ਐਂਡ ਓਨਲੀ ਸਿੰਘ ਹਰਜੀਤ ਸ਼ੋਅ।

0: ਮੇਰਾ ਖਿਆਲ ਤਾਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਇਹ ਕਿਹੜੇ ਗੀਤ ਦਾ ਮਿਊਜ਼ਿਕ ਹੈ। ਹੈਲੋ,
1: ਸਤਿ ਸ਼੍ਰੀ ਅਕਾਲ ਜੀ, ਮਨੋਜ ਤੋਂ ਬੋਲਦਾ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਯਾਰ? ਰੌਣਕ ਮੇਲਾ ਤਾਂ ਆਪਾਂ ਰੋਜ਼ ਹੀ ਲਾਈਦਾ, ਪਤਾ ਕਿਹੜਾ ਗਾਣਾ ਹੈ ਤੁਹਾਨੂੰ?
1: ਡੇਲੀ ਡੇਲੀ ਵਧੀਆ ਵਧੀਆ ਤੁਹਾਡੇ ਨਾ ਆਪਣਾ ਪਿਓ ਜਾਦੇ ਆ।
0: ਕੀ ਜਾਦੇ ਆ?
1: ਪਿਓ ਪਿਆਰ ਜਾਦੇ ਆ।
0: ਅੱਛਾ, ਪਿਆਰ ਜਾਦਾ ਹੈ, ਮੈਂ ਬੰਦਾ ਹੀ ਪਿਆਰ ਵਾਲਾ, ਕੀ ਕਰਾਂ।
1: ਸਹੀ ਹੈ, ਵਧੀਆ ਵਧੀਆ ਬਾਈ, ਚਾਹੀਦਾ ਵੀ ਦੱਸਾਂ।
0: ਅੱਛਾ, ਇਹ ਗਾਣਾ ਦੱਸੋ ਕਿਹੜਾ ਜਿਹੜਾ ਸੁਣ ਰਹੇ ਤੁਸੀਂ ਪਿੱਛੇ, ਪਤਾ ਤੁਹਾਨੂੰ?
1: ਇਹ ਬਾਈ ਇਹ ਪਾਕਿਸਤਾਨ ਸਿੰਗਰ ਆ, ਮੇਰੇ ਇਹਦਾ ਪਤਾ ਵੀ ਥੋੜੇ
0: ਕਿਹੜਾ ਸ਼ਾਇਦ ਕਿਸੇ ਨੂੰ ਪਤਾ ਲੱਗ ਸਕੇ। 905673337

0: ਲਓ ਜੀ 905-673-3337 ਔਰ ਪੰਜਾਬੀ ਵਿਰਸਾ ਨੈਕਸਟ ਕਾਲ ਹੈਲੋ ਉਹ ਕੱਟੀ ਗਈ ਕਾਲ ਕੋਈ ਗੱਲ ਦੁਬਾਰਾ ਕਰ ਲਿਓ ਕਾਲ ETN ਟਰੈਵਲ ਵੱਲੋਂ ਵੀ ਅਸੀਂ ਪ੍ਰੋਗਰਾਮ ਸਪਾਂਸਰ ਕਰ ਰਹੇ ਹਾਂ ਔਰ ETN ਟਰੈਵਲ ਦੇ ਤੁਸੀਂ ਇੰਡੀਆ ਜਾ ਰਹੇ ਹੋ ਪਾਕਿਸਤਾਨ ਜਾ ਰਹੇ ਹੋ ਟਿਕਟਾਂ ਲੈਣੀਆਂ ਸਸਤੀ ਕੀਮਤ ਦੇ ਵਿੱਚ ਤੇ ਤੁਹਾਡੇ ਵਾਸਤੇ ਇਹ ਨੰਬਰ ਹਾਜ਼ਰ ਹੈ ETN ਟਰੈਵਲ ਵਾਲਿਆਂ ਦਾ ਸੰਜੇ ਕੁਮਾਰ ਜੀ ਅਰੋੜਾ ਸਾਹਿਬ ਨੂੰ ਤੁਸੀਂ ਕਾਲ ਕਰਨੀ ਹੈ ਪਿਛਲੇ ਹਫਤੇ ਵੀ ਤੁਸੀਂ ਬਹੁਤ ਜ਼ਿਆਦਾ ਉਹਨਾਂ ਨੂੰ ਟਿਕਟਾਂ ਲੈ ਲਈਆਂ ਥੋੜੀਆਂ ਟਿਕਟਾਂ ਆਈਆਂ ਸੀ ਸਪੈਸ਼ਲ ਕੀਮਤ 'ਚ 905-463-1301 ਤੇ ਕਾਲ ਕੀਤੀ ਜਾ ਸਕਦੀ ਹੈ 905-463-1301 ਤੇ ਕਾਲ ਵੀ ਕੀਤੀ ਜਾ ਸਕਦੀ ਹੈ ਇਸ ਨੰਬਰ 'ਤੇ ਤੁਸੀਂ ਕਾਲ ਵੀ ਕਰ ਸਕਦੇ ਹਾਂ ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋ ਲਓ ਜੀ ਅਗਲੀ ਕਾਲ ਹੈਲੋ
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਸਰ
1: ਅਜੀਤ ਜੀ ਇਹ ਗਾਣਾ ਹੈਗਾ ਤੇਰੇ ਸੰਗ ਪਿਆਰ ਮੈਂ ਨਹੀਂ ਤੋੜਨਾ
0: ਅੱਛਾ ਬਈ ਵਾਹ ਬਈ ਵਾਹ ਤੁਸੀਂ ਲੱਭ ਹੀ ਲਿਆ ਫਿਰ
1: ਹਾਂਜੀ ਹਾਂਜੀ ਬੜੀ ਅੱਛਾ ਮਿਊਜ਼ਿਕ ਹੈ
0: ਇਹ ਮਿਊਜ਼ਿਕ ਅੱਛਾ ਨਹੀਂ ਇਹ ਬੰਦਾ ਵੀ ਬੜਾ ਅੱਛਾ ਬੰਦੇ ਨੇ ਵੀ ਜ਼ਿੰਦਗੀ ਲਾਤੀ ਬੜਾ ਇਹ ਭਾਵੇਂ ਛੋਟੀ ਉਮਰ ਆ ਪਰ ਐਸਾ ਕਮਾਲ ਦਾ ਇਹ ਫਨਕਾਰ ਹੈ ਸਾਡੇ ਟੋਰਾਂਟੋ ਸ਼ਹਿਰ ਦੇ ਵਿੱਚ ਇਹ ਪਹੁੰਚ ਗਿਆ ਫਨਕਾਰ ਇਸ ਵੇਲੇ ਸਟੂਡੀਓ ਦੇ ਰਸਤੇ ਦੇ ਵਿੱਚ ਆ ਬੜੀ ਜਲਦੀ ਤੁਹਾਡੇ ਅਸੀਂ ਰੂਬਰੂ ਵੀ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਕਿ ਮੈਂ ਮਿਊਜ਼ਿਕ ਦਾ ਖੁਦ ਦੀਵਾਨਾ ਬੰਦਾ ਜਦੋਂ ਕੋਈ ਮੈਨੂੰ ਅੱਛਾ ਮਿਊਜ਼ਿਕ ਸੁਣਨ ਨੂੰ ਮਿਲੇ ਤੇ ਡੈਫੀਨੇਟਲੀ ਮੈਂ ਉਸ ਦੀ ਅਪਰੇਜ਼ ਬਹੁਤ ਜ਼ਿਆਦਾ ਕਰਦਾ ਔਰ ਐਸੇ ਫਨਕਾਰ ਐਸੇ ਕਲਾਕਾਰ ਦੇਖੋ ਜ਼ਿੰਦਗੀ ਦੇ ਵਿੱਚ ਨਾ ਅਸੀਂ ਲੋਕ ਫਿਰ ਗੱਲਾਂ ਕਰਦੇ ਹੁੰਦੇ ਯਾਰ ਉਹ ਮਿਊਜ਼ਿਕ ਇੱਦਾਂ ਦਾ ਗਾਇਆ ਆਪਣੇ ਪਰਿਵਾਰ ਦੇ ਸੁਣਨ ਵਾਲਾ ਮਿਊਜ਼ਿਕ ਨਹੀਂ ਜੇ ਤਾਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਕੁਛ ਗਲਤ ਗਾਇਆ ਜੇ ਤਾਂ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਉਹ ਗਾਇਆ ਜਿਹੜਾ ਕਿ ਅਸੀਂ ਆਪਣੇ ਪਰਿਵਾਰਾਂ ਵਿੱਚ ਨਹੀਂ ਸੁਣ ਸਕਦੇ ਤੇ ਕੋਈ ਲੋੜ ਨਹੀਂ ਆਉਣ ਦੀ ਘਰੇ ਬੈਠੋ ਆਰਾਮ ਦੇ ਨਾਲ ਦਾਰੂ ਦੂਰੂ ਪੀਓ ਪੈਗ ਸ਼ੈਗ ਬਣਾਓ ਵਧੀਆ ਨਾਲ ਮੁਰਗੇ ਸ਼ੁਰਗੇ ਬਣਾਓ ਠੀਕ ਹੈ ਜੇ ਤੁਹਾਨੂੰ ਲੱਗਦਾ ਕਿ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਚੰਗਾ ਗਾਇਆ ਅੱਜ ਕਰੋੜਾਂ ਲੋਕ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀਆਂ ਕਵਾਲੀਆਂ ਗਾ ਰਹੇ ਆ ਤੇ ਆਪਣੇ ਘਰ ਦੀ ਰੋਟੀ ਰੋਜ਼ੀ ਬਣਾ ਰਹੇ ਆ ਇਹ ਹੰਸ ਭਾਈ ਦਾ ਗੀਤ ਸੀ ਇੱਕ ਉਹ ਵੀ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਮਿਊਜ਼ਿਕ ਦਿੱਤਾ ਸੀ ਉਹਨਾਂ ਦਾ ਮੈਂ ਪੁੱਛਿਆ ਵੀ ਸੀ ਭਾਅ ਜੀ ਨੂੰ ਜਦੋਂ ਸਟੂਡੀਓ ਬੈਠ ਆਏ ਸੀ ਇੱਥੇ ਖਾਲੀ ਦਿਲ ਨਹੀਂ ਹੈ ਜਾਨ ਵੀ ਹੈ ਮੰਗਦਾ ਤੇ ਇਸ਼ਕ ਦੀ ਗਲੀ ਵਿੱਚੋਂ ਹਰਜੀਤ ਜੀ ਫਿਰ ਕੋਈ ਕੋਈ ਲੰਘਦਾ ਉਹ ਵੀ ਗੀਤ ਭਾਅ ਜੀ ਨੂੰ ਕਹਾਂਗੇ ਉੱਥੇ ਸੁਣਾਉਣਗੇ ਔਰ ਤੁਹਾਡੇ ਨਾਲ ਬੜੀ ਜਲਦੀ ਅਸੀਂ ਰੂਬਰੂ ਕਰ ਰਹੇ ਹਾਂ ਔਰ ਇੱਕ ਨੰਬਰ ਮੈਂ ਤੁਹਾਨੂੰ ਉਨੀ ਦੇਰ ਤੱਕ ਹੋਰ ਦੇ ਦਿੰਦਾ ਕਿਉਂਕਿ ਜਿਸ ਵੇਲੇ ਫਿਰ ਆ ਗਏ ਫਿਰ ਆਪਾਂ ਵਿੱਚ ਕੋਈ ਗੱਲਬਾਤ ਹੋਰ ਨਹੀਂ ਕਰਨੀ ਸਿੱਧੀਆਂ ਗੱਲਾਂ ਬਾਤਾਂ ਕਰਾਂਗੇ ਬ੍ਰੀਜ਼ ਡਕਟ ਕਲੀਨਿੰਗ ਵੱਲੋਂ ਵੀ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ 905-333-8900 ਤੇ ਕਾਲ ਕੀਤੀ ਜਾ ਸਕਦੀ ਹੈ ਬ੍ਰੀਜ਼ ਡਕਟ ਕਲੀਨਿੰਗ ਵੱਲੋਂ ਤੁਸੀਂ ਕਾਲ ਕਰ ਲਿਓ $149 ਦੇ ਵਿੱਚ ਤੁਹਾਡੇ ਘਰਾਂ ਦੀ ਡਕਟ ਕਲੀਨਿੰਗ ਕੀਤੀ ਜਾ ਰਹੀ ਹੈ ਕੈਮਰੇ ਨਾਲ ਦਿਖਾਉਣਗੇ ਪਹਿਲਾਂ ਤੇ ਬਾਅਦ ਦੇ ਵਿੱਚ ਫਰਨਸ ਕਲੀਨ ਹੋਏਗੀ ਤੁਹਾਡੇ ਵੈਂਟ ਸਾਰੇ ਕਲੀਨ ਹੋਣਗੇ $149 ਦੇ ਵਿੱਚ 905-330-8900 ਦੇ ਕਾਲ ਵੀ ਕੀਤੀ ਜਾ ਸਕਦੀ ਹੈ ਇੱਕ ਕਵਾਲੀ ਗੀਤ ਕਹਿ ਲਓ ਕਵਾਲੀ ਕਹਿ ਲਓ ਜਨਾਬ ਨੁਸਰਤ ਸਾਹਿਬ ਨੇ ਗਾਇਆ ਸੀ ਔਰ ਮੈਂ ਔਰ ਗੀਤ ਮੈਨੂੰ ਬੜਾ ਪਸੰਦ ਹੈ ਪਰ ਜਿਹੜਾ ਉਹਦਾ ਸ਼ੇਰ ਆ ਨਾ ਸਭ ਤੋਂ ਅਗਲਾ ਉਹ ਤਾਂ ਮੇਰੀ ਸੱਚੀ ਕਮਾਲ ਦਾ ਸ਼ੇਰ ਹੀ ਹੈ ਸੁਣ ਚਰਖੇ ਦੀ ਮਿੱਠੀ ਮਿੱਠੀ ਘੂ ਕਮਾਈ ਆਵੇ ਮੈਨੂੰ ਯਾਦ ਆਉਂਦਾ ਕੈਸੀ ਆਵਾਜ਼ ਹੈ ਕੈਸੀ ਆਵਾਜ਼ ਦੇ ਵਿੱਚ ਦਰਦ ਹੈ ਕੈਸੀ ਆਵਾਜ਼ ਵਿੱਚ ਮਿਠਾਸ ਹੈ ਔਰ ਇਹ ਆਵਾਜ਼ ਬੜੀ ਜਲਦੀ ਸਟੂਡੀਓ 'ਚ ਪਹੁੰਚ ਰਹੀ ਹੈ

ਕੁੜੀ ਪਿਆਰ ਦੇ ਨਾਲ ਨਾ ਆਪਣੇ ਮਹਿਬੂਬ ਨੂੰ ਯਾਦ ਕਰ ਰਹੀ ਹੈ, ਨਹੀਂ ਆਉਣਾ ਮੇਰੇ ਦਿਲ ਵਰ ਮਾਹੀ, ਤੇ ਕਹਿੰਦਾ ਚੁੱਪ ਕਰ ਝੂਠਿਆ ਕਾਵਾਂ, ਤੇ ਜੇ ਤੈਨੂੰ ਕਹਿੰਦਾ ਮੈਂ ਖਬਰ ਦੇ ਦੇਂਗੇ ਨਾ ਉਹਦੀ ਆਉਣ ਦੀ, ਤੈਨੂੰ ਮੈਂ ਮਿੱਠੀਆਂ ਮਿੱਠੀਆਂ ਫਿਰ ਕਹਿੰਦੇ ਚੂਰੀਆਂ ਵੀ ਹੋਊਗੀ। ਸੁਣਿਓ ਧਿਆਨ ਦੇ ਨਾਲ ਜਰਾ,

0: ਥੋੜੀ ਜਿਹਾ ਟਿਕਟਾਂ ਮੇਰੇ ਕੋਲ ਸਿਰਫ ਰਹਿ ਗਈਆਂ ਹੋਰ ਔਰ ਆਲਮੋਸਟ ਮੈਨੂੰ ਲੱਗਦਾ ਕਿ ਇਸ ਫਰਾਈਡੇ ਤੱਕ ਅਸੀਂ ਕਹਿ ਦਾਂਗੇ ਸਾਡੇ ਕੋਲ ਟਿਕਟ ਨਹੀਂ ਹੈ ਹੋਰ ਕਿਉਂਕਿ ਐਸੇ ਖੂਬਸੂਰਤ ਫਨਕਾਰ ਜ਼ਿੰਦਗੀ ਦੇ ਵਿੱਚ ਕਹਿੰਦੇ ਹੁੰਦੇ ਨਾ ਕਦੀ ਕਦੀ ਆਉਂਦੇ ਹੁੰਦੇ ਆ ਇਹੋ ਜਿਹੇ ਪਿਆਰ ਵਾਲੇ ਫਨਕਾਰ ਜਿਵੇਂ ਆਪਾਂ ਹਰ ਵੇਲੇ ਜਨਾਬ ਨੁਸਰਤ ਸਾਹਿਬ ਨੂੰ ਯਾਦ ਕਰਦੇ ਹਾਂ ਹਰ ਵੇਲੇ ਆਪਾਂ ਉਸ ਰੱਬੀ ਰੂਹ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੇ ਗੀਤਾਂ ਦੀਆਂ ਵਨਗੀਆਂ ਜਿਨ੍ਹਾਂ ਦੇ ਗੀਤਾਂ ਦੇ ਉਹ ਮਿੱਠੇ ਮਿੱਠੇ ਬੋਲ ਜਿਹੜੀਆਂ ਕੰਪੋਜੀਸ਼ਨਸ ਜਨਾਬ ਨੁਸਰਤ ਸਾਹਿਬ ਬਣਾ ਗਏ ਅਤੇ ਅੱਜ ਫਿਰ ਉਹਨਾਂ ਗੀਤਾਂ ਨੂੰ ਉਹਨਾਂ ਦੀਆਂ ਯਾਦਾਂ ਨੂੰ ਉਹਨਾਂ ਦੇ ਪਿਆਰੀਆਂ ਵਨਗੀਆਂ ਨੂੰ ਕੁਛ ਕਲਾਕਾਰ ਜਿਹੜੇ ਕਿ ਚੰਗਾ ਗਾਉਂਦੇ ਆ ਉਹਨਾਂ ਵਿੱਚੋਂ ਸਾਡੇ ਹੈਦਰ ਸਾਹਿਬ ਹੀ ਆ ਗਏ ਹੈਦਰ ਸਾਹਿਬ ਕਿਆ ਹਾਲ ਚਾਲ ਹੈ ਸਭ ਤੋਂ ਪਹਿਲੇ ਵੈਲਕਮ ਮਾਈਕ ਕਰੋ ਥੋੜ੍ਹਾ ਸਾ ਉੱਪਰ
1: ਸਤਿ ਸ਼੍ਰੀ ਅਕਾਲ ਸਲਾਮ ਨਮਸਤੇ
0: ਮੇਰੇ ਕੋਲ ਨਾਮ ਥੋੜ੍ਹਾ ਲੈਣੇ ਮੈਂ ਮੁਸ਼ਕਲ ਆ ਰਹੀ ਹੈ ਪੂਰਾ ਨਾਮ ਲਓ ਇਨਕਾ ਜ਼ਰਾ ਪਹਿਲੇ ਸਭ ਤੋਂ ਪਹਿਲੇ
1: ਨੁਮਾਨ
0: ਹਾਂ ਨੁਮਾਨ ਹੁਣ ਮੇਰੇ ਨਾਲ ਚੜ ਗਿਆ ਬਸ ਨਾਂ ਨਾ ਨੁਮਾਨ ਹੈਦਰ ਸਾਹਿਬ ਸਟੂਡੀਓ ਚ ਵਿਦ ਇਨ ਨੈਕਸਟ 2-3 ਮਿੰਟਾਂ ਚ ਪਹੁੰਚ ਰਹੇ ਆ ਔਰ ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ ਮਾਇਆ ਵੀ ਮੈਨੂੰ ਯਾਦ ਆਉਂਦਾ ਹੈ ਕੈਸੇ ਚਰਖੇ ਨਾਲ ਗੱਲਾਂ ਕਰ ਰਹੀ ਹੈ ਚਰਖੇ ਦੀ ਘੂਕ ਦੇ ਨਾਲ ਗੱਲਾਂ ਕਰ ਰਹੀ ਹੈ ਔਰ ਨਾਲੇ ਮਾਈ ਨੂੰ ਯਾਦ ਕਰ ਰਹੀ ਹੈ ਨਾਲੇ ਫਿਰ ਚਰਖਾ ਬੁਣੀ ਜਾ ਰਹੀ ਹੈ ਵਾਹ ਬਈ ਵਾਹ

ਮੈਂ ਕਵਾਲੀਆਂ ਦੀ ਤਾਰੀਫ ਕਰਾਂ, ਕਿਹੜੇ ਕਿਹੜੇ ਗੀਤਾਂ ਦੀ ਮੈਂ ਤਾਰੀਫ ਕਰਾਂ, ਐਸੇ ਗੀਤ, ਐਸੀਆਂ ਕਵਾਲੀਆਂ, ਐਸੀ ਆਵਾਜ਼ ਦੇ ਨਾਲ ਰੰਗਿਆ ਪ੍ਰੋਗਰਾਮ ਹੋਏਗਾ ਇਸ ਆਉਣ ਵਾਲੇ ਜਿਹੜਾ ਫਰਾਈਡੇ 16 ਤਰੀਕ ਬਣਦੀ ਹੈ ਮੈਰੀਅਟ ਹੋਟਲ ਦੇ ਵਿੱਚ। ਨਾਲ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸ ਦੇਣਾ, ਇਸ ਦੇ ਵਿੱਚ ਗਰਮਾ ਗਰਮ ਤੁਹਾਡੇ ਵਾਸਤੇ ਪਹਿਲਾਂ ਸਨੈਕਸ ਹੋਣਗੇ, ਵੈਜ ਨੌਨ ਵੈਜ ਸਨੈਕਸ ਤੁਹਾਨੂੰ ਪਰੋਸੇ ਜਾਣਗੇ, ਔਰ ਫਿਰ ਤੁਹਾਡੇ ਵਾਸਤੇ ਡਰਿੰਕਸ ਹੋਣਗੀਆਂ ਸਾਰੀਆਂ ਪ੍ਰੀਮੀਅਮ ਡਰਿੰਕਸ। ਹੁਣ ਤੁਸੀਂ ਪ੍ਰੀਮੀਅਮ ਡਰਿੰਕਸ ਵਿੱਚ ਸਾਰੀਆਂ ਸਮਝ ਜਾਂਦੇ ਹਾਂ ਕਿਹੜੀਆਂ ਡਰਿੰਕਸ ਆਉਂਦੀਆਂ, ਠੀਕ ਹੈ ਨਾ। ਅਤੇ ਫਿਰ ਨਾਲ ਹੀ ਨਾਲ ਤੁਹਾਡੇ ਵਾਸਤੇ ਲਜ਼ੀਜ਼ ਫੂਡ ਦੇ ਨਾਲ ਤੁਹਾਨੂੰ ਡਿਨਰ ਵੀ ਕਰਾਇਆ ਜਾਏਗਾ, ਵੈਜ ਨੌਨ ਵੈਜ ਤੁਹਾਡੇ ਵਾਸਤੇ ਡਿਨਰ ਵੀ ਹੋਏਗਾ 16 ਅਕਤੂਬਰ ਨੂੰ। ਜੇ ਇਸ ਫਨਕਾਰ ਨੂੰ ਤੁਸੀਂ ਸੁਣਨਾ ਹੈ, ਜਿਹੜੇ ਹੀਰੋ ਲੋਕ ਹੁੰਦੇ ਆ ਉਹਨਾਂ ਨੂੰ ਜ਼ਰੂਰ ਸੁਣਿਆ ਕਰੋ।

0: ਯਾਦਾਂ ਦਾ ਪੰਗਾ ਬਾਈ ਹੁਣ ਕਿੱਥੋਂ ਲੈ ਆਈਏ, ਯਾਦਾਂ ਦੇ ਸਹਾਰੇ ਦਿਨ ਕੱਟਣੇ ਪੈਣੇ ਆ। ਹੈਲੋ ਵਕਾਰ ਖਾਨ ਸਾਹਿਬ, ਕੀ ਹਾਲ ਹੈ
1: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
1: ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ
0: ਜੀ। ਜੀ,
1: ਰੋਜਰ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ
0: ਜੀ। ਜੀ,
1: ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ।
0: ਤੁਹਾਡਾ
1: ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ
0: ਜੀ। ਜੀ,
1: ਨੰਬਰ ਅਗੇਨ 6478648000,
0: 6478000। ਨੰਬਰ ਇੱਕ ਵਾਰ ਵਕਾਰ ਖਾਨ ਸਾਹਿਬ ਜੀ ਪਲੀਜ਼ ਦੁਬਾਰਾ ਦੇ ਦੇ ਆਪ।
1: ਜੀ ਸਰ, ਨੰਬਰ ਹੈ 6478648000, 6478648000।
0: ਥੈਂਕ ਯੂ।

0: ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇ। ਸੁਲਤਾਨ ਜੀ ਕੀ ਹਾਲ ਚਾਲ ਹੈ ਸਰ?
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ। ਸੁਲਤਾਨ ਜੀ, ਬ੍ਰੈਂਪਟਨ ਟੀਵੀ ਅਪਲਾਇੰਸ ਦੇ ਕੀ ਇਸ ਚੜ੍ਹਦੇ ਵੀਕ ਦੇ ਵਿੱਚ ਤੁਸੀਂ ਲੈ ਕੇ ਆਏ ਹੋ ਸਰ?
1: ਜੀ ਬਿਲਕੁਲ, ਸਾਡੇ ਕੋਲ ਵਾਸ਼ਰ ਐਂਡ ਡਰਾਇਰ ਆਏ ਆ ਜੀ, ਲੇਟੈਸਟ ਵਾਸ਼ਰ ਐਂਡ ਡਰਾਇਰ, ਜਿਹੜੇ ਕਿ $600-$800 ਡਿਸਕਾਊਂਟਡ ਪ੍ਰਾਈਸ ਤੇ ਹੈ। ਜਿਹੜੇ ਵੀ ਕਸਟਮਰ ਲੈਣਾ ਚਾਹੁੰਦੇ ਆ ਜੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਇਹ $2000 ਵਾਲਾ ਵਾਸ਼ਰ ਐਂਡ ਡਰਾਇਰ ਹੈ। ਟੈਰਿਫ ਲੱਗੀ ਪ੍ਰਾਈਸ ਇਹਦੀ $2600 ਬਣਦੀ ਹੈ, ਪਰ ਸਟਿਲ ਅਸੀਂ $1799 ਦਾ ਆਪਣੇ ਕਸਟਮਰ ਨੂੰ ਆਫਰ ਕਰ ਰਹੇ ਹਾਂ। ਪਲੈਟੀਨਮ ਸੀਰੀਜ਼ ਚ ਪਲੈਟੀਨਮ ਕਲਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ ਜੀ। ਜਿਹੜੇ ਕਸਟਮਰ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2200 ਵਾਲਾ $1499 ਦਾ ਲੈ ਕੇ $700 ਦੀ ਸੇਵਿੰਗ ਸਟੈਕੇਬਲ ਵਾਸ਼ਰ ਐਂਡ ਡਰਾਇਰ ਤੇ ਕੀਤੀ ਜਾ ਸਕਦੀ ਹੈ ਜੀ। ਤੇ ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ ਆਲਰੇਡੀ $1099 ਦਾ ਪੇਅਰ ਅਸੀਂ ਦੇ ਰਹੇ ਹਾਂ। ਵਾਸ਼ਰ ਡਰਾਇਰ ਦੋਨੋਂ $1099 ਚ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਮਿਲਣਗੇ। 905-450-2828 ਨੰਬਰ ਹੈ, ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ। ਫਰਿੱਜ ਸਟੋਵ ਡਿਸ਼ ਵਾਸ਼ਰ 3-ਪੀਸ ਕਿਚਨ ਬੰਡਲ ਫੁੱਲ ਸਾਈਜ਼ 36-ਇੰਚ ਵਾਈਡ ਫਰੈਂਚ ਡੋਰ ਫਰਿੱਜ ਸਮੂਥ ਟੋਪ ਇਲੈਕਟ੍ਰਿਕ ਸਟੋਵ ਤੇ ਟੋਲ ਟੱਪ ਦੀ ਡਿਸ਼ ਵਾਸ਼ਰ $29.99 ਦਾ 3-ਪੀਸ ਕਿਚਨ ਬੰਡਲ ਲੈ ਕੇ $2000 ਸੇਵ ਕੀਤਾ ਜਾ ਸਕਦਾ। ਤੇ ਜਿਹੜੇ ਕਸਟਮਰ ਟੀਵੀ ਸੈਕਸ਼ਨ ਚ 75-ਇੰਚ ਜਾਂ 85-ਇੰਚ ਬਿਗ ਸਕਰੀਨ ਟੀਵੀ ਦੇਖ ਰਹੇ ਆ, 75-ਇੰਚ $799 ਦਾ ਤੇ 85-ਇੰਚ $1199 ਦਾ ਸੈਮਸੰਗ ਦੇ ਟੀਵੀ ਅਵੇਲੇਬਲ ਹੈ। ਰਾਈਟ ਵੇ ਪਿਕਅਪ ਕਰਨਾ ਤੇ ਪਿਕਅਪ ਕਰ ਲਓ, 6 ਮਹੀਨੇ ਚ ਪੇ ਕਰੋਗੇ, ਫ੍ਰੀ ਹੋਮ ਡਿਲੀਵਰੀ ਹੈ ਜੀ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਇੰਸ ਡੋਟ ਕੋਮ ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ, ਇਹ ਨੰਬਰ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰੈਲੇਟਿਵ ਨੂੰ। ਉਹਨਾਂ ਨੇ 32-ਇੰਚ ਤੋਂ ਲੱਗ ਕੇ 98-ਇੰਚ ਤੱਕ ਐਨੀ ਸਾਈਜ਼ ਆਫ ਟੀਵੀ ਲੈਣਾ ਹੋਵੇ, ਵਾਸ਼ਰ ਐਂਡ ਡਰਾਇਰ, ਟੋਪ ਲੋਡ ਵਾਸ਼ਰ ਐਂਡ ਡਰਾਇਰ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਾਂ ਕਿਚਨ ਦੇ ਹੋਮ ਅਪਲਾਇੰਸਿਸ ਫਰਿੱਜ ਸਟੋਵ ਡਿਸ਼ ਵਾਸ਼ਰ ਤੇ ਬਿਗ ਸੇਵਿੰਗਸ ਕੀਤੀਆਂ ਜਾ ਸਕਦੀਆਂ ਜੀ। 905-450-2828 905-450-2828 ਜੀ।
0: ਸੁਲਤਾਨ ਜੀ ਨੰਬਰ ਇੱਕ ਵਾਰੀ ਦੁਬਾਰਾ ਦੇ ਦਿਓ ਪਲੀਜ਼।
1: 905-450-2828 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਸਰ। ਔਰ ਮੋਰਗੇ ਕਰਵਾਉਣ ਲਈ ਅਸੀਂ ਪਰਮਜੀਤ ਸਿੰਘ ਵਾਲਾ ਤੁਹਾਨੂੰ ਨਾਮ ਦਿੰਦੇ ਹੁੰਦੇ ਹਾਂ, ਤੁਹਾਡੀਆਂ ਮੋਰਗੇ ਨਹੀਂ ਹੋ ਰਹੀਆਂ, ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕੀਤੀ ਜਾ ਸਕਦੀ ਹੈ 416-804-2015 ਦੇ ਤੁਸੀਂ ਕਾਲ ਵੀ ਕਰ ਸਕਦੇ ਆ ਪਰਮਜੀਤ ਸਿੰਘ ਵਾਲਾ ਨੂੰ। ਇੱਕ ਗੱਲ ਹੋਰ ਬੜੀ ਜ਼ਰੂਰੀ ਹੈ, ਕਈ ਵਾਰੀ ਨਾ ਬਜ਼ੁਰਗਾਂ ਨੂੰ ਬੈਕ ਪੇਨ ਹੁੰਦੀ ਹੈ, ਕਈ ਵਾਰੀ ਕੁਛ ਇਸ ਤਰ੍ਹਾਂ ਦੇ ਇਸ਼ੂ ਆ ਜਾਂਦੇ ਆ ਜਿਹੜੇ ਕਿ ਆਪਾਂ ਕਦੇ ਠੀਕ ਨਹੀਂ ਹੁੰਦੇ। ਅਸੀਂ ਕਈ ਵਾਰੀ ਸੋਚਦੇ ਹੁੰਦੇ ਹਾਂ ਯਾਰ ਕੋਈ ਸਿਆਣੇ ਬੰਦੇ ਹੁੰਦੇ ਸਾਨੂੰ ਮਿਲਦੇ, ਸਿਆਣੇ ਬੰਦਿਆਂ ਕੋਲ ਅਸੀਂ ਮਰਾ ਲੈਂਦੇ, ਬਜ਼ੁਰਗਾਂ ਨੂੰ ਪਤਾ ਹੁੰਦਾ। ਪਰ ਕੈਸੀ ਕਮਾਲ ਦੀ ਗੱਲ ਇਹ ਹੁੰਦੀ ਹੈ ਕਿ ਬਹੁਤ ਹੀ ਇੱਕ ਐਕਸਪਰਟਸ ਸਾਡੇ ਟੋਰਾਂਟੋ ਬ੍ਰੈਂਪਟਨ ਦੇ ਵਿੱਚ ਆਏ ਆ, ਸਟੀਲਜ਼ ਐਂਡ ਕਹਿ ਸਕਦੇ ਹਾਂ ਟੋਰਮੋ ਦੇ ਏਰੀਆ ਦੇ ਵਿੱਚ, ਔਰ ਇਹ ਐਸੀ ਮਸਾਜ ਕਰਦੇ ਆ ਕਿ ਸਿਰਫ ਤੁਹਾਨੂੰ ਨਾ ਪੂਰਾ ਹੱਥ ਵੀ ਨਹੀਂ ਲਾਉਂਦੇ, ਦੂਰੋਂ ਦੇਖ ਕੇ ਥੋੜ੍ਹੀ ਜਿਹੀ ਇੱਕ ਉਂਗਲ ਜੀ ਲਾ ਕੇ ਪਤਾ ਲੱਗ ਜਾਂਦਾ ਵੀ ਕਿਹੜੀ ਨਾੜੀ ਤੋਂ ਅੰਦਰੋਂ ਕੀ ਪ੍ਰੋਬਲਮ ਆ, ਉਹ ਤੁਹਾਡਾ ਇਲਾਜ ਕਰ ਦਿੰਦੇ ਆ ਮਸਾਜ ਦੇ ਜ਼ਰੀਏ। ਇਹ ਇਹਨਾਂ ਦਾ ਫੈਮਿਲੀ ਦਾ ਕੰਮ ਹੈ, ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ, ਔਰ ਤੁਸੀਂ ਇਹਨਾਂ ਦੇ ਕੋਲ ਇੱਕ ਵਾਰੀ ਜਾਓਗੇ, ਜਿਹੜੇ ਵੀਰਾਂ ਨੂੰ ਜਾਂ ਸਾਡੇ ਵੀਰ ਟਰੈਕਿੰਗ ਲਾਈਨ ਦੇ ਵਿੱਚ ਆ ਜਿਹੜੇ ਸਾਰੀ ਦਿਹਾੜੀ ਬੈਠੇ ਰਹਿੰਦੇ ਆ, ਕੋਈ ਲੈਗ ਪੇਨ ਹੋ ਰਹੀ ਹੈ ਤੁਹਾਡੀ, ਬੈਕ ਪੇਨ ਹੋ ਰਹੀ ਹੈ, ਕਈ ਵਾਰੀ ਕੋਈ ਸ਼ੋਲਡਰ ਆਪਣੇ ਕੋਈ ਫਰੀਜ਼ ਹੋ ਜਾਂਦੇ, ਹੱਥ ਸੋ ਜਾਂਦੇ ਆ ਤੁਹਾਡੇ, ਇਹ ਬੜੇ ਸੀਰੀਅਸ ਚੀਜ਼ਾਂ ਹੁੰਦੀਆਂ ਕਈ ਵਾਰੀ ਜਿਹੜੇ ਹੱਥ ਸੋ ਜਾਂਦੇ ਆ, ਅਤੇ ਇਹ ਤੁਹਾਨੂੰ ਇੱਕ ਬਹੁਤ ਲਾਈਟ ਜਿਹੀ ਮਸਾਜ ਦੱਸਦੇ ਆ, ਨਾਲ ਆਪ ਤੁਹਾਨੂੰ ਕਰਦੇ ਆ, ਔਰ ਇਹਦੇ ਨਾਲ ਤੁਹਾਡਾ ਫਰਕ ਬੜਾ ਪੈ ਜਾਂਦਾ। ਜਿਨ੍ਹਾਂ ਦੀਆਂ ਬੈਕ ਪੇਨ ਹੋ ਰਹੀਆਂ ਹਾਲੇ ਤੱਕ ਠੀਕ ਨਹੀਂ ਹੋਈਆਂ, ਅਤੇ ਇਹ ਨੰਬਰ ਤੁਸੀਂ ਨੋਟ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, ਮੈਂ ਨੰਬਰ ਤੁਹਾਨੂੰ ਦੇ ਰਿਹਾ। ਇਹ ਬੰਦਾ ਕਾਹਦਾ, ਇਹਦੇ ਹੱਥਾਂ 'ਚ ਐਸਾ ਜਾਦੂ ਹੈ, ਜਿਵੇਂ ਜਾਦੂਗਰ ਬਾਜ਼ੀਆਂ ਪਾ ਲੈਂਦਾ ਨਾ ਕਿ ਪਤਾ ਨਹੀਂ ਲੱਗਣ ਦਿੰਦਾ ਕਿ ਇਹ ਕਿਧਰੋਂ ਦੀ ਕਿਧਰੋਂ ਹੋ ਗਿਆ ਕੰਮ, ਇਸੇ ਤਰ੍ਹਾਂ ਇਹ ਮਸਾਜ ਵਾਲਾ ਬੰਦਾ ਹੈ ਤੁਹਾਡੇ ਵਾਸਤੇ, ਤੁਹਾਡੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਆ ਗਿਆ, ਸਟੀਲਸ ਔਰ ਟੋਰਮਨ ਦੇ ਕਾਰਨਰ ਦੇ ਇਹਨਾਂ ਦਾ ਆਫਿਸ ਹੈ। ਨੰਬਰ ਮੈਂ ਤੁਹਾਨੂੰ ਦੇ ਰਿਹਾ, ਤੁਸੀਂ ਇਸ ਨੰਬਰ ਤੇ ਕਾਲ ਕਰਨੀ ਹੈ। ਉਹਨਾਂ ਦਾ ਬੜਾ ਪਿਆਰ ਦਾ ਨਾਮ ਪਾਇਆ ਟੋਮੀ, 905-584-3000। ਨੰਬਰ ਤੁਸੀਂ ਇੱਕ ਵਾਰੀ ਫਿਰ ਨੋਟ ਕਰ ਲਓ, 905-584-3000 ਤੇ ਕਾਲ ਕਰ ਲਿਓ। ਤੁਸੀਂ ਕਹੋਗੇ ਹਰਜੀਤ ਸਿੰਘ ਜੀ ਮੇਰੇ ਦੁੱਖੀ ਤੌਰ ਤੇ ਯਾਰ ਤੁਸੀਂ ਤਾਂ ਇਹ ਮਸਾਜ ਕਰਾ ਕੇ ਇੱਥੋਂ, ਔਰ ਐਸੇ ਇਹ ਮਸਾਜ ਵਾਲੇ ਬੰਦੇ ਆ ਕਿ ਬਸ ਤੁਸੀਂ ਕਹਿਣਾ ਹਰਜੀਤ ਜੀ ਅਸੀਂ ਯਾਰ ਕਦੀ ਕਿੱਥੇ ਗਏ, ਕਦੀ ਕਿੱਥੇ ਗਏ, ਕਦੀ ਕਿੱਥੇ ਗਏ, ਸਾਨੂੰ ਨਹੀਂ ਆਰਾਮ ਆਇਆ, ਪਰ ਆਹ ਨੰਬਰ ਤੇ ਅਸੀਂ ਕਾਲ ਕੀਤੀ, ਗੱਲ ਕਰਕੇ ਆਰਾਮ ਆ ਗਿਆ। ਇੱਦਾਂ ਦਾ ਬੰਦਾ ਹੈ ਨਾ, 905-584-3000 905-584-3000 ਦੇ ਕਾਲ ਕੀਤੀ ਜਾ ਸਕਦੀ ਹੈ। ਕਰਕੇ ਦੇਖ ਲਓ ਇੱਕ ਵਾਰੀ, ਜਿਹਨਾਂ ਨੂੰ ਦੇਖੋ ਜਦੋਂ ਕਿਸੇ ਨੂੰ ਦੁੱਖ ਹੁੰਦਾ ਨਾ ਭਾਈ, ਪਤਾ ਉਹਨੂੰ ਹੁੰਦਾ ਕਿ ਕਿੰਨਾ ਔਖਾ ਹੁੰਦਾ ਔਰ ਕਿੰਨੀਆਂ ਪੇਨ ਸਹਿਣੀ ਪੈਂਦੀ ਹੈ। ਕਈ ਵਾਰੀ ਅਸੀਂ ਉਹ ਬੈਕ ਪੇਨ ਵਾਸਤੇ ਕੁਛ ਤੋਂ ਕੁਛ ਆਪਣੀ ਕਮਰ ਦੇ ਉੱਤੇ ਚੀਜ਼ਾਂ ਬੰਨ ਲੈਂਦੇ ਹਾਂ, ਉਹ ਚੀਜ਼ਾਂ ਵੀ ਹੋ ਜਾਂਦੀਆਂ। ਪਰ ਗੱਲ ਇਹ ਹੈ ਕਿ ਜਿਸ ਵੇਲੇ ਅਸੀਂ ਸਪੈਸ਼ਲੀ ਤੌਰ 'ਤੇ ਇਹ ਚੀਜ਼ਾਂ ਨੂੰ ਕਿਤੇ ਰਾਈਟ ਪਰਸਨ ਦੇ ਕੋਲ ਚਲੇ ਜਾਂਦੇ ਹਾਂ ਨਾ, ਤਾਂ ਫਿਰ ਬੜਾ ਜ਼ਰੂਰੀ ਚੀਜ਼ਾਂ ਹੋ ਜਾਂਦੀਆਂ, ਕਿਉਂਕਿ ਉਸ ਚੀਜ਼ ਦੇ ਵਿੱਚ ਫਿਰ ਜਦੋਂ ਪੇਨ ਨੂੰ ਆਰਾਮ ਮਿਲ ਜਾਂਦਾ ਔਰ ਪੇਨ ਰਿਲੀਫ ਹੋ ਜਾਂਦੇ ਹਾਂ ਅਸੀਂ, ਅਤੇ ਉਹ ਚੀਜ਼ਾਂ ਫਿਰ ਬੜੀਆਂ ਜ਼ਿਆਦਾ ਸਾਡੇ ਵਾਸਤੇ ਲਾਹੇਵੰਦ ਹੋ ਜਾਂਦੀਆਂ। ਨੰਬਰ ਇੱਕ ਵਾਰੀ ਤੁਹਾਨੂੰ ਮੈਂ ਫਿਰ ਦੇ ਦਿੰਦਾ, ਇਸ ਨੰਬਰ 'ਤੇ ਤੁਸੀਂ ਕਾਲ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। ਔਰ ਬਸ ਅੱਜ ਚੱਲ ਜਾਓ ਅਤੇ ਸ਼ਾਮਾਂ ਨੂੰ ਭਾਵੇਂ 100 ਕਿਲੋਮੀਟਰ ਦੀ ਰੇਸ ਵੀ ਲਾ ਲਿਓ। 905-584-3000 ਤੇ ਕਾਲ ਕੀਤੀ ਜਾ ਸਕਦੀ ਹੈ, 905-584-3000 ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਨੰਬਰ 'ਤੇ ਤੁਸੀਂ ਜਲਦੀ ਜਲਦੀ ਕਾਲ ਕਰ ਲਿਓ। ਮੈਂ ਜਿਵੇਂ ਤੁਹਾਨੂੰ ਦੱਸਦਾ ਆ ਰਿਹਾ, ਪਹਿਲੇ ਤਕਰੀਬਨ 11 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋਇਆ ਔਰ ਲਗਾਤਾਰ ਕਵਾਲੀਆਂ ਗੀਤਾਂ ਦੇ ਨਾਲ ਅਸੀਂ ਉਸ ਆਰਟਿਸਟ ਦੇ ਨਾਲ ਤੁਹਾਡੀਆਂ ਗੱਲਾਂ ਬਾਤਾਂ ਕਰਾਉਣ ਜਾ ਰਹੇ ਹਾਂ, ਜਿਹੜੇ ਸਪੈਸ਼ਲੀ ਤੌਰ 'ਤੇ ਪਾਕਿਸਤਾਨ ਦੀ ਧਰਤੀ ਤੋਂ ਉਸ ਖੂਬਸੂਰਤ ਮੁਲਕ ਤੋਂ ਸਪੈਸ਼ਲੀ ਤੌਰ 'ਤੇ ਟੋਰਾਂਟੋ 'ਚ ਪਹੁੰਚੇ ਹੈ। ਔਰ ਇਹ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਆਉਣ ਵਾਲੀ 16 ਅਕਤੂਬਰ ਨੂੰ ਹੋ ਰਿਹਾ ਹੈ, ਫਰਾਈਡੇ ਨਾਈਟ ਬੰਦੀ ਹੈ, ਜੁੰਮਾ ਦਾ ਦਿਨ ਹੈ ਉਸ ਦਿਨ ਦਾ, ਔਰ ਤੁਹਾਡੇ ਵਾਸਤੇ ਇਹ ਕਵਾਲੀਆਂ ਗੀਤਾਂ ਉੱਚ ਫਨਕਾਰ ਦੀਆਂ, ਉਸ ਉਸਤਾਦ ਲੋਕਾਂ ਦੀਆਂ, ਉਸ ਗੁਰੂ ਲੋਕਾਂ ਦੀਆਂ ਚੀਜ਼ਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਏਗਾ। ਬੜੀ ਜ਼ਰੂਰੀ ਚੀਜ਼ਾਂ ਹੁੰਦੀਆਂ ਜਦੋਂ ਆਪਾਂ ਵੱਡੇ ਵਡੇਰਿਆਂ ਨੂੰ ਆਪਾਂ ਨੂੰ ਯਾਦ ਰੱਖਦੇ ਹਾਂ, ਇਹਦਾ ਮਤਲਬ ਕਿ ਸਾਡਾ ਪਿਆਰ ਆ ਉਹਨਾਂ ਦੇ ਨਾਲ। ਔਰ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਬਰਸੀ ਵੀ ਆ ਰਹੀ ਹੈ, ਉਹਨਾਂ ਨੂੰ ਅਸੀਂ ਯਾਦ ਕਰਦੇ ਹੋਏ ਇੱਕ ਪ੍ਰੋਗਰਾਮ ਤੁਹਾਡੇ ਵਾਸਤੇ ਆਯੋਜਿਤ ਕੀਤਾ ਹੈ। ਸਭ ਤੋਂ ਵਧੀਆ ਜਿਹੜੀ ਚੀਜ਼ ਇਹ ਹੈ ਕਿ ਵੈਨਿਊ ਜਿਹੜਾ ਹੈ ਉਹ ਤੁਹਾਨੂੰ ਵਾਰ ਵਾਰ ਦੱਸਦੇ ਆ ਰਿਹਾ, ਮੈਰੀਅਟ ਹੋਟਲ ਜਿਹੜਾ ਬਰੈਂਪਟਨ ਵਿੱਚ ਹੈ, 410 ਸਟੀਲ ਦੇ ਕਾਰਨਰ ਦੇ, 410 ਕੁਵੀਨ ਕਹਿ ਲਓ, 410 ਸਟੀਲ ਕਹਿ ਸਕਦੇ ਹਾਂ, ਉਹਦੇ ਬਿਲਕੁਲ ਕਾਰਨਰ 'ਤੇ ਹੋਟਲ ਹੈ, ਉਹਦੇ ਵਿੱਚ ਬੈਂਕਟ ਹਾਲ ਬਣਿਆ। ਉੱਥੇ ਫੰਕਸ਼ਨ ਆਮ ਨਹੀਂ ਹੁੰਦੇ, ਜਿਹੜੇ ਮਿਊਜ਼ਿਕ ਦੇ ਬੜੇ ਪਾਰਖੂ ਲੋਕ ਹੁੰਦੇ ਆ, ਜਿਨ੍ਹਾਂ ਨੂੰ ਮਿਊਜ਼ਿਕ ਦੀ ਬੜੀ ਸਮਝ ਹੁੰਦੀ ਹੈ, ਜਿਨ੍ਹਾਂ ਨੇ ਮਿਊਜ਼ਿਕ ਬੜਾ ਸਿੱਖਿਆ ਹੁੰਦਾ, ਜਿਨ੍ਹਾਂ ਨੇ ਮਿਊਜ਼ਿਕ ਦੇ ਨਾਲ ਆਪਣਾ ਮੁਹੱਬਤ ਔਰ ਇਸ਼ਕ ਕੀਤਾ ਹੁੰਦਾ, ਉਹਨਾਂ ਦੇ ਉੱਥੇ ਕਾਨਸਰਟ ਹੁੰਦੇ ਆ। ਔਰ ਮੈਰੀਅਟ ਹੋਟਲ ਦੇ ਵਿੱਚ ਤੁਹਾਡੇ ਵਾਸਤੇ ਆਉਂਦੇ ਨਾਲ ਵੈਲਕਮ ਡਰਿੰਕਸ ਤੁਹਾਡੀਆਂ ਹੋਣਗੀਆਂ, ਸਨੈਕਸ ਹੋਏਗਾ, ਡਿਨਰ ਹੋਏਗਾ ਤੁਹਾਡਾ, ਔਰ ਇਸ ਦੇ ਨਾਲ ਹੀ ਤੁਹਾਡੇ ਵਾਸਤੇ ਸਪੈਸ਼ਲ ਤੌਰ 'ਤੇ ਫਿਰ ਜਿੱਥੇ ਕੁਆਲੀ ਹੋਏਗੀ ਤੁਹਾਡਾ ਮਨੋਰੰਜਨ ਹੋਏਗਾ, ਸਪੈਸ਼ਲ ਤੌਰ 'ਤੇ ਬਾਬੂ ਪਾਨ ਵੱਲੋਂ ਇਸ ਸ਼ੋਅ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ। ਮੈਂ ਜਿੱਥੇ ਬਾਬੂ ਪਾਨ ਵਾਲਿਆਂ ਦਾ ਵੀ ਇੱਥੇ ਥੈਂਕ ਯੂ ਕਰ ਰਿਹਾ, ਔਰ ਨਾਲ ਦੀ ਨਾਲ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਸਪੋਂਸਰ ਜਿਹੜੇ ਆ ਉਹਨਾਂ ਦਾ ਜ਼ਿਕਰ ਵੀ ਕਰਾਂਗੇ। ਸਟੂਡੀਓ ਵਿੱਚ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਪਿਆਰ ਵਾਲੇ ਵੀਰ ਵਸੀਮ ਸਾਹਿਬ ਪਹੁੰਚੇ ਆ। ਵਸੀਮ ਸਾਹਿਬ, ਆਪ ਜੀ ਨੂੰ ਵੈਲਕਮ, ਕੀ ਹਾਲ ਚਾਲ ਆ ਸਰ?
2: ਥੈਂਕ ਯੂ ਹਰਜੀਤ ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਸਾਰੇ ਵਿਊਵਰਸ ਨੂੰ ਮੇਰੇ ਵੱਲੋਂ ਸਲਾਮ ਤੇ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ। ਔਰ ਤੁਸੀਂ ਇੱਕ ਪਾਕਿਸਤਾਨ ਦਾ ਐਸਾ ਇੱਕ ਹੀਰਾ ਲੈ ਕੇ ਆਏ ਹੋ, ਅਨਮੋਲ ਹੀਰਾ ਹੈ, ਤੁਹਾਡੇ ਇਨਵੀਟੇਸ਼ਨ 'ਤੇ ਮੈਂ ਪਹੁੰਚਿਆ ਸੁਣਨ ਵਾਸਤੇ, ਅਤੇ ਅੱਗੋਂ ਜਿਸ ਵੇਲੇ ਮੈਂ ਸੁਣਿਆ ਅਤੇ ਮੈਂ ਖੁਦ ਹੀ ਇਸ ਚੀਜ਼ ਦਾ ਮੁਰੀਦ ਹੋ ਗਿਆ, ਖੁਦ ਹੀ ਜਿੱਦਾਂ ਕਹਿੰਦੇ ਆ ਨਾ ਵੀ ਗਾਇਕੀ ਦੇ ਵਿੱਚ ਢਲ ਗਿਆ, ਗਾਇਕੀ ਦੇ ਵਿੱਚ ਮੈਨੂੰ ਇਹਨਾਂ ਨੇ ਇੰਨਾ ਪਿਆਰ ਦੇ ਦਿੱਤਾ ਕਿ ਮੈਨੂੰ ਮਜਬੂਰ ਕਰ ਦਿੱਤਾ ਕਿ ਮੈਂ ਵੀ ਇਹਨਾਂ ਦੇ ਇੱਕ ਕਾਨਸਰਟ ਟੋਰਾਂਟੋ ਵਿੱਚ ਕਰਾਵਾਂ।
2: ਬਿਲਕੁਲ ਜੀ ਬਿਲਕੁਲ, ਮੈਂ ਤੁਹਾਡੇ ਵਿਊਵਰਸ ਨੂੰ ਦੱਸਦਾ ਚੱਲਾਂ ਕਿ 19 ਸਪਟੈਂਬਰ ਨੂੰ ਅਸੀਂ ਸ਼ੋਅ ਰੱਖਿਆ ਸੀ ਨੁਮਾਨ ਹੈਦਰ ਸਾਹਿਬ ਦਾ, ਉੱਥੇ ਸਿੰਘ ਹਰਜੀਤ ਭਾਅ ਜੀ ਆਏ, ਇਹਨਾਂ ਨੇ ਸਾਨੂੰ ਇੱਜ਼ਤ ਬਖਸ਼ੀ, ਮਾਣ ਦਿੱਤਾ, ਅਤੇ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ, ਯਾਰ ਆਰਟਿਸਟ ਬਹੁਤ ਵਧੀਆ ਅਤੇ ਆਈ ਵਾਂਟ ਹੋਸਟ ਅ ਸ਼ੋਅ, ਅਤੇ ਮੈਨੂੰ ਬੜੀ ਹੈਰਾਨੀ ਹੋਈ, ਮੈਂ ਕਿਹਾ ਯਾਰ ਐਡੇ

0: ਜ਼ਰੂਰ ਇਸ ਕਵਾਲੀ ਨਾਈਟ ਨੂੰ ਮਿਸ ਨਾ ਕਰਿਓ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਤੁਹਾਡਾ ਖਾਣ ਪੀਣ ਦਾ, ਕੱਲ੍ਹ ਵੀ ਮੈਨੂੰ ਇੱਕ ਸੱਜਣ ਦੀ ਕਾਲ ਆਈ, ਮੈਂ ਹੈਦਰ ਭਾਈ ਨਾਲ ਗੱਲ ਕੀਤੀ ਸੀ, ਕਹਿੰਦੇ ਜੀ ਅਸੀਂ ਗਏ ਕਿਸੇ ਫੰਕਸ਼ਨ ਦੇ ਅਤੇ ਕਈਆਂ ਚੀਜ਼ਾਂ ਕੁਛ ਹੋਰ, ਅਤੇ ਉੱਥੇ ਜਾ ਕੇ ਉਹ ਚੀਜ਼ਾਂ ਮਿਲੀਆਂ ਨਹੀਂ। ਮੈਂ ਕਿਹਾ ਜੀ ਅਸੀਂ ਕਿਸੇ ਦੀ ਗੱਲ ਤਾਂ ਚਲੋ ਪਹਿਲੀ ਗੱਲ ਕਰਦੇ ਨਹੀਂ, ਪਰ ਤੁਸੀਂ ਸਾਡੇ ਫੰਕਸ਼ਨ 'ਤੇ ਕਦੇ ਆਏ ਹਾਂ? ਕਹਿੰਦੇ ਨਹੀਂ। ਮੈਂ ਕਿਹਾ ਫਿਰ ਆਓ ਅਤੇ ਫਿਰ ਦੱਸਿਓ, ਜਾਣ ਲੱਗਿਆ ਕਿ ਜੋ ਕਿਹਾ ਸੀ ਉਹ ਹੋਇਆ ਜਾਂ ਉਸ ਤੋਂ ਜ਼ਿਆਦਾ ਕਰਕੇ ਦਿਖਾਇਆ। ਉਹ ਬੜੇ ਖੁਸ਼ ਹੋਏ ਇਸ ਗੱਲ ਦੇ ਉੱਤੇ। ਅਲੀ ਭਾਈ ਉਹਨਾਂ ਨਾਂ ਆ, ਉਹ ਵੀ ਸਪੈਸ਼ਲ ਤੌਰ 'ਤੇ ਪੂਰਾ ਉਹਨਾਂ ਨੇ ਇੱਕ ਟੇਬਲ ਲਿਆ ਹੈ ਕੱਲ੍ਹ ਮੇਰੇ ਕੋਲ, ਉਹ ਵੀ ਆ ਰਹੇ ਆ। ਅਤੇ ਸਭ ਤੋਂ ਪਹਿਲਾਂ ਵਸੀਮ ਸਾਹਿਬ ਤੁਸੀਂ ਇੰਟਰੋਡਿਊਸ ਕਰੋ ਸਾਡੇ ਭਰਾ ਨੂੰ, ਅਤੇ ਇਹਨਾਂ ਨਾਲ ਗੱਲਬਾਤ ਆਪਾਂ ਸ਼ੁਰੂ ਕਰੀਏ। ਸਰ
1: ਜੀ ਦੇਖੋ, ਪਾਕਿਸਤਾਨ ਦੇ ਵਿੱਚ ਇੱਕ ਨਿੱਕੀ ਉਮਰੇ ਕੰਮ ਸਿੱਖ ਕੇ ਆਪਣੇ ਅਬਾਓ ਅਜਦਾਦ ਦਾ ਨਾਂ ਲੈ ਕੇ ਚੱਲੇ, ਅਤੇ ਅਰਾਊਂਡ ਦ ਵਰਲਡ ਲਾਈਕ ਯੂਰਪ ਤੋਂ ਲੈ ਕੇ ਆਸਟ੍ਰੇਲੀਆ ਐਂਡ ਪਾਕਿਸਤਾਨ, ਹੁਣ ਕੈਨੇਡਾ, ਅਤੇ ਨੈਕਸਟ ਈਅਰ ਅਸੀਂ ਯੂ ਐਸ ਏ ਵੀ ਟੂਰ ਕਰ ਰਹੇ ਹਾਂ। ਆਰਟਿਸਟ ਜਿਹੜਾ ਹੈ, ਕੁਛ ਕਵਾਲ ਅੱਜ ਕੱਲ੍ਹ ਜਿਸ ਤਰ੍ਹਾਂ ਟ੍ਰੈਂਡ ਚੱਲ ਰਿਹਾ ਕਿ ਲੋਕ ਦੇਖ ਦੇਖ ਕੇ ਕਵਾਲ ਬਣ ਗਏ ਨੇ, ਅਤੇ ਜਿਹਨਾਂ ਦਾ ਜ਼ਿਕਰ ਅਸੀਂ ਕਰ ਰਹੇ ਹਾਂ ਇਹਨਾਂ ਨੇ ਦੇਖਿਆ ਨਹੀਂ, ਇਹਨਾਂ ਨੇ ਸੁਣਿਆ, ਇਹਨਾਂ ਨੇ ਸਿੱਖਿਆ, ਪ੍ਰੋਪਰ ਰਿਆਜ਼ਤ ਕਰਕੇ ਕਵਾਲ ਬਣੇ ਨੇ। ਨਨ ਅਦਰ ਦੈਨ ਮਿਸਟਰ ਨੁਮਾਨ ਹੈਦਰ ਕਵਾਲ।
0: ਨੁਮਾਨ ਹੈਦਰ ਸਾਹਿਬ, ਪੰਜਾਬੀ ਵਿਰਸਾ ਦੀ ਇਸ ਮਹਿਫਲ ਦੇ ਵਿੱਚ, ਸਿੰਘ ਹਜੀਤ ਸ਼ੋਅ ਦੇ ਵਿੱਚ ਤੁਹਾਡਾ ਅਸੀਂ ਵੈਲਕਮ ਕਰ ਰਹੇ ਹਾਂ। ਤੁਸੀਂ ਪਾਕਿਸਤਾਨ ਤੋਂ ਆਇਓ, ਟੋਰਾਂਟੋ ਵਿੱਚ ਤੁਹਾਡਾ ਬਹੁਤ ਹੀ ਅਦਬ ਔਰ ਸਤਿਕਾਰ ਦੇ ਨਾਲ ਜੀ ਆਇਆਂ ਆਖਿਆ ਜਾ ਰਿਹਾ। ਸਰ
2: ਬਹੁਤ ਸ਼ੁਕਰੀਆ। ਪਹਿਲੇ ਤਾਂ ਜਿੰਨੇ ਵੀ ਸੁਣਨ ਵਾਲੇ ਆ, ਇਹਨਾਂ ਸਾਰਿਆਂ ਨੂੰ ਸਲਾਮ ਆਦਾਬ ਸਤਿ ਸ਼੍ਰੀ ਅਕਾਲ ਸਭ ਨੂੰ, ਅਤੇ ਬੜੀ ਇੱਜ਼ਤ ਬਖਸ਼ੀ ਤੁਸੀਂ ਇਨਵਾਈਟ ਕੀਤਾ ਅਤੇ ਅਸੀਂ ਚਲੇ ਆਏ ਜੀ।
0: ਨਿਊਮਾਨ ਸਾਹਿਬ, ਮੈਂ ਕਹੀ ਨਾ, ਮੈਨੂੰ ਹਾਲੇ ਥੋੜ੍ਹਾ ਇੱਕ ਦੋ ਦਿਨ ਲੱਗ ਜਾਣੇ ਹੋਰ, ਹੈ ਨਾ?
2: ਨੁਮਾਨ
0: ਨੁਮਾਨ ਸਿੱਧਾ ਨੁਮਾਨ ਆ। ਨੁਮਾਨ ਸਾਹਿਬ ਸਾਡੇ ਸਟੂਡੀਓ ਵਿੱਚ ਹਾਜ਼ਰ ਹੈ, ਔਰ ਥੋੜ੍ਹਾ ਜਿਹਾ ਤੁਹਾਡੀ ਏਜ ਬੜੀ ਘੱਟ ਹੈ ਹਾਲੇ ਦੇਖਿਆ ਜਾਵੇ ਤਾਂ, ਔਰ ਐਡਾ ਵੱਡਾ ਰੁਤਬਾ ਤੁਸੀਂ ਪਾਇਆ ਹੈ ਨੁਮਾਨ ਸਾਹਿਬ ਨੇ, ਔਰ ਇਹ ਕਿਵੇਂ ਜ਼ਿੰਦਗੀ ਦਾ ਸਫ਼ਰ ਕਿਵੇਂ ਸਟਾਰਟ ਹੋਇਆ ਪਾਕਿਸਤਾਨ ਦੇ ਵਿੱਚ?
2: ਇਹ ਜੀ ਪਿੱਛੋਂ ਲੈਗੇਸੀ ਚੱਲਦੀ ਆ ਰਹੀ ਸੀ।
0: ਅੱਛਾ ਜੀ।
2: ਅਤੇ ਬਕਾਇਦਾ ਪਤਾ ਤੁਹਾਨੂੰ ਕਿ ਘਰਾਂ 'ਚ ਰੋਕਥਾਮ ਵੀ ਹੁੰਦੀ ਹੈ ਕਿ ਇਹ ਕੰਮ ਨਹੀਂ ਕਰਨਾ, ਜਿਸ ਤਰ੍ਹਾਂ ਬਹੁਤ ਸਾਰਾ ਕਲਚਰ ਉੱਧਰ ਉੱਥੇ ਦਾ ਵੀ ਇੱਦਾਂ ਦਾ ਹੀ ਆ ਕਿ ਨਹੀਂ ਅੱਛਾ ਸਮਝਿਆ ਜਾਂਦਾ ਕਿ ਜੀ ਮੁੰਡਾ ਪੜ੍ਹੇ ਲਿਖੇ, ਜੋਬ ਕਰੇ ਜਾਂ ਬਿਜ਼ਨਸ ਕਰੇ ਜਾਂ। ਅਤੇ ਪਰ ਮੇਰਾ ਜਿਹੜਾ ਸੀ ਦਿਲ, ਮੇਰਾ ਰੂਹ ਇੱਧਰ ਨੂੰ ਜਾਂਦਾ ਸੀ, ਅਤੇ ਉਹ ਜਿੱਥੇ ਕਿਤੇ ਕੋਈ ਸੁਰ ਸੁਣਨਾ ਅਤੇ ਉੱਥੇ ਖਲੋ ਜਾਣਾ ਅਤੇ ਸ਼ੁਰੂ ਤੋਂ। ਅਤੇ ਬਸ ਫਿਰ ਮੇਰੇ ਗ੍ਰੈਂਡਫਾਦਰ ਉਸਤਾਦ ਨਜ਼ੀਰ ਅਲੀ ਖਾਨ, ਉਹਨਾਂ ਨੇ ਜਿਹੜਾ ਉਹ ਮੈਨੂੰ ਬੜਾ ਪਿਆਰ ਕਰਦੇ ਸੀ, ਅਤੇ ਮੈਨੂੰ ਉਹਨਾਂ ਨੇ ਜਿਵੇਂ ਘਰੋਂ ਇੱਕ ਚੁਣੀ ਦਾ ਨਾ ਦਾਣਾ, ਉਹ ਉਦਾਂ ਕਰਕੇ ਅਤੇ ਉਹਨਾਂ ਨੇ ਮੈਨੂੰ ਕਾਉਂਸਲਿੰਗ ਸ਼ੁਰੂ ਕੀਤੀ, ਥੋੜ੍ਹੀ ਥੋੜ੍ਹੀ ਤਾਲੀਮ ਦੇਣੀ ਸ਼ੁਰੂ।
0: ਕਿਹੜੇ ਸਾਲ ਦੇ ਵਿੱਚ, ਕਿੰਨੀ ਸੀ ਤੁਹਾਡੀ ਏਜ ਉਸ ਟਾਈਮ?
2: ਮੈਂ ਅੱਛਾ, ਇਹ ਕੋਈ ਜ਼ਿਆਦਾ ਪੁਰਾਣੀ ਗੱਲ ਨਹੀਂ, ਇਹ ਮੈਨੂੰ ਯਾਦ ਆ ਅੱਛੇ ਤਰੀਕੇ ਨਾਲ ਕਿ ਮੈਨੂੰ 1 March 2015 ਚ ਹਾਰਮੋਨੀਅਮ ਗਿਫਟ ਹੋਇਆ ਸੀ।
0: ਅੱਛਾ।
2: ਉਦੋਂ ਮੈਨੂੰ ਵਜਾਉਣਾ ਨਹੀਂ ਸੀ।
0: 2015 ਚ
2: ਜੀ?
0: ਅੱਛਾ, ਠੀਕ ਹੈ।
2: ਅਤੇ ਉਦੋਂ ਵਜਾਉਣਾ ਨਹੀਂ ਸੀ ਆਉਂਦਾ, ਅਤੇ ਉਹ ਬਕਾਇਦਾ ਮੇਰੇ ਡੈਡ ਨੇ ਦਾਦਾ ਜੀ ਨੂੰ ਕਿਹਾ ਕਿ ਤੁਸੀਂ ਕੀ ਕਰ ਰਹੇ ਹੋ, ਕਹਿੰਦੇ ਕਹਿੰਦੇ ਤੈਨੂੰ ਨਹੀਂ ਪਤਾ ਮੈਂ ਜੋ ਕਰ ਰਹੇ ਹਾਂ।
0: ਅੱਛਾ।
2: ਅਤੇ ਬਸ ਉਹ ਫਿਰ ਆਹਿਸਤਾ ਆਹਿਸਤਾ ਕਾਉਂਸਲਿੰਗ ਸ਼ੁਰੂ ਕੀਤੀ, ਬਲੱਡ ਦੇ ਵਿੱਚ ਤਾਂ ਸ਼ੁਰੂ ਤੋਂ ਸੀਗਾ ਕਿਉਂਕਿ ਖਾਨਦਾਨੀ ਕੰਮ ਆ, ਕਿਉਂਕਿ ਸਾਡੇ ਵੱਡੇ ਜਿਹੜੇ ਆ ਉਧਰੋਂ ਮਾਈਗ੍ਰੇਟ ਕਰਕੇ ਆਏ ਹੋਏ।
0: ਅੱਛਾ ਜੀ।
2: ਜਲੰਧਰ ਤੋਂ, ਔਰ ਪਿੱਛੇ ਤੁਸੀਂ ਭਾਜੀ ਹੰਸ ਭਾਜੀ ਦਾ ਸ਼ੋਅ ਕਰਵਾਇਆ, ਅਤੇ ਉਹ ਬਹੁਤ ਅੱਛੇ ਤਰੀਕੇ ਨਾਲ ਜਾਣਦੇ ਮੇਰੇ ਪੜਦਾਦਾ ਜੀ ਨੂੰ, ਬਾਬਾ ਜੀ ਕਰਮਦੀਨ ਢਪਈ ਵਾਲੇ, ਬਾਬਾ ਜੀ ਛੱਜੂ ਖਾਂ।
0: ਅੱਛਾ ਜੀ।
2: ਠੀਕ ਹੈ। ਉਹਨਾਂ ਨੂੰ ਬਾਬਾ ਜੀ ਬਖਸ਼ੀ ਸਲਾਮਤ ਕਵਾਲ, ਅਤੇ ਐਕਚੁਅਲ ਅਸੀਂ ਇੱਕ ਕਵਾਲੀ ਫੈਮਿਲੀ ਤੋਂ ਜਿਹੜਾ ਬਿਲੋਂਗ ਕਰਦੇ ਹਾਂ, ਅਤੇ ਉਹ ਲੈਗੇਸੀ ਬਜ਼ੁਰਗਾਂ ਦੀ ਲੈ ਕੇ ਤਾਂ ਚੱਲ ਰਹੇ ਹਾਂ।
0: ਉਹ ਦਾਦੀ ਜਿਸ ਵੇਲੇ ਕਵਾਲੀ ਸੁਣਦੇ ਆ, ਉਹ ਇੱਕ ਰਸ ਜਿਹੜਾ ਕਵਾਲੀ ਦੇ ਵਿੱਚ ਹੁੰਦਾ ਹੈ, ਕਈ ਲੋਕ ਕਹਿੰਦੇ ਆ ਕਵਾਲੀ ਦੇ ਵਿੱਚ ਬੜਾ ਪਿਆਰ ਔਰ ਮੁਹੱਬਤ ਦਾ ਇੱਕ ਪੈਗਾਮ ਮਿਲਦਾ, ਔਰ ਉਸ ਤਰ੍ਹਾਂ ਦਾ ਰਸ ਜਿਹੜਾ ਕਿ ਮੈਂ ਤੁਹਾਨੂੰ ਉਸ ਨੂੰ ਸੁਣਿਆ, ਅਤੇ ਮੈਂ ਖੁਦ ਉਸ ਗੱਲ ਦੇ ਵਿੱਚ ਇਸ ਗੱਲ ਦੇ ਵਿੱਚ ਮਜਬੂਰ ਹੋ ਗਿਆ ਮੈਨੂੰ ਤੁਹਾਡੀ ਗਾਇਕੀ ਦੇ ਵਿੱਚ, ਕਿ ਯਾਰ ਹਰਜੀਤ ਸਿਆਂ ਇਹ ਬੰਦੇ ਨੂੰ ਤਾਂ ਜ਼ਰੂਰ ਸੁਣਨਾ ਚਾਹੀਦਾ, ਕਿਤੇ ਸਾਹਮਣੇ ਬਹਿ ਕੇ ਆਰਾਮ ਨਾਲ ਸੁਣਨਾ ਚਾਹੀਦਾ। ਔਰ ਤੁਹਾਡਾ ਬੜਾ ਥੈਂਕ ਯੂ ਵਸੀਮ ਸਾਹਿਬ, ਤੁਹਾਡਾ ਵੀ, ਤੁਸੀਂ ਸਾਡੀ ਇਸ ਰਿਕੁਐਸਟ ਨੂੰ ਅਕਸੈਪਟ ਕੀਤਾ ਹੈ, ਔਰ ਮੈਂ ਚਾਹੂੰਗਾ ਕੁਛ ਨਾ ਕੁਛ ਇਸ ਤਰ੍ਹਾਂ ਦਾ ਪਿਆਰ ਦਾ ਮੈਸੇਜ, ਕੁਛ ਵਨਗੀਆਂ ਇਸ ਤਰ੍ਹਾਂ ਦੀਆਂ ਸੁਣਾਓ ਜਨਾਬ ਨੁਸਰਤ ਸਾਹਿਬ ਦੀਆਂ, ਔਰ ਜਿਨ੍ਹਾਂ ਨੇ ਹਾਲੇ ਤੱਕ ਵੀ ਮਨ ਨਹੀਂ ਬਣਾਇਆ ਆਉਣ ਦਾ, ਉਹ ਤੁਹਾਡੇ ਪਿਆਰ ਦੇ ਬੋਲ ਸੁਣ ਕੇ, ਤੁਹਾਡੇ ਮੁਹੱਬਤ ਦਾ ਪੈਗਾਮ ਸੁਣ ਕੇ ਰਾਈਟ ਵੇ ਮੈਨੂੰ ਕਾਲਾਂ ਕਰਨੀਆਂ ਸ਼ੁਰੂ ਕਰ ਦੇਣ ਕਿ ਯਾਰ ਵਾਕਈ ਹੀ ਇਸ ਆਵਾਜ਼ ਦੇ ਵਿੱਚ ਦਰਦ ਹੈ, ਇਸ ਆਵਾਜ਼ ਦੇ ਵਿੱਚ ਪਿਆਰ ਹੈ, ਇਸ ਆਵਾਜ਼ ਦੇ ਵਿੱਚ ਬਹੁਤ ਹੀ ਆਪਣਾਪਨ ਹੈ, ਕੁਛ ਜੋ ਵੀ ਤੁਹਾਨੂੰ ਆਪ ਜੀ ਨੂੰ ਅੱਛਾ ਲੱਗਦਾ ਸਵੇਰੇ ਸਵੇਰੇ।
2: ਜੀ ਮੈਂ ਜ਼ਰੂਰ ਖਾਨ ਸਾਹਿਬ ਦਾ ਜਿਹੜਾ ਸਟਾਰਟਿੰਗ ਅਸੀਂ ਪ੍ਰੋਗਰਾਮ ਦੀ ਜਿਹੜੀ ਆ ਉਹ ਹਮਦ ਤੋਂ ਕਰਦੇ ਹਾਂ ਅੱਲਾ ਦੇ ਨਾਂ ਤੋਂ, ਅਤੇ ਖਾਨ ਸਾਹਿਬ ਦੀ ਹੀ ਇੱਕ ਜਿਹੜਾ ਉਹ ਕੰਪੋਜ਼ ਕੀਤੀ ਹੋਈ, ਉਹਨਾਂ ਦੀ ਗਾਈ ਹੋਈ
0: ਜੀ,
2: ਅਤੇ ਉਹਨੂੰ ਮੈਂ ਪੇਸ਼ ਕਰ ਰਿਹਾ।

0: निजाम हस्ती
1: वाह
0: चला रहा है वही।

जो खाना लाशऊर में जगमगा रहा

ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ 6474481000। ਜੇ ਅੱਛਾ ਸੁਣਨਾ ਭਾਈ ਆਇਓ, ਜੇ ਤੁਹਾਨੂੰ ਲੱਗਦਾ ਕਿ ਮਿਊਜ਼ਿਕ ਦੇ ਵਿੱਚ ਇੱਕ ਐਸੀ ਅਸਲੀਅਤ ਹੈ ਜੋ ਜ਼ਿੰਦਗੀ ਨੂੰ ਵੀ ਸਿੱਧੇ ਰਸਤੇ ਵੱਲ ਲੈ ਜਾਂਦੀ ਹੈ, ਤਾਂ ਫਿਰ ਤੁਹਾਨੂੰ ਆਉਣਾ ਜ਼ਰੂਰ ਬਣਦਾ। ਨੰਬਰ ਤੁਹਾਡੇ ਸਾਰਿਆਂ ਕੋਲ ਮੇਰਾ ਹੈ 6474481000।

0: ਜਿੱਥੇ ਨੁਮਾਨ ਸਾਹਿਬ ਗਜ਼ਲਾਂ ਗੀਤਾਂ ਦੇ ਨਾਲ ਹੋਏਗੀ ਉੱਥੇ ਤੁਹਾਡੀਆਂ ਗੱਲਾਂ ਬਾਤਾਂ, ਔਰ ਜਨਾਬ ਨੁਸਰ ਸਾਹਿਬ ਦੀਆਂ ਕੜੀਆਂ ਕਵਾਲੀ ਏਦਾਂ ਕਿਤੇ ਕਿਤੇ ਨਾਂ ਲਈਏ ਜਿਹੜੀ ਕਵਾਲੀ ਤੁਸੀਂ ਨਹੀਂ ਗਾਈ, ਹੈ ਨਾ, ਇਹ ਬੜੀਆਂ ਕਮਾਲ ਦੀ ਆ।
1: ਅੱਜ ਕੱਲ੍ਹ ਕਵਾਲੀ ਦਾ ਨਾਂ ਲਵੋ ਤੇ ਪਹਿਲਾ ਨਾਮ ਹੀ ਜ਼ੇਨ ਖਾਨ ਸਾਹਿਬ ਦਾ ਆਉਂਦਾ, ਉਹਨਾਂ ਦੀ ਕੁਲੈਕਸ਼ਨ। ਔਰ ਅੱਛਾ, ਮੇਰਾ ਇਹ ਹੁੰਦਾ ਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕੁਛ ਥੋੜ੍ਹਾ ਡਿਫਰੈਂਟ ਲੈ ਕੇ ਚੱਲਾਂ ਸ਼ੋਅ ਨੂੰ, ਥੋੜੀ ਕੁਲੈਕਸ਼ਨ ਜਿਹੜੀ ਆ
0: ਉਹਨੂੰ
1: ਮੈਂ ਡਿਫਰੈਂਟ ਲੈ ਕੇ ਚੱਲਾਂ ਥੋੜਾ ਕੁਲੈਕਸ਼ਨ ਨੂੰ
0: ਜੀ,
1: ਤੇ ਮੇਰੀ ਇਹ ਕੋਸ਼ਿਸ਼ ਹੁੰਦੀ ਹੈ।
0: ਠੀਕ ਹੈ, ਔਰ ਮੈਂ ਚਾਹੂੰਗਾ ਕਿ ਕੁਛ ਐਸੀ ਕਵਾਲੀ ਇੱਕ ਅੱਧੀ ਹੋਰ ਕੁਛ ਮੁੱਖੜਾ ਉਸ ਕਵਾਲੀ ਦਾ ਜਿਹੜੇ ਹਰ ਪਰਿਵਾਰ ਦੇ ਮੂੰਹ ਤੇ ਚੜੀ ਹੋਈ ਹੈ। ਨੁਸਰਤ ਸਾਹਿਬ ਦੀਆਂ ਕਵਾਲੀ ਦਾ ਵੈਸੇ ਸਾਰੀਆਂ ਕਮਾਲ ਦੀਆਂ, ਹਰ ਇਨਸਾਨ ਨੂੰ ਹਰ ਬੱਚੇ ਤੱਕ ਨੂੰ ਯਾਦ ਹੈ ਕਵਾਲੀਆਂ, ਔਰ ਕੁਛ ਇਸ ਤਰ੍ਹਾਂ ਦੀ ਮੁੱਖੜਾ ਸੁਣਾਓ ਜਿਹੜਾ ਕਿ ਸੁਣ ਕੇ ਪਤਾ ਲੱਗੇ। ਕੱਲ੍ਹ ਵੀ ਤੁਹਾਡੇ ਬਾਰੇ ਇੱਕ ਕਾਮੈਂਟ ਦਾ ਇਸ ਮੈਂ ਰੇਡੀਓ ਦੇ ਪਹਿਲੇ ਵੀ ਜ਼ਿਕਰ ਕੀਤਾ ਸੀ ਕਿ ਕਹਿੰਦੇ ਜਿਵੇਂ ਜਨਾਬ ਨੁਸਰਤ ਫਤਿਹਗੰਜ ਜਵਾਨੀ ਦੀ ਉਮਰ ਚ ਗਾ ਰਹੇ, ਇਸ ਤਰ੍ਹਾਂ ਦਾ ਕਾਮੈਂਟ ਤੁਹਾਨੂੰ ਮਿਲ ਰਿਹਾ,
1: ਏਡੇ ਵੱਡੇ ਕੰਪਲੀਮੈਂਟ,
0: ਏਡਾ ਵੱਡਾ ਤੁਹਾਨੂੰ ਕੱਲ ਕਾਮੈਂਟਸ ਮਿਲੇ ਆ। ਔਰ ਉਹ ਪਰਿਵਾਰ ਉਹਨਾਂ ਦਾ ਇੱਥੇ ਡੀਲਰ ਸ਼ਾਪ ਹੈ ਉਹਨਾਂ ਦੀ, ਇੱਥੇ ਕੰਪਨੀ ਬੜੀ ਵੱਡੀ ਹੈ, ਤੇ ਉਹ ਸਪੈਸ਼ਲ ਤੌਰ ਤੇ ਸਾਰਾ ਪਰਿਵਾਰ ਆ ਰਿਹਾ। ਮੈਨੂੰ ਕਹਿੰਦੇ ਯਾਰ ਐਸਾ ਫਨਕਾਰ ਆਇਆ ਤੇ ਅਸੀਂ ਸੁਣਨ ਵਾਸਤੇ ਕਿਉਂ ਆਈਏ, ਜ਼ਰੂਰ ਆਉਣਾ ਚਾਹੀਦਾ।
1: ਬਹੁਤ ਸ਼ੁਕਰੀਆ ਉਹਨਾਂ ਦਾ ਜੀ।
0: ਪਲੀਜ਼ ਕੋਈ ਮੁਖੜਾ ਸੁਣਾਓ, ਔਰ ਕਿਸੇ ਕਵਾਲੀ ਦਾ, ਸਮਾਂ ਫਿਰ ਬੀਤਦਾ ਜਾ ਰਿਹਾ ਜੀ।
1: ਜੀ ਖਾਨ ਸਾਹਿਬ ਦਾ ਇੱਕ ਜਾਣੇ ਖੁਦਾ ਮੇਰੇ ਮਾਤੇਰੇ ਸਿਵਾ
0: ਕੀ ਬਾਤ ਹੈ,
1: ਕੌਣ ਮੇਰਾ ਹੈ, ਕਦੀ ਨਾ ਹੋ

0: 하리야 베
1: 지요
0: 자니야 하리야 또미 시크까지

0: ਬੋਲਣਾ
1: ਵਾਹ ਵੀ ਵਾਹ
0: ਤੇਰੇ ਬਿਨ ਨਹੀਂ ਲੱਗਣਾ ਦਿਲ ਮੇਰਾ ਟੋਲਣਾ ਤੇਰੇ ਬਿਨ ਨਹੀਂ ਲੱਗਣਾ ਦਿਲ ਮੇਰਾ ਟੋਲਣਾ
1: ਵਾਹ ਜੀ ਵਾਹ
0: ਹੋ ਦਿਲ ਤੈਨੂੰ ਦੇ ਬੈਠੀ ਹਵਰੇ ਤੂੰ ਇਸ ਲਈ ਕਰਨਾ ਏ ਬੇਪਰਵਾਹੀਆਂ
1: ਕਿਆ ਬਾਤ ਹੈ
0: ਕੀਤੇ

0: ਕਿਆ ਪਤਾ, ਤਾੜੀਆਂ ਚਾਹੀਦੀਆਂ ਵੀ ਸਾਰਿਆਂ ਨੂੰ ਚਾਹੀਦੀਆਂ ਨੇ, ਇੰਨਾ ਖੂਬਸੂਰਤ ਸਵੇਰੇ ਸਵੇਰੇ, ਵੈਸੇ ਤਾਂ ਆਰਟਿਸਟ ਨੂੰ ਜਲਦੀ ਉਠਾਉਣਾ ਨਹੀਂ ਚਾਹੀਦਾ ਸਵੇਰੇ ਸਵੇਰੇ। ਮੈਨੂੰ ਪਤਾ 3 ਵਜੇ ਤੋਂ ਬਾਅਦ ਹੀ ਫੋਨ ਕਰਨਾ ਚਾਹੀਦਾ, ਪਰ ਵਸੀਮ ਸਾਹਿਬ ਨੇ ਸਾਡੀ ਰਿਕੁਐਸਟ ਨੂੰ ਮੰਨਿਆ ਔਰ ਤੁਸੀਂ ਸਾਡੀ ਰਿਕੁਐਸਟ ਨੂੰ ਮੰਨਿਆ। ਨੁਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਵੱਲੋਂ। ਅਖੀਰ 'ਤੇ ਜਿੰਨੇ ਪੰਜਾਬੀ ਵਿਰਸਾ ਰੇਡੀਓ ਦੇ ਸਾਡੇ ਫੈਮਿਲੀ ਦੇ ਪਰਿਵਾਰ ਸੁਣ ਰਹੇ ਆ, ਬਹੁਤ ਸਾਡੀਆਂ ਮੁਸਲਿਮ ਫੈਮਿਲੀ ਬਹੁਤ ਸੁਣਦੀਆਂ ਸ਼ੋਰੂਮ ਇੱਥੇ ਸਾਡੇ ਡੰਡਾਸ ਐਂਡ ਸਪੈਸ਼ਲੀ ਤੌਰ 'ਤੇ ਹਾਰਨ ਟੋਰੀਓ ਸਟਰੀਟ ਦੇ ਪੂਰੇ ਰੈਸਟੋਰੈਂਟ 'ਚ ਇਸ ਵੇਲੇ ਪੰਜਾਬੀ ਵਿਰਸਾ ਸੁਣਿਆ ਜਾ ਰਿਹਾ ਮੈਨੂੰ ਪਤਾ, ਔਰ ਬਹੁਤ ਪਾਕਿਸਤਾਨੀ ਰੈਸਟੋਰੈਂਟ 'ਚ ਇਸ ਵੇਲੇ ਪੰਜਾਬੀ ਵਿਰਸਾ ਸੁਣਿਆ ਜਾ ਰਿਹਾ। ਬੈਰੀ ਤੋਂ ਸਾਡੀਆਂ ਫੈਮਿਲੀਜ਼ ਆ ਪਾਕਿਸਤਾਨੀ, ਉਹ ਬੜਾ ਪ੍ਰੋਗਰਾਮ ਸੁਣਦੀਆਂ ਆਪਣੇ ਵੱਲੋਂ। ਸਾਰਿਆਂ ਨੂੰ ਤੁਸੀਂ ਅਖੀਰ 'ਤੇ ਮੈਸੇਜ ਕੀ ਦੇਣਾ ਚਾਹੋਗੇ ਇਸ ਅਕਤੂਬਰ 16 ਦਾ?
1: ਇਹ 16 ਅਕਤੂਬਰ ਦਾ, ਉਸ ਤੋਂ ਪਹਿਲੇ ਤੁਸੀਂ ਬੜੇ ਅੱਛੇ ਮੈਸੇਜ ਦੇ ਦਿੱਤੇ ਨੇ, ਅਤੇ ਮੈਂ ਵੀ ਇਹੀ ਕਹਾਂਗਾ ਕਿ ਅਗਰ ਕਵਾਲੀ ਸੁਣਨੀ ਔਰ ਮੈਮੋਰੇਬਲ ਕਵਾਲੀ ਸੁਣਨੀ ਤਾਂ ਜ਼ਰੂਰ ਜੁਆਇਨ ਕਰੋ, ਔਰ ਇਨਸ਼ਾਅੱਲਾ ਤੁਸੀਂ ਮਾਯੂਸ ਨਹੀਂ
0: ਹੋਵੋਗੇ।
1: ਇਹ ਇੱਕ ਸਮਝ ਲਓ ਕਿ ਇਹ ਬਜ਼ੁਰਗਾਂ ਦੀਆਂ ਦੁਆਵਾਂ ਨਾਲ ਇਹ ਗੱਲ ਕਰ ਰਿਹਾ,
0: ਬਹੁਤ ਅੱਛੀ,
1: ਮਾਯੂਸ ਨਹੀਂ ਹੋਵੋਗੇ, ਤੁਹਾਨੂੰ ਮਜ਼ਾ ਆਏਗਾ, ਯੂ ਵਿਲ ਇੰਜੋਏ ਅਲੋਟ, ਅਤੇ ਇੱਕ ਵਾਕਈ ਤੁਸੀਂ ਕਹੋਗੇ ਕਿ ਇੱਕ ਮੈਮੋਰੇਬਲ ਕਵਾਲੀ ਸੀ।
0: ਬਹੁਤ ਅੱਛੀ ਗੱਲ ਹੈ, ਔਰ ਦੇਖੋ ਜਿੱਥੇ ਖਾਣਾ ਵੀ ਹੋਵੇ ਪੀਣ ਵਾਸਤੇ ਹੋਵੇ, ਤਾੜੀਆਂ ਵੀ ਫਿਰ ਉੱਥੇ ਤਾਦੀ ਵੱਜਦੀਆਂ, ਕੁਛ ਪੀਣ ਪੂਣ ਅੰਦਰ ਗਿਆ ਹੋਊਗਾ, ਸਭ ਕੁਛ ਅਨਲਿਮਿਟਡ ਹੀ ਆ ਕੰਮ ਉੱਥੇ ਸਰਦਾਰਾਂ ਦੀ ਪਾਰਟੀ ਦੇ ਆਉਣਾ, ਅਤੇ ਇੱਥੇ ਕੋਈ ਕੂਪਨ ਕਾਪਨ ਵਾਲਾ ਕੰਮ ਨਹੀਂ ਹੋਣਾ, ਜੋ ਮਰਜ਼ੀ ਪੀਓ, ਕਿਉਂ ਜੀ ਇਹ, ਪਰ ਲਿਮਿਟਸ ਜਿਹੜੀਆਂ ਬੜੀਆਂ ਜ਼ਰੂਰੀ ਹੁੰਦੀਆਂ ਤੁਹਾਡੇ ਵਾਸਤੇ।
2: सर्दी के दिन आने वाले हैं, अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए nbridgegas.com/winterproofing पर जाएं, नियम और शर्तें लागू।

0: 1230.ca
1: रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: हेलो
3: हेलो कटारिया टूर्स एंड ट्रैवल।
2: हाँ जी कटारिया टूर एंड ट्रैवल।
3: इंडिया दी टिकटा चाहिदियां सी।
2: ओ इंडिया की तुसी जित्थों मर्जी दी टिकटा ले लो। इंडिया किथे जाना?
3: चार टिकटा दिल्ली दी ते दो अमृतसर दी मिल जानगियां?
2: मिल जानगियां, बिल्कुल मिल जानगियां। दिल्ली मुंबई अमृतसर एहो ता साडी स्पेशलिटी है। बस दसो की टिकटा कदों दी चाहिदियां ने। ते हां स्पेशल टूर पैकेजेस ते हनीमून पैकेजेस भी साडे कोल अवेलेबल ने।
3: भरोसेमंद सर्विस ते सब तो वधिया रेट्स लई इक्को इक ना कटारिया टूर्स एंड ट्रैवल। बुकिंग लई अज ही कॉल करो 905-678-1200 कटारिया टूर्स एंड ट्रैवल।
4: 32-55-80-98
3: गलत काउंटिंग सिखाई जाने हो?
4: काउंटिंग नहीं, ए ते 32-55-80 ते 98 इंच दे टीवी ने जो आज ही ब्रैम्पटन टीवी एंड अप्लायंसेस तो आए ने। इन्ना कोल सारे हाउसहोल्ड अप्लायंसेस मिलनगे, हर ब्रांड बहुत ही बढ़िया प्राइस ते, 32-98 इंच दे लेटेस्ट टीवी भी अवेलेबल ने।
3: ब्रैम्पटन टीवी एंड अप्लायंसेस 801 बोवे ड्राइव नियर चिंगूजी। कॉल 905-450-2828
0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: Wakey, wakey, wakey, wakey.
6: Here's wake up time. Here's wake up time.
5: Now is the time to wake up.
7: Crank up the radio. You're listening to the Dave Toddler Show, brought to you in part by Culture of Punjab.
8: भाई साहब जिंदगी दा कोई भरोसा नहीं, इस करके हाथ दे विच इंश्योरेंस पॉलिसी होनी बहुत जरूरी है।
9: ता इसलिए आज ही हरप्रीत सैनी नु मिलो। इना कोल ने स्पेशल लाइफ इंश्योरेंस प्लान्स विद इन्वेस्टमेंट ऑप्शंस। तुहानू सिर्फ 10 साल या 20 साल लई पे करन दी लोड है ते इन्ने नाल ही तुसी पूरी लाइफ कवर्ड हो। डिविडेंड्स दे नाल हर साल कैश वैल्यू ग्रो करदी है ते कवरेज इंक्रीज करदी है। वधेरी जानकारी लई कॉल हरप्रीत सैनी 416-817-5500
10: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
11: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
10: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
11: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ।
10: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
11: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
10: 647-739-8710।
12: ਮੈਂ ਕਿਹਾ ਕਿੱਥੇ ਜਾ ਰਹੀ ਹੈ?
13: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
12: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਸ਼ੀਸ਼ਾ ਹੋ ਜਾਂ ਦਿਲ ਹੋ ਟੁੱਟ ਜਾਣਾ।
15: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
16: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ।
17: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
16: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
17: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
16: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
17: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
18: ਆ ਭੈਣੇ ਖਰੀਦ ਲਿਆ ਗਹਿਣੇ
19: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨੀ ਮਿਲਿਆ ਚੰਗਾ ਸੋਨਾ
18: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
19: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
20: ਜਨਕ ਜਵੈਲਰਸ ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈਟਸ ਰਿੰਗਸ ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
21: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
22: Quick Truck News!
23: Vision Vanities ਤੇ ਨਿਊ ਸ਼ਿਪਮੈਂਟ ਆ ਗਈ ਹੈ ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ ਇੰਨਾ ਹੀ ਨਹੀਂ ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ ਵਿਜ਼ਨ ਵੈਨਿਟੀਜ਼ ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ ਕਾਲ 905-671-1800 905-671-1800
24: ਕੰਡੀਸ਼ਨਸ ਅਪਲਾਈ
25: ਪੁੱਤਰ ਤੂੰ ਇੰਨਾ ਮਹਾਨ ਬਣ ਕੇ ਦੁਨੀਆ ਦੇ ਚਾਰਾਂ ਕੋਨਿਆਂ ਚ ਤੇਰਾ ਨਾਮ ਹੋਵੇ
26: ਉਹ ਬਾਬੂ ਮਹਾਨ ਤਾਂ ਮੈਂ ਬਣ ਜਾ ਪਰ ਇੱਕ ਸਮੱਸਿਆ ਹੈ
25: ਕਿਹੜੀ ਸਮੱਸਿਆ ਭਈ ਕਹਿੰਦੇ ਦੁਨੀਆ ਦਾ ਗੋਲ ਹੈ ਫਿਰ ਕੋਨੇ ਕਿੱਥੋਂ ਲੱਭਾਂਗੇ ਨਾਂ ਲਿਖਣ ਲਈ ਇਹਨੂੰ ਚੰਗਾ ਰਹਿਣ ਹੀ ਦਿੰਦੇ ਆ
27: ਫਿੱਟੇ ਮੂੰਹ ਤੇਰੇ
28: Okay, let's go.
29: All right, Indian Fruitland te autumn di special sale laga ditti hai ji. Aashirwad aata 1199 da 20 pound, Brad da desi ke 399 da 1.8 kilo, Basi shakkar 199 di 2 pound, Tata tea premium brand 899 da kilo, number 1817, rice da jehde 1099 de 8.8 pound, Meherban juice 299 de 10 liter di bottle, Swarna maida 199 da 4 pound, Indian Fruitland 7 locations to serve you. Bachchar da dusra naam Indian Fruitland.
30: Ladies and gentlemen, introducing from CHLO AM 530, the number one radio host in the world,

ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ। ਦੀਪ ਦਾਤਲਾ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਔਰ ਉਮੀਦ ਕਰਦੇ ਹਾਂ ਕਿ ਬਹੁਤ ਵਧੀਆ ਹੋਣਗੇ ਲਿਸਨਰਸ। ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ, ਭਾਵੇਂ ਗੱਡੀਆਂ 'ਚੋਂ, ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ ਸੁਣਦੇ ਹਾਂ, ਬਿਲਕੁਲ ਜੀ ਵੀਕਐਂਡ ਦੇ ਬਾਅਦ ਆਪਾਂ ਜਿਹੜਾ ਹੈ ਜੀ ਵੀਕਡੇ ਦੇ ਵਿੱਚ ਪੈਰ ਰੱਖ ਚੁੱਕੇ ਹਾਂ। ਸੋਮਵਾਰ ਦੀ ਸ਼ੁਰੂਆਤ ਹੋ ਚੁੱਕੀ ਹੈ, ਔਰ ਉਮੀਦ ਕਰਦੇ ਹਾਂ ਕਿ ਸਾਰਿਆਂ ਦੀ ਸ਼ੁਰੂਆਤ ਜਿਹੜੀ ਹੈ ਜੀ ਵਧੀਆ ਹੋਵੇ। ਚੜ੍ਹਦੀ ਕਲਾ ਦੇ ਵਿੱਚ ਤੁਸੀਂ ਸਾਰੇ ਜਿਹੜੇ ਜੀ ਰਹੋ, ਅਤੇ ਆਪਣੀ ਸਿਹਤ ਦਾ ਜਿਹੜਾ ਜੀ ਪੂਰਾ ਪੂਰਾ ਧਿਆਨ ਰੱਖਣਾ। ਅਤੇ ਬਿਲਕੁਲ ਅੱਜ ਜਿਹੜੀ ਹੈ ਜੀ ਤਰੀਕ ਹੋ ਚੁੱਕੀ ਹੈ 5 ਅਕਤੂਬਰ, ਅਤੇ ਵੈਦਰ ਰਿਪੋਰਟ ਮੈਂ ਜ਼ਰੂਰ ਸਾਂਝੀ ਕਰਦੇ ਹੋਏ ਦੱਸ ਦੇਵਾਂ ਕਿ ਅੱਜ ਦਾ ਵੈਦਰ ਜਿਹੜਾ ਜੀ ਹੈਗਾ 14 ਡਿਗਰੀ, ਅਤੇ ਅੱਜ ਜਿਹੜੀ ਹੈ ਜੀ ਹਵਾ ਦੀ ਸਪੀਡ ਹੈਗੀ ਆ 18 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ, ਜਿੱਥੇ ਕਿ ਅੱਜ ਦਿਨ ਚੜਿਆ ਸੀਗਾ 7:20 'ਤੇ, ਅਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2। ਸੋ ਇਹ ਸੀਗੇ ਅੱਜ ਦਾ ਕੁਛ ਕੁ ਵੈਦਰ ਰਿਪੋਰਟ, ਅਤੇ ਜਿਹੜਾ ਜੀ ਆਪਣਾ ਪੂਰਾ ਠੀਕ 1 ਵਜੇ ਤੱਕ ਸਾਥ ਹੈਗਾ। ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ ਨੰਬਰ 9057990999 'ਤੇ ਕਰ ਸਕਦੇ ਹੋ, ਔਰ 2 ਵਜੇ ਤੱਕ ਵੀ ਇਹੀ ਸਟੂਡੀਓ ਦਾ ਨੰਬਰ ਰਹੂਗਾ, ਤੁਸੀਂ ਵੱਧ ਤੋਂ ਦੂਰ 'ਤੇ ਸਾਡੇ ਨਾਲ ਵੀ ਜਿਹੜੀ ਜੀ ਗੱਲਬਾਤ ਕਰ ਸਕਦੇ ਹੋ। ਬਹੁਤ ਜਲਦੀ ਦੇਵ ਦਾਤਲਾ ਜੀ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ ਕਰਨ ਦੇ ਲਈ ਪਹੁੰਚਣਗੇ। ਔਰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਐਵਰੈਸਟ ਟਰਾਂਸਪੋਰਟ ਦੇ ਸਹਿਯੋਗ ਨਾਲ ਪੇਸ਼ ਕਰ ਰਹੇ, ਇਹਨਾਂ ਨੂੰ ਕ੍ਰੋਸ ਬਾਰਡਰ AZ ਡਰਾਈਵਰਸ ਦੀ ਜਿਹੜੀ ਹੈ ਜੀ ਲੋੜ ਹੈਗੀ ਆ। ਅਤੇ ਜੇ ਤੁਹਾਡੇ ਕੋਲ ਵੈਲਿਡ AZ ਲਾਈਸੈਂਸ ਹੈਗਾ, ਕਲੀਨ CV ਔਰ ਇਨ ਐਬਸਟਰੈਕਟ, ਜਾਂ ਤੁਸੀਂ US ਬੋਰਡਰ ਐਲੀਜੀਬਲ ਜਾਂ ਫਾਸਟ ਟਰੈਕ ਤੁਹਾਡੇ ਕੋਲ ਹੈਗਾ ਹੈ, ਅਤੇ ਬਿਲਕੁਲ ਜੀ ਤੁਸੀਂ ਜਿਹੜਾ ਹੈ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ 9058462299 'ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਇੰਡੀਅਨ ਫਰੂਟ ਲੈਂਡ ਦੇ ਸਹਿਯੋਗ ਨਾਲ ਵੀ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਤੁਹਾਡੇ ਤਾਈਂ ਪੇਸ਼ ਕੀਤਾ ਆ। ਇਹਨਾਂ ਦੇ ਜਿਹੜੀ ਜੀ ਸੇਲ ਲੱਗੀ ਹੋਈ ਆ ਆਟਮ ਸੇਲ 11 ਅਕਤੂਬਰ ਤੱਕ, ਸਟਿਲ ਇਹ ਸੇਲ ਵੈਲਿਡ ਹੈ। ਇਹਦੇ ਵਿੱਚ ਬਹੁਤ ਸਾਰੀਆਂ ਸਸਤੀਆਂ ਜਿਹੜੀਆਂ ਜੀ ਗਰੋਸਰੀਆਂ ਬਹੁਤ ਘੱਟ ਕੀਮਤ 'ਤੇ ਲੱਗੀਆਂ ਹੋਈਆਂ। ਤੁਸੀਂ ਇੱਕ ਵਾਰੀ ਜਾਓ, ਬਹੁਤ ਸਾਰੀਆਂ ਲੋਕੇਸ਼ਨਸ ਆਲ ਓਵਰ ਦੇ ਕੈਨੇਡਾ ਇਹਨਾਂ ਦੀਆਂ ਹੈਗੀਆਂ, ਅਤੇ ਤੁਸੀਂ ਜਾਓਗੇ ਤਾਂ ਤੁਸੀਂ ਆਪਣੇ ਆਪ ਜਿਹੜੀ ਜੀ ਕੰਪੇਅਰ ਕਰ ਸਕਦੇ ਹਾਂ। ਤੁਸੀਂ ਮੇਫੀਲਡ ਰੋਡ ਵਾਲੀ ਲੋਕੇਸ਼ਨ 'ਤੇ ਜਾ ਸਕਦੇ ਹਾਂ, ਮਕਵੀਨ ਵਾਲੀ 'ਤੇ ਜਾ ਸਕਦੇ ਹਾਂ, ਫੈਂਡਰਵੇ ਵਾਲੀ 'ਤੇ ਜਾ ਸਕਦੇ ਹਾਂ, ਤੁਸੀਂ ਡਸਕ ਡਰਾਈਵ ਵਾਲੀ 'ਤੇ ਜਾ ਸਕਦੇ ਹਾਂ, ਔਰ ਇਹਨਾਂ ਦੀਆਂ ਗਰਲਸ ਕੈਂਬਰਿਜ ਅਤੇ ਜਿਹੜੀ ਜੀ ਸੈਂਡਲਵੁੱਡ 'ਤੇ ਵੀ ਬਹੁਤ ਸਾਰੀਆਂ ਜਿਹੜੀਆਂ ਜੀ ਲੋਕੇਸ਼ਨਸ ਹੈਗੀਆਂ। ਸੋ ਬਿਲਕੁਲ ਜੀ ਗੱਲਬਾਤ ਹੋ ਸਕਦੀ ਆ। ਹੋਰ ਵੀ ਕੋਈ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ ਕਰ ਸਕਦੇ 9054609092 'ਤੇ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ ਵੋਟਿੰਗ ਜਿਹੜੇ ਆ ਜੀ ਇਲੈਕਸ਼ਨਸ ਬਿਲਕੁਲ 26 ਅਕਤੂਬਰ ਨੂੰ ਹੈਗੇ, ਬਟ ਤੁਸੀਂ ਐਡਵਾਂਸ ਵੋਟਿੰਗ ਜਿਹੜੀ ਹੈ ਜੀ 9 ਅਕਤੂਬਰ, 10 ਅਕਤੂਬਰ, 11, 16 ਅਤੇ 17 ਨੂੰ ਵੀ ਜਿਹੜਾ ਜੀ ਜਾ ਕੇ ਕਰ ਸਕਦੇ ਹਾਂ। ਅਤੇ ਤੁਸੀਂ ਜਿਹੜਾ ਜੀ ਰੋਮੀ ਡੋਗਰਾ ਨੂੰ ਵੀ ਵੋਟ ਦੇ ਸਕਦੇ ਹਾਂ, ਰੀਜਨਲ ਕਾਊਂਸਲਰ ਦੇ ਲਈ ਖੜ੍ਹੇ ਨੇ ਵਾਰਡ 2 ਅਤੇ 6 ਦੇ ਵਿੱਚੋਂ। ਔਰ ਬਿਲਕੁਲ ਜੀ ਕਿਸੇ ਤਰੀਕੇ ਦਾ ਵੀ ਤੁਸੀਂ ਕੋਈ ਵੀ ਗੱਲਬਾਤ ਕਰਨਾ ਹੋਵੇ ਇਲੈਕਸ਼ਨਸ ਕਿਉਂਕਿ ਨੇੜੇ ਆ, ਕੋਈ ਵੀ ਕਮਿਊਨਿਟੀ ਤਾਂ ਆਪਣਾ ਮੈਸੇਜ ਪਹੁੰਚਾਉਣਾ ਹੋਵੇ ਤਾਂ ਬਿਲਕੁਲ ਜੀ ਸੰਪਰਕ ਕੀਤਾ ਜਾ ਸਕਦਾ 9057990999 'ਤੇ।

0: ਕੋਟਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6474940 4040
1: Hello everyone, my name is Jagraj Singh, running to be your next counselor for ward number 2 in Caledon. Me and my family have proudly called ward 2 as our home over 10 years. I believe every resident needs to be heard, deserves to be represented, and I will be your counselor, which will be always connected with the community and will be approachable for all your local concerns and issues. I would be honored to earn your vote and support. Thank you very much.
2: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ ਹੁਣ ਤਾਈ ਤੁਹਾਡੀ ਮੋੜਗੇ ਚ ਅਪਰੂਵ ਨਹੀਂ ਹੋਈ
3: ਹੈ ਉਹ ਤੂੰ ਰੇਫੜਾ
2: ਉਹ ਮੋੜਗੇ ਚ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ 100 ਪਾਪੜ ਬੇਲਨੇ ਪੈਂਦੇ ਆ
3: ਲੱਗਿਆ ਗੱਲਾਂ ਮਾਰਦਾ
2: ਉਹ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਰਸਟ ਜਾਂ ਸੈਕਿੰਡ ਮੋੜਗੇ ਚ ਦੀ ਲੋੜ ਹੋਵੇ ਰੀਫਾਈਨੈਂਸਿੰਗ ਦੀ ਲੋੜ ਹੋਵੇ ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ ਤਾਂ ਸੁਣਦੇ ਮੇਰੀ ਗੱਲ ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 4163561870 416-355-1870 ਪੈਗੀ ਪੱਲੇ
4: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
5: I am Dave Tatla and you are not.
6: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ ਬਸ ਵੇ ਅਸੀਂ ਕਰਦਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ
7: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੋਵੇ ਤੇ ਗੋ ਰੋਡ 9057944667
5: I am Dave Tatla and you are not
0: ਲੋ ਜੀ ਤੁਹਾਡੇ ਨੋਟ ਬਚਾਈਏ ਡਾਲਰ ਬਚਾਈਏ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਲੈ ਕੇ ਚੱਲਦੇ ਹਾਂ ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ
8: ਥੈਂਕ ਯੂ ਵੈਰੀ ਮੱਚ ਜੀ ਬਹੁਤ ਬਹੁਤ ਸ਼ੁਕਰੀਆ
0: ਸੁਲਤਾਨ ਜੀ ਕੀ ਅਪਡੇਟ ਹੈ
8: ਦੇਪਾ ਜੀ ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ ਉਹ ਸਟਾਕ ਹੈ ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ ਟੋਟਲ 30% ਪ੍ਰਾਈਸ 'ਚ ਫਰਕ ਪਿਆ ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਟੈਰਿਫ ਲੱਗੀ ਪ੍ਰਾਈਸ $1300 ਹੈ ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਟੈਰਿਫ ਲੱਗੀ ਪ੍ਰਾਈਸ $2600 ਹੈ ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ 27-inch ਵਾਈਡ ਤੇ 76-inch ਹਾਈਟ 'ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ ਅੱਜ ਵੀ $1499 'ਚ ਅਵੇਲੇਬਲ ਹੈ ਜੀ ਫਰਿੱਜ ਸਟੋਵ ਡਿਸ਼ ਵਾਸ਼ਰ 3-piece ਕਿਚਨ ਬੰਡਲ ਜਿਹੜਾ ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $38.99 ਜਦਕਿ ਅੱਜ ਵੀ ਤੁਹਾਨੂੰ $29.99 ਦਾ ਮਿਲ ਜਾਏਗਾ ਸੋ 6 ਮਹੀਨੇ ਚ ਤੁਸੀਂ ਪੇ ਕਰਨਾ ਫ੍ਰੀ ਹੋਮ ਡਿਲੀਵਰੀ ਮਿਲੇਗੀ ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ 905-450-2828 ਨੰਬਰ ਹੈ ਜਿਨ੍ਹਾਂ ਨੇ ਟੀਵੀ ਲੈਣੇ ਆ ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 ਟੀਵੀ ਅਵੇਲੇਬਲ ਆ $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ ਅੱਜ ਮਿਲੇਗਾ ਸਿਰਫ $1599 ਦਾ ਤੇ 6 ਮਹੀਨੇ ਚ ਪੇ ਕਰਨੇ ਆ 905-450-2828 ਨੰਬਰ ਹੈ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ 905-450-2828 905 450-2828 जी।
0: और 6 महीने बाद ਤੁਸੀਂ ਪੈਸੇ ਦੇਣੇ ਹੈ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ 905-450-2828। ਸੁਲਤਾਨ ਜੀ ਥੈਂਕ ਯੂ ਸੋ ਮਚ।
8: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਗੁੱਡ ਮਾਰਨਿੰਗ ਆਫਟਰਨੂਨ, ਵੈਲਕਮ ਟੂ ਡੇਵ ਟਾਲਾ ਸ਼ੋ। ਜਿਹੜੀ ਬੀਬੀ ਦਾ ਪਿਛਲੇ ਦਿਨ ਟੈਨਿਸੀ ਚ ਜ਼ਹਿਰ ਦੇ ਕੇ ਉਸਨੂੰ ਮਾਰਨਾ ਸੀਗਾ, ਉਸਨੇ ਜਿਹੜੇ ਗਲਤ ਕੰਮ ਸੀ ਉਹਦੀ ਸਜ਼ਾ ਸੀਗੀ, ਲੇਕਿਨ 2 ਵਾਰ ਟੀਕੇ ਲਾਏ ਜ਼ਹਿਰ ਦੇ, ਉਹ ਬਚ ਗਈ। ਹੁਣ ਹੋਸਪਿਟਲ ਵਿੱਚ ਵੈਂਟੀਲੇਟਰ ਤੇ ਆ, ਹੁਣ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਮਾਰਨ ਦੀ ਕੋਸ਼ਿਸ਼ ਕੀਤੀ, ਉਹ ਫੇਲ ਹੋਏ, ਹੁਣ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀਨੀਆ ਦੇ ਵਿੱਚ ਇੱਕ ਜਹਾਜ਼ ਕਰੈਸ਼ ਹੋਇਆ, 17 ਲੋਕਾਂ ਦੀ ਉੱਥੇ ਮੌਤ ਹੋ ਗਈ। ਔਰ ਇਹਦੇ ਨਾਲ ਨਾਲ ਸਾਡੇ ਕੋਲ ਕੁਛ ਹੋਰ ਖਬਰਾਂ ਨੇ ਜਿਹੜੀ ਹਿੰਦੁਸਤਾਨ ਤੋਂ ਆ ਰਹੀ ਆ। ਕਾਕਰੋਚ ਪਾਰਟੀ ਨੇ ਜਿਹੜੇ ਮੁਜ਼ਾਹਰੇ ਕਰਨੇ ਆ ਤੇ ਜੇ ਕਰ ਰਹੇ ਆ, ਜਿਹੜੀ ਮੋਦੀ ਸਰਕਾਰ ਨੂੰ ਭੱਜਣਾ ਪਾਈਆਂ ਹੋਈਆਂ, ਪਤਾ ਨਹੀਂ ਕੀ ਕੁਛ ਹੋ ਰਿਹਾ ਉੱਥੇ। ਆਪਣੇ ਇੱਥੇ ਬੰਦੇ ਨੂੰ ਪੁਲਿਸ ਨੇ ਚਾਰਜ ਕੀਤਾ ਹੈ, ਬੱਚਿਆਂ ਨੂੰ ਪੁੱਠੇ ਤੇ ਕੰਮ ਕਰਨ ਲਈ ਕਹਿੰਦਾ ਸੀ। ਨਾਮ ਜੀਵਨ ਹੈ, ਉਮਰ 23 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਬਿਲਾਲ ਨਾਮ ਦੇ ਇੱਕ ਬੰਦੇ ਨੂੰ ਫੜਿਆ ਹੈ, ਜਿਹੜਾ ਕਿ ਘਰਾਂ ਵਿੱਚ ਜਾ ਕੇ ਚੋਰੀਆਂ ਕਰਦਾ ਸੀ, ਕੁੱਟਮਾਰ ਕਰਦਾ ਸੀ, ਉਸਨੂੰ ਫੜਿਆ ਹੈ। ਮਿਨੀਮਮ ਵੇਜ ਆ ਜਿਹੜੀ 35 ਸੈਂਟ ਆਪਣੇ ਵੱਧ ਚੁੱਕੀ ਹੈ, $17.60 ਤੋਂ ਲੈ ਕੇ $17.95 ਇੱਥੇ ਲੋਕਲੀ ਹੋ ਚੁੱਕੀ ਹੈ। ਚੋਣਾਂ ਆ ਚੁੱਕੀਆਂ ਮਿਊਂਸੀਪਲ ਦੀਆਂ। ਸਭ ਤੋਂ ਪਹਿਲੀ ਜਿਹੜੀ ਇੰਪੋਰਟੈਂਟ ਗੱਲ ਹੈ ਇਹ ਹੈ ਕਿ ਅਸੀਂ ਬੱਚਿਆਂ ਦੇ ਜਨਮਦਿਨ ਨਹੀਂ ਭੁੱਲਦੇ, ਆਪਦਾ ਜਨਮਦਿਨ ਨਹੀਂ ਭੁੱਲਦੇ। ਆ ਦੀਵਾਲੀ ਆ ਰਹੀ ਆ, ਸਾਰਿਆਂ ਨੇ ਗੁਰਦੁਆਰੇ ਮੱਥਾ ਟੇਕਣ ਜਾਣਾ, ਮੰਦਰਾਂ 'ਚ ਮੱਥਾ ਟੇਕਣ ਜਾਣਾ, ਹੋਰ ਵੀ ਦਿਨ ਤਿਆਰ ਹੁੰਦੇ ਆ ਆਪਣੇ ਧਾਰਮਿਕ ਹੋਣ ਜਾਂ ਦੂਜੇ ਨੂੰ ਮੱਥਾ ਟੇਕਣ ਜਾਂਦੇ ਆ, ਚਾਹੀਦਾ ਵੀ ਆ। ਉਹ ਯਾਰ ਜਿਹੜੀ ਇਲੈਕਸ਼ਨ ਹੈ ਇਸ ਨੂੰ ਵੀ ਇਸੇ ਤਰ੍ਹਾਂ ਹੀ ਦੇਖੋ ਨਾ, ਵੀ ਇਸ ਦਿਨ ਵੋਟ ਪਾਉਣੀ ਹੀ ਪਾਉਣੀ ਆ, ਮੀਂਹ ਆਵੇ ਜਾਂ ਹਨੇਰੀ ਆਵੇ, ਵੋਟ ਪਾਉਣੀ ਹੀ ਪਾਉਣੀ ਆ। ਵੋਟ ਜ਼ਰੂਰ ਪਾਓ, ਜਿਹੜੇ ਮਰਜ਼ੀ ਨੂੰ ਪਾਓ, ਲੇਕਿਨ ਪਾਓ ਸਹੀ।
9: ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
10: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
11: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
12: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
11: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
12: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
11: 40 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ।
12: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
11: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
12: 905-671-8400 or 905-796-8800 or visit giltravels.ca.
0: ਇੰਡੀਅਨ ਫੂਡ ਲੈਂਡ ਦੇ ਨਾਲ ਹੈ ਜੀ ਤੰਦੂਰੀ ਗ੍ਰਿਲ, ਜਿੱਥੇ ਲੰਚ ਡਿਨਰ ਲਈ ਤੋਂ ਸਪੈਸ਼ਲ ਸੇਲ ਲਾਈ ਆ। ਆਲੂ ਕੁਲਚਾ ਜਾਂ ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499, ਵੈਜੀ ਬਰਗਰ 399 ਅਤੇ ਸਟਫ ਕੁਲਚਾ 299 ਦਾ, ਚਿਕਨ ਬਿਰਿਆਨੀ 699 ਦੀ, ਚਿਕਨ ਕਰੀ ਪਲੱਸ ਇੱਕ ਨਾਨ 999 ਦਾ। ਟਰੂ ਟੇਸਟ ਆਫ ਇੰਡੀਆ, ਤੰਦੂਰੀ ਗ੍ਰਿਲ ਨੈਕਸਟ ਟੂ ਇੰਡੀਅਨ ਫੂਡ ਲੈਂਡ। ਇੱਕ ਫਰਮ ਹੈ ਜੀ ਜਿਨ੍ਹਾਂ ਨੂੰ ਏਜ ਦੇ ਡਰਾਈਵਰ ਚਾਹੀਦੇ ਨੇ, ਕਾਫੀ ਸਾਰੇ ਚਾਹੀਦੇ ਨੇ, ਆਟੋ ਪਾਰਟ ਦੇ ਡੈਡੀਕੇਟਡ ਰੂਟ ਨੇ, ਨਾਲ ਦੀ ਨਾਲ ਮਿਡ ਵੈਸਟ ਅਤੇ ਯੂ ਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਨੰਬਰ ਹੈ 905-846-2229, 846-2229 ਐਕਸਟੈਂਸ਼ਨ 4। ਰੋਮੀ ਡੋਗਰਾ ਜੋ ਕਿ ਰੀਜਨਲ ਕਾਉਂਸਲ ਦੇ ਉਮੀਦਵਾਰ ਨੇ ਜੀ ਵਾਰਡ 2 ਐਂਡ 6 ਦੇ, ਇਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ। ਇਹ ਇੱਥੇ ਦੇ ਜਨਮ ਇਹਨਾਂ ਦਾ ਹੋਇਆ ਹੋਇਆ, ਹੀ ਨੋ ਵਟ ਇਜ਼ ਡੂਇੰਗ, ਹੀ ਇਜ਼ ਡੂਇੰਗ ਵੈਰੀ ਗੁੱਡ। ਸੋ ਰੀਜਨਲ ਕਾਉਂਸਲ ਵਾਰਡ 2 ਐਂਡ 6 ਰੋਮੀ ਡੋਗਰਾ। ਖਬਰਾਂ 'ਚ ਖਬਰ ਆ ਰਹੀ ਹੈ ਹਰਿਆਣਾ ਦੇ ਅੰਬਾਲਾ ਵਿੱਚ ਨਾਗਲ ਥਾਣੇ 'ਚ ਐਸ ਐਚ ਓ ਸੁਰੇਸ਼ ਕੁਮਾਰ ਅਤੇ ਕੁਝ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ 'ਚ ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ 'ਚ ਮੈਟ ਸੰਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਈ ਬੜੀ ਖੁਸ਼ੀ ਮਨਾ ਰਹੇ ਆ, ਇਹ 'ਚ ਖੁਸ਼ੀ ਵਾਲੀ ਕਿਹੜੀ ਗੱਲ ਹੈ? ਕਿਹੜੇ ਇਨਸਾਨ ਨੂੰ ਇਹ ਹੱਕ ਦਿੱਤਾ ਹੈ ਕਿ ਤੁਸੀਂ ਜਿਹਦਾ ਮਰਜ਼ੀ ਕਤਲ ਕਰ ਦਿਓ, ਜਿਹਦੇ ਮਰਜ਼ੀ ਗੋਲੀਆਂ ਮਾਰ ਦਿਓ? ਤੁਸੀਂ ਉਹਨੂੰ ਨਹੀਂ ਲਾਈਕ ਕਰਦੇ, ਨਾ ਫੋਲੋ ਕਰੋ ਯਾਰ। ਇੱਥੇ ਕਿੰਨੀ ਜਨਤਾ ਤੁਰੀ ਫਿਰਦੇ, ਨਹੀਂ ਲਾਈਕ ਕਰਦੇ, ਨਾ ਫੋਲੋ ਕਰੋ, ਨਾ ਉਹਨਾਂ ਨੂੰ ਦੇਖੋ, ਅਸੀਂ ਸੋਤਾ ਜੀ, ਅਸੀਂ ਆਹ ਕਰਤਾ ਜੀ, ਆਰਣੋ ਆ ਰਾਈਟ। ਵੁਮੈਨ ਦੇ ਛੁਰੇ ਮਾਰੇ ਗਏ ਸਕੁਅਰ 1 ਦੇ ਟਰਮੀਨਲ ਬੱਸ ਸਟੈਂਡ 'ਤੇ। ਯਮਨ ਦੀ ਸਰਕਾਰੀ ਫੌਜ ਨੇ ਹੂਤੀ 'ਤੇ ਕਬਜ਼ੇ ਕਰਨ ਵਾਲੇ ਜਿਹੜੇ ਕਬਜ਼ਾ ਕੀਤਾ ਸੀ ਉੱਥੇ ਫੌਜੀ ਟਿਕਾਣੇ 'ਤੇ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਸਰਹੱਦੀ ਫੌਜਾਂ ਵੱਲੋਂ 2 ਨਾਗਰਿਕਾਂ ਦੀ ਹੱਤਿਆ 'ਤੇ ਪਾਕਿਸਤਾਨ ਨੇ ਭਾਰਤੀ ਰਾਜਦੂਤ ਨੂੰ ਤਲਬ ਕਰ ਲਿਆ ਹੈ।
13: हेलो
14: हेलो कटारिया टूर्स एंड ट्रैवल।
13: हां जी कटारिया टूर एंड ट्रैवल।
14: इंडिया दीयां टिकटां चाहिदियां सी।
13: ओ इंडिया की तुसी जित्थों मर्जी दीयां टिकटां ले लो, बस दसो कि टिकटां कदों दीयां चाहिदियां ने। ते हां स्पेशल टूर पैकेजेस ते हनीमून पैकेजेस भी साडे कोल अवेलेबल ने।
14: भरोसेमंद सर्विस ते सब तो वधिया रेट्स ले इक्को इक ना, कटारिया टूर्स एंड ट्रैवल। बुकिंग ले अज ही कॉल करो 905-678-1200 905-678-1200 कटारिया टूर्स एंड ट्रैवल।
4: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
0: Mortgage Solution de Gurpreet Samraji. Tuhade makan di renewal aa rahi hai. Tusi apni mortgage BC lender to hata ke ए लैंडर ना करवानी है और इंटरेस्ट रेट ते भी बचत करनी है। कॉल 905-460-9099। प्री अप्रूवल भी करवा के देंदे हन ताकि कॉन्फिडेंस ना मकान ले सकते हो। 80-90 हज़ार बेस नो बनाने लई चाहिदे ने। मकान लैण वेले इसका भी अरेंजमेंट किया जाना है। गुरप्रीत समरा नाल बैठ के डिस्कस करो। 2155 B स्टील्स एवन्यू नियर टॉप रूम यूनिट 32 905-460-9099 905-460-9099 ਇਹਨਾਂ ਦਾ ਨੰਬਰ ਹੈ।
15: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
16: ਬਸ ਇੰਨੀ ਗੱਲ

0: ਇੱਕ ਫਰਮ ਹੈ ਜਿਨ੍ਹਾਂ ਨੂੰ ਏਜ਼ ਡਰਾਈਵਰ ਚਾਹੀਦੇ ਨੇ ਜੀ, ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ US ਦੇ ਪੱਕੇ ਰਨ ਨੇ, ਪੱਕੇ ਰੂਟ ਨੇ, ਪੇ ਬਾਈ ਵੀਕਲੀ ਮਿਲੇਗੀ ਤੇ ਟੌਪ ਦੀ ਮਿਲੇਗੀ, ਕਹਿੰਦੀ ਕੌਣ ਦੀ ਪੇ ਮਿਲੇਗੀ, ਤੁਸੀਂ ਕੁਲਦੀਪ ਮਾਂਗਟ ਹੋਰਾਂ ਨਾਲ ਗੱਲ ਕਰ ਸਕਦੇ ਹੋ 6479729745 9724655 ਇਹਨਾਂ ਦਾ ਨੰਬਰ ਹੈ। ਡੱਕ ਸਾਫ਼ ਕਰਾ ਲਓ, ਘਰ ਦੇ ਅੰਦਰ ਡੱਕ ਸਾਫ਼ ਕਰਾਉਣਾ ਬਹੁਤ ਜ਼ਰੂਰੀ ਹੈ, ਸਾਲ 'ਚ ਇੱਕ ਦੋ ਵਾਰ, ਖਾਸ ਕਰਕੇ ਜੇ ਛੋਟੇ ਵੱਟੇ ਜਾਂ ਬਜ਼ੁਰਗ ਰਹਿੰਦੇ ਨੇ, ਕਿਉਂਕਿ ਜੇ ਕਿਸੇ ਨੂੰ ਸਾਹ ਦਾ ਇਸ਼ੂ ਹੈ ਉਹਦੇ ਲਈ ਵੀ ਡੱਕ ਸਿਸਟਮ ਸਾਫ਼ ਹੋਣਾ ਚਾਹੀਦਾ। 416-277-4016-99 ਡਾਲਰ ਤੋਂ ਸ਼ੁਰੂ ਹੁੰਦਾ ਹੈ। 416-277-4616 ਤੁਸੀਂ ਅਮਨ ਨਾਲ ਗੱਲ ਕਰ ਲਓ। ਦੀਵਾਲੀ ਆ ਰਹੀ ਹੈ, ਪਾਠ ਪੂਜਾ ਲਈ ਆਪਾਂ ਲੈ ਕੇ ਚੱਲਦੇ ਹਾਂ ਏਅਰਪੋਰਟ ਦੇ ਮੇਫੀਲਡ ਦੇ ਕਾਰਨਰ ਤੇ। ਯੈਸ ਮੈਡਮ।
1: ਹਾਂਜੀ ਦੇਵ ਜੀ, ਦੀਪ ਆਲਸ ਬ੍ਰੈਂਪਟਨ ਜਿਹੜਾ ਹੈਗਾ ਏਅਰਪੋਰਟ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਤੇ 6141 ਮੇਫੀਲਡ ਰੋਡ, ਯੂਨਿਟ ਨੰਬਰ 4445। ਸਾਡਾ ਫੋਨ ਨੰਬਰ ਹੈਗਾ 9059130030। ਅਬ ਮੈਂ ਤੁਹਾਨੂੰ ਤੇ ਤੁਹਾਡੇ ਲਿਸਨਰ ਨੂੰ ਦੱਸਣਾ ਚਾਹੁੰਦੀ ਹਾਂ ਕਿ ਆਪਾਂ ਕੰਪਲੀਟਲੀ ਰੈਡੀ ਹੈਗੇ ਆਲ ਫੈਸਟਿਵ ਸੀਜ਼ਨਸ ਦੇ ਲਈ। ਨਵਰਾਤਰੀ ਹੋਵੇ, ਕਰਵਾ ਚੌਥ, ਦੀਵਾਲੀ, ਧਨਤੇਰਸ, ਤੁਹਾਨੂੰ ਕੋਈ ਵੀ ਸਮਾਨ ਚਾਹੀਦਾ ਹੋ ਘਰ ਦੇ ਲਈ, ਹੋਮ ਐਸੈਂਸ਼ੀਅਲਸ ਤੋਂ ਲੈ ਕੇ ਪੂਜਾ ਦਾ ਸਮਾਨ, ਵੈਡਿੰਗ ਨੀਡਸ, ਗਿਫਟਿੰਗ ਦੇ ਲਈ ਤੁਹਾਨੂੰ ਕੁਛ ਵੀ ਚਾਹੀਦਾ ਹੋ, ਇੱਕ ਵਨ ਸਟੋਪ ਸ਼ਾਪ ਆਪਾਂ ਬਣਾ ਰੱਖੀ ਆ। ਤੁਸੀਂ ਵੀ ਆਓ, ਸਾਰੇ ਵਿਜ਼ਿਟ ਕਰਿਓ ਡੀਪ ਆਲਸ ਬ੍ਰੈਂਪਟਨ। ਥੈਂਕ ਯੂ ਜੀ।
2: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
3: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-991-5939।
4: ਹੈਲੋ ਡਾਕਟਰ ਸਾਹਿਬ, ਮੇਰੇ ਬੱਚੇ ਨੂੰ ਕਰੰਟ ਲੱਗ ਗਿਆ, ਮੈਂ ਕੀ ਕਰਾਂ?
5: ਤੁਸੀਂ ਕਿੱਥੋਂ ਬੋਲ ਰਹੇ ਹੋ?
4: ਜੀ ਮੈਂ ਪੰਜਾਬ ਤੋਂ ਬੋਲ ਰਹੀ ਹਾਂ।
5: ਪਹਿਲਾਂ ਤਾਂ ਰੱਬ ਦਾ ਸ਼ੁਕਰ ਕਰੋ ਜੀ, ਤੁਹਾਡੇ ਘਰ ਲਾਈਟ ਆ ਰਹੀ ਹੈ।
4: ਫਿੱਟੇ ਮੂੰਹ ਤੇਰੇ।
6: From the Dave Tatla News Desk, locally covered, nationally connected.
0: ਰਾਜਸਥਾਨ ਤੋਂ ਖਬਰ ਆ ਰਹੀ ਹੈ, 10 ਸਾਲਾਂ 'ਚ ਸਭ ਤੋਂ ਵੱਡਾ ਅਕਾਲ ਦਾ ਖਤਰਾ ਹੈ, 11 ਤੋਂ ਵੱਧ ਜ਼ਿਲ੍ਹੇ ਸੋਕੇ ਦੀ ਲਪੇਟ 'ਚ ਨੇ, 50% ਜਿਹੜੀ ਬਾਰਿਸ਼ ਘੱਟ ਪਈ ਹੈ, ਪਾਣੀ ਦੀਆਂ ਗੱਡੀਆਂ ਜਿਹੜੀਆਂ ਚਲਾਉਣੀਆਂ ਪੈਣਗੀਆਂ। ਯੂਪੀ ਦੇ ਸਭ ਤੋਂ ਉੱਚੀ ਇਮਾਰਤ ਦੀ 43rd ਮੰਜ਼ਿਲ ਤੋਂ ਇੱਕ ਇੰਜੀਨੀਅਰ ਨੇ ਛਾਲ ਮਾਰ ਕੇ ਆਪਦੀ ਖੁਦਕੁਸ਼ੀ ਕੀਤੀ। ਗੁਹਾਟੀ ਨਾਈਟ ਕਲੱਬ ਵਿੱਚ ਔਰਤਾਂ ਨਾਲ ਛੇੜਛਾੜ, ਨੰਗਾ ਕਰਕੇ ਕੁੱਟਮਾਰ ਕੀਤੀ ਗਈ। ਅਮਰੀਕਾ ਵਿੱਚ ਹਿੰਦੂ ਮੰਦਿਰ 'ਤੇ ਹਮਲਾ, ਖਿੜਕੀਆਂ ਟੁੱਟੀਆਂ, ਪੁਜਾਰੀ ਅਤੇ ਸ਼ਰਧਾਲੂ ਅੰਦਰ ਸਨ। 5 ਸਾਲਾਂ ਵਿੱਚ 15 ਤੋਂ ਵੱਧ ਵਾਰ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ। AM5 ਥਿਊਰੀ ਡੇਵ ਟਾਟਲਾ ਸ਼ੋ, ਆਓ ਤੁਹਾਨੂੰ ਲੈ ਕੇ ਚੱਲਦੇ ਗ੍ਰੈਂਡ ਫਰਨੀਚਰ, ਸੁੱਖ ਸਾਹਿਬ ਸਾਡੇ ਨਾਲ ਹਾਜ਼ਰ ਨੇ ਜਨਾਬ।
7: ਬਹੁਤ ਸ਼ੁਕਰੀਆ, ਧੰਨਵਾਦ ਦੇਵ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ, ਇਸ ਲੌਂਗ ਵੀਕਐਂਡ ਦੇ ਉੱਪਰ ਜਿਹੜੀ ਫਰਨੀਚਰ ਦੇ ਉੱਪਰ ਧਮਾਕੇਦਾਰ ਸੇਲ ਲੱਗਣ ਜਾ ਰਹੀ ਆ। ਫਰਾਈਡੇ ਸੈਚਰਡੇ ਸੰਡੇ, ਫਰਾਈਡੇ ਸੈਚਰਡੇ ਸੰਡੇ, 3 ਦਿਨ ਦੀ ਸੇਲ, ਸਵੇਰੇ ਸ਼ਾਰਪ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੈ। ਇਸ ਵੀਕਐਂਡ ਦੇ ਉੱਪਰ ਲੌਂਗ ਵੀਕਐਂਡ ਦੀ ਜਿਹੜੀ ਟਾਈਮਿੰਗ ਵੀ ਐਕਸਟੈਂਡ ਕਰ ਦਿੱਤੀ ਗਈ ਆ, ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਹੋਵਾਂਗੇ। ਸੋ ਧਮਾਕੇਦਾਰ ਜਿਹੜੀਆਂ ਪ੍ਰਾਈਜ ਮਿਲਣੀਆਂ ਫਰਨੀਚਰ ਦੇ ਉੱਪਰ, ਹਰੇਕ ਪਰਚੇਜ ਨਾਲ ਤੋਹਫਾ ਵੀ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। ਤੁਸੀਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਲੌਂਗ ਵੀਕਐਂਡ ਦੀ ਫਰਨੀਚਰ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਮੇਡ ਇਨ ਇਟਲੀ, ਬਹੁਤ ਸਾਰੇ ਪਰਿਵਾਰ ਜਿਹੜੇ ਕਿ ਇਟਾਲੀਅਨ ਸਟਾਈਲ ਬੈਡਰੂਮ ਸੈੱਟ ਤਾਂ ਲੈਂਦੇ ਆ, ਪਰ ਇੱਥੇ ਮੇਡ ਇਨ ਇਟਲੀ, ਇਟਲੀ ਦੀ ਸਟੈਂਪ ਲੱਗੀ ਹੋਊ ਬੈਡਰੂਮ ਸੈੱਟ ਤੇ, ਇਹ ਇਟਲੀ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਲੈਕਰ ਫਿਨਿਸ਼ ਦੇ ਵਿੱਚ, ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ, ਜੀ ਹਾਂ, ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ, ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਮੇਡ ਇਨ ਇਟਲੀ ਦਾ ਬੈਡਰੂਮ ਸੈੱਟ, ਪਲੈਟਫਾਰਮ ਵਾਲਾ, ਫੁੱਟੇ ਵਾਲਾ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 3,350 ਡਾਲਰ ਸੀ। ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਦੇ ਉੱਪਰ ਪਹੁੰਚਣਗੇ, 1299 1299 ਡਾਲਰ ਦੇ ਵਿੱਚ ਪੂਰਾ ਬੈਡਰੂਮ ਸੈੱਟ ਮਿਲੂਗਾ, ਤੇ ਨਾਲ 50 ਇੰਚ ਦਾ ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਓਗੇ। ਸੋ ਵੀਕਐਂਡ ਦੇ ਉੱਪਰ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ 294 ਵੋਕਰ ਡਰਾਈਵ ਦੇ ਉੱਪਰ 294 ਵੋਕਰ ਡਰਾਈਵ ਨੂੰ ਯਾਦ ਰੱਖਣਾ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਲੌਂਗ ਵੀਕਐਂਡ ਲੌਂਗ ਵੀਕਐਂਡ ਸੇਲ ਦੇ ਭਾਜੀ
0: ਲੌਂਗ ਵੀਕਐਂਡ ਦੀ ਸੇਲ ਦਾ ਨਜ਼ਾਰਾ ਲਓ ਜੀ
8: Okay, let's go.
0: All right, Indian Fruitland te autumn di special sale laga ditti hai ji. Aashirwad aata 1199 da 20 pound, Brad da desi ghyo 399 da 1.8 kilo, Bansi shakkar 199 di 2 pound, Tata Tea premium brand 899 da kilo, number 1817, rice da jede 1099 de 8.8 pound, Meherwan juice 299 de 10 liter di bottle, Swarna maida 199 da 4 pound, Indian Fruitland 7 locations to serve you. Bachchar da dusra naam Indian Fruitland. ਔਰ ਇਹਨਾਂ ਦੇ ਨਾਲ ਹੀ ਤੰਦੂਰੀ ਗ੍ਰਿਲ ਹੈ ਜੀ ਜਿੱਥੇ ਲੰਚ ਡਿਨਰ ਲਈ ਸਪੈਸ਼ਲ ਸੇਲ ਲਗਾ ਦਿੱਤੀ ਹੈ ਆਲੂ ਕੁਲਚਾ ਜਾਂ ਥਾਲੀ ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499 ਦੀ ਵੈਜੀ ਬਰਗਰ 399 ਦਾ ਸਟੱਫ ਕੁਲਚਾ 299 ਦਾ ਚਿਕਨ ਦਾ ਵੱਡਾ ਸਾਰਾ ਕੌਲਾ ਦੇ ਨਾਲ ਇੱਕ ਨਾਨ 999 ਦਾ ਚਿਕਨ ਬਿਰਿਆਨੀ 699 ਦੀ ਟਰੂ ਟੇਸਟ ਆਫ ਇੰਡੀਆ ਤੰਦੂਰੀ ਗ੍ਰਿਲ ਨੈਕਸਟ ਟੂ ਇੰਡੀਅਨ ਫਰੂਟ ਲਾਈਨ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਨਾ ਨਾ ਨਾ ਨਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ Are you ready? ਟਿੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 647-429-4040 647-429-4040
9: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 & 10
10: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
11: ਤੁਹਾਡੇ ਹਰ ਖਾਸ ਮੌਕੇ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਆਓ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ ਇੱਥੇ ਮਿਲਦੀਆਂ ਨੇ ਇੰਡੀਅਨ ਹੈਂਡੀਕ੍ਰਾਫਟ ਆਈਟਮਸ ਧਾਰਮਿਕ ਮੂਰਤੀਆਂ ਮੰਦਰਾਂ ਦੀ ਸਜਾਵਟ ਧਾਰਮਿਕ ਕਿਤਾਬਾਂ ਤੇ ਤਸਵੀਰਾਂ ਮਾਲਾਵਾਂ ਭਜਨ ਸੀਡੀਜ਼ ਤੇ ਡੀਵੀਡੀਜ਼ ਪੂਜਾ ਤੇ ਹਵਨ ਸਮੱਗਰੀ ਮਿਊਜ਼ੀਕਲ ਇੰਸਟਰੂਮੈਂਟਸ ਅਤੇ ਵਿਆਹ ਮੰਗਣੀ ਤੇ ਹੋਰ ਖਾਸ ਮੌਕਿਆਂ ਲਈ ਲੋੜੀਂਦਾ ਸਾਰਾ ਸਮਾਨ ਤਾਂ ਫਿਰ ਦੇਰ ਕਿਸ ਗੱਲ ਦੀ ਅੱਜ ਹੀ ਪਹੁੰਚੋ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ ਮੇਅਰਫੀਲਡ ਐਂਡ ਏਅਰਪੋਰਟ ਪਲਾਜ਼ਾ ਬ੍ਰੈਂਪਟਨ ਪੂਜਾ ਹੋਵੇ ਵਿਆਹ ਹੋਵੇ ਜਾਂ ਕੋਈ ਵੀ ਖਾਸ ਮੌਕਾ ਤੁਹਾਡੀਆਂ ਸਾਰੀਆਂ ਤਿਆਰੀਆਂ ਦਾ ਪੂਰਾ ਹੱਲ ਇੱਕੋ ਥਾਂ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ ਵਧੇਰੇ ਜਾਣਕਾਰੀ ਲਈ ਕਾਲ ਕਰੋ 905-913-0030
0: ਐਲਨ ਮਾਸਕ ਦੀ ਜਿਹੜੀ ਗਰਲਫ੍ਰੈਂਡ ਸੀ ਉਹ ਭਾਰਤੀ ਮੂਲ ਦੀ ਬੀਬੀ ਸੀ ਸ਼ਿਵਨ ਉਹਦਾ ਨਾਮ ਸੀ ਉਹਨਾਂ ਦਾ ਅਚਾਨਕ ਬ੍ਰੇਕਅਪ ਹੋ ਗਿਆ ਹੈ ਔਰ ਉਹਨਾਂ ਦੇ 4 ਬੱਚੇ ਵੀ ਨੇ ਆਲਰਾਈਟ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਰਾਜ ਹੋਰਾਂ ਨਾਲ ਜੋ ਕਿ ਮੌਰਗੇ ਦਾ ਖਾਸ ਤੋਂ ਖਾਸ ਇੰਤਜ਼ਾਮ ਕਰਦੇ ਨੇ ਸਪੈਸ਼ਲਿਸਟ ਨੇ 27-30 ਸਾਲ ਦਾ ਇਹਨਾਂ ਨੂੰ ਬੈਂਕਿੰਗ ਸਿਸਟਮ ਦਾ ਨੌਲੇਜ ਹੈ ਪਤਾ ਹੈ ਐਕਸਪੀਰੀਅੰਸ ਹੈ ਰਾਜੀ ਪ੍ਰਾਣ ਸਵਾਗਤ ਹੈ
12: ਥੈਂਕ ਯੂ ਜੇ ਜੀ ਸਾਰੇ ਲਿਸਨ ਸ਼ਰੋਤਿਆਂ ਨੂੰ ਔਨ ਮੰਡੇ ਮਾਰਨਿੰਗ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਔਰ ਅਦਾਬ ਜੀ
0: ਅਦਾਬ ਅਦਾਬ ਅਦਾਬ ਅੱਜ ਕੀ ਸੁਣਿਆ ਅੱਜ ਕੀ ਸਲਾਹ ਮਸ਼ਵਰਾ ਦੋਗੇ
12: ਜੀ ਅੱਜ ਮੇਨ ਹੈਗਾ ਫਸਟ ਟਾਈਮ ਬਾਇਰਸ ਨੂੰ ਉਹਨਾਂ ਨੂੰ ਅਸਿਸਟ ਕਰਨਾ ਚਾਹੁੰਦੀ ਹਾਂ ਮੈਂ ਜਿਹੜੇ ਪਹਿਲੀ ਵਾਰ ਘਰ ਲੈਣਾ ਚਾਹੁੰਦੇ ਆ ਰੈਂਟ ਤੇ ਰਹਿੰਦੇ ਆ ਪਰ ਇਨਫੋਰਮੇਸ਼ਨ ਨਹੀਂ ਹੈਗੀ ਤੇ ਹਿੰਮਤ ਨਹੀਂ ਪੈ ਰਹੀ ਔਰ ਪਤਾ ਨਹੀਂ ਹੈਗਾ ਕਿ ਐਕਚੁਲੀ ਇਹ ਪਹਿਲਾ ਸਟੈਪ ਆਪਾਂ ਲਈਏ ਕੀ ਤੇ ਕਿਸ ਤਰ੍ਹਾਂ ਦੀ ਕਿਵੇਂ ਪ੍ਰਪੇਅਰ ਕਰੀਏ ਉਹਨਾਂ ਦੀ ਹੈਲਪ ਕਰਨਾ ਚਾਹੁੰਦੀ ਹਾਂ ਮੈਂ ਅੱਜ ਸੋ ਉਹਨਾਂ ਨੂੰ ਪਰਸਨਲੀ ਜਿਹੜਾ ਹੈਗਾ ਸਾਰਾ ਅਸੈਸ ਕਰਕੇ ਮੈਂ ਉਹਨਾਂ ਨੂੰ ਪ੍ਰਪੇਅਰ ਕਰ ਸਕਦੀ ਹਾਂ ਕਿ ਤੁਸੀਂ ਆਹ ਚੀਜ਼ਾਂ ਕਰੋ ਤੇ ਆਪਾਂ 3 ਮਹੀਨੇ 4 ਮਹੀਨੇ ਤੱਕ ਤੁਸੀਂ ਤੁਹਾਨੂੰ ਇੱਕ ਘਰ ਦੇ ਵਿੱਚ ਐਂਟਰ ਕਰਾ ਸਕਦੇ ਹਾਂ
0: ਓ ਓਕੇ ਓਕੇ ਓਕੇ ਇਹਦੇ ਲਈ ਜਾਣਕਾਰੀ ਲਈ ਤੁਸੀਂ ਰਾਜ ਹੋਰਾਂ ਨੂੰ ਜਦੋਂ ਮਰਜ਼ੀ ਫੋਨ ਕਰ ਲਿਓ ਨੰਬਰ ਹੈ 647-927-2344 927-2344 ਅੱਛਾ ਮੇਰੇ ਵਰਗੇ ਨੇ ਮੌਰਗੇਜ ਲੈਣੀ ਆ ਕਿੰਨੇ ਕੁ ਪੇਪਰ ਵਰਕ ਚਾਹੀਦੇ ਹੁੰਦੇ ਕਈ ਵਾਰ ਤਾਂ ਵਾਹਵਾ ਇਕੱਠੇ ਕਰਨੇ ਪੈਂਦੇ ਆ
12: ਬਾਲਾ ਪੇਪਰ ਵਰਕ ਨਹੀਂ ਚਾਹੀਦਾ ਹੈਗਾ। ਤੁਸੀਂ ਬੇਸਿਕ ਇਨਫੋਰਮੇਸ਼ਨ ਦੇ ਸਕਦੇ ਹੋ, ਉਸ ਤੋਂ ਆਪਾਂ ਸ਼ੁਰੂ ਕਰ ਸਕਦੇ ਹਾਂ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਗਾਈਡ ਕਰ ਸਕਦੀ ਹਾਂ। ਔਰ ਆਲਸੋ ਮੈਂ ਇਹ ਵੀ ਤੁਹਾਨੂੰ ਇਨਫੋਰਮੇਸ਼ਨ ਦੇ ਸਕਦੀ ਹਾਂ ਕਿ ਕਿਹੜੇ ਗਵਰਨਮੈਂਟ ਪਲਾਨਸ ਨੇ ਜਿਹੜੇ ਕਿ ਫਸਟ ਟਾਈਮ ਹੋਮ ਬਾਇਰਸ ਨੂੰ ਅਸਿਸਟ ਕਰਦੇ ਨੇ। ਉਸ ਦੀ ਨੌਲੇਜ ਵੀ ਆਪਾਂ ਨੂੰ ਕਈ ਵਾਰੀ ਨਹੀਂ ਹੁੰਦੀ ਕਿ ਕਿਹੜੇ ਪ੍ਰੋਗਰਾਮ ਨੇ ਜਿਹੜੇ ਕਿ ਫਸਟ ਟਾਈਮ ਹੋਮ ਬਾਇਰਸ ਨੂੰ ਅਸਿਸਟ ਕਰ ਸਕਦੇ ਆ ਘਰ ਲੈਣ ਦੇ ਵਿੱਚ, ਤੇ ਉਹਦੀ ਵੀ ਨੌਲੇਜ ਡਿਪੈਂਡਿੰਗ ਕਿ ਤੁਸੀਂ ਕਿਹੜੇ ਏਰੀਏ 'ਚ ਹੋ, ਕਿੱਥੇ ਰਹਿੰਦੇ ਹੋ, ਉਹ ਤੁਹਾਡੇ ਐਡਰੈਸ ਦੇ ਮੁਤਾਬਿਕ ਔਰ ਕਿੱਥੇ ਤੁਸੀਂ ਘਰ ਲੈਣਾ, ਉਹ ਵੀ ਮੈਂ ਤੁਹਾਨੂੰ ਗਾਈਡੈਂਸ ਦੇ ਸਕਦੀ ਹਾਂ।
0: ਓਕੇ ਓਕੇ, ਗਾਈਡੈਂਸ ਬੜੀ ਜ਼ਰੂਰੀ ਹੁੰਦੀ ਹੈ। ਸਹੀ ਗਾਈਡੈਂਸ ਲਈ ਤੁਸੀਂ ਰਾਜ ਹੁਣਾਂ ਦਾ ਨੰਬਰ ਨੋਟ ਕਰੋ 6479272344। ਅਗਲਾ ਕੀ ਕਹਿਣਾ ਚਾਹੋਗੇ ਜੀ?
12: ਜੀ, ਔਰ ਜੇ ਤੁਹਾਡਾ ਰਿਨੂਅਲ ਆਇਆ ਆ ਫਿਰ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਸੀਂ ਆਪਣੀ ਮੋਰਗੇਜ ਨੂੰ ਰਿਵਿਊ ਜ਼ਰੂਰ ਕਰਵਾਓ। ਸਿਰਫ ਤੁਸੀਂ ਲੋਅਰ ਰੇਟ ਨਾ ਦੇਖੋ। ਮੋਸਟ ਆਫ ਦਾ ਟਾਈਮ ਕੀ ਹੁੰਦਾ ਕਿ ਆਪਾਂ ਸਿਰਫ ਲੋਅਰ ਰੇਟ ਨੂੰ ਭੱਜਦੇ ਹਾਂ ਕਿ ਇੱਥੋਂ ਸਾਨੂੰ ਲੋਅਰ ਰੇਟ ਮਿਲਦਾ, ਆਪਾਂ ਉੱਥੇ ਭੱਜ ਜਾਂਦੇ ਹਾਂ। ਪਰ ਆਪਾਂ ਨੂੰ ਓਵਰਆਲ ਆਪਣੀ ਸਿਚੁਏਸ਼ਨ ਜ਼ਰੂਰ ਅਸੈਸ ਕਰਨੀ ਚਾਹੀਦੀ ਆ। ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਨੇ ਔਰ ਲਾਈਨ ਆਫ ਕ੍ਰੈਡਿਟ ਫੁੱਲ ਨੇ, ਤੁਹਾਡੀਆਂ ਬਹੁਤ ਸਾਰੀਆਂ ਪੇਮੈਂਟਸ ਨੇ, ਕਈ ਵਾਰੀ ਆਪਾਂ ਉਹਨਾਂ ਨੂੰ ਸਾਈਡ ਤੇ ਰਹਿਣ ਦਿੰਦੇ ਹਾਂ ਤੇ ਮੋਰਗੇਜ ਘੱਟ ਰੇਟ ਤੇ ਰਿਨੂ ਕਰ ਲੈਂਦੇ ਹਾਂ। ਕਈ ਵਾਰੀ ਘੱਟ ਰੇਟ ਤੇ ਮੋਰਗੇਜ ਰਿਨੂ ਕਰਨ ਨਾਲ ਵੀ ਆਪਾਂ ਨੂੰ ਬਹੁਤ ਸਾਰੇ ਜਿਹੜੇ ਨੁਕਸਾਨ ਹੋ ਸਕਦਾ। ਮੀਨਿੰਗ ਕਿ ਐਗਜ਼ਾਮਪਲ, ਜੇ ਆਪਾਂ ਵਿਦਆਊਟ ਸੋਚੇ ਉਸਨੂੰ ਵੇਰੀਏਬਲ 'ਚ ਕਰ ਲਈਏ ਜਾਂ ਫਿਕਸ ਟਰਮ 'ਚ ਕਰ ਲਈਏ, ਉਹਨੂੰ ਆਪਾਂ ਓਵਰਆਲ ਆਪਣੀ ਸਿਚੁਏਸ਼ਨ ਨੂੰ ਨਾ ਸਮਝੀਏ ਤਾਂ ਦੀ ਐਂਡ ਆਫ ਦਾ ਡੇ ਆਪਾਂ ਨੂੰ ਬਹੁਤ ਸਾਰੀ ਪੈਨਲਟੀ ਵੀ ਦੇਣੀ ਪੈ ਸਕਦੀ ਆ।
0: ਓਕੇ, ਸੋ ਪੈਨਲਟੀਆਂ ਵਗੈਰਾ ਤੋਂ ਬਚੋ, ਲੇਕਿਨ ਮੋਰਗੇਜ ਲੈਣੀ ਆ, ਪੈਸੇ ਲੈਣੇ। ਅੱਛਾ, ਲਾਈਨ ਆਫ ਕ੍ਰੈਡਿਟ ਦਾ ਕੀ ਸਿਸਟਮ ਹੁੰਦਾ ਰਾਜ ਜੀ?
12: ਜੀ ਬਿਲਕੁਲ, ਲਾਈਨ ਆਫ ਕ੍ਰੈਡਿਟ ਮਿਲ ਸਕਦੀ ਆ ਜੇ ਤੁਹਾਡੀ ਮੋਰਗੇਜ ਕਿਸੇ ਵੱਡੇ ਬੈਂਕ ਨਾਲ ਆਲਰੇਡੀ ਹੈਗੀ ਹੈ ਤੇ ਬਹੁਤ ਵਧੀਆ ਰੇਟ ਤੇ ਆ। ਤੇ ਅਸੀਂ ਉਹਨੂੰ ਹਮੇਸ਼ਾ ਕਹਿੰਦੇ ਹਾਂ ਕਿ ਉਹ ਮੋਰਗੇਜ ਤੁਸੀਂ ਐਜ਼ ਇਟ ਇਜ਼ ਰਹਿਣ ਦਿਓ ਤੇ ਅਸੀਂ ਤੁਹਾਨੂੰ ਮੋਰਗੇਜ ਰੱਖ ਕੇ ਉਸ ਤੋਂ ਬਾਅਦ ਤੁਹਾਡੀ ਲਾਈਨ ਆਫ ਕ੍ਰੈਡਿਟ ਕਿਸੇ ਹੋਰ ਬੈਂਕ, ਕਿਸੇ ਹੋਰ ਇੰਸਟੀਟਿਊਸ਼ਨ ਤੋਂ ਲੈ ਕੇ ਦੇ ਸਕਦੇ ਹਾਂ। ਕੁਛ ਨੀ ਦੇਣਾ ਜਦ ਤੱਕ ਉਹਨੂੰ ਤੁਸੀਂ ਯੂਜ਼ ਨਹੀਂ ਕਰਦੇ। ਸੋ ਜੇ ਤੁਸੀਂ ਅਮਾਊਂਟ ਜਿੰਨਾ ਯੂਜ਼ ਕਰੋਗੇ ਉਸ ਦਾ ਹੀ ਤੁਹਾਨੂੰ ਇੰਟਰਸਟ ਪਏਗਾ।
0: ਇਹ ਵੀ ਚੰਗੀ ਗੱਲ ਆ। ਕਈ ਵਾਰ ਇਹ ਹੁੰਦਾ ਜਿਹੜੀ ਲਾਈਨ ਆਫ ਕ੍ਰੈਡਿਟ ਆ ਜਾਂ ਘਰ ਵਿੱਚ ਐਕੁਇਟੀ ਹੈ ਉਹਨੂੰ ਅਸੀਂ ਛੇੜਦੇ ਨਹੀਂ, ਲੇਕਿਨ 25-25% ਕਾਰਡਾਂ ਤੇ ਜਾਂ ਹੋਰ ਜਗ੍ਹਾ ਅਸੀਂ ਵਿਆਜ ਦੇਈ ਜਾਂਦੇ ਬਿਨਾਂ ਮਤਲਬ ਤੋਂ।
12: ਬਿਲਕੁਲ, ਉਹ ਉਸ ਦੇ ਵਿੱਚ ਆਪਾਂ ਇੱਕ, ਮੈਨੂੰ ਇਹ ਲੱਗਦਾ ਕਿ ਆਪਾਂ ਬਹੁਤ ਘਬਰਾ ਜਾਂਦੇ ਹਾਂ ਕਿ ਆਪਾਂ ਆਪਣੀ ਸਿਚੁਏਸ਼ਨ ਨੂੰ ਕਿਸੇ ਨਾਲ ਡਿਸਕਸ ਨਹੀਂ ਕਰਦੇ, ਕਿਸੇ ਮਤਲਬ ਕਿ ਪ੍ਰੋਫੈਸ਼ਨਲ ਨਾਲ ਉਹਨੂੰ ਡਿਸਕਸ ਨਹੀਂ ਕਰਦੇ ਕਿ ਮੇਰੀ ਇਹ ਸਿਚੁਏਸ਼ਨ ਆ, ਇਹਦਾ ਕੀ ਹੱਲ ਹੋ ਸਕਦਾ ਆ। ਉਹਦੇ ਹੱਲ ਬਹੁਤ ਹੁੰਦੇ ਆ, ਪਰ ਤੁਹਾਨੂੰ ਉਹੀ ਇੱਕ ਵਾਰੀ ਗੱਲ ਕਰਨੀ ਪੈਣੀ ਆ, ਪਹਿਲਾ ਸਟੈਪ ਲੈਣਾ ਪੈਣਾ। ਬਾਕੀ ਦੇ ਸਟੈਪ ਜਿਹੜੇ ਆ ਆਪ ਹੀ ਚੁੱਕੇ ਜਾਣੇ, ਪਰ ਪਹਿਲਾ ਸਟੈਪ ਜ਼ਰੂਰ ਲਓ, ਅਸੈਸ ਜ਼ਰੂਰ ਕਰਾਓ ਤੁਹਾਡੀ ਓਵਰਆਲ ਸਿਚੁਏਸ਼ਨ ਪਲੀਜ਼।
0: ਆਲਰਾਈਟ, ਜ਼ਿਆਦਾ ਜਾਣਕਾਰੀ ਲਈ ਰਾਜ ਹੋਰਾਂ ਦਾ ਨੰਬਰ ਨੋਟ ਕਰੋ 6479272344 9273344। ਐਂਡ ਤੇ ਕੁਝ ਹੋਰ ਐਡ ਕਰਨਾ ਚਾਹੋਗੇ?
12: ਜੀ ਬਸ ਇਹੀ ਕਹਿਣਾ ਚਾਹੂੰਗੀ ਕਿ ਆਪਣਾ ਜਿਹੜਾ, ਜਿਵੇਂ ਤੁਸੀਂ ਡਾਕਟਰ ਕੋਲ ਜਾਂਦੇ ਹੋ ਫਿਜ਼ੀਕਲ ਚੈੱਕਅਪ ਕਰਾਉਂਦੇ ਹੋ ਨਾ, ਇਸੇ ਤਰ੍ਹਾਂ ਫਾਈਨੈਂਸ਼ੀਅਲ ਚੈੱਕਅਪ ਐਨੂਅਲ ਜ਼ਰੂਰ ਕਰਾਉਣਾ ਚਾਹੀਦਾ ਆ। ਕਿਉਂਕਿ ਆਪਾਂ ਆਪਣੇ ਕੰਮਾਂ ਦੇ ਵਿੱਚ ਬਹੁਤ ਸਾਰੇ ਬਿਜ਼ੀ ਹੁੰਦੇ ਹਾਂ, ਆਪਾਂ ਸਿਰਫ ਪੇਮੈਂਟਾਂ ਕਰੀ ਜਾਂਦੇ ਹਾਂ, ਔਰ ਇਹ ਪਰੇਸ਼ਾਨੀ ਆਪਾਂ ਨੂੰ ਆਲ ਦਾ ਟਾਈਮ ਰਹਿੰਦੀ ਹੈ ਕਿ ਹਰ ਮਹੀਨੇ ਹਰ 2 ਵੀਕ ਬਾਅਦ ਪੇਮੈਂਟ ਜਿਹੜੀ ਆਪਣੇ ਸਿਰ ਤੇ ਮਤਲਬ ਤਲਵਾਰ ਬਣ ਕੇ ਖੜੀ ਹੁੰਦੀ ਆ। ਪਰ ਆਪਾਂ ਨੂੰ ਕਈ ਵਾਰੀ ਇਹ ਨਹੀਂ ਪਤਾ ਕਿ ਇਹ ਪੇਮੈਂਟਾਂ ਘਟਾਈਆਂ ਵੀ ਜਾ ਸਕਦੀਆਂ ਆ। ਸੋ ਇਸ ਦੀ ਨੌਲੇਜ ਨਹੀਂ ਹੁੰਦੀ, ਆਪਾਂ ਕੰਮ ਕਰ ਕਰਕੇ ਉਹ ਸਿਰਫ ਮਿਨੀਮਮ ਪੇਮੈਂਟ ਦੇ ਕੇ ਹਰ ਮਹੀਨੇ ਉਹ ਸਟ੍ਰੈਸ ਆਪਾਂ ਆਪਣੇ ਸਿਰ ਦੇ ਉੱਤੇ ਰੱਖਦੇ ਹਾਂ। ਸੋ ਪਲੀਜ਼ ਇੱਕ ਵਾਰੀ ਫਾਈਨੈਂਸ਼ੀਅਲ ਚੈੱਕਅਪ ਜ਼ਰੂਰ ਕਰਾਓ। ਇਸ ਦੇ ਬਹੁਤ ਸਾਰੇ ਮਤਲਬ ਕਿ ਤੁਹਾਨੂੰ ਫਾਇਦੇ ਵੀ ਹੋ ਸਕਦੇ ਆ, ਜੇ ਨਹੀਂ ਵੀ ਹੋਣਗੇ ਉਹ ਵੀ ਤੁਹਾਨੂੰ ਦੱਸ ਦਵਾਂਗੀ ਆਹ ਸਿਚੁਏਸ਼ਨ ਤੁਹਾਡੀ ਮਤਲਬ ਕਿ ਆਹ ਚੋਇਸ ਹੈਗੀ ਆ। ਸੋ ਪਲੀਜ਼ ਇੱਕ ਵਾਰੀ ਕੰਟੈਕਟ ਯੂਜ਼ ਕਰੋ 6479272344 ਔਰ ਮੇਰਾ ਲਾਇਸੈਂਸ ਨੰਬਰ ਹੈ M26000288।
0: ਰਾਜੀ, ਸਮਾਂ ਕੱਢਣ ਲਈ ਧੰਨਵਾਦ।
12: ਥੈਂਕ ਯੂ ਦੇਵ ਜੀ, ਹੈਵ ਅ ਗ੍ਰੇਟ ਡੇ, ਬਾਏ ਬਾਏ।
0: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002 6472016002

0: की सोची जाने?
1: मैं सोच रहा अभी कदों को वापस आऊगी।
0: कौन?
1: घर वाली मेरी।
0: किथे गई है ओ?
1: ओ साड़ी बिल्डिंग दा वाचमैन नी उदे नाल फिल्म वेखण गई आ।
0: ते फिर तू उहदा पिछा नहीं किता?
1: तुस मेनू की लोड़ पई जाण दी, मैं तां अगे ही फिल्म देखी आऊ।
2: फिट्टे मुतेरे।
3: From the Dave Tatlin News Desk, locally covered, nationally connected.
4: ਦਲਜੀਤ ਦੋਸਾਂਝ ਦਾ ਔਰਾ ਇੰਡੀਆ ਟੂਰ ਜਿਹੜਾ 2026 ਵਾਲਾ ਸੱਤ ਸ਼ਹਿਰਾਂ 'ਚ ਹੋਏਗਾ ਲਾਈਵ, 1 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਯੂਕਰੇਨ ਦੇ ਸੂਮੀ ਸ਼ਹਿਰ 'ਚ ਜਦੋਂ ਆਸਮਾਨ ਤੋਂ ਆਏ ਇੱਕ ਰੂਸੀ ਡਰੋਨ ਨੇ ਭਾਰਤੀ ਫਾਰਮਾਸਿਊਟੀਕਲ ਦਾ ਜਿਹੜਾ ਵਿਸ਼ਾਲ ਪਲਾਂਟ ਸੀ ਉਸ ਨੂੰ ਉਡਾ ਦਿੱਤਾ। ਇਲੈਕਸ਼ਨ ਤੋਂ ਪਹਿਲਾਂ ਟਰੰਪ ਦੇਣਗੇ 2 ਕਰੋੜ ਤੋਂ ਵੱਧ ਬਜ਼ੁਰਗਾਂ ਨੂੰ $100 ਦੇ ਚੈੱਕ। ਹੈਂ, ਇਹ ਆਈਡੀਆ ਬਈ ਕਹਾਂ ਸੇ ਲਾਏ ਹੋ? ਇੰਡੀਆ ਸੇ ਲਾਏ ਲਗਤੇ ਹੋ? ਨੋਟਾਂ ਦਾ ਮੀਂਹ ਵਰਸਾਉਣ ਲੱਗਿਆ ਹੈ। ਔਰ ਜਿਹੜੀ ਫਲਾਈ ਦੁਬਈ ਦੇ ਸਹਿ ਪਾਇਲਟ ਬਾਰੇ ਕੱਟੜਵਾ ਸੰਬੰਧੀ ਚਿੰਤਾਵਾਂ ਜਤਾਈਆਂ ਜਾ ਰਹੀਆਂ ਨੇ। ਯਮਨ ਦੇ ਆਗੂ ਨੇ ਹੂਤੀਆਂ ਵਿਰੁੱਧ ਵੱਡੇ ਫੌਜੀ ਆਪਰੇਸ਼ਨ ਦਾ ਐਲਾਨ ਕਰ ਦਿੱਤਾ। ਕੈਨੇਡਾ 'ਚ $2 ਪ੍ਰਤੀ ਲੀਟਰ ਤੋਂ ਹੇਠਾਂ ਡਿੱਗੇਗੀ ਡੀਜ਼ਲ ਦੀ ਕੀਮਤ। ਚੰਗੀ ਗੱਲ ਹੈ ਜੇ ਡਿੱਗ ਪਵੇ ਜਿਹੜੀ ਟਰਕਿੰਗ ਇੰਡਸਟਰੀ, ਇਹਨਾਂ ਨੂੰ ਮਾੜੀ ਮੋਟੀ ਰਾਹਤ ਮਿਲੇਗੀ ਵਿਚਾਰਿਆਂ ਨੂੰ।
5: ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ 'ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
4: अगर तुम मुझे पसंद नहीं करते, अगर तुम मुझे पसंद नहीं करते, ये मेरी समस्या नहीं है, ये आपकी समस्या है। इज योर प्रॉब्लम। दैट्स राइट माई फ्रेंड, इज योर प्रॉब्लम, नॉट माइन। ਬਦਲਦੀ ਵਿਸ਼ਵ ਰਾਜਨੀਤੀ ਵਿੱਚ ਇਕੱਲਾ ਪੈ ਰਿਹਾ ਅਮਰੀਕਾ, ਜੈਸ਼ੰਕਰ ਨੇ ਕਿਹਾ। ਮਨਾਲੀ ਤੋਂ ਪਰਤ ਰਹੀ ਬੱਸ ਫਲਾਈਓਵਰ ਤੋਂ ਹੇਠਾਂ ਡਿੱਗਣ ਕਾਰਨ 3 ਲੋਕਾਂ ਦੀ ਮੌਤ। ਚੰਡੀਗੜ੍ਹ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
6: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, because we care.
3: Okay, let's go.
4: All right, Indian Fruitland te out on the special sale laga ditti hai ji. Aashirwad aata 1199 da 20 pound, Barad da desi ghiu 399 da 1.8 kilo, Bansi Shakkar 199 di 2 pound, Tata Tea Premium Brand 899 da kilo, number 1817, Raisa jede 1099 de 8.8 pound, Meherban Juice 299 de 10 liter di bottle, Swarna Maida 199 da 4 pound, Indian Fruitland 7 location to serve you. Bachat da dusra naam Indian Fruitland. I am Dave Tatla and you are not. ਕਾਂਗੋ ਦੀ ਨਦੀ ਵਿਚ ਕਿਸ਼ਤੀਆਂ ਦੀ ਟੱਕਰ ਦੌਰਾਨ 30 ਲੋਕਾਂ ਦੀ ਮੌਤ, 12 ਲਾਪਤਾ। ਟੋਰਾਂਟੋ ਪੀਅਰਸਨ ਹਵਾਈ ਅੱਡੇ ਦੇ ਸੋਨੇ ਦੀ ਵੱਡੀ ਲੁੱਟ ਦੇ ਦੋਸ਼ੀ ਪਰਮਪਾਲ ਸਿੱਧੂ ਮੁਕੱਦਮਾ ਸ਼ੁਰੂ ਹੈ। ਰੈਜ਼ੀਡੈਂਸ ਜਿਹੜੇ ਬ੍ਰੈਂਟਨ ਦੇ ਨੇਬਰਹੁੱਡ ਦੇ, ਉਹ ਪਟੀਸ਼ਨ ਕਰ ਰਹੇ ਆ ਜਿਹੜੀਆਂ ਪਾਰਕਿੰਗ ਟਿਕਟਾਂ ਮਿਲ ਰਹੀਆਂ। ਭਾਈ ਸਾਹਿਬ, ਇੱਕ ਘਰ ਦੇ ਵਿੱਚ 6-6, 8-8 ਕਾਰਾਂ ਨੇ, ਟਿਕਟਾਂ ਹੀ ਮਿਲਣੀਆਂ, ਹੋਰ ਕੀ ਮਿਲਣਾ? ਪਟੀਸ਼ਨ ਇਹ ਕਰੋ ਵੀ ਹੋਰ ਟਿਕਟਾਂ ਦੇਣ ਵਾਲੇ ਬੰਦੇ ਰੱਖੇ ਜਾਣ ਤਾਂ ਕਿ ਇਸ ਨੂੰ ਸੁਧਾਰਿਆ ਜਾਵੇ, ਸਾਫ਼ ਕੀਤਾ ਜਾਵੇ, ਫੁੱਟਪਾਥ ਦੇ ਉੱਤੇ ਗੱਡੀਆਂ ਖੜੀਆਂ। Come on, man. All right. Abhishek ji, welcome to the show, sir.
7: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ ਜੀ ਟੀ ਏ ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ।

0: रेजिडेंशियल लिस्टिंग्स के अंदर देव पाजी, मिसिसागा लॉर्ने पार्क एरिया के अंदर लग्जरी होम 5+3 बेडरूम का 6500 स्क्वायर फुट लिविंग स्पेस, 60x250 फुट का प्रीमियम लॉट, एब्सोल्युटली अमेजिंग लग्जूरियस प्रॉपर्टी अवेलेबल है जी। किपलिंग स्टेशन के नाल एक बेड एक बाथ का कॉन्डो, नवी बिल्डिंग सिर्फ और सिर्फ 3,99,000 के अंदर, इन्वेस्टमेंट प्रॉपर्टी लंडन के अंदर सिर्फ और सिर्फ 7.5 लाख के अंदर विद लीगल बेसमेंट, कैश फ्लो पॉजिटिव प्रॉपर्टी, $4,300 रेंट से चढ़ी हुई अवेलेबल है। बैरी के अंदर 4 बेडरूम का घर, 1 बेडरूम की बेसमेंट, ऑफ मार्केट डील है। जेकर तुसी बाय सेल या इन्वेस्ट करना चाहते हो मैनु हुने कॉल करो, अभिषेक रियल्टर 6347927000, 6477927000।
1: की होया तेनू, किथे चली आ तू?
2: मरन जा रही हां।
1: मरन जा रही हां मतलब इन्ना मेकअप को कीता फिर तू?
2: ओ गधिया, कल सवेरे अखबार च फोटो भी तो आएगी।
1: हैं?
3: फट्टे मुंह तेरे।
4: ਹੋਰ ਖਬਰਾਂ ਚੋਂ ਜਿਹੜੀ ਖਬਰ ਆ ਸਾਡੇ ਕੋਲ ਉਹ ਆਇਆ ਥਾਈਲੈਂਡ ਦੇ ਵਿੱਚ ਜਿਹੜੇ ਫਲੱਡ ਆਏ ਨੇ ਉਹਦੇ ਨਾਲ 31 ਲੋਕਾਂ ਦੀ ਮੌਤ ਹੋ ਗਈ। ਡਰੱਗ ਮਾਮਲੇ ਵਿੱਚ ਬਿਕਰਮ ਮਜੀਠੀਆ ਦੀ ਅੱਜ ਸਿੱਟ ਅੱਗੇ ਪੇਸ਼ੀ ਹੋਣ ਜਾ ਰਹੀ ਹੈ, ਜਗਦੀਸ਼ ਭੋਲੇ ਨੂੰ ਵੀ ਸੱਦਿਆ ਗਿਆ ਹੈ। ਨਵੀਂ ਧਮਕੀ ਤੋਂ ਬਾਅਦ ਅਮਰੀਕਾ ਨੇ UK ਸਥਿਤ ਵੱਡੇ ਅੱਡੇ ਤੋਂ ਸਾਰੇ ਆਪਣੇ ਏਅਰਫੋਰਸ ਬੰਬਰ ਆ ਜਿਹੜੇ ਹਟਾ ਲਏ ਨੇ। ਨੌਜਵਾਨ ਮਰਦਾਂ ਦੀ ਜਿਹੜੀ ਮੈਂਟਲ ਹੈਲਥ ਆ ਇੱਥੇ ਆਪਣੇ ਲੋਕ ਲਈ ਉਹ ਵਿਗੜ ਰਹੀ ਹੈ। ਮਾਹਰਾਂ ਨੇ ਵਾਰਨਿੰਗ ਦਿੱਤੀ ਹੈ ਕਿ ਹਾਲਾਤ ਹੋਰ ਵੀ ਵਿਗੜ ਸਕਦੇ ਨੇ। ਇੱਕ ਵਾਰ ਫੇਰ ਚੱਲਦੇ ਹਾਂ ਲਾਈਵ ਔਨ ਲੋਕੇਸ਼ਨ, ਸੁਲਤਾਨ ਜੀ ਸਾਡੇ ਨਾਲ ਇੱਕ ਵਾਰ ਫੇਰ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ।
5: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
4: ਸੁਲਤਾਨ ਜੀ, ਟੈਲੀਵਿਜ਼ਨ ਉੱਪਰ ਇੱਕ ਵਾਰ ਫੇਰ ਰੋਸ਼ਨੀ ਪਾ ਦਿਓ।
5: ਟੀਵੀ ਸੈਕਸ਼ਨ ਚ ਜੀ ਸਾਡੇ ਕੋਲ 55 ਇੰਚ ਟੀਵੀ 399 ਦਾ, 65 ਇੰਚ ਟੀਵੀ 499 ਦਾ ਤੇ 75 ਇੰਚ ਟੀਵੀ 799 ਦਾ ਸਪੈਸ਼ਲ ਪ੍ਰਾਈਸ ਤੇ ਦਿੱਤਾ ਜਾ ਰਿਹਾ। ਤੇ ਦੇਵ ਭਾਜੀ, ਜਦੋਂ ਬਿਗ ਸਕਰੀਨ ਟੀਵੀਆਂ ਦੀ ਗੱਲ ਕਰਦੇ ਹਾਂ ਤੇ 85 ਇੰਚ ਮਿੰਨੀ LED ਦੇ ਨਾਲ ਸਾਡੇ ਕੋਲ 2026 ਦਾ ਲੇਟੈਸਟ ਮਾਡਲ ਹੈ ਜਿਹੜਾ ਸਿਰਫ 1199 ਦਾ ਦੇ ਰਹੇ ਹਾਂ, ਜਦਕਿ ਇਹਦੀ $1800 ਪ੍ਰਾਈਸ ਹੈ। ਸੇਲ ਪ੍ਰਾਈਸ ਵੀ ਇਹਦੀ 1399 ਸੀਗੀ, ਪਰ 1199 ਦਾ 2 ਜਾਂ 3 ਪੀਸ ਇਨ ਸਟਾਕ ਹੋਣਗੇ, 2 ਜਾਂ 3 ਲੱਕੀ ਕਸਟਮਰ ਕੈਨ ਗੈਟ ਇਟ 1199 ਚ। 85 ਇੰਚ ਦਾ ਮਿੰਨੀ LED 2026 ਦਾ ਲੇਟੈਸਟ ਮਾਡਲ, ਪਿਕਅਪ ਕਰਨਾ ਪਿਕਅਪ ਕਰ ਲਓ ਤਦ ਵੀ 6 ਮਹੀਨੇ ਚ ਹੀ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ ਤਦ ਵੀ 6 ਮਹੀਨੇ ਚ ਹੀ ਪੇ ਕਰਨਾ। ਪਹੁੰਚਣਾ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਨਕੂਜ਼ੀ ਔਨ ਬੋਵੇਡ ਹੈ। ਬਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828, 905-450-2828 ਨੰਬਰ ਹੈ। ਤੇ ਜਦੋਂ ਬਿਗ ਸਕਰੀਨ ਟੀਵੀ ਕਹਿੰਦੇ ਆ ਫਿਰ 98 ਇੰਚ ਮਿਸ ਨਾ ਕਰਨਾ। 98 ਇੰਚ ਜੇ ਸੈਮਸੰਗ ਲਵੋਗੇ $2600 ਵਾਲਾ 1999 ਦਾ ਮਿਲੇਗਾ। ਤੇ ਜਿਹੜੇ ਕਸਟਮਰ ਸੋਨੀ ਬਰੇਵੀਆ ਮਾਡਲ ਦੇਖ ਰਹੇ ਸੀ, ਸੋਨੀ ਬਰੇਵੀਆ 3 ਲਾਂਚ ਕੀਤਾ ਗਿਆ, 100 ਇੰਚ 100 ਇੰਚ ਦਾ ਸੋਨੀ ਬਰੇਵੀਆ 3 ਤੁਸੀਂ ਆਪਣੇ ਘਰ ਲਿਜਾ ਸਕਦੇ ਹੋ। ਵੈਰੀ ਹਾਈ ਐਂਡ ਟੈਕਨੋਲੋਜੀ ਹੈ ਔਰ ਇਹ ਇਸ ਟਾਈਮ $5000 ਦਾ ਸੀਗਾ, ਪਰ 2999 ਦਾ ਸਪੈਸ਼ਲ ਸੇਲ ਤੇ 100 ਇੰਚ ਸੋਨੀ ਬਰੇਵੀਆ 3 2026 ਦਾ ਲੇਟੈਸਟ ਮਾਡਲ ਮਿਲੇਗਾ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ। 905-450-2828, 6 ਮਹੀਨੇ ਚ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। 905-450-2828 ਜੀ,
4: ਬੜੀ ਮਿਹਰਬਾਨੀ। 905-450-2828, ਥੈਂਕ ਯੂ ਸਰ।
5: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
4: ਸਾਡੇ ਨਾਲ ਕਵਲ ਜੀ ਸਰਾਂ ਜੀ ਜੁੜ ਚੁੱਕੇ ਨੇ। ਸਰਾਂ ਸਾਹਿਬ, ਕੈਸੇ ਹੋ ਭਾਈ?
6: ਦੇਵ ਜੀ ਬਹੁਤ ਬੜੀਆ, ਆਪਣੇ ਸੁਣਾਓ?
4: ਵਧੀਆ ਵਧੀਆ। ਇੰਡੀਆ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਅਪਰਾਧੀਆਂ ਵਿੱਚ ਮੌਤ ਦਾ ਡਰ ਪੈਦਾ ਕਰਨਾ ਜ਼ਰੂਰੀ ਹੈ, ਨਹੀਂ ਤਾਂ ਬਲਾਤਕਾਰ ਵਰਗੇ ਅਪਰਾਧਾਂ ਨੂੰ ਹੋਰ ਵੀ ਰੋਕਣਾ ਮੁਸ਼ਕਿਲ ਹੋ ਜਾਏਗਾ। ਪੈਸੇ ਢਿੱਲੇ ਦੀ ਗੱਲ ਕਰਦੇ ਹਾਂ ਕਮਲ ਜੀ, ਸਰਾਂ ਤੁਹਾਨੂੰ ਹਮੇਸ਼ਾ ਵਧੀਆ ਜਾਣਕਾਰੀ ਦਿੰਦੇ, ਕੀ ਕਹਿਣਾ ਚਾਹੋਗੇ ਜਨਾਬ?
6: ਦੇਵ ਜੀ ਕਹਿਣਾ ਬਸ ਅੱਜ ਇਹੀ ਚਾਹੂੰਗਾ ਕਿ ਸ਼ੋਰਟ ਤੇ ਸਵੀਟ ਰੱਖਣਾ ਹਨਾ, ਕਿਉਂਕਿ ਪ੍ਰੀ ਕੰਸਟਰਕਸ਼ਨ ਦੇ ਵਿੱਚ ਨਾ ਬਹੁਤ ਸਾਰੇ ਭੈਣ ਭਰਾਵਾਂ ਨੇ ਬੁੱਕ ਕਰਾਈ ਸੀ ਹੋਈ ਚੀਜ਼ ਆ, ਉਹ ਤਾਂ ਆਪਣੀ ਚਲੋ ਆਪਸ਼ਨ ਆ ਹੀ ਜਾਂਦੀ ਹੈ ਵੀ ਜੇ ਤੁਸੀਂ ਕੋਈ ਵੀ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾਇਆ ਤੁਸੀਂ ਮੌਰਗੇਜ 3 ਸਾਲ ਲਈ ਵੈਲਿਡ, ਯਾਨੀ ਕਿ 36 ਮੰਥ ਲਈ ਤੁਸੀਂ ਰੱਖ ਸਕਦੇ ਹੋ ਬਣਾ ਕੇ, ਪਰ ਹੁਣ ਅੱਜ ਜਿਹੜਾ ਇਸ਼ੂ ਆ ਰਿਹਾ, ਅੱਜ ਇਸ਼ੂ ਇਹ ਆ ਰਿਹਾ ਵੀ ਸਾਡੀ ਅਪਰੇਜ਼ਲ ਨਹੀਂ ਆ ਰਹੀਗੀ। ਹੁਣ ਦੇਵ ਜੀ ਮੈਂ ਇਸ ਚੀਜ਼ ਦੇ ਵਿੱਚ ਮਾਰਕੀਟ ਦੇ ਵਿੱਚ ਕੋਈ ਕਮੈਂਟ ਨਹੀਂ ਕਰੂੰਗਾ, ਹਰੇਕ ਦਾ ਕੰਮ ਕਰਨ ਦਾ ਢੰਗ ਤਰੀਕਾ ਆਪੋ ਆਪਣਾ ਹੁੰਦਾ ਹਨਾ, ਕਿਸੇ ਨੇ ਕਿਹੜੀ ਨੌਲੇਜ ਦੇ ਨਾਲ ਕੰਮ ਕਰਨਾ ਹੁੰਦਾ, ਕਿਸੇ ਨੇ ਕਿਹੜੇ ਨੌਲੇਜ ਦੇ ਨਾਲ ਕੰਮ ਕਰਨਾ ਹੁੰਦਾ, ਪਰ ਇੱਥੇ ਮੈਂ ਇੰਨਾ ਜ਼ਰੂਰ ਕਹਿਣਾ ਚਾਹੂੰਗਾ ਜੇ ਤੁਹਾਡੇ ਘਰ ਦੀ ਕੋਈ ਵੀ ਤੁਸੀਂ ਕੌਂਡੋ ਬੁੱਕ ਕਰਾਇਆ ਜਾਂ ਤੁਸੀਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਘਰ ਬੁੱਕ ਕਰਾਇਆ, ਜੇ ਤੁਹਾਡੀ ਉਹਦੀ ਅਪਰੇਜ਼ਲ ਨਹੀਂ ਆ ਰਹੀ, ਤੁਸੀਂ ਇੱਕ ਵਾਰੀ ਕਾਲ ਕਰ ਲਿਓ, ਕਿਉਂਕਿ ਦੇਵ ਜੀ ਜੇ ਤੁਸੀਂ ਵੈਸੇ ਬੈਡ ਬੁੱਕ ਦੇ ਵਿੱਚ ਘਰ ਛੱਡੋਗੇ ਨਾ, ਕੋਈ ਵੀ ਬੰਦਾ ਆਪਾਂ ਨੂੰ ਪਤਾ, ਜਾਂ ਤਾਂ ਤੁਸੀਂ ਬਿਲਡਰ ਨਾਲ ਗੱਲ ਕਰਕੇ ਘਰ ਛੱਡੋ, ਤੁਸੀਂ ਕਲੀਨ ਚਿੱਟ ਲੈ ਕੇ ਉਹ ਤੋਂ ਘਰ ਛੱਡੋ, ਜੇ ਤੁਸੀਂ ਇੱਦਾਂ ਹੀ ਬੈਡ ਬੁੱਕ ਦੇ ਵਿੱਚ ਘਰ ਛੱਡੋਗੇ ਤਾਂ ਉਹਨਾਂ ਤੇ ਅਫਕੋਰਸ ਤੁਹਾਡੇ ਤੇ ਲੀਨ ਵੀ ਪਾਉਣੀ ਆ, ਤੇ ਗਾਂਹ ਤੋਂ ਤੁਸੀਂ ਜੇ ਕੋਈ ਤੁਹਾਡੇ ਕੋਲ ਆਲਰੇਡੀ ਪ੍ਰੋਪਰਟੀ ਹੈਗੀ ਉਹ ਵੀ ਤੁਹਾਡੇ ਟਰਬਲ ਚ ਆਊਗੀ, ਤੇ ਗਾਂਹ ਤੋਂ ਜੇ ਤੁਸੀਂ ਕੋਈ ਵੀ ਇਨਵੈਸਟਮੈਂਟ ਕਰਨੀ ਆ ਉੱਥੇ ਵੀ ਤੁਹਾਨੂੰ ਟਰਬਲ ਆਉਣੀ ਆਉਣੀ ਆ, ਕਿਉਂਕਿ ਅੱਖਾਂ ਵਿੱਚ ਨਾਲ ਮੁਸੀਬਤ ਨਹੀਂ ਜਾਂਦੀ ਗੀ, ਮੁਸੀਬਤ ਦਾ ਤਾਂ ਸਾਹਮਣਾ ਕਰਨ ਵਾਲੀ ਮੁਸੀਬਤ ਜਾਂਦੀ ਹੈ। ਸੋ ਕਿਸੇ ਵੀ ਭੈਣ ਭਰਾ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾਈ ਹੋਈ ਆ, ਕੋਈ ਵੀ ਚੀਜ਼ ਅੱਜ ਉਹਦੀ ਅਪਰੇਜ਼ਲ ਨਹੀਂ ਆ ਰਹੀ, ਉਹਨੂੰ ਕਲੋਜ਼ ਕਿੱਦਾਂ ਕਰਨਾ, ਆਪਾਂ ਕਿੱਦਾਂ ਫੁੱਲ ਅਪਰੇਜ਼ਲ ਦੇ ਉੱਤੇ ਕਲੋਜ਼ ਕਰਨਾ, ਕਿੰਨੀ ਪੇਮੈਂਟ ਆਪਣੇ ਕੋਲ ਹੈਗੀ, ਸਾਰੀਆਂ ਚੀਜ਼ਾਂ ਦੀ ਜਾਣਕਾਰੀ ਲਈ, ਸਾਰੀਆਂ ਚੀਜ਼ਾਂ ਡਿਸਕਸ ਕਰਨ ਲਈ ਨੰਬਰ 1416-356-1870-4165-1870 ਨੰਬਰ ਫਿਰ ਬੋਲ ਦਿੰਦਾ ਜੀ, 1416-356-1870-4165-1870। ਤੇ ਦੂਸਰੀ ਗੱਲ ਦੇਖ ਜੀ, ਜੇ ਕਿਸੇ ਵੀ ਰੀਨਿਊਲ ਦੇ ਟਾਈਮ ਆ ਗਿਆ ਕਿਸੇ ਵੀ ਭੈਣ ਭਰਾ ਦਾ, ਉਹ ਇੱਦਾਂ ਹੀ ਸਾਈਨ ਕਰਕੇ ਭੇਜ ਦਿੰਦੇ ਆ, ਉਹ ਸਾਈਨ ਕਰਕੇ ਪਲੀਜ਼ ਨਾ ਭੇਜੋ ਇੱਕ ਵਾਰੀ ਤੁਸੀਂ, ਕਿਉਂਕਿ ਤੁਹਾਡਾ ਡਿਸਕਸ ਕਰਨ ਦਾ ਕੋਈ ਵੀ ਫੀਸ ਨਹੀਂ ਗੀ, ਕੋਈ ਵੀ ਮੁੱਲ ਨਹੀਂ ਗਾ, ਪਰ ਇੱਥੇ ਇੱਕ ਗੋਲਡਨ ਵਿੰਡੋ ਤੁਹਾਡੇ ਲਈ ਖੁੱਲਦੀ ਆ ਫਾਈਨਾਂਸ ਦੀ ਇੰਡਸਟਰੀ ਦੇ ਵਿੱਚ। ਜੇ ਤੁਹਾਡੇ ਕੋਈ ਮਹਿੰਗੇ ਕ੍ਰੈਡਿਟ ਕਾਰਡ ਆ ਜਾਂ ਤੁਹਾਡੀ ਕੋਈ ਪ੍ਰਾਈਵੇਟ ਮੌਰਗੇਜ ਚੱਲਦੀ ਆ, ਇਸ ਕੰਡੀਸ਼ਨ ਦੇ ਵਿੱਚ ਤੁਸੀਂ ਮਹਿੰਗੇ ਜਿਹੜੇ ਰੇਟ ਆਫ ਇੰਟਰਸਟ ਦੇ ਕਰਜ਼ੇ ਆ ਆਪਦੀ ਮੌਰਗੇਜ ਦੇ ਵਿੱਚ ਪਾ ਕੇ ਪੇਮੈਂਟ ਛੋਟੀ ਕਰ ਸਕਦੇ ਹੋ, ਮੁੱਖ ਦੀ ਗੱਲ ਤੁਸੀਂ ਆਪਦਾ ਫਾਈਨਾਂਸ ਮੈਨੇਜ ਕਰ ਸਕਦੇ ਹੋ। ਸੋ ਕਿਸੇ ਵੀ ਭੈਣ ਭਰਾ ਦੀ ਮੌਰਗੇਜ ਚੱਲ ਰਹੀ ਹੈ ਤੇ ਰੀਨਿਊਲ ਆ ਰਹੀ ਆ, ਉਹਦੇ ਲਈ ਡਿਸਕਸ ਕਰਨ ਲਈ ਇੱਕੋ ਹੀ ਨੰਬਰ 1416-356-1870-4163561870। ਸੋ ਦੇਵ ਜੀ ਏਅਰ ਦੇ ਉੱਤੇ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
4: ਬੜੀ ਮਿਹਰਬਾਨੀ ਭਰਾ, ਥੈਂਕ ਯੂ। ਜਦੋਂ ਤੁਸੀਂ ਯੂਜ਼ ਟਰੱਕ ਲੈਣ ਬਾਰੇ ਸੋਚ ਰਹੇ ਹੋ, ਸੱਜੇ ਖੱਬੇ ਗੇੜਾ ਗੂੜਾ ਮਾਰ ਦਿਓ, ਮਾਰ ਲਓ, ਕੋਈ ਗੱਲ ਨਹੀਂ ਹੈ, ਲੇਕਿਨ ਇੱਕ ਚੱਕਰ ਨਿਸਕੂ ਟਰੱਕ ਵਾਲਿਆਂ ਦੇ ਜ਼ਰੂਰ ਮਾਰਿਓ। ਉਹਨਾਂ ਕੋਲ ਵਧੀਆ ਕੁਆਲਿਟੀ ਦੇ ਵਧੀਆ ਟਰੱਕ ਖੜੇ ਹੁੰਦੇ ਨੇ, ਹਰ ਮੇਕ ਐਂਡ ਮਾਡਲ ਦੇ ਟਰੱਕ ਖੜੇ ਨੇ, ਫਾਈਨਾਂਸਿੰਗ ਉਹ ਖੁਦ ਆਪ ਕਰਾ ਕੇ ਦਿੰਦੇ ਨੇ, ਤੁਹਾਨੂੰ ਆਪ ਨਹੀਂ ਸੱਜੇ ਖੱਬੇ ਕਿਤੇ ਜਾਣਾ ਪੈਂਦਾ। ਸੋ ਇਸ ਕਰਕੇ ਨਿਸਕੂ ਟਰੱਕ ਵਾਲਿਆਂ ਦਾ ਜਿਹੜਾ ਨਾਮ ਹੈ ਹਮੇਸ਼ਾ ਯਾਦ ਰੱਖਿਓ। ਆਹ ਸੁਣੋ,
7: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
8: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
10: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
11: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ, ਡੀਜੇ ਨਾਈਟ ਦੇ ਨਾਲ।
10: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.

0: ਇਹ ਦਿਨ ਰੋਜ਼ ਨਹੀਂ ਆਉਣੇ। ਹਰਭਜਨ ਮਾਨ ਔਰ ਉਹਨਾਂ ਦੇ ਬੇਟੇ ਦੀ ਜਿਹੜੀ ਮੂਵੀ ਆ ਰਹੀ ਹੈ ਅਗਲੇ ਵੀਕਐਂਡ ਤੇ ਇਹਨਾਂ ਨੇ ਰਿਲੀਜ਼ ਕਰਨੀ ਆ। ਆਪਣੇ ਪਿੰਡ ਵਿੱਚ ਇਹਨਾਂ ਨੇ ਇਸ ਦਾ ਜਿਹੜਾ ਉਦਘਾਟਨ ਕੀਤਾ ਅੱਛਾ ਲੱਗਿਆ, ਔਰ ਮੁੰਡਾ ਡਾਂਸ ਵੀ ਬਹੁਤ ਸੋਹਣਾ ਕਰ ਲੈਂਦਾ, ਇੱਕ ਵੀਡੀਓ ਦੇਖੀ ਜਿੱਥੇ ਨੱਚਦਾ ਵੀ ਹੈ। ਸੋ ਗੁੱਡ ਲੱਕ ਟੂ ਬੋਥ ਆਫ ਦੈਮ ਐਂਡ ਆਈ ਐਮ ਸ਼ੋਰ ਇਹ ਮੂਵੀ ਬਹੁਤ ਕਾਮਯਾਬ ਹੋਵੇਗੀ, ਆਪਾਂ ਇਹਨਾਂ ਨੂੰ ਦੇਖਣਾ ਵੀ ਹੈ। ਲਖਨਊ ਵਿੱਚ 40,000 ਘਰਾਂ ਵਿੱਚ ਪਾਣੀ ਵੜਿਆ, ਬਿਹਾਰ ਦੇ 466 ਪਿੰਡ ਜਿਹੜੇ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਨੇ। ਇੰਡੀਅਨ ਫੂਡਲੈਂਡ ਦੇ ਨਾਲ ਹੈ ਜੀ ਤੰਦੂਰੀ ਗਿੱਲ, ਜਿੱਥੇ ਸਪੈਸ਼ਲ ਸੇਲ ਲਗਾ ਦਿੱਤੀ ਹੈ। ਆਲੂ ਕੁਲਚਾ ਜਾਂ ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ 399 ਦਾ ਔਰ ਸਟੱਫ ਕੁਲਚਾ 299 ਦਾ ਹੈ, ਚਿਕਨ ਬਿਰਿਆਨੀ 699 ਦੀ ਹੈ, ਚਿਕਨ ਕਰੀ ਵੱਡਾ ਸਾਰਾ ਕੋਲਾ ਦੇ ਨਾਲ ਇੱਕ ਨਾਂ 999 ਦਾ। ਟਰੂ ਟੇਸਟ ਆਫ ਇੰਡੀਆ ਤੰਦੂਰੀ ਗਰੋਵ ਨੈਕਸਟ ਟੂ ਇੰਡੀਅਨ ਫਰੂਟਲੈਂਡ। ਲਓ ਜੀ ਜਾਂਦੇ ਹਾਂ, ਆਉਂਦੇ ਹਾਂ, ਵਤਨੋਂ ਦੂਰ ਵੀ ਤੁਹਾਡੇ ਲਈ ਤਿਆਰੀ ਕਰ ਰਿਹਾ। ਉਹ ਅਨੀਸ਼ਾ ਜੀ ਆ ਗਏ। ਹਾਂਜੀ ਅਨੀਸ਼ਾ ਜੀ,
1: ਸਤਿ ਸ਼੍ਰੀ ਅਕਾਲ ਦੇਵ ਭਾਜੀ। ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
0: ਲਓ ਜੀ ਐਕਸਕਲੂਸਿਵ ਫੇਅਰ ਹੈ ਕਟਾਰੀਆ ਟੂਰ ਐਂਡ ਟਰੈਵਲ ਕੋਲ, ਵਨ ਵੇ ਦਿੱਲੀ ਟੋਰਾਂਟੋ, ਟੋਰਾਂਟੋ ਦਿੱਲੀ ਸੋਰੀ 1275, ਟੋਰਾਂਟੋ ਅੰਮ੍ਰਿਤਸਰ 1395, ਜਿਹੜੀ ਰਿਟਰਨ ਡੀਲ ਹੈ ਟੋਰਾਂਟੋ ਅੰਮ੍ਰਿਤਸਰ ਫਰੋਮ 2480, ਟੋਰਾਂਟੋ ਦਿੱਲੀ 1599, ਪਾਕਿਸਤਾਨ ਵਨ ਵੇ ਟੋਰਾਂਟੋ ਕਰਾਚੀ 1245, ਟੋਰਾਂਟੋ ਇਸਲਾਮਾਬਾਦ 1290, ਪਾਕਿਸਤਾਨ ਦੀ ਜਿਹੜੀ ਰਿਟਰਨ ਹੈ ਟੋਰਾਂਟੋ ਕਰਾਚੀ 2220 ਅਤੇ ਟੋਰਾਂਟੋ ਇਸਲਾਮਾਬਾਦ 2095 ਹੈ। ਡੋਮਿਨਿਕਨ ਰਿਪਬਲਿਕ ਜਾਣਾ ਛੁੱਟੀਆਂ ਮਨਾਉਣ 1200 ਤੋਂ ਹੈ, ਅਤੇ ਆਲ ਇਨਕਲੂਸਿਵ ਹੈ। ਮੈਕਸੀਕੋ ਜਾਣਾ ਹੈ ਤਾਂ 1175। ਬੁਕਿੰਗ ਲਈ ਕਟਾਰੀਆ ਟੂਰ ਐਂਡ ਟਰੈਵਲ ਨੰਬਰ 9056781200।
2: ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ, 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
3: ਬ੍ਰੈਂਟਨ ਟੀਵੀ ਐਂਡ ਅਪਲਾਈਸਿਸ 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ, ਕਾਲ 9054502828, 905-450-2828।
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਸ ਐਵਨਿਊ ਨੀਅਰ ਟੋਪਰਮ ਯੂਨਿਟ 32, 9054609099, 905-460-9099, 460-9099 ਇਹਨਾਂ ਦਾ ਨੰਬਰ ਹੈ। ਗੱਲਬਾਤ ਕਰਨ ਲਈ ਨੰਬਰ ਨੇ 4166770609। ਵਤਨੋਂ ਦੂਰ ਤੁਹਾਡੇ ਲਈ ਹਾਜ਼ਰ ਹੈ, 1 ਵਜੇ ਤੱਕ, 1 ਤੋਂ ਲੈ ਕੇ 2 ਵਜੇ ਤੱਕ ਚੱਲੇਗਾ। ਉੱਪਰ ਵਾਲੇ ਦਾ ਦੁਆ ਕਰਨ ਮਰਿਆ ਫਿਰ ਮਿਲਾਂਗੇ। ਡੇਵ ਟਾਵਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: Community.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਤੇ ਸਿਜਦਾ ਕਰਦਾ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
1: ਦਿਸ ਇਜ਼ ਵਤਨੋਂ ਦੂਰ ਰੇਡੀਓ।

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਜੇ ਮੈਨੂੰ ਯਾਰ ਨਾ ਮਿਲੇ ਤੇ ਮਰ ਜਾਵਾਂ, ਜੇ ਮੈਨੂੰ ਪਿਆਰ ਨਾ ਮਿਲੇ ਤੇ ਮਰ ਜਾਵਾਂ।
3: What's up everybody, this is Jasmine Sandler, ਤੇ ਤੁਸੀਂ ਸੁਣ ਰਹੇ ਹੋ ਵਤਨੋਂ ਦੂਰ ਵਿਦ ਸੁਖੀ ਨਿੱਜਰ।

ਜੀ ਸਤਿ ਸ਼੍ਰੀ ਅਕਾਲ, ਵੈਲਕਮ ਟੂ ਵਤਨੋ ਦੂਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਔਰ ਉਮੀਦ ਕਰਦੇ ਹਾਂ ਕਿ ਸਾਰੇ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣਦੇ ਹਾਂ, ਭਾਵੇਂ ਗੱਡੀਆਂ 'ਚੋਂ, ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ ਸੁਣ ਰਹੇ ਹਾਂ। ਅਤੇ ਬਿਲਕੁਲ ਜੀ, ਉਮੀਦ ਕਰਾਂਗੇ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਹੁਣੇ ਹੁਣੇ ਤੁਸੀਂ ਜਿਹੜਾ ਜੀ ਦੇਵ ਦਾਤਲਾ ਜੀ ਨੂੰ ਸੁਣ ਕੇ ਹਟਿਆ, ਅਤੇ ਹੁਣ ਜਿਹੜੀ ਹੈ ਜੀ ਸਾਡੀ ਬਾਰੇ ਆ ਗਈ ਆ। 2 ਵਜੇ ਤੱਕ ਤੁਹਾਡਾ ਸਾਡਾ ਜਿਹੜਾ ਜੀ ਸਾਥ ਰਹੂਗਾ। ਕੋਈ ਵੀ ਕਰਨੀ ਹੋਵੇ ਗੱਲਬਾਤ, ਜਾਂ ਕੋਈ ਆਪਣਾ ਮਨ ਪਸੰਦੀਦਾ ਲਵਾਉਣਾ ਹੋਵੇ ਗੀਤ, ਤਾਂ ਨੰਬਰ ਹੈਗਾ 9057990999, ਅਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ 9057990999 'ਤੇ। ਔਰ ਬਿਲਕੁਲ ਜੀ, ਵੀਕਐਂਡ ਗੁਜ਼ਰ ਕੇ ਗਿਆ, ਵੀਕ ਡੇਜ਼ ਦੇ ਵਿੱਚ ਆਪਾਂ ਜਿਹੜਾ ਜੀ ਪੈਰ ਰੱਖ ਚੁੱਕੇ ਹਾਂ। ਅੱਜ ਮੰਡੇ ਜਿਹੜਾ ਜੀ ਹੋ ਗਿਆ ਹੈ, ਔਰ ਨੈਕਸਟ ਵੀਕਐਂਡ ਜਿਹੜਾ ਜੀ ਉਹ ਲੌਂਗ ਵੀਕਐਂਡ ਆ। ਸੋ ਐਕਸਾਈਟਮੈਂਟ ਜਿਹੜੀ ਆ ਜੀ, ਆਪਾਂ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਐਕਸਾਈਟਮੈਂਟ ਜ਼ਰੂਰ ਚੱਲਦੀ ਰਹਿਣੀ ਚਾਹੀਦੀ ਕਿ ਠੀਕ ਆ, ਹੁਣ ਵੀਕ ਆਪਾਂ ਕੰਮ ਕਰਨਾ, ਦੈਨ ਵੀ ਨੋ ਇਟਸ ਅ ਲੌਂਗ ਵੀਕਐਂਡ, ਰਾਈਟ? ਸੋ ਇੰਜੋਏ ਕਰੋ, ਖੁਸ਼ ਰਹੋ। ਛੋਟੀ ਜਿਹੀ ਜਿਹੜੀ ਜੀ ਇੱਕ ਜ਼ਿੰਦਗੀ ਆ, ਉਹਨੂੰ ਫੁੱਲ ਔਨ ਜਿਹੜਾ ਜੀ ਇੰਜੋਏ ਕਰਨਾ ਚਾਹੀਦਾ ਜੀ। ਕੁਛ ਮਨ ਕਰਦਾ ਖਾਣ ਦਾ ਖਾ ਲੈਣਾ ਚਾਹੀਦਾ ਜੀ, ਕੁਛ ਵਧੀਆ ਲੈਣ ਦਾ ਜੀ ਕਰਦਾ ਆਪਣੇ ਆਪ ਨੂੰ, ਜਿੱਦਾਂ ਆਪਾਂ ਕਹਿੰਦੇ ਕਿ ਸੋਹਣਾ ਦੇਖਣ ਦਾ ਜੀ ਕਰਦਾ, ਸੋ ਓਬਵੀਅਸਲੀ ਕਰ ਲੈਣਾ ਚਾਹੀਦਾ ਆ। ਕੱਲ ਨੂੰ ਕੀ ਹੋਣਾ ਕਿਸੇ ਨੂੰ ਨਹੀਂ ਪਤਾ ਹੈਗਾ। ਤੇ ਬਿਲਕੁਲ ਜੀ, ਔਰ ਵੈਦਰ ਰਿਪੋਰਟ ਜ਼ਰੂਰ ਮੈਂ ਸਾਂਝੀ ਕਰ ਦੇਵਾਂ ਤੇ ਦੱਸ ਦੇਵਾਂ। ਅੱਜ ਦਾ ਵੈਦਰ ਹੈਗਾ ਜੀ 13 ਡਿਗਰੀ, ਸ਼ਾਮ ਨੂੰ 8 ਡਿਗਰੀ, ਓਵਰਨਾਈਟ 5 ਡਿਗਰੀ ਹੈਗਾ। ਹਵਾ ਦੀ ਸਪੀਡ 32 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ, ਏਅਰ ਕੁਆਲਿਟੀ ਇੰਡੈਕਸ 2, ਜਿੱਥੇ ਕਿ ਦਿਨ ਅੱਜ ਚੜਿਆ ਸੀਗਾ 7:21, ਤੇ ਦਿਨ ਜਿਹੜਾ ਜੀ ਢਲ ਜਾਣਾ 6:50। ਸੋ ਇਹ ਸੀਗੀ ਅੱਜ ਦੀ ਕੁਛ ਜਿਹੜੀ ਜੀ ਵੈਦਰ ਰਿਪੋਰਟ। ਔਰ ਇੱਕ ਬਹੁਤ ਹੀ ਪਿਆਰੀਆਂ ਲਾਈਨਾਂ ਮੈਂ ਜਿਹੜੀਆਂ ਜੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੂੰਗੀ। ਉਹ ਕਹਿੰਦੇ ਕਿ ਹਿੰਮਤ ਕਰ, ਸਬਰ ਕਰ, ਬਿਖਰ ਕਰ ਵੀ ਸਵਰ ਜਾਏਗਾ, ਯਕੀਨ ਕਰ, ਸ਼ੁਕਰ ਕਰ, ਵਕਤ ਹੈ ਯੇ ਵੀ ਗੁਜ਼ਰ ਜਾਏਗਾ। ਬਿਲਕੁਲ ਜੀ, ਸਹੀ ਗੱਲ ਆ। ਹਮੇਸ਼ਾ ਵਕਤ ਇੱਕ ਜਿਹਾ ਨਹੀਂ ਰਹਿੰਦਾ। ਜੇ ਅੱਜ ਤੁਹਾਡੇ ਆਪਣੇ ਤੇ ਬਹੁਤ ਕਿਸੇ ਤੇ ਤਕਲੀਫ ਆਇਆ, ਤੇ ਕੱਲ ਨੂੰ ਓਨਾ ਹੀ ਜ਼ਿਆਦਾ ਸੁੱਖ ਹੁੰਦਾ। ਸੋ ਇਹ ਟਾਈਮਿੰਗ ਹੁੰਦੀ ਆ ਆਲਵੇਜ਼, ਜੇ ਤੁਸੀਂ ਉਹਨੂੰ ਸਮਝ ਗਏ ਤੇ ਲਾਈਫ 'ਚ ਤੁਸੀਂ ਜਿਹੜੇ ਜੀ ਇੱਦਾਂ ਸਕਸੈਸ ਜਿਹੜੀ ਜੀ ਤੁਹਾਨੂੰ ਮਿਲ ਜਾਣੀ ਆ। ਸੋ ਜੇ ਗੱਲਾਂ ਬਾਤਾਂ ਵਧੀਆ ਲੱਗਦੀਆਂ ਹੈ, ਤੇ ਜ਼ਰੂਰ ਤੁਸੀਂ ਸਾਨੂੰ ਜਿਹੜਾ ਜੀ ਵਟਸਐਪ ਮੈਸੇਜਸ ਵੀ ਆਪਣੇ ਕਾਲ ਰਾਹੀਂ ਵੀ ਜਿਹੜਾ ਹੈ ਜੀ ਮੇਰੇ ਨਾਲ ਗੱਲਬਾਤ ਕਰ ਸਕਦੇ ਹਾਂ। ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤਾਂ ਅਸੀਂ ਢਿੱਲੋ ਵੀਡੀਓ ਦੇ ਸੁਗਨਾ ਪੇਸ਼ ਕਰ ਰਹੇ ਹਾਂ। ਬਿਲਕੁਲ ਜੀ, ਢਿੱਲੋ ਵੀਡੀਓ ਤੁਸੀਂ ਜਾ ਕੇ ਗੁਰਬਾਣੀ ਰੇਡੀਓ ਲੈ ਸਕਦੇ, ਬਹੁਤ ਘੱਟ ਕੀਮਤ 'ਤੇ ਜਿਹੜਾ ਜੀ ਮਿਲਦਾ ਬੱਚਿਆਂ ਨੂੰ, ਪੰਜਾਬੀ ਸਿਖਾਉਣ ਵਾਲੀ ਟੈਬਲੇਟ ਮਿਲਦੀ ਆ। ਔਰ ਜੇ ਤੁਸੀਂ ਕੋਈ ਈਅਰਲੀ HD ਗੋਲਡ ਪ੍ਰੋਗਰਾਮ IPTV ਲੈਣੇ ਤੇ ਤੁਸੀਂ ਢਿੱਲੋ ਵੀਡੀਓ ਨਾਲ ਜ਼ਰੂਰ ਸੰਪਰਕ ਕਰ ਸਕਦੇ ਹਾਂ 905-204-1313 ਤੇ। ਔਰ ਅੱਜ ਦਾ ਪ੍ਰੋਗਰਾਮ ਸਮੋਸਾ ਐਂਡ ਸਵੀਟ ਫੈਕਟਰੀ ਦੇ ਵੀ ਸੁਗਨਾ ਪੇਸ਼ ਕਰ ਰਹੇ ਹਾਂ। ਔਰ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਵੀ ਪੂਰਾ ਪੂਰਾ ਸਾਥ ਹੈ। ਵਿਆਹਾਂ ਸ਼ਾਦੀਆਂ ਦੇ ਲਈ, ਬਰਥਡੇ ਪਾਰਟੀਜ਼ ਲਈ, ਕੋਈ ਹੋਰ ਛੋਟਾ ਮੋਟਾ ਪ੍ਰੋਗਰਾਮ ਕਰਨਾ ਤੇ ਤੁਸੀਂ ਕੋਈ ਵੀ ਜਿਹੜਾ ਜੀ ਹਾਲ ਲੱਭ ਰਹੇ ਹਾਂ ਤੇ ਤੁਸੀਂ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦੀ ਜਿਹੜੀ ਜੀ ਮੈਨੇਜਮੈਂਟ ਦੇ ਨਾਲ ਗੱਲਬਾਤ ਕਰ ਲੈਣੀ ਹੈ, 9054511500 ਤੇ ਗੱਲਬਾਤ ਹੋ ਸਕਦੀ ਹੈ। ਔਰ ਟੈਲੀਟਾਈਮ ਤੇ ਸੁਗਨਾ ਵੀ ਅੱਜ ਦਾ ਪ੍ਰੋਗਰਾਮ ਤੁਹਾਡੇ ਤਾਂ ਅਸੀਂ ਪੇਸ਼ ਕੀਤਾ ਹੈਗਾ। ਤੁਸੀਂ TV, ਅਪਲਾਈਂਸ, ਫਰਨੀਚਰ, ਮੈਟਰਸ, ਕਿਸੇ ਤਰੀਕੇ ਦੀ ਵੀ ਕਰਨੀ ਹੋਵੇ ਖਰੀਦਦਾਰੀ ਤੇ ਤੁਸੀਂ ਟੈਲੀਟਾਈਮ ਇਲੈਕਟ੍ਰੋਨਿਕ ਦੇ ਨਾਲ ਗੱਲਬਾਤ ਕਰ ਲੈਣੀ ਆ, ਨੰਬਰ 9054551666 ਤੇ ਗੱਲਬਾਤ ਹੋ ਸਕਦੀ ਆ। ਔਰ ਬੀਤੇ ਹਫ਼ਤੇ ਵੀ ਦੱਸਿਆ ਸੀਗਾ ਕਿ ਇੱਕ ਫਰਮ ਆ ਜਿਨ੍ਹਾਂ ਨੂੰ ਜਿਹੜੇ ਆ ਜੀ ਏਜਡ ਡਰਾਈਵਰਸ ਦੀ ਲੋੜ ਹੈਗੀ ਆ, ਔਰ ਕਾਫ਼ੀ ਸਾਰੇ ਇਹਨਾਂ ਨੂੰ ਜਿਹੜੇ ਜੀ ਟਰੱਕ ਡਰਾਈਵਰਾਂ ਦੀ ਲੋੜ ਆ, ਤੇ ਬਹੁਤ ਵਧੀਆ ਜਿਹੜੀ ਜੀ ਤੁਹਾਨੂੰ ਪੇ ਮਿਲੂਗੀ। ਸੋ ਬਿਲਕੁਲ ਜੀ, ਤੁਸੀਂ ਸੰਪਰਕ ਕਰਦੇ ਕਰ ਸਕਦੇ ਹਾਂ ਇਸ ਨੰਬਰ ਤੇ 6473028071 ਤੇ। ਔਰ ਪ੍ਰੋਗਰਾਮ ਨੂੰ ਜਿਹੜਾ ਜੀ ਅਨਾਜ ਮਾਰਟ ਨੇ ਵੀ ਅੱਜ ਸਪੋਂਸਰ ਕੀਤਾ ਹੈ। ਬਿਲਕੁਲ ਜੀ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਇੱਕ ਨਵਾਂ ਜਿਹੜਾ ਜੀ ਗਰੋਸਰੀ ਦਾ ਸਟੋਰ ਖੁੱਲਿਆ। ਬਹੁਤ ਹੀ ਸਸਤੀਆਂ ਗਰੋਸਰੀਆਂ ਤੁਸੀਂ ਜਿਹੜਾ ਜੀ ਅਨਾਜ ਮਾਰਟ ਤੋਂ ਲੈ ਸਕਦੇ ਹਾਂ। ਬਹੁਤ ਡਿਫਰੈਂਟ ਤੁਹਾਡਾ ਇੱਕ ਜਿਹੜਾ ਜੀ ਐਕਸਪੀਰੀਅੰਸ ਹੋਊਗਾ। ਹਰ ਤਰੀਕੇ ਦੀ ਦੇਸੀ ਗਰੋਸਰੀ ਵੀ ਮਿਲਦੀ ਆ ਅਨਾਜ ਮਾਰਟ ਤੇ। ਔਰ ਬਿਲਕੁਲ ਜੀ, ਇੱਕ ਬਹੁਤ ਹੀ ਪਿਆਰਾ ਗਾਣਾ ਮੈਂ ਜਿਹੜਾ ਜੀ ਟਿਊਨ ਅਪ ਕੀਤਾ ਹੈ, ਉਹ ਗੀਤ ਆਪਣੇ ਲਿਸਨਰ ਤਾਈਂ ਸੁਣਾ ਕੇ ਉਹਦੇ ਬਾਅਦ ਆਪਾਂ ਜਿਹੜਾ ਜੀ ਸਿੱਧਾ ਚੱਲਦੇ ਹਾਂ ਜਲੰਧਰ ਸਟੂਡੀਓ ਵੱਲ।

0: ਬਿਲਕੁਲ ਜੀ, ਬਹੁਤ ਹੀ ਪਿਆਰਾ ਜਿਹੜਾ ਜੀ ਇਹ ਗੀਤ ਆ, ਔਰ ਉਹ ਤੋਂ ਵੀ ਪਿਆਰੀ ਇਹਦੀ ਜਿਹੜੀ ਹੈ ਜੀ ਵੀਡੀਓ ਆ। ਸੋ ਬਿਲਕੁਲ ਜੀ, ਤਰਸੀਮ ਜੱਸੜ ਨੇ ਜਿਹੜੀ ਜੀ ਇਸ ਗੀਤ ਨੂੰ ਆਵਾਜ਼ ਦਿੱਤੀ ਸੀਗੀ। ਔਰ ਕੋਈ ਵੀ ਆਪਣਾ ਮਨ ਪਸੰਦੀਦਾ ਜੇ ਤੁਸੀਂ ਗੀਤ ਲਵਾਉਣਾ ਹੋਵੇ ਤਾਂ ਤੁਸੀਂ ਬਿਲਕੁਲ ਮੇਰੇ ਨਾਲ ਗੱਲਬਾਤ ਕਰ ਸਕਦੇ ਹਾਂ। ਕਾਫੀ ਸਾਨੂੰ ਵਟਸਐਪ ਮੈਸੇਜਸ ਵੀ ਆ ਰਹੇ ਆ, ਉਹ ਵੀ ਬਹੁਤ ਜਲਦੀ ਜਿਹੜੇ ਜੀ ਮੈਂ ਆਪਣੇ ਲਿਸਨਰ ਦੇ ਮੈਸੇਜਸ ਜ਼ਰੂਰ ਤੁਹਾਡੇ ਤਾਂ ਸਾਂਝੇ ਕਰਾਂਗੇ। ਔਰ ਇੱਕ ਵਾਰੀ ਜਿਹੜਾ ਜੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਮੋਨਾ ਮਹਿੰਗੀ ਜੀ ਦੇ ਸੁਗਨਾ ਵੀ ਪੇਸ਼ ਕਰ ਰਹੇ। ਇੰਸ਼ੋਰੈਂਸ ਸੰਬੰਧੀ ਤੁਸੀਂ ਜਿਹੜੀ ਹੈ ਜੀ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ ਮੋਨਾ ਜੀ ਹੁਣਾਂ ਦੇ ਨਾਲ ਕਰ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦੀ ਟੀਮ ਤੋਂ ਜਿਹੜੇ ਜੀ ਹੈਗੇ ਮੋਨਾ ਜੀ, ਇਹਨਾਂ ਦਾ ਨੰਬਰ 416-509-1509 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ, ਜਿੱਥੇ ਕਿ ਦੀਵਾਲੀ ਦਾ ਸੀਜ਼ਨ ਜਿਹੜਾ ਜੀ ਆਲਮੋਸਟ ਸਟਾਰਟ ਹੋ ਚੁੱਕਿਆ ਆ, ਫੈਸਟਿਵ ਸੀਜ਼ਨ, ਤੇ ਸਿੰਗਾਪੁਰ ਜਵੈਲਰ ਤੇ ਇਸ ਟਾਈਮ 70% ਜਿਹੜਾ ਜੀ ਡਾਇਮੰਡ ਦੀ ਜਵੈਲਰੀ ਤੇ ਲੱਗ ਚੁੱਕਿਆ। ਗੋਲਡ ਦੀ ਜਵੈਲਰੀ ਤੇ ਵੀ ਨਵੇਂ ਕਾਫੀ ਜਿਹੜੇ ਜੀ ਡਿਸਕਾਊਂਟ ਲਾਇਆ ਹੈ। ਸਿੰਗਾਪੁਰ ਜਵੈਲਰਸ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ, ਬਹੁਤ ਸੋਹਣੇ ਸੋਹਣੇ ਜਿਹੜੇ ਜੀ ਇਹਨਾਂ ਕੋਲ ਡਿਜ਼ਾਈਨਸ ਵੀ ਜਵੈਲਰੀ ਦੇ ਅਵੇਲੇਬਲ ਨੇ। ਨੰਬਰ 905-605-1500 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਔਰ ਹੁਣ ਸਾਡੀ ਲਾਈਨ ਜਿਹੜੀ ਹੈ ਜੀ ਸਿੱਧਾ ਸਿੱਧਾ ਜਲੰਧਰ ਸਟੂਡੀਓ ਪਹੁੰਚ ਚੁੱਕੀ ਹੈ। ਸੋ ਕਰਦੇ ਹਾਂ ਮਨਪ੍ਰੀਤ ਜੀ ਦੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
1: ਸਤਿ ਸ਼੍ਰੀ ਅਕਾਲ ਕਿਰਨ ਜੀ, ਠੀਕ ਠਾਕ ਤੁਸੀਂ ਸੁਣਾਓ ਕੀ ਹਾਲ ਚਾਲ ਤੇ ਸਾਡੇ ਲਿਸਨਰਸ ਨੂੰ ਵੀ ਜੀ ਆਇਆਂ ਪੈਰ ਭਰੀ ਸਤਿ ਸ਼੍ਰੀ ਅਕਾਲ। ਮੈਂ ਚਾਹੂੰਗੀ ਸਟੂਡੀਓ ਚੋਂ ਕੰਸੋਲ ਦੀ ਥੋੜੀ ਜਿਹੀ ਆਵਾਜ਼ ਚੱਕ ਦਿੱਤੀ ਜਾਵੇ ਕਿਉਂਕਿ ਮੈਨੂੰ ਸਟੂਡੀਓ ਚੋਂ ਆਵਾਜ਼ ਨਹੀਂ ਆ ਰਹੀ।
0: ਬਿਲਕੁਲ ਜੀ, ਆਪਾਂ ਕਰਦੇ ਹਾਂ ਤੇ ਹੁਣ ਦੇਖੋ ਮਨਪ੍ਰੀਤ ਜੀ ਠੀਕ ਆ ਰਹੀ ਹੈ ਆਵਾਜ਼?
1: ਬਿਲਕੁਲ ਜੀ, ਟਨਾਟਨ
0: ਬਿਲਕੁਲ ਜੀ, ਟਨਾਟਨ ਹੀ ਆਉਣੀ ਚਾਹੀਦੀ ਆ। ਸੋ ਕੀ ਹਾਲ ਚਾਲ ਮਨਪ੍ਰੀਤ ਜੀ?
1: ਹਾਲ ਚਾਲ ਵਧੀਆ ਠੀਕ ਠਾਕ, ਉਮੀਦ ਕਰਦੀ ਆ ਸਾਡੇ ਲਿਸਨਰਸ ਦੇ ਹਾਲ ਚਾਲ ਵੀ ਵਧੀਆ ਹੋਣਗੇ ਤੇ ਤੁਹਾਡੇ ਵੀ ਵਿਕਣ ਤੋਂ ਬਾਅਦ ਤੁਸੀਂ ਐ ਪੂਰੀ ਚੁਸਤੀ ਫੁਰਤੀ ਦੇ ਨਾਲ ਆਏ ਹੋ ਤੇ ਆਵਾਜ਼ ਬੜੀ ਖੜਕ ਵੀ ਆ ਰਹੀ ਆ। ਏਦਾਂ ਹੀ ਜਿਹੜੇ ਸਾਡੇ ਸੁਣਨ ਵਾਲੇ ਨੇ ਉਹ ਵੀ ਕੰਮਾਂ ਕਾਰਾਂ ਤੇ ਵੀਕਐਂਡ ਤੋਂ ਬਾਅਦ ਪੂਰਾ ਰਿਫਰੈਸ਼ ਵੱਜਣ ਤੋਂ ਬਾਅਦ ਚੁਸਤੀ ਫੁਰਤੀ ਦੇ ਵਿੱਚ ਗਏ ਹੋਣੇ ਆ ਤੇ ਜਾਂ ਸਾਡਾ ਫਿਰ ਸ਼ੋਅ ਸੁਣਦੇ ਹੋਣੇ ਆ ਕਾਰਾਂ ਚ, ਗੱਡੀਆਂ ਚ, ਬਾਜ਼ਾਰਾਂ ਚ, ਘਰਾਂ ਚ।
0: ਬਿਲਕੁਲ ਮਨਪ੍ਰੀਤ ਜੀ, ਔਰ ਮਨਪ੍ਰੀਤ ਜੀ ਆਪਾਂ ਗੱਲਬਾਤ ਜਿਹੜੀ ਜੀ ਸਟਾਰਟ ਕਰਦੇ ਹਾਂ ਮੌਸਮ ਤੋਂ। ਸੋ ਇਸ ਟਾਈਮ ਕਿਉਂਕਿ ਇੱਥੇ ਤਾਂ ਠੰਡ ਹੋਣ ਲੱਗ ਗਈ, ਫਾਲ ਸੀਜ਼ਨ ਸਟਾਰਟ ਹੋ ਚੁੱਕਿਆ ਆ, ਸੋ ਤੁਸੀਂ ਦੱਸੋ ਪੰਜਾਬ ਦੇ ਵਿੱਚ ਕਿੱਦਾਂ ਦਾ ਜਿਹੜਾ ਜੀ ਮਾਹੌਲ ਹੈ ਇਸ ਟਾਈਮ?
1: ਬਹੁਤ ਵਧੀਆ ਮੌਸਮ ਕਿਰਨ, ਹੋ ਗਿਆ ਦਿਨ ਤਾਂ ਥੋੜੇ ਜਿਹੇ ਜ਼ਰੂਰ ਛੋਟੇ ਹੋਏ ਨੇ ਪਰ ਫਰਕ ਕਾਫੀ ਜ਼ਿਆਦਾ ਪੈ ਗਿਆ। ਮਾੜਾ ਜਿਹਾ ਐਵੇਂ ਹੀ ਨਾ 12 ਤੋਂ ਲੈ ਕੇ 2 ਕੁ ਵਜੇ ਤੱਕ ਜੇ ਲੱਗੇ ਤਾਂ ਤਿੱਖੀ ਧੁੱਪ ਮਾੜੀ ਜੀ ਐਵੇਂ ਨੋਰਮਲ ਜੀ, ਉਹ ਵੀ ਜਿਹੜੇ ਬਾਹਰ ਨਿਕਲਣ ਵਾਲੇ ਲੋਕ ਨੇ ਅੰਦਰਾਂ ਚ ਬੈਠਿਆਂ ਚ ਤੇ ਪਤਾ ਹੀ ਨੀ ਲੱਗਦਾ ਤੇ ਪਰ ਬਹੁਤ ਵਧੀਆ ਮੌਸਮ ਜਿਹੜਾ ਵਾ 3 ਵਜੇ ਤੋਂ ਬਾਅਦ ਦੁਪਹਿਰ ਤੋਂ ਬਾਅਦ ਹੋ ਜਾਂਦਾ, ਸਵੇਰ ਟਾਈਮ ਬਹੁਤ ਵਧੀਆ ਮੌਸਮ ਹੁੰਦਾ 11 ਕੁ ਵਜੇ ਤੱਕ ਤੇ ਰਾਤ ਨੂੰ ਜਿਹੜੀ ਆ ਉਹ ਥੋੜੀ ਥੋੜੀ ਜੀ ਠੰਡ, ਠੰਡੀ ਹਵਾ, ਮਤਲਬ ਆਪਾਂ ਏਸੀ ਦੀ ਠੰਡ ਲੈਂਦੇ ਹਾਂ ਤਾਂ ਪਤਾ ਲੱਗਦਾ, ਜਦੋਂ ਵੈਦਰ ਚੰਗਾ ਹੋਵੇ ਤੇ ਉਹਦੀ ਠੰਡ ਮਹਿਸੂਸ ਹੋਵੇ ਨਾ ਉਹ ਜ਼ਿਆਦਾ ਵਧੀਆ ਲੱਗਦੀ ਆ। ਤੇ ਸੋ ਉਵੇਂ ਦਾ ਮੌਸਮ ਹੈ, ਏਸੀ ਜਿਹੜੇ ਨੇ ਤਕਰੀਬਨ ਲੋਕਾਂ ਦੇ ਘਰਾਂ ਦੇ ਵਿੱਚ ਇਸ ਵਕਤ ਬੰਦ ਹੋ ਚੁੱਕੇ ਆ। ਝੋਨੇ ਦਾ ਸੀਜ਼ਨ ਆ, ਝੋਨਾ ਵੱਢ ਕੇ ਮੰਡੀਆਂ ਦੇ ਵਿੱਚ ਲਿਜਾਇਆ ਜਾ ਰਿਹਾ, ਬਹੁਤ ਥੋੜੀ ਫਸਲ ਰਹਿ ਗਈ ਆ ਪੰਜਾਬ ਦੇ ਵਿੱਚ ਵੱਢਣ ਵਾਲੀ। ਤਕਰੀਬਨ ਵਢਾਈ ਦਾ ਜਿਹੜਾ ਕੰਮ ਆ ਉਹ ਕਿਰਨ ਕੰਪਲੀਟ ਹੋ ਗਿਆ ਤੇ ਤੁਹਾਨੂੰ ਪਤਾ ਇਹ ਸੀਜ਼ਨ ਜਿੱਦਾਂ ਝੋਨੇ ਦੀ ਵਢਾਈ ਦਾ ਕਟਾਈ ਦਾ ਹੁੰਦਾ, ਫਿਰ ਕਣਕਾਂ ਦੀ ਬਿਜਾਈ ਆ ਜਾਣੀ ਅੱਗੇ ਤੇ ਨਾਲ ਹੀ ਇਹ ਜਿਹੜਾ ਮੌਸਮ ਜਾਂ ਸੀਜ਼ਨ ਕਹਿ ਲਈਏ ਫੈਸਟੀਵਲ ਸੀਜ਼ਨ ਵੀ ਆ। ਬਹੁਤ ਸਾਰੇ ਦਿਨ ਤਿਉਹਾਰ ਆਉਂਦੇ ਨੇ, ਗੁਰਪੁਰਬ ਆਉਂਦੇ ਨੇ, ਗੁਰੂ ਗੱਦੀ ਜਿਹੜੇ ਦਿਵਸ ਨੇ ਉਹ ਆਉਂਦੇ ਨੇ, ਸੋ ਉਹਨਾਂ ਦਾ ਕਰਕੇ ਨਾ ਬੜੀਆਂ ਰੌਣਕਾਂ ਹੁੰਦੀਆਂ ਆ ਇਸ ਮਹੀਨੇ ਦੇ ਵਿੱਚ। ਜਾਂ ਅਗਲੇ ਮਹੀਨੇ ਦੀ ਗੱਲ ਕਰ ਲਈਏ, ਆਹ ਮਹੀਨਾ ਤੇ ਸਟਾਰਟ ਹੀ ਰੌਣਕਾਂ ਦੇ ਨਾਲ ਹੁੰਦਾ, ਬਾਜ਼ਾਰਾਂ ਚ ਰੌਣਕਾਂ ਦਿਸਦੀਆਂ ਨੇ, ਖੇਤਾਂ ਚ ਰੌਣਕਾਂ ਦਿਸਦੀਆਂ ਨੇ, ਗੁਰੂ ਘਰਾਂ ਦੇ ਵਿੱਚ ਰੌਣਕਾਂ ਦਿਸਦੀਆਂ ਨੇ। ਸੋ ਘੈਂਟ ਵਾਲਾ ਕਹਿ ਸਕਦੇ ਆ, ਮੌਸਮ ਵੀ ਘੈਂਟ ਚੱਲ ਰਿਹਾ ਆ
0: ਆਪਣੀ ਲਾਈਫ ਤੇ। ਦੇਖੋ ਜੀ ਵੈਦਰ ਸੋਹਣਾ ਆ ਹਨਾ, ਤੇ ਅੰਦਰੋਂ ਦਿਲ ਵੀ ਖੁਸ਼ ਹੁੰਦਾ ਹੈ ਕਿ ਠੀਕ ਆ ਨਹੀਂ ਹਨਾ, ਇੱਕ ਪੋਜ਼ਿਟਿਵਿਟੀ ਆਉਂਦੀ ਹੈ ਜੀ ਇਦਾਂ ਕਦਾ ਵੈਦਰ ਹੁੰਦਾ ਹੈ ਨਾ, ਫਿਰ ਉਦੋਂ ਦਿਲ ਵੀ ਨਹੀਂ ਹੁੰਦਾ ਕੁਛ ਕਰਨ ਦਾ। ਸੋ ਬਿਲਕੁਲ ਜੀ, ਵੈਦਰ ਇਜ਼ ਆਲਸੋ ਵੈਰੀ ਇੰਪੋਰਟੈਂਟ ਰੋਲ ਜਿਹੜਾ ਆਪਾਂ ਕਹਿ ਸਕਦੇ ਕਿ ਆਪਣੀ ਲਾਈਫ ਦੇ ਵਿੱਚ ਪਲੇ ਕਰਦਾ। ਸੋ ਮਨਪ੍ਰੀਤ ਜੀ, ਹੁਣ ਤੁਸੀਂ ਕਿਹੜੀ ਨਿਊਜ਼ ਤੋਂ ਪਹਿਲਾਂ ਜਿਹੜੀ ਜੀ ਗੱਲਬਾਤ ਸਟਾਰਟ ਕਰਨਾ ਚਾਹੋਗੇ?
1: ਤਿਉਹਾਰਾਂ ਦੀ ਗੱਲ ਚੱਲੀ ਹੈ ਤਾਂ ਕਿਰਨ ਮੈਂ ਦੱਸਦੀ ਹਾਂ ਕਿ ਤਿਉਹਾਰਾਂ ਦੇ ਸੀਜ਼ਨ ਤੇ ਆਉਣ ਵਾਲੀਆਂ ਜਿਹੜੀਆਂ ਛੁੱਟੀਆਂ ਆ ਉਹਨਾਂ ਦੀ ਯਾਤਰਾ ਤੋਂ ਠੀਕ ਪਹਿਲਾਂ ਦੇਸ਼ ਦੇ ਵਿੱਚ ਨਾ ਹਵਾਈ ਯਾਤਰਾ ਮਹਿੰਗੀ ਹੋ ਗਈ ਆ, ਔਰ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ 6 ਅਕਤੂਬਰ ਤੋਂ ਆਪਣੀਆਂ ਘਰੇਲੂ ਤੇ ਇੰਟਰਨੈਸ਼ਨਲ ਉਡਾਣਾਂ ਤੇ ਜਿਹੜਾ ਆ ਜੋ ਵੀ ਤੇਲ ਦੀਆਂ ਦਰਾਂ ਦੇ ਵਿੱਚ ਵਾਧੇ ਦਾ ਐਲਾਨ ਕੀਤਾ ਆ ਤੇ ਇਸੇ ਫੈਸਲੇ ਦੇ ਮਤਲਬ ਮੁੱਖ ਕਾਰਨ ਦੇ ਵਜੋਂ ਕਹਿ ਸਕਦੇ ਪੱਛਮੀ ਏਸ਼ੀਆ ਦੇ ਵਿੱਚ ਹਵਾਬਾਜ਼ੀ ਜਿਹੜੀ ਆ ਬਾਲਣ ਏਟੀਐਫ ਦੀ ਗੱਲ ਕਰ ਲਈਏ, ਟਰਬਾਈਨ ਬਾਲਣ ਦੀ ਗੱਲ ਕਰ ਲਈਏ, ਉਹਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਫਲਾਈਟਸ ਵੀ ਜਿਹੜੀਆਂ ਨੇ ਮਤਲਬ ਆਪਣੀਆਂ ਜਿਹੜੀਆਂ ਕੀਮਤਾਂ ਆ ਉਹ ਫਲਾਈਟਸ ਦੀਆਂ ਵਧਾ ਦੇਣਗੀਆਂ। ਸੋ ਦੇਖੋ ਬਈ ਯਾਤਰਾ ਕਰਨ ਵਾਲੇ ਨੇ ਤੇ ਯਾਤਰਾ ਕਰਨੀ ਹੀ ਕਰਨੀ ਆ, ਪਰ ਇੰਡੀਗੋ ਦੇ ਇਸ ਕਦਮ ਤੋਂ ਬਾਅਦ ਏਅਰ ਇੰਡੀਆ ਗਰੁੱਪ ਜਾਂ ਅਕਾਸਾ ਏਅਰ ਦੀ ਗੱਲ ਕਰ ਲਈਏ, ਸਪਾਈਸ ਜੈੱਟ ਦੀ ਗੱਲ ਕਰ ਲਈਏ ਜਾਂ ਹੋਰ ਜਿੰਨੀਆਂ ਵੀ ਘਰੇਲੂ ਏਅਰਲਾਈਨਾਂ ਹਨਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੀ ਕਿਰਾਇਆ ਜਿਹੜਾ ਵਧਾਉਣ ਦੀ ਸੰਭਾਵਨਾ ਹੈਗੀ ਆ।
0: ਬਿਲਕੁਲ ਮਨਪ੍ਰੀਤ ਜੀ, ਕਿਉਂਕਿ ਹਨਾ ਇਕਨੋਮੀ ਵੀ ਥੋੜੀ ਜਿਹੀ ਜਿਹੜੀ ਆ ਜੀ ਉਹ ਹੋ ਰਹੀ ਆ, ਔਰ ਉਹਦੇ ਨਾਲ ਮਨਪ੍ਰੀਤ ਜੀ ਇੱਕ ਹੋਰ ਨਿਊਜ਼ ਜਿਹੜੀ ਜੀ ਆਈ ਆ ਕਿ ਦੂਜੀ ਮੰਜ਼ਿਲ ਤੋਂ ਜਿਹੜਾ ਜੀ ਇੱਕ ਛੋਟਾ ਬੱਚਾ ਗਿਰਿਆ ਤੇ ਇੱਕ ਨੌਜਵਾਨ ਨੇ ਜਿਹੜਾ ਜੀ ਉਹਨੂੰ ਬਚਾ ਲਿਆ ਤੇ ਇਹ ਵੀਡੀਓ ਜਿਹੜੀ ਜੀ ਸੋਸ਼ਲ ਮੀਡੀਆ ਤੇ ਵੀ ਬਹੁਤ ਵਾਇਰਲ ਹੋ ਰਹੀ ਹੈ।
1: ਕਾਫੀ ਜ਼ਿਆਦਾ ਕਿਰਨ ਵਾਇਰਲ ਹੋ ਰਹੀ ਹੈ, ਹੁਣ ਪੱਕਾ ਤਾਂ ਪਤਾ ਨਹੀਂ ਕੋਈ ਇਹਨੂੰ ਮਿਸਰ ਦੀ ਦੱਸ ਰਿਹਾ ਕੋਈ ਇਹਨੂੰ ਕਿਤਿਓਂ ਦੀ ਦੱਸ ਰਿਹਾ, ਪਰ ਵਿਅਕਤੀ ਦੀ ਸੂਝ ਬੂਝ ਜਿਹੜੀ ਆ ਇੱਕ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਤੇ ਉਹ ਫਿਰ ਵੀਡੀਓ ਅੱਗ ਦੀ ਤਰ੍ਹਾਂ ਵਾਇਰਲ ਹੁੰਦੀ ਆ। ਪਤਾ ਨਹੀਂ ਕਿੰਨੇ ਹੀ ਕਰੋੜਾਂ ਲੋਕਾਂ ਨੇ ਦੇਖ ਲਿਆ ਤੇ ਕਿੰਨੇ ਵਿਊਰਸ ਨੇ ਜਿਹੜੀਆਂ ਆਪਣੀਆਂ ਪ੍ਰਤੀਕਿਰਿਆਵਾਂ ਥੱਲੇ ਦਿੱਤੀਆਂ ਨੇ ਹਨਾ। ਸੋ ਇੱਕ ਬੱਚਾ ਜਿਹੜਾ ਦੂਜੀ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗਦਾ ਆ, ਔਰ ਰੋਮਾਂਚਕ ਚੀਜ਼ ਇਹ ਦੇਖਣ ਵਾਲੀ ਹੁੰਦੀ ਕਿ ਇੱਕ ਨੌਜਵਾਨ ਜਿਹੜਾ ਉਹਨੂੰ ਡਿੱਗਦੇ ਨੂੰ ਦੇਖ ਲੈਂਦਾ ਤੇ ਉਹ ਫਟਾਫਟ ਭੱਜ ਕੇ ਉਹਨੂੰ ਬੁੱਝਣ ਦੀ ਕੋਸ਼ਿਸ਼ ਕਰਦਾ ਆ। ਬੱਚਾ ਕਿਸੇ ਤਾਰ ਦੇ ਵਿੱਚ ਅੜਦਾ ਆ ਤੇ ਉਨੀ ਦੇਰ ਦੇ ਵਿੱਚ ਉਹ ਨੌਜਵਾਨ ਐਨ ਸਪੋਟ ਵਾਲੀ ਜਗ੍ਹਾ ਤੇ ਪਹੁੰਚ ਜਾਂਦਾ ਤੇ ਉਹਨੂੰ ਕਹਿ ਸਕਦੇ ਆ ਕੈਚ ਕਰਨ ਦੇ ਵਿੱਚ ਜਿਹੜਾ ਆ ਕਾਮਯਾਬ ਹੋ ਜਾਂਦਾ ਤੇ ਬੱਚੇ ਦੀ ਜਿਹੜੀ ਜਾਨ ਆ ਉਹ ਬਚ ਜਾਂਦੀ ਆ। ਐਸੇ ਬਹੁਤ ਸਾਰੇ ਕਿਰਨ ਹਾਦਸੇ ਹੁੰਦੇ ਨੇ ਔਰ ਬਹੁਤ ਸਾਰੀਆਂ ਆਪਾਂ ਵੀਡੀਓਜ਼ ਵਾਇਰਲ ਹੁੰਦੀਆਂ ਦੇਖਦੇ ਆ, ਅਕਸਰ ਹੀ ਫਲੈਟਸ ਦੀਆਂ ਜਿੱਥੇ ਬੱਚੇ ਜਿਹੜੇ ਨੇ ਕੋਸ਼ਿਸ਼ ਕਰਦੇ ਨੇ ਹਨਾ ਬਾਲਕੋਨੀਜ਼ ਦੇ ਕੋਲ ਖੇਡਦੇ ਖੇਡਦੇ ਹੇਠਾਂ ਲਮਕਣ ਦੀ ਜਾਂ ਦੇਖਣ ਦੀ ਤੇ। ਸੋ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਇਹ ਵੀਡੀਓ ਫੈਲ ਗਈ ਔਰ ਲੋਕਾਂ ਨੇ ਮਤਲਬ ਹਾਜ਼ਰ ਦਿਮਾਗੀ ਦੀ ਜਾਂ ਤੇਜ਼ ਕਾਰਵਾਈ ਦੀ ਬਹੁਤ ਜ਼ਿਆਦਾ ਉਸ ਨੌਜਵਾਨ ਦੀ ਪ੍ਰਸ਼ੰਸਾ ਕੀਤੀ ਆ। ਧਿਆਨ ਦੇਣ ਦੇ ਬਾਵਜੂਦ ਮਤਲਬ ਜਿਹੜਾ ਆ ਸਮਾਂ ਘੱਟ ਵੀ ਸਕਦਾ ਸੀ ਜੇ ਬੱਚਾ ਤਾਰ ਦੇ ਵਿੱਚ ਨਾ ਅੜਦਾ, ਪਰ ਇਹ ਵੀਡੀਓ ਸਾਨੂੰ ਇਹੋ ਹੀ ਉਦੇਸ਼ ਦਿੰਦੀ ਹੈ ਤੇ ਮਾਪਿਆਂ ਨੂੰ ਆਪਾਂ ਆਪਣੇ ਰੇਡੀਓ ਚੈਨਲ ਤੋਂ ਵੀ ਇਹੀ ਅਪੀਲ ਕਰਦੇ ਆ ਕਿ ਛੋਟੇ ਬੱਚਿਆਂ ਦੇ ਨੇੜਿਓਂ ਬਹੁਤ ਉਹਨਾਂ ਨੂੰ ਨਜ਼ਰ ਰੱਖਣੀ ਚਾਹੀਦੀ ਆ, ਬਾਲਕੋਨੀਆਂ ਜਾਂ ਖਿੜਕੀਆਂ ਦੇ ਨੇੜੇ ਉਹਨਾਂ ਦੇ ਲਾਗੇ ਕੋਈ ਐਸੀ ਚੀਜ਼ ਕੁਰਸੀ ਫੱਟੀ ਜਾਂ ਬਾਲਕੋਨੀ ਦੇ ਨੇੜੇ ਕੋਈ ਐਸੀ ਚੀਜ਼ ਨਹੀਂ ਪਈ ਹੋਣੀ ਚਾਹੀਦੀ ਜਿਹਦੇ ਤੇ ਚੜ ਕੇ ਬੱਚੇ ਹੇਠਾਂ ਨੂੰ ਝਾਤੀ ਮਾਰਨ ਹਨਾ ਜਾਂ ਨੁਕਸਾਨ ਉਹਨਾਂ ਨੂੰ ਬੱਚਿਆਂ ਨੂੰ ਪਹੁੰਚੇ। ਸੋ ਮਾਪਿਆਂ ਨੂੰ ਪੇਰੈਂਟਸ ਨੂੰ ਖਾਸ ਤੌਰ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਬਹੁਤ ਬੱਚੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ। ਇਹਨੂੰ ਤਾਂ ਨੌਜਵਾਨ ਨੇ ਦੇਖ ਲਿਆ ਬਚਾ ਲਿਆ, ਔਰ ਬਹੁਤ ਬੱਚੇ ਜਿਹੜੇ ਨੇ ਐਸੀਆਂ ਵੀਡੀਓ ਸਾਹਮਣੇ ਆਉਂਦੀਆਂ ਕਿ ਸਾਹ ਸੁੱਕੇ ਹੁੰਦੇ ਆ ਵੀ ਬੱਚੇ ਨੂੰ ਬਚਾਈਏ ਕਿੱਦਾਂ ਹਨਾ। ਸੋ ਮੈਨੂੰ ਲੱਗਦਾ ਜੇ ਇੰਨੀ ਵਾਇਰਲ ਵੀਡੀਓ ਹੋਈ ਆ ਤੇ ਇਹ ਤੋਂ ਸਿੱਖਿਆ ਜ਼ਰੂਰ ਲੈਣੀ ਚਾਹੀਦੀ।
0: ਬਿਲਕੁਲ ਮਨਪ੍ਰੀਤ ਜੀ, 100% ਜਿਹੜੀ ਜੀ ਲੈਣੀ ਚਾਹੀਦੀ ਆ। ਔਰ ਇੱਕ ਹੋਰ ਖੁਸ਼ਖਬਰੀ ਮਨਪ੍ਰੀਤ ਜੀ ਪਹੁੰਚੀ ਆ, ਭਾਰਤ ਵਿੱਚ ਜਿਹੜੇ ਜੀ ਨੈਸ਼ਨਲ ਪਾਰਕ ਦੇ ਤੋਂ ਜਿਹੜਾ ਜੀ ਪ੍ਰੋਜੈਕਟ ਚੀਤਾ ਆ ਉਹਨੂੰ ਲੈ ਕੇ ਜਿਹੜੇ ਆ ਜੀ ਕੇਂਦਰ ਮੰਤਰੀ ਨੇ ਜਿਹੜੀ ਜੀ ਖੁਸ਼ਖਬਰੀ ਸ਼ੇਅਰ ਕੀਤੀ ਆ, ਉਹ ਖੁਸ਼ਖਬਰੀ ਤੁਸੀਂ ਸਾਡੇ ਲਿਸਨਰ ਤਾਈਂ ਵੀ ਸਾਂਝੀ ਕਰੋ ਜੀ।
1: ਮੱਧ ਪ੍ਰਦੇਸ਼ ਦੇ ਸ਼ਿਵਪੁਰ ਸਥਿਤ ਕੁੰਨੂ ਨੈਸ਼ਨਲ ਪਾਰਕ ਤੋਂ ਜਿਹੜਾ ਆ ਪ੍ਰੋਜੈਕਟ ਚੀਤੇ ਨੂੰ ਲੈ ਕੇ ਇੱਕ ਵੱਡੀ ਕਹਿ ਸਕਦੇ ਖੁਸ਼ਖਬਰੀ ਸਾਹਮਣੇ ਆਈ ਆ। ਸੋਮਵਾਰ ਨੂੰ ਇੱਥੇ ਇੱਕ ਮਾਦਾ ਚੀਤਾ ਜਿਹਦਾ ਨਾਂ ਆ KJP21, ਉਹਨੇ 5 ਸਿਹਤਮੰਦ ਬੱਚਿਆਂ ਨੂੰ ਜਿਹਨਾਂ ਨੂੰ ਸ਼ਾਵਕਾਂ ਕਹਿ ਦਿੰਦੇ ਆ ਉਹਨਾਂ ਨੂੰ ਜਨਮ ਦਿੱਤਾ ਆ ਤੇ ਉਹਦੇ ਨਾਲ ਹੀ ਦੇਸ਼ ਦੇ ਵਿੱਚ ਹੁਣ ਚੀਤਿਆਂ ਦੀ ਜਿਹੜੀ ਕੁੱਲ ਗਿਣਤੀ ਆ ਕਿਰਨ ਵੱਧ ਕੇ 60 ਹੋ ਗਈ ਆ, ਜਿਹਨਾਂ ਦੇ ਵਿੱਚੋਂ 41 ਚੀਤੇ ਭਾਰਤ ਦੀ ਧਰਤੀ ਤੇ ਜਨਮੇ ਆ। ਔਰ ਕੇਂਦਰੀ ਜੰਗਲਾਤ ਤੇ ਵਾਤਾਵਰਨ ਮੰਤਰੀ ਭੁਪਿੰਦਰ ਯਾਦਵ ਹੋਣਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹਨਾਂ ਨਵਜੰਮੇ ਸ਼ਾਵਕਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਸਾਂਝੀਆਂ ਕੀਤੀਆਂ, ਵੀਡੀਓ ਸਾਂਝੀਆਂ ਕਰਕੇ ਉਹਨਾਂ ਨੇ ਇਹਨੂੰ ਇੱਕ ਉਪਲਬਧੀ ਦੱਸੀ ਆ, ਮਤਲਬ ਇਸ ਉਪਲਬਧੀ ਦੀ ਕਹਿ ਸਕਦੇ ਇਨਫੋਰਮੇਸ਼ਨ ਉਹਨਾਂ ਨੇ ਭਾਰਤ ਵਾਸੀਆਂ ਦੇ ਨਾਲ ਸ਼ੇਅਰ ਕੀਤੀ ਆ। ਔਰ ਉਹਨਾਂ ਨੇ ਇਸ ਪ੍ਰੋਜੈਕਟ ਚੀਤਾ ਦੇ ਲਈ ਇੱਕ ਹੋਰ ਇਤਿਹਾਸਕ ਤੇ ਖੁਸ਼ੀ ਭਰਿਆ ਪਲ ਜਿਹੜਾ ਇਹਨਾਂ ਬੱਚਿਆਂ ਨੂੰ ਲੈ ਕੇ ਕਿਹਾ ਆ ਕਿ ਬਹੁਤ ਵੱਡੀ ਖੁਸ਼ਖਬਰੀ ਆਈ।
0: ਬਿਲਕੁਲ, ਔਰ ਦੱਸ ਦਈਏ ਕਿ ਖਬਰਾਂ ਦੇ ਇਸ ਸੈਗਮੈਂਟ ਨੂੰ ਅਸੀਂ ਤੁਹਾਡੇ ਤਾਈਂ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ, ਮੋਰਗੇਜ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ ਤੇ ਤੁਸੀਂ ਮੁਕੇਸ਼ ਚੌਹਾਨ ਹੋਰਾਂ ਦੇ ਨਾਲ ਗੱਲਬਾਤ ਕਰ ਸਕਦੇ। ਇਹਨਾਂ ਦਾ ਨੰਬਰ 6475127000। ਔਰ ਪ੍ਰਾਈਮ ਇੰਟਰਨੈਸ਼ਨਲ ਕਾਲਜ ਦਾ ਵੀ ਮੈਸੇਜ ਜ਼ਰੂਰ ਸਾਂਝਾ ਕਰਦੀ ਕਿ ਕਿਸੇ ਨੇ ਵੀ PSW ਦਾ ਕੋਈ ਕੋਰਸ ਕਰਨਾ, ਕੋਈ ਮੈਡੀਕਲ ਆਫਿਸ ਅਸਿਸਟੈਂਟ ਜਾਂ ਕੋਈ ਫਾਰਮੇਸੀ ਰਿਲੇਟਡ ਕੋਰਸ ਕਰਨਾ, ਕੋਈ ਅਕਾਊਂਟਿੰਗ ਰਿਲੇਟਡ ਜਾਂ ਕੋਈ ਫੂਡ ਸਰਵਿਸਿਜ਼ ਜਾਂ ਅਰਲੀ ਚਾਈਲਡਹੁੱਡ ਅਸਿਸਟੈਂਟ ਕਰਨੇ ਹੋਣ ਕੋਰਸਿਸ ਤੇ ਗੱਲਬਾਤ ਹੋ ਸਕਦੀ ਆ ਪ੍ਰਾਈਮ ਇੰਟਰਨੈਸ਼ਨਲ। ਕਾਲਜ ਦੇ ਨਾਲ। ਇਹਨਾਂ ਦਾ ਨੰਬਰ ਵੀ ਜ਼ਰੂਰ ਸ਼ੇਅਰ ਕਰ ਦਈਏ 6479910009 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ, ਹੁਣ ਇੱਕ ਵਾਰੀ ਫਿਰ ਮਨਪ੍ਰੀਤ ਜੀ ਵੱਲ ਚੱਲਦੇ ਹਾਂ ਤੇ ਗੱਲਬਾਤ ਥੋੜੀ ਜਿਹੀ ਹੋਰ ਕਰਦੇ ਹਾਂ। ਸੋ ਮਨਪ੍ਰੀਤ ਜੀ, ਅਗਲੀ ਖਬਰ ਜਿਹੜੀ ਆ ਜੀ, ਇੱਕ ਨਵਾਂ ਸ਼ਹਿਰ ਤੋਂ ਖਬਰ ਪਹੁੰਚੀ ਆ, ਹਾਲਾਂਕਿ ਬਹੁਤ ਵਧੀਆ ਇਹ ਖਬਰ ਨਹੀਂ ਆ, ਤੇ ਉਹ ਜ਼ਰੂਰ ਸਾਂਝੀ ਕਰਿਓ।
1: ਕਹਿੰਦੇ ਨਵਾਂ ਸ਼ਹਿਰ ਦੇ ਵਿੱਚ ਇੱਕ ਪ੍ਰਾਈਵੇਟ ਬੱਸ ਜਿਹੜੀ ਅੱਜ ਸਵੇਰੇ ਸਵੇਰ ਬੇਕਾਬੂ ਹੋ ਕੇ ਪਲਟ ਜਾਂਦੀ ਹੈ ਔਰ ਹਾਦਸੇ ਦੇ ਵਿੱਚ 4 ਲੋਕਾਂ ਦੀ ਜਿਹੜੀ ਮੌਤ ਹੋਣ ਦੀ ਖਬਰ ਸਾਹਮਣੇ ਆਉਂਦੀ ਆ। ਬਹੁਤ ਸਾਰੇ ਲੋਕ ਜਿਹੜੇ ਜ਼ਖਮੀ ਹੋਏ ਨੇ, ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਐਡਮਿਟ ਵੀ ਕਰਵਾਇਆ ਗਿਆ ਔਰ ਬੱਸ ਦੇ ਵਿੱਚ ਕੁੱਲ 41-42 ਸਵਾਰੀਆਂ ਸੀਗੀਆਂ ਔਰ ਇਹ ਮਨਾਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ। ਹਾਦਸਾ ਜਿਹੜਾ ਅੱਜ ਤੜਕਸਾਰ 5 ਵਜੇ ਬੰਗਾ ਦੇ ਨੇੜੇ ਵਾਪਰਦਾ ਆ ਔਰ ਇਸ ਭਿਆਨਕ ਹਾਦਸੇ ਦੀਆਂ ਜਦੋਂ ਤਸਵੀਰਾਂ ਆਉਂਦੀਆਂ ਨੇ ਤਾਂ ਸੱਚ ਪੁੱਛਿਓ ਹਰ ਇੱਕ ਜਿਹੜੀ ਰੂਹ ਆ ਉਹ ਕੰਬ ਜਾਂਦੀ ਆ। ਬੱਸ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਂਦੀ ਹੈ ਜਿਹਦੇ ਕਾਰਨ ਬੱਸ ਬੇਕਾਬੂ ਹੋ ਜਾਂਦੀ ਆ। ਬੱਸ ਫਲਾਈਓਵਰ ਦੀ ਰੇਲਿੰਗ ਤੋੜਦੀ ਹੋਈ ਸਰਵਿਸ ਰੋਡ ਤੇ ਜਾ ਪਲਟਦੀ ਆ। ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਵੀ ਆਪਾਂ ਜਿੱਥੇ ਇਹ ਖਬਰ ਆਪਾਂ ਨੂੰ ਮਿਲੀ ਕਿ 4 ਲੋਕਾਂ ਦੀ ਮੌਤ ਹੋਈ, ਇੰਨੇ ਲੋਕ ਜ਼ਖਮੀ ਹੋਏ ਤੇ ਬੱਸ ਦੇ ਪੱਲੇ ਵੀ ਕੁਛ ਨੀ ਰਿਹਾ। ਦੁਆ ਅਰਦਾਸ ਕਰਦੇ ਜਿਹੜੇ ਗੰਭੀਰ ਜ਼ਖਮੀ ਆ ਉਹ ਸਹੀ ਸਲਾਮਤ ਆਪਣੇ ਘਰਾਂ ਦੇ ਵਿੱਚ ਪਹੁੰਚਣ ਤੇ ਡਰਾਈਵਰ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਪੜਤਾਲ ਜਿਹੜੀ ਸ਼ੁਰੂ ਆ, ਮ੍ਰਿਤਕਾਂ ਦੇ ਵਿੱਚੋਂ 2 ਲੋਕਾਂ ਦੀ ਪਹਿਚਾਣ ਹੋਈ ਆ। ਇੱਕ 30 ਸਾਲਾ ਨੌਜਵਾਨ ਅੰਮ੍ਰਿਤਸਰ ਤੋਂ ਤੇ ਇੱਕ ਕੇਰਲ ਦੇ ਰਹਿਣ ਵਾਲੀ ਲੜਕੀ ਦੱਸੀ ਜਾ ਰਹੀ ਹੈ। ਇਹਨਾਂ ਦੇ ਵਿੱਚੋਂ 2 ਸਟੂਡੈਂਟ ਵੀ ਦੱਸੇ ਜਾ ਰਹੇ ਨੇ ਤੇ ਹੁਣ ਪੂਰੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ, ਪਰ ਇੱਕ ਨਗੇਲੀ ਨੇ ਏਡਾ ਵੱਡਾ ਜਿਹੜਾ ਹਾਦਸਾ ਆ ਉਹਨੂੰ ਦੇਖ ਲਓ ਰਸਤਾ ਦੇ ਦਿੱਤਾ।
0: ਬਿਲਕੁਲ ਮਨਪ੍ਰੀਤ ਜੀ, ਔਰ ਮਨਪ੍ਰੀਤ ਜੀ ਜਿੱਥੇ ਆਪਾਂ ਗੱਲਬਾਤ ਕੀਤੀ ਸੀਗੀ ਕਿ ਠੀਕ ਆ ਕਿ ਏਅਰਲਾਈਨ ਦੇ ਸਫ਼ਰ ਜਿਹੜੇ ਆ ਜੀ ਹੁਣ ਮਹਿੰਗੇ ਹੋ ਜਾਣੇ, ਉਹਦੇ ਨਾਲ ਜਿਹੜਾ ਜੀ ਫੈਸਟੀਵਲ ਸੀਜ਼ਨ ਦੇ ਵਿੱਚ ਆਪਾਂ ਨੂੰ ਪਤਾ ਕਿ ਆਲਵੇਜ਼ ਭਾਰਤ ਦੇ ਵਿੱਚ ਜਿਹੜੇ ਜੀ ਅਪਲਾਈਸਿਸ, ਇਲੈਕਟ੍ਰੋਨਿਕ, ਹੋਰ ਵੀ ਕਾਫੀ ਸਮਾਨ ਜਿਹੜਾ ਜੀ ਮਹਿੰਗਾ ਹੋ ਜਾਂਦਾ ਆ, ਸੋ ਉਹਦੇ ਤੇ ਵੀ ਥੋੜੀ ਜਿਹੀ ਗੱਲਬਾਤ ਕਰਿਓ।
1: ਵੈਸੇ ਤਾਂ ਜਦੋਂ ਫੈਸਟੀਵਲ ਖਾਸ ਕਰਕੇ ਆਉਂਦੇ ਤੇ ਆਫਰਸ ਲੱਗਦੀਆਂ ਨੇ ਹਨਾ, ਪਰ ਇਸ ਵਾਰ ਥੋੜਾ ਜਿਹਾ ਉਲਟ ਆ ਰਿਹਾ। ਏਅਰ ਕੰਡੀਸ਼ਨਰ ਦੀ ਗੱਲ ਕਰੀਏ ਜਾਂ ਹੋਰ ਜਿੰਨੇ ਵੀ ਕੰਜ਼ਿਊਮਰ ਡਿਊਰੇਬਲ ਜਿੰਨੇ ਵੀ ਉਤਪਾਦ ਹੈਗੇ ਹਨਾ, ਉਹਨਾਂ ਦੀਆਂ ਕੀਮਤਾਂ ਤਿਆਰੀ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਰਨ 5-8% ਤੱਕ ਵੱਧ ਗਈਆਂ ਨੇ ਔਰ ਇਹਦੇ ਬਾਵਜੂਦ ਵੀ ਜਿਹੜੇ ਨਿਰਮਾਤਾ ਨੇ ਕੰਪਨੀਆਂ ਦੇ ਇਸ ਵਾਰ ਵਿਕਰੀ ਦੇ ਵਿੱਚ 2 ਅੰਕਾਂ ਦੇ ਵਾਧੇ ਦੀ ਗੱਲ ਕਰ ਰਹੇ। ਉਹ ਕਹਿੰਦੇ ਆਸ ਨਜ਼ਰ ਆ ਰਹੀ ਹੈ ਕਿ ਜਿੱਦਾਂ ਹੀ ਹੋਰ ਮਤਲਬ ਫੈਸਟੀਵਲ ਜਿਹੜੇ ਨੇ ਨੇੜੇ ਆਉਣੇ ਨੇ ਤੇ ਇਹਨਾਂ ਅਪਲਾਈਸਸ ਦੀਆਂ ਕੀਮਤਾਂ ਜਿਹੜੀਆਂ ਇਹਨਾਂ ਨੂੰ ਵੱਡਾ ਹੁੰਗਾਰਾ ਮਿਲੂਗਾ। ਵਿਕਰੀ ਦੇ ਵਿੱਚ ਜਿਹੜਾ ਬਹੁਤ ਤੇਜ਼ੀ ਦੇ ਨਾਲ ਜਿੱਥੇ ਵਾਧਾ ਹੋਣਾ ਹੈ ਉੱਥੇ ਕੀਮਤਾਂ ਦੇ ਵਿੱਚ ਵੀ ਤੇਜ਼ੀ ਦੇ ਨਾਲ ਵਾਧਾ ਹੋਣਾ ਹੈ। 10-15% ਤੱਕ ਉਹ ਕਹਿੰਦੇ ਵਾਧੇ ਦੀ ਸੰਭਾਵਨਾ ਹੈਗੀ ਆ, ਮਤਲਬ ਲੋਕਾਂ ਦੀ ਜੇਬ ਦੇ ਉੱਪਰ ਜਿਹੜਾ ਅਸਰ ਪਊਗਾ। ਪਰ ਇਹ ਰਿਵਾਜ਼ ਹੀ ਆ ਕਿ ਲੋਕ ਜਿਹੜਾ ਤਿਉਹਾਰਾਂ ਤੇ ਪੁਰਾਣੀਆਂ ਚੀਜ਼ਾਂ ਜਿਹੜੀਆਂ ਘਰੋਂ ਕੱਢਦੇ ਨੇ ਤੇ ਨਵੀਆਂ ਖਰੀਦਦੇ ਨੇ। ਪਰ ਹਾਂ, ਜਿਹੜੇ ਦੁਕਾਨਾਂ ਦੇ ਵਿੱਚ ਉਹਨਾਂ ਨੇ ਕਿਹਾ ਪਹਿਲਾਂ ਜਿੰਨਾ ਵੀ ਸਮਾਨ ਆਇਆ ਪਿਆ ਪਹਿਲੇ ਰੇਟਾਂ ਤੇ ਹੀ ਉਹਨਾਂ ਨੂੰ ਮਿਲੂਗਾ, ਪਰ ਜਿੰਨੇ ਵੀ ਨਿਊ ਅਪਲਾਈਸਸ ਨੇ ਉਹ 10-15% ਜਿਹੜੀ ਵਧਣ ਦੀ ਆਸ ਆ, 5-8 ਤੱਕ ਵੱਧ ਚੁੱਕਿਆ ਆ ਤੇ ਉਹ ਉਹਨਾਂ ਨੂੰ ਨਵੇਂ ਰੇਟਾਂ ਤੇ ਮਿਲੂਗਾ।
0: ਬਿਲਕੁਲ ਮਨਪ੍ਰੀਤ ਜੀ, ਔਰ ਹੁਣ ਨਿਊਜ਼ ਕੋਈ ਹੋਰ ਖਾਸ ਖਬਰ ਹੈਗੀ ਮਨਪ੍ਰੀਤ ਜੀ ਕਿ ਆਪਾਂ ਹੁਣ ਚੱਲੀਏ?
1: ਜੀ ਬਿਲਕੁਲ, ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਅਸੀਂ ਕੱਲ ਨੂੰ ਮਿਲਾਂਗੇ। ਸੋ ਤੁਹਾਨੂੰ ਮੈਂ ਹੁਣ ਸਮਾਂ ਦਿੰਨੀ ਆ, ਮੈਨੂੰ ਦਿਓ ਇਜਾਜ਼ਤ ਤੇ ਉਮੀਦ ਕਰਦੀ ਆ ਕੱਲ ਨੂੰ ਫੇਰ ਆਪਾਂ ਇਸੇ ਤਰੀਕੇ ਦੇ ਨਾਲ ਕੁਝ ਵਧੀਆ ਹੋਰ ਖਬਰਾਂ ਦੇ ਨਾਲ ਮਿਲਾਂਗੇ। ਅੱਜ ਵਿੱਚ ਕੁਛ ਨਿਰਾਸ਼ਾ ਵਾਲੀ ਵੀ ਇੱਕ ਅੱਧੀ ਖਬਰ ਹੈਗੀ ਸੀਗੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ
0: ਨੂੰ, ਧੰਨਵਾਦ, ਸਤਿ ਸ੍ਰੀ ਅਕਾਲ, ਟੇਕ ਕੇਅਰ ਮਨਪ੍ਰੀਤ ਜੀ। ਸੋ ਬਿਲਕੁਲ ਸੀ, ਇਹ ਸੀਗੇ ਮਨਪ੍ਰੀਤ ਜੀ ਫਰੋਮ ਜਲੰਧਰ ਸਟੂਡੀਓ। ਇਹਨਾਂ ਦੇ ਨਾਲ ਵੀ ਕਰਨੀ ਹੋਵੇ ਕੋਈ ਗੱਲਬਾਤ ਜਾਂ ਕੋਈ ਆਪਣਾ ਓਪੀਨੀਅਨ ਦੇਣਾ ਹੁੰਦਾ ਹੈ ਤੇ ਯੂਅਰ ਮੋਰ ਦੈਨ ਵੈਲਕਮ, ਨੰਬਰ 9057990999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ, ਆਪਾਂ ਦੱਸ ਦਈਏ ਕਿ ਲਖਵਿੰਦਰ ਵਡਾਲੀ ਸ਼ੋਅ ਜਿਹੜਾ ਹੈ ਜੀ 11 ਅਕਟੂਬਰ ਨੂੰ ਰੋਜ਼ ਥੀਏਟਰ ਵਿਖੇ ਹੋਣ ਜਾ ਰਿਹਾ ਹੈਗਾ। ਤੁਸੀਂ ਟਿਕਟਸ ਲੈਣੀਆਂ ਜਾਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤੇ ਤੁਸੀਂ ਸਾਡੇ ਨਾਲ ਏਸੀ ਨੰਬਰ ਤੇ ਸੰਪਰਕ ਕਰ ਸਕਦੇ 9057990999 ਤੇ। ਔਰ ਟਿਕਟਾਂ ਬਹੁਤ ਜਲਦੀ, ਕਿਉਂਕਿ ਵੀਕ ਰਹਿ ਗਿਆ ਹੈ, ਟਿਕਟਾਂ ਬਹੁਤ ਜਲਦੀ ਜਿਹੜੀਆਂ ਜੀ ਵਿਕ ਰਹੀਆਂ ਹੈਗੀਆਂ ਤੇ ਤੁਸੀਂ, ਕਿਉਂਕਿ ਰੋਜ਼ ਥੀਏਟਰ ਦੀ ਕਪੈਸਿਟੀ ਵੀ ਬਹੁਤ ਜ਼ਿਆਦਾ ਨਹੀਂ ਹੈਗੀ, ਸੋ ਬਿਲਕੁਲ ਜੀ ਫਟਾਫਟ ਆਪਣੀਆਂ ਟਿਕਟ ਤੁਸੀਂ ਜਿਹੜੀਆਂ ਜੀ ਗ੍ਰੈਬ ਕਰ ਸਕਦੇ ਆ।

0: ਬਿਲਕੁਲ ਜੀ, ਬਹੁਤ ਹੀ ਪਿਆਰਾ ਗੀਤ ਹੁਣੇ ਤੁਸੀਂ ਸੁਣਿਆ। ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਜੀ ਇਹਨਾਂ ਦੀ ਆਵਾਜ਼ ਹੈਗੀ ਆ। ਔਰ ਬਿਲਕੁਲ ਜੀ ਇਦਾਂ ਦਾ ਹੀ ਕੁਛ, ਕਿਉਂਕਿ ਇਹ ਗੀਤ ਜਿਹੜਾ ਜੀ ਮੈਂ ਲਾਈਵ ਜਿਹੜਾ ਉਹਨਾਂ ਨੇ ਗਾਇਆ ਸੀ ਉਹ ਸੁਣਾਇਆ ਸੀ। ਸੋ ਬਿਲਕੁਲ ਜੀ ਫਟਾਫਟ ਟਿਕਟਸ ਤੁਸੀਂ ਜਿਹੜੀਆਂ ਜੀ ਰੋਜ਼ ਥੀਏਟਰ ਦੀ ਵੈਬਸਾਈਟ ਤੋਂ ਵੀ ਲੈ ਸਕਦੇ ਆ, ਜਾਂ ਸਾਡੇ ਨਾਲ ਵੀ ਜਿਹੜਾ ਜੀ ਸੰਪਰਕ ਕਰ ਸਕਦੇ ਆ 9057990999 ਤੇ। ਔਰ ਬਿਲਕੁਲ ਜੀ ਇੱਕ ਮੈਸੇਜ ਜਿਹੜਾ ਜੀ ਆਪਾਂ ਬ੍ਰੈਂਪਟਨ ਸਿਟੀ ਵਿਖੋਂ ਤੁਹਾਨੂੰ ਜ਼ਰੂਰ ਸਾਂਝਾ ਕਰ ਦਈਏ, ਕਿਉਂਕਿ ਉਹਨਾਂ ਨੇ ਅਪੀਲ ਕੀਤੀ ਆ ਸਾਰੇ ਹੀ ਜਿਹੜੇ ਜੀ ਆਪਣੇ ਬ੍ਰੈਂਪਟਨ ਦੇ ਵਿੱਚ ਰੈਜੀਡੈਂਸ ਹੈ ਕਿ ਤੁਸੀਂ ਜਿਹੜਾ ਜੀ ਵੋਟ ਜ਼ਰੂਰ ਜਾ ਕੇ ਪਾਇਓ, ਅਤੇ ਜਿਹੜੀਆਂ ਜੀ ਅਰਲੀ ਵੋਟ ਜਿਹੜੀਆਂ ਜੀ ਇਫ ਯੂ ਆਰ ਬਿਜ਼ੀ ਔਨ ਅਕਟੂਬਰ 26 ਤੇ ਤੁਸੀਂ ਅਰਲੀ ਜਾ ਕੇ ਵੀ ਵੋਟ ਜਿਹੜੀ ਜੀ ਪਾ ਸਕਦੇ ਹੋ ਅਕਟੂਬਰ 9 ਨੂੰ, ਅਕਟੂਬਰ 10 ਨੂੰ, 11 ਨੂੰ, 16 ਨੂੰ ਅਤੇ 17 ਨੂੰ ਵੀ ਜਿਹੜੀਆਂ ਜੀ ਜਾ ਸਕਦੇ ਹਾਂ। ਅਤੇ ਵੀਕ ਡੇਜ਼ ਦੇ ਵਿੱਚ ਜਿਹੜਾ ਜੀ ਟਾਈਮਿੰਗ ਹੈਗੀ ਆ ਉਹ 12 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਹੈਗੀ ਹੈ, ਤਾਂ ਤੁਸੀਂ ਉਦੋਂ ਵੀ ਜਾ ਕੇ ਵੋਟ ਪਾ ਸਕਦੇ ਹਾਂ, ਜਾਂ ਵੀਕਐਂਡ 'ਤੇ ਤੁਸੀਂ ਜੇ ਬਿਜ਼ੀ ਨਹੀਂ ਹੈਗੇ ਤਾਂ ਤੁਸੀਂ ਵੀਕਐਂਡ 'ਤੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਆ। ਔਰ ਤੁਸੀਂ ਜਿਹੜਾ ਹੈ ਜੀ ਜਾਂ ਤੁਹਾਨੂੰ ਜਿਹੜਾ ਨੋਟਿਸ ਆਇਆ ਤੁਸੀਂ ਉਹ ਵੋਟਰ ਨੋਟਿਸ ਲੈ ਆ ਸਕਦੇ ਹਾਂ, ਜੇ ਨਹੀਂ ਤੁਹਾਨੂੰ ਆਇਆ ਦੈਟਸ ਫਾਈਨ, ਤੁਸੀਂ ਆਪਣੀ ਇੱਕ ਜਿਹੜੀ ਹੈ ਜੀ ਆਈਡੀ ਜ਼ਰੂਰ ਲੈ ਕੇ ਜਾਣਾ ਅਤੇ ਵੋਟ ਜ਼ਰੂਰ ਪਾਉਣੇ ਹੈਗੇ ਆ। ਕਿਸੇ ਤਰੀਕੇ ਦੇ ਵੀ ਕਰਨੀ ਹੋਵੇ ਕੋਈ ਵੀ ਗੱਲਬਾਤ ਤਾਂ ਤੁਸੀਂ ਜਿਹੜੇ ਆ ਜੀ ਸਿਟੀ ਸਾਡੇ ਨਾਲ ਵੀ ਕਰ ਸਕਦੇ, ਜਾਂ ਤੁਸੀਂ ਸਿਟੀ ਦੀ ਜਿਹੜੀ ਆ ਜੀ ਵੈਬਸਾਈਟ ਤੋਂ ਵੀ ਦੇਖ ਸਕਦੇ ਹਾਂ, brampton.ca ਜਾਂ ਬ੍ਰੈਂਪਟਨ ਵੋਟਸ 'ਤੇ ਜਾ ਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹਾਂ। ਬਟ ਵੋਟ ਤੁਸੀਂ ਜ਼ਰੂਰ ਜ਼ਰੂਰ ਜਿਹੜੀ ਜੀ ਪਾਉਣੀ ਹੈਗੀ ਆ। ਔਰ ਮੈਂ ਜਿਹੜਾ ਜੀ, ਕਿਉਂਕਿ ਅਸੀਂ ਫਰਾਈਡੇ ਨੂੰ ਗੱਲਬਾਤ ਜਿਹੜੀ ਜੀ ਬਲਜਿੰਦਰ ਸਿੰਘ ਨਿਹਾਲ ਜੀ ਦੇ ਨਾਲ ਵੀ ਕੀਤੀ ਸੀ, ਬਹੁਤ ਵਧੀਆ ਇਹਨਾਂ ਦੇ ਜਿਹੜੇ ਜੀ ਵਿਚਾਰ ਆ ਸਿਟੀ ਨੂੰ ਅੱਗੇ ਲਿਆਉਣ ਦੇ ਵਿੱਚ, ਸਿਟੀ ਨੂੰ ਇੱਕ ਜਿਹੜੀ ਜੀ ਸੇਫਰ ਕਮਿਊਨਿਟੀ ਬਣਾਉਣ ਦੇ ਵਿੱਚ, ਅਤੇ ਗੱਲਬਾਤ ਤੁਸੀਂ ਬਲਜਿੰਦਰ ਸਿੰਘ ਨਿਹਾਲ ਦੇ ਨਾਲ ਵੀ ਕਰ ਸਕਦੇ, ਜਾਂ ਤੁਸੀਂ ਇਹਨਾਂ ਨੂੰ ਵੋਟ ਜ਼ਰੂਰ ਪਾਉਣੀ ਆ ਜਿਹੜੇ ਕਿ ਬ੍ਰੈਂਪਟਨ ਸਿਟੀ ਕਾਊਂਸਲਰ ਦੇ ਵਿੱਚ 9 ਵਾਰਡ 9 ਅਤੇ 10 ਦੇ ਲਈ ਜਿਹੜੇ ਜੀ ਖੜ੍ਹੇ ਹੋਏ ਆ। ਕੋਈ ਵੀ ਕਰਨੀ ਹੋਵੇ ਗੱਲਬਾਤ ਇਹਨਾਂ ਦੇ ਨਾਲ ਅਤੇ 6478080840 'ਤੇ ਗੱਲਬਾਤ ਹੋ ਸਕਦੀ ਆ। ਔਰ ਸੇਮ ਵਾਰਡ ਦੇ ਵਿੱਚੋਂ ਹੀ ਰੀਜਨਲ ਕਾਊਂਸਲਰ ਦੇ ਲਈ ਜਿਹੜੇ ਜੀ ਖੜ੍ਹੇ ਹੋਏ ਨੇ ਹਰਸਿਮਰਨ ਸਿੰਘ, ਅਤੇ ਤੁਸੀਂ ਇਹਨਾਂ ਨੂੰ ਵੀ ਵੋਟ ਪਾ ਸਕਦੇ ਹਾਂ। ਕਾਫੀ ਵਧੀਆ ਅਸੀਂ ਉਦਣ ਇਹਨਾਂ ਦੇ ਨਾਲ ਗੱਲਬਾਤ ਕੀਤੀ, ਬਹੁਤ ਸਾਰੇ ਲਿਸਨਰਸ ਦੀ ਕਾਲਸ ਵੀ ਆਏ, ਉਹਨਾਂ ਨੇ ਵੀ ਆਪਣੇ ਓਪੀਨੀਅਨ ਸਾਨੂੰ ਦਿੱਤੇ ਸੀਗੇ। ਸੋ ਬਿਲਕੁਲ ਜੀ ਜ਼ਰੂਰ ਵੋਟ ਕਰਨਾ ਤੁਸੀਂ ਇਹਨਾਂ ਨੂੰ, ਇਹਨਾਂ ਦਾ ਨੰਬਰ 4372245204 'ਤੇ ਜਿਹੜੀ ਜੀ ਹੋ ਸਕਦੀ ਆ। ਔਰ ਜਿਹੜੇ ਜੀ ਵਾਰਡ 7 ਅਤੇ 8 ਦੇ ਵਿੱਚੋਂ ਰਕੇਸ਼ ਸ਼ਰਮਾ ਵੀ ਜਿਹੜੇ ਜੀ ਖੜ੍ਹੇ ਨੇ ਸਿਟੀ ਕਾਊਂਸਲਰ ਦੇ ਵਿਖੋਂ, ਤੁਸੀਂ ਉਹਨਾਂ ਨੂੰ ਵੀ ਵੋਟ ਪਾ ਸਕਦੇ ਹੋ, ਕਿਉਂਕਿ ਉਹ ਵੀ ਬਹੁਤ ਵਧੀਆ ਜਿਹੜਾ ਜੀ ਸਿਟੀ ਦੇ ਵਿੱਚ ਇਸ ਟਾਈਮ ਕੰਮ ਕਰ ਰਹੇ ਨੇ। ਅਤੇ ਹੁਣ ਸਾਡੇ ਸਟੂਡੀਓ ਦੇ ਵਿੱਚ ਜਿਹੜਾ ਜੀ ਗਿਣ ਫੋਟੋਗ੍ਰਾਫੀ ਤੋਂ ਗਿਣ ਜੀ ਪਹੁੰਚ ਚੁੱਕੇ ਨੇ, ਸੋ ਉਹਨਾਂ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦੇ ਵੀ ਵਿਚਾਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ ਹੈ ਜੀ?
1: ਵਧੀਆ ਜੀ, ਵਧੀਆ।
0: ਠੀਕ ਹੈ ਜੀ, ਤੇ ਹੁਣ ਤੁਹਾਨੂੰ ਕਾਫੀ ਸਮਾਂ ਜਿਹੜਾ ਜੀ ਫੋਟੋਗ੍ਰਾਫੀ ਦਾ ਕੰਮ ਕਰਦੇ ਨੂੰ ਹੋ ਗਿਆ ਹੈ, ਸੋ ਥੋੜੇ ਜੇ ਲਿਸਨਰ ਤਾਈਂ ਆਪਣੇ ਮੈਸੇਜ ਜ਼ਰੂਰ ਸਾਂਝਾ ਕਰਿਓ।
1: ਹਾਂਜੀ, ਆਈ ਮੀਨ ਡੂਇੰਗ ਫੋਟੋਗ੍ਰਾਫੀ ਮੋਰ ਦੈਨ ਹਾਫ ਅ ਸੈਂਚਰੀ ਐਂਡ ਆਈ ਸਟਾਰਟਡ ਬੈਕ ਇਨ ਇੰਗਲੈਂਡ ਐਂਡ ਆਈ ਬੀਨ ਹੇਅਰ ਸਿੰਸ 86 ਇਨ ਕੈਨੇਡਾ। ਸੋ ਆਈ ਮੀਨ ਡੂਇੰਗ ਫੋਟੋਗ੍ਰਾਫੀ ਐਂਡ ਵੀਡੀਓ ਫੋਰ ਲਾਸਟ ਸੇ ਕਲੋਸ ਟੂ 40 ਇਅਰਸ, ਓਵਰ 40 ਇਅਰਸ, and so professional quality work always, and as he was the only one did a 30 day de vich money back guarantee photo and video de sa koi bhi function mein vyah da hove koi bhi hove jehde chote function a oh to hafte andar de de de haan ji hun even apne ekta da vyah hoya si main photo khichiyan si they were ready same week. So, so we do professional kam karde ha, idda nahi hega. They also we do video, the thodi ko puraniya video paiyan ha jehdiyan VHS te hundiyan ha, 8mm te ha, high 8 te ha, VSC koi bhi format a purani thode nyane diyan tusi video banaiyan chote hunde diyan ohnu apan USB te paanne ha high quality te. ਅਤੇ ਤੁਹਾਡੀਆਂ ਇੰਡੀਆ ਦੀਆਂ ਅਤੇ ਪਾਕਿਸਤਾਨ ਦੀਆਂ ਕੋਈ ਵੀ ਕੰਟਰੀ ਦੀਆਂ ਤੁਹਾਡੇ ਕੋਲ ਵੀਡੀਓ ਹੈਗੀਆਂ, ਸਾਡੇ ਕੋਲ ਸਾਰਾ ਕੁਛ ਅਵੇਲੇਬਲ ਹੈਗਾ। ਅਸੀਂ ਬੀਕਮ ਪੜ੍ਹੇ ਹੋ USB, ਤੁਹਾਨੂੰ ਕੋਈ ਮਸ਼ੀਨ ਦੀ ਲੋੜ ਨਹੀਂ, VHS ਦੀ ਜਾਂ ਕਿਸੇ ਸਾਰੀਆਂ ਫੋਰਮੈਟ ਅਸੀਂ ਸਾਰੇ ਕਰਦੇ ਹੈਗੇ ਹਾਂ ਐਂਡ ਹਾਈ ਕੁਆਲਿਟੀ 1920x1080 'ਤੇ ਅਸੀਂ ਕਰਕੇ ਦਿੰਦੇ ਹਾਂ। ਈਵਨ 240 ਲਾਈਨਾਂ ਹੁੰਦੀਆਂ ਸੀ ਉਸ ਵੇਲੇ VHS ਦੀਆਂ, ਬੀਕਮ ਪੁੱਟ ਟੂ 1080 ਗੁਡ ਕੁਆਲਿਟੀ ਵਰਕ।
0: ਤੇ ਆਪਣਾ ਨੰਬਰ ਜ਼ਰੂਰ ਸ਼ੇਅਰ ਕਰ ਦਿਓ।
1: ਯਾ 416 624 4476 ਤੇ ਫੋਨ ਕਰ ਸਕਦੇ ਆ।
0: ਬਿਲਕੁਲ ਜੀ, ਤੁਸੀਂ ਕਾਫੀ ਲੰਬਾ ਇਹਨਾਂ ਦਾ ਜਿਹੜਾ ਜੀ ਤਜਰਬਾ ਹੈਗਾ, ਬਹੁਤ ਹੀ ਪਿਆਰੀਆਂ ਜਿਹੜੀਆਂ ਜੀ ਇਹ ਫੋਟੋਗ੍ਰਾਫੀ ਕਰਦੇ ਨੇ, ਵਤਨੋ ਦੂਰ ਦੇ ਨਾਲ ਵੀ ਬਹੁਤ ਲੰਬੇ ਟਾਈਮ ਤੋਂ ਜਿਹੜੇ ਜੀ ਇਹ ਜੁੜੇ ਹੋਏ ਨੇ, ਤੇ ਕੁਝ ਹੋਰ
1: ਸੁਖੀ ਭਾਈ ਦੇ ਨਾਲ 24 ਸਾਲਾਂ ਤੋਂ ਅਸੀਂ ਮਦਰਸ ਡੇ ਇਵੈਂਟ ਕਰਦੇ ਆ ਰਹੇ ਹਾਂ,
0: ਤੇ 24 ਸਾਲ ਤੀਆਂ ਦੇ ਮੇਲੇ ਨੂੰ ਹੋ ਗਏ।
1: ਹਾਂਜੀ ਹਾਂਜੀ,
0: ਸੋ ਇਹ ਬਿਲਕੁਲ ਜੀ ਬਹੁਤ ਵਧੀਆ ਗੱਲ ਹੈ, ਕਿੰਨੇ ਲੰਬੇ ਟਾਈਮ ਤੋਂ ਤੁਸੀਂ ਸਾਡੇ ਨਾਲ ਜਿਹੜੇ ਜੀ ਜੁੜੇ ਹੋਏ ਆ, ਉਹਦੇ ਲਈ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਸਪੈਸ਼ਲੀ ਤੁਹਾਡੇ ਹਾਰਡ ਵਰਕ ਲਈ, ਕਿਉਂਕਿ ਬਹੁਤ ਵਧੀਆ ਔਰ ਬਹੁਤ ਮਿਹਨਤ ਦੇ ਨਾਲ ਤੁਸੀਂ ਕੰਮ ਕਰਦੇ ਹੋ, ਸੋ ਥੈਂਕ ਯੂ ਸੋ ਮਚ।
1: ਥੈਂਕ ਯੂ ਕਿਰਨ ਜੀ, ਬਾਏ।
2: ਮਿੱਤਰਾਂ ਦੇ ਜੰਕਸ਼ਨ ਤੇ,
3: ਉਹ ਕਿਹੜੇ ਜੰਕਸ਼ਨ ਤੇ?
4: ਇੱਕਾ ਜੰਕਸ਼ਨ ਬ੍ਰੈਂਪਟਨ ਤੇ,
5: ਰਾਤ ਲੱਗੀਆਂ ਮਹਿਫਲਾਂ ਨਾਰੇ,
4: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6474940 40 6474294049 4040। ਟਿੱਕਾ ਜੰਕਸ਼ਨ ਬ੍ਰੈਂਪਟਨ।
6: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
7: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500
8: ਅੱਜ ਖੁਸ਼ ਤਾਂ ਬਹੁਤ ਹੋ ਗਏ।
9: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
8: ਆ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ,
9: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
10: ਕਿਉਂ ਕਹਿ ਰਹੇ ਹੋ ਪਰ?
9: ਓ ਭਾਜੀ, ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
11: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
9: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
12: ਇੱਕ ਲਾਈਫ ਹੈ ਜਿਸੇ ਲਵ ਹੈ,
13: ਯੇ ਕਹਤੇ ਮੁਝਸੇ ਸਭ ਹੈ,
14: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956 9054585956।
1: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
2: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नायग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नायग्रा फॉल्स, कॉल 9053580864
1: 9053580864 Dhaba on the Falls.
3: Listen live Vatno Do Radio with Sukhi Nijjar.
4: ਬਿਲਕੁਲ ਜੀ, ਔਰ ਬੈਕ ਟੂ ਸਟੂਡੀਓ ਇੱਕ ਵਾਰੀ ਫਿਰ ਪਹੁੰਚ ਚੁੱਕੇ ਨੇ ਤੇ ਬਿਲਕੁਲ ਜਿੱਥੇ ਕਿ ਅੱਜ ਸੋਮਵਾਰ ਹੈਗਾ ਤੇ ਆਪਾਂ ਆਲਵੇਜ਼ ਮੰਡੇ ਦੇ ਦੁਪਹਿਰ ਦੇ ਵਿੱਚ ਤੁਹਾਡੀ ਗੱਲਬਾਤ ਜਿਹੜੀ ਹੈ ਇਹਦੀ ਦ ਮੈਸਟਰ ਬਿਲਡ ਫੈਬ ਵਾਲਿਆਂ ਦੇ ਨਾਲ ਕਰਾਉਂਦੇ ਹਾਂ, ਜਿਹੜੇ ਕਿ ਫੈਬਰੀਕੇਟਰ ਸਪਲਾਇਰ ਵੀ ਨੇ ਵਿਦ ਇਨ ਦ ਕੈਨੇਡਾ। ਤੇ ਤੁਸੀਂ ਕੰਸਟਰਕਸ਼ਨ ਦਾ ਕੋਈ ਵੀ ਤਰੀਕੇ ਦਾ ਕੰਮ ਕਰਾਉਣਾ ਹੋਵੇ ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਤੇ ਇਹਨਾਂ ਦੀ ਟੀਮ ਤੋਂ ਸਾਡੇ ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਤੇ ਇਹਨਾਂ ਦੀ ਟੀਮ ਤੋਂ ਸਾਡੇ ਨਾਲ ਜਸਵੀਰ ਸਿੰਘ ਲਾਈਨ ਤੇ ਜੁੜ ਚੁੱਕੇ ਨੇ, ਸੋ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜਸਵੀਰ ਜੀ। ਔਰ ਜਸਵੀਰ ਜੀ, ਤੁਹਾਡਾ ਰੇਡੀਓ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਤੇ ਬਿਲਕੁਲ ਹੁਣ ਆਪਾਂ ਅੱਜ ਗੱਲਬਾਤ ਕਰਦੇ ਹਾਂ ਕਿਉਂਕਿ ਤੁਹਾਡੀ ਸਪੈਸ਼ਲਿਟੀ ਜਿਹੜੀ ਹੈ ਸਨ ਰੂਮ ਦੇ ਵਿੱਚ ਵੀ ਆ, ਕਿਉਂਕਿ ਬਹੁਤ ਹੀ ਪਿਆਰੀਆਂ ਸਾਡੇ ਕੋਲ ਇੱਥੇ ਪਿਕਚਰਸ ਵੀ ਅਵੇਲੇਬਲ ਨੇ, ਤੁਸੀਂ ਬਹੁਤ ਸੋਹਣਾ ਜਿਹੜਾ ਜੀ ਕੰਮ ਕੀਤਾ ਹੋਇਆ ਹੈ, ਸੋ ਉਹਦੇ ਬਾਰੇ ਦੱਸੋ ਕਿ ਕੀ ਤੁਸੀਂ ਕਿੱਦਾਂ ਕੰਮ ਜਿਹੜਾ ਜੀ ਕਰਕੇ ਦਿੰਦੇ ਆ।
5: ਸਾਰਾ ਐਕਚੁਲੀ ਐਲੂਮੀਨੀਅਮ ਫੈਬਰੀਕੇਸ਼ਨ ਦਾ ਕੰਮ ਹੈ, ਜਿਹੜਾ ਐਲੂਮੀਨੀਅਮ ਫੈਬਰੀਕੇਟ ਕਰਕੇ ਉਹਦੇ ਨਾਲ ਕਿ ਤਿੰਨ ਸੀਜ਼ਨ ਚਾਰ ਸੀਜ਼ਨ ਜਿੱਦਾਂ ਜਿਹਨੂੰ ਜੋ ਰਿਕੁਆਇਰਮੈਂਟ ਹੈਗੀ ਹੈ ਸਨ ਰੂਮ ਦੀ, ਉਸੀ ਤਰ੍ਹਾਂ ਉਸੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਹ ਚੀਜ਼ ਬਣਦੀ ਹੈ।
4: ਬਿਲਕੁਲ ਜੀ,
5: ਕਲਾਇੰਟ ਡਿਪੈਂਡ ਕਰਦਾ ਕਲਾਇੰਟ ਦੇ ਉੱਤੇ ਕਿ ਕਲਾਇੰਟ ਕਿਸ ਤਰ੍ਹਾਂ ਦੀ ਉਹਨਾਂ ਦੀ ਜ਼ਰੂਰਤ ਹੈ ਜੀ।
4: ਤੇ ਬਿਲਕੁਲ ਜੀ, ਤੇ ਹੋਰ ਕਿਹੜੀਆਂ ਕਿਹੜੀਆਂ ਸਰਵਿਸਿਸ ਤੁਸੀਂ ਜਿਹੜੀਆਂ ਜੀ ਪ੍ਰੋਵਾਈਡ ਕਰਦੇ ਆ?
5: ਸਾਡੀ ਜਿਹੜੀ ਅੱਜ ਕੱਲ ਜਿਆਦਾ ਡਿਮਾਂਡ ਦੇ ਵਿੱਚ ਹੈਗੀਆਂ ਨੇ, ਜਿੱਦਾਂ ਲੀਗਲ ਬੇਸਮੈਂਟ ਦੀ ਐਂਟਰੀ ਹੁੰਦੀ ਹੈ ਜਿਹੜੀ ਥੱਲੇ ਡਾਊਨ ਉੱਤਰ ਕੇ ਸਟੇਜ ਕੇਸ ਉਹਨਾਂ ਨੂੰ ਕਵਰ ਕਰਨ ਦਾ, ਜਿੱਦਾਂ ਆਉਣ ਵਾਲੇ ਟਾਈਮ ਦੇ ਸਨੋਫਾਲ ਬਹੁਤ ਇੱਥੇ ਕੁਛ ਪਿਛਲੇ 2 ਸਾਲਾਂ ਤੋਂ ਪੈ ਰਹੀ ਹੈ, ਉਹਦੇ ਨਾਲ ਕਾਫੀ ਪ੍ਰੋਬਲਮ ਹੁੰਦੀ ਹੈ ਨੀਚੇ ਉਤਰਨ ਵਾਸਤੇ, ਤੇ ਉਹਨੂੰ ਕਵਰ ਕਰਨ ਦਾ ਕਾਫੀ ਮਾਰਕੀਟ ਦੇ ਵਿੱਚ ਡਿਮਾਂਡ ਹੈਗੀ ਹੈ। ਉਹਦਾ ਨਾਲੇ ਵਿੰਡੋ ਵੈਲ ਕਵਰ ਹੈਗੇ ਨੇ, ਜਦੋਂ ਬੇਸਮੈਂਟ ਦੇ ਜਿਹੜੇ ਵਿੰਡੋ ਹੁੰਦੀ ਹੈ ਉਹਨਾਂ ਨੂੰ ਓਪਨੇਬਲ ਵਿੰਡੋ ਹੈ ਸਾਡੀ, ਜਿਹਨਾਂ ਦੀ ਸਿਟੀ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਕਿਉਂਕਿ ਹੁੰਦਾ ਕੀ ਹੈ ਕਿ ਉਹ ਫਿਕਸ ਨਹੀਂ ਤੁਸੀਂ ਰੱਖ ਸਕਦੇ, ਔਰ ਬੜੀ ਲਾਈਟ ਵੇਟ ਪੋਲੀਕਾਰਬੋਨੇਟ ਔਰ ਐਲੂਮੀਨੀਅਮ ਪਾਈਪ ਦੇ ਨਾਲ ਬਣਾਈ ਹੋਈ ਹੈ, ਤਾਂ ਕਿ ਉਹਨੂੰ ਹਿੰਜਸ ਲੱਗਦੇ ਨੇ ਤਾਂ ਕਿ ਉਹਨੂੰ ਫੋਲਡ ਕਰਕੇ ਜਿਸ ਟਾਈਮ ਮਰਜ਼ੀ ਤੁਸੀਂ ਅਪ ਡਾਊਨ ਕਰ ਸਕਦੇ ਹੋ।
4: ਬਿਲਕੁਲ ਜੀ, ਤੁਸੀਂ ਕਿਸੇ ਤਰੀਕੇ ਦਾ ਵੀ ਕੰਮ ਕਰਾਉਣਾ ਹੋਵੇ ਜਾਂ ਕੋਈ ਫੈਂਸੀ ਆ ਗੇਟਸ, ਬਿਕੋਜ਼ ਹਲੇ ਆਫੀਸ਼ੀਅਲੀ ਸਨੋ ਜਿਹੜੀ ਜੀ ਸਟਾਰਟ ਨਹੀਂ ਹੋਈ, ਬਟ ਸਟਿਲ ਆਪਣੇ ਕੋਲ ਟਾਈਮ ਹੈਗਾ ਕਿ ਕੋਈ ਫੈਂਸੀ ਆ ਗੇਟਸ ਦਾ ਮਾੜਾ ਮੋਟਾ ਕੰਮ ਹੈਗਾ ਤੁਸੀਂ ਕਰਵਾ ਸਕਦੇ, ਕੋਈ ਤੁਸੀਂ ਕਸਟਮ ਐਲੀਵੇਸ਼ਨ ਕਰਾਉਣੀ ਆ, ਕੋਈ ਡੋਰਸ ਜਾਂ ਵਿੰਡੋਜ਼ ਦਾ ਕੰਮ ਕਰਾਉਣਾ, ਔਰ ਸਪੈਸ਼ਲੀ ਇਹਨਾਂ ਨੇ ਦੱਸਤਾ ਕਿ ਸਨ ਰੂਮ ਜੇ ਬਣਵਾਉਣਾ ਜਾਂ ਤੁਸੀਂ ਕੋਈ ਬੇਸਮੈਂਟ ਵਿੰਡੋ ਸਪੈਸ਼ਲੀ, ਆਹ ਗੱਲ ਬਹੁਤ ਸਹੀ ਹੈ ਕਿ 2 ਸਾਲਾਂ ਤੋਂ ਸਨੋ ਬਹੁਤ ਜ਼ਿਆਦਾ ਪੈ ਰਹੀ ਆ, ਬੇਸਮੈਂਟ 'ਚ ਜੇ ਤੁਸੀਂ ਰਹਿੰਦੇ ਆ ਤਾਂ ਬੇਸਮੈਂਟ 'ਚ ਜਾਣ ਦੇ ਲਈ ਜਾਂ ਤੁਹਾਡੇ ਕੋਲ ਟੈਨੈਂਟਸ ਆ ਉਹਨਾਂ ਨੂੰ ਬਹੁਤ ਜਿਹੜੀਆਂ ਜੀ ਤਕਲੀਫਸ ਆਉਂਦੀਆਂ ਨੇ, ਸੋ ਇਹ ਤਕਲੀਫ ਤੋਂ ਬਚਣ ਦੇ ਲਈ ਤੁਸੀਂ ਦ ਮੈਸਟਰ ਬਿਲਡ ਫੈਬ ਵਾਲਿਆਂ ਦੇ ਨਾਲ ਗੱਲਬਾਤ ਕਰ ਸਕਦੇ ਆ, ਨੰਬਰ 4379552220 ਤੇ ਗੱਲਬਾਤ ਹੋ ਸਕਦੀ। ਕੁਛ ਹੋਰ ਕਹਿਣਾ ਚਾਹੋਗੇ ਜਸਵੀਰ ਜੀ?
5: ਥੈਂਕ ਯੂ ਵੈਰੀ ਮਚ ਜੀ। ਇੱਕ ਹੋਰ ਆਈਟਮ ਬੜੀ ਅੱਛੀ ਆ, ਅੱਜ ਕੱਲ ਜਿੱਦਾਂ ਅਸੀਂ ਲੋਕ ਨਾ ਦੇਖੋ 90% ਲੋਕ ਆਪਣਾ ਡੈਕ ਯੂਜ਼ ਨਹੀਂ ਕਰਦੇ, ਡੈਕ ਦੇ ਉੱਤੇ ਬੜੀ ਅੱਛੀ ਫਸਟ ਕਲਾਸ ਇੱਕ ਕੈਨੋਪੀ ਬਣਦੀ ਹੈ, ਔਰ ਉਹਦੇ ਨਾਲ ਕੀ ਹੈ ਕਿ ਡੈਕ ਨੂੰ ਰੇਨ ਦੇ ਵਿੱਚ ਜਾਂ ਤੁਸੀਂ ਕਿਸ ਤਰ੍ਹਾਂ ਵੀ ਕਿਹਾ ਯੂਜ਼ ਕਰਦੇ, ਜ਼ਿਆਦਾਤਰ ਲੋਕ ਅੱਜ ਕੱਲ੍ਹ ਅਸੀਂ ਦੇਖਿਆ ਕਿ ਮੌਸਮ ਦੇਖ ਕੇ ਡੈਕ ਦੇ ਉੱਤੇ ਬਹਿਣ ਦਾ ਦੇਖਦੇ ਨੇ ਕਿ ਹਾਂਜੀ ਮੌਸਮ ਠੀਕ ਹੈ ਤਾਂ ਡੈਕ ਦੇ ਉੱਤੇ ਬੈਠੋ, ਨਹੀਂ ਤਾਂ ਡੈਕ ਦੀ ਕੋਈ ਜ਼ਰੂਰਤ ਹੀ ਨਹੀਂ ਹੈ। ਇੰਨਾ ਪੈਸਾ ਲਗਾਇਆ ਹੁੰਦਾ, ਥੋੜੇ ਜਿਹੇ ਪੈਸੇ ਕਰਕੇ ਵੀ ਅਸੀਂ ਡੈਕ ਨੂੰ ਬਿਲਕੁਲ ਹੀ ਛੱਡ ਦਿੰਦੇ ਹਾਂ, ਜਦਕਿ ਬਹੁਤ ਬੈਨੀਫਿਟ ਔਰ ਬਹੁਤ ਹੀ ਸਮਝ ਲਓ ਵਧੀਆ ਲੁੱਕ ਵਾਈਜ਼ ਵੀ ਬੜਾ ਅੱਛਾ ਜਿਹੜੀ ਸਾਡੀ ਕੈਨੋਪੀ ਹੈਗੀਆਂ ਨੇ ਉਹ ਹੈਗੀਆਂ ਨੇ।
4: ਬਿਲਕੁਲ ਜੀ, ਸੋ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹਾਂ 4379552220 ਤੇ। ਸੋ ਥੈਂਕ ਯੂ ਸੋ ਮਚ ਜੀ। ਥੈਂਕ ਯੂ। ਬਿਲਕੁਲ ਜੀ, ਔਰ ਹੁਣ ਆਪਾਂ ਜਿਹੜੀ ਹੈ ਜੀ ਥੋੜ੍ਹੀ ਜਿਹੀ ਕੈਨੇਡੀਅਨ ਨਿਊਜ਼ ਦੀ ਵੀ ਗੱਲਬਾਤ ਕਰਦੇ ਹਾਂ, ਜਿੱਥੇ ਕਿ ਆਪਾਂ ਕਹਿ ਸਕਦੇ ਹਾਂ ਕਿ ਕੈਂਡੀਡੇਟ ਓਲੀਵੀਆ ਚਾਓ ਜਿਹੜੇ ਕਿ ਟੋਰਾਂਟੋ ਤੋਂ ਨੇ, ਉਹਨਾਂ ਨੇ ਰੀਇਲੈਕਟ ਦੇ ਵਿੱਚ ਉਹਨਾਂ ਨੇ ਜਦੋਂ ਆਪਣੇ ਸਪੀਚ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਇਫ ਸ਼ੀ ਇਜ਼ ਇਲੈਕਟਿਡ ਅਗੇਨ, ਅਤੇ ਉਹ ਜਿਹੜਾ ਹੈ ਜੀ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਉਹ ਲੰਚ ਜਿਹੜੇ ਜੀ ਸਕੂਲ ਦੇ ਵਿੱਚ ਬਿਲਕੁਲ ਫ੍ਰੀ ਮੀਲ ਪ੍ਰੋਵਾਈਡ ਕਰਿਆ ਕਰੂਗਾ, ਔਰ ਕਹਿੰਦੇ ਕਿ ਇਟ ਕੁੱਡ

0: save up to estimated 1800 per year ਬੱਚਿਆਂ ਦੇ ਲਈ ਸੋ ਦਿਸ ਇਜ਼ ਆਲਸੋ ਅ ਗੁੱਡ ਇਨੀਸ਼ੀਏਟਿਵ ਅਤੇ ਇੱਕ ਗੱਲਬਾਤ ਹੋਰ ਜਿਹੜੀ ਹੈ ਜੀ ਇਨਵਾਇਰਮੈਂਟ ਕੈਨੇਡਾ ਵੱਲੋਂ ਇਸ਼ੂ ਹੋਈ ਹੈ ਕਿ ਅੱਜ ਰਾਤ ਨੂੰ ਜਿਹੜਾ ਹੈ ਜੀ ਕਾਫੀ ਜਿਹੜਾ ਹੈ ਜੀ ਟੈਂਪਰੇਚਰ ਡਰੋਪ ਹੋ ਜਾਣਾ ਹੈ ਨੀਅਰਲੀ ਜ਼ੀਰੋ ਟੂਨਾਈਟ ਹੋ ਜਾਣਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਹੈ ਜੀ ਇਹਦਾ ਡਾਇਰੈਕਟ ਇੰਪੈਕਟ ਆਪਾਂ ਕਹਿ ਸਕਦੇ ਹਾਂ ਕਿ ਪਲਾਂਟਸ 'ਤੇ ਟਰੀਜ਼ 'ਤੇ ਕਰੋਪਸ 'ਤੇ ਫਸਲਾਂ 'ਤੇ ਵੀ ਜਿਹੜਾ ਹੈ ਜੀ ਜਾਊਗਾ ਔਰ ਉਹਨਾਂ ਨੇ ਕਿਹਾ ਹੈ ਕਿ ਹੁਣ ਆਪਾਂ ਨੂੰ ਜਿਹੜਾ ਹੈ ਜੀ ਟਿਊਜ਼ਡੇ ਕਿਉਂਕਿ ਕੱਲ੍ਹ ਨੂੰ ਜਿਹੜਾ ਜੀ ਲੋਐਸਟ 3 ਡਿਗਰੀ ਕੱਲ੍ਹ ਨੂੰ ਆਪਾਂ ਨੂੰ ਜਿਹੜਾ ਜੀ ਟੈਂਪਰੇਚਰ ਦੇਖਣ ਨੂੰ ਮਿਲੇਗਾ ਅਤੇ ਨਾਲ ਹੀ ਇੱਕ ਵਾਰੀ ਜਿਹੜਾ ਹੈ ਜੀ ਯੂਨੀਵਰਸਿਟੀ ਆਫ ਟੋਰਾਂਟੋ ਨੇ ਜਿਹੜਾ ਹੈ ਜੀ ਅਪਰੋਕਸ ਲਾਂਚ ਕੀਤਾ ਹੈ 100 ਮਿਲੀਅਨ ਸਕੋਲਰਸ਼ਿਪ ਪ੍ਰੋਗਰਾਮ ਟਾਰਗੇਟਿੰਗ PhD ਟੈਲੈਂਟ ਸੋ ਦਿਸ ਇਜ਼ ਆਲਸੋ ਅ ਗ੍ਰੇਟ ਨਿਊਜ਼ ਅਤੇ ਜਿਹੜੇ ਜੀ 6 ਪੈਸੇਂਜਰ ਓਨਟੈਰੀਓ ਓਨ ਏਅਰ ਐਂਬੂਲੈਂਸ ਸੀਗੀ ਉਹਦੀ ਜਿਹੜੀ ਹੈ ਜੀ ਹੁਣ ਕਿਉਂਕਿ ਉਹ ਗਾਇਬ ਹੋ ਗਈ ਸੀਗੀ ਕਿਉਂਕਿ ਪਤਾ ਨਹੀਂ ਲੱਗ ਰਿਹਾ ਸੀ ਕਿੱਥੇ ਜਿਹੜੀ ਜੀ ਹਵਾ ਦੇ ਵਿੱਚ ਅਤੇ ਉਹਨਾਂ ਦੀ ਹੁਣ ਜਿਹੜੀ ਜਾਂਚ ਆ ਉਹਨੂੰ ਜਿਹੜਾ ਹੈ ਜੀ ਸਟਾਪ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਇਟਸ ਅਜ਼ਿਊਮਡ ਕਿ ਇਟਸ ਜਿਹੜੇ ਪੈਸੇਂਜਰ ਸੀਗੇ ਉਹ ਜਿਹੜੇ ਜੀ ਉਹਨਾਂ ਦੀ ਡੈਥ ਹੋ ਚੁੱਕੀ ਆ ਔਰ ਕਿਉਂ ਉਹਨਾਂ ਨੇ ਇਹ ਜਿਹੜੀ ਜੀ ਸਸਪੈਂਡ ਕੀਤੀ ਇਹ ਵੀ ਜਦੋਂ ਸਾਡੇ ਨਾਲ ਨਿਊਜ਼ ਸਾਂਝੀ ਹੋਊਗੀ ਆਪਾਂ ਜ਼ਰੂਰ ਤੁਹਾਡੇ ਤਾਈਂ ਜਿਹੜੀ ਜੀ ਨਿਊਜ਼ ਸਾਂਝੀ ਕਰਦੇ ਰਵਾਂਗੇ ਔਰ ਇੱਕ ਨਿਊਜ਼ ਜਿਹੜੀ ਜੀ ਸਾਡੇ ਕੋਲ ਫਲੋਰੀਡਾ ਤੋਂ ਪਹੁੰਚੀ ਆ ਕਿ ਇੱਕ ਮੰਡੇ ਅੱਜ ਮਾਰਨਿੰਗ ਦੇ ਵਿੱਚ ਇੱਕ ਜਿਹੜੀ ਜੀ ਗੱਡੀ ਨੇ ਸਕੂਲ ਬੱਸ ਦੇ ਨਾਲ ਐਕਸੀਡੈਂਟ ਹੋਇਆ ਅਤੇ ਸਕੂਲ ਬੱਸ ਬਹੁਤ ਬੁਰੀ ਤਰੀਕੇ ਨਾਲ ਜਿਹੜੀ ਹੈ ਜੀ ਖਾਈ ਦੇ ਵਿੱਚ ਡਿੱਗ ਗਈ ਸੀਗੀ ਉਹਦੇ ਵਿੱਚ ਜਿਹੜੇ ਜੀ 2 ਬੱਚਿਆਂ ਦੀ ਜਿਹੜੀ ਜੀ ਔਨ ਸਪੋਟ ਮੌਤ ਹੋ ਚੁੱਕੀ ਜਿਹਦੇ ਵਿੱਚੋਂ ਕਿ ਇੱਕ ਬੱਚੀ ਜਿਹੜੀ ਜੀ 10th ਗ੍ਰੇਡ ਦੀ ਸੀਗੀ ਅਤੇ ਉਹਦੇ ਨਾਲ ਬਹੁਤ ਹੋਰ ਵੀ ਬੱਚੇ ਜਿਹੜੇ ਜੀ ਇੰਜਰਡ ਹੋ ਗਏ ਸੋ ਇਹ ਨਿਊਜ਼ ਸਾਂਝੀ ਕਰਨ ਦਾ ਮਕਸਦ ਇਹੀ ਆ ਕਿ ਕਾਹਲੀ ਕਦੇ ਵੀ ਨਹੀਂ ਕਰਨੀ ਚਾਹੀਦੀ ਹੈਗੀ ਤੁਸੀਂ ਇਹ ਦੇਖੋ ਕਿ ਉਹਦੇ ਵਿੱਚ ਕਿੰਨੇ ਬੱਚੇ ਸੀਗੇ ਜਿਹੜੇ ਵਿਚਾਰੇ ਸਕੂਲਾਂ ਜਾ ਰਹੇ ਸੀ ਕਈ ਛੋਟੇ ਸੀ ਕਈ ਵੱਡੇ ਸੀ ਸੋ ਆਲਵੇਜ਼ ਟ੍ਰੈਫਿਕ ਨੂੰ ਫੋਲੋ ਕਰੋ ਕਾਲੀ ਕਦੇ ਵੀ ਨਹੀਂ ਜੇ 2 ਮਿੰਟ ਲੇਟ ਵੀ ਹੋ ਜਾਵਾਂਗੇ ਤਾਂ ਕੋਈ ਦਿੱਕਤ ਨਹੀਂ ਹੈਗੀ ਬਟ ਐਟਲੀਸਟ ਆਲਵੇਜ਼ ਸਾਰਿਆਂ ਦੀ ਸੇਫਟੀ ਜਿਹੜੀ ਜੀ ਨਾਲ ਲੈ ਕੇ ਜ਼ਰੂਰ ਚੱਲਣੀ ਚਾਹੀਦੀ ਆ ਔਰ ਇੱਕ ਹੋਰ ਸਕੂਲ ਤੋਂ ਹੀ ਇੱਕ ਹੋਰ ਨਿਊਜ਼ ਆਈ ਆ ਇਹ ਜਿਹੜੀ ਆ ਜੀ ਫਰਾਂਸ ਦੀ ਨਿਊਜ਼ ਆ ਕਿਉਂਕਿ ਉੱਥੇ ਫਰਾਂਸ ਦੇ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਜੀ ਪ੍ਰੋਟੈਸਟ ਕਰ ਰਹੇ ਸੀਗੇ ਕਿਉਂਕਿ ਉਹਨਾਂ ਨੂੰ ਕਲਾਸਰੂਮ ਬੈਟਰ ਚਾਹੀਦੇ ਸੀ ਬੈਟਰ ਸਟੱਡੀ ਸਟਰਕਚਰਸ ਚਾਹੀਦੇ ਸੀਗੇ ਤਾਂ ਉਹਦੇ ਵਿੱਚ ਪ੍ਰੋਟੈਸਟ ਹੋ ਰਹੀ ਸੀ ਜਿੱਥੇ ਕਿ ਪੁਲਿਸ ਨੇ ਜਿਹੜੇ ਜੀ ਗ੍ਰਨੇਡ ਜਿਹਨੂੰ ਕਿ ਆਪਾਂ ਬੰਬ ਕਹਿ ਦਈਦਾ ਉਹ ਸਿੱਟਿਆ ਸੀ ਅਤੇ ਉਹ ਬੱਚੇ ਨੇ 15 ਸਾਲ ਦੇ ਬੱਚੇ ਨੇ ਹੱਥ ਦੇ ਵਿੱਚ ਲੈ ਲਿਆ ਅਤੇ ਉਹਦੇ ਕਰਕੇ ਉਹਦੇ ਹੱਥ ਦੇ ਵਿੱਚ ਹੀ ਫਟ ਗਿਆ ਅਤੇ ਉਹਦਾ ਹੱਥ ਜਿਹੜਾ ਹੈ ਜੀ ਹੁਣ ਨਹੀਂ ਰਿਹਾ ਸੋ ਹੱਥ ਪੂਰਾ ਡੈਮੇਜ ਜਿਹੜਾ ਜੀ ਕੰਪਲੀਟਲੀ ਹੋ ਚੁੱਕਿਆ ਅਤੇ ਉਹਨੇ ਉਸ ਦੇ ਵਿੱਚ ਆਪਣਾ ਹੱਥ ਜਿਹੜਾ ਜੀ ਗਵਾ ਲਿਆ ਸੋ ਬਹੁਤ ਦੇਸ਼ਾਂ ਵਿਦੇਸ਼ਾਂ ਤੋਂ ਡਿਫਰੈਂਟ ਡਿਫਰੈਂਟ ਤਰੀਕੇ ਦੀਆਂ ਨਿਊਜ਼ ਜਿਹੜੀਆਂ ਜੀ ਆਪਣੇ ਤਾਈਂ ਜ਼ਰੂਰ ਸਾਂਝੀਆਂ ਹੁੰਦੀਆਂ ਕੋਸ਼ਿਸ਼ ਕਰੀਦੀ ਆ ਕਿ ਆਲਵੇਜ਼ ਚੰਗੀਆਂ ਨਿਊਜ਼ ਸਾਂਝੀਆਂ ਕਰੀਏ ਬਟ ਕਈ ਵਾਰੀ ਇੱਦਾਂ ਦੀਆਂ ਨਿਊਜ਼ ਜਿਹੜੀਆਂ ਜੀ ਆ ਜਾਂਦੀਆਂ ਨੇ ਔਰ ਇੱਕ ਨਿਊਜ਼ ਹੋਰ ਭਾਰਤ ਤੋਂ ਜਿਹੜੀ ਜੀ ਸ਼ਨੀਵਾਰ ਨੂੰ ਆਪਾਂ ਨੂੰ ਸੁਣਨ ਨੂੰ ਮਿਲੀ ਕਿ ਮੈਟ ਸੰਧੂ ਜਿਹੜੇ ਕਿ ਅੰਮ੍ਰਿਤਸਰ ਤੋਂ ਸੀਗੇ ਉਹ ਇਨਫਲੂਐਂਸਰ ਵੀ ਸੀ ਸੋਸ਼ਲ ਮੀਡੀਆ ਤੇ ਮੇਕਅਪ ਆਰਟਿਸਟ ਵੀ ਸੀਗੇ ਤੇ ਉਦਾਂ ਵੀ ਜਿਹੜੇ ਜੀ ਉਹ ਕਾਫੀ ਐਕਟਿਵ ਰਹਿੰਦੇ ਸੀ ਉਹਨਾਂ ਦੀ ਗੋਲੀ ਮਾਰ ਕੇ ਜਿਹੜੀ ਜੀ ਮੌਤ ਹੋ ਗਈ ਸੋ ਇਹ ਵੀ ਮੈਨੂੰ ਲੱਗਦਾ ਕਿ ਇੱਕ ਨਿਊਜ਼ ਸੀ ਜ਼ਰੂਰ ਸਾਂਝੀ ਕਰਨੀ ਚਾਹੀਦੀ ਕਿ ਕੋਈ ਵੀ ਆ ਐਟਲੀਸਟ ਹੈ ਤਾਂ ਉਹ ਕਿਸੇ ਦਾ ਬੱਚਾ ਆਪਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਬਿਠਾ ਕੇ ਸਮਝਾ ਦੇਣਾ ਚਾਹੀਦਾ ਸੀ ਬਿਠਾ ਕੇ ਕੋਈ ਵੀ ਗੱਲਬਾਤ ਸਮਝਾਉਣੀ ਚਾਹੀਦੀ ਸੀ ਨਹੀਂ ਸਮਝੇ ਸੀ ਡਾਂਟ ਕੇ ਸਮਝਾਉਣਾ ਚਾਹੀਦਾ ਸੀ ਹੱਥ ਪੈਰ ਤੋੜ ਦਿਓ ਕੁਛ ਇੱਦਾਂ ਕਰ ਦਿਓ ਬਟ ਕਦੇ ਵੀ ਇੱਦਾਂ ਨਹੀਂ ਕਰਨਾ ਚਾਹੀਦਾ ਕਿ ਠੀਕ ਆ ਤੁਸੀਂ ਉਹਨਾਂ ਨੂੰ ਗੋਲੀ ਮਾਰ ਦਿਓ ਬਟ ਦਿਸ ਇਜ਼ ਅ ਲਾਈਫ ਅਤੇ ਆਪਣਾ ਓਪੀਨੀਅਨ ਤੁਸੀਂ ਕਿਸੇ ਚੀਜ਼ 'ਤੇ ਵੀ ਸਾਂਝਾ ਕਰਨਾ ਹੁੰਦਾ ਯੂ ਆਰ ਮੋਰ ਦੈਨ ਵੈਲਕਮ ਐਂਡ ਯੂ ਆਰ ਆਲਵੇਜ਼ ਵੈਲਕਮ 9057990999 'ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ
1: ਤੇਰੇ ਝੁਮਕੇ ਸੋਹਣੇ ਲੱਗ ਰਹੇ

0: don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji.
1: 6476 4786 4786 4786 4787 6476 8222 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 22 9607 6478 ਟੋਰੋਂਟੋ ਰੋਜ਼ ਥੀਏਟਰ ਦੇ ਵਿੱਚ ਤੁਹਾਡੇ ਆਪਣੇ ਸ਼ਹਿਰ ਤੁਹਾਡੀ ਡਿਮਾਂਡ
2: ਬਦਲਾ ਕਰਤੀ ਨਾਲੇ ਮੈਂ ਮਿੱਠੀ ਚੋਰੀ
1: ਲੋਕਾਂ ਸਾਡਾ ਜਿਹੜਾ ਲਾਸਟ ਸ਼ੋ ਮੇਰੇ ਦੇ ਵਿੱਚ ਕੀਤਾ ਸੀਗਾ ਉਹ ਵੀ ਸਕਸੈਸਫੁਲ ਰਿਹਾ ਔਰ ਜਿਹੜੇ ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਨਹੀਂ ਪਹੁੰਚ ਸਕੇ ਸੀ ਉਹਨਾਂ ਦੀ ਪੁਰਜ਼ੋਰ ਫਰਮਾਇਸ਼ ਦੇ ਉੱਤੇ ਇਹ ਸ਼ੋਅ ਰਿਪੀਟ ਕੀਤਾ ਜਾ ਰਿਹਾ

0: बहुत अच्छा रिस्पॉन्स मिल रहा है, तो इसीलिए अपने अपने टिकट बुक कर लो ताकि इस बार एक दूसरे शो मिस ना करो। तो मिलते हैं फिर 11 अक्टूबर नो टोरंटो रोज थिएटर दे शाम नो 7 बजे। सत श्री अकाल।
1: सब्जियां फ्रेश फल फ्रूट वधिया ग्रोसरी ते इंडिया तो आया तोहाडा मनपसंद सामान मिलेगा हुण वधिया रेट्स ते क्योंकि तोहाडे अपने शहर विच आ गया अनाज मार। रोज दी ग्रोसरी होवे चावल दाला आटा देसी घ्यो मसाले टी स्नैक्स या फिर इंडियन किचन दा कोई भी जरूरी सामान सब कुछ मिलेगा अंडर वन रूफ। फ्रेशनेस वैरायटी क्वालिटी ते वधिया प्राइसेस ले अज ही विजिट करो अनाज मार एयरपोर्ट रोड एंड मेफील्ड रोड दे कॉर्नर ते 6141 मेफील्ड रोड यूनिट।
2: ਬਿਲਕੁਲ ਜੀ। ਔਰ ਕੁਛ ਕੁ ਮਿੰਟ ਹੋਰ 4 ਮਿੰਟ ਆਪਣੇ ਕੋਲ ਹੋਰ ਬਚੇ ਨੇ ਤੇ ਉਹਦੇ ਵਿੱਚ ਆਪਾਂ ਜਿਹੜਾ ਜੀ ਇੱਕ ਕਮਿਊਨਿਟੀ ਦਾ ਮੈਸੇਜ ਹੋਰ ਜ਼ਰੂਰ ਸਾਂਝਾ ਕਹਿ ਦਈਏ ਜੀ। ਪੰਜਾਬ ਆਰਟਸ ਐਸੋਸੀਏਸ਼ਨ ਵੱਲੋਂ ਜਿਹੜਾ ਜੀ ਇੱਕ ਆਪਾਂ ਕਹਿ ਸਕਦੇ ਕਿ ਇੱਕ ਰੋਜ਼ ਥੀਏਟਰ ਵਿਖੋ ਇੱਕ ਬਹੁਤ ਹੀ ਵਧੀਆ ਜਿਹੜਾ ਜੀ ਥੀਏਟਰ ਪਲੇ ਹੋਣ ਜਾ ਰਿਹਾ ਹੈ 10 ਅਕਟੂਬਰ ਨੂੰ ਤੇ ਡੋਰਸ ਜਿਹੜੇ ਜੀ ਸ਼ਾਮ ਨੂੰ 4 ਵਜੇ ਓਪਨ ਹੋ ਜਾਣੀਆਂ ਹੈ ਤੇ ਤੁਸੀਂ ਇਹਦੇ ਵੀ ਲਈ ਟਿਕਟ ਜਿਹੜੀਆਂ ਜੀ ਤੁਸੀਂ ਆਲਵੇਜ਼ ਉੱਥੋਂ ਦੇ ਉਹਨਾਂ ਦੀ ਵੈਬਸਾਈਟ ਤੋਂ ਰੋਜ਼ ਥੀਏਟਰ ਦੀ ਵੈਬਸਾਈਟ ਤੋਂ ਜਿਹੜੇ ਜੀ ਲੈ ਸਕਦੇ ਨੇ। ਬਹੁਤ ਵਧੀਆ ਜਿਹੜਾ ਜੀ ਇਹ ਵੀ ਥੀਏਟਰ ਹੈ। ਕੋਈ ਹੋਰ ਗੱਲਬਾਤ ਕਰਨੀ ਹੋਵੇ ਤੇ ਤੁਸੀਂ ਜਿਹੜਾ ਜੀ ਬਲਜਿੰਦਰ ਹੋਰੀ ਹੁਣਾਂ ਦੇ ਨਾਲ ਕਰ ਸਕਦੇ ਹਾਂ 4166771555 ਤੇ। ਔਰ ਜਾਂਦੇ ਜਾਂਦੇ ਜੀਡੀ ਇੰਸ਼ੋਰੈਂਸ ਦਾ ਮੈਸੇਜ ਜ਼ਰੂਰ ਸਾਂਝਾ ਕਰਦੀ ਹੈ। ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ, ਘਰਾਂ ਦੀ ਇੰਸ਼ੋਰੈਂਸ, ਕੋਈ ਟਰੱਕ ਇੰਸ਼ੋਰੈਂਸ ਕਰਾਉਣੀ, ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਗੱਲਬਾਤ ਤੁਸੀਂ ਕਰ ਸਕਦੇ ਹਾਂ ਜੀਡੀ ਜੀ ਦੇ ਨਾਲ 4169020706 4169020706 ਤੇ ਹੋ ਸਕਦੀ ਹੈ। ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤਾਈਂ ਸਪੈਕਸ ਐਕਸਪ੍ਰੈਸ ਦੇ ਸਿਓਗ੍ਰਾਫੀ ਪੇਸ਼ ਕੀਤਾ ਸੀ। ਸਪੈਕਸ ਐਕਸਪ੍ਰੈਸ ਤੇ ਜਿੱਥੇ ਕਿ ਤੁਸੀਂ ਆਪਣੇ ਅੱਖਾਂ ਦਾ ਚੈੱਕਅਪ ਕਰਾ ਸਕਦੇ ਹੋ ਆਪਣੇ ਬੱਚਿਆਂ ਦਾ, ਕਿਉਂਕਿ ਬਹੁਤ ਸਪੈਸ਼ਲ ਪੈਕੇਜਸ ਇਹਨਾਂ ਕੋਲ ਜਿਹੜੇ ਜੀ ਕੰਬਾਈਂਡ ਪੈਕੇਜਸ ਅਵੇਲੇਬਲ ਨੇ। ਕੋਈ ਡਿਜ਼ਾਈਨਰ ਫਰੇਮਸ ਬਣਵਾਉਣੇ ਨੇ ਜਾਂ ਤੁਸੀਂ ਜਿਹੜਾ ਜੀ ਕੋਈ ਕੰਟੈਕਟ ਲੈਂਸਿਸ, ਕਲਰਡ ਲੈਂਸਿਸ ਲੈਣੇ ਨੇ ਤੇ ਗੱਲਬਾਤ ਹੋ ਸਕਦੀ ਹੈ ਸਪੈਕਸ ਐਕਸਪ੍ਰੈਸ ਦੇ ਨਾਲ 9054608888 ਤੇ। ਸੋ ਬਿਲਕੁਲ ਜੀ 2 ਮਿੰਟ ਹੋਰ ਤੇ ਹੁਣ ਆਪਾਂ ਇੱਕ ਐਂਡ ਤੇ ਪਿਆਰਾ ਜਿਹਾ ਗੀਤ ਲਾ ਕੇ ਤੇ ਪ੍ਰੋਗਰਾਮ ਨੂੰ ਜਿਹੜਾ ਜੀ ਸਮਾਪਤ ਵੱਲ ਲੈ ਕੇ ਜਾਂਦੇ ਹਾਂ ਤੇ ਕੱਲ੍ਹ ਨੂੰ ਜਿਹੜਾ ਜੀ ਟਿਊਜ਼ਡੇ ਦੀ ਦੁਪਹਿਰ ਦੇ ਵਿੱਚ ਫਿਰ ਮਿਲਦੇ ਹਾਂ ਨਵੇਂ ਪ੍ਰੋਗਰਾਮ ਦੇ ਨਾਲ ਤੇ ਨਵੀਆਂ ਜਿਹੜੀਆਂ ਜੀ ਗੱਲਾਂ ਬਾਤਾਂ ਤੁਹਾਡੇ ਤਾਈਂ ਸਾਂਝੀਆਂ ਕਰਾਂਗੇ। ਸੋ ਟੇਕ ਕੇਅਰ ਆਫ ਯੂਰ ਸੈਲਫ ਐਂਡ ਸਤਿ ਸ਼੍ਰੀ ਅਕਾਲ ਜੀ।

di Suganda Varga, che se cerca di Tanda Varga. ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਪ

0: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
2: ਚਾਹੇ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਹੋਵੇ, ਘਰ ਦੀ ਇੰਸ਼ੋਰੈਂਸ ਹੋਵੇ, ਜਾਂ ਤੁਹਾਡਾ ਆਪਣਾ ਬਿਜ਼ਨਸ ਹੋਵੇ, ਸਹੀ ਕਵਰੇਜ ਅਤੇ ਸਹੀ ਕੀਮਤ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਸਿਰਫ ਇਹ ਦੇਖਦੇ ਹਾਂ ਕਿ ਪ੍ਰੀਮੀਅਮ ਕਿੰਨਾ ਹੈ, ਪਰ ਇਹ ਨਹੀਂ ਦੇਖਦੇ ਕਿ ਪਾਲਿਸੀ ਵਿੱਚ ਕਵਰੇਜ ਕੀ ਮਿਲ ਰਹੀ ਹੈ। ਇਸ ਲਈ ਇੰਸ਼ੋਰੈਂਸ ਲੈਣ ਜਾਂ ਰਿਨਿਊਅਲ ਕਰਵਾਉਣ ਤੋਂ ਪਹਿਲਾਂ ਆਪਣੀ ਪਾਲਿਸੀ ਦਾ ਰਿਵਿਊ ਜ਼ਰੂਰ ਕਰਵਾਓ। ਮੈਂ ਹਾਂ ਇੰਸ਼ੋਰੈਂਸ ਐਡਵਾਈਜ਼ਰ ਜਗਜੀਤ ਮਹਲ। ਆਟੋ, ਹੋਮ, ਕਮਰਸ਼ੀਅਲ ਇੰਸ਼ੋਰੈਂਸ ਬਾਰੇ ਜਾਣਕਾਰੀ ਜਾਂ ਕੋਟ ਲਈ ਅੱਜ ਹੀ ਸੰਪਰਕ ਕਰੋ 647-627-8820 647-627-8820।
0: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
6: ਖਾਸ ਗੱਲਬਾਤ ਕਰਾਂਗੇ, ਕਾਂਗਰਸ ਦੀ ਵਾਂਗਡੋਰ ਸੰਭਾਲੀ ਹੈ ਪੰਜਾਬ ਦੀ ਧਰਤੀ ਤੋਂ ਪ੍ਰਗਟ ਸਿੰਘ ਹੋਣਾ ਨੇ, ਉਹਨਾਂ ਬਾਬਤ ਵੀ ਗੱਲਬਾਤ ਕਰਾਂਗੇ। ਓਲੰਪੀਅਨ ਨੇ ਪ੍ਰਗਟ ਸਿੰਘ ਹੋਣੀ ਸਾਫ ਸੁਥਰੀ ਇਮੇਜ ਰੱਖਣ ਵਾਲੇ ਆ, ਕਿੱਦਾਂ ਦਾ ਇਨਸਾਨ ਹੈ ਤੇ ਕਿੱਧਰ ਨੂੰ ਕਾਂਗਰਸ ਨੂੰ ਲੈ ਕੇ ਜਾਣਗੇ, ਉਹਦੇ ਬਾਬਤ ਖਾਸ ਗੱਲਬਾਤ ਜਿਹੜੀ ਉਹ ਟਹਿਣਾ ਸਾਹਿਬ ਦੇ ਨਾਲ ਕਰਾਂਗੇ। ਅੱਜ ਪ੍ਰੋਗਰਾਮ ਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਹੋਰ ਉਹ ਡਿਸਕਸ ਟਹਿਣਾ ਸਾਹਿਬ ਦੇ ਨਾਲ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ। ਰਾਜਾ ਬ੍ਰਹਿਮ, ਉਹਨਾਂ ਦੇ ਬਾਬਤ ਵੀ ਗੱਲਬਾਤ ਕਰਾਂਗੇ। ਸੋ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਕੁਝ ਸਾਡੇ ਸਪੌਂਸਰ ਹੋਣਗੇ, ਉਹਨਾਂ ਦੇ ਸੁਨੇਹੇ ਆ ਜਿਹੜੇ ਉਹ ਤੁਹਾਡੇ ਰੂਬਰੂ ਕਰਾਂਗੇ। ਸੋ ਅੱਜ ਦਾ ਇਹ ਪ੍ਰੋਗਰਾਮ ਖਾਸ ਤੌਰ ਤੇ ਸਪੌਂਸਰ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਿਜ਼ਨ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਤੁਹਾਨੂੰ ਮੁਸਕਾਨ ਦਿਓ ਉਹਨਾਂ ਦਾ ਨੰਬਰ ਦੇ ਦਿੰਦੇ ਹਾਂ। ਨੰਬਰ ਉਹਨਾਂ ਦਾ ਨੋਟ ਕਰਕੇ ਰੱਖ ਲਓ 647-564-2743 ਤੇ ਗੱਲਬਾਤ ਕੀਤੀ ਜਾ ਸਕਦੀ ਹੈ। 647-564-2743। ਕੁਝ ਪਲਾਂ ਤੱਕ ਆਪਾਂ ਚੱਲਾਂਗੇ ਪੰਜਾਬ ਦੀ ਧਰਤੀ ਤੇ, ਜੁੜਾਂਗੇ ਸਵਰਨ ਸਿੰਘ ਟਹਿਣਾ ਸਾਹਿਬ ਦੇ ਨਾਲ। ਉਹਨਾਂ ਤੋਂ ਪਹਿਲਾਂ ਯੂਨੀਵਰਸਲ ਐਡਵਾਈਜ਼ਰ ਕੋਲ ਸਿਮਰਨ ਜੀ ਸਾਡੇ ਨਾਲ ਆ ਚੁੱਕੇ। ਸਿਮਰਨ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
7: ਜੀ ਸਤਿ ਸ੍ਰੀ ਅਕਾਲ ਸਰ।
6: ਅਸੀਂ ਯੂਨੀਵਰਸਲ ਐਡਵਾਈਜ਼ਰੀ ਤੋਂ ਸਿਮਰਨ ਜੀ ਨਾਲ ਜੁੜ ਚੁੱਕੇ ਹਾਂ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਬਹੁਤ ਸਾਰੇ ਲੋਕ, ਬਹੁਤ ਸਾਰੇ ਵੀਰ, ਬਹੁਤ ਸਾਰੇ ਭੈਣਾਂ ਇਹ ਚਾਹੁੰਦੇ ਹੁੰਦੇ ਆ ਕਿ ਉਹ ਪੜ੍ਹਦੇ ਰਹਿਣ, ਇਹ ਚਾਹੁੰਦੇ ਹੁੰਦੇ ਆ ਕਿ ਭਾਈ ਔਖੇ ਵੇਲੇ ਚੋਂ ਕੋਈ ਐਸਾ ਸਕਿੱਲ ਹਾਸਲ ਕੀਤਾ ਜਾਵੇ ਜਿਹਦੇ ਵਿੱਚ ਆਪ ਓਨਰ ਤੁਸੀਂ ਬਣ ਸਕੋ, ਆਪਣੇ ਬੌਸ ਆਪ ਬਣ ਸਕੋ, ਤੁਹਾਨੂੰ ਕਿਤੇ ਜੌਬ ਕਰਨ ਦੀ ਜ਼ਰੂਰਤ ਪਵੇ ਹੀ ਨਾ, ਤੁਹਾਨੂੰ ਪੈਸੇ ਦੀ ਕਿੱਲਤ ਆਵੇ ਹੀ ਨਾ। ਪਰ ਡਰ ਇਹ ਹੁੰਦਾ ਕਿ ਕੰਮ ਦੇ ਵਿੱਚੋਂ ਟਾਈਮ ਕੱਢਣਾ ਔਖਾ, ਐਂ ਕਿਵੇਂ ਕਾਲਜ ਚਲੇ ਜਾਓ ਬੰਦਾ ਕੰਮ ਛੱਡ ਕੇ। ਪਰ ਇਹ ਕਹਿੰਦੇ ਕੰਮ ਛੱਡ ਕੇ ਕਾਲਜ ਜਾਣ ਦੀ ਜ਼ਰੂਰਤ ਹੀ ਨਹੀਂ, ਤੁਹਾਨੂੰ ਕੰਮ ਵੀ ਕਰਦੇ ਰਹੋ, ਕਾਲਜ ਵੀ ਤੁਹਾਨੂੰ ਘਰੇ ਬੈਠੇ ਬਿਠਾਇਆ ਨੂੰ ਜੁਆਇਨ ਕਰਾ ਦਿੰਦੇ ਆ, ਜਾਣ ਦੀ ਵੀ ਕਿਤੇ ਜ਼ਰੂਰਤ ਨਹੀਂ। ਫਿਰ ਬੰਦਾ ਕਹਿੰਦਾ ਮੈਨੂੰ ਤਾਂ ਇੰਗਲਿਸ਼ ਦੇ ਵਿੱਚ ਹੱਥ ਤੰਗ ਹੈ, ਡਰ ਲੱਗਦਾ, ਕਲਾਸ ਦੇ ਵਿੱਚ ਬੈਠਿਆਂ ਨੂੰ ਸ਼ਾਈ ਫੀਲ ਕਰਦੇ ਆ, ਉਹ ਵੀ ਕਹਿੰਦੇ ਕਿੱਲਤ ਨਹੀਂ ਹੈ, ਉਹ ਵੀ ਚੱਕ ਦਿੰਦੇ ਆ। ਤੁਹਾਨੂੰ ਆਨਲਾਈਨ ਕਲਾਸ ਲਾਉਣੀ ਹੈ ਤੇ ਤੁਸੀਂ ਆਪਣਾ ਕੈਮਰਾ ਵੀ ਜੇ ਨਹੀਂ ਆਨ ਕਰਨਾ ਨਾ ਕਰੋ, ਆਨਲਾਈਨ ਕਲਾਸ ਤੁਸੀਂ ਲਾਉਣੀ ਹੈ, ਪੇਪਰ ਨਹੀਂ ਤੁਹਾਡਾ ਹੋਣਾ, ਤੁਸੀਂ ਸਿਰਫ ਆਪਣੇ ਜਿਹੜੇ ਹੈਗੇ ਜੀ ਅਸਾਈਨਮੈਂਟਸ ਦੇਣੀਆਂ ਨੇ। ਤੇ ਪੈਸੇ ਕਿੱਥੋਂ? ਫਿਰ ਬੰਦਾ ਕਹਿੰਦਾ ਮੈਂ ਦਊਂਗਾ ਕਾਲਜ ਦੀ ਫੀਸ ਦੇ। ਇਹ ਕਹਿੰਦੇ ਉਹ ਵੀ ਚੱਕਰ ਨਹੀਂ, ਕਾਲਜ ਦੀ ਫੀਸ ਦੇ ਪੈਸੇ ਕੀ ਤੁਹਾਡੇ ਲਈ ਵੀ, ਤੁਹਾਡੇ ਖਰਚੇ, ਤੁਹਾਡੇ ਐਕਸਪੈਂਸ ਲਈ ਵੀ ਫੰਡਿੰਗ ਸਰਕਾਰ ਦਊਗੀ, ਫੀਸ ਵੀ ਸਰਕਾਰ ਦੇਣੀ। ਆ ਚੱਕੋ, ਖਰਚੇ ਵੀ ਜਾ ਚੱਕੋ, ਉਹ ਤੋਂ ਬਾਅਦ ਪੈਸੇ ਮੋੜੋ ਬਿਨਾਂ ਢਾਈ ਸਾਲ ਬਾਅਦ ਫਿਰ ਤੁਹਾਡੀ ਜਿਹੜੀ ਹੈਗੀ ਤੁਸੀਂ ਕੋਈ ਜੋਬ ਕਰਨੀ ਹੈ, ਕੋਈ ਬਿਜ਼ਨਸ ਕਰਨਾ ਹੈ, ਉਹ ਤੋਂ ਬਾਅਦ ਪੈਸੇ ਜਿਹੜੇ ਉਹ ਮੋੜਨੇ ਆ, ਕਿੰਨੇ ਮਿਲਣੇ ਆ ਉਹ ਆਪਾਂ ਇਹਨਾਂ ਤੋਂ ਸਮਰਾਂ ਤੋਂ ਪੁੱਛ ਲੈਂਦੇ ਹਾਂ, ਕਿਵੇਂ ਮਿਲਣੇ ਆ ਉਹ ਪੁੱਛ ਲੈਂਦੇ ਹਾਂ। ਸਰਬਣ ਜੀ ਥੋੜਾ ਜਿਹਾ ਇਹਦੇ ਬਾਬਤ ਦੱਸੋ।
7: ਓਕੇ ਹਾਂਜੀ, ਸੋ ਇਹ ਤੁਹਾਡੇ ਡਿਪੈਂਡ ਕਰਦਾ ਵਾ ਸਰ ਇਨਕਮ ਦੇ ਉੱਤੇ ਤੇ ਤੁਹਾਡੇ ਫੈਮਿਲੀ ਸਾਈਜ਼ ਦੇ ਉੱਤੇ। ਹੁਣ ਤੁਸੀਂ ਤੁਹਾਡੀ ਇਨਕਮ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ, ਮੰਨ ਲਓ ਤੁਸੀਂ ਫੈਮਿਲੀ ਆਫ 4 ਹੋ ਜਾਂ ਤੁਸੀਂ ਫੈਮਿਲੀ ਆਫ 5 ਹੋ ਜਾਂ ਫੈਮਿਲੀ ਆਫ 3 ਹੋ, ਤੁਸੀਂ ਡਿਪੈਂਡ ਕਰਦਾ ਵਾ ਤੁਸੀਂ 2 ਸਾਲ ਦਾ ਕੋਰਸ ਲੈ ਰਹੇ ਹੋ ਜਾਂ 1 ਸਾਲ ਦਾ ਕੋਰਸ ਲੈ ਰਹੇ ਹੋ। ਮੰਨ ਲਓ ਤੁਸੀਂ 2 ਸਾਲ ਦਾ ਕੋਰਸ ਲੈ ਰਹੇ ਹੋ ਤਾਂ ਤੁਸੀਂ ਦੋਨੋਂ ਹਸਬੈਂਡ ਵਾਈਫ ਕਰ ਰਹੇ ਹੋ ਤਾਂ ਤੁਹਾਨੂੰ ਅਰਾਊਂਡ 1,80,000 ਤੱਕ ਦੀ ਫੰਡਿੰਗ ਅਪਰੂਵ ਹੁੰਦੀ ਹੈ ਦੋਨਾਂ ਦੀ, ਐਂਡ ਤੁਹਾਨੂੰ ਆਪਣੇ ਆਪਣੇ ਅਕਾਊਂਟ ਦੇ ਵਿੱਚ ਆਪਣੀ ਆਪਣੀ ਫੰਡਿੰਗ ਤੁਹਾਨੂੰ ਆ ਜਾਏਗੀ ਪਰ ਈਅਰ ਦੇ ਹਿਸਾਬ ਨਾਲ। ਮੰਨ ਕੇ ਚੱਲੋ ਵੀ ਫਸਟ ਈਅਰ 80,000 ਤੁਹਾਨੂੰ ਫਸਟ ਈਅਰ ਆਏਗਾ, ਸੈਕਿੰਡ ਈਅਰ ਫਿਰ ਤੋਂ ਸੇਮ ਤੁਹਾਨੂੰ ਅਮਾਊਂਟ 19 ਹੀ ਸੇਮ ਤੁਹਾਡੇ ਅਕਾਊਂਟ ਵਿੱਚ ਆਏਗੀ ਤੇ 2 ਸਾਲ ਕੋਈ ਇੰਟਰਸਟ ਨਹੀਂ ਲੱਗੇਗਾ। 2 ਸਾਲ ਤੋਂ ਬਾਅਦ 2.5% ਇੰਟਰਸਟ ਲੱਗਣਾ ਸ਼ੁਰੂ ਹੋਏਗਾ, ਉਹ ਵੀ ਸਾਲ ਦਾ ਇੰਟਰਸਟ ਹੋਏਗਾ, ਐਂਡ ਉਹਦੀਆਂ ਤੁਹਾਡੀਆਂ 14.5 ਸਾਲ ਦੀਆਂ ਕਿਸ਼ਤਾਂ ਬਣ ਜਾਂਦੀਆਂ ਵਾ, ਤੁਸੀਂ 14.5 ਸਾਲ ਵਿੱਚ ਰਿਟਰਨ ਕਰਨਾ ਵਾ। ਐਂਡ ਜਿਹੜੇ ਸਾਡੇ ਕੋਲ ਕੋਰਸਿਸ ਹੈਗੇ ਨੇ ਟੋਟਲੀ ਆਨਲਾਈਨ ਹੈ, ਜਿਵੇਂ ਸਰ ਨੇ ਮੈਂਸ਼ਨ ਕੀਤਾ ਕਿ ਤੁਸੀਂ ਕਿਸੇ ਵੀ ਟਾਈਮ ਔਨ ਕਰ ਸਕਦੇ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਸੈਲਫ ਸਟੱਡੀ ਬੇਸਡ ਹੈਗੇ ਨੇ, ਤੁਸੀਂ ਬਸ ਆਨਲਾਈਨ ਵੀਡੀਓਜ਼ ਰਿਕਾਰਡਡ ਪਈਆਂ ਹੋਣਗੀਆਂ, ਤੁਸੀਂ ਸਿਰਫ ਉਹ ਵੀ ਔਨ ਕਰਨੀਆਂ ਨੇ, ਫਰਦਰ ਤੁਹਾਨੂੰ ਹੋਰ ਕੁਛ ਕਰਨ ਦੀ ਉਹਦੇ 'ਚ ਜ਼ਰੂਰਤ ਨਹੀਂ ਹੋਈ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੋਏਗੀ। ਤੁਸੀਂ ਅਗਰ ਤੁਸੀਂ ਅਪਲਾਈ ਕਰਨਾ ਤੁਸੀਂ ਸਾਨੂੰ ਆਪਣੀ ਇਨਕਮ ਦੱਸਣੀ ਹੈ ਅਤੇ ਆਪਣਾ ਫੈਮਿਲੀ ਸਾਈਜ਼ ਦੱਸਣਾ ਹੈ, ਉਸਦੇ ਬੇਸਿਸ ਦੇ ਉੱਤੇ ਆਪਾਂ ਤੁਹਾਨੂੰ ਦੱਸ ਦੇਵਾਂਗੇ ਕਿ ਤੁਹਾਨੂੰ ਕਿੰਨੀ ਲੋਨ ਦੀ ਅਮਾਊਂਟ ਆਏਗੀ। ਜੇ ਤੁਹਾਡੇ ਬੱਚੇ 11 ਸਾਲ ਤੋਂ ਛੋਟੇ ਵੀ ਹੈਗੇ ਨੇ ਤਾਂ ਤੁਹਾਨੂੰ ਗ੍ਰਾਂਟ ਦੀ ਅਮਾਊਂਟ ਵੀ ਆਉਂਦੀ ਹੈ ਜਿਹੜੀ ਤੁਹਾਡੀ ਕਾਲਜ ਦੀ ਫੀਸ ਕਵਰ ਕਰ ਦਿੰਦੀ ਹੈ, ਐਂਡ ਫਰਦਰ ਤੁਹਾਡੇ ਲੋਨ ਦੇ ਵਿੱਚ ਜਿਹੜੀ ਹੋਏਗੀ ਪੇਮੈਂਟ ਤੁਹਾਨੂੰ 80,000 90,000 ਦੀ ਫੰਡਿੰਗ ਹੈ, 1,20,000-25,000 ਦੇ ਵਿੱਚ ਤੱਕ ਦੀ ਫੰਡਿੰਗ ਵੀ ਸਾਡੇ ਕਲਾਇੰਟਸ ਨੂੰ ਆਈ ਹੈ ਤੇ ਡਾਇਰੈਕਟ ਉਹਨਾਂ ਦੇ ਅਕਾਊਂਟ ਦੇ ਵਿੱਚ ਆਪਾਂ ਰਿਲੀਜ਼ ਕਰਾ ਕੇ ਉਹਨਾਂ ਦੇ ਡਾਇਰੈਕਟ ਉਹਨਾਂ ਦੇ ਅਕਾਊਂਟ ਦੇ ਵਿੱਚ ਜਾਂਦੀ ਹੈ ਜੀ। ਤੇ ਸਾਡੀ ਫੀਸ ਸਿਰਫ 2 ਹੋਏਗੀ, ਉਹ ਵੀ ਆਪਾਂ ਉਦੋਂ ਹੀ ਲਵਾਂਗੇ ਜਦੋਂ ਤੁਹਾਡੀ ਫੰਡਿੰਗ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਏਗੀ। ਉਸ ਤੋਂ ਪਹਿਲਾਂ ਆਪਾਂ ਕੋਈ ਤੁਹਾਡੇ ਫੀਸ ਨਹੀਂ ਚਾਰਜ ਕਰਾਂਗੇ, ਕੋਈ ਹਿਡਨ ਚਾਰਜਿਸ ਨਹੀਂ ਹੈਗੇ, ਕੋਈ ਵੀ ਕਮਿਸ਼ਨ ਫੀਸ ਨਹੀਂ ਹੈਗਾ, ਸਿਰਫ 200 ਫੀਸ ਹੋਏਗੀ, ਉਹ ਤੁਸੀਂ ਉਦੋਂ ਦੇਣੀ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆ ਗਏ, ਉਸ ਤੋਂ ਬਾਅਦ ਹੀ ਤੁਸੀਂ ਸਾਨੂੰ ਉਹ ਇੰਟਰੈਕਟ ਆਉਣੀ ਹੁੰਦੀ ਹੈ ਜਾਂ ਤੁਸੀਂ ਕੈਸ਼ ਵੀ ਦੇ ਸਕਦੇ ਹੋ। ਪਲੱਸ ਆਪਣਾ ਹੁਣ ਬੈਚ ਸ਼ੁਰੂ ਹੋ ਰਿਹਾ ਹੈ ਅਕਤੂਬਰ ਦੇ 14th of October ਤੋਂ, ਅਗਰ ਤੁਸੀਂ ਰਜਿਸਟਰ ਕਰਵਾਉਣਾ ਵਾ ਤਾਂ ਤੁਸੀਂ ਉਸ ਬੈਚ ਦੇ ਵਿੱਚ ਹੁਣ ਤੁਸੀਂ ਕਰਵਾ ਸਕਦੇ ਹੋ। ਆਪਣਾ ਇਸ ਵੀਕ ਵੀ ਆਪਾਂ ਓਪਨ ਹੈਗੇ ਹਾਂ, ਸਾਡਾ ਬੈਚ ਓਪਨ ਹੈਗਾ ਹੈ, ਨੈਕਸਟ ਵੀਕ ਵੀ ਸਾਡੇ ਕੋਲ ਹੈਗਾ ਵਾ, ਤਾਂ ਤੁਸੀਂ ਇਸ ਟਾਈਮਿੰਗ ਦੇ ਵਿੱਚ ਤੁਸੀਂ ਕਿਸੇ ਵੀ ਟਾਈਮ ਆਪਣਾ ਤੁਸੀਂ ਕਰਵਾ ਸਕਦੇ ਹੋ ਰਜਿਸਟਰ। ਸਾਡੇ ਨੰਬਰ ਤੇ ਸਾਨੂੰ ਕਾਲ ਕਰੋ, ਨੰਬਰ ਹੈਗਾ 905, ਸਾਡੇ ਨੰਬਰ ਤੁਸੀਂ ਮੈਂਸ਼ਨ ਕਰ ਲਓ 437-264-3175 ਆਪਣੇ ਹਰ ਮੰਥ ਬੈਚ ਹੁੰਦੇ ਨੇ, ਬਟ ਤੁਸੀਂ ਟਰਾਈ ਕਰਨਾ ਕਿ ਤੁਸੀਂ ਆਹ 2 ਵੀਕ ਦੇ ਵਿੱਚ ਅਗਰ ਤੁਸੀਂ ਕਰਾ ਲਓਗੇ ਤਾਂ ਪਹਿਲਾਂ ਹੁਣ ਆਪਣਾ ਅਕਤੂਬਰ ਤੋਂ ਬੈਚ ਸ਼ੁਰੂ ਹੋ ਰਿਹਾ ਹੈ, ਆਪਾਂ ਇਹਦੇ ਵਿੱਚ ਹੀ ਤੁਹਾਨੂੰ ਰਜਿਸਟਰ ਕਰ ਦੇਵਾਂਗੇ।
6: ਇੱਕ ਵਾਰ ਨੰਬਰ ਫਿਰ ਦੇ ਦਿਓ।
7: ਨੰਬਰ ਸਾਡਾ ਹੈਗਾ 437-264-3175
6: ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਸੋ 437-264-3175 437-264-3175 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਇਹ ਫੰਡਿੰਗ ਲੈਣੀ ਚਾਹੁੰਦੇ ਹੋ ਯੂਨੀਵਰਸਲ ਐਡਵਾਈਜ਼ਰੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਸੋ ਹੁਣ ਚੱਲਾਂਗੇ ਪੰਜਾਬ ਦੀ ਤਰਫ ਤੇ ਸਵਰਨ ਸਿੰਘ ਟਹਿਣਾ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ। ਟਹਿਣਾ ਸਾਹਿਬ ਦੇ ਨਾਲ ਗੱਲਬਾਤ ਕਰਦੇ ਕਰਦੇ ਅਸੀਂ ਪੁੱਛਾਂਗੇ ਟਹਿਣਾ ਸਾਹਿਬ ਤੋਂ ਕਈ ਗੱਲਾਂ ਨੇ ਜਿਹੜੀਆਂ ਕਈ ਦਿਨਾਂ ਤੋਂ ਚੱਲ ਰਹੀਆਂ ਨੇ, ਕਿੱਧਰ ਨੂੰ ਵਾਂਗਡੋਰ ਸੰਭਾਲਣ ਤੋਂ ਬਾਅਦ ਕਾਂਗਰਸ ਜਾਵੇਗੀ ਉਹਦੇ ਬਾਬਤ ਵੀ ਗੱਲਬਾਤ ਕਰਾਂਗੇ ਟਹਿਣਾ ਸਾਹਿਬ ਨਾਲ ਕਰਦੇ ਹਾਂ ਆਪਾਂ। ਹੈਲੋ ਆਏ ਟਹਿਣਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਆਇਆਂ ਸਰ, ਵੈਲਕਮ।
8: ਬੜੀ ਮਿਹਰਬਾਨੀ ਮੁਖਾਰਾਜ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰ ਸਤਿ ਸ੍ਰੀ ਅਕਾਲ ਜੀ।
6: ਸਤਿ ਸ੍ਰੀ ਅਕਾਲ ਟਹਿਣਾ ਸਾਹਿਬ, ਪਹਿਲਾਂ ਤਾਂ ਏਸ਼ੀਅਨ ਗੇਮ ਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ। ਉੱਥੇ 85 ਮੈਡਲਾਂ ਦੇ ਨਾਲ ਭਾਰਤ ਏਸ਼ੀਅਨ ਖੇਡਾਂ ਦੇ ਵਿੱਚ 4th ਤੇ ਰਿਹਾ। ਕੁੜੀਆਂ ਮੁੰਡਿਆਂ ਨੇ ਹਾਕੀ ਚ ਬੱਲੇ ਬੱਲੇ ਕਰਾਤੀ ਹੈ, ਤੇ ਉਹ ਥੋੜਾ ਜਿਹਾ ਇਹਨਾਂ ਬਾਬਤ ਦੱਸਿਓ।
8: ਦੇਖੋ ਜੀ, ਪਹਿਲੀ ਗੱਲ ਤਾਂ ਇਹ ਵੀ ਜਿਸ ਤਰੀਕੇ ਦੇ ਨਾਲ ਖਿਡਾਰੀਆਂ ਦੇ ਵੱਲੋਂ 85 ਮੈਡਲ ਜਿੱਤੇ ਗਏ ਆ, ਤੇ ਮੈਂ ਇਹਨੂੰ ਵੀ ਬਹੁਤ ਵੱਡੀ ਪ੍ਰਾਪਤੀ ਮੰਨਦਾ। ਉਹਦਾ ਕਾਰਨ ਇਹ ਜੀ ਕਿ ਭਾਰਤ ਦੇ ਵਿੱਚ ਖਿਡਾਰੀਆਂ ਨੂੰ ਮਿਲਦਾ ਕੀ ਹੈ, ਭਾਰਤ ਦੇ ਖਿਡਾਰੀ ਤਾਂ ਆਪਦੇ ਜਜ਼ਬੇ ਕਰਕੇ ਆਪਦੇ ਸਿਰੜ ਦੇ ਕਰਕੇ ਜਿੱਤਦੇ ਆ, ਕੋਈ ਸਰਕਾਰੀ ਮਦਦ ਦੇ ਕਰਕੇ ਥੋੜੀ ਜਿੱਤੇ ਆ। ਜੇ ਹੁਣ ਆਪਾਂ ਚੀਨ ਦੇ ਨਾਲ ਤੁਲਨਾ ਕਰੀਏ, ਚੀਨ ਨੇ ਤਾਂ ਕਮਾਲ ਨਹੀਂ ਕੀਤੀ ਪਈ, ਚੀਨ ਨੇ ਜਿੰਨੇ ਮੈਡਲ ਜਿੱਤੇ ਆ ਉਹ ਹੈਰਾਨੀਜਨਕ ਹੀ ਆ। ਐਤਕੀ ਭਾਰਤ ਦੀ ਝੋਲੀ ਦੇ ਵਿੱਚ 21 ਗੋਲਡ ਮੈਡਲ ਪਏ ਆ ਤੇ ਚੀਨ ਦੀ ਝੋਲੀ ਚ 169 ਗੋਲਡ ਮੈਡਲ ਪਏ ਆ। ਯਾਨੀ ਕਿ ਜਿੰਨੇ ਅਸੀਂ ਟੋਟਲ ਮੈਡਲ ਜਿੱਤੇ ਆ ਉਹਦੇ ਨਾਲੋਂ ਦੁੱਗਣੇ ਤਾਂ ਚੀਨ ਦੇ ਕੋਲੇ ਗੋਲਡ ਦੇ ਹੀ ਆ। ਸੋ ਕਹਿਣ ਦਾ ਭਾਵ ਜੀ ਕਿ ਚੀਨ ਸਾਡੇ ਤੋਂ ਬਹੁਤ ਅੱਗੇ ਆ, ਭਾਵੇਂ ਆਬਾਦੀ ਦੇ ਮਾਮਲੇ ਚ ਦੁਨੀਆਂ ਦੇ 80 number 1 ਆ, ਪਰ ਚੀਨ ਸਾਡੇ ਤੋਂ ਬਹੁਤ ਅੱਗੇ ਆ ਜੀ। ਉਹਦਾ ਕਾਰਨ ਇੱਕ ਬਾਈ ਜੀ ਸਭ ਤੋਂ ਵੱਡਾ ਇਹ ਵੀ ਆ ਵੀ ਚੀਨ ਦੇ ਵਿੱਚ ਖੇਡ ਢਾਂਚਾ ਹੋਰ ਤਰ੍ਹਾਂ ਦਾ, ਸਾਡਾ ਇੱਥੇ ਭਾਰਤ ਦੇ ਵਿੱਚ ਹੋਰ ਤਰ੍ਹਾਂ ਦਾ। ਚੀਨ ਦੇ ਵਿੱਚ ਖੇਡਣ ਦਾ ਬਜਟ ਜਿੰਨਾ, ਸਾਡਾ ਤਾਂ ਉਸ ਤੋਂ 10 ਗੁਣਾ ਘੱਟ ਆ। ਸਾਡੇ ਪ੍ਰਤੀ ਵਿਅਕਤੀ ਜਿਹੜਾ ਉਹ ਖੇਡਾਂ ਦੇ ਉੱਤੇ 30 ਰੁਪਈਏ ਖਰਚ ਆਉਂਦਾ, ਉਹ 8 ਗੁਣਾ ਵੱਧ ਖਰਚਦੇ ਆ। ਸੋ ਮਤਲਬ ਇਹ ਜੀ ਕਿ ਅਸੀਂ ਤਾਂ ਜਿੱਤੇ ਹੋਏ ਖਿਡਾਰੀਆਂ ਦਾ ਮਾਣ ਸਨਮਾਨ ਕਰਦੇ ਹਾਂ, ਉਹ ਜਿੱਤ ਜਾਣ ਇਸ ਕਰਕੇ ਪਹਿਲਾਂ ਹੀ ਖਰਚਾ ਕਰਨਾ ਸ਼ੁਰੂ ਕਰ ਦਿੰਦੇ ਆ। ਫਰਕ ਇੰਨੇ ਵੱਡੇ ਪੱਧਰ ਤੇ ਆ, ਪਰ ਜਿਹੜੇ ਖਿਡਾਰੀ ਜਿੱਤੇ ਉਹਨਾਂ ਨੂੰ ਮੁਬਾਰਕਬਾਦ ਦੇਣੀ ਬਣਦੀ ਆ। ਅਗਲੀਆਂ ਏਸ਼ੀਅਨ ਖੇਡਾਂ ਜਿਹੜੀਆਂ ਉਹ ਦੋਹਾਂ ਦੇ ਵਿੱਚ ਹੋਣਗੀਆਂ, 2030 ਦੇ ਵਿੱਚ ਹੋਣਗੀਆਂ, ਇਹ 4 ਸਾਲਾਂ ਬਾਅਦ ਹੁੰਦੀਆਂ, ਤੇ ਭਾਰਤ ਕੀ ਮੈਡਲ ਸੂਚੀ ਦੇ ਵਿੱਚ 4th number ਦੇ ਉੱਤੇ ਆਇਆ ਜੀ 85 ਮੈਡਲਾਂ ਦੇ ਨਾਲ।
9: ਜਿੱਤਣਾ ਤੇ ਜਿੱਤੇ ਦੇ ਲਈ ਐਫਰਟਸ ਕਰਨੇ ਇਹ ਬੜੇ ਜ਼ਰੂਰੀ ਆ। ਦੋ ਅਲੱਗ ਅਲੱਗ ਚੀਜ਼ਾਂ ਨੇ, ਜਿਵੇਂ ਤੁਸੀਂ ਦੱਸਿਆ ਕਿ ਚੀਨ ਹੈ ਜਿਹੜੀ ਉਹ ਜਿੱਤਣ ਲਈ ਐਫਰਟਸ ਕਰਨੇ ਸ਼ੁਰੂ ਕਰ ਦਿੰਦਾ, ਵੱਡੀ ਗੱਲ ਹੈ। ਅੱਛਾ, ਗੱਲ ਹਾਕੀ ਦੀ ਵੀ ਆਪਾਂ ਕੀਤੀ ਸੀ, ਪ੍ਰਗਟ ਸਿੰਘ ਹੋਣੀ ਓਲੰਪੀਅਨ ਵੀ ਰਹੇ ਆ, ਕੈਪਟਨ ਵੀ ਰਹੇ ਆ ਇੰਡੀਅਨ ਟੀਮ ਦੇ, ਲੀਡ ਕਰਦੇ ਰਹੇ ਆ ਇੰਡੀਅਨ ਟੀਮ ਨੂੰ ਵੀ। ਹੁਣ ਉਹਨਾਂ ਨੇ ਐਜ ਏ ਕੈਪਟਨ ਵਾਂਗਡੋਰ ਸੰਭਾਲੀ ਆ, ਜਿਵੇਂ ਟੀਮ ਦੀ ਵਾਂਗਡੋਰ ਸੰਭਾਲਦੇ ਸੀ। ਕਿਹੜਾ ਬੰਦਾ ਕਿੱਧਰ ਨੂੰ ਜਾਊਗਾ, ਕਿੱਥੇ ਕਿਹਨੂੰ ਕਿਵੇਂ ਲਾਉਣਾ, ਕੀ ਕਰਨਾ। ਕਈ ਵਾਰ ਪਿੱਛੇ ਖੇਡਦੇ ਖੇਡਦੇ ਗੋਲ ਟੰਗੇ ਆਉਂਦੇ ਹੁੰਦੇ ਸੀਗੇ, ਇਹ ਵੀ ਉਹਨਾਂ ਦੀ ਖਾਸੀਅਤ ਰਹੀ ਹੈ। ਤੇ ਹੁਣ ਉਹਨਾਂ ਦੇ ਹੱਥ 'ਚ ਵਾਂਗਡੋਰ ਆਈ ਹੈ ਪੰਜਾਬ ਦੀ ਕਾਂਗਰਸ ਦੀ, ਕਿਵੇਂ ਲੈਂਦੇ ਹੋ ਇਹਨੂੰ ਸਾਰੇ ਵਰਤਾਰੇ ਨੂੰ?
8: ਦੇਖੋ ਬਾਈ ਜੀ, ਗੱਲ ਇਹ ਵੀ ਪ੍ਰਗਟ ਸਿੰਘ ਬੰਦਾ ਤਾਂ ਨਿਰਵਿਵਾਦ ਹੈ, ਇਹਦੇ ਤਾਂ ਕੋਈ ਦੋ ਰਾਏ ਨਹੀਂ। ਬੰਦਾ ਜਿਹੜਾ ਨਿਰਵਿਵਾਦ ਆ, ਉਹਦੇ ਤੇ ਕੋਈ ਬਹੁਤਾ ਵੱਡਾ ਦੋਸ਼ ਨਹੀਂ ਆ। ਰਾਜਨੀਤੀ ਵਿੱਚ ਮਾੜਾ ਮੋਟਾ ਦੋਸ਼ ਲੱਗੇ ਤਾਂ ਉਹਨੂੰ ਦੋਸ਼ ਵੀ ਨਹੀਂ ਮੰਨਣਾ ਚਾਹੀਦਾ, ਇੰਨਾ ਕੁ ਤਾਂ ਚਲੋ ਚੱਲਦਾ ਹੀ ਰਹਿੰਦਾ ਵੀ ਕਿਹੜਾ ਬੰਦਾ ਜਿਹਦੇ ਉੱਤੇ ਦੋਸ਼ ਨਹੀਂ ਲੱਗਦਾ ਅੱਜ ਕੱਲ੍ਹ। ਪਰ ਦੂਜੀ ਮਹੱਤਵਪੂਰਨ ਗੱਲ ਇਹ ਜੀ ਕਿ ਪ੍ਰਗਟ ਸਿੰਘ ਕਿਸੇ ਵੇਲੇ ਤਾਂ ਆਪਦੀ ਪੂਰੀ ਟੀਮ ਨੂੰ ਨਾਲ ਲੈ ਕੇ ਬਤੌਰ ਕਪਤਾਨ, ਉਹ ਗੇਂਦ ਨੂੰ ਡੀ ਦੇ ਵਿੱਚ ਵੀ ਲੈ ਕੇ ਜਾਂਦੇ ਸੀ, ਗੋਲ ਦੇ ਰੂਪ ਦੇ ਵਿੱਚ ਵੀ ਬਦਲ ਦਿੰਦੇ ਸੀ। ਪਰ ਐਤਕੀ ਹੁਣ ਦੇਖਦੇ ਵੀ ਭਾਈ ਇਹ ਬੜਿੰਗ ਗਰੁੱਪ ਨੂੰ, ਚੰਨੀ ਗਰੁੱਪ ਨੂੰ ਤੇ ਪ੍ਰਤਾਪ ਸਿੰਘ ਬਾਜਵਾ ਗਰੁੱਪ ਨੂੰ ਸਭ ਕੁਝ ਨੂੰ ਕਿਵੇਂ ਨਾਲ ਲੈ ਕੇ ਤੁਰਦੇ ਆ। ਅਸੀਂ ਇਸ ਗੱਲ ਦੀ ਕਾਮਨਾ ਕਰਦੇ ਵੀ ਸਾਰੇ ਤੁਰ ਪੈਣ, ਪਰ ਪ੍ਰਗਟ ਸਿੰਘ ਦੇ ਨਾਲ ਮੇਰੀ ਫੋਨ ਤੇ ਗੱਲਬਾਤ ਹੋਈ ਸੀ, ਉਹਨਾਂ ਨੇ ਮੇਰੇ ਖਿਆਲ ਪਰਸੋਂ ਆ ਜਾਣਾ ਜਲੰਧਰ ਦੇ ਵੱਲ। ਉਹਨਾਂ ਨੇ ਦੋ ਟੁੱਕ ਕੇ ਗੱਲ ਕਹੀ, ਉਹ ਕਹਿੰਦੇ ਜੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਤੁਰਾਂਗੇ, ਕਾਂਗਰਸ ਦੇ ਵਿੱਚ ਏਕਤਾ ਹੋਊਗੀ, ਕਾਂਗਰਸ ਦੇ ਵਿੱਚ ਏਕਤਾ ਹੈ ਵੀ। ਉਹ ਕਹਿੰਦੇ ਮਾੜੀਆਂ ਮੋਟੀਆਂ ਗੱਲਾਂ ਤਾਂ ਚਲੋ ਚੱਲਦੀਆਂ ਰਹਿੰਦੀਆਂ, ਪਰ ਕਾਂਗਰਸ ਬਹੁਤ ਵੱਡੇ ਪੱਧਰ ਤੇ ਪ੍ਰਦਰਸ਼ਨ ਕਰੂਗੀ। ਸੋ ਕਹਿੰਦੇ ਵੀ ਕਾਂਗਰਸ ਕੀ ਜਲਵਾ ਪੇਸ਼ ਕਰਦੀ ਆ, ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਸਭ ਦਾ ਧਿਆਨ ਇਸ ਵੇਲੇ ਇਸ ਗੱਲ ਦੇ ਵੱਲ ਟਿਕਿਆ ਵੀ ਕਾਂਗਰਸ ਕਿਹੋ ਜਿਹਾ ਪ੍ਰਦਰਸ਼ਨ ਕਰੂਗੀ ਤੇ ਰਾਜਾ ਵੜਿੰਗ ਤੇ ਚੰਨੀ ਗਰੁੱਪ ਕਿੰਨੀ ਕੁ ਮਦਦ ਕਰਨਗੇ, ਪ੍ਰਗਟ ਸਿੰਘ ਹੋਰਾਂ ਦੇ ਨਾਲ ਜਿਹੜੀ ਤੌਰ ਦੇ ਉੱਤੇ ਕਿੰਨਾ ਕੁ ਤੁਰਨਗੇ ਜੀ।
9: ਪਰ ਮੈਨੂੰ ਲੱਗਦਾ ਨੀ ਟਹਿਣਾ ਸਾਹਿਬ ਵੀ ਤੁਹਾਡੀ ਕਾਮਨਾ ਜਿਹੜੀ ਹੈਗੀ ਆ ਕੋਈ ਰੰਗ ਲਿਆਊਗੀ। ਕਾਮਨਾ ਤੁਸੀਂ ਜ਼ਰੂਰ ਕਰਦੇ ਹੋ ਕਿ ਉਹ ਏਦਾਂ ਹੋਵੇ, ਪਰ ਕੀ ਮੇਰੀ ਕੁਝ ਇੱਕ ਵਰਕਰਸ ਨਾਲ, ਕੁਝ ਇੱਕ ਕਾਂਗਰਸੀ ਵੀਰ ਵੀ ਉਹਨਾਂ ਨਾਲ ਗੱਲਬਾਤ ਹੋਈ ਕਿ ਕੀ ਸਮਝ ਲਓ ਤੁਸੀਂ, ਇੱਕ ਚੀਜ਼ ਜ਼ਰੂਰ ਸੀ, ਕਿਤੇ ਨਾ ਕਿਤੇ ਲੱਗਦਾ ਸੀ ਕਿ ਗੱਲਬਾਤ ਤੋਂ ਸਮਝ ਆਉਂਦੀ ਹੈ ਕਿ ਰਾਜਾ ਵੜਿੰਗ ਉਹਨਾਂ ਨੂੰ ਇਸ ਮੋੜ ਤੇ ਲਿਆ ਕੇ ਇੱਕਦਮ ਸਾਈਡ ਤੇ ਕਰਕੇ ਉਸ ਤੋਂ ਬਾਅਦ ਪ੍ਰਗਟ ਸਿੰਘ ਹੋਣੀ ਜਿਹਦੀਆਂ ਹਜੇ ਕਿਆਸਾਂ ਆਈਆਂ ਬਹੁਤੀਆਂ ਲੋਕਾਂ ਨੂੰ ਨਹੀਂ ਸੀ ਕਿ ਇਹਨਾਂ ਨੂੰ ਵਾਂਗਡੋਰ ਆ ਜਿਹੜੀ ਸੰਭਾਲ ਦਿੱਤੀ ਜਾਊਗੀ। ਸੋ ਉਹਨਾਂ ਦੇ ਹੱਥ 'ਚ ਵਾਂਗਡੋਰ ਦੇ ਕੇ ਪ੍ਰਗਟ ਸਿੰਘ ਹੋਣੀ ਹੁਣ ਕੀ, ਕਿਉਂਕਿ ਚੋਣਾਂ ਨੇੜੇ ਆ ਗਈਆਂ, ਹੁਣ ਜਿਹੜਾ ਰਾਜਾ ਵੜਿੰਗ ਵਾਲਾ ਧੜਾ ਹੋਊਗਾ ਉਹ ਕਿਤੇ ਨਾ ਕਿਤੇ ਅੰਦਰੋਂ ਗੱਤੀਆਂ ਜ਼ਰੂਰ ਚਾਹੂਗਾ ਵੀ ਅੱਛਾ ਮੈਨੂੰ ਲਾਇਆ ਸੀ ਹੁਣ ਲੈ ਲਿਆ ਸਵਾਦ, ਆਹ ਨਵਾਂ ਪ੍ਰਧਾਨ ਲਾ ਲਿਆ ਸੀ ਹੁਣ ਕਰ ਲਓ ਫਿਰ। ਉਧਰ ਚੰਨੀ ਗਰੁੱਪ ਦੀ ਤੁਸੀਂ ਜਿਵੇਂ ਗੱਲਬਾਤ ਕੀਤੀ ਆ, ਆਪਸ ਦੇ ਵਿੱਚ ਧੜੇਬੰਦੀ ਬਹੁਤ ਹੈ, ਉਹਨੂੰ ਕਿਵੇਂ ਹੈਂਡਲ ਕਰਨਗੇ? ਕਿਉਂਕਿ ਜਿਹੜਾ ਪ੍ਰਧਾਨ ਬਣਦਾ ਉਹ ਹਰੇਕ ਬੰਦਾ ਕਹੇਗਾ ਜ਼ਰੂਰ ਕਿ ਮੈਂ ਕਰ ਲੈਣਾ। ਲੱਗਦਾ ਤੁਹਾਨੂੰ ਕਿ ਇਸ ਪੱਧਰ ਤੇ ਲਿਜਾ ਕੇ ਇਸ ਇਹ ਜੇ ਕਰਨਾ ਸੀ ਤਾਂ ਥੋੜਾ ਜਿਹਾ ਪਹਿਲਾਂ ਹੋ ਜਾਂਦਾ ਤਾਂ ਜ਼ਿਆਦਾ ਬਿਹਤਰ ਸੀ, ਤਾਂ ਕਿ ਰੁੱਸਿਆਂ ਨੂੰ ਮਨਾਉਣਾ ਸੌਖਾ ਹੋ ਜਾਂਦਾ?
8: ਹਾਂ ਬਿਲਕੁਲ ਜੀ, ਗੱਲ ਤੁਹਾਡੀ ਸਹੀ ਆ ਵੀ ਜੇ ਪਹਿਲਾਂ ਹੋ ਜਾਂਦਾ ਤਾਂ ਗੱਲ ਹੋਰ ਹੁੰਦੀ ਸੀ, ਪਰ ਗੱਲ ਵੀ ਹੁਣ 4.5 ਮਹੀਨੇ ਦਾ ਸਮਾਂ ਬਾਕੀ ਹੈ ਜੀ, ਜਿਹੜਾ 4.5 ਮਹੀਨੇ ਦਾ ਸਮਾਂ ਬਾਕੀ ਆ ਇਹਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸਭ ਕੁਝ ਹੈਂਡਲ ਕੀਤਾ ਜਾਂਦਾ ਇਹ ਹੁਣ ਵਕਤ ਨੇ ਤਿਆਰ ਕਰਨਾ। ਪਰ ਇੰਨੀ ਗੱਲ ਤਾਂ ਜ਼ਰੂਰ ਹੈਗੀ ਜੀ ਕਿ ਕੋਈ ਨਾ ਕੋਈ ਤਜਰਬਾ ਤਾਂ ਕਰਨਾ ਪੈਣਾ ਸੀ, ਚਾਹੁੰਦਿਆਂ ਜਾਂ ਨਾ ਚਾਹੁੰਦਿਆਂ ਉਹਨਾਂ ਨੇ ਤਜਰਬਾ ਕੀਤਾ ਜੀ। ਦੇਖੋ ਜੇ ਵੜਿੰਗ ਗਰੁੱਪ ਨੂੰ ਦਿੰਦੇ ਤੇ ਫਿਰ ਭਾਈ ਚੰਨੀ ਗਰੁੱਪ ਜਿਹੜਾ ਉਹ ਤਾਂ ਨਾਰਾਜ਼ ਸੀਗਾ ਜੀ, ਤੇ ਜੇ ਚੰਨੀ ਉਹਨਾਂ ਦੇ ਗਰੁੱਪ 'ਚ ਜਾਂਦੀ ਪ੍ਰਧਾਨ ਜੀ ਫਿਰ ਵੜਿੰਗ ਗਰੁੱਪ ਟੁੱਟ ਜਾਣਾ ਸੀਗਾ, ਉਹਨੇ ਵਿਚਕਾਰਲਾ ਰਾਹ ਲੱਭਣ ਦੀ ਕੋਸ਼ਿਸ਼ ਕੀਤੀ ਆ। ਬਾਕੀ ਦੇਖੋ ਵੀ ਭਾਈ ਇਹ ਹੁਣ ਕੀ ਵਿੱਚੋਂ ਨਿਕਲਦਾ ਹੈਗਾ, ਬਾਕੀ ਆਪਾਂ ਨੈਗੇਟਿਵ ਵੀ ਨਹੀਂ ਸੋਚ ਸਕਦੇ, ਪੋਜੀਟਿਵ ਵੀ ਨਹੀਂ ਸੋਚ ਸਕਦੇ। ਇਹ ਸਮੇਂ ਨੇ ਬਿਆਨ ਕਰਨਾ ਵੀ ਭਾਈ ਕਾਂਗਰਸ ਕਿੱਥੇ ਜੇ ਖੜੀ ਹੈ ਤੇ ਕਾਂਗਰਸ ਨੂੰ ਹੁਲਾਰਾ ਕਿੱਥੇ ਜੇ ਮਿਲਦਾ ਜੀ।
9: ਇੱਕ ਭਗਵੰਤ ਮਾਨ ਉਹਨਾਂ ਦੀ ਵੀਡੀਓ ਵੀ ਬੜੀ ਵਾਇਰਲ ਹੋ ਰਹੀ ਆ, ਇੱਕ ਬੇਬੇ ਆਉਂਦੀ ਆ ਭੱਜੀ ਆ ਗਿਆ ਮੇਰਾ ਪੁੱਤ, ਉਹ ਵੀਡੀਓ ਬੇਬੇ, ਉਹ ਬੇਬੇ ਦੂਸਰੇ ਪਾਸੇ ਜਿਹੜੇ ਪੱਤਰਕਾਰ ਭਾਈਚਾਰਾ ਕਈਆਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਇਹ ਬੇਬੇ ਐਜ਼ ਏ ਐਕਟਰ ਵੀ ਕਮਾਲ ਕਰ ਰਹੀ ਹੈ, ਇਹਦੀ ਫੈਨ ਫੋਲੋਇੰਗ ਬਹੁਤ ਆ, ਇਹਦੇ ਇੰਸਟਾ ਤੇ 2.5-3 ਲੱਖ ਫੋਲੋਅਰ ਵੀ ਹੈਗੇ ਆ, ਤੇ ਇਹ ਆਮ ਬੇਬੇ ਨੀ ਹੈ, ਇਹ ਬੇਬੇ ਜਿਹੜੀ ਉਹ ਭਗਵੰਤ ਮਾਨ ਉਹਨਾਂ ਨੂੰ ਮਿਲਣ ਵੀ ਗਈ ਆ, ਉਹਨਾਂ ਨੂੰ ਬੁਲਾਇਆ ਵੀ ਗਿਆ, ਸੋ ਕੀ ਇਹ ਵੀ ਪਬਲਿਸਿਟੀ ਸਟੰਟ ਹੋ ਸਕਦਾ ਇੱਧਰ ਦੇ ਵੀ?
10: ਦੇਖੋ ਬਾਈ ਜੀ, ਮੈਂ ਇਸ ਗੱਲ ਦੇ ਨਾਲ ਨਾ ਸਹਿਮਤ ਨਹੀਂ ਹੈਗਾ, ਬੇਬੇ ਕਿਹੜਾ ਕੋਈ ਲੁੱਟਾ ਖੋਹਾਂ ਕਰਦੀ ਆ ਬਾਈ ਜੀ, ਬੇਬੇ ਇੱਕ ਸਧਾਰਨ ਮਾਤਾ ਹੈਗੀ ਆ, ਜਿਵੇਂ ਕਿ ਆਪਾਂ ਆਪਣੀਆਂ ਮਾਵਾਂ ਹੁੰਦੀਆਂ ਦਾਦੀਆਂ ਨਾਨੀਆਂ ਜਿਵੇਂ ਰਹੀਆਂ, ਉਹ ਹੁਣ ਜੀ ਆਪਾਂ ਇਹ ਗੱਲ ਕਹੀਏ ਵੀ ਭਾਈ ਬੇਬੇ ਨੇ ਐਕਟਿੰਗ ਬਹੁਤ ਕੀਤੀ ਆ, ਬੇਬੇ ਨੇ ਕੀਤੀ ਆ, ਬੇਬੇ ਨੂੰ 1,000 ਰੁਪਇਆ ਮਹੀਨਾ ਹੁਣ ਮਿਲਣ ਲੱਗਾ, ਤੇ ਬੇਬੇ ਨੂੰ ਜੇ ਮੰਨ ਲਓ ਕੋਈ ਐਕਟਿੰਗ ਆਉਂਦੀ ਹੁੰਦੀ ਤਾਂ ਉਹਦੇ ਪੰਜਾਬੀ ਫਿਲਮਾਂ ਚ ਆ ਜਾਣਾ ਸੀ, ਹਿੰਦੀ ਫਿਲਮਾਂ ਚ ਆ ਜਾਣਾ ਸੀਗਾ। ਇਹ ਲੋਕ ਆ ਜਿਹੜੇ ਗੱਲ ਕਹਿੰਦੇ ਕਿ ਬੇਬੇ ਨੇ ਐਕਟਿੰਗ ਬੜੀ ਜ਼ਬਰਦਸਤ ਕੀਤੀ ਆ, ਚਲੋ ਜੇ ਉਹਨੇ ਐਕਟਿੰਗ ਕੀਤੀ ਵੀ ਹੋਵੇ, ਪਰ ਮੈਨੂੰ ਲੱਗਦਾ ਵੀ ਬੇਬੇ ਨੇ ਗੁਨਾਹ ਨਹੀਂ ਕੀਤਾ ਹੈਗਾ। ਇੱਥੇ ਅੱਜ ਕੱਲ੍ਹ ਤਾਂ ਐਕਟਿੰਗ ਕਰਨ ਵਾਲੇ ਤਾਂ ਮੁੱਖ ਮੰਤਰੀ ਵੀ ਬਣਦੇ ਆ, ਇੱਥੇ ਐਕਟਿੰਗ ਕਰਨ ਵਾਲੇ ਕੇਂਦਰੀ ਮੰਤਰੀ ਵੀ ਬਣਦੇ ਆ, ਪਰ ਗੱਲ ਜੇ ਬੇਬੇ ਨੇ ਮਾੜੀਆਂ ਮੋਟੀਆਂ ਗੱਲਾਂ ਕਰ ਲਈਆਂ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ, ਪਰ ਇਹ ਆ ਵੀ ਉਹਦਾ ਚਾਅ ਜਿਹੜਾ ਬੇਬੇ ਦਾ ਚੱਕਿਆ ਨਹੀਂ ਜਾਂਦਾ। ਬੇਬੇ ਬਹੁਤ ਖੁਸ਼ ਹੈ ਕਿ ਭਾਈ ਮੈਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਨੇ ਮਿਲਣ ਦਾ ਸਮਾਂ ਦਿੱਤਾ, ਕਿ ਮੈਂ ਵੋਟ ਪਾਉਣੀ ਆਪ ਨੂੰ ਪਾਓ ਨਹੀਂ ਪਾਉਣੀ ਨਾ ਪਾਓ ਆਪਣੇ ਇਸ ਗੱਲ ਦੇ ਨਾਲ ਕੋਈ ਤਲਕ ਨਹੀਂ ਗਾ, ਪਰ ਮੇਰਾ ਖਿਆਲ ਕਿ ਬੇਬੇ ਸੱਚੀ ਸੱਚੀ ਜੀ ਔਰਤ ਹੈ ਜੀ।
9: ਆਹ ਤੁਸੀਂ ਗੱਲ ਬੜੀ ਵਧੀਆ ਕੀਤੀ ਹੈ ਕਿ ਐਕਟਿੰਗ ਕਰਨ ਵਾਲੇ ਮੁੱਖ ਮੰਤਰੀ ਵੀ ਬਣਦੇ ਆ, ਬਿਲਕੁਲ ਗੱਲ ਸਹੀ ਹੈ, ਤੇ ਵੱਡੀ ਗੱਲ ਹੈ ਤੇ ਬੇਬੇ ਦੀ ਖੁਸ਼ੀ ਉਹ ਚ ਜ਼ਰੂਰ ਝਲਕ ਰਹੀ ਹੈ। ਤੇ ਇੱਕ ਇਹ ਵੀ ਵੱਡੀ ਗੱਲ ਹੈ ਕਿ ਇੱਕ ਮੁੱਖ ਮੰਤਰੀ ਚਾਹੇ ਉਹ ਕਿਸੇ ਕਾਰਨ ਕਰਕੇ ਵੀ ਬੁਲਾਇਆ ਤਾਂ ਹੈ, ਆਮ ਲੋਕਾਂ ਦੇ ਨਾਲ ਗੱਲਬਾਤ ਦੇ ਵਿੱਚ ਤਾਂ ਹੈ, ਬਹੁਤੀ ਵਾਰ ਤਾਂ ਬਹੁਤੇ ਲੋਕ ਪਹੁੰਚ ਤੋਂ ਪਰੇ ਰਹਿ ਜਾਂਦੇ ਆ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਮੁਸਕਾਨ ਦਿਓਲ ਉਹਨਾਂ ਦੇ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਤੁਸੀਂ ਟਰਮ ਪਲਾਨ ਲੈਣਾ ਚਾਹੁੰਦੇ ਹੋ ਇੰਸ਼ੋਰੈਂਸ ਦੇ ਵਿੱਚ, ਤੁਸੀਂ ਪਰਮਾਨੈਂਟ ਪਲਾਨ ਲੈਣਾ ਚਾਹੁੰਦੇ ਹੋ, ਤੁਸੀਂ ਵਿਜ਼ਟਰ ਵੀਜ਼ੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਸੁਪਰ ਵੀਜ਼ੇ ਦੀ ਇੰਸ਼ੋਰੈਂਸ ਦੀ ਬੈਸਟ ਸਿਚੁਏਸ਼ਨ ਲੈਣੀ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਨੰਬਰ ਦਿੰਦੇ ਹਾਂ, ਮੁਸਕਾਨ ਦਿਓਲ 647-564-2733 647-564-2733 ਤੇ ਤੁਸੀਂ ਗੱਲਬਾਤ ਕਰ ਲੈਣੀ ਹੈ, 647-564-2733 ਤੇ ਗੱਲਬਾਤ ਕਰ ਸਕਦੇ ਹੋ। ਗੱਲ ਮੁੱਖ ਮੰਤਰੀ ਦੀ ਚੱਲੀ ਸੀ ਤੇ ਫਿਰ ਮੁੱਖ ਮੰਤਰੀ ਤੋਂ ਸ਼ੁਰੂ ਕਰਦੇ ਹਾਂ। ਕਹਿਣਾ ਸਾਹਿਬ, ਮੁੱਖ ਮੰਤਰੀ ਦਫ਼ਤਰ ਵਿੱਚ ਵੀ ਭ੍ਰਿਸ਼ਟਾਚਾਰ ਹੋ ਸਕਦਾ, ਇਹਦੀ ਕਹਿੰਦੇ ਜਾਂਚ ਹੈ ਜਿਹੜੀ ਉਹ ਕਰੂਗੀ CBI।
10: ਦੇਖੋ ਬਾਈ ਜੀ, ਹੋ ਤਾਂ ਹਰ ਥਾਂ ਤੇ ਸਕਦਾ ਜਿੱਥੇ ਵੀ ਬੰਦਾ ਚਾਹਵੇ, ਪਰ ਕਰਨਾ ਕਿਤੇ ਵੀ ਨੀ ਚਾਹੀਦਾ, ਗੱਲ ਇਹ ਵੀ ਹੈ। ਹੋਈ ਤਾਂ ਸਭ ਥਾਵਾਂ ਤੇ ਜਾਂਦਾ, ਕੋਈ ਥਾਂ ਐਸੀ ਨਹੀਂ ਹੈ ਜਿੱਥੇ ਨਾ ਹੋਇਆ ਹੋਵੇ ਅੱਜ ਤੱਕ। ਪਰ ਕਹਿੰਦੇ ਜੀ ਕਿ ਹੁਣ ਮਾਮਲਾ ਉੱਠਿਆ ਹੈਗਾ ਜੀ ਪੰਜਾਬ ਦੀ ਸਿਆਸਤ ਦੇ ਵਿੱਚ, ਇਹਦਾ ਮਤਲਬ ਇਹ ਜੀ ਕਿ ਇਹਦੇ ਵਿੱਚ ਕੋਈ ਨਾ ਕੋਈ ਕਾਰਨ ਤਾਂ ਹੋਣਾ ਲਾਜ਼ਮੀ ਆ। ਉਹਨੇ ਜਾਣਕਾਰੀ ਪ੍ਰਾਪਤ ਹੋਈ ਜੀ ਕਿ ਜਿਹੜੀ ਪੰਜਾਬ ਤੇ ਰਹਿਣਾ ਹਾਈਕੋਰਟ ਹੈ, ਉਹਨੇ CBI ਨੂੰ ਪੜਤਾਲ ਸੌਂਪ ਦਿੱਤੀ ਆ, ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਕਥਿਤ ਤੌਰ ਦੇ ਉੱਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਪੜਤਾਲ CBI ਨੂੰ ਸੌਂਪੀ ਗਈ ਆ। ਕਿਉਂਕਿ ਪਹਿਲਾਂ ED ਨੇ ਪੜਤਾਲ ਸ਼ੁਰੂ ਕੀਤੀ ਸੀ ਤੇ ED ਨੇ DGP ਨੂੰ ਚਿੱਠੀਆਂ ਲਿਖੀਆਂ 3 ਵਾਰ। ED ਨੇ ਹਾਈਕੋਰਟ ਦੇ ਵਿੱਚ ਇਹ ਗੱਲ ਕਹੀ ਆ ਕਿ ਸਾਨੂੰ ਪੁਲਿਸ ਨੇ ਕੋਈ ਸਹਿਯੋਗ ਨਹੀਂ ਦਿੱਤਾ, ਇਸ ਕਰਕੇ ਹਾਈਕੋਰਟ ਨੇ ਪੜਤਾਲ ਦਾ ਜ਼ਿੰਮਾ CBI ਨੂੰ ਸੌਂਪਤਾ। ਇਹ ਗੱਲ ਕਹੀ ਹੈ ਕਿ 2 ਮਹੀਨੇ ਦੇ ਵਿੱਚ ਸਾਨੂੰ ਪੜਤਾਲ ਮੁਕੰਮਲ ਕਰਕੇ ਦੱਸੋ। ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ CM ਦੇ ਦਫ਼ਤਰ ਦੇ ਵਿੱਚ ਕਥਿਤ ਤੌਰ ਦੇ ਉੱਤੇ ਵਿਚੋਲੀਏ ਦੇ ਰਾਹੀਂ ਪੋਸਟਿੰਗ ਕਰਵਾਉਣੀ, ਟ੍ਰਾਂਸਫਰ ਕਰਾਉਣੀ, ਉਹਦੇ ਵਿੱਚ ਅਸਲਾ ਲਾਇਸੈਂਸ ਬਣਵਾਉਣਾ ਤੇ ਕਈ ਹੋਰ ਗੱਲਾਂ ਸ਼ਾਮਲ ਆ, ਵੀ ਇੱਥੇ ਭ੍ਰਿਸ਼ਟਾਚਾਰ ਦੇ ਮਾਮਲੇ ਨਾਲ ਜੁੜੀਆਂ ਗੱਲਾਂ। ਸੋ ਪੰਜਾਬ ਦੀ ਸਿਆਸਤ ਦੇ ਵਿੱਚ ED ਤੇ CBI ਦੀ ਜਿਹੜੀ ਆ ਉਹ ਦਖਲ ਹੋ ਚੁੱਕਾ, ਉਹਦੀ ਪੈਰ ਪਥਰਾਵਾ ਹੋ ਚੁੱਕਿਆ, ਤੇ ਮੇਰਾ ਕਹਿਣਾ ਵੀ ਵੋਟਾਂ ਤੱਕ ਹੁਣ ਇਹ ਕੰਮ ਜਾਰੀ ਰਹਿਣਾ ਜੀ।
9: ਨਵੇਂ ਸ਼ਹਿਰ ਦੇ ਵਿੱਚ ਇੱਕ ਬੱਸ ਪਾਰਟੀ ਆ, 4 ਮੌਤਾਂ ਹੋਈਆਂ ਦੱਸੀਆਂ ਜਾ ਰਹੀਆਂ, ਕਿੱਥੋਂ ਦੀ ਇਹ ਕੀ ਗੱਲਬਾਤ ਹੋਈ ਆ, ਭਾਣਾ ਕਿੱਥੇ ਵਾਪਰਿਆ ਹੈ, ਕੀ ਗੱਲਬਾਤ?
10: ਬਾਈ ਜੀ, ਬੰਗੇ ਦੇ ਕੋਲੇ ਪਿੰਡ ਆ ਮਜਾਰੀ, ਉੱਥੇ ਪਤਾ ਲੱਗਾ ਜੀ ਕਿ ਫਲਾਈਓਵਰ ਤੋਂ ਬੱਸ ਥੱਲੇ ਡਿੱਗ ਪਈ ਹੈ, ਸਵੇਰ ਦਾ 5:30 ਦਾ ਵੇਲਾ, ਤੇ ਡਰਾਈਵਰ ਦੀ ਅੱਖ ਲੱਗ ਗਈ ਕਿਤੇ, 48 ਸਵਾਰੀਆਂ ਦੇ ਵਿੱਚ ਸੀਗੀਆਂ, ਤੇ ਬੱਸ ਫਲਾਈਓਵਰ ਦੀ ਰੇਲਿੰਗ ਨੂੰ ਤੋੜ ਕੇ ਤੇ ਥੱਲੇ ਸਰਬਤ ਰੋਡ ਦੇ ਉੱਤੇ ਆ ਡਿੱਗੀ ਆ। ਬੱਸ ਦੇ ਕਿਨੇ ਜੀ ਪਰਖੱਚੇ ਉੱਡ ਗਏ ਆ, ਤੇ 4 ਸਵਾਰੀਆਂ ਦੀ ਮੌਤ ਹੋਈ ਆ ਤੇ ਕਈ ਜ਼ਖਮੀ ਜਿਹੜੀਆਂ ਹਸਪਤਾਲ 'ਚ ਭਰਤੀ ਆ।
9: ਲਵਲੀ ਯੂਨੀਵਰਸਿਟੀ ਦੀ ਕੋਈ ਅਪਡੇਟ ਆਈ ਹੋਵੇ, ਤੇ ਇੱਕ ਨੌਜਵਾਨ ਜਹਾਜ਼ ਤੇ ਖੜਾ ਫੋਟੋ ਪਾਈ ਸੀ, ਉਹ ਤੁਸੀਂ ਵੀ ਉਹਦੇ ਬਾਬਤ ਜ਼ਿਕਰ ਕੀਤਾ ਸੀ ਕਿ ਭਾਈ ਐਵੇਂ ਨਹੀਂ ਕਿਸੇ ਦੇ ਪਿੱਛੇ ਲੱਗ ਜਾਈਦਾ, ਬੱਲੇ ਬੱਲੇ ਕਰਾ ਕੇ ਲੋਕ ਚਾੜ ਦਿੰਦੇ ਆ, ਫੂਕ ਛਕਾ ਦਿੰਦੇ ਆ, ਪੰਪ ਲਾ ਦਿੰਦੇ ਆ ਤੇ ਬਸ ਉਹ ਤੋਂ ਬਾਅਦ ਖੜਦਾ ਕੋਈ ਨੀ ਹੈ, ਭੁਗਤਣਾ ਕੱਲਿਆਂ ਨੂੰ ਪੈਂਦਾ। ਥੋੜਾ ਜਿਹਾ ਦੱਸੋ ਤਾਂ
10: ਬਲਕਿ ਲਵਲੀ ਯੂਨੀਵਰਸਿਟੀ ਦੇ ਵਿੱਚ ਹੁਣ ਤੱਕ ਨਾ ਦੰਗੇ ਸਾੜ ਫੂਕ ਦੇ ਮਾਮਲੇ ਚ ਮੇਰਾ ਖਿਆਲ ਆ ਵੀ 12 ਜਾਣੇ ਹੋ ਗਏ ਟੋਟਲ ਜਿਹੜੇ ਕਿ ਗ੍ਰਿਫਤਾਰ ਕੀਤੇ ਜਾ ਚੁੱਕੇ ਆ। ਉਹਦੇ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਆ ਤੇ ਉਹਦੇ ਵਿੱਚ ਬਾਹਰੋਂ ਵੀ ਆ। ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਹ ਮਾਮਲਾ ਬਹੁਤ ਵੱਡਾ ਵੀ ਆਪਾਂ ਗਏ ਪੜ੍ਹਨਾ ਤੇ ਉੱਥੇ ਅੱਗਾਂ ਲੱਗ ਗਏ, ਆਪਾਂ ਗਏ ਪੜ੍ਹਨਾ ਉੱਥੇ ਭੰਨ ਤੋੜ ਕਰ ਗਏ ਜਾਂ ਲੁੱਟ ਖੋਹ ਕਰ ਗਏ। ਸਬੂਤ ਆਪਣੇ ਕੋਲੇ ਕੋਈ ਨਹੀਂ ਹਾਲੇ ਤੱਕ ਕਿ ਕਿਸੇ ਵਿਦਿਆਰਥੀ ਨਾਲ ਕੁੱਝ ਗਲਤ ਹੋਇਆ ਤੇ ਜੋ ਛੋਰ ਮੱਤ ਦੇ ਵਿੱਚ ਆ ਕੇ ਤੇ ਮੂਰਖਤਾ ਕੀਤੀ ਆ ਤੇ ਉਹਦਾ ਨੁਕਸਾਨ ਤਾਂ ਫਿਰ ਝੱਲਣਾ ਹੀ ਪੈਣਾ। ਪਰ ਇਹ ਤੱਕ ਸਬਕ ਵੀ ਲੈਣਾ ਬਣਦਾ ਜੀ ਕਿ ਜੇਕਰ ਤੁਹਾਡੇ ਕੋਲੇ ਕੋਈ ਮੈਸੇਜ ਤੁਰਦਾ ਫਿਰਦਾ ਆ ਜੇ ਤੇ ਜ਼ਰੂਰੀ ਨਹੀਂ ਵੀ ਆਪਾਂ ਉਹਨੂੰ ਸਤਵਚ ਨਹੀਂ ਕਹਿਣਾ, ਹੋ ਸਕਦਾ ਝੂਠਾ ਵੀ ਹੋਵੇ ਜੀ।
9: ਸੋ ਟਣਾ ਸਾਹਿਬ ਬਹੁਤ ਬਹੁਤ ਧੰਨਵਾਦ। ਮੌਸਮ ਕਿਵੇਂ ਹੈ ਜੀ?
10: ਮੌਸਮ ਪੰਜਾਬ ਦਾ ਠੀਕ ਹੈ ਜੀ। ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਸਥਿਰ ਰਹਿਣਾ ਤੇ ਰਾਤ ਦੇ ਵੇਲੇ ਮੌਸਮ ਠੀਕ ਹੈ ਤੇ ਦਿਨ ਦੇ ਵੇਲੇ ਥੋੜੀ ਧੁੱਪ ਹੈਗੀ ਹੈ ਜੀ।
9: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ,
10: ਬਹੁਤ ਮਿਹਰਬਾਨੀ
9: ਮਿਹਰਬਾਨੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਇਹ ਸਨ ਸਵਰਨ ਸਿੰਘ ਟਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਤੇ ਪ੍ਰੋਗਰਾਮ ਦਾ ਇਹ ਹਿੱਸਾ, ਇਹ ਖਬਰਾਂ ਨੇ ਜਿਹੜੀਆਂ ਉਹ ਸਪੌਂਸਰ ਕੀਤੀਆਂ ਗਈਆਂ ਨੇ ਮੁਸਕਾਨ ਜੌਲਣਾ ਵੱਲੋਂ। ਇੰਸ਼ੋਰੈਂਸ ਬਾਬਤ ਤੁਹਾਡਾ ਕੋਈ ਵੀ ਕੁਐਸਚਨ ਹੋਵੇ, ਇੱਥੋਂ ਦੇ ਪੜ੍ਹੇ ਲਿਖੇ ਆ, ਹਿੰਦੀ ਪੰਜਾਬੀ ਇੰਗਲਿਸ਼ ਉਰਦੂ ਸਾਰੀਆਂ ਭਾਸ਼ਾਵਾਂ ਬੋਲ ਲੈਂਦੇ ਆ, ਸੋ ਤੁਹਾਡੀ ਇੰਸ਼ੋਰੈਂਸ ਕਰਨ ਤੋਂ ਲੈ ਕੇ ਕਲੇਮ ਮਿਲਣ ਤੱਕ ਤੁਹਾਡਾ ਸਾਥ ਆ ਜਿਹੜਾ ਉਹ ਨਿਭਾਉਣਗੇ। ਟੈਨਸ਼ਨ ਲੈਣ ਦੀ ਤੁਹਾਨੂੰ ਜ਼ਰੂਰਤ ਕੋਈ ਨਹੀਂ ਹੈ। ਸੋ ਤੁਸੀਂ ਜ਼ਰੂਰ ਆਪਣੀ ਜਾਂ ਆਪਣੇ ਬੱਚਿਆਂ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਤੁਹਾਡੀ ਸਹੂਲਤ ਦੇ ਮੁਤਾਬਕ, ਤੁਹਾਡੇ ਬਜਟ ਦੇ ਮੁਤਾਬਕ ਕਸਟਮਾਈਜ਼ ਤੁਹਾਨੂੰ ਪਲਾਨ ਕਰਕੇ ਦੇਣਗੇ। ਨੰਬਰ ਤੁਸੀਂ ਨੋਟ ਕਰਕੇ ਰੱਖੋ, 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਹੈ। 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਹੀ ਤੁਹਾਨੂੰ ਦੱਸਦੇ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਇਹ ਖਾਸ ਤੌਰ ਤੇ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਵੱਲੋਂ ਵੀ ਸਪੌਂਸਰ ਕੀਤਾ ਜਾ ਰਿਹਾ। ਗ੍ਰੈਂਡ ਫਰਨੀਚਰ ਤੇ ਬਾਈ ਜੀ ਇਹ ਸਭ ਤੇ ਲਾਈਵ ਲੋਕੇਸ਼ਨ ਹੋਊਗਾ, ਜ਼ਰੂਰ ਤੁਸੀਂ ਇੱਕ ਗੇੜਾ ਮਾਰ ਕੇ ਆਉਣਾ ਗ੍ਰੈਂਡ ਫਰਨੀਚਰ ਤੇ। ਅਮ੍ਰਿਤ ਜੀ ਸਭ ਨਾਲ ਹਾਜ਼ਰ, ਇਹਨਾਂ ਖਬਰਾਂ ਨੂੰ ਸਪੌਂਸਰ ਅਮ੍ਰਿਤ ਵੱਲੋਂ ਵੀ ਕੀਤਾ ਗਿਆ ਸੀ। ਅਮ੍ਰਿਤ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਵੈਲਕਮ।
11: ਸਤਿ ਸ੍ਰੀ ਅਕਾਲ ਬਾਜੀ, ਸਤਿ ਸ੍ਰੀ ਅਕਾਲ,
9: ਕੀ ਹਾਲ ਚਾਲ ਹੈ? ਠੀਕ ਠਾਕ ਹੋ?
11: ਬਹੁਤ ਵਧੀਆ ਬਾਜੀ, ਫਸਟ ਕਲਾਸ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਜੀ।
9: ਸਤਿ ਸ੍ਰੀ ਅਕਾਲ, ਮੈਂ ਦੱਸਦਾ ਕਿ ਜੇਕਰ ਤੁਸੀਂ ਮੌਰਗੇਜ ਕਰਵਾਉਣੀ ਚਾਹੁੰਦੇ ਹੋ, ਜੇਕਰ ਤੁਹਾਨੂੰ ਲੱਗਦਾ ਕਿ ਭਾਈ ਤੁਸੀਂ ਵੱਧ ਇੰਟਰਸਟ ਰੇਟ ਤੇ ਮੌਰਗੇਜ ਚੱਕੀ ਫਿਰਦੇ ਹੋ, ਤੁਹਾਡਾ ਇੰਟਰਸਟ ਰੇਟ ਬਹੁਤ ਮਹਿੰਗਾ ਵਾ, ਘੱਟ ਹੋ ਸਕਦਾ ਹੁੰਦਾ, ਘੱਟ ਕਰਵਾਉਣ ਵਾਲੇ ਚਾਹੀਦੇ ਹੁੰਦੇ ਆ। ਗੱਲ ਕੀ ਹੈ? ਜੁਗਤੀ ਹੈ ਦੁਨੀਆ ਜੁਟਾਣੇ ਵਾਲਾ ਚਾਹੀਏ, ਗੱਲ ਇਹ ਹੁੰਦੀ ਆ ਕੰਮ ਕਰਨ ਵਾਲਾ ਚਾਹੀਦਾ ਹੁੰਦਾ, ਕੰਮ ਸਾਰੇ ਹੁੰਦੇ ਆ। ਸੋ ਅਮ੍ਰਿਤ ਹੋਣੀ ਉਹਨਾਂ ਦੇ ਵਿੱਚੋਂ ਇੱਕ ਨੇ। ਇਹ ਕਹਿੰਦੇ ਬਾਈ ਜੀ ਕੋਈ ਗੱਲ ਨੀ, ਤੁਹਾਨੂੰ ਟੈਨਸ਼ਨ ਨਾ ਲਓ, ਤੁਸੀਂ ਚਿੰਤਾ ਨਾ ਕਰੋ, ਬਸ ਐਕਸ਼ਨ ਲੈਣਾ। ਐਕਸ਼ਨ ਕੀ ਲੈਣਾ? ਇੱਕ ਕਾਲ ਆ ਜਿਹੜੀ ਉਹ ਤੁਹਾਨੂੰ ਤੁਸੀਂ ਇਹਨਾਂ ਨੂੰ ਕਰ ਲੈਣੀ ਹੈ। ਜੋ ਰੇਟ ਤੁਸੀਂ ਪਹਿਲਾਂ ਪੇ ਕਰ ਰਹੇ ਸੀ ਉਹਦੇ ਤੋਂ ਘੱਟ ਰੇਟ ਤੇ ਕਿਵੇਂ ਮੌਰਗੇ ਲਓਗੇ, ਉਹਦੀ ਗੱਲਬਾਤ ਆਪਾਂ ਮਤਲਬ ਉਹਨਾਂ ਨਾਲ ਕਰਦੇ ਹਾਂ। ਅਮ੍ਰਿਤ, ਬਹੁਤ ਵਾਰ ਇਹ ਹੁੰਦਾ ਕਿ ਬੰਦਾ ਕੈਲਕੂਲੇਸ਼ਨਾਂ ਕਰਦਾ ਹੀ ਨੀ ਹੈ, ਉਹ ਬਾਅਦ ਜਾ ਕੇ ਦੇਖਦਾ ਕਿ ਯਾਰ ਐਂਡ ਆਫ ਦੀ ਯਾਰ ਮੈਂ ਇੰਨਾ ਇੰਟਰਸਟ ਰੇਟ ਪੇ ਕਰਤਾ, ਇੰਨਾ ਮੇਰਾ ਪ੍ਰਿੰਸੀਪਲ ਤਾਂ ਉਤਰੇ ਨੀ। ਬਹੁਤੀ ਵਾਰੀ ਤਾਂ ਮਾਈਨਸ ਦੇ ਵਿੱਚ ਜਾਂਦਾ ਕਿ ਕਈ ਵਾਰ ਬਾਅਦ ਚ ਪਤਾ ਲੱਗਦਾ ਸਾਲ ਬਾਅਦ ਦੋ ਸਾਲ ਬਾਅਦ ਵੀ ਭਾਈ ਪ੍ਰਿੰਸੀਪਲ ਤਾਂ ਕੀ ਉਤਰਨਾ ਸੀ, 20,000 ਤੈਨੂੰ 30,000 ਦੇਣਾ ਪੈਣਾ, ਹੋਰ ਜੇ ਰਿਨਿਊਅਲ ਤੇ ਆ ਕੇ ਤੇਰਾ 50,000 ਬਣ ਗਿਆ ਜਿਹੜਾ ਤੈਨੂੰ ਹੋਰ ਦੇਣਾ ਪੈਣਾ, ਪ੍ਰਿੰਸੀਪਲ ਤੇਰਾ ਕੁਛ ਨੀ ਉਤਰਿਆ। ਸੋ ਦੱਸੋ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ?
11: ਭਾਜੀ ਇਹ ਨਾ ਸਭ ਤੋਂ ਪਹਿਲਾਂ ਕਾਰਨ ਦੱਸਿਆ ਨਾ ਕੀ ਹੁੰਦਾ ਕਿ ਜਦੋਂ ਆਪਾਂ ਕੋਈ ਵੀ ਕੰਮ ਕਰਵਾਉਂਦੇ ਹਾਂ ਜਾਂ ਮੌਰਗੇਜ ਦਾ ਕਰਵਾ ਰਹੇ ਹਾਂ, ਆਪਾਂ ਬੰਦੇ ਨੂੰ ਪਰਸਨਲੀ ਨਹੀਂ ਮਿਲਦੇ। ਆਪਾਂ ਕੀ ਕਰਦੇ ਹਾਂ, ਜਾਂ ਤਾਂ ਤੁਸੀਂ ਦੇਖਿਆ ਹੋਣਾ ਖੰਭਿਆਂ ਉੱਤੇ ਨੰਬਰ ਲਿਖੇ ਨੇ, ਜਾਂ ਆਪਾਂ ਟਿਮ ਹੋਟਲਾਂ ਵਿੱਚ ਜਾ ਕੇ ਆਪਾਂ ਮਿਲਦੇ ਹਾਂ ਬੰਦਿਆਂ ਨੂੰ, ਉੱਥੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕੀ ਗੱਲ ਕਰਨੀ ਕੀ ਨਹੀਂ ਗੱਲ ਕਰਨੀ। ਉੱਥੇ ਤਾਂ ਸਿਰਫ ਪੇਪਰ ਤੁਸੀਂ ਸਾਈਨ ਕਰਨ ਆਉਂਦੇ ਹੋ, ਸਾਈਨ ਕਰਕੇ ਤੁਸੀਂ ਚੱਲ ਜਾਂਦੇ ਹੋ, ਤਾਂ ਬਾਅਦ ਚੋਂ ਪਤਾ ਲੱਗਦਾ ਸਾਲ ਦੋ ਸਾਲ ਬਾਅਦ ਕੀ ਇੰਟਰਸਟ ਤੁਹਾਨੂੰ ਪੈ ਰਿਹਾ, ਕੀ ਨਿਕਲਿਆ ਕੀ ਨਹੀਂ ਨਿਕਲਿਆ, ਹਨਾ। ਤਾਂ ਕਰਕੇ ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਸਾਰਿਆਂ ਨੂੰ ਇਹ ਹੈ ਕਿ ਜੇ ਤੁਸੀਂ ਕੋਈ ਵੀ ਕੰਮ ਕਰਵਾਉਣਾ ਨਾ, ਉਹ ਤੁਸੀਂ ਆਪਣੇ ਆਫਿਸ ਤੇ ਜਾਓ, ਉੱਥੇ ਜਾ ਕੇ ਬੈਠੋ, ਗੱਲਬਾਤ ਕਰੋ, ਇੱਕ ਇੱਕ ਚੀਜ਼ ਤੁਸੀਂ ਉਹਨਾਂ ਨੂੰ ਪੁੱਛੋ, ਸਾਰੇ ਕਾਲਮ ਬਣੇ ਹੋਏ ਨੇ, ਠੀਕ ਹੈ? ਕਿਉਂਕਿ ਇਹ ਚੀਜ਼ ਦੇ ਵਿੱਚ ਰਸ਼ ਕਰਕੇ ਕੋਈ ਫਾਇਦਾ ਨਹੀਂ, ਜੇ ਰਸ਼ ਕਰੋਗੇ ਇਹਦੇ ਵਿੱਚ ਨੁਕਸਾਨ ਤੁਹਾਡਾ ਹੀ ਹੈ। ਤੇ ਜੇ ਹੁਣ ਜਿੱਦਾਂ ਹੁਣ ਤੁਸੀਂ ਲਾ ਲਓ ਕਿ ਮੋਸਟਲੀ ਕ੍ਰੈਡਿਟ ਕਾਰਡ ਸਭ ਦੇ ਭਰੇ ਹੋਏ ਨੇ ਹਨਾ, ਇੰਟਰਸਟ ਰੇਟ ਬਹੁਤ ਜ਼ਿਆਦਾ ਹਨਾ, ਜੇ ਤੁਹਾਡੇ ਘਰਾਂ ਦੇ ਵਿੱਚ ਇਕੁਇਟੀ ਹੈਗੀ ਹੈ ਆਪਾਂ ਰੀਫਾਈਨੈਂਸ ਸਭ ਤੋਂ ਵਧੀਆ ਕਰ ਸਕਦੇ ਹਾਂ, ਇੰਟਰਸਟ ਰੇਟ ਬਹੁਤ ਹੀ ਸੋਹਣਾ। ਤੁਹਾਨੂੰ ਮੈਂ ਇੰਟਰਸਟ ਰੇਟ ਦੱਸ ਦਿੰਦਾ ਕਿ ਜਿਹੜਾ ਦਾ ਸਕੋਰ 6.5 ਤੋਂ ਪਲੱਸ ਹੈਗਾ ਭਾਜੀ, 6.5 ਤੋਂ ਜਿਹੜਾ ਤੋਂ ਪਲੱਸ ਹੈਗਾ ਉਹਨੂੰ ਜਿਹੜਾ ਇੰਟਰਸਟ ਰੇਟ 3.75 ਤੇ ਆਪਾਂ ਕਰਵਾ ਕੇ ਦੇਵਾਂਗੇ 5 ਸਾਲ ਲਈ ਫਿਕਸ ਨਾਲੇ।
9: 3.75
11: ਬਿਲਕੁਲ 3.75 ਕਰਵਾ ਕੇ ਦੇਵਾਂਗੇ 5 ਸਾਲਾਂ ਦੇ, ਨਾਲੇ ਫਿਕਸ ਕਰਵਾ ਕੇ ਦੇਵਾਂਗੇ। ਇਹਦੇ ਵਿੱਚ ਇੱਦਾਂ ਨੀ ਕਿ ਤੁਹਾਨੂੰ ਹਾਜੀ ਜੋਬ ਇਹ ਚਾਹੀਦੀ, ਜੇ ਤੁਸੀਂ ਕੈਸ਼ ਤੇ ਕੰਮ ਕਰਦੇ ਹੋ ਤਾਂ ਵੀ ਕੋਈ ਚੱਕਰ ਨੀ, ਠੀਕ ਹੈ। ਔਰ ਦੂਜੀ ਗੱਲ ਇਹਦੇ ਵਿੱਚ ਬੈਨੀਫਿਟ ਇਹ ਹੈ ਕਿ ਜੇ ਤੁਸੀਂ 1 ਮਿਲੀਅਨ ਤੋਂ ਉੱਪਰ ਦੀ ਅਮਾਊਂਟ ਹੈਗੀ ਤਾਂ ਤੁਹਾਨੂੰ ਅਸੀਂ ਬੈਂਕ ਵੱਲੋਂ 5500 ਦਾ ਕੈਸ਼ ਬੈਕ ਵੀ ਲੈ ਕੇ ਦੇਵਾਂਗੇ, ਠੀਕ ਹੈ। ਤੇ ਇਹਦੇ ਵਾਸਤੇ ਤੁਸੀਂ ਜੀ ਬੈਂਕ ਦਾ ਨਾਮ ਤੁਸੀਂ ਲਿਖ ਕੇ ਦੇਣਾ ਉਹ ਤੋਂ ਕਰਵਾ ਕੇ ਦੇਵਾਂਗੇ।
9: ਐਮੋਰਟਾਈਜੇਸ਼ਨ ਪੀਰੀਅਡ ਦਾ ਬਹੁਤ ਹੁੰਦਾ ਕਿ ਬਈ ਕਿਸ਼ਤ ਥੋੜੀ ਜਿਹੀ ਘੱਟ ਜਾਊਗੀ, ਕਿੰਨੇ ਕੁ ਤੱਕ ਤੁਸੀਂ ਐਮੋਰਟਾਈਜੇਸ਼ਨ ਪੀਰੀਅਡ ਕਿੰਨਾ ਕੁ ਲੈ ਕੇ ਦੇ ਸਕਦੇ ਹੋ?
11: ਭਾਜੀ 30-35 ਸਾਲ ਦਾ ਲੈ ਕੇ ਦੇਵਾਂਗੇ, ਪਰ ਅੱਜ ਵਾਸਤੇ ਜਿਹੜਾ ਅੱਜ ਕਾਲ ਕਰੂਗਾ ਉਹਨੂੰ 35 ਸਾਲ ਦਾ ਲੈ ਕੇ ਦੇਵਾਂਗੇ ਭਾਜੀ, 30 ਵੀ ਛੱਡੋ 35 ਤੱਕ ਲੈ ਕੇ ਦੇਵਾਂਗੇ।
9: ਇੱਕ ਵੱਡਾ ਸਾਰਾ ਟੀਕਾ ਹੁੰਦਾ ਬ੍ਰੋਕਰ ਫੀਸ ਦਾ, ਉਹ ਕਿੰਨਾ ਕੁ ਲੱਗੂ
11: ਭਾਜੀ? ਦੱਸਾਂ ਕੀ, ਦੇਖੋ ਫੀਸ ਹਰੇਕ ਕੋਈ ਲੈ ਰਿਹਾ, ਜਿਹੜਾ ਕੋਈ ਮਾਰਕੀਟ 'ਚ ਬੈਠਾ ਹਰੇਕ ਕੋਈ ਕੰਮ ਕਰਨ ਦੇ ਪੈਸੇ ਲੈ ਰਿਹਾ ਹਨਾ, ਪਰ ਮੇਰਾ ਕੀ ਕੰਮ ਹੈ ਕਿ ਤੁਹਾਡੇ ਪੈਸੇ ਅਸੀਂ ਵੀ ਜ਼ਰੂਰ ਲੈਣਾ, ਠੀਕ ਹੈ। ਹਰੇਕ ਚੀਜ਼ ਦਾ ਖਰਚਾ, ਆਫਿਸ ਦੇ ਖਰਚੇ ਨੇ, ਸਾਰਾ ਕੁਛ ਹੈ, ਪੈਸੇ ਅਸੀਂ ਵੀ ਲੈਣੇ, ਪਰ ਅਸੀਂ ਜਿਹੜੀ ਫੀਸ ਲੈਣੀ ਹੈ ਕੰਮ ਕਰਨ ਤੋਂ ਬਾਅਦ ਲੈਣੀ ਹੈ, ਪਹਿਲਾਂ ਕੋਈ ਪੈਸਾ ਨਹੀਂ ਲੈਣਾ। ਔਰ ਦੂਜੀ ਗੱਲ ਇਹ ਹੈ ਕਿ ਤੁਹਾਡੀ ਫਾਈਲ ਫੜ ਕੇ ਇੱਦਾਂ ਨਹੀਂ ਹੋਊਗਾ ਜੀ ਤੁਹਾਨੂੰ ਕੱਲ ਦੱਸਾਂਗੇ, ਪਰਸੋਂ ਦੱਸਾਂਗੇ, ਚੌਥੇ ਦੱਸਾਂਗੇ, ਜੇ ਤੁਹਾਡਾ ਕੰਮ ਹੁੰਦਾ ਹੋਊਗਾ ਤਾਂ ਤੁਹਾਨੂੰ 1 ਦਿਨ ਦੇ ਬਾਅਦ ਤੁਹਾਨੂੰ ਕਾਲ ਆਊਗੀ ਆਫਿਸ ਦੇ ਵਿੱਚ, ਹਾਂਜੀ ਤੁਹਾਡਾ ਕੰਮ ਹੋ ਰਿਹਾ, ਜੇ ਨਹੀਂ ਹੋ ਰਿਹਾ ਹੋਊਗਾ ਤੁਹਾਨੂੰ ਸਾਫ਼ ਦੱਸਿਆ ਜਾਊਗਾ, ਕਿਸੇ ਨੂੰ ਵੀ ਮਿਸਗਾਈਡ ਨਹੀਂ ਕੀਤਾ ਜਾਊਗਾ ਭਾਜੀ।
9: ਇਹ ਬਹੁਤ ਵੱਡਾ ਫੈਕਟਰ ਹੁੰਦਾ ਕਿ ਬੰਦਾ ਫੋਨ ਕਰਦਾ ਬਾਅਦ 'ਚ ਫੋਨ ਨਹੀਂ ਚੱਕਦੇ, ਕਿੰਨਾ ਕਿੰਨਾ ਟਾਈਮ ਬੰਦਾ ਟੈਂਸ਼ਨ 'ਚ ਨੀਂਦ ਨਹੀਂ ਆਉਂਦੀ ਬੰਦੇ ਨੂੰ, ਉਹਦਾ ਹੱਲ ਕੀ ਹੈ?
11: ਉਹਦਾ ਹੱਲ ਭਾਜੀ ਇਹੀ ਹੈ ਕਿ ਤੁਹਾਨੂੰ ਜਿੱਥੇ ਬੰਦਾ ਬੈਠੋ ਜਗ੍ਹਾ ਪਤਾ ਹੀ ਹੋਣਾ ਚਾਹੀਦੀ ਹੈ ਨਾ, ਤੁਹਾਡਾ ਫੋਨ ਨਹੀਂ ਚੱਕ ਰਿਹਾ, ਐਟਲੀਸਟ ਤੁਸੀਂ ਆਫਿਸ ਤੇ ਜਾ ਕੇ ਮਿਲ ਸਕਦੇ ਹੋ, ਜੇ ਤੁਸੀਂ ਟਿਮ ਹੋਟਲ ਤੇ ਮਿਲ ਰਹੇ ਹੋ ਤੇ ਉਹ ਬੰਦੇ ਦਾ ਆਫਿਸ ਹੀ ਨਹੀਂ ਤੁਹਾਨੂੰ ਪਤਾ ਹੈਗਾ, ਠੀਕ ਹੈ, ਤੇ ਫਿਰ ਉਹਨੂੰ ਕਿੱਥੋਂ ਤੁਸੀਂ ਲੱਭੋਗੇ?
9: ਇਹ ਬਹੁਤ ਤੁਸੀਂ ਦੁਰਸਤ ਗੱਲ ਕੀਤੀ ਹੈ ਕਿ ਬੰਦਾ ਦੇਖੋ ਕਿੰਨੇ ਟਾਈਮ ਤੋਂ ਫੀਲਡ ਦੇ ਵਿੱਚ ਕੰਮ ਕਰ ਰਿਹਾ ਤੇ ਉਹਦਾ ਪ੍ਰੋਪਰ ਆਫਿਸ ਹੈ, ਤੁਸੀਂ ਉੱਥੇ ਜਾ ਕੇ ਦੇਖੋ, ਉਹਦਾ ਰੈਕਡ ਚੈੱਕ ਕਰੋ, ਕੰਮ ਦੇਖੋ, ਤੇ ਤੁਹਾਡੀ ਟੈਨਸ਼ਨ ਅੱਧੀ ਰਹਿ ਜਾਂਦੀ ਹੈ ਜੇਕਰ ਮੋਰਗੇਜ ਵਾਲਾ ਫੋਨ ਚੱਕ ਕੇ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਦਿੰਦਾ। ਜਿਵੇਂ ਤੁਸੀਂ ਦੱਸ ਸਕਦੇ 1 ਦਿਨ ਬਾਅਦ ਹੀ ਦੱਸ ਦਿੰਦੇ ਵੀ ਕੰਮ ਹੋਣ ਵਾਲਾ ਹੈਗਾ ਤਾਂ ਹੋ ਜਾਊ, ਜੇ ਨਹੀਂ ਤਾਂ ਫਿਰ ਨਹੀਂ।
11: ਜੇ ਤੁਹਾਨੂੰ ਭਾਜੀ ਸਹੀ ਬੰਦਾ ਮਿਲ ਜਾਏ ਤਾਂ ਟੈਨਸ਼ਨ ਸਾਰੀ ਖਤਮ ਹੋ ਜਾਂਦੀ ਹੈ, ਜਿਹੜਾ ਤੁਹਾਡੀ ਪਹਿਲੀ ਕਾਲ ਰਿੰਗ ਤੇ ਕਾਲ ਚੱਕ ਲੇ। ਤੇ ਜੇ
9: ਇੰਨੇ ਟਾਈਮ ਦੇ ਫੋਨ ਤੁਸੀਂ ਕਿੱਥੇ ਸੀ ਅਮਰਤ ਜੀ, ਤੁਸੀਂ ਕਿੱਥੇ ਸੀ? ਲੋਕ ਤਾਂ ਲੱਭਦੇ ਆ ਸਹੀ ਬੰਦੇ, ਕਿੱਥੇ ਸੀ ਤੁਸੀਂ? ਨੰਬਰ ਦਿਓ ਆਪਣਾ ਸਾਂਝਾ ਕਰੋ। ਆ ਗਿਆ
11: ਹੁਣ ਤੁਹਾਡੇ ਕੋਲ ਹੀ ਆ ਤੇ ਬਸ
9: ਨੰਬਰ ਸਾਂਝਾ ਕਰੋ।
11: ਨੰਬਰ ਭਾਜੀ ਹੈਗਾ ਜੀ 6475001174, 6475111174, ਐਡਰੈਸ ਭਾਜੀ ਆਪਣਾ ਹੈਗਾ 1200 ਡੇਰੀ ਰੋਡ ਈਸਟ, ਯੂਨਿਟ ਨੰਬਰ 22 ਭਾਜੀ।
9: ਇਹ ਨੰਬਰ ਮੈਂ ਵੀ ਦੇ ਦੇਣਾ, ਨੋਟ ਕਰ ਲਓ ਭਾਜੀ, 6475111174, 6475001174, 6475001174, 6475111174, 6475111174 ਤੇ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, 6475001174। ਇੰਟਰਸਟ ਰੇਟ ਬਹੁਤ ਕਮਾਲ ਦਾ ਦੱਸਿਆ ਇਹਨਾਂ ਨੇ, 3.75 5 ਸਾਲ ਦੀ ਕਲੋਜ਼ ਕਰਾ ਕੇ ਦੇਣਾ ਕਹਿੰਦੇ, ਜੇ ਵੱਧ ਰੇਟ ਤੇ ਪੇ ਕਰ ਰਹੇ ਹੋ
11: ਵੀ ਦਵਾਂਗੇ $5,500
9: ਨਾਲ 5,500 ਕਿਹਾ ਬਾਤ ਹੈ, ਮੈਂ ਪਹਿਲੀ ਵਾਰ ਸੁਣਿਆ। 6475 5011174, 6475001174, 5,500 ਕੈਸ਼ ਬੈਕ ਵੀ ਨਾਲ ਦੇਣਗੇ, ਵਾਹ, 6475001174। ਤੁਸੀਂ ਐਡਵਾਈਸ ਵੀ ਲੈਣੀ ਚਾਹੁੰਦੇ, ਸਲਾਹ ਮਸ਼ਵਰਾ ਵੀ ਕੋਈ ਕਰਨਾ ਚਾਹੁੰਦੇ, ਤੁਹਾਡੀ ਰਿਨਿਊਅਲ ਆ ਰਹੀ ਹੈ ਉਹਦੇ ਬਾਬਤ ਵੀ ਕੋਈ ਗੱਲਬਾਤ ਕਰਨੀ ਹੈ, ਨੰਬਰ ਟੂ ਕਾਲ 6475001174, 6475101174। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ।
11: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ, ਥੈਂਕ ਯੂ ਜੀ,
9: ਬਹੁਤ ਬਹੁਤ ਸ਼ੁਕਰੀਆ। ਲੇਟ ਦੇ ਪ੍ਰੋਗਰਾਮ ਸਾਰਿਆਂ ਦੇ ਨਾਲ ਜਗਜੀਤ ਮਾਲ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋਇਆ, ਮਾਲਾਂ ਦਾ ਮੁੰਡਾ, ਮਹਿਲ ਕਲਾਂ ਦਾ ਸਾਡੇ ਨਾਲ ਆ, ਨਹੀਂ ਰੀਸਾਂ ਇਸ ਨੌਜਵਾਨ ਦੀਆਂ. ਇਹ ਕਹਿੰਦਾ ਜਿਵੇਂ ਉਹ ਕਬੱਡੀਆਂ ਨੀ ਕਹਿੰਦੇ ਵੀ ਚੱਲਿਆ ਮੁੰਡਾ ਲੈ, ਕਹਿੰਦਾ ਜਿੱਥੇ ਚੱਲੇਗਾ ਚੱਲੋਗੇ ਨਾਲ, ਤੇਰੇ ਟਿਕਟਾਂ ਦੋ ਲੈ ਲਈ. ਇਹ ਕਬੱਡੀ ਕਬੱਡੀ ਕਬੱਡੀ ਕਹਿੰਦਾ ਇਹ ਚੋਬਰ ਚੱਲਿਆ ਤਾਂ ਕਿਤੇ. ਮਾਤਾ ਜੀ ਐਂਡ ਵੈਲਕਮ
12: ਜੀ, ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ.
9: ਮਾਤਾ ਹੱਸਦੇ ਆ ਮਾਤਾ,
12: ਮੈਂ ਤੁਸੀਂ ਲੈਣੀ ਵਾਲੀ ਵੱਡੀ ਲਾਤੀ ਜੀ, ਐਨ ਪੂਰੇ ਕਬੱਡੀ ਵਾਲੀ ਫੀਲਿੰਗ ਲੈਤੀ, ਕਬੱਡੀ ਵਾਲੀ. ਬਹੁਤ ਵਧੀਆ ਹਾਲ ਚਾਲ ਆ ਜੀ, ਤੁਸੀਂ ਸੁਣਾਓ ਆਪਣਾ ਕਿਵੇਂ ਆ ਜੀ.
9: ਮੈਂ ਤੁਹਾਨੂੰ ਪੁੱਛਿਆ ਨਾ ਕੀ ਹਾਲ ਚਾਲ ਆ, ਕਈ ਬੰਦੇ ਹੁੰਦੇ ਜਦੋਂ ਉਹਨਾਂ ਨੂੰ ਪੁੱਛੋ ਵੀ ਕੀ ਹਾਲ ਚਾਲ ਆ, ਉਹ ਕਹਿੰਦੇ ਬਈ ਇਹ ਜਿਵੇਂ ਤੁਸੀਂ ਦੱਸਿਆ ਬਈ ਬਹੁਤ ਵਧੀਆ ਬਈ ਚੜ੍ਹਦੀ ਕਲਾ ਹਨਾ
12: ਜੀ.
9: ਤੇ ਕਈ ਹੁੰਦੇ ਆ ਉਹਨੂੰ ਪੁੱਛ ਲਓ ਵੀ ਕੀ ਹਾਲ ਆ ਵੀਰੇ, ਬਸ
12: ਲੰਘੀ
9: ਜਾਂਦਾ ਟਾਈਮ
12: ਲੰਘੀ ਜਾਂਦੇ
9: ਆ ਔਖਾ ਕੈਨੇਡਾ ਦੀ ਹੁਣ ਜਿਹੜੀ ਪਹਿਲਾਂ ਸੀ ਲਗਾ ਸੀ ਉਹ ਗੱਲ ਕਾਹਤੋਂ ਨਹੀਂ ਕੈਨੇਡਾ ਦੀ, ਹੈ
12: ਬਿਲਕੁਲ
9: ਜਿਹੜਾ ਸਨੋਹ ਪੈਣੋਂ ਹਟ ਗਈ.
12: ਹੁੰਦੇ ਆ ਕਈ ਲੋਕ ਹਮੇਸ਼ਾ ਇਹ ਨੈਗੇਟਿਵ ਵੇ ਦੇ ਵਿੱਚ ਜਵਾਬ ਦੇਣਾ, ਪਰ ਮੈਂ ਇਹ ਸੋਚਦਾ ਹੁੰਦਾ ਵੀ ਜੇ ਤੁਹਾਡੇ ਮਾੜੇ ਹਾਲਤ ਵੀ ਨੇ ਤਾਂ ਵੀ ਬੰਦੇ ਨੂੰ ਚੜ੍ਹਦੀ ਕਲਾ ਦੇ ਵਿੱਚ ਜਵਾਬ ਦੇਵੋ ਜੀ, ਕਿਉਂਕਿ ਸਾਡੀ ਕਮਿਊਨਿਟੀ ਦਾ ਬਖਸ਼ਿਸ਼ ਹੀ ਆ ਗੁਰੂਆਂ ਪੀਰਾਂ ਦੀ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ. ਕੋਈ ਗੱਲ ਨਹੀਂ, ਚੰਗੇ ਮਾੜੇ ਦਿਨ ਆਉਂਦੇ ਜਾਂਦੇ ਰਹਿੰਦੇ ਆ, ਜੇ ਚੰਗੇ ਨਹੀਂ ਰਹੇ ਤਾਂ ਮਾੜੇ ਵੀ ਨਹੀਂ ਰਹਿੰਦੇ, ਜੇ ਮਾੜੇ ਨਹੀਂ ਰਹੇ ਤਾਂ ਚੰਗੇ ਵੀ ਨਹੀਂ ਰਹਿੰਦੇ.
9: ਬਾਜੀ ਮਾੜਾ ਵਕਤ ਵੀ ਚੰਗਾ ਹੀ ਹੁੰਦਾ
12: ਜੀ, ਬਿਲਕੁਲ.
9: ਜਿਹੜਾ ਤੁਹਾਡੇ ਆਪਣਿਆਂ ਦੀ ਕਦਰ ਕਰਵਾ ਜਾਂਦਾ, ਜਿਹੜਾ ਆਪਣਿਆਂ ਦੀ ਪਛਾਣ ਕਰਵਾ ਜਾਂਦਾ, ਮਾੜੇ ਵਕਤ ਦੇ ਵਿੱਚ ਹੀ ਤਾਂ ਤੁਹਾਨੂੰ ਪਤਾ ਲੱਗਦਾ ਕਿ
12: ਤੁਹਾਡਾ
9: ਕੌਣ ਖੜਦਾ ਕੌਣ ਨਹੀਂ ਖੜਦਾ.
12: ਬਿਲਕੁਲ,
9: ਮਾੜੇ ਵਕਤ ਦੇ ਵਿੱਚ ਹੀ ਤਾਂ ਪਤਾ ਲੱਗਦਾ ਕਿ ਤੁਹਾਡੀ ਸਟਰੈਂਥ ਕਿੰਨੀ ਆ, ਮਾੜਾ ਵਕਤ ਹੀ ਤਾਂ ਤੁਹਾਨੂੰ ਸਟਰੋਂਗ ਕਰਦਾ.
12: ਬਿਲਕੁਲ ਜੀ ਬਿਲਕੁਲ, ਉੱਥੇ ਪਤਾ ਲੱਗਦਾ ਵੀ ਕਿਹੜੇ ਕਿਹੜੇ ਆਪਣੇ ਨਾਲ ਖੜਦੇ ਨੇ, ਕੀ ਗੱਲਬਾਤ.
9: ਹਾਂ, ਉਦੋਂ ਬਸ ਦਿੱਕਤ ਇਹ ਹੁੰਦੀ ਹੈ ਕਿ ਮਾੜਾ ਵਕਤ ਜਦੋਂ ਆਉਂਦਾ ਉਦੋਂ ਤੁਹਾਨੂੰ ਇਹ ਲੱਗਦਾ ਕਿ ਯਾਰ ਔਖਾ ਵਕਤ ਆ ਗਿਆ, ਔਖਾ ਟਾਈਮ ਆ ਗਿਆ, ਪਰ ਇਹ ਤੁਹਾਨੂੰ ਅੰਦਰੋਂ ਸਟਰੋਂਗ ਕਰ ਰਿਹਾ ਹੁੰਦਾ ਤੇ ਕਿਸੇ ਚੰਗੇ ਟਾਈਮ ਦੀ ਦਸਤਕ ਹੁੰਦੀ ਹੈ ਤੁਹਾਡੇ ਦਰਵਾਜ਼ੇ ਦੇ ਉੱਤੇ.
12: ਜੀ ਬਿਲਕੁਲ,
9: ਚੰਗਾ ਟਾਈਮ ਆਉਣ ਵਾਲਾ ਤੇਰਾ ਮਿੱਤਰਾ. ਜੇ ਹੁਣ ਤੂੰ ਤੇਰੇ ਤੇ ਔਖਾ ਟਾਈਮ ਆਇਆ ਹੋਇਆ ਨਾ, ਜਿਹੜੇ ਸੌਖੇ ਟਾਈਮ ਤੇ ਲੰਘੀ ਜਾਂਦਾ, ਜੇ ਸੌਖਾ ਨਹੀਂ ਰਿਹਾ ਤਾਂ ਰਹਿਣਾ ਔਖਾ ਵੀ ਨਹੀਂ. ਸੋ ਇਹ ਮਾੜਾ ਵਕਤ ਵੀ ਜੇ ਕਿਤੇ ਆਇਆ ਹੋਵੇ ਕਿਸੇ ਤਰ੍ਹਾਂ ਦਾ ਵੀ, ਚਾਹੇ ਸੋਸ਼ਲੀ ਆ, ਚਾਹੇ ਉਹ ਫਾਈਨੈਂਸ਼ਲੀ ਆ, ਮੈਂਟਲੀ ਆ, ਕਿਸੇ ਤਰ੍ਹਾਂ ਦਾ ਵੀ ਆ, ਤਾਂ ਉਹ ਵੀ ਤੁਹਾਨੂੰ ਅੰਦਰੋਂ ਸਟਰੋਂਗ ਕਰਨ ਦੇ ਲਈ, ਅੰਦਰੋਂ ਪੁਸ਼ ਕਰਨ ਦੇ ਲਈ, ਅੰਦਰੋਂ ਤੁਹਾਡੀ ਜਿਹੜੀ ਤੁਸੀਂ ਇਹ ਕਹਿ ਲਓ ਕਿ ਵਿਲ ਪਾਵਰ ਆ ਜਿਹੜੀ ਉਹਨੂੰ ਮਜ਼ਬੂਤ ਕਰਨ ਦੇ ਲਈ ਤੁਹਾਨੂੰ ਇੱਕ ਟਾਈਮ ਹੁੰਦਾ, ਇੱਕ ਮੌਕਾ ਹੁੰਦਾ ਕਿ ਚੰਗਾ ਟਾਈਮ ਆਉਣ ਵਾਲਾ, ਉਹਦਾ ਇੱਕ ਅਲਾਰਮ ਹੁੰਦਾ, ਉਹਦੀ ਇੱਕ ਦਸਤਕਤ ਹੁੰਦੀ ਹੈ ਕਿ ਤੁਸੀਂ ਹੁਣ ਕਾਇਮ ਹੋ ਜਾਓ, ਬਸ ਇਹ ਟਾਈਮ ਲੰਘ ਗਿਆ. ਤੇ ਮੈਂ ਨਾ ਜਨਮੇਜਾ ਸਿੰਘ ਜੌਹਲ ਸਾਹਿਬ ਨੇ ਮਾਲ ਸਾਹਿਬ
12: ਜੀ
9: ਤੇ ਸਰਦਾਰ ਸਿੰਘ ਜੌਹਲ ਸਾਹਿਬ ਦੇ ਸਪੁੱਤਰ ਨੇ
12: ਜੀ,
9: ਉਹਨਾਂ ਨਾਲ ਗੱਲਬਾਤ ਕਰ ਰਹੇ ਸੀ. ਉਹਨੇ ਬੜੀ ਵਧੀ ਬੜੀ ਵੱਡੀ ਕਮਾਲ ਦੀ ਗੱਲ ਕੀਤੀ, ਕਹਿੰਦੇ ਵੀ ਮੈਨੂੰ ਲੱਗਦਾ ਕਿ ਬਹੁਤ ਤੁਹਾਨੂੰ ਕਹਿੰਦੇ ਮੈਂ ਰਾਜਵੀਰ ਜੀ ਐਗਜ਼ਾਮਪਲਾਂ ਦੇ ਸਕਦਾ ਕਿ ਮਾੜੇ ਵਕਤ ਤੋਂ ਬਾਅਦ ਕਿੰਨੇ ਬੰਦੇ ਜਿਹੜੇ
12: ਜੀ,
9: ਕੋਈ ਟਾਈਮ ਐਸਾ ਵੀ ਸੀ ਰੋਟੀ ਖਾਣ ਲਈ ਪੈਸੇ ਨਹੀਂ ਸੀ, ਤੇ ਕਿੰਨੇ ਟਾਈਮ ਉਹਨਾਂ ਨੇ ਕਿੰਨੇ ਬੰਦੇ ਜਿਹੜੇ ਉਹ ਉਸ ਤੋਂ ਬਾਅਦ ਪੀਕ ਤੇ ਪਹੁੰਚੇ. ਬਹੁਤ ਕਮਾਲ ਦੇ ਕਾਰਨਾਮੇ ਕੀਤੇ ਉਹਨਾਂ ਨੇ, ਬੜੇ ਕਮਾਲ ਦੀਆਂ ਰਿਸਰਚ ਕੀਤੀਆਂ.
12: ਬਿਲਕੁਲ,
9: ਇੱਕ ਐਗਜ਼ਾਮਪਲ ਉਹ ਆਪ ਵੀ ਨੇ ਜਨਮੇਜਾ ਸਿੰਘ ਜੌਹਲ ਸਾਹਿਬ. ਉਹ ਕਹਿੰਦੇ ਉਹਨਾਂ ਦੀ ਵਾਈਫ ਦੀ ਡੈਥ ਹੁੰਦੀ ਹੈ, ਉਹ ਤੋਂ ਬਾਅਦ ਉਹ ਵਕਤ ਔਖਾ ਸੀਗਾ, ਮਾੜਾ ਵਕਤ ਸੀ, ਉਹ ਵਕਤ ਬੜਾ ਬੜਾ ਔਖਾ ਸੀ ਉਸ ਵਕਤ. ਕਹਿੰਦੇ ਉਹ ਤੋਂ ਬਾਅਦ ਫਿਰ ਆਹ ਜਿਹੜੀ ਮੈਂ ਇੱਕ ਢਾਈ ਕਿੱਲਿਆਂ ਦੇ ਵਿੱਚ ਬਾਗ ਲਾਇਆ
12: ਜੀ,
9: ਉਸ ਵਕਤ ਤੋਂ ਬਾਅਦ ਇਹ ਬਾਗ ਹੋਣ ਚ ਆਇਆ, ਨਹੀਂ ਮੈਂ ਮੇਰਾ ਬੂਟਿਆਂ ਨਾਲ ਇੰਨਾ ਪਿਆਰ ਨਹੀਂ ਸੀ, ਕਿਉਂਕਿ 250-300 ਤਰ੍ਹਾਂ ਦੇ ਤਾਂ ਕਹਿੰਦੇ ਮੈਂ ਬੂਟੇ ਅਲੱਗ ਅਲੱਗ ਥਾਵਾਂ ਤੋਂ ਲਿਆ ਕੇ ਇਸ ਬਾਗ ਦੇ ਵਿੱਚ ਲਾਏ ਆ, ਲੋਕ ਦੇਖਣ ਆਉਂਦੇ ਆ, 60-65 ਤਰ੍ਹਾਂ ਦੀਆਂ ਆਵਾਜ਼ਾਂ ਨੇ ਜਿਹੜੀਆਂ ਪੰਛੀਆਂ ਦੀਆਂ, ਮੈਂ ਆਪ ਉਹਨਾਂ ਨੂੰ ਮਹਿਸੂਸ ਕਰਦਾ ਇੱਥੇ ਬੈਠ ਕੇ. ਤੇ ਨਹੀਂ ਮੇਰਾ ਇੰਨਾ ਵਾਹ ਵਾਸਤਾ ਇੰਨਾ ਪਿਆਰ ਹੀ ਨਹੀਂ ਸੀ ਪੈਣਾ ਇਹਨਾਂ ਬੂਟਿਆਂ ਦੇ ਨਾਲ. ਚਾਰ ਤਰ੍ਹਾਂ ਦੇ ਤਾਂ ਬਾਂਸ ਲਾਏ ਆ, ਇੱਕ ਬਾਂਸ ਆ ਜਿੱਥੋਂ ਲੱਠਾ ਬਣਦਾ, ਇੱਕ ਬਾਂਸ ਆ ਜਿੱਥੋਂ ਟੀ ਸ਼ਰਟਾਂ ਬਣਦੀਆਂ ਨੇ. ਬੜੀਆਂ ਕਮਾਲ ਦੀ ਗੱਲ. ਉਹ ਕਹਿੰਦੇ ਉਹ ਵਕਤ ਔਖਾ ਜ਼ਰੂਰ ਸੀ, ਪਰ ਉਸ ਔਖੇ ਵਕਤ ਦੇ ਵਿੱਚੋਂ ਆਹ ਚੀਜ਼ ਜਿਹੜੀ ਜਿਹਦੇ ਨਾਲ ਮੇਰੀ ਜ਼ਿੰਦਗੀ ਦਾ ਹੁਣ ਆਖਰੀ ਵਕਤ ਲੰਘ ਰਿਹਾ ਵਾ, ਜਿਹਦੇ ਨਾਲ ਮੈਨੂੰ ਪਿਆਰ ਹੋ ਗਿਆ ਨੇਚਰ ਨਾਲ, ਕੁਦਰਤ ਨਾਲ, ਹੋਰ ਵੀ ਇਹ ਚੀਜ਼ ਹੋਣ ਚਾਹੀਏ. ਸੋ ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਜਿਹੜੇ ਸਾਡੇ ਲਿਸਨਰ ਸੁਣ ਰਹੇ ਆ ਉਹ ਵੀ ਇਸ ਚੀਜ਼ ਨਾਲ ਹੋਣਗੇ ਕਿ ਆਹ ਔਖਾ ਟਾਈਮ ਆਇਆ ਸੀ, ਇਹ ਤੋਂ ਬਾਅਦ ਫਿਰ ਅਸੀਂ ਇਸ ਤਰੀਕੇ ਨਾਲ ਇਹਦੇ ਚੋਂ ਆਹ ਚੀਜ਼ ਨਿਕਲ ਕੇ ਆਈ ਹੈ.
12: ਜੀ ਬਿਲਕੁਲ,
9: ਜਿਹੜਾ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਗੱਲਬਾਤਾਂ ਸਾਡੀਆਂ ਇਸੇ ਤਰੀਕੇ ਦੇ ਨਾਲ ਚੱਲਦੀਆਂ ਰਹਿਣਗੀਆਂ, ਤੇ ਯੂਨੀਅਨ ਗਲੋਬਲ ਐਡਵਾਈਜ਼ਰੀ ਤੇ ਵੀ ਆਪਾਂ ਚੱਲਾਂਗੇ ਨਾਲ ਦੀ ਨਾਲ. ਮਲ ਸਾਹਿਬ ਅਤੇ ਸਾਡੇ ਜਿਹੜੇ ਸਪੌਂਸਰ ਨੇ ਉਹਨਾਂ ਦੇ ਸੁਨੇਹੇ ਵੀ ਜ਼ਰੂਰ ਦਿੰਦੇ ਰਹੀਏ ਜੀ.
12: ਜੀ ਬਿਲਕੁਲ ਜੀ, ਤੁਸੀਂ ਗਰੋਸਰੀ ਦੀ ਸੇਵਿੰਗ ਕਰਨੀ ਚਾਹੁੰਦੇ ਹੋ ਤਾਂ ਇੰਡੀਅਨ ਫਰੂਟ ਲੈਂਡ ਦੇ ਉੱਪਰ 11 ਅਕਤੂਬਰ ਤੱਕ ਬਹੁਤ ਹੀ ਭਾਰੀ ਜਿਹੜੇ ਹੈਗੇ ਆ ਗਰੋਸਰੀ ਉੱਪਰ ਡਿਸਕਾਊਂਟ ਲੱਗ ਚੁੱਕੇ ਨੇਗੇ। ਵੈਜ ਨਿਊਡਲ ਲੈਣੇ ਆ 6.699 ਦੇ ਮਿਲਣਗੇ ਤੁਹਾਨੂੰ, ਵੈਜ ਬਰਗਰ ਆ 3.99 ਦਾ, ਜਾਂ ਹੋਰ ਵੀ ਚਿਕਨ ਬਿਰਿਆਨੀ ਲੈਣੀ ਆ, ਛੋਲੇ ਭਟੂਰੇ ਲੈਣੇ ਹੈਗੇ, ਮੀਡੀਅਮ ਪੀਜ਼ਾ ਲੈਣਾ ਗਾ, ਆਲੂ ਕੁਲਚਾ ਲੈਣਾ ਗਾ, ਜੇ ਆਪਾਂ ਦੂਸਰੇ ਪਾਸੇ ਚਲੇ ਜਾਂਦੇ ਹਾਂ ਤੁਸੀਂ ਘੀ ਲੈਣਾ ਗਾ, ਰਾਈਸ ਲੈਣੇ ਆ, ਆਸ਼ੀਰਵਾਦ ਆਟਾ ਲੈਣਾ ਗਾ, ਦਹੀਂ ਲੈਣਾ ਗਾ ਤੇ ਨਮਕੀਨ ਵਗੈਰਾ ਕੁਛ ਵੀ ਲੈਣਾ ਤੁਸੀਂ। ਔਰ ਇੰਨੀ ਭਾਰੀ ਸੇਲ ਲੱਗ ਚੁੱਕੀ ਆ ਕਿ ਤੁਸੀਂ ਬਹੁਤ ਹੀ ਪੈਸੇ ਆਪਣੇ ਸੇਵ ਕਰ ਸਕਦੇ ਹੋ। ਇੰਡੀਅਨ ਫਰੂਟ ਲੈਂਡ ਦੀ ਕਿਸੇ ਵੀ ਲੋਕੇਸ਼ਨ ਉੱਪਰ ਚਲੇ ਜਾਓ, ਇਹ 29 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਸੀਗੀ, 11 ਅਕਤੂਬਰ ਤੱਕ ਇਹ ਕੰਟੀਨਿਊ ਜਾਣੀ ਹੈਗੀ। ਤੇ ਇੱਕ ਮੈਸੇਜ ਤੁਹਾਨੂੰ ਹੋਰ ਇੱਕ ਮੈਸੇਜ ਹੋਰ ਦੇ ਦਈਏ ਤੁਹਾਨੂੰ ਜੀ, ਦੁਬਾਬਾ ਟੂਰ ਐਂਡ ਟਰੈਵਲ ਦਾ, ਜੇ ਤੁਸੀਂ ਇੰਡੀਆ ਨੂੰ ਜਾਣਾ ਗਾ ਜਾਂ ਇੰਡੀਆ ਤੋਂ ਆ ਰਹੇ ਹੋਗੇ ਦੁਨੀਆ ਦੇ ਕਿਸੇ ਵੀ ਕੋਨੇ ਤੇ ਘੁੰਮਣ ਜਾਣਾ ਗਾ, ਏਅਰ ਟਿਕਟਾਂ ਇਹਨਾਂ ਕੋਲ ਬੜੀਆਂ ਹੀ ਸਸਤੀਆਂ ਹੁੰਦੀਆਂ ਨੇਗੀਆਂ, ਤੇ ਤੁਸੀਂ ਇਹਨਾਂ ਨੂੰ ਫੋਨ ਕਰੋ 9056731400 9056731400 ਦੇ ਉੱਪਰ ਤੁਸੀਂ ਕਾਲ ਕਰਕੇ ਇਹਨਾਂ ਤੋਂ ਬੜੇ ਹੀ ਵਾਜਬ ਰੇਟਾਂ ਉੱਪਰ ਟਿਕਟਾਂ ਬੁੱਕ ਕਰ ਸਕਦੇ ਆ। ਜੀ ਰਾਜਵੀਰ ਜੀ,
13: ਅੱਛਾ ਮੈਂ ਤੁਹਾਨੂੰ ਪੁੱਛਣ ਲੱਗਿਆ ਸੀ ਕਿ ਜਿਵੇਂ ਨਾ ਤੁਸੀਂ ਕਿਹਾ ਕਿ ਜਿਵੇਂ ਤੁਸੀਂ ਘੀ ਲੈਣਾ
12: ਜੀ,
13: ਅਸੀਂ ਤਾਂ ਬਾਈ ਘਿਓ ਕਹਿੰਦੇ ਆ, ਘਿਓ ਹੁੰਦਾ ਘੀ ਹੁੰਦਾ
12: ਕੀ ਘਿਓ ਸੇਮ ਸੇਮ ਸਿੰਘ ਹੈ ਜੀ, ਕੋਈ ਬਹੁਤਾ ਫਰਕ ਨਹੀਂ ਹੈਗਾ, ਘਿਓ ਵੀ ਕਹਿ ਦਿੰਦੇ ਆ ਘੀ ਵੀ ਕਹਿ ਦਿੰਦੇ ਆ,
13: ਇਹ ਘੱਗੇ ਦੇ ਸਿਆਰੀ ਲੱਗਣੀ ਆ
12: ਇੰਟਰਵਿਊ ਸੁਣੀ ਜੀ, ਕਪਿਲ ਸ਼ਰਮਾ ਦੇ ਸ਼ੋਅ ਚ ਆਇਆ ਸੀਗਾ,
13: ਤੇ
12: ਉਹ ਕਪਿਲ ਸ਼ਰਮਾ ਦੇ ਸ਼ੋਅ ਚ ਆਇਆ, ਸੋਵੇ ਅਖਤਰ ਪਾਕਿਸਤਾਨ ਦਾ ਜਿਹੜਾ ਬਹੁਤ ਫਾਸਟ ਬੋਲਰ ਹੁੰਦਾ ਸੀਗਾ, ਹਾਂ ਸੋਵੇ ਅਖਤਰ, ਉਹ ਕਪਿਲ ਸ਼ਰਮਾ ਨੂੰ ਪੁੱਛਦਾ ਵੀ ਤੁਸੀਂ ਕਿਹੜੇ ਬੈਟਸਮੈਨ ਨੂੰ ਜਲਦੀ ਆਊਟ ਕਰਨਾ ਚਾਹੁੰਦੇ ਸੀ ਜਾਂ ਕਿਹੜੇ ਬੈਟਸਮੈਨ ਨੂੰ ਤੁਸੀਂ ਆਊਟ ਕਰਕੇ ਤੁਹਾਨੂੰ ਖੁਸ਼ੀ ਮਿਲਦੀ ਸੀ, ਉਹ ਕਹਿੰਦਾ ਜੀ ਰਾਹੁਲ ਦ੍ਰਾਵਿੜ ਹੋ ਗਿਆ, ਆਪਣੇ ਰਿੰਕੀ ਪੌਂਟਿੰਗ ਹੋ ਗਏ, ਜਾਂ ਉਹਨੇ ਜਾਣੇ ਦੀ ਕਾਫੀ ਵੱਡੇ ਵੱਡੇ ਪਲੇਅਰਾਂ ਦਾ ਨਾਂ ਲਿਆ, ਤੇ ਉਹ ਕਹਿੰਦੇ ਵੀ ਕੀ ਤੂੰ ਸਚਿਨ ਤੇਂਦੁਲਕਰ ਨੂੰ ਆਊਟ ਕਰਕੇ ਖੁਸ਼ ਨਹੀਂ ਹੁੰਦਾ, ਉਹ ਕਹਿੰਦਾ ਤੁਸੀਂ ਪਲੇਅਰ ਦੀ ਗੱਲ ਕੀਤੀ ਆ ਵੀ ਉਹ ਸਚਿਨ ਪਲੇਅਰ ਨਹੀਂ ਹੈਗਾ ਜੀ, ਉਹ ਤਾਂ ਪਲੇਅਰਾਂ ਤੋਂ ਬਹੁਤ ਉੱਪਰੇ ਦੁਨੀਆਂ 'ਚ ਪਹੁੰਚ ਚੁੱਕੇ ਹੈਗੇ, ਤੇ ਸੋਈ ਉਹੀ ਹੈ ਵੀ ਤੁਸੀਂ ਹੁਣ ਬਹੁਤ ਉੱਚੀ ਦੁਨੀਆਂ 'ਚ ਪਹੁੰਚ ਚੁੱਕੇ ਹੋ ਜੀ, ਅਸੀਂ ਹੈਗੇ ਬੜੇ ਛੋਟੇ, ਤੁਸੀਂ ਸਾਨੂੰ ਹਲਝਾਇਆ ਨਾ ਕਰੋ, ਤੁਸੀਂ ਸਾਨੂੰ ਹਲਝਾਇਆ ਨਾ ਕਰੋ ਜੀ।
13: ਬਿਲਕੁਲ ਜੀ, ਤੁਸੀਂ ਬਹੁਤ ਤੁਹਾਡਾ ਧੰਨਵਾਦ ਆ, ਤੁਸੀਂ ਅੱਛਾ ਬਹੁਤ ਸਾਰੇ ਨਾਮ ਜਿਵੇਂ ਸਿਓ ਨੂੰ ਸੇ ਕਹਿੰਦੇ ਆ ਹਨਾ,
12: ਹਾਂਜੀ ਹਾਂ,
13: ਘਿਓ ਨੂੰ ਘੀ ਕਹਿੰਦੇ ਜਾਂ ਘੇ ਕਹਿੰਦੇ ਆ
12: ਜੀ, ਬਿਲਕੁਲ,
13: ਇਸ ਤਰੀਕੇ ਨਾਲ ਹਰੇਕ ਅਲੱਗ ਅਲੱਗ ਭਾਸ਼ਾ ਵਾ ਜਿਹੜੀ ਉਹ ਬੜੀ ਵਿਸ਼ਾਲ ਆ ਸਾਡੀ, ਜਿਵੇਂ ਕਹਿੰਦੇ 12 ਕੋਹ ਤੇ ਆ ਭਾਸ਼ਾ ਬਦਲ ਜਾਂਦੀ ਹੈ ਅਲੱਗ ਅਲੱਗ ਤਰੀਕੇ ਨਾਲ, ਹੁਣ ਅਸੀਂ ਇੱਕ ਗੀਤ ਵੀ ਲਾਉਣਾ, ਗੀਤ ਲਾਵਾਂਗੇ ਬਈ, ਗੀਤ ਆਪਾਂ ਨਾਗਪਾਲ ਸਾਹਿਬ ਨੂੰ ਸੁਣਾਉਣਾ, ਨਾਗਪਾਲ ਸਾਹਿਬ ਨੂੰ ਗੀਤ ਸੁਣਾਵਾਂਗੇ ਆਪਾਂ, ਬਈ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਨਾ ਕਿ ਯਾਰ ਐਵੇਂ ਬੰਦਾ ਕਹਿ ਜਾਂਦਾ ਵੀ ਔਖਾ ਐ ਆ ਓ ਆ ਦਿਨ ਕੱਢਦੇ ਆ, ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ, ਕਨੇਡਾ ਉਹ ਕਨੇਡਾ ਨਹੀਂ ਰਿਹਾ, ਹੁਣ ਨੀ ਓਨੀ ਬਚਤ, ਹੁਣ ਨੀ ਆਏ, ਯਾਰ ਨੈਗੇਟਿਵਿਟੀ ਕਿਉਂ ਫੈਲਾਉਣੀ ਹੈ, ਉਦੋਂ ਪੋਜ਼ਿਟਿਵ ਹੋ ਜਾਓ, ਕਈ ਬੰਦੇ ਨੀ ਫਿਕਰ ਦਿੰਦੀ ਹੈ ਕਿ ਮਰੂ ਮਰੂ ਹੀ ਕਰ ਰਿਹਾ, ਪਰ ਗੀਤ ਤੁਹਾਨੂੰ ਸੁਣਾਉਣੇ ਆ ਬਈ ਮਰੂ ਮਰੂ ਕਰਕੇ ਨੀ ਟਾਈਮ ਲੰਘ ਰਹੇ ਹੈਗੇ, ਅੰਕਲ ਬਦਲ ਬਲਾ ਇਹ ਗੱਲ ਦੱਸਦਾ ਕਹਿੰਦਾ ਮਰੂ ਮਰੂ ਕਰਕੇ ਨੀ ਟਾਈਮ ਲੰਘੇ, ਖੁਸ਼ ਰਿਹਾ ਕਰੋ ਯਾਰ, ਜ਼ਿੰਦਗੀ ਹੁੰਦਾ ਬਾਅਦ ਦੀ ਗੱਲ ਕਰਿਆ ਕਰੋ, ਔਖੇ ਵਕਤ ਦੇ ਵਿੱਚੋਂ ਸੌਖੇ ਹੋ ਕੇ ਲੰਘਣ ਦੀ ਕੋਸ਼ਿਸ਼ ਜੇਕਰ ਕਰੀਏ ਤਾਂ ਵਕਤ ਸੌਖਾ ਹੋ ਸਕਦਾ, ਜੁੜੇ ਹੋਏ ਪ੍ਰੋਗਰਾਮ ਸਾਰਿਆਂ ਨਾਲ, ਤੁਹਾਨੂੰ ਸੁਣਾਉਣੇ ਥੋੜਾ ਜਿਹਾ ਗੀਤ, ਫਿਰ ਨਾਗਪਾਲ ਸਾਹਿਬ ਤੋਂ ਪੁੱਛਾਂਗੇ।

0: ਦੇਖੋ ਸਿਹਤ ਚੰਗੀ ਆ, ਦੁਨੀਆਂ ਰੰਗ ਬਿਰੰਗੀ ਆ
1: ਜੀ,
0: ਤੁਹਾਡੇ ਕੋਲ ਅੱਖਾਂ ਦੇਖਣ ਲਈ ਨੇ, ਤੁਹਾਡੇ ਕੋਲ ਕੰਨ ਸੁਣ ਲਈ ਨੇ,
1: ਤੁਹਾਡੇ
0: ਕੋਲ ਜ਼ੁਬਾਨ ਬੋਲਣ ਲਈ ਆ, ਤੰਦਰੁਸਤੀ ਜੇਕਰ ਹੈਗੀ ਆ ਫਿਰ ਮਰੂ ਮਰੂ ਕਾਹਤੋਂ ਕਰਨਾ, ਮਰੂ ਮਰੂ ਕਿਉਂ ਕਰਨਾ ਮਿੱਤਰੋ, ਮਰੂ ਮਰੂ ਨਾਗਪਾਲ ਸਾਹਿਬ ਨੂੰ ਲਿਆਉਣਾ, ਉਹ ਤੋਂ ਬਾਅਦ ਤੁਹਾਨੂੰ ਇੱਕ ਮਨਮੋਹਨ ਵਾਰਸ ਦਾ ਗੀਤ ਵੀ ਸੁਣਾਊਂਗਾ। ਮਰੂ ਮਰੂ ਕਰਕੇ ਟਾਈਮ ਲੰਘਦੇ, ਖੁੱਲੇ ਖਾਤੇ ਰੱਖੇ ਯਾਰੀਆਂ ਪਕਾਉਣ ਲਈ, ਖੁੱਲੇ ਖਾਤੇ ਯਾਰੀਆਂ ਪਕਾਉਣ ਲਈ ਰੱਖਣੇ ਪੈਂਦੇ ਆ, ਉਹ ਵੀ ਤੁਹਾਨੂੰ ਸੁਣਾਉਣਾ ਮੈਂ ਨਾਗਪਾਲ ਸਾਹਿਬ ਤੋਂ ਬਾਅਦ ਬਈ, ਖੁੱਲੇ ਖਾਤੇ ਰੱਖੇ ਯਾਰੀਆਂ ਪਕਾਉਣ ਲਈ ਮਨਮੋਹਨ ਵਾਰਸ ਦਾ ਬੜਾ ਕਮਾਲ ਦਾ ਸੌਂਗ ਆ, ਤੁਹਾਨੂੰ ਉਹ ਸੁਣਾਓ ਪਹਿਲਾਂ, ਉਸ ਤੋਂ ਆਪਾਂ ਨਾਗਪਾਲ ਸਾਹਿਬ ਨੂੰ ਲੈ ਲਈਏ। ਨਾਗਪਾਲ ਸਾਹਿਬ ਇੱਕ ਵਾਰ ਜੀ ਆਇਆਂ ਨੂੰ ਫਿਰ ਤੋਂ ਜੀ, ਕਾਰ ਨੀ ਫਿਰ ਕਾਰ ਲੈ ਲਈ, ਕਾਰ ਤਾਂ ਲੈ ਲਈ, ਐਵਰੇਜ ਨੀ ਹੈ ਉਹ ਗੱਲ, ਹਨਾ ਲੈ ਦੱਸ ਵੀ ਫਿਰ ਪਹਿਲਾਂ ਚੈੱਕ ਕਰਕੇ ਲੈਣੀ ਸੀਗੀ, ਉਹ ਮਤਲਬ ਨੈਗੇਟਿਵ ਚੀਜ਼ ਜੀ ਉਹਨਾਂ ਨੇ ਲੱਭਣੀ ਹੁੰਦੀ ਹੈ, ਫਲਾਣਿਆਂ ਨੂੰ ਤਾਂ ਇੰਨਾ ਆਇਆ ਸੀ, ਸਾਨੂੰ ਥੋੜਾ ਜਿਹਾ ਵਧਾ ਨੀ ਸਕਦੇ, ਇਹਨਾਂ ਨੇ ਥੋੜਾ ਵਧਾਉਣਾ, ਗੌਰਮੈਂਟ ਨੇ ਦੇਣਾ, ਸ਼ੁਕਰਾਨਾ ਘੱਟ ਇਹ ਹੁੰਦਾ ਰਹਿ ਨਾਗਪਾਲ ਸਾਹਿਬ, ਲੈ ਵੀ ਥੋੜਾ ਜਿਹਾ ਹੋਰ ਹਿੰਮਤ ਥੋੜਾ ਜਿਹਾ ਹੋਰ ਵਧਾ ਦੋ।
2: ਹਾਂਜੀ ਲੋਕ ਕਹਿਤੇ ਹੈ ਬਟ ਲੇਕਿਨ ਜਬ ਹਮ ਸਿਸਟਮ ਮੇਂ ਡਾਲਤੇ ਹੈ ਸਾਰੀ ਇਨਫਾਰਮੇਸ਼ਨ ਉਨਕੀ, ਅਗਰ ਫੈਮਿਲੀ ਆਫ ਫੋਰ ਕੋ 1.5 ਲੱਖ ਦਿਖਾ ਰਹੇ ਤੋ 1.5 ਲੱਖ ਹੀ ਉਨਕੋ ਆਤਾ ਹੈ, ਨਾ ਹਮ ਬੜਾ ਸਕਤੇ ਹੈ ਨਾ ਹਮ ਉਸੇ ਕਮ ਕਰ ਸਕਤੇ ਹੈ, ਹਮਾਰੇ ਹਾਥ ਮੇਂ ਨਹੀਂ ਹੈ, ਗਵਰਨਮੈਂਟ ਕਾ ਪੋਰਟਲ ਹੈ, ਹਮਾਰਾ ਪੋਰਟਲ ਤੋ ਹੈ ਨਹੀਂ ਇਸਕੇ ਅੰਦਰ, ਬਟ ਯੈਸ ਯੇ ਬਾਤ ਆਪਨੇ ਸਹੀ ਕਹੀ ਹੈ, ਕੁਛ ਲੋਕ ਨਖਰੇ ਕਰਤੇ ਹੈ ਕਿ ਕਮ ਹੈ ਜ਼ਿਆਦਾ ਹੈ ਇਤਨਾ ਉਤਨਾ ਹੈ, ਬਟ ਹਮ ਦੇਖਤੇ ਵਿਦ ਇਨ 2 ਵੀਕਸ ਵੋ ਵੀ ਫਿਰ ਸੇ ਆ ਕੇ ਰਿਟੇਨ ਹੋ ਜਾਤੇ ਹੈ, ਮਤਲਬ ਉਨਕੋ ਲਗਤਾ ਕਿ ਭਾਈ ਪੀਛੇ ਨਹੀਂ ਰਹਿਣਾ ਹਮਨੇ, ਯੇ ਚੀਜ਼ ਤੋ ਹੈ, ਸਹੀ ਪਕੜਾ ਆਪਣੀ ਇਹ ਚੀਜ਼ ਇੱਕਦਮ।
0: ਹਾਂ ਹਾਂ ਕਿਉਂਕਿ ਅੱਛਾ ਕਈ ਵਾਰ ਕਹਿ ਦੇਣਗੇ ਬਈ ਸਾਡਾ ਅਪਲਾਈ ਕੀਤਾ ਹੋਇਆ ਸੀ ਜੀ, ਤੁਸੀਂ ਕੁਛ ਕਰੋ, ਹੱਥ ਪੱਲਾ ਮਾਰੋ, ਤੁਸੀਂ ਕਹੋ ਕੁਛ, ਇਹਦੇ ਨੇ ਤਾਂ ਅਪਲਾਈ ਕਰ ਦੇਣਾ ਭਾਈ,

0: ਗੀਤ ਲਾਇਆ ਮੈਂ ਸਪੈਸ਼ਲ ਖੁੱਲੇ ਖਾਤੇ ਰੱਖੇ ਯਾਰੀਆਂ ਪਕਾਉਣ ਲਈ, ਮਰੂੰ ਮਰੂੰ ਕਰਕੇ ਨਾ ਟਾਈਮ ਲੰਘਦੇ। ਇੱਕ ਬੰਦਾ ਐਸਾ ਮਾਲ ਸਾਹਿਬ
1: ਜੀ,
0: ਉਹ ਖੁੱਲੇ ਖਾਤੇ ਰੱਖਦਾ,
1: ਬਿਲਕੁਲ
0: ਮਰੂੰ ਮਰੂੰ ਕਰਦਾ ਹੀ ਨੀ ਹੈ
1: ਜੀ।
0: ਉਹ ਨੀ ਕਹਿੰਦਾ ਵੀ ਨਹੀਂ ਬਾਈ ਤੁਸੀਂ ਐਂ ਨੀ, ਐਂ ਕਰਦੇ ਹੋ, ਐਂ ਨੀ, ਐਂ ਕਰਦੇ। ਉਹ ਕਹਿੰਦਾ ਬਾਈ ਖੁੱਲੇ ਖਾਤੇ ਰੱਖੇ ਯਾਰੀਆਂ ਪਕਾਉਣ ਲਈ
1: ਜੀ,
0: ਮਰੂੰ ਮਰੂੰ ਕਰਕੇ ਕਿਤੇ ਟਾਈਮ ਲੰਘਣੇ ਹੈ।
1: ਬਿਲਕੁਲ ਜੀ ਬਿਲਕੁਲ,
0: ਖੁੱਲੇ ਖਾਤੇ ਜਿਹੜੇ ਯਾਰ ਦੋਸਤ ਨਹੀਂ ਵੀ ਉਹਨਾਂ ਨੂੰ ਯਾਰ ਦੋਸਤ ਬਣਾ ਲੈਂਦਾ, ਉਹ
1: ਜੀ ਬਿਲਕੁਲ
0: ਮਿੱਤਰ ਦੋਸਤ ਬਣਾ ਲੈਂਦਾ। ਜਦੋਂ ਬੰਦਾ ਸਮਾਨ ਲੈਣ ਜਾਂਦਾ ਉਹ ਤੋਂ ਬਾਅਦ ਜਦੋਂ ਬਾਹਰ ਨਿਕਲਦਾ ਉਹ ਕਹਿੰਦਾ ਯਾਰ ਆ ਸਾਡਾ ਯਾਰ, ਕਿਉਂ ਨਿਕਲਦਾ ਉਹ? ਕਿਉਂ? ਕਿਉਂਕਿ ਮਰੂੰ ਮਰੂੰ ਨੀ ਕਰਦਾ, ਖੁੱਲੇ ਦਿਲ ਨਾਲ ਗਿਫਟ ਵੀ ਦਿੰਦਾ, ਖੁੱਲੇ ਦਿਲ ਨਾਲ ਡਿਸਕਾਊਂਟ ਵੀ ਦਿੰਦਾ, ਖੁੱਲੇ ਦਿਲ ਨਾਲ ਡੀਲ ਵੀ ਦਿੰਦਾ। ਕਿਹੜਾ ਬੰਦਾ ਹੋ ਸਕਦਾ ਦੱਸੋ ਤਾਂ ਭਲਾ?
1: ਮੈਨੂੰ ਸ਼ੱਕ ਜੀ ਪੈ ਗਈ ਜੀ, 99% ਕਲੀਅਰ ਆ, ਬਾਕੀ 100% ਮੈਂ ਤੁਹਾਡੇ ਕੋਲ ਪਤਾ ਲੱਗ ਗਈ ਜਿਹੜਾ ਮੈਨੂੰ ਇਹ ਗ੍ਰੈਂਡ ਫਰਨੀਚਰ ਵਾਲੇ ਲੱਗਦੇ ਆ ਜੀ।
0: ਲਾਓ ਦੋ ਲਾਈਨਾਂ ਹੋਰ, ਲਾਓ ਦੋ ਲਾਈਨਾਂ ਗੀਤ ਦੀਆਂ ਹੋਰ, ਫਿਰ ਲੈ ਕੇ ਉਹਨਾਂ ਮੈਂ ਕਿਹੜਾ ਬੰਦਾ ਦੇਖਦੇ ਹੋ
1: ਜੀ।

0: ਕਿਥੋਂ ਮਿਲਣਾ ਵਾ 150 ਦੇ ਵਿੱਚ ਨਾਲ ਪ੍ਰੈਸ਼ਰ ਕੁੱਕਰ ਸੀਟੀ ਵਾਲਾ ਨਾਲ ਹੋਵਰ
1: ਅੱਛਾ ਪ੍ਰੈਸ਼ਰ ਕੁੱਕਰ ਵੀ ਵੇਚਿਆ
0: ਹਾਂਜੀ
1: ਪ੍ਰੈਸ਼ਰ ਕੁੱਕਰ ਵੀ ਵੇਚਿਆ
0: ਮੈਂ ਹੈਰਾਨ ਮੈਨੂੰ ਮੈਂ ਕਿਹਾ ਮੈਨੂੰ ਇਹ ਲੱਗਿਆ ਕਿ ਮੈਨੂੰ ਸੁਣਨ ਚ ਗਲਤ ਹੀ ਹੋਈ 2000 ਤੋਂ ਲੈ ਕੇ ਮੈਂ ਇੱਕ ਵਾਰ ਫਿਰ ਮੇਕ ਸ਼ੋਰ ਕਰਨਾ ਬਾਈ 150 ਯਾਰ
2: ਬੋਪਰਾ ਸਾਹਿਬ ਕੋਈ ਨਹੀਂ ਸਾਈਦਾ ਬੈੱਡ $150 ਦਾ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਨੰਬਰ ਦਵਾਂ ਸਰ
0: ਨੰਬਰ ਸਰ ਦੇ ਦਿਓ ਪਹਿਲੇ 10 ਹੁਣੇ ਕਾਲ ਕਰ ਲਓ ਵੀਰੇ ਆਪਦੇ ਲਈ ਰਖਾ ਲਿਓ ਕਿਸੇ ਲਈ ਰਖਾ ਲਿਓ ਪਹਿਲੇ 10 ਘੰਟੇ ਖੜਕਾ ਦਿਓ ਘੰਟੀ ਤੇ ਘੰਟੀ ਵੱਜੀ ਨਹੀਂ ਤਾਂ ਘੰਟੀ ਵੱਜੀ ਦਿਓ ਨੰਬਰ
2: ਬਿਲਕੁਲ ਬੋਪਰ ਸਰ ਨੰਬਰ ਟੂ ਕਾਲ 905-302-94-94-905-302-94-94 ਬੋਪਰ ਸਾਹਿਬ
0: 905-302-94-94-905-302-94-905-302-94-94 ਤੇ ਕਾਲ ਕਰਕੇ ਆਪ ਰੱਖ ਲਿਓ ਜਾਂ ਹੋਲਡ ਕਰਾ ਲਿਓ ਆਪਣੇ ਰਿਸ਼ਤੇਦਾਰ ਮਿੱਤਰ ਦੋਸਤ ਨੂੰ ਗਿਫਟ ਦੇ ਦਿਓ ਕੋਈ ਬੰਦਾ ਬੇਸਮੈਂਟ ਦੇ ਵਿੱਚ ਰਹਿੰਦਾ ਉਹਨੂੰ ਗਿਫਟ ਦੇ ਦਿਓ ਪ੍ਰੈਸ਼ਰ ਕੁੱਕਰ ਆਪ ਰੱਖਿਓ ਵੈਕਿਊਮ ਆਪ ਰੱਖਿਓ ਅੱਜ ਇੱਕ ਬੈੱਡ ਤੈਨੂੰ ਦਿੱਤਾ ਗਿਫਟ ਸੋ ਤੁਸੀਂ ਇਹ ਡੀਲ ਨਹੀਂ ਮਿਲਣੀ ਕਿਤੋਂ ਲੱਭਣੀ ਨਹੀਂ ਹੈ ਇਹਨਾਂ ਨੂੰ ਵੀ ਨਹੀਂ ਲੱਭਣੀ ਤੁਹਾਨੂੰ ਤਾਂ ਕੀ ਲੱਭਣੀ ਹੈ ਪਰ ਪਹਿਲੇ 10 ਨੂੰ ਮਿਲੂਗੀ ਜੇ ਗਰੰਟੀ ਨਾਲ ਮਿਲੂਗੀ ਜਿਹਨਾਂ ਨੇ ਪਹਿਲੇ 10 ਦੇ ਵਿੱਚ ਮੈਸੇਜ ਕਰ ਲਓ ਜਾਂ ਕਾਲ ਕਰਕੇ ਆਪਣਾ ਨਾਮ ਲਿਖਵਾ ਦਿਓ 905-300-94-94 ਪਹਿਲੇ ਸੋਮਵਾਰ ਦੀ ਪਹਿਲੀ ਡੇਲ ਧਮਾਕੇ ਦਾ ਦੇ ਗਏ ਬਾਈ ਜੀ ਬਹੁਤ ਧੰਨਵਾਦ ਬਾਈ ਥੈਂਕ ਯੂ ਵੈਰੀ ਮਚ
2: ਧੰਨਵਾਦ ਜੀ
0: ਬਹੁਤ ਬਹੁਤ ਧੰਨਵਾਦ ਲਓ ਸੁਣੋ ਇੱਕ ਤੁਸੀਂ ਗੀਤ ਸੁਣਾਉਣਾ ਤੁਹਾਨੂੰ ਥੋੜ੍ਹਾ ਜਿਹਾ ਫਿਰ ਉਹ ਤੋਂ ਬਾਅਦ ਆਪਾਂ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ ਇਹ ਆਹ ਲਓ ਤੁਸੀਂ ਗੀਤ ਇੰਜੋਏ ਕਰੋ ਬਾਈ ਇਹਨੇ ਸੁਣੇ ਗੀਤ ਤੋਂ ਬਾਅਦ ਸੋਹਣਾ ਜਿਹਾ ਦੇਖੋ

0: ਵਾਲ ਸਾਹਿਬ ਆ ਚੁੱਕੇ ਆ ਨਾਗਵਾਲ ਸਾਹਿਬ, ਇੱਕ ਵਾਰ ਫਿਰ ਤੋਂ ਜੀ ਆਇਆਂ ਜੀ।
1: ਹਾਂਜੀ
0: ਜੀ, ਥੋੜਾ ਜਿਹਾ ਸਾਡੇ ਜਿਹੜੇ ਲਿਸਨਰ ਨੇ ਉਹਨਾਂ ਨੂੰ ਇਹ ਵੀ ਕਲੀਅਰ ਕਰ ਦਿਓ ਕਿ ਜਿਹੜੀ ਬਹੁਤ ਵਾਰ ਅਟੈਂਡੈਂਸ ਹੁੰਦੀ ਹੈ ਨਾ, ਬੰਦੇ ਨੂੰ ਟਾਈਮ ਮਿਲੇ ਨਾ ਮਿਲੇ, ਪਰ ਤੁਸੀਂ ਜਿਹੜਾ ਇਹ ਦੱਸ ਦਿਓ ਵੀ ਇਹ ਕੋਰਸ ਕਿੰਨੀ ਤਰੀਕ ਤੋਂ ਸ਼ੁਰੂ ਹੋਣਾ ਵਾ, ਜਿਹੜਾ ਜਿਹਦੇ ਵਿੱਚ ਕੋਈ ਟੀਚਰ ਹੈ ਹੀ ਨੀਗਾ, ਆਪਦੀ ਮਰਜ਼ੀ ਨਾਲ ਤੁਸੀਂ ਕਲਾਸ ਚਾਹੇ ਸ਼ਾਮ ਨੂੰ ਲਾ ਲਓ, ਰਾਤ ਨੂੰ, ਅੱਧੀ ਰਾਤ ਤੱਕ। ਮੈਂ ਪੜ੍ਹਦੀ ਵਾਲੀ ਗੱਲਬਾਤ ਕਿ ਅੱਧੀ ਰਾਤ ਨੂੰ ਤੁਹਾਨੂੰ ਜੀ ਕਰਦਾ, ਅੱਧੀ ਰਾਤ ਨੂੰ ਉੱਠ ਕੇ ਕਲਾਸ ਲਾ ਲਓ, ਸਵੇਰੇ ਲਾ ਲਓ, ਜਦੋਂ ਮਰਜ਼ੀ ਕਲਾਸ ਲਓ, ਤੁਹਾਡੀ ਮਰਜ਼ੀ ਆ। ਇਹ ਤਾਂ ਨਵੇਂ ਤਰ੍ਹਾਂ ਦਾ ਹੀ ਕਾਲਜ ਆ, ਨਵੇਂ ਤਰ੍ਹਾਂ ਦੀ ਇਹ ਤੁਸੀਂ ਫੈਸਿਲਿਟੀ ਜਿਹੜੀ ਇਹ ਪ੍ਰੋਵਾਈਡ ਕਰਵਾ ਰਹੇ ਹੋ ਕਿ ਕਲਾਸ ਉਹਨਾਂ ਨੂੰ ਲੋਨ ਓਨਾ ਹੀ ਮਿਲੂਗਾ, ਉਹਨਾਂ ਨੂੰ ਫੰਡਿੰਗ ਓਨੀ ਹੋਊਗੀ।
1: ਬਿਲਕੁਲ ਜੀ, ਉਤਨੀ ਹੀ ਹੋਏਗੀ। ਕੋਵਿਡ ਮੇ ਨਾ ਮਿਨਿਸਟਰੀ ਨੇ ਅਲਾਓ ਕਰ ਰੱਖਾ ਆਨਲਾਈਨ ਕੋਰਸਿਸ ਕੇ ਲਈ, ਇਸੇ ਕਹਤੇ ਅਸਿੰਕ੍ਰੋਨਸ ਮਾਡਲ ਜਿਸਕਾ ਨਾਮ ਹੈ, ਤੋ ਮਿਨਿਸਟਰੀ ਆਫ ਓਨਟਾਰੀਓ ਨੇ ਐਜੂਕੇਸ਼ਨ ਅਲਾਓ ਕਰ ਰੱਖਾ ਹੈ, ਤੋ ਤਬ ਸੇ ਇਤਨੇ ਕਲਾਇੰਟਸ ਕਾ ਫਾਇਦਾ ਲੈ ਚੁੱਕੇ ਹੈ, ਫੰਡਿੰਗ ਹਾਸਿਲ ਕਰ ਚੁੱਕੇ ਹੈ। ਆਪ ਹੀ ਪਿੱਛੇ ਨਾ ਰਹੀਏ, ਬਿਨਾ ਕ੍ਰੈਡਿਟ ਚੈੱਕ ਕੇ, ਬਿਨਾ ਕਿਸੀ ਗਰੰਟੀ ਕੇ, ਬਿਨਾ ਕਿਸੀ ਕੋਲੈਟਰਲ, ਮਤਲਬ ਕੁਝ ਗਿਰਵੀ ਨਹੀਂ ਹੈ ਆਪਕਾ, ਯਹਾਂ ਪੇ ਸਟ੍ਰੈਸ ਫ੍ਰੀ ਲੋਨ। ਅਗਰ ਫੈਮਿਲੀ ਆਫ 4 ਕੋ 1.5 ਲੱਖ ਆ ਗਿਆ, ਕਿਸ ਤੇ ਕਬ ਸਟਾਰਟ ਹੈ? ਕਲ ਸੇ ਸਟਾਰਟ ਹੈ? ਨਾ ਨਾ ਨਾ, ਅਗਰ ਫੈਮਿਲੀ ਆਫ 4 ਕੋ 1.5 ਲੱਖ ਆਇਆ 2 ਸਾਲ ਮੇ, ਤੋ 2.5 ਸਾਲ ਬਾਅਦ ਪਹਿਲੀ ਕਿਸ਼ਤ ਰੀਪੇਮੈਂਟ ਕੀ ਸਟਾਰਟ ਹੋਤੀ ਹੈ, ਤਬ ਵਿਆਜ ਦਰ ਕਿਆ ਹੈ? 2.5% ਪੂਰੇ ਸਾਲ ਕਾ, $1,00,000 ਕਾ ਵਿਆਜ, ਸਾਲ ਕਾ $2,500। ਸ਼ੁਰੂ ਮੇ ਕਿਤਨਾ? 0%। ਸ਼ੁਰੂ ਮੇ ਵਿਆਜ ਹੈ ਹੀ ਨਹੀਂ 2.5 ਸਾਲ। ਬਤਾਈਏ ਐਸਾ ਲੋਨ ਕਹਾਂ ਮਿਲੇਗਾ ਬਿਨਾ ਗਾਰੰਟੀ ਕੇ? ਅਗਰ ਆਪ ਬੈਂਕ ਜਾਏਂਗੇ, ਡਾਕੂਮੈਂਟਸ ਕਾ ਥੱਪਾ ਲਗਾਏਂਗੇ, ਫਿਰ ਅੰਡਰ ਦਾ ਟੇਬਲ ਪੈਸੇ ਦੇਂਗੇ, ਓਵਰ ਦਾ ਟੇਬਲ ਪੈਸੇ ਦੇਂਗੇ। ਇਸ ਲਈ ਇਤਨੇ ਲੋਕ ਸੁਣ ਕੇ ਮੇਰੇ ਪਾਸ ਡਾਇਰੈਕਟ ਆ ਜਾਤੇ ਹੈ ਆਪਕਾ ਸ਼ੋ, ਕੋਈ ਇਤਨੀ ਹੈਸਲ ਮੇ ਨਾ ਪੜੀਏ, ਸਰਦਰਦੀ ਸੇ। ਅਗਰ ਕਿਸੀ ਕੇ ਪਾਸ ਪੈਸੇ ਨਹੀਂ ਹੈ ਲੋਨ ਰੀਪੇਮੈਂਟ ਕਰਨੇ ਕੇ, ਗਵਰਨਮੈਂਟ ਆਪਕਾ ਲੋਨ ਵਿਆਜ ਸਮੇਤ 1 ਸਾਲ 2 ਸਾਲ 3 ਸਾਲ ਡੈਫਰ ਕਰ ਦੇਤੀ ਔਰ 15 ਸਾਲ ਮੇ ਆਸਾਨ ਕਿਸ਼ਤ ਮੇ ਆਪਣੇ ਪੇ ਕਰਨਾ ਹੋਤਾ ਹੈ। ਪੀਛੇ ਨਾ ਰਹੀਏ, ਹਮਾਰੀ ਫੀਸ ਕਿਤਨੀ? 199 ਕਬ ਕਾਮ ਹੋਣੇ ਕੇ ਬਾਅਦ ਅਭੀ ਵੀ 4 ਬੰਦੋ ਕੀ ਫੰਡਿੰਗ ਉਨਕੇ ਖਾਤੇ ਮੇ ਠਾ ਕਰਕੇ ਆਜ ਗਿਰ ਚੁੱਕੀ ਹੈ। ਅਭੀ ਦਿਨ ਕੇ ਅੰਤ ਤੱਕ ਅਰਾਊਂਡ 7-8 ਲੋਗੋ ਗਿਰ ਜਾਤੀ ਹੈ ਐਵਰੀਡੇ। ਆਫਿਸ ਆਏ, ਚੈੱਕ ਕਰ, ਜਿਤਨੀ ਫਾਈਲ ਚੈੱਕ ਕਰਦੀ, ਜਿਤਨੇ ਕਲਾਇੰਟ ਸੇ ਮਿਲਨੇ ਮਿਲੇ, ਨੰਬਰ ਨੰਬਰ ਨੰਬਰ ਨੋਟ ਕਰੇ, 437-264-3175, 437-264-3175 ਕਾਲ ਕਰੋ, ਐਸਟੀਮੇਟ ਲਓ, 437-264-3175, ਆਫਿਸ ਐਡਰੈਸ 218 ਐਕਸਪੋਰਟ ਬੁਲੇਵਰਡ। ਕੋਈ ਚਲਾਕੀ ਮਿੱਠੀ ਬਾਤੇ ਨਹੀਂ, ਆ ਕੇ ਚੈੱਕ ਕਰ ਲੀਜੀ, ਜਿਤਨੀ ਫਾਈਲ ਦੇਖਣੀ ਹੈ ਦੇਖੀਏ।
0: 437-264-3175 ਤੇ ਕਾਲ ਕਰ ਲਿਓ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਲਓ ਜੀ, ਅੱਜ ਪ੍ਰੋਗਰਾਮ ਦੇ ਵਿੱਚ ਮੈਨੂੰ ਤੇ ਮਾਨ ਸਾਹਿਬ ਨੂੰ ਤੁਸੀਂ ਦੇ ਦਿਓ, ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਵਾਜ਼ ਰੱਖੇ, ਜ਼ਿੰਦਾਬਾਦ ਰੱਖੇ, ਦਿਓ ਇਜਾਜ਼ਤ, ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551 ਕੈਨੇਡਾ ਦੇ ਸਟੱਡੀ ਵੀਜ਼ਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪ੍ਰੈਸ ਐਂਟਰੀ ਸਪਾਊਸਲ ਫਾਈਲ ਪੇਰੈਂਟਸ ਪੀਆਰ ਸੁਪਰ ਵੀਜ਼ਾ ਨੈਨੀ ਵਰਕ ਪਰਮਿਟ ਫਾਰਮਰ ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ
2: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ CIC ਇਮੀਗ੍ਰੇਸ਼ਨ ਹੁਣੇ ਹੀ ਕਾਲ ਕਰੋ 416-456-6161
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ
6: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
7: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

ਸਪਰਿੰਗਾਂ ਦਾ ਕੰਮ ਵੀ ਕੀਤਾ ਜਾਂਦਾ ਹੈ। ਟਰੱਕਾਂ ਦੀ ਸੇਫਟੀ ਇੰਸਪੈਕਸ਼ਨ ਔਰ ਟ੍ਰੇਲਰਾਂ ਦੀ ਸੇਫਟੀ ਇੰਸਪੈਕਸ਼ਨ ਤੇ ਕਿਊ ਵੈਨ ਦੀ ਸੇਫਟੀ ਇੰਸਪੈਕਸ਼ਨ ਵੀ ਕੀਤੀ ਜਾਂਦੀ ਹੈ। 24/7 ਰੋਡਸ ਬੰਦ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170

0: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ। ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ insuranceforyou.ca।
2: ਦੋਸਤੋ, ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011 905-239-7711 ਕੋਮਲ ਟ੍ਰੈਵਲ ਐਂਡ ਟੂਰਸ।
3: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
4: ਆਥੋਰਾਈਜ਼ਡ ਐਂਡ ਪੇਡ।

0: ਹੀ ਸੋਹਣਾ ਵੀਕਐਂਡ ਬੀਤਿਆ ਅਤੇ ਬਹੁਤ ਹੀ ਸੋਹਣਾ ਮੌਸਮ ਆ ਅਤੇ ਅੱਜ ਵੀ ਪੂਰਾ ਐਨ ਧੁੱਪ ਖਿਲੀ ਹੋਈ ਆ, ਵਧੀਆ ਮੌਸਮ ਆ, ਅਨੁਕੂਲ ਜਿਹਾ। ਅਤੇ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਮ ਵਾਲੇ ਵੱਲੋਂ ਸਾਰਿਆਂ ਦਾ ਵੀਕਐਂਡ ਤੋਂ ਬਾਅਦ ਤੁਹਾਡੇ ਨਾਲ ਤੁਹਾਨੂੰ ਜੀਆਂ ਨੂੰ ਸਾਰਿਆਂ ਨੂੰ ਸਾਡੇ ਸਭ ਨੇ ਦਾ ਸਤਿਕਾਰ ਅਤੇ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਜੀ।
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੋਂ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਵੀਕਐਂਡ ਆਪਣਾ ਇੰਜੋਏ ਕਰਕੇ ਹੁਣ ਵੀ ਨਵੇਂ ਵੀਕ ਦੀ ਸ਼ੁਰੂਆਤ 'ਚ ਪੂਰੇ ਤਿਆਰ ਬਰ ਤਿਆਰ ਹੋਵੋਗੇ। ਤੁਹਾਡਾ ਤੇ ਸਾਡਾ ਸਾਥ ਹਰ ਰੋਜ਼ 3 ਘੰਟੇ ਦਾ ਹੁੰਦਾ ਆ ਅਤੇ ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਗੱਲਬਾਤ ਕਰਨ ਦੇ ਲਈ ਸਾਡੇ ਨਾਲ 905-564-4444 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ।
0: ਸੈਚਰਡੇ ਤੁਸੀਂ ਪ੍ਰੋਗਰਾਮ ਕੀਤਾ, ਤੁਹਾਨੂੰ ਸੁਣਨ ਦਾ ਮੌਕਾ ਮੈਨੂੰ ਮਿਲਿਆ ਅਤੇ ਨਾਲ ਦੀ ਨਾਲ ਤੁਸੀਂ ਵੀ ਮੇਰਾ ਵੀਕਐਂਡ ਇੰਜੋਏ ਕੀਤਾ। ਕਿਸ ਤਰ੍ਹਾਂ ਰਿਹਾ ਵੀਕਐਂਡ ਤੁਹਾਡਾ?
1: ਵੀਕਐਂਡ ਵਧੀਆ ਰਿਹਾ ਸਰ, ਗੁੱਡ ਸੀ।
0: ਮੇਰਾ ਵੀ ਵੀਕਐਂਡ ਬਹੁਤ ਵਧੀਆ ਰਿਹਾ, ਬਹੁਤ ਸਾਰੀਆਂ ਪਾਰਟੀਆਂ ਵੀ ਖਾਧੀਆਂ, ਅਟੈਂਡ ਕੀਤੀਆਂ ਅਸਾਂ, ਔਰ ਖਾਸ ਕਰਕੇ ਬਹੁਤ ਹੀ ਇੰਜੋਏ ਕੀਤਾ ਸੀ ਵੀਕਐਂਡ ਨੂੰ ਬਾਗੋ ਬਾਗ। ਹਾਂਜੀ ਪੂਰੇ
1: ਬਿਲਕੁਲ ਇੰਨਾ ਇੱਦਾਂ ਹੀ ਚਾਹੀਦਾ ਸਰ।
0: ਬਹੁਤ ਸਾਰੇ ਸੱਜਣ ਮਿੱਤਰ ਆਏ ਹੋਏ ਸਾਡੇ ਕੋਲ ਇੱਧਰ ਨਿਆਗਰਾ ਅਤੇ ਕੁਝ ਇੰਡੀਆ ਤੋਂ ਆਏ ਸੀ, ਉਹਨਾਂ ਨੂੰ ਏਅਰਪੋਰਟ 'ਤੇ ਚੜ੍ਹਾ ਕੇ ਕੱਲ੍ਹ ਅਸੀਂ ਸ਼ਾਮ, ਉਹਨਾਂ ਨੇ ਘੁਮਾਇਆ ਪੂਰਾ ਉੱਥੇ ਅਤੇ ਪੂਰੀ ਐਨ ਨੈਗਰਾਨ ਲੇਕ ਦੀ ਸੈਰ ਕਰਾਈ, ਫਿਰ ਨੈਗਰਾਨ ਲੇਕ ਤੋਂ ਬਾਅਦ ਫਿਰ ਲੈ ਕੇ ਗਏ ਉਹਨਾਂ ਨੂੰ ਨੈਗਰਾ ਫਾਲ ਦਿਨੇ ਫਾਲ ਦਿਖਾਈਆਂ, ਫਿਰ ਰਾਤ ਨੂੰ ਫਿਰ ਲੈ ਕੇ ਗਏ ਉਹਨਾਂ ਨੂੰ ਲਾਈਟਾਂ ਦਿਖਾਈਆਂ, ਫਾਇਰਵਰਕਸ ਦਿਖਾਏ, ਕਸੀਨੋ ਦੇ ਉੱਪਰ ਚੜ੍ਹ ਕੇ ਟੋਪ ਫਲੋਰ ਦੇ ਉੱਤੇ ਵਧੀਆ ਵਧੀਆ ਸ਼ਰਬਤ ਪੀਤਾ। ਉੱਪਰ ਟੋਪ ਜਿਹੜੀ ਉੱਪਰ ਟੋਪ 'ਤੇ 10ਵੀਂ ਮੰਜ਼ਿਲ ਨਹੀਂ ਹੈਗੀ, ਉੱਤੋਂ ਫਾਇਰਵਰਕਸ ਸੋਹਣੇ ਦਿੰਦੇ ਆ ਅਤੇ ਕੋ ਪੂਰਾ ਐਨ ਵਧੀਆ ਰਿਹਾ। ਫਿਰ ਬਾਅਦ 'ਚ ਆ ਕੇ ਬਾਅਦ ਵਿਆਹ ਅਟੈਂਡ ਕੀਤੇ ਸੰਡੇ। ਹਾਂਜੀ ਅਤੇ ਕੁੱਲ ਮਿਲਾ ਕੇ ਤੁਹਾਡਾ ਵੀ ਵੀਕਐਂਡ ਵਧੀਆ ਰਿਹਾ ਹੋਏਗਾ। ਦੋਸਤੋ ਸਭ ਨੂੰ ਜੀਆਂ ਨੂੰ, ਟੈਲੀਫੋਨ ਨੰਬਰ ਹੈ 905-564-4444 ਸਟੂਡੀਓ ਨੰਬਰ ਨੇ। ਚਲੋ ਹੁਣ ਆਪਾਂ ਹੁਣ ਲੌਂਗ ਵੀਕਐਂਡ ਅਗਲਾ ਆ ਰਿਹਾ, ਉਹਦੀਆਂ ਵੀ ਤੁਹਾਨੂੰ ਸ਼ੁਭ ਇਸ਼ਾਵਾਂ ਦੇ ਭੇਜਦੇ ਹਾਂ
1: ਜੀ।
0: ਉਹ ਵੀ ਆਪਾਂ ਸੈਲੀਬ੍ਰੇਟ ਕਰਨਾ ਇਸ ਤਰ੍ਹਾਂ ਹੀ, ਪਰ ਹਾਲ ਦੀ ਘੜੀ ਮੰਡੇ ਆ, ਕੋਈ ਗੱਲ ਨਹੀਂ, ਮੰਡੇ ਆ ਤਾਂ ਕੋਈ ਗੱਲ ਨਹੀਂ, ਕੰਮ ਤਾਂ ਕਰਨਾ ਹੀ ਆ। ਪਹਿਲਾਂ ਸਭ ਤੋਂ ਪਹਿਲਾਂ ਕੋਈ ਵਾਹਿਗੁਰੂ ਦਾ ਵਧੀਆ ਜਿਹਾ ਸ਼ਬਦ ਸੁਣੀਏ ਅਤੇ ਫਿਰ ਆਪਾਂ ਅੱਗੇ ਤੁਹਾਡੇ ਨਾਲ ਹੀ ਹਾਂ
1: ਜੀ।

0: ਤੋਂ ਇੱਕ ਵਾਰੀ ਫਿਰ ਤਜਿੰਦਰ ਸਿੰਘ ਸਿੱਧ ਵੱਲੋਂ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਵੱਖੋ ਵੱਖਰੇ ਤਰੀਕੇ ਨਾਲ ਸੁਣ ਸਕਦੇ ਹੋ, ਵੇਖ ਸਕਦੇ ਹੋ। ਜੀ ਮਨਪ੍ਰੀਤ
1: ਜੀ, ਬਿਲਕੁਲ। ਤੁਸੀਂ ਜੇਕਰ ਸਾਨੂੰ ਲਾਈਵ ਸਟੂਡੀਓ ਦੇ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ, www.desh-pradesh-tv.com ਜਾਂ desh-pradesh-tv.com ਜਾਂ desh-pradesh-radio.com। ਇਹ ਦੋਨੇ ਹੀ ਤੁਸੀਂ ਆਪਣੇ ਗੂਗਲ 'ਤੇ ਸਰਚ ਕਰੋਗੇ ਤਾਂ ਵੈਬਸਾਈਟ 'ਤੇ ਪਹੁੰਚ ਜਾਓਗੇ। ਚਾਹੇ ਦੇਸ਼ ਪ੍ਰਦੇਸ਼ ਰੇਡੀਓ ਸਰਚ ਕਰੋ, ਚਾਹੇ ਦੇਸ਼ ਪ੍ਰਦੇਸ਼ ਟੀਵੀ ਸਰਚ ਕਰੋ, ਅਤੇ ਨਾਲ ਹੀ ਜੇ ਤੁਹਾਡੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਸਕਦੇ ਹੋ ਅਤੇ ਸਾਡੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰੇ 6 ਵਜੇ ਤੱਕ।
0: ਔਰ ਜੀ, ਮੈਂ ਮੈਸੇਜ ਦੇ ਦਿਆਂ ਸ੍ਰੀ ਬ੍ਰੈਂਪਟਨ ਵੱਲੋਂ, ਜਿਹੜੇ ਆਪਣੀ ਇਲੈਕਸ਼ਨ ਨੇ, ਆਪਣੀਆਂ ਮਿਊਂਸੀਪਲ ਇਲੈਕਸ਼ਨ, ਉਹ ਹੈਗੀਆਂ 26 ਅਕਤੂਬਰ ਨੂੰ। 26 ਅਕਤੂਬਰ ਨੂੰ ਵੋਟ ਪਾ ਸਕਦੇ ਹੋ, ਪਰ ਬਹੁਤ ਸਾਰੇ ਐਨ ਐਂਡ 'ਤੇ ਪਾਉਂਦੇ ਆ, ਪਰ ਕੋਈ ਐਕਸਕਿਊਜ਼ ਨਹੀਂ ਹੋਣਾ ਚਾਹੀਦਾ। ਕਾਰਨ ਕੀ ਆ ਕਿ ਅਸੀਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਹਾਂ ਬਾਅਦ ਦੇ ਵਿੱਚ ਨਾ, ਪਰ ਹਮੇਸ਼ਾ ਹੀ ਹਰ ਸਾਲ 4 ਸਾਲ ਬਾਅਦ ਕਹਿਣਾ ਪੈਂਦਾ, ਚਾਹੇ ਫੈਡਰਲ ਇਲੈਕਸ਼ਨ ਹੋਵੇ, ਚਾਹੇ ਆਪਣੀ ਅਤਖਰ ਮਿਊਂਸੀਪਲ ਹੈਗੀ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਣ, ਹਮੇਸ਼ਾ ਕਹਿੰਦੇ ਵੋਟ ਪਾਇਆ ਕਰੋ, ਪਰ ਵੋਟ ਬਹੁਤ ਘੱਟ ਪਾਉਂਦੇ। ਯੰਗ ਤਬਕਾ ਵੀ ਬਹੁਤ ਘੱਟ ਵੋਟ ਪਾਉਂਦਾ, ਪਰ ਸਭ ਤੋਂ ਵੱਧ ਕਿੰਤੂ ਪ੍ਰਿੰਤੂ ਬਾਅਦ ਫਿਰ ਯੰਗ ਤਬਕਾ ਹੀ ਕਰਦਾ। ਕਹਿ ਦਿੰਦੇ ਬਈ ਇਹ ਸਾਰੇ ਲਿਬਰਲ ਨੂੰ ਪਾ ਦਿੰਦੇ, ਬੁੜੇ ਬੁੜੇ ਜਿੰਨੇ ਵੀ ਹੈਗੇ ਆ, ਔਰ ਤੁਸੀਂ ਨਿਕਲੋ, ਜਿਹਨੂੰ ਵੀ ਪਾਰਟੀ ਪਾਉਣੀ ਹੈ ਪਾ ਸਕਦੇ ਹੋ। ਪਰ ਮੈਂ ਗੱਲ ਕਰ ਰਿਹਾ ਸ਼ਹਿਰ ਦੀਆਂ ਇਲੈਕਸ਼ਨ ਜਿਹੜੀ ਮਿਊਂਸੀਪਲ ਦੀਆਂ, ਉਹਦੇ ਵਾਸਤੇ ਮੈਂ ਕਿ ਐਡਵਾਂਸ ਪੋਲਿੰਗ ਤੁਹਾਡੇ ਵਾਸਤੇ ਹੋਣੀ ਆ। ਉਹਦਾ ਇਹੀ ਕਾਰਨ ਹੁੰਦਾ ਕਿ ਤੁਸੀਂ ਕਿਤੇ ਜਾਣਾ ਹੈਗਾ,
1: ਪਹਿਲਾਂ ਪਾ ਦਿਓ
0: ਅਤੇ ਆਪਣਾ ਫਾਰਗ ਹੋ ਜਾਓ। ਪਰ ਵੋਟ ਦਾ ਉਸੇ ਕਰਕੇ ਇਲੈਕਸ਼ਨ ਅੱਗੇ ਕੀਤੀ ਜਾਂਦੀ ਆ ਤਾਂ ਕਿ ਵੋਟਾਂ ਵੱਧ ਪੈਣ
1: ਜੀ।
0: ਪਰ ਇਹ ਦੇਖਦੇ ਹਾਂ ਕਿ ਹਰ ਸਾਲ ਸਿਟੀ ਦੀਆਂ ਜਿਹੜੀਆਂ ਇਲੈਕਸ਼ਨ ਹੁੰਦੀਆਂ, ਉੱਥੇ ਜਿਹੜਾ ਵੀ ਕੈਂਡੀਡੇਟ ਜਿੱਤਦਾ ਵਾ, ਉੱਥੇ 3,000 ਦੀ ਵੋਟ ਹੁੰਦੀ ਆ, ਬੜੀ ਥੋੜ੍ਹੀ ਰੇਸ਼ੋ ਹੈਗੀ ਆ, ਪਰ ਵੱਧ ਪਾਉਣੀ ਚਾਹੀਦੀ ਭਾਈ, ਤਾਂ ਹੀ ਚੰਗਾ ਲੱਗੂਗਾ। ਔਰ ਐਡਵਾਂਸ ਪੋਲਿੰਗ ਮੈਂ ਦੱਸਦਾ ਕਿਹੜੇ ਕਿਹੜੇ ਦਿਨ ਹੋ ਰਹੀ ਹੈ। 9 ਅਕਤੂਬਰ ਨੂੰ ਪਾ ਸਕਦੇ ਹੋ, 10 ਨੂੰ ਪਾ ਸਕਦੇ ਹੋ, 11 ਨੂੰ ਪਾ ਸਕਦੇ ਹੋ, 16 ਨੂੰ ਪਾ ਸਕਦੇ ਹੋ, 17 ਨੂੰ ਪਾ ਸਕਦੇ ਹੋ। ਔਰ ਵੋਟਿੰਗ ਆਵਰ ਜਿਹੜੇ ਵੀਕਡੇਜ਼ ਹੈਗੇ ਨੇ 8 ਵਜੇ ਤੋਂ ਲੈ ਕੇ
1: 5 ਵਜੇ ਤੱਕ
0: ਹੈ ਨਾ
1: ਜੀ,
0: ਅਤੇ ਵੀਕਐਂਡ 'ਤੇ ਸਵੇਰੇ 10 ਤੋਂ ਲੈ ਕੇ, ਯਾਨੀ ਕਿ ਲੇਟ ਥੋੜ੍ਹੇ ਜਿਹੇ ਪੈਂਦੇ ਜਿਵੇਂ ਸੈਚਰਡੇ ਸੰਡੇ ਹੋ ਗਏ, 10 AM to 5 PM
1: ਜੀ।
0: ਵੀਕਡੇਜ਼ ਦੇ ਵਿੱਚ 8 ਆਪਣੇ ਸਵੇਰੇ 8 ਵਜੇ ਤੱਕ ਪਾ ਸਕਦੇ ਹੋ ਹੁਣੇ ਰੈਡੀ ਪ੍ਰਾਈਮ ਬੇਸ ਪ੍ਰਦੇਸ਼ ਨੂੰ ਚੁਣਿਆ ਹੋਇਆ। ਯੂ ਕੈਨ ਵੋਟ ਐਨੀ ਐਡਵਾਂਸ ਵੋਟਿੰਗ ਲੋਕੇਸ਼ਨ ਇਨ ਬ੍ਰੈਂਪਟਨ, ਇਹ ਨਹੀਂ ਕਿ ਤੁਹਾਡੇ ਏਰੀਏ 'ਚ ਪੈਣੀ ਆ, ਕਿਤੇ ਵੀ ਵੋਟ ਪਾ ਸਕਦੇ ਹੋ, ਤੁਹਾਡੀ ਵੋਟ ਹੋਣੀ ਚਾਹੀਦੀ ਤੁਹਾਡੇ ਕੋਲ।
1: ਜੀ ਜੀ ਜੀ,
0: ਜਿਹੜੇ ਕਿ PR ਨੇ ਔਰ ਸਿਟੀਜ਼ਨਸ਼ਿਪ ਜਿਹਨਾਂ ਕੋਲ ਹੈਗੀ ਆ, ਜਿਹੜੇ ਇੱਥੋਂ ਦੇ ਸੰਬੰਧੀ ਬਛਿੰਦੇ ਨੇ ਉਹਨਾਂ ਦੀ, ਉਹ ਵੋਟ ਪਾ ਸਕਦੇ ਨੇ। ਨੋਟਿਸ ਕਰੋ ਕਿ ਬ੍ਰਿੰਗ ਯੂਰ ID ਵਿਦ ਯੂ ਜਦੋਂ ਵੋਟ ਕਰਨੀ ਆ। ਸੋ ਜੇਕਰ ਅਪਡੇਟ ਕਰਨ ਵਾਲੀ ਤੁਹਾਡੀ ਵੋਟਰ ਅਤੇ ਨਾਮ ਤੁਹਾਡਾ, ਉਹ ਤੁਸੀਂ ਪਹਿਲਾਂ ਵੀ ਕਰ ਸਕਦੇ ਹੋ ਨਾ, ਉਹਦੇ ਵਾਸਤੇ ਤੁਹਾਨੂੰ ਅਸੀਂ ਦਿੰਦੇ ਹਾਂ brampton.ca/brampton-votes ਵੀ ਵੇਲਾ ਵਿਕਟਰ OTES 'ਤੇ ਜਾ ਕੇ ਤੁਸੀਂ ਆਪਣਾ ਨਾਮ ਰਜਿਸਟਰ ਕਰ ਸਕਦੇ ਹੋ
1: ਜੀ,
0: ਅਤੇ ਇਹ ਵੋਟ ਜਦੋਂ ਪਾਉਣੇ ਭਾਈ, ਅਤੇ ਤੁਹਾਨੂੰ ਦੱਸਦਾ ਇਹ ਪੇਜ ਮੈਸੇਜ ਹੈਗਾ ਸਿਟੀ ਆਫ ਬ੍ਰੈਂਪਟਨ ਵੱਲੋਂ
1: ਜੀ। ANG ਆਟੋਮੋਟਿਵ ਰਿਪੇਅਰ ਦੀ ਜਾਣਕਾਰੀ ਦਿਆਂ, ਜਿਹੜੇ ਤੁਹਾਡੇ ਕਾਰਜ਼ ਨੂੰ ਰਿਪੇਅਰ ਕਰਨ ਦਾ ਪੂਰਾ ਕੰਮ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਹਰ ਸੀਜ਼ਨ ਦੇ ਅਕੋਰਡਿੰਗਲੀ ਇਹਨਾਂ ਦੇ ਕੋਲੋਂ ਨਵੇਂ ਟਾਇਰਸ ਆਪਣੇ ਪਵਾਓ ਗੱਡੀਆਂ 'ਚ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰਕੇ ਦਿੰਦੇ ਆ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੀ ਲੋੜ ਹੈ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਵਿੰਟਰ ਤੋਂ ਪਹਿਲਾਂ ਕਰਵਾ ਸਕਦੇ ਹੋ ਰਸਟ ਪਰੂਫਿੰਗ, ਅਤੇ ਇਹਨਾਂ ਦੇ ਕੋਲ ਪਹੁੰਚੋ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦੀ ਇੰਟਰਸੈਕਸ਼ਨ ਦੇ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ, ਅਤੇ ਨੰਬਰ ਇਹਨਾਂ ਦਾ 905-857-75-96, 905-857-7596। ANG ਆਟੋਮੋਟਿਵ ਰਿਪੇਅਰ, ਤੁਸੀਂ ਗੱਲਬਾਤ ਕਰੋ, ਇੰਗਲਿਸ਼, ਪੰਜਾਬੀ, ਹਿੰਦੀ, ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ।
0: ਦੋਸਤੋ, ਮੈਨੂੰ ਪਤਾ ਕਿ ਵੀਕਐਂਡ 'ਤੇ ਆਪਾਂ ਛੁੱਟੀਆਂ ਮਾਰਦੇ ਹਾਂ, ਜਦੋਂ ਮੰਡੇ ਆਉਂਦਾ ਕਈ ਵਾਰੀ ਧੱਕਾ ਸਟਾਰਟ ਡੇ ਕਹਿੰਦਾ ਹੁੰਦਾ ਮੈਂ, ਲੇਕਿਨ ਮੈਂ ਤੁਹਾਨੂੰ ਕਹਿੰਦਾ ਨਾ ਸ਼ਾਮ ਤੱਕ ਨਾ ਹੋ ਜਾਇਆ ਕਰੋ, ਥੋੜ੍ਹਾ ਜਿਹਾ ਕਿ ਵੀ ਹਾਂ ਵੀ ਕਰਨਾ ਪੈਣਾ ਕੰਮ ਮੰਡੇ 'ਤੇ ਫਰਾਈਡੇ, ਕੰਮ ਵੈਸੇ ਤਾਂ ਗਤੀ ਨਹੀਂ ਇਹਨਾਂ ਕੰਟਰੀਆਂ 'ਚ, ਹੈ ਨਾ, ਕਰਨਾ ਚਾਹੀਦਾ, ਨਾਲੇ ਬਿਜ਼ੀ ਰਹਿੰਦੇ ਆਪਾਂ। ਕਈ ਵਾਰੀ ਆਪਾਂ ਸੋਚਦੇ ਨੇ ਕੰਮ ਛੱਡ ਕੇ ਪਾਸੇ ਹੋ ਜਾਈਏ, ਫਿਰ ਵੀ ਟਾਈਮ ਨਹੀਂ ਨਿਕਲਦਾ
1: ਜੀ,
0: ਥੋੜ੍ਹਾ ਬਹੁਤ ਕੰਮ 'ਚ ਬੰਦਾ ਉਲਝਿਆ ਰਹੇ ਅਤੇ ਲੱਗਿਆ ਰਹੇ ਅਤੇ ਟਾਈਮ ਛੇਤੀ ਨਿਕਲਦਾ, ਅਤੇ ਨਾਲੇ ਤੁਸੀਂ ਐਕਟਿਵ ਰਹਿੰਦੇ ਹੋ। ਔਰ ਮੈਂ ਹੁਣ ਤੁਹਾਨੂੰ ਕਹਾਂਗਾ ਕਿ ਕਾਲ ਕਰੋ ਭਾਈ ਜਲਦੀ ਜਲਦੀ, ਕਿਉਂਕਿ ਮੈਂ ਅੱਜ ਚਾਹੁੰਦਾ ਕਿ ਤੁਸੀਂ ਅਸੀਂ ਤੁਹਾਨੂੰ ਉਹ ਗੀਤ ਸੁਣਾਵਾਂਗੇ ਜਿਹੜਾ ਤੁਸੀਂ ਰਿਕੁਐਸਟ ਕਰਨਾ। ਇਸ ਤੋਂ ਪਹਿਲਾਂ ਕਿ ਮੈਂ ਪ੍ਰੋਗਰਾਮ ਨੂੰ ਅੱਗੇ ਤੋਰਾਂ, ਕੋਈ ਗੀਤ ਸੁਣਾਵਾਂ ਮੈਂ ਤੁਹਾਨੂੰ, ਤੁਸੀਂ ਦੱਸਣਾ ਹੋ ਕਿਹੜਾ ਗੀਤ ਸੁਣਨਾ। 905 ਤੁਹਾਨੂੰ ਵੀ ਪਾਰਟੀਸਪੇਟ ਕਰਾਈਏ, ਤੁਹਾਡੀ ਵੀ ਐਕਸਰਸਾਈਜ਼ ਕਰਾਈਏ ਮੰਡੇ ਆ 905-564-6444। ਸਾਨੂੰ ਨਾਮ ਲਿਖਾ ਦਿਓ ਕਿਹੜਾ ਗੀਤ ਸੁਣਨਾ ਚਾਹੁੰਦੇ, ਉਹੀ ਸੁਣਾਵਾਂਗੇ। ਜੇ ਤੁਸੀਂ ਨਹੀਂ ਕਰਦੇ ਕਾਲ, ਫਿਰ ਅਸੀਂ ਜਦ ਤੱਕ ਕੋਈ ਐਡਾ ਬੋਲੀ ਜਾਂਦੇ ਹਾਂ, ਹੋਰ ਕੀ ਨਾਲੇ ਵੱਧ ਐਡਾ ਬੋਲੀ ਜਾਣਗੀਆਂ, ਪਰ ਤੁਸੀਂ ਕਾਲ ਕਰ ਲਓ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪਾਰਟੀਸਪੇਟ ਕਰਿਆ ਕਰੋ ਮਾੜਾ ਮੋਟਾ, ਅਤੇ ਤਾਂ ਕਿ ਤੁਸੀਂ ਆਪਣੇ ਪਸੰਦ ਦਾ ਗੀਤ ਸੁਣ ਸਕੋ। ਅਤੇ ਮੋਸਟ ਵੈਲਕਮ, ਪਲੀਜ਼ ਕਾਲ ਮੀ ਐਨ ਸਟੂਡੀਓ 905-564-6444। ਨਾਲ ਤਾਂ ਤੁਹਾਡੇ ਨਾਲ ਮਿੱਠੀ ਜਿਹੀ ਪਿਆਰੀ ਜਿਹੀ ਗੱਲਬਾਤ ਹੋਜੂਗੀ ਛੋਟੀ ਜਿਹੀ, ਨਾਲ ਹੀ ਆਪਾਂ ਤੁਹਾਨੂੰ ਕੋਈ ਨਾ ਕੋਈ ਰਿਕੁਐਸਟ ਲਿਖ ਲਾਂਗੇ, ਅਤੇ ਉਹੀ ਫਟਾਫਟ ਸੁਣਾ ਦਿੰਦੇ ਹਾਂ ਆਪਾਂ, ਤਾਂ ਨਾਲ ਹੀ ਤੁਹਾਡੇ ਲੱਗਦੇ ਹੱਥੀ ਹੈ ਨਾ। ਨਾਲ ਦੀ ਨਾਲ ਮੈਂ ਜਾਣਕਾਰੀ ਦਿਆਂ ਕਿ ਏਬਲ ਟਰੈਕਿੰਗ ਵਾਲਿਆਂ ਨੂੰ ਲੁਕਿੰਗ ਫੋਰ ਹਾਇਰ ਕਰਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰਸ ਯੂ ਐਸ ਏ ਰਨ ਵਾਸਤੇ, ਅਤੇ ਜੇ ਮਸਟ ਹੈਵ 3-3 ਸਾਲ ਦਾ ਤੁਹਾਡਾ ਤਜਰਬਾ ਚਾਹੀਦਾ ਬਾਰਡਰ ਕਰੋਸਿੰਗ ਦਾ, ਕਲੀਨ ਅਬਸਟ੍ਰਿਕ ਚਾਹੀਦਾ, 75 ਸੈਂਟ ਪਰ ਮਾਈਲ ਦੇਣਗੇ ਡਰਾਈਵਰਾਂ ਨੂੰ, ਐਚ ਐਸ ਟੀ ਵੀ ਇਨਕਲੂਡ ਐਕਸਟਰਾ ਪੇ ਕਰਨਗੇ ਕੰਪਨੀ ਡਰਾਈਵਰ ਨੂੰ, ਓਨਰ ਓਪਰੇਟਰ ਨੂੰ $1.95 ਇਹ ਦੇਣਗੇ, ਅਤੇ ਐਨੀ ਐਕਸਟਰਾ ਪਿਕਅਪ ਔਰ ਡਰੋਪ ਹੈਗੇ ਨੇ ਉਹਦੇ ਵਾਸਤੇ ਵੀ ਤੁਹਾਨੂੰ ਪੇ ਕੀਤਾ ਜਾਊਗਾ। ਔਰ ਇਹ ਨਾਲ ਦੀ ਨਾਲ ਲੱਭ ਰਹੇ ਨੇ ਡਰਾਈਵਰ ਸਿਟੀ ਵਾਸਤੇ ਲੋਕਲ ਕੰਮ ਕਰਨ ਵਾਸਤੇ ਵੀ, ਡਰੋਪ ਅਤੇ ਪਿਕਅਪ ਦਾ ਕੰਮ ਹੈ, ਅਤੇ ਸਿਟੀ ਦੀ ਨੌਲੇਜ ਹੋਣੀ ਬਹੁਤ ਹੀ ਜ਼ਰੂਰੀ ਹੁੰਦੀ ਆ, ਪਰ ਥੋੜ੍ਹੀ ਬਹੁਤੀ ਹਾਈਵੇਜ਼ ਦੀ ਵਗੈਰਾ ਦੀ ਆਲੇ ਵਾਲੇ, ਬਾਕੀ ਤਾਂ ਜਿਹੜੀ ਜਿੱਥੇ ਸਵੀ ਜਾਣਾ ਹੈਗਾ ਕਿ ਇੰਡਸਟਰੀਅਲ ਏਰੀਏ ਵਿੱਚ ਕਿਤੇ ਗੱਡੀ ਬੈਕ ਲਾਉਣੀ ਆ, ਉੱਥੇ ਤਾਂ ਫਿਰ ਉਹ ਤਾਂ ਨਿਕਲ ਹੀ ਆਉਂਦਾ ਹੈ ਨਾ, ਆਪਣੇ ਨੈਵੀਗੇਟਰ ਹੈਗਾ, ਸਾਨੂੰ ਯਾਦ ਆ ਕਿ ਅਸੀਂ ਨੈਵੀਗੇਟਰ ਤੋਂ ਵਗੈਰਾ ਜੀ ਬੰਦ ਕੰਮ ਕੀਤਾ ਜਿਹੜੀ ਜਵਾਨ ਦੇ ਵਿੱਚ ਨਾ ਏਰੀਏ ਦੇ ਵਿੱਚ, ਉਦੋਂ ਨਾ ਕੋਈ ਨੈਵੀਗੇਟਰ ਹੁੰਦਾ ਸੀਗਾ, ਮੈਪ ਤੋਂ ਦੇਖ ਕੇ ਜਾਂਦੇ ਨੇ ਜਾਂ ਕਿਤੇ ਜਾਣਾ ਨਾ, ਉਹ ਵੀ ਸਮੇਂ ਸੀਗੇ। ਨੰਬਰ ਮਹਿੰਦਰ ਸਿੰਘ ਦਾ 905-838-43-46, ਪਹਿਲੇ ਕਰ ਲੈ ਲਓ ਪਲੀਜ਼।
1: ਹਾਂਜੀ 3337 ਜੀ, ਸਤਿ ਸ਼੍ਰੀ ਅਕਾਲ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਅੱਛਾ, ਤੁਹਾਡਾ ਪ੍ਰੋਗਰਾਮ ਐਕਸਲੈਂਟ ਹੁੰਦਾ, ਨੋ ਕੰਪਲੇਂਟ, ਬਹੁਤ ਨਾਈਸ, ਇੰਜੋਏ ਕਰੀਦਾ ਪੂਰਾ ਅਸੀਂ।
1: ਹਾਂਜੀ, ਥੈਂਕ ਯੂ।
2: ਇੱਕ ਨਾ ਹੁੰਦਾ ਸੀਗਾ ਪ੍ਰਤਾਪੀ ਦਾ ਕਿੱਸਾ, ਉਹਦੇ ਚ ਸੌਂਗ ਹੈਗਾ ਪ੍ਰਤਾਪੀ,
0: ਪ੍ਰਤਾਪੀ ਲੱਭੋ ਜੀ, ਤੇ ਪ੍ਰਤਾਪੀ ਕਿੱਥੇ ਗਈ, ਕੋਈ ਨੀ ਲੱਭ ਲੈਣੇ ਆਪਾਂ। ਮੈਨੂੰ ਤਾਂ ਕੁਲਦੀਪ ਮਾਨਕ ਸਾਹਿਬ ਦਾ ਗਾਇਆ ਹੋਇਆ, ਜ਼ਿਆਦਾਤਰ ਲੋਕ ਦਾਵਾਂ ਸੁਰਿੰਦਰ ਸ਼ਿੰਦਾ ਸਾਹਿਬ ਤੇ ਕੁਲਦੀਪ ਮਾਨਕ ਦਾ ਨੰਬਰ ਪਹਿਲਾਂ ਆਉਂਦਾ। ਅਗਲੇ ਗੱਲ ਲੈ ਲਓ ਜੀ।
1: ਹਾਂਜੀ 5482 ਜੀ, ਸਤਿ ਸ਼੍ਰੀ ਅਕਾਲ।
3: ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
3: ਸੁਰਿੰਦਰ ਕੌਰ ਦਾ ਗੀਤ ਆਲਾ ਮਾਏ ਸ਼ਾਮ ਕੁੰਜੀਆਂ ਧੀਆਂ ਕਰ ਚੱਲੀਆਂ,
0: ਆਲਾ ਮਾਏ ਸ਼ਾਮ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ, ਕੀ ਨਾਮ ਹੈ ਜਿਹੜਾ। ਹੈਲੋ ਜੀ, ਛੱਡ ਗਏ ਨੇ, ਉਹ ਕਹਿੰਦੇ ਨੇ ਕੱਲਾ,
1: ਕੋਈ ਗੱਲ ਨਹੀਂ, ਗਾਣਾ ਸੁਣਾ ਦਿੰਦੇ ਹਾਂ,
0: ਗਾਣਾ ਤੁਹਾਡਾ ਅਸੀਂ ਲਾ ਲਿਆ ਲਾਈਨ 'ਤੇ। ਮੋਸਟ ਵੈਲਕਮ, ਔਰ 905-564-6444, ਬੜਾ ਪਿਆਰ ਮੁਹੱਬਤ ਤੁਸੀਂ ਰਿਕੁਐਸਟ ਭੇਜ ਰਹੇ ਸਾਨੂੰ, ਚੰਗਾ ਲੱਗਦਾ ਤੁਹਾਡੀਆਂ ਰਿਕੁਐਸਟ ਪੇਸ਼ ਕਰੀਏ ਨਾ, ਉਹਦੇ ਨਾਲ ਸਾਨੂੰ ਵੀ ਸਵਾਦ ਜਿਹਾ ਆਉਂਦਾ ਪ੍ਰੋਗਰਾਮ ਕਰਨ ਦਾ, ਹੈ ਨਾ
1: ਜੀ।
0: ਅਗਲੇ ਕਾਲ ਨਾਲ
1: 2865 ਜੀ, ਸਤਿ ਸ਼੍ਰੀ ਅਕਾਲ।
2: ਕੋਈ
0: ਨੀ, ਫਿਕਰ ਨਾ ਕਰੋ ਤੁਸੀਂ, ਬਸ ਸਾਨੂੰ ਪਿਆਰ ਮੁਹੱਬਤ ਨਾਲ ਕਹਿ ਦਾ ਇੱਕ ਵਾਰੀ ਇਸ਼ਾਰਾ ਕਰ ਸਕਦਾ ਭਾਈ, ਭਾਈ ਮੰਡੇ ਆ, ਸਾਡਾ ਸੰਡੇ ਹੀ ਬਣਾ ਦਿਓ, ਵੀਕਐਂਡ ਕਿਤੇ ਲੈ ਜਾਓ ਖਿੱਚ ਕੇ ਸਾਨੂੰ। ਰੇਡੀਓ ਪ੍ਰੋਗਰਾਮ ਵੀ ਇਸ ਪ੍ਰਦੇਸ਼ ਆ ਜਿਹੜੇ, ਦੱਸ ਤੋਂ ਲਓ ਫਿਰ ਪਹਿਲਾਂ ਅਗਲੇ ਕਾਲ ਨੂੰ ਲੈ ਲਈਏ, ਫਿਰ ਉਸ ਤੋਂ ਬਾਅਦ ਫਿਰ ਆਪਾਂ ਤੁਹਾਡਾ ਫਟਾਫਟ ਤੁਹਾਡੀਆਂ ਫਰਮਾਇਸ਼ਾਂ ਪੂਰੀ ਕਰ ਦਿੰਦੇ।
1: ਹਾਂਜੀ 5049 ਜੀ, ਸਤਿ ਸ਼੍ਰੀ ਅਕਾਲ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ।
4: ਹਿੰਦੀ ਗਾਣਾ ਵੀ ਲਾ ਸਕਦੇ ਹੋ ਪਲੀਜ਼?
1: ਹਾਂਜੀ ਹਾਂਜੀ,
0: ਕੋਈ ਆਉਣ ਦਿਓ।
4: ਹਸਤੇ ਹਸਤੇ ਕੱਟ ਜਾਏ ਰਸਤੇ,
1: ਹਸਤੇ ਹਸਤੇ ਕੱਟ ਜਾਏ ਰਸਤੇ।
0: ਹਾਂਜੀ, ਸਿੰਗਰ ਦਾ ਪਤਾ ਕੌਣ ਨੇ? ਸਿੰਗਰ ਦਾ ਨਾਮ ਪਤਾ ਜੀ ਤੈਨੂੰ?
4: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਿੰਗਰ ਦਾ ਨਾਮ ਪਤਾ ਮੈਂ ਕਿ ਤੈਨੂੰ?
4: ਹਾਂਜੀ, ਹਿੰਦੀ ਸੌਂਗ ਸੁਣਾ ਸਕ ਲਾ ਸਕਦੇ ਹੋ ਪਲੀਜ਼?
0: ਹਾਂਜੀ, ਲਿਖ ਲਿਆ ਤੁਹਾਡਾ ਨਾਮ,
4: ਕੱਟ ਜਾਏ ਰਸਤੇ,
0: ਸਿੰਗਰ ਪੁੱਛਿਆ ਸਾਨੂੰ, ਕੋਈ ਨਕਸ਼ ਸਿੰਗਰ ਦਾ ਨਾਮ ਪਤਾ?
4: ਨਹੀਂ
0: ਮੈਨੂੰ।
1: 1848 ਸਤਿ ਸ਼੍ਰੀ ਅਕਾਲ ਜੀ ਹੈਲੋ
0: ਹਾਈਵੇ ਤੇ ਡਰਾਈਵ ਕਰ ਰਹੇ ਨਾ
1: ਮੈਨੂੰ ਲੱਗਦਾ
0: ਅਗਲੇ ਕਰ ਲੈ ਦੁਬਾਰਾ ਕਰ ਲੈ
1: 1887 ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ
0: ਤੁਸੀਂ ਚੜ੍ਹਦੀ ਗੱਲ ਤੁਸੀਂ ਸੁਣਾਓ ਕੀ ਹਾਲ ਚਾਲ ਤੁਹਾਡੇ
5: ਤਾਰੋ ਗੱਡੀਆਂ ਵਾਲੀ ਲਾ ਦੇ
1: ਤਾਰੋ ਗੱਡੀਆਂ ਵਾਲੀ
0: ਕਿਹੜੀ ਤਾਰੋ ਗੱਡੀਆਂ ਵਾਲੀ ਹੈ
1: ਬੁਲਾਇਆ ਸਰ ਨੇ ਬਲਦੇਵ ਸਿੰਘ ਕਹਿ ਕੇ
0: ਤੇਜਿੰਦਰ ਸਿੱਧੂ ਸਿੱਧਵਾ ਬਣ ਜਾ ਕਹਿ ਤੂੰ
5: ਬਾਪੂ ਜੀ ਹੋਣਾ ਗਾਣੇ ਸੁਣਦੇ ਸਾਡੇ ਪਿੰਡ ਵੀ ਆਉਂਦੇ
0: ਹੁੰਦੇ ਤੁਹਾਡੇ ਪਿੰਡ ਤੇ ਬਹੁਤ ਜਾਂਦੇ ਰਹੇ ਉਹ ਬੜੇ ਖਾੜੇ ਲਾਏ ਆ ਹਾਂ
1: ਕਿਹਨੇ ਕਰਾ
5: ਸੀ ਬਰਾਤ ਮਾਹੀ ਨੰਗਲ ਲਗਾਇਆ ਹੋਇਆ ਲਿਖੀਆਂ ਲੇਖ ਦੀਆਂ
0: ਲਿਖੀਆਂ ਲਿਖਦੀਆਂ ਹਰਦੇਵ ਮਾਹੀ ਨੰਗਲ ਠੀਕ ਆ ਜੀ ਉਹ ਲਿਖ ਲਿਆ ਜੀ ਅਗਲੇ ਕਾਲ ਲਈ ਆਪਾਂ ਜੀ
1: ਹਾਂਜੀ 3430 ਜੀ ਸਤਿ ਸ਼੍ਰੀ ਅਕਾਲ
6: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
6: ਹਾਂਜੀ ਸਾਨੂੰ ਤਾਂ ਵਨ ਐਂਡ ਓਨਲੀ ਉਹੀ ਜੀ ਮੇਰਾ ਭਜਨ ਮਾਨ ਦਾ ਸੁਣਾ ਦੋ ਜੀ ਆਪਣੇ ਵਾਲਾ ਧੜਕਾ ਲਾ ਕੇ ਜੀ
0: ਕਿਹੜਾ ਜੀ
6: ਹਰਭਜਨ ਮਾਨ ਦਾ ਜੀ ਅਸੀਂ ਸੁਣਨਾ ਚਾਹੁੰਦੇ ਹਾਂ ਗਾਣਾ ਜੀ
0: ਜਗ ਜਾਉਂਦਿਆਂ ਦੇ ਬਿੱਲੇ
6: ਬਿਲਕੁਲ ਜੀ ਬਿਲਕੁਲ ਬਿਲਕੁਲ ਸਰ ਜੀ
0: ਲਾਉਂਦੇ ਆ ਜੀ ਫਿਰ ਉਹ ਤਾਂ ਬੜਾ ਪਿਆਰਾ ਗੀਤ ਆ ਐਵਰ ਗ੍ਰੀਨ ਆ ਜਗ ਜਾਂ ਆ ਸੋਹਣਿਆ ਵੇ ਜਗ ਜਾਂਦਿਆਂ ਦੇ ਮੇਲੇ ਹੈ ਵੀ ਮੇਲੇ ਹੀ ਆ ਭਰਾਵੋ ਦੁਨੀਆਂ ਦੇ ਨਾ ਬੰਦੇ ਮਸਾਬ ਜੰਮਦੇ ਆ ਕਿੰਨੇ ਲੋਕ ਜੰਮਦੇ ਆ ਕਿੰਨੇ ਦੁਨੀਆਂ ਤੋਂ ਜਾਂਦੇ ਆ ਇੱਕ ਤਰ੍ਹਾਂ ਦਾ ਇਹ ਪ੍ਰਗਤੀ ਹੈਗੀ ਆ ਆਪਣੇ ਜੇ ਸ੍ਰਿਸ਼ਟੀ ਪੈਦਾ ਕੀਤੀ ਹੈ ਨਾ ਪਰਮਾਤਮਾ ਦੀ ਤੇ ਜ਼ਰੂਰ ਸੁਣਾਉਂਦੇ ਹਾਂ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਲਓ ਦੋਸਤੋ ਪਹਿਲਾਂ ਗੀਤ ਜੱਡਾ ਫਰਮਾਇਸ਼ੀ ਅਤੇ ਉਹ ਪੇਸ਼ ਕਰੀਏ ਅਤੇ ਲੜੀ ਬਾਤ ਤੁਹਾਡੇ ਨਾਲ ਚੱਲਦੇ ਰਹਿੰਦੇ ਨੇ ਗੀਤ ਸੰਗੀਤ ਅਤੇ ਅਸੀਂ ਅੱਗੇ ਜਾ ਕੇ ਤੁਹਾਨੂੰ ਫਿਰ ਹਾਕ ਮਾਰ ਲਾਂਗੇ ਜਦੋਂ ਪਹਿਲੇ ਸੁਣਾ ਤੇ ਸਾਰੇ ਫਿਰ ਤੁਹਾਨੂੰ

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਅਤੇ ਅਗਲਾ ਫਰਮਾਇਸ਼ੀ ਗੀਤਾ ਆਲ ਮਾਈ ਸਾਮ ਕੁੰਜੀਆਂ ਪਰ ਉਸ ਤੋਂ ਪਹਿਲਾਂ ਅਗਲੇ ਕਾਰਨ ਲਓ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ
1: ਹਾਂਜੀ 8192 ਜੀ ਸਤਿ ਸ਼੍ਰੀ ਅਕਾਲ
0: ਫਰਾਈਡੇ ਨੂੰ ਵੀ ਸੈਚਰਡੇ ਨੂੰ ਵੀ ਜੀ ਸੁਖ ਜੀ
2: ਬਹੁਤ ਸ਼ੁਕਰੀਆ ਧੰਨਵਾਦ ਸਾਹਿਬ ਬਿਲਕੁਲ ਫਰਾਈਡੇ ਤੇ ਸੈਚਰਡੇ ਦੋਨੋਂ ਦਿਨ ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਹੋਵੇ ਤੇ ਫਿਰ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਦੇਸ਼ ਪ੍ਰਦੇਸ਼ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਨਾ ਹੋਵੇ ਇਹ ਕਿੱਦਾਂ ਹੋ ਸਕਦਾ ਸੋ ਇਸ ਵੀਕਐਂਡ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ ਫਰਾਈਡੇ ਸੈਚਰਡੇ ਸੰਡੇ ਮੰਡੇ ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਤੁਸੀਂ ਬੈੱਡ ਸੈੱਟ ਲੈਣਾ ਚਾਹੁੰਦੇ ਹੋ ਸੋਫਾ ਸੈੱਟ ਡਾਇਨਿੰਗ ਟੇਬਲ ਕਾਫੀ ਟੇਬਲ ਤਾਂ ਲੋਐਸਟ ਪ੍ਰਾਈਸ ਮਿਲਣੀ ਹੈ ਇਸ ਲੌਂਗ ਵੀਕਐਂਡ ਦੇ ਉੱਪਰ ਤੇ ਨਾਲ ਇਸ ਵਾਰ ਸਿਰਫ ਸਾਹਿਬ ਪੂਰਾ ਕੰਟੇਨਰ ਮੰਗਾ ਲਿਆ ਤੋਹਫਿਆਂ ਦਾ ਹਰੇਕ ਪਰਚੇ ਦੇ ਨਾਲ ਤੋਹਫਾ ਮਿਲਣਾ 294 ਵੋਕਰ ਡਰਾਈਵ ਦੇ ਉੱਪਰ 294 ਵੋਕਰ ਡਰਾਈਵ ਵਾਲੀ ਲੋਕੇਸ਼ਨ ਦੇ ਪਰਿਵਾਰਾਂ ਨੇ ਪਹੁੰਚਣਾ ਤੇ ਸਿੱਧੂ ਸਾਹਿਬ ਪਹਿਲੀ ਡੀਲ ਅੱਜ ਦਿੰਦੇ ਹਾਂ ਜਿਹੜੇ ਪਰਿਵਾਰ ਫਰਾਈਡੇ ਵਾਲੇ ਦਿਨ ਸਾਡੇ ਕੋਲ ਪਹੁੰਚ ਜਾਣਗੇ ਪਰ ਕਾਲ ਕਰਕੇ ਰਾਈਟ ਵੇ ਤੁਸੀਂ ਬੁੱਕ ਕਰ ਸਕਦੇ ਹੋ ਕੁਈਨ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ ਕੁਈਨ ਸਾਈਜ਼ ਦਾ ਪਲੇਟਫਾਰਮ ਬੈੱਡ ਐਲਈਡੀ ਲਾਈਟਾਂ ਦੇ ਨਾਲ ਜਿਹਦੀ ਰੈਗੂਲਰ ਕੀਮਤ $1,200 ਸੀ ਪਹਿਲੇ 10 ਕਾਲਰ ਨਾ 1000 ਨਾ 800 ਨਾ 500 ਨਾ 400 ਨਾ 300 ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ ਸਿਰਫ $150 ਦਾ $150 ਦੇ ਵਿੱਚ ਕੁਈਨ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ ਮਿਲੂਗਾ ਤੇ ਪਹਿਲੇ 10 ਕਾਲਰਾਂ ਲਈ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਮਿਲੂਗਾ ਤੇ ਨਾਲ ਦੂਜਾ ਤੋਹਫਾ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਫ੍ਰੀ ਸੋ ਕੁਈਨ ਸਾਈਜ਼ ਦਾ ਐਲਈਡੀ ਲਾਈਟਾਂ ਵਾਲਾ ਬੈੱਡ $150 ਦਾ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਮਿਲੂਗਾ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਮਿਲੂਗਾ ਪਹਿਲੇ 10 ਕਾਲਰ ਰਾਈਟ ਵੇ ਕਾਲ ਕਰਕੇ ਡੀਲ ਨੂੰ ਲੌਕ ਕਰ ਸਕਦੇ ਹੋ ਨੰਬਰ ਟੂ ਕਾਲ
1: 1690 ਦੀ ਟਿਕਟਸ ਹੋਣਗੀਆਂ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ $1,690 ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਮੌਂਟਰੀਅਲ ਤੋਂ ਦਿੱਲੀ ਦਿੱਲੀ ਤੋਂ ਫਿਰ ਮੌਂਟਰੀਅਲ ਵਾਪਸੀ ਟੋਰਾਂਟੋ ਤੋਂ ਦਿੱਲੀ ਕਿਸੇ ਨੇ ਫੈਬਰੀ ਮਹੀਨੇ ਦੇ ਵਿੱਚ ਜਾਣਾ ਹੋਵੇ ਦੋ ਬੈਗਸ ਦੇ ਨਾਲ ਟਰੈਵਲ ਕਰਨਾ ਚਾਹੁੰਦੇ ਹੋ ਤਾਂ $940 ਦੀ ਟਿਕਟ ਹੋਏਗੀ ਵਨ ਵੇ ਟਿਕਟ ਹੈ ਫੈਬਰੀ ਮੰਥ ਦੇ ਲਈ ਟੋਰਾਂਟੋ ਤੋਂ ਦਿੱਲੀ ਦੀ ਤੇ ਜੇਕਰ ਤੁਹਾਡਾ ਕੋਈ ਵੀ ਨੋਨ ਇਸੇ ਮਹੀਨੇ ਇੰਡੀਆ ਤੋਂ ਇੱਥੇ ਆਉਣਾ ਚਾਹੁੰਦਾ ਹੈ ਦਿੱਲੀ ਤੋਂ ਟੋਰਾਂਟੋ ਦੀ ਟਿਕਟ ਦੇਖ ਰਹੇ ਹੋ ਤਾਂ $700 ਦੀ ਟਿਕਟ ਹੈ ਦੋ ਬੈਗਸ ਦੇ ਨਾਲ ਟਰੈਵਲ ਹੋ ਸਕਦਾ ਫੋਰ ਦਾ ਮੰਥ ਆਫ ਅਕਟੂਬਰ $700 ਦੇ ਵਿੱਚ ਦਿੱਲੀ ਤੋਂ ਟੋਰਾਂਟੋ ਟਰੈਵਲ ਕਰ ਸਕਦੇ ਹੋ ਦੋ ਬੈਗਸ ਦੇ ਨਾਲ ਦਿਓਲ ਟਰੈਵਲਸ ਨੂੰ ਕਾਲ ਕਰੋ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ ਈਟੋਬੀਕੋ ਮੇਨ ਹੈੱਡ ਆਫਿਸ ਹੈ ਨੰਬਰ 905-588-5100 9055885100 ਜਾਂ ਬ੍ਰਾਂਟਨ ਦੇ ਵਿੱਚ ਬ੍ਰਾਂਚ ਆਫਿਸ ਤੇ ਕਾਲ ਕਰ ਸਕਦੇ ਹੋ 905-588-4200 9055884200 ਦਿਓਲ ਟਰੈਵਲ ਦੇ ਨੰਬਰਸ ਨੇ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਲੋਕੀ ਸੁਣਨੇ ਅਗਲਾ ਤੇ ਅਸੀਂ ਵੀ ਚਾਹ ਦਾ ਪਿਆਲਾ ਲੈ ਲਈਏ ਜੀ

0: ਆਲਮਾਏ ਸਾਮਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ, ਧੀਆਂ ਨੂੰ ਕਿਹਨੇ ਬਹਾਇਆ ਕਰੇ ਭਾਈ, ਜਾਣਾ ਪੈਂਦਾ। ਹਾਂਜੀ, ਦਸਤੂਰ ਬਣਿਆ ਹੋਇਆ। ਹਾਂਜੀ, ਇਸ ਤਰ੍ਹਾਂ ਦਾ ਜਿਹੜੇ ਪ੍ਰਾਮ ਇਸ ਪ੍ਰਦੇਸ਼ ਨਾਲ ਜੁੜੇ ਹੋਏ ਆ। ਦੋਸਤੋ, ਅਗਲੇ ਕਾਲਰ ਨੂੰ ਲੈ ਲਓ ਪਲੀਜ਼, ਅਤੇ ਸਾਡੀ ਚਾਹ ਵੀ ਪਹੁੰਚ ਚੁੱਕੀ ਹੈ, ਕੱਪ ਵਧੀਆ ਵਧੀਆ। ਜੀ
1: ਹਾਂਜੀ, 2706 ਜੀ, ਸਤਿ ਸ਼੍ਰੀ ਅਕਾਲ।
2: ਕਾਲੀ
0: ਕਾਲੀ ਬੋਲਦੇ ਆਪਾਂ ਸਾਰੇ ਹੀ ਬੋਲਦੇ। ਹਾਂਜੀ, ਅੱਛਾ, ਕੀ ਹਾਲ ਚਾਲ ਹੈ? ਠੀਕ ਹੋ ਤੁਸੀਂ?
2: ਜਲਤੇ ਹੈ ਕਿਸ ਕੇ ਲਈ ਤੇਰੀ ਆਂਖੋਂ ਕੇ ਦੀਏ।
0: ਹਾਏ ਹਾਏ, ਜਲਤੇ ਹੈ
2: ਮੂਵੀ ਸੀ,
0: ਕਿਹੜੀ ਮੂਵੀ ਦਾ ਹੈ
2: ਤੁਹਾਨੂੰ ਪਤਾ ਹੋਣਾ ਨਾ?
0: ਨਹੀਂ, ਫਿਰ ਵੀ ਦੱਸ ਦਿਓ ਪਲੀਜ਼। ਕਈ ਵਾਰੀ ਜ਼ਰੂਰਤ ਨਹੀਂ, ਮੈਨੂੰ ਸਾਰਾ ਕੁਝ ਪਤਾ ਹੋਵੇ। ਜਲਤੇ ਹੈ ਤੇਰੀ ਆਂਖੋਂ ਕੇ ਦੀਏ ਤੇਰੇ, ਹੈ ਨਾ?
2: ਹਾਂਜੀ ਹਾਂਜੀ
0: ਹਾਂਜੀ। ਰਾਖੀ ਦੀ ਮੂਵੀ ਲੱਗਦੀ, ਰਾਖੀ ਤਾਂ ਨਹੀਂ ਸੀ ਮੂਵੀ ਚ?
2: ਨਹੀਂ, ਇਹ ਬੜੀ ਪੁਰਾਣੀ ਮੂਵੀ ਹੈ, 60 ਸਾਲ ਪੂਰੀ ਪੁਰਾਣੀ
0: ਮੂਵੀ। ਓਹੋ, ਅੱਛਾ, ਬਲੈਕ ਐਂਡ ਵਾਈਟ ਤਾਂ ਨਹੀਂ ਸੀ ਕਿਤੇ ਪਹਿਲਾਂ?
2: ਹਾਂਜੀ, ਬਲੈਕ ਐਂਡ ਵਾਈਟ ਸੀ ਜੀ।
0: ਠੀਕ ਆ, ਟਾਈਟਲ ਇਹੀ ਹੈ ਨਾ? ਹਾਂਜੀ
2: ਹਾਂਜੀ ਹਾਂਜੀ।
0: ਠੀਕ ਹੈ, ਕੋਈ ਨਹੀਂ, ਲੱਭ ਲੈਣਾ। ਤੁਹਾਡਾ ਨਾਂ ਕੀ ਹੈ?
2: ਚਰਨਜੀਤ ਨਾਗਪਾਲ ਜੀ।
0: ਹਾਂ ਨਾਗਪਾਲ ਸਾਹਿਬ, ਤੁਸੀਂ ਤਾਂ ਆਲਵੇਸ ਪਾਰਟਿਸਪੇਟ ਕਰਦੇ ਰਹਿੰਦੇ। ਠੀਕ ਹੈ, ਥੈਂਕ ਯੂ ਸਰ।
2: ਹਾਂਜੀ,
0: ਲਗਾਉਣੇ ਆ ਤੁਹਾਡੀ ਪਰਮਾਇਸ਼ੀ। ਅਗਲੇ ਅਗਲੇ ਕਾਲ ਨੂੰ ਲੈ ਲਿਆ ਜੀ।
1: ਹਾਂਜੀ, 5482 ਜੀ, ਸਤਿ ਸ਼੍ਰੀ ਅਕਾਲ।
3: ਹੈਲੋ, ਹਾਂਜੀ, ਬਹੁਤ ਬਹੁਤ ਥੈਂਕ ਯੂ ਤੁਸੀਂ ਜਦੋਂ ਕਈ ਵਾਰੀ ਗੀਤ ਸੁਣਦੇ ਆ ਤਾਂ ਬੰਦਵਾ ਕੇ ਪੂਰਾ ਸੁਣਾਉਂਦੇ ਆ, ਬਹੁਤ ਬਹੁਤ ਥੈਂਕ ਯੂ। ਗੀਤ ਮੈਨੂੰ ਬਹੁਤ ਵਧੀਆ ਲੱਗਦਾ, ਬਹੁਤ ਸੋਹਣਾ ਲੱਗਦਾ।
1: ਅੱਛਾ, ਠੀਕ ਹੈ ਜੀ,
0: ਬੜੇ ਸੋਹਣੇ ਸਲੋਗਨ ਲਿਖੇ ਹੁੰਦੇ ਕਈ ਵਾਰੀ, ਕਈ ਪੜ੍ਹਨ ਨੂੰ ਬੜੇ ਚੰਗੇ ਲੱਗਦੇ ਨੇ। ਅੱਜ ਤੁਸੀਂ ਮੈਨੂੰ ਕੋਈ ਦੱਸਿਓ ਸਲੋਗਨ ਪਿੱਛੇ ਲਿਖਿਆ ਹੋਵੇ ਟਰੱਕ ਦੇ ਉੱਤੇ। ਇੱਕ ਤਾਂ ਲਿਖਿਆ ਹੁੰਦਾ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਜਿਹੜਾ ਬੰਦਾ ਜੈਲਸੀ ਕਰਦਾ ਕਿਸੇ ਨਾਲ, ਕੋਈ ਖੁੰਦਕ ਜੀ ਰੱਖਦਾ, ਮਤਲਬ ਉਹਦਾ ਉਹਦਾ ਮੂੰਹ ਕਾਲਾ ਹੋਣਾ ਵੀ ਚਾਹੀਦਾ ਨਾ? ਚੰਗੀਆਂ ਲੱਗਦੀਆਂ। ਪਰ ਕਈ ਵਾਰੀ ਆਪਾਂ ਅੱਗੇ ਵੀ, ਮੈਂ ਟਾਕ ਸ਼ੋਅ ਬਹੁਤ ਦਿਨ ਪਹਿਲਾਂ ਕੀਤਾ ਸੀਗਾ, ਕਿਉਂਕਿ ਸਾਡੇ ਬਹੁਤ ਸਾਰੇ ਸੋਤਨ ਹੁਣ ਇੰਡੀਆ ਜਾਣਾ, ਜਦੋਂ ਆਪਾਂ ਅਕਸਰ ਡਰਾਈਵ ਕਰਦੇ ਹਾਂ ਉੱਥੇ, ਤਾਂ ਹੁਣ ਸਾਰੇ ਰੋਡ ਦੇ ਉੱਤੇ ਵਹੀਕਲ ਸਾਰੇ ਡਿਫਰੈਂਟ ਡਿਫਰੈਂਟ ਇੱਕ ਚੱਲਦੇ ਆ।
1: ਬਿਲਕੁਲ ਬਿਲਕੁਲ,
0: ਟਰੱਕ ਦੇ ਤਾਂ ਕੋਈ ਵਾਰੀ ਪਿੱਛੇ ਲਾ ਲਈ ਦੀ ਹੈ, ਆਰਾਮ ਨਾਲ ਤੁਰੇ ਜਾਂਦੇ ਹੌਲੀ ਹੌਲੀ, ਹੈ ਨਾ?
1: ਹਾਂਜੀ ਹਾਂਜੀ
0: ਜੀ।
1: 3794 ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ,
4: ਫਰਾਈਡੇ ਨਾ ਮੈਂ ਗਾਣਾ ਸੁਣਿਆ ਸੀ, ਪ੍ਰਾਈਜ਼ ਦਾ ਮੈਨੂੰ ਮੈਸੇਜ ਆਇਆ ਨਹੀਂ ਕੋਈ।
0: ਨਹੀਂ, ਗਾਣਾ ਤੁਸੀਂ ਸੁਣਿਆ ਸੀ ਕਿ ਸੁਣਾਇਆ ਸੀ?
4: ਸੁਣਾਇਆ ਸੀ ਜੀ,
1: ਸੁਣਾਇਆ ਸੀ।
0: ਤੁਸੀਂ ਆਪ ਕਰੋ ਨਾ, ਨਾਲ ਖਾਓ ਹੁਣ ਲਿਖਿਆ ਹੋਇਆ ਨਾ ਸਾਡਾ
1: ਲਿਫਾਫੇ
0: ਤਾਂ ਮੰਮੀ ਕਾ ਗਿਆ, ਲਿਫਾਫੇ ਪਾ ਕੇ ਤੁਹਾਨੂੰ ਦੇ ਦੀ, ਚੰਗੇ ਹੋਣ ਲੱਗਣਗੇ ਉਹ ਗਿਫਟ ਪੈਕ, ਹੈ ਨਾ? ਗਿਵ ਅਸ ਸਮ ਟਾਈਮ, ਅਸੀਂ ਬਣਾ ਕੇ ਰੱਖਦੇ ਸਾਰਾ, ਹੈ ਨਾ?
4: ਹਾਂ ਜ਼ਰੂਰ ਜੀ, ਥੈਂਕ ਯੂ ਸੋ ਮਚ,
0: ਮਿਹਰਬਾਨੀ।
1: ਬਿਲਕੁਲ, ਜੇ ਤੁਹਾਡਾ ਟਾਈਮ ਲੱਗਿਆ ਤੁਸੀਂ ਇੱਥੋਂ ਪਿੱਕ ਕਰ ਲਿਓ, ਅਦਰਵਾਈਜ਼ ਸਿੱਧੂ ਸਰ ਨੇ ਲਾਈਵ 'ਤੇ ਹੋਣਾ ਸੈਟਰਡੇ ਸੰਡੇ, ਸੋਰੀ

0: ਦਾ ਟੈਲੀਫੋਨ ਨੰਬਰ ਹੈ
1: ਜੀ 4267 ਜੀ ਸਤਿ ਸ਼੍ਰੀ ਅਕਾਲ
2: ਜੀ
1: ਹਾਂਜੀ ਸਤਿ ਸ਼੍ਰੀ ਅਕਾਲ
2: ਹਾਂਜੀ ਉਹ ਟਰੱਕ ਦਾ ਸਲੋਗਨ ਕਹਿੰਦੇ ਸੀ ਭਾਜੀ ਹੁਣੀ ਉਹ ਇੱਕ ਲਿਖਿਆ ਹੁੰਦਾ ਹੈਗਾ ਕਿ ਸੀ ਮੰਗੇ ਰੇੜੀਆਂ ਤੇ ਪੋਸਟ ਮੰਗੇ ਕੀ ਸ਼ਰਾਬ ਮੰਗੇ ਜੁੱਤੀਆਂ ਤੇ ਸੋਚ ਸਮਝ ਪੀ
0: ਇਹ ਨਹੀਂ ਫੀ ਮੰਗੇ ਰੇਵੜੀਆਂ
2: ਹਾਂਜੀ ਤੇ ਪੋਸਟ ਮੰਗੇ ਕੀ
0: ਅੱਛਾ ਫੀਮ ਕਿਉਂਕਿ ਮਿੱਠਾ ਮੰਗਦੀ ਹੈ ਨਾ ਰੇਵੜੀਆਂ ਕਿਹਾ ਤੁਸੀਂ ਮੈਂ ਲਿਖ ਲਾ ਰੇਵੜੀਆਂ ਪੋਸਟ ਮੰਗੇ ਕੀ ਅੱਛਾ ਘਿਓ ਖਾਣਾ ਪੈਂਦਾ
2: ਖੁਸ਼ਕੀ ਪਾਉਂਦਾ ਨਾ
0: ਹਾਂ ਘਿਓ ਖੁਸ਼ਕੀ ਪਾਉਂਦਾ ਹਾਂਜੀ
2: ਸ਼ਰਾਬ ਮੰਗੇ ਜੁੱਤੀਆਂ ਤੇ ਸੋਚ ਸਮਝ ਕੇ ਪੀ
0: ਸ਼ਰਾਬ ਜੁੱਤੀਆਂ ਤੇ ਤੂੰ ਸੋਚ ਸਮਝ ਕੇ ਪੀ ਭਾਈ ਹੈ ਠੀਕ ਹੈ ਠੀਕ ਹੈ ਇਹ ਪੀਏ ਨਾ ਕਰੋ ਬਹੁਤੀ ਨਹੀਂ ਪੀਣੀ ਚਾਹੀਦੀ ਹੈ ਹੈਲਥ ਹੈਲਥ ਜਿਹੜੀ ਹਾਨੀਕਾਰਕ ਹੈ ਨਾ ਡੈਫੀਨੇਟਲੀ ਕਿਉਂਕਿ ਬੋਤਲ ਦੇ ਉੱਤੇ ਵੀ ਲਿਖਿਆ ਹੁੰਦਾ ਬਹੁਤ ਹੀ ਪੀਣੀ ਸਿਹਤ ਲਈ ਹਾਨੀਕਾਰਕ ਹੈ ਅਤੇ ਜੇਕਰ ਤੁਸੀਂ ਪੀਣੀ ਹੈ ਫਿਰ ਬੰਦਿਆਂ ਨੂੰ ਪੀਓ ਹੈ ਨਾ ਕਿਤੇ ਵੀਕਐਂਡ 'ਤੇ ਪੀ ਲਈ ਜਾਂ ਕਿਤੇ ਕਿਤੇ ਪਾਰਟੀ ਜਾਂਦੇ ਹੋ ਕਿਤੇ ਲਾਈ ਲੈਂਦਾ ਮਾੜੀ ਮੋਟੀ ਬੰਦਾ ਨਾ ਅਤੇ ਉਹ ਇਹ ਹੁੰਦਾ ਹਾਂ ਕਈ ਲੋਕ ਪੀਂਦੇ ਆ ਇਕੱਲੀ ਦਾਰੂ ਪੀਂਦੇ ਆ ਪਰ ਕਈ ਮੈਂ ਦੇਖਿਆ ਮੁੰਡੇ ਨਾ ਯੰਗ ਸਾਡੇ ਜਿਹੜੇ ਹੈਗੇ ਨੇ ਉਹ ਵੀਕਐਂਡ 'ਤੇ ਪੀ ਲੈਂਦੇ ਆ ਵੀਕਡੇ ਨਹੀਂ ਪੀਂਦੇ ਨਾ ਅਤੇ ਮੈਂ ਜਿੰਮ 'ਚ ਇਹਨਾਂ ਮਿਲਦਾ ਨਾ ਮੁੰਡਿਆਂ ਜਿੰਨੇ ਨੂੰ ਖਾਣ ਪੀਣ ਵਾਲੀ ਆ ਵੀ ਪਾਰਟੀ ਕਰਦੇ ਆ ਵੀਕਐਂਡ ਪੂਰੇ ਪਰ ਕਹਿੰਦੇ ਅਸੀਂ ਨਾਲ ਜਿੰਮ ਪੂਰਾ ਲਾਈਦਾ ਆ ਕੇ ਅਤੇ ਕੱਢਦੇ ਜੇ ਕਦੇ ਪੀਤੀ ਪੋਟੀ ਵਿੱਚੋਂ ਹੈ ਨਾ ਉਹ ਚੰਗੀ ਗੱਲ ਹੁੰਦੀ ਆ ਜਿਵੇਂ ਸੰਜੇ ਦੱਤ ਦੇ ਕਹਿਣ ਜਿਵੇਂ ਹੁਣ ਨਾਲ ਉਹਦੇ ਆਪਣੇ ਹੈ ਨਾ ਅਜੇ ਦੇਵਗਨ ਸਾਹਿਬ ਨਹੀਂ ਪੀਂਦੇ ਉਹਨਾਂ ਦੇ ਬੈਸਟ ਫਰੈਂਡ ਆ ਪਰ ਕਹਿੰਦੇ ਵੀ ਸੰਜੇ ਤਾਂ ਕਹਿੰਦਾ ਮੈਂ ਰਾਤ ਨੂੰ ਦਾਰੂ ਪੀਣਾ ਉਹਨਾਂ ਨਾਲ ਪਾਰਟੀ ਕਰਦਾ ਉਹਨਾਂ ਨਾਲ ਜਿਹਨੇ ਜੰਮ ਜਾ ਕੇ ਮੈਂ ਕੱਢ ਦਿੰਦਾ
1: ਬਲਦੇਵ ਸਿੰਘ ਜੀ ਦੁਬਾਰਾ ਆਏ ਹਾਂਜੀ ਹਾਂਜੀ ਹਾਂਜੀ
3: ਸਿੱਧੂ ਸਾਹਿਬ ਮੈਂ ਤੁਹਾਨੂੰ ਇੱਕ ਫਨੀ ਗੱਲ ਦੱਸਾਂ
0: ਹਾਂਜੀ ਪੁਰਾਣੀ ਗੱਲ
3: ਸੈਨ ਲਾਉਂਦੇ ਆ ਮੇਰਾ ਬ੍ਰਦਰ ਦਾ ਘਰ ਆ ਸੈਂਟਰਲ ਬੋਰਡ ਦੇ ਤੇ ਹਿਡਨ ਪੀਕ ਤੇ
0: ਅੱਛਾ ਜੀ
3: ਕੋਰਨਰ ਵਾਲੇ ਏਅਰਪੋਰਟ ਤੇ ਉੱਥੇ ਬਿਨਾਂ ਪੁੱਛੇ ਸੈਨ ਲਾਈ ਜਾਂਦੇ ਮੈਨੂੰ ਕਹਿੰਦਾ ਕੀ ਕਰਾਂ ਮੈਂ ਕਿਹਾ ਮੈਂ ਤੁਹਾਨੂੰ ਸਕੀਮ ਦੱਸਦਾ ਮੈਂ ਕਿਹਾ ਫੋਟਾ ਲੈ ਕੇ ਲਾ ਦੇ ਵੀ ਜਿਹਨੇ ਸੈਨ ਲਾ ਕੇ ਪੱਟ ਕੇ ਲੈ ਜਾਣਾ 500
0: ਸਹੀ ਗੱਲ ਨਾ
3: 1000 ਤੇ ਜਿਹੜਾ ਬਿਨਾਂ ਪੁੱਛੇ ਦਾ ਉਹਦਾ ਖਰਖਰਾ ਹੋਊਗਾ ਮੈਂ ਰੇਡੀਓ ਤੇ ਇੱਕ ਲੇਖ ਲਿਖਦਾ ਸਾਰਾ ਰੇਡੀਓ ਤੇ ਬੋਲਦਾ ਮੈਂ
0: ਖਰਖਰਾ ਮਤਲਬ ਵਡਾਂਗਾ ਹੋਊਗਾ ਆਪਣੇ ਪੰਜਾਬੀ ਤਾਂ ਮੈਂ ਤਾਂ ਮੇਰੀ ਭਾਸ਼ਾ ਤਾਂ ਇਹੀ ਆ ਚੰਗੀ ਗੱਲ ਨੀ ਹੈਗੀ ਜਿਹੜੇ ਵਲੰਟੀਅਰ ਆ ਉਹਨਾਂ ਨੂੰ ਚਾਹੀਦਾ ਪਹਿਲਾਂ ਪੁੱਛੋ ਜਾ ਕੇ ਅਗਲੇ ਘਰੋਂ ਭਾਈ ਸਾਈਨ ਲਾ
3: ਲਈ ਪਿਛਲੀ ਸਾਲ ਪਿਛਲੇ ਵਾਰੀ ਭਰਤੀ ਉਹਦੇ ਗੱਡ ਕੇ ਮੈਂ ਕਿਹਾ ਜਿਹੜਾ ਲਾਊ ਪੱਟ ਕੇ ਫੱਟਾ ਤੇ ਲੈ ਕੇ ਲਾ ਦੇ ਜਿਹਨੇ ਗੱਡ ਕੇ ਜਾਣਾ $500 ਪਹਿਲਾਂ ਦੇਣਾ ਪੈਣਾ
1: ਗੀਤ
4: ਹੈਗਾ ਕੁੜੀ ਉਹ ਸ਼ਹਿਰ ਪੰਗੋਰ ਦੀ ਆ ਤੁਸੀਂ ਨੱਕ ਵਿੱਚ ਨੱਥ ਨਾ ਪਾਇਓ
0: ਮੈਂ ਭੁੱਲ ਗਈ ਤੁਸੀਂ ਭੁੱਲ ਨਾ ਜਾਣਾ
4: ਯਾਰੀ ਨਾਲ
0: ਬਲੋਚਨਾ ਲਾਇਆ
4: ਹੈ ਪਤਾ ਨੀ ਕਿਹਦਾ
0: ਨੀ ਗੁਰਦਾਸ ਸਾਹਿਬ ਨੇ ਗਾਇਆ ਗੁਰਦਾਸ ਮਾਨ ਸਾਹਿਬ ਨੇ ਗਾਇਆ
4: ਅੱਛਾ ਅੱਛਾ ਜੀ ਲਾ ਦੇ ਫਿਰ ਸੁਣਦੇ
0: ਬਸ ਆ ਗਿਆ ਸੁਣ ਵੋਟਾਂ ਦੀ ਗੱਲ ਕਰਦੇ ਤੁਸੀਂ 26 ਤਰੀਕ ਨੂੰ ਪੈਣੀ ਆਪਾਂ ਮੈਸੇਜ ਦਿੱਤਾ ਸੀ ਬ੍ਰੈਂਟਨ ਵੱਲੋਂ ਹਾਂ ਇਹ ਜ਼ਰੂਰੀ ਆ ਕਿ ਦੱਸੋ ਦੋਸਤੋ ਯਾਰ ਇਸ ਤਰ੍ਹਾਂ ਦਾ ਖਿਆਲ ਰੱਖਿਆ ਕਰੋ ਕਿ ਜਿੱਥੇ ਵੀ ਤੁਸੀਂ ਸਾਈਨ ਲਾਉਣੇ ਆ ਨਾ ਅਗਲੇ ਤੇ ਯਾਦ ਚਲਾਉਣੀ ਬਹੁਤ ਬਣਦੀ ਆ
1: ਬਿਲਕੁਲ ਪ੍ਰਾਈਵੇਟ ਪ੍ਰਾਪਰਟੀ ਅਗਲੇ ਦੀ ਹੈ ਨਾ ਤੁਸੀਂ
0: ਕੋਈ ਵੀ ਬੰਦਾ ਹੋਵੇ ਉਹਨਾਂ ਨੂੰ ਪੁੱਛ ਲਓ ਪਰ ਘਰੇ ਕੋਈ ਹੁੰਦਾ ਹੀ ਆ ਕੋਈ ਨਾ ਕੋਈ ਬੀਬੀ ਭਰੀ ਆ ਕੋਈ ਬਜ਼ੁਰਗ ਹੁੰਦਾ ਘਰੇ ਨਾ ਅਸੀਂ ਫਾਈਨ ਲਾ ਲਈਏ ਫਿਰ ਤੁਸੀਂ ਜਦੋਂ ਉਹਨਾਂ ਤੋਂ ਹਾਂ ਹੋ ਜਾਂਦੀ ਹੈ ਤੁਸੀਂ ਫਿਰ ਮਾਣ ਨਾ ਲਾਉਣੇ ਆ
1: ਬਿਲਕੁਲ ਬਿਲਕੁਲ ਸਹੀ
0: ਬਗੈਰ ਪਿੱਛੇ ਤੋਂ ਲਾਉਣੇ ਚਾਹੀਦੇ ਇਹ ਮਾੜੀ ਗੱਲ ਆ ਅਤੇ ਵੈਸੇ ਤਾਂ ਲੋਕਾਂ ਜਿਹਨੇ ਪਾਉਣੀ ਆ ਨਾ ਉਹ ਅੱਜ ਕੱਲ੍ਹ ਸਾਰਾ ਸੋਸ਼ਲ ਮੀਡੀਆ ਚੱਲਦਾ ਸਾਡੇ ਮੀਡੀਆ 'ਚ ਵੀ ਆਉਂਦੇ ਸਾਰੇ ਪਤਾ ਲੱਗ ਹੀ ਜਾਂਦਾ ਜਿੱਥੇ ਵੋਟ ਪਾਉਣੀ ਆ ਸਾਈਨਾਂ ਦਾ ਤਾਂ ਬੜਾ ਨਹੀਂ ਫਰਕ ਪੈਂਦਾ ਪਰ ਫਿਰ ਵੀ ਇਹ ਬਣੀ ਹੋਈ ਕੁਦਰਤੀ ਲੱਗਦੇ ਨੇ ਸਾਈਨ ਸਾਰੇ ਅਤੇ ਤੂੰ ਜ਼ਰੂਰ ਲਗਾਓ ਪਰ ਹਿਲਚੁਲ ਬਹੁਤੀ ਹੈ ਨਹੀਂ ਗੀ ਆਪਣੇ ਮੈਂ ਦੇਖਾਂ ਨਾ ਅਜੇ ਤਾਂ ਕਾਫੀ ਦਿਨ ਪਏ ਆ 2-3 ਵੀਕ ਪਹਿਲਾਂ ਜਾ ਕੇ ਹਿਲਚੁਲ ਜ਼ਿਆਦਾ ਹੁੰਦੀ ਆ ਪਰ ਮੋਸਟ ਲਾਈਕਲੀ ਪੁਰਾਣੇ ਬੰਦੇ ਹੀ ਜ਼ਿਆਦਾਤਰ ਖੜ੍ਹੇ ਨੇ ਜਿਹੜੇ ਬੜੇ ਕਾਮਯਾਬ ਚੱਲ ਰਹੇ ਨੇ ਬਹੁਤੀ ਜਿਹੜੀ ਸਿਟੀ ਦੇ ਵਿੱਚ ਦੇਖਾਂ ਤਾਂ ਹਾਲੇ ਤਾਂ ਸੋ ਫਾਰ ਮੈਨੂੰ ਦਿਸ ਨਹੀਂ ਰਿਹਾ ਕਿ ਬਹੁਤੀਆਂ ਸੀਟਾਂ ਦੇ ਉੱਤੇ ਕੋਈ ਚੇਂਜ ਬਹੁਤੀ ਹੋ ਉੱਤੇ ਸਵਾਏ 3-4 ਸੀਟਾਂ ਤੋਂ 9-10 ਤੋਂ ਵੀ ਥੋੜ੍ਹਾ ਜਿਹਾ ਹੋ ਸਕਦਾ ਕੋਈ ਹੇਰ ਫੇਰ ਹੋ ਜਾਏ ਕੁਝ ਨਵੇਂ ਬੰਦੇ ਆ ਕੁਝ ਛੱਡ ਗਏ ਸੀਗੇ ਉਹਦੇ ਵਿੱਚ ਵੀ ਕੋਈ ਉਹ ਹਾਲ ਜਾਣੀ ਨਵੇਂ ਬੰਦੇ ਬਣ ਸਕਦੇ ਆ ਕੋਈ ਹੈ ਨਾ ਥੋੜ੍ਹਾ ਬਹੁਤਾ ਪਰ ਕੁੱਲ ਬਣਾ ਕੇ ਦੇਖਿਆ ਜਾਵੇ ਤਾਂ

ਮੇਅਰ ਵੀ ਸੇਮ ਹੀ ਰਹਿਣਗੇ ਕਿਉਂਕਿ ਕੋਈ ਵੱਡਾ ਕੰਪੀਟੀਸ਼ਨ ਹੈ ਨਹੀਂ ਉਹਨਾਂ ਦੇ ਅਗੇਂਸਟ ਨਾ, ਬਾਕੀ ਕੁਛ ਕਹਿ ਨਹੀਂ ਸਕਦੇ। ਨੇੜੇ ਜਾ ਕੇ ਕੋਈ ਹੋਰ ਵੇਵ ਬਣ ਜਾਏ ਤਾਂ ਬਣਾ ਵੀ ਸਕਦੇ ਵੇਵ ਬੰਦੇ, ਪਰ ਮੈਂ ਕਈ ਵਾਰੀ ਦੇਖਦਾ ਸਾਡੇ ਨਾ ਬੰਦੇ ਥੋੜ੍ਹਾ ਜਿਹਾ ਦੇਰ ਹੀ ਕਰ ਜਾਂਦੇ ਆ, ਅਤੇ ਪਹਿਲਾਂ ਵਿਚਰਨਾ ਚਾਹੀਦਾ ਕਮਿਊਨਿਟੀ ਦੇ ਵਿੱਚ, ਤੁਸੀਂ ਨਿੱਕੇ ਨਿੱਕੇ ਕੰਮ ਕਰਦੇ ਰਹੋ ਕਮਿਊਨਿਟੀ ਦੇ, ਹਾਂਜੀ, ਅਤੇ ਫਿਰ ਥੋੜ੍ਹਾ ਜ਼ਿਆਦਾ ਰਸੂਖ ਬਣ ਜਾਂਦਾ ਕਾਫੀ ਲੋਕਾਂ ਦੇ ਨਾਲ। ਅਤੇ ਇਲੈਕਸ਼ਨ ਵਿੱਚ ਜਦੋਂ ਕਰਦੇ ਆ ਨਾ ਤੁਸੀਂ, ਅਤੇ ਪਹਿਲੇ ਪ੍ਰੈਪਰੇਸ਼ਨ ਸ਼ੁਰੂ ਕਰਦੇ ਆ, ਸਾਲ ਕੁ ਪਹਿਲਾਂ ਕਰਨ ਲੱਗ ਜਾਓ, ਜੇ 5 ਮਹੀਨੇ ਪਹਿਲਾਂ 6 ਮਹੀਨੇ ਤਾਂ ਕਰੋ ਨਾ, 1 ਮਹੀਨਾ ਪਹਿਲਾਂ ਹੀ ਆਉਂਦੇ ਕਈ ਤਾਂ ਪਤਾ ਵੀ ਕੁਝ ਚ ਬੰਦ ਰਹੇ ਹੁੰਦੇ, ਬਾਅਦ 'ਚ ਜਦੋਂ ਆਉਂਦੇ ਆ ਵੀ ਬੰਦਾ ਕਿਹੜਾ ਆ ਗਿਆ ਇਹ, ਹੈ ਨਾ। ਖੈਰ ਨਹੀਂ ਵੇ ਡਿਪਰਾਮ ਬੇਸ ਪ੍ਰਦੇਸ਼ ਅਗਲਾ ਗੀਤ ਫਰਮੈਸੀ ਪੇਸ਼ ਕਰਦੇ ਹਾਂ।

0: ਹੱਸਤੇ ਹੱਸਤੇ ਕਟ ਜਾਏ, ਕਿਆ ਬਾਤ ਹੈ ਰੜੀ ਪ੍ਰਾਮ, ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ। ਟੈਲੀਫੋਨ ਨੰਬਰ 905-564-4444। ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਹੈ ਤੇ ਬ੍ਰੇਕ ਲੈ ਕੇ ਅਸੀਂ ਵਾਪਸ ਆ ਰਹੇ ਹਾਂ, ਜੁੜੇ ਰਹੋ ਦੇਸ਼ ਪ੍ਰਦੇਸ਼ ਦੇ ਨਾਲ।
1: ਪ੍ਰਮੋਟ ਯੂਰ ਬਿਜ਼ਨਸ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ, ਤੁਹਾਡੇ ਅੰਗ ਸੰਗ 24 ਘੰਟੇ 7 ਦਿਨ। ਹੁਣ ਤੱਕ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫੋਰ ਬੁਕਿੰਗਸ ਕਾਲ ਤਜਿੰਦਰ ਸਿੱਧੂ ਐਟ 416-725-2551, 416-725-2551।
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dust Drive, ਫੈਂਡਰਵੇ, ਬਰੈਂਪਟਨ, 9985 ਮਕਵੀਨ ਡਰਾਈਵ, ਬਰੈਂਪਟਨ, 1465 ਮੇਫੀਲਡ ਰੋਡ, ਬਰੈਂਪਟਨ, 33 ਫਾਰਲੀ ਡਰਾਈਵ, ਗੋਲਫ ਦੇ ਵਿੱਚ, ਔਰ 600 ਹੈਸਪਲ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
2: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ, 6474461616, ਉਮਰਪ੍ਰੀਤ ਚਾਵਲਾ।
0: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ, ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ, 905-792-80-53, 905-792-80-53। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ, 905-8875-7596, 905-857-7596। ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
3: You're listening to This Pradesh Prime Time Radio.
4: For any information or advertising, call our head office at 416-725-2551. This Pradesh Prime Time Radio.
0: ਯੈਲੋ ਟਾਇਰ ਸੈਂਟਰ ਤੇ ਤੁਹਾਨੂੰ ਟਰੱਕਾਂ ਔਰ ਟ੍ਰੇਲਾਂ ਦੇ ਹਰ ਤਰ੍ਹਾਂ ਦੇ ਯੂਜ਼ ਤੇ ਬ੍ਰੈਂਡ ਨਿਊ ਟਾਇਰ ਮਿਲਣਗੇ, ਤੇ ਵੀਲ ਅਲਾਈਨਮੈਂਟ ਬੈਲੈਂਸ ਨਿਊ ਟੈਕ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ।

ਦਾ ਮੋਰਗੇਜ ਬ੍ਰੋਕਰ ਰੋਹਲ ਗਰੇਵਾਲ ਦਾ ਐਲਾਨ ਕਿ ਤੁਹਾਡੀ ਮੋਰਗੇਜ ਪਹਿਲਾਂ ਬੀ ਲੈਂਡਰ ਨਾਲ ਹੋਈ ਹੋਈ ਹੈ, ਯਾਨੀ ਕਿ ਪ੍ਰਾਈਵੇਟ ਹੋਈ ਹੋਈ ਹੈ, ਵੱਧ ਤੋਂ ਵੱਧ ਤੁਸੀਂ ਮੋਰਗੇਜ ਪੇ ਕਰ ਰਹੇ ਹੋ, ਤਾਂ ਤੁਹਾਡੀ ਮੋਰਗੇਜ ਹੁਣ ਉਹ ਏ ਲੈਂਡਰ ਨਾਲ ਯਾਨੀ ਬੈਂਕਾਂ ਨਾਲ ਕਰਵਾ ਦੇਣਗੇ, ਇਸ ਤੁਹਾਡੀ ਜਿਹੜੀ ਮੋਰਗੇਜ ਹੈ ਉਹ ਸਸਤੀ ਹੋ ਜਾਏਗੀ। ਇਸ ਤੋਂ ਇਲਾਵਾ ਤੁਹਾਨੂੰ ਸੈਕਿੰਡ ਮੋਰਗੇਜ ਚਾਹੀਦੀ ਹੈ ਜਾਂ ਫਿਰ ਤੁਹਾਨੂੰ ਜਲਦੀ ਜਲਦੀ 30,000 ਤੋਂ ਲੈ ਕੇ 5 ਲੱਖ ਚਾਹੀਦਾ, ਬਹੁਤੇ ਕਾਗਜ਼ਾਂ ਦੀ ਲੋੜ ਨਹੀਂ, ਫਟਾਫਟ ਤੁਹਾਨੂੰ ਮਿਲ ਜਾਏਗਾ। ਹੋਮ ਲਾਈਨ ਨੂੰ ਕ੍ਰੈਡਿਟ ਬਣਾਉਣੀ ਹੈ ਜਾਂ ਫਿਰ ਕਮਰਸ਼ੀਅਲ ਜਾਂ ਕੰਸਟਰਕਸ਼ਨ ਲੋਨ ਚਾਹੀਦਾ, ਤਾਂ ਅੱਜ ਹੀ ਕਰੋ ਕਾਲ ਰੋਹਲ ਗਰੇਵਾਲ ਨੂੰ 647-640-2511 ਤੇ ਕਾਲ ਕਰੋ। ਮੋਰਗੇਜ ਬ੍ਰੋਕਰ ਰੋਹਲ ਗਰੇਵਾਲ।

0: सर्दी के दिन आने वाले हैं। अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: भरोसेमंद नाम है। हमने कॉल करो 416-509-1509 ते।
3: याद रखो मोना महंगी फ्रॉम इंश्योरेंस फॉर यू
2: 416-509-1509
3: और विजिट insuranceforyou.ca।
4: देश प्रदेश प्राइम टाइम रेडियो चलो एम 530 24/7 जिन्ने भी प्रोग्राम आउंदे ने उन्हां सुनन वास्ते जां देश प्रदेश नूं लाइव देखण वास्ते लॉग इन करो साडी वेबसाइट नूं www.deshpradeshradio.com या www.deshpradeshtv.com। लाइव सुनना चाहुंदे लाइव ते क्लिक कर लो, जे वाच करना चाहुंदे आ तां ओह ते क्लिक करो, जां फिर अपने IPTV बॉक्स दे उत्ते पंजाबी सैक्शन क्लिक करो, ओहदे उत्ते जाके देश प्रदेश टीवी नूं क्लिक करो, उत्थे तुसीं सुन भी सकदे हो, वेख भी सकदे हो 24/7।
5: Solution to promote your business. Desh Pardesh Prime Time Radio and TV. Tohade Angsang 24 Ghante Satto Din. Hun tak Desh Pardesh Prime Time Radio hazara hi business di grand opening live on location nal karwa chukya hai te karwa rya hai. Impossible is nothing. Tusi bhi apne business vich vadha karan vaste Desh Pardesh Radio da live on location Friday Saturday karwao. For bookings call Tejinder Sidhu at 416-725-2551 416-725-2551.
6: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਲਈ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 ਫੀਟ ਤੋਂ ਲੈ ਕੇ 40x100 ਫੀਟ ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ। LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 647-999-2569 647-999-2569।
7: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇ ਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
8: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770।
7: ਮਾਨ ਹੈ ਕਨੇਡਾ। ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਾਂ ਅਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਦਮਾ ਵਾਲਾ। ਮੇਰੇ ਵੱਲੋਂ ਇੱਕ ਵਾਰੀ ਫਿਰ ਸਭ ਨੂੰ ਜੀ ਆਨੂੰ ਜੀ 4:03 ਤੇ ਕੁਝ ਸੈਕਿੰਡ ਹੋਏ ਨੇ, ਠੀਕ ਸ਼ਾਮ ਦੇ 6 ਤੱਕ ਆਪਣੀ ਮੁਲਾਕਾਤ ਹੈ
9: ਜੀ।
7: ਮੇਰਾ ਸਾਥ ਦੇ ਰਹੇ ਨਾਲ
9: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਅਤੇ ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ। ਪੂਰੇ 6 ਤੱਕ ਤੁਹਾਡਾ ਸਾਡਾ ਸਾਥ ਬਣਿਆ ਹੋਇਆ।
7: ਦੋਸਤੋ ਇੰਡੀਅਨ ਫਰੂਟ ਲੈਂਡ ਦੀਆਂ ਸਾਰੀਆਂ 7 ਬ੍ਰਾਂਚਾਂ ਦੇ ਉੱਤੇ ਆਲਟਮ ਸੇਲ ਲੱਗੀ ਆ ਅਤੇ ਤੁਸੀਂ ਇਹਦਾ ਫਾਇਦਾ ਉਠਾ ਲਓ। ਮੈਂ ਤੁਹਾਨੂੰ ਖਾਣ ਪੀਣ ਵਾਲੇ ਸੈਕਸ਼ਨ 'ਚ ਲੈ ਕੇ ਜਾਊਂਗਾ, ਜਿਹੜੀ ਕਿ ਵੈਜੀ ਥਾਲੀ ਲਗਾਈ ਆ ਹੈਵੀ ਪੂਰੀ ਉਹਨਾਂ ਨੇ
9: ਜੀ
7: 499 ਦੀ। ਵੈਜ ਬਰਗਰ ਹੈ 399 ਦਾ, ਵੈਜ ਬਿਰਿਆਨੀ 499 ਦੀ ਹੈਗੀ ਆ, ਸਟੱਫ ਕੁਲਚਾ ਹੈਗਾ 299 ਦਾ, ਆਲੂ ਕੁਲਚਾ 499 ਦਾ, ਚਿਕਨ ਬਿਰਿਆਨੀ 699 ਦੀ, ਚਿਕਨ ਕਰੀ ਵਿਦ ਨਾਨ 999 ਦੀ ਹੈਗੀ ਆ, ਵੈਜ ਨੂਡਲ ਹੈਗੀਆਂ 699 ਦੀਆਂ, ਚਨਾ ਭਟੂਰਾ 399 ਦਾ, ਔਰ ਵੈਜ ਪੀਜ਼ਾ ਹੈਗਾ ਮੀਡੀਅਮ 699 ਦਾ
9: ਜੀ।
7: ਇਹ ਤੁਸੀਂ ਖਾਣ ਕੇ ਤਾਂ ਮੈਂ ਗੱਲ ਤਾਂ ਕੀਤੀ ਆ ਕਿਉਂਕਿ ਸ਼ਾਮ ਨੂੰ ਘਰਾਂ ਨੂੰ ਆਉਣਾ ਆਪਾਂ ਤਾਂ ਖਾਣ ਪੀਣ ਦਾ ਸਿਲਸਿਲਾ ਤਾਂ ਕਰਨਾ ਹੀ ਪੈਂਦਾ, ਕੋਈ ਨਾ ਕੋਈ ਜਗਾੜ ਹੈ
9: ਬਿਲਕੁਲ ਹਾਂਜੀ।
7: ਅਤੇ ਫਿਰ ਬਿਲਕੁਲ ਤੁਹਾਡੇ ਲਈ ਅਸੀਂ ਵਧੀਆ ਪ੍ਰਾਈਸਾਂ ਦੇਤੀਆਂ ਅਤੇ ਅਸੀਂ ਖਾਣ ਪੀਣ ਦਾ ਅੱਜ ਫਿਰ ਘਰ ਨਹੀਂ ਬਣਾਉਣ ਦਿਲ ਕਰਦਾ ਤਾਂ ਥਾਲੀ ਬੜੀ ਸਪੈਸ਼ਲ ਹੈਗੀ ਫੋਰਨਰੀ ਦੀ, ਬੜੀ ਲੋਡਡ ਹੈਗੀ, ਉਹਦੇ ਨਾਲ ਨਾਨ ਲੈ ਲਓ ਚਾਹੇ ਰੋਟੀ ਲੈ ਲਓ, ਤੰਦੂਰੀ ਤੁਹਾਡੀ ਆਪਣੀ ਚੋਇਸ ਆ।
9: ਬਿਲਕੁਲ, ਅਤੇ ਨਾਲ ਹੀ ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਦੇ ਵੱਲੋਂ, ਜਿਹੜੇ ਕਿ ਤੁਹਾਡੇ ਬੱਚਿਆਂ ਨੂੰ ਸਪੈਸ਼ਲ ਕੋਚਿੰਗ ਪ੍ਰੋਵਾਈਡ ਕਰਦੇ ਨੇ ਗ੍ਰੇਡ 1 ਤੋਂ ਲੈ ਕੇ ਗ੍ਰੇਡ 12, ਜਿਹੜੇ ਵੀ ਮਰਜ਼ੀ ਕਲਾਸ ਵਿੱਚ ਤੁਹਾਡੇ ਬੱਚੇ ਹੋਣ, ਸਪੈਸ਼ਲੀ ਜਿੰਨੇ ਵੀ ਹਾਈ ਸਕੂਲ ਐਂਡ ਯੂਨੀਵਰਸਿਟੀ ਸਟੂਡੈਂਟਸ ਨੇ ਉਹਨਾਂ ਦੀ ਵੀ ਪੂਰੀ ਹੈਲਪ ਕਰਦੇ ਨੇ, ਤੁਹਾਨੂੰ ਸਪੈਸ਼ਲ ਕੋਚਿੰਗ ਅਵੇਲੇਬਲ ਕਰਦੇ ਆ। ਜੇ ਤੁਸੀਂ ਤੁਹਾਡੇ ਬੱਚੇ ਮੈਥ ਜਾਂ ਸਾਇੰਸ ਸਬਜੈਕਟਸ ਵਿੱਚ ਕਮਜ਼ੋਰ ਨੇ ਤਾਂ ਉਹਨਾਂ ਦੇ ਗਾਰੰਟੀਡ ਗ੍ਰੇਡਸ ਨੂੰ ਅਪਰੂਵ ਕਰਕੇ ਇੰਪਰੂਵ ਕਰਕੇ ਦਿਖਾਉਣਗੇ। ਪ੍ਰਿੰਸੀਪਲ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਐਂਡ ਕੈਮਿਸਟਰੀ, ਇਹ ਸਾਰੇ ਸਬਜੈਕਟਸ ਦੇ ਵਿੱਚੋਂ ਕੋਈ ਵੀ ਸਬਜੈਕਟ ਹੋਵੇ ਤੁਹਾਡੇ ਬੱਚੇ ਲੱਗਦਾ ਕਿ ਕਮਜ਼ੋਰ ਨੇਗੇ, ਉਹਨਾਂ ਦੇ ਅੱਛੇ ਮਾਰਕਸ ਨਹੀਂ ਆਉਂਦੇ, ਤਾਂ ਤੁਸੀਂ ਆਪਣੇ ਚਾਇਲਡ ਦੀ ਫ੍ਰੀ ਇਵੈਲੂਏਸ਼ਨ ਕਰਵਾਓ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ, ਜਿਹੜੇ ਕਿ ਐਮ ਐਸ ਸੀ ਐਮ ਫਿਲ ਪੀ ਐਚ ਡੀ ਡਿਗਰੀ ਹੋਲਡਰਸ ਨੇ, ਇਹ ਤੁਹਾਡੇ ਬੱਚਿਆਂ ਦੇ ਇਹ ਸਾਰੇ ਸਬਜੈਕਟਸ ਵਿੱਚ ਪੂਰੀ ਹੈਲਪ ਕਰਨਗੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਆ ਕੇ ਬੱਚਿਆਂ ਨੂੰ ਪੜ੍ਹਾ ਕੇ ਜਾਣ ਤਾਂ ਹੋਮ ਟਿਊਟਰਿੰਗ ਵੀ ਅਵੇਲੇਬਲ ਹੈ, ਤੁਸੀਂ ਜ਼ਰੂਰ ਕੰਟੈਕਟ ਕਰੋ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ। ਨੰਬਰ ਹੈ 416-568-9192, 416-568-9192, ਪ੍ਰੋਫੈਸਰ ਬੁੱਟਰ ਔਰ ਪ੍ਰੋਫੈਸਰ ਜੀਤ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ।
7: ਦੋਸਤੋ, ਤੁਹਾਡੀਆਂ ਰਿਕੁਐਸਟ ਕਾਫੀ ਆਈਆਂ ਹੋਈਆਂ, ਪਹਿਲਾਂ ਉਹ ਪੇਸ਼ ਕਰਾਂਗੇ, ਫਿਰ ਤੁਸੀਂ ਹੋਰ ਕੁਛ ਨਾ ਕੁਛ ਨਾਲ ਦੇ ਨਾਲ ਕਰਦੇ ਰਹੋ ਫਰਮਾਇਸ਼ਾਂ, ਅਤੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ
9: ਜੀ,
7: ਅਤੇ ਫਰਮਾਇਸ਼ ਅਗਲੀ ਹੈਗੀ ਉਹ ਪੇਸ਼ ਕਰਦੇ ਹਾਂ, ਅਤੇ ਫਿਰ ਅਸੀਂ ਵਾਪਸ ਆ ਰਹੇ ਹਾਂ ਜੀ, ਜੁੜ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਤੁਹਾਡੇ ਨਾਲ।

0: ਦੋਸਤੋ ਦੇਸ਼ ਪਰਦੇਸ ਨਾਲ ਜੁੜੇ ਹੋਇਓ ਅਤੇ ਟੈਲੀਫੋਨ ਨੰਬਰ ਨੇ ਸਟੂਡੀਓ 905-564-6444। ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਰਵਾਂਗੇ ਅਸੀਂ। ਔਰ ਮੈਂ ਦੱਸ ਦਾਂਗੇ ਸਿਟੀ ਕਾਊਂਸਲਰ ਵਾਸਤੇ ਵਾਰਡ ਨੰਬਰ 3 ਅਤੇ 4 ਤੋਂ ਉਮੀਦਵਾਰ ਨੇ ਸੰਦੀਪ ਗੋਇਲ ਹੋਰੀ, ਔਰ ਲੰਬੇ ਸਮੇਂ ਤੋਂ ਕਮੇਟੀ ਵਿੱਚ ਵਿਚਰ ਰਹੇ ਨੇ, ਔਰ ਤੁਸੀਂ ਇਹਨਾਂ ਨੂੰ ਵੋਟ ਪਾ ਕੇ 26 ਤਰੀਕ ਨੂੰ ਕਾਮਯਾਬ ਕਰੋ। ਕੁਝ ਵਲੰਟੀਅਰ ਦੀ ਵੀ ਲੋੜ ਹੈਗੀ ਆ, ਜੇਕਰ ਤੁਸੀਂ ਇਹਨਾਂ ਨੂੰ ਵਲੰਟੀਅਰ ਦੇ ਤੌਰ 'ਤੇ ਜਗਰਾਵਾਂ ਵਾਲੇ ਸੰਦੀਪ ਗੋਇਲ ਨੂੰ ਸਾਰੇ ਜਾਣਦੇ ਨੇ। ਵਾਰਡ ਨੰਬਰ 3-4 ਦੀ ਮੈਂ ਰੂਪਰੇਖਾ ਦੱਸ ਦੂੰਗਾ, ਪਰ ਉਸ ਤੋਂ ਪਹਿਲਾਂ ਇਹਨਾਂ ਦੇ ਆਫਿਸ ਹੈਗਾ ਰੇ ਲਾਸਨ 'ਤੇ, ਆਪਣੇ ਬਿਲਕੁਲ ਆਪਣੇ ਪੈਂਦਾ ਚੰਕੂਜ਼ੀ 'ਤੇ
1: ਜੀ।
0: ਔਰ ਐਕਚੁਲੀ ਮੇਬਸ ਹੀ ਕਹਿ ਲਓ, ਕਿਉਂਕਿ ਚੰਕੂਜ਼ੀ ਸਟੀਲ ਤੋਂ ਸਾਊਥ ਆਫ ਬਣ ਜਾਂਦੀ ਆ ਮੇਬਸ। ਮੇਬਸ 'ਤੇ ਆਪਣੇ ਰੇ ਲਾਸਨ ਦੇ ਕੋਰਨ 'ਤੇ ਜਿਹੜਾ ਪਲਾਜ਼ਾ ਹੈਗਾ ਨਾ, ਉਹਦੇ ਵਿੱਚ ਇਹਨਾਂ ਦਾ ਹੈਗਾ ਗੋਇਲ ਟਰੈਵਲ, ਉੱਥੇ ਹੀ ਇਹਨਾਂ ਦਾ ਆਫਿਸ ਆ ਸੰਦੀਪ ਗੋਇਲ ਹੋਰਾਂ ਦਾ।
1: ਅਤੇ
0: ਤੁਸੀਂ ਜਾ ਕੇ ਇਹਨਾਂ ਨੂੰ ਮਿਲੋ, ਉੱਥੇ ਵਲੰਟੀਅਰ ਦੀ ਇਹਨਾਂ ਲੋੜ ਹੈ। ਅਤੇ ਜਿਹੜਾ ਨਾ ਵਾਰਡ ਨੰਬਰ ਆਪਣੇ ਮਨਪ੍ਰੀਤ ਹੈਗਾ 3 ਅਤੇ 4 ਹੈ ਨਾ,
1: ਹਾਂਜੀ,
0: ਉਹ ਕੁਈਨ ਤੋਂ ਜਿੰਨਾ ਵੀ ਸਾਊਥ ਨੂੰ ਏਰੀਆ ਪੈਂਦਾ, ਇੱਕ ਪਾਸੇ ਕੁਈਨ ਪੈਂਦੀ ਆ ਉੱਪਰ ਯਾਨੀ ਕਿ ਬਾਉਂਡਰੀ,
1: ਹਾਂਜੀ,
0: ਉਦੋਂ ਜਦੋਂ ਆਪਾਂ ਸਾਊਥ ਨੂੰ ਜਾਂਦੇ ਹਾਂ ਪਰਲੇ ਪਾਸੇ ਡਿਕਸੀ ਪੈਂਦੀ ਆ, ਡਿਕਸੀ ਤੋਂ ਉਰਲੇ ਪਾਸੇ ਜਿੰਨਾ ਵੀ ਏਰੀਆ ਅਪ ਟੂ ਮਿਸੀਸਾਗਾ ਰੋਡ
1: ਜੀ,
0: ਜਿੱਥੇ ਜੋਰਜ ਟਾਊਨ ਪਾਸੇ ਪੈਂਦਾ ਮਿਸੀਸਾਗਾ ਪਰਲੇ ਪਾਸੇ,
1: ਹਾਂਜੀ,
0: ਅਤੇ ਥੱਲੇ ਪੈ ਜਾਂਦਾ 407 ਹਾਈਵੇ
1: ਜੀ।
0: ਇਹ ਸਾਰੀ ਰੂਪਰੇਖਾ ਹੈ ਜੀ, ਆਪਾਂ ਹੁਣ ਨਹੀਂ ਜਿੰਨੇ ਵੀ ਇਸ ਲੋਕ ਰਹਿੰਦੇ ਆ ਇਸ ਏਰੀਏ 'ਚ, ਸੰਦੀਪ ਗੋਇਲ ਹੋਰਾਂ ਨੇ ਵੋਟ ਪਾ ਕੇ ਤੁਸੀਂ ਕਾਮਯਾਬ ਕਰਨਾ ਹੈ ਵਾਰਡ ਨੰਬਰ 3 ਅਤੇ 4। 26 ਤਰੀਕ ਨੂੰ ਐਡਵਾਂਸ ਪੋਲਿੰਗ ਵੀ ਕਰ ਸਕਦੇ ਹੋ, ਅਤੇ ਉਹਨਾਂ ਨੂੰ ਜੇ ਮਿਲਣਾ ਹੈਗਾ ਤਾਂ ਉਹ ਉੱਥੇ ਤੁਸੀਂ ਪਹੁੰਚ ਜਾਓ ਉਹਨਾਂ ਦੇ ਆਪਣੇ ਆਫਿਸ ਦੇ ਵਿੱਚ ਰੇ ਲਾਸਨ 'ਤੇ ਮੇਬਸ 'ਤੇ
1: ਜੀ। ਨਾਲੇ ਤੁਸੀਂ ਮਨੂ ਸ਼ਰਮਾ ਜੀ ਨੂੰ ਵੀ ਜ਼ਰੂਰ ਯਾਦ ਰੱਖੋ, ਜਿਹੜੇ ਤੁਹਾਡੀ ਆਟੋ ਇੰਸ਼ੋਰੈਂਸ, ਤੁਹਾਡੇ ਘਰ ਦੀ ਇੰਸ਼ੋਰੈਂਸ ਐਂਡ ਤੁਹਾਡੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਬੈਟਰ ਕਵਰੇਜ ਐਂਡ ਬੈਟਰ ਰੇਟਸ ਆਫਰ ਕਰਦੇ ਨੇ। ਜਿਨ੍ਹਾਂ ਦੀ ਵੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ, ਤੁਸੀਂ ਹੁਣ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਵਰੇਜਿਸ ਦੇ ਲਈ ਤੁਹਾਨੂੰ ਕੁਝ ਨਵੇਂ ਡਿਸੀਜਨਸ ਲੈਣੇ ਪੈਣਗੇ। ਅਤੇ ਬਟ ਜ਼ਰੂਰੀ ਇਹ ਹੈ ਕਿ ਤੁਹਾਨੂੰ ਇਹ ਸਮਝਣਾ ਚਾਹੀਦਾ ਕਿ ਤੁਹਾਡੀ ਸੇਫਟੀ, ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਇਹ ਚੇਂਜਿਸ ਕੀ ਅਸਰ ਪਾ ਸਕਦੀਆਂ ਨੇ। ਇਸ ਕਰਕੇ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਕਦੇ ਵੀ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਪਹਿਲਾਂ ਪਤਾ ਕਰੋ ਕਿ ਤੁਹਾਡੀ ਪਾਲਿਸੀ ਦੇ ਵਿੱਚ ਕੀ ਕੁਝ ਕਵਰਡ ਮਿਲ ਰਿਹਾ। ਅਤੇ ਤੁਸੀਂ ਜਿਨ੍ਹਾਂ ਦੀ ਵੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ, ਤੁਸੀਂ ਪਹਿਲਾਂ ਹੀ ਗੱਲਬਾਤ ਕਰ ਲਓ ਮਨੂ ਸ਼ਰਮਾ ਜੀ ਦੇ ਨਾਲ। ਨੰਬਰ ਹੈ 2899952-289952-9532, ਮਨੂ ਸ਼ਰਮਾ ਜੀ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨੂੰ ਜਿਹੜੇ ਤੁਹਾਨੂੰ ਵੀ ਸ਼ਾਮਿਲ ਕਰੀਏ ਨਾਲ ਦੋਸਤੋ, ਚੰਗਾ ਲੱਗਦਾ ਜਦੋਂ ਤੁਸੀਂ ਸ਼ਾਮਿਲ ਹੁੰਦੇ ਹੋ। ਕੁਛ ਛੇੜਦੇ ਹਾਂ ਵਾਰਤਲਾਪ ਆਪਾਂ, ਥੋੜ੍ਹੀ ਜਿਹੀ ਗੱਲਾਂ ਲੈ ਲਈਏ ਅਤੇ ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਹਾਂ ਆਪਾਂ
1: ਜੀ। ਹਾਂਜੀ, 6556, ਹਾਂਜੀ, ਸਤਿ ਸ਼੍ਰੀ ਅਕਾਲ।
2: ਸਤਿ
0: ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ
2: ਅਕਾਲ ਜੀ। ਸੌਂਗ ਬੜਾ ਸੋਹਣਾ ਸੀ, ਕੀ ਨਾਮ ਸੌਂਗ ਦਾ, ਨਾਮ ਕੀ ਸੀ, ਸਿੰਗਰ ਕੌਣ ਸੀ?
0: ਇਹ ਮੁੰਡਾ ਹੈਗਾ ਜੀ, ਇਹ ਆਪਣਾ ਜਿਹੜਾ ਪਹਿਲਾਂ ਤਾਰ ਵਾਲਾ ਲਾਇਆ,
2: ਹਾਂਜੀ, ਤਾਰ ਵਾਲਾ
0: ਮੁੰਡਾ, ਸਿੱਧੂ ਗਾ ਰਿਹਾ, ਕਿਹਨੂੰ?
1: ਗੁਰਤੇਜ ਸਿੱਧੂ।
0: ਗੁਰਤੇਜ ਸਿੱਧੂ,
2: ਇਹ ਸੌਂਗ ਦਾ ਨਾਮ ਕੋਈ ਪਤਾ ਤੁਹਾਨੂੰ?
0: ਤਾਰੋ, ਤਾਰੋ ਫਿਰ ਤਾਂ ਟਾਈਟਲ ਤਾਰੋ,
2: ਤਾਰੋ, ਚੱਲ ਠੀਕ ਹੈ,
0: ਤਾਰੋ ਗੱਡੀਆਂ ਵਾਲੀ, ਜੱਟ ਸਦਾਈ ਜੇ ਵੀ ਹੋ ਜਾਂਦੇ ਕਈ ਵਾਰੀ, ਪਰ ਮਿਲਦੀਆਂ ਘੱਟ ਹੀ ਉਹਨਾਂ
2: ਨੂੰ। ਟੈਟੂ ਵੀ ਕਈ ਬਣਾਏ
0: ਹੁੰਦੇ, ਹਾਂ, ਟੈਟੂ, ਟੈਟੂ ਬਣਾਉਂਦੇ ਆ, ਮੱਥੇ ਤੇ ਬਣਾਇਆ ਹੁੰਦਾ, ਬਣਜਾਰ ਨੇ ਕੁੜੀ ਹੈ ਨਾ,
1: ਫੇਸ ਤੇ ਉਹਨਾਂ ਦੇ ਕਾਫੀ ਹੁੰਦੇ ਬਣਾਏ ਹੋਏ।
0: ਹਾਂ ਸਰ, ਉਹਨਾਂ ਨੇ ਕਿਹਾ ਟੋਡੀ ਉੱਤੇ ਤਿਲ ਤੇਰੇ ਵਾਹ ਤੇ ਮੋਰ ਨਹੀਂ ਨੀ ਬਣਜਾਰ ਨੇ ਕੁੜੀ ਹੈ। ਹਾਂ ਪਰ ਇਹ ਟੱਪਰੀ ਪਾਸ ਲੋਕ ਉਸ ਤਰ੍ਹਾਂ ਹੀ ਰਹਿੰਦੇ, ਉਹਨਾਂ ਦਾ ਲਾਈਫ ਸਟਾਈਲ ਦੇਖ ਲਓ, ਉਹ ਨਹੀਂ ਬਦਲ ਸਕਦਾ ਨਾ, ਕਿਤੇ ਐਕਸਟਰਾ ਟਿਕਦੇ ਨਹੀਂ ਹੈ ਨਾ,
2: ਬਿਲਕੁਲ ਨਹੀਂ ਟਿਕੇ ਨਹੀਂ ਪਿਆ। ਹਾਂਜੀ, ਇੱਕ ਗਾਂ ਤੋਂ ਪਿੰਡ, ਉਹ ਫਿਰ ਮੇਰੇ ਖਿਆਲ ਸਾਲ ਬਾਅਦ ਫਿਰ ਉਸ ਪਿੰਡ 'ਚ ਆ ਜਾਂਦੇ ਵਾਪਸ।
0: ਖਾਣਾ ਪਾਣੀ ਵੀ ਉਹਨਾਂ ਦਾ ਇਹੀ ਹੁੰਦਾ, ਖਰਗੋਸ਼ ਖਰੂਸ਼ ਲੱਭ ਲੈ, ਹੋਰ ਕੋਈ ਲੱਭ ਲਈ ਚੀਜ਼ਾਂ ਹਨਾ,
2: ਬਿੱਲੀ ਲੱਭ ਲਈ,
0: ਹਾਂਜੀ ਹਾਂਜੀ
2: ਹਾਂਜੀ,
0: ਮਿਹਰਬਾਨੀ। ਅਗਲੇ ਕੱਲ ਲੈ ਲਈ ਆਪਾਂ 3631, ਹਾਂਜੀ
3: ਸਿੱਧੂ ਸਾਹਿਬ, ਅਮਰਜੀਤ ਸਿੰਘ, ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਸਿੱਧੂ ਸਾਹਿਬ, ਗਾਣਾ ਸੁਣਿਆ ਮੈਂ, ਕਿਹਾ ਤੁਹਾਡੇ ਨਾਲ ਫਿਰ ਅੱਜ 6 ਵਜੇ ਤੱਕ ਕਹਿੰਦਾ ਮਨ ਜਾਣਾ ਤੁਹਾਡੇ ਨਾਲ ਗੱਲ ਕਰ ਲਵਾਂ।
0: ਕਰ ਲਓ, ਕਰੋ, ਖੁੱਲੀ ਗੱਲਬਾਤ ਕਰਨੀ, ਦੱਸੋ।
3: ਇਹ ਬੜੇ ਵੈਸੇ ਸਿੱਧੂ ਸਾਹਿਬ ਖਤਰਨਾਕ ਲੋਕ ਹੁੰਦੇ ਜਿਹੜੇ ਇਹਨਾਂ ਦੇ ਜਿਹੜੇ ਟੱਪਰੀ ਵਾਸਤੇ ਗੱਡੀਆਂ ਵਾਲੇ।
0: ਅੱਛਾ ਜੀ,
3: ਇਹਨਾਂ ਦੀ ਯਾਰੀ ਮਹਿੰਗੀ ਪੈ ਜਾਂਦੀ ਕਈ ਵਾਰੀ।
0: ਨਹੀਂ, ਯਾਰੀ ਤਾਂ ਲਾਉਣ ਦਾ ਫਾਇਦਾ ਨੀ ਉਹਨਾਂ ਨਾਲ, ਆਪਣੇ ਕਬੀਲੇ ਬਾਹਰ ਨੀ ਜਾਂਦੇ।
3: ਸੁਖਪਾਲ ਖਹਿਰਾ ਆਪਣਾ ਜਿਹੜਾ ਮੰਤਰੀ ਆ,
0: ਹਾਂਜੀ ਹਾਂਜੀ,
3: ਇਹਦਾ ਕਜ਼ਨ ਸੀਗਾ ਤੇ ਇਹਨਾਂ ਦੇ ਪਿੰਡ ਉਹ ਠਹਿਰੇ ਹੋਏ ਸੀਗੇ।
0: ਅੱਛਾ ਜੀ।
3: ਤੇ ਉਹ ਨਾ ਮੁੰਡੇ ਉਹਨਾਂ ਦਾ ਜਿਹੜਾ ਇਹਨਾਂ ਕਜ਼ਨ ਸੀਗਾ ਉਹ ਜਾਣ ਲੱਗ ਪਿਆ ਉਹਦੇ ਨਾਲ ਇੱਧਰ ਉੱਧਰ, ਕੁਝ ਉਲੀਕੀ ਹੋ ਗਈ ਉਹਨਾਂ ਦੀ,
0: ਹੋ ਗਿਆ ਉਹਨੇ ਪਿਆਰ ਮੁਹੱਬਤ, ਚਲੋ ਠੀਕ ਹੈ। ਹਾਂਜੀ ਜੋ ਵੀ ਹੈ।
3: ਹਾਂਜੀ ਉਹਨਾਂ ਫਿਰ ਨਾ ਇਹਨਾਂ ਦੇ ਸਰਦਾਰਾਂ ਦੇ ਘਰ ਚੰਗੇ ਤਕੜੇ ਸਰਦਾਰ ਆ ਉਹ ਪਿੰਡ ਆਪਣੇ ਪਿੰਡ ਦੇ ਵਿੱਚ, ਤੇ ਸੁਨੇਹਾ ਭੇਜਿਆ ਤੇ ਆਪ ਜਾ ਕੇ ਆਇਆ ਆਪਣੇ ਮੁੰਡੇ ਨੂੰ ਰੋਕ ਲਓ ਤੇ ਏਦਾਂ ਸਾਡੇ ਕਰਦਾ ਗੱਡੀਆਂ ਦੇ ਨਾਲ ਹਨਾ। ਉਹ ਆਪਣੇ ਮਾਨ ਚ ਸੀ ਵੀ ਮੈਂ ਏਡੇ ਵੱਡੇ ਸਰਦਾਰ ਆ, ਸਾਡੀ ਸੁਖਵਿੰਦਰ ਸਿੰਘ ਉਦੋਂ ਮੰਤਰੀ ਹੁੰਦਾ ਸੀਗਾ,
0: ਤੂਤੀ ਬੋਲਦੀ। ਹਾਂਜੀ
3: ਹਾਂ ਤੂਤੀ ਬੋਲ ਰਹੀ। ਉਹਨੂੰ ਫਿਰ ਦੇਖ ਲਓ ਸਿੱਧੂ ਸਾਹਿਬ, ਮੈਂ ਉਦੋਂ ਕਾਲਜ ਚ ਪੜ੍ਹਦਾ ਸੀਗਾ, ਦੇਖਿਆ ਆਪ ਉਹਨੂੰ ਨਾ ਉਹਨਾਂ ਨੇ ਇੱਥੋਂ ਲੈ ਕੇ ਪੈਰਾਂ ਤੋਂ ਲੈ ਕੇ ਉੱਪਰ ਤੱਕ ਟੋਟੇ ਟੋਟੇ ਕੀਤੇ ਉਹਦੇ ਮੁੰਡੇ ਦੇ।
0: ਓ ਮਾਈ ਗਾਡ,
3: ਇੰਨੀ ਬੇਦਰਦੀ ਦੇ ਨਾਲ ਉਹਨਾਂ ਨੇ ਮਾਰਿਆ ਉਹਨੂੰ।
0: ਓ ਸੈਡ ਮੈਂ ਹਾਂ
3: ਮੈਂ ਉਦੋਂ ਦਾ ਮੈਂ ਚੇਤੇ ਨੂੰ ਬੜੇ ਖਤਰਨਾਕ।
0: ਓਏ ਪੁਰਾਣੀ ਗੱਲ ਹੋਣੀ, ਇਹ ਪੁਰਾਣੀ ਗੱਲ ਹੋ ਗਈ, ਬਹੁਤ ਪੁਰਾਣੀ ਹੋਣੀ ਗੱਲ ਇਹ।
3: ਪੁਰਾਣੀ
0: ਗੱਲਾਂ ਜਦੋਂ ਪੀਤੀ ਹੋਵੇ ਜੱਟਦੀ ਹੈ, ਠੀਕ ਹੈ। ਸ਼ਾਮ ਦੇ ਵਕਤ ਹੋ ਹੀ ਹੋਣਾ ਹੈ ਨਾ, ਜਦ ਤੱਕ ਅਸੀਂ ਫਿਨਿਸ਼ ਕਰਨਾ 6 ਵਜ ਗਏ ਫਿਰ ਤਾਂ ਤੁਹਾਨੂੰ ਪਤਾ ਹੀ ਆ। ਕਈ ਐਵਰੀ ਡੇ ਵਾਲੇ ਹੁੰਦੇ ਆ। 1887 ਜੀ, ਜੀਆਂ ਨੂੰ ਜੀ।
4: ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ,
4: ਬਹੁਤ ਮਿਹਰਬਾਨੀ ਜੀ ਸੁਣਾਇਆ ਤੁਸੀਂ।
0: ਨੋ ਪ੍ਰੋਬਲਮ, ਤੁਸੀਂ ਗੱਡੀਆਂ ਵਾਲੇ ਦੇਖੇ ਹੋਣਗੇ ਬਹੁਤ ਮੇਲਾ ਦਾ, ਆਉਂਦੇ ਹੋਣਗੇ ਪਿੰਡਾਂ 'ਚ। ਮੈਂ ਤਾਂ ਆਪ ਖੁਦ ਦੇਖੇ ਆ ਜਦੋਂ ਹੁੰਦੇ ਛੋਟੇ ਸੀ, ਮੈਂ ਵੀ ਇੱਥੇ 18-19 ਸਾਲ ਦਾ ਇੱਥੇ ਆ ਗਿਆ। ਮੈਂ ਜਦੋਂ ਇੱਥੇ ਕੈਨੇਡਾ 'ਚ ਆ ਗਿਆ ਸੀਗਾ, ਪਰ ਉਸ 19 ਸਾਲ ਦੀ ਉਮਰ ਕਾਫੀ ਹੁੰਦੀ, 18-19 ਸਾਲ ਦੀ ਹਵਾ ਹੁੰਦੀ ਆ, ਉੱਥੇ ਕਾਫੀ ਦੇਖੇ ਛੋਟੇ ਮੈਂ। ਉਦੋਂ ਸਾਡੇ ਵੇਲੇ ਵਾਹਵਾ ਆਉਂਦੇ ਹੁੰਦੇ ਸੀ ਪਿੰਡਾਂ 'ਚ, ਆਪਣੀਆਂ ਦਾਤੀਆਂ ਤਿੱਖੀ ਕਰ ਦੇਣੀਆਂ ਉਹਨਾਂ ਨੇ ਕਈ ਵਾਰੀ, ਆਹ ਜਿਹੜੇ ਆਪਣੀਆਂ ਕਹੀਆਂ ਹੁੰਦੀਆਂ ਸੀ ਉਹ ਚੜ ਦਿੰਦੇ ਹੁੰਦੇ ਸੀ ਨਾ, ਇਹੋ ਜਿਹੇ ਕੰਮ ਕਰਦੇ ਹੁੰਦੇ ਸੀ, ਕੜਾਹੀਆਂ ਥੱਲੇ ਲਾ ਦਿੰਦੇ ਸੀ, ਇਹੋ ਜਿਹਾ ਕੰਮ ਕਰਦੇ ਸੀ ਸਰ ਜੀ। ਪਰ ਇਹ ਹੁੰਦਾ ਉਦੋਂ ਆਮ ਨਾ ਟੈਟੂ ਪਾਉਣ ਦਾ ਰਿਵਾਜ਼ ਨਹੀਂ ਸੀ ਹੁੰਦਾ, ਪਰ ਉਹਨਾਂ ਵਿੱਚ ਸੀਗਾ ਟੈਟੂ ਪਾਉਣ ਦਾ ਰਿਵਾਜ਼, ਹੈ ਨਾ ਜੀ। ਜੀ ਜੀ, ਮਿਹਰਬਾਨੀ। ਰੋਡੀ ਪ੍ਰਾਪ ਦੇਸ਼ ਪ੍ਰਦੇਸ਼ ਨਾਲ ਮੈਂ ਤੁਹਾਨੂੰ ਹੁਣ ਥੋੜ੍ਹਾ ਜਿਹਾ ਟੋਪਿਕ ਨੂੰ ਚੇਂਜ ਕਰਾਂ, ਅਤੇ ਉਹ ਨਾ ਮੈਂ ਪਹਿਲਾਂ ਗੱਲ ਕੀਤੀ ਸੀ ਸਲੋਗਨ ਦੀ, ਵੀ ਟਰੱਕਾਂ ਦੇ ਪਿੱਛੇ ਨਾ ਬੜੇ ਵਧੀਆ ਵਧੀਆ ਸ਼ੇਰੋ ਸ਼ਾਇਰੀ ਲਿਖੀ ਹੁੰਦੀ ਹੈ, ਹੈ ਨਾ। ਅਤੇ ਕੱਲ੍ਹ ਪਰਸੋਂ ਨਾ ਮੈਂ ਟਿਕਟੋਕ 'ਤੇ ਦੇਖਦਾ ਸੀ, ਕੋਈ ਵਾਰੀ ਪੁਲਿਸ ਵਾਲੇ ਟਿਕਟ ਵੀ ਦਿੰਦੇ ਆ ਫੜ ਕੇ ਨਾ, ਕੋਈ ਸਿੱਧੇ ਟਰੱਕ 'ਤੇ ਲਿਖਿਆ ਪਿੱਛੇ, ਹੈ ਕੋਈ ਵਿਹਲੀ ਜਿਹੜੀ ਬਣ ਜੇ ਸਹੇਲੀ, ਥੱਲੇ ਨੰਬਰ ਲਿਖਿਆ ਹੋਇਆ ਸਲੋਗਨ ਦੇਖ। ਮੈਂ ਹੁਣ ਦੱਸ ਤਾ ਖੇਲਣਾ ਕਿੰਨਾ ਵਧੀਆ, ਹੈ ਨਾ। ਪਰ ਉਹਨੂੰ ਰੋਕਿਆ ਪੁਲਿਸ ਵਾਲੇ ਨੇ, ਕਹਿੰਦੇ ਆਹ ਕੀ ਲਿਖਾਇਆ ਉਹ ਪਤੰਦਰਾ ਤੁੱਤੇ, ਥੱਲੇ ਫੋਨ ਨੰਬਰ ਫੜ ਫੜ, ਜੇ ਤੂੰ ਸਲੋਗਨ ਲਿਖਣਾ ਇਕੱਲਾ ਸਲੋਗਨ ਲਿਖ ਨਾ, ਫੋਨ ਨੰਬਰ ਕਿਉਂ ਲਿਖਿਆ, ਹੈ ਨਾ। ਅਤੇ ਫੋਨ ਨੰਬਰ ਕਿਹੜਾ ਪੜੂਗਾ ਪਿੱਛੇ ਗਾਰ ਗੂਰ ਤੋਂ, ਜੇ ਕੋਈ ਸਹੇਲੀ ਭਾਲਦੀ ਹੋਵੇ, ਸਹੇਲਾ ਆਪਾਂ ਚਾਹੀਦਾ ਅਤੇ ਆਪੇ ਫੋਨ ਕਰ ਲੂਗੀ, ਹੈ ਨਾ। ਇਹੋ ਜਿਹੀ ਜੁਗਤੀ ਹੈ ਸਰ ਟਰੱਕਾਂ ਵਾਲੇ, ਹੈ ਨਾ। ਅੱਜ ਟਰੱਕਾਂ ਦੀ ਗੱਲ ਕਰਦੇ ਹਾਂ, ਜਾਂ ਕਈ ਵਾਰ ਲਿਖਿਆ ਹੁੰਦਾ ਵੇਖੀ ਜਾ ਛੇੜੀ ਨਾ, ਉਹਦੇ ਪਿੱਛੇ ਲਿਖਿਆ ਹੁੰਦਾ ਸਲੋਗਨ ਵੇਖੀ ਜਾ ਛੇੜੀ ਨਾ, ਹੈਂ। ਅਤੇ ਬਾਕੀ ਹੁਣ ਤੁਸੀਂ, ਹੁਣ ਮੈਂ ਕਿੰਨੇ ਸਲੋਗਨ ਦੱਸਦੇ, ਦੋ ਤਿੰਨ ਮੈਂ ਤੁਹਾਨੂੰ ਐਜ਼ ਏ ਸਿੰਪਲ
1: ਜੀ।
0: ਹੋਰ ਵੀ ਤੁਸੀਂ ਪੜ੍ਹੇ ਹੋਣਗੇ, ਕਿਉਂਕਿ ਬਹੁਤ ਸਾਰੇ ਲੋਕ ਨਵੇਂ ਆਉਂਦੇ ਆ, ਮੈਂ ਤਾਂ ਆਪਾਂ ਹੁਣ ਬਹੁਤ ਦੇਰ ਦੇ ਨਿਕਲੇ ਹਾਂ ਪੰਜਾਬ ਤੋਂ, ਪਰ ਜਾਈਦਾ ਹਰ ਤਕਰੀਬ ਜਾਂਦੇ ਹੋਏ ਰਹਿੰਦੇ ਹਾਂ ਜੀ ਪਿੰਡੀਆਂ ਗੱਡੀਆਂ 'ਚ, ਫਿਰ ਵੀ ਗੱਡੀ ਪਿੱਛੇ ਲਾਈ ਹੁੰਦੀ ਆ, ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲ ਜਾਂਦਾ। ਜੇ ਕਿਸੇ ਨੂੰ ਸਲੋਗਨ ਕੋਈ ਵਧੀਆ ਜਿਹਾ ਆਉਂਦਾ ਹੋਵੇ ਤਾਂ ਸ਼ੇਅਰ ਪਾ ਲਓ ਭਾਈ, ਚੰਗੇ ਸਲੋਗਨ ਵਾਲੇ ਨੂੰ ਅਸੀਂ ਮਾਨਤਾਨ ਕਰਾਂਗੇ, ਗਿਫਟ ਆਦਿ ਵੀ ਦੇ ਦਿਆਂਗੇ। ਰੈਡੀ ਪ੍ਰਾਂਤ ਦੇਸ਼ ਪ੍ਰਦੇਸ਼ ਨੂੰ ਤੁਸੀਂ ਜੁੜੇ ਹੋ। ਮੈਂ ਥੋੜ੍ਹੀ ਜਿਹੀ ਨਾ ਤੁਹਾਨੂੰ ਜਾਣਕਾਰੀ ਇੱਕ ਵਾਰ ਫਿਰ ਦੇ ਦਿਆਂ ਕਿ ਆਲਟਮ ਸੇਲ ਲੱਗੀ ਆ ਜੀ, ਇੰਡੀਅਨ ਫਰੂਟ ਲੈਂਦੇ, ਗਰੋਸਰੀ ਤਾਂ ਆਪਾਂ ਕਰਨੀ ਹੁੰਦੀ ਆ
1: ਜੀ।
0: ਆਸ਼ੀਰਵਾਦ ਆਟਾ ਲਾਇਆ 20 ਪਾਉਂਡ 11.99 ਦਾ, 8177 ਬਾਸਮਤੀ ਰਾਈਸ ਲਗਾਏ ਨੇ 10.99 ਦੇ, 8.8 LB ਪਾਉਂਡ ਹੈ ਨਾ। ਅੱਗੇ ਕੀ ਹੈਗਾ, ਦਹੀਂ ਹੈਗਾ ਬਰਾੜ ਦਾ, ਚਾਹੇ 2% ਲੈ ਲਓ ਚਾਹੇ ਹੋਮੋ ਲੈ ਲਓ, 5.99 ਦਾ 1.8 kg। ਟਾਟਾ ਚਾਹ ਪੱਤੀ 8.99 ਦੀ, ਬੰਸੀ ਸ਼ੱਕਰ ਹੈਗੀ ਆ 2 pound $99 ਦੀ, ਘਿਓ ਹੈਗਾ ਬਰਾੜ ਦਾ 1.8 kg $23.99 ਦਾ। ਹੋਰ ਵੀ ਅੱਗੇ ਜਾ ਕੇ ਦੱਸਾਂਗੇ ਕਿ ਕੀ ਹੋਰ ਸਪੈਸ਼ਲ ਉਹਨੂੰ ਲਾਇਆ, ਸੇਲ ਦਾ ਤੁਸੀਂ ਜ਼ਰੂਰ ਫਾਇਦਾ ਉਠਾਓ ਦੋਸਤੋ। ਅਤੇ ਪਹੁੰਚੋ ਇੰਡੀਅਨ ਫਰੂਟ ਲੈਣ ਦੀ, 7 ਬ੍ਰਾਂਚ ਆਪਣੇ ਨੇੜੇ ਨੇ, ਨੇੜਲੀ ਬ੍ਰਾਂਚ 'ਤੇ ਪਹੁੰਚੋ। ਹੁਣ ਸਾਨੂੰ ਦੱਸੋ ਇਹ ਗੀਤ ਸੁਣਾਈ ਜਾਣੇ ਨਾਲ ਦੇ ਨਾਲ, ਸਲੋਗਨ ਵੀ ਦੱਸੀ ਜਾਓ ਸਾਨੂੰ ਨਾਲ ਦੇ ਨਾਲ, ਕੋਈ ਨਾ ਕੋਈ ਜੇ ਪੜ੍ਹਿਆ ਹੋਵੇ ਕਿਤੇ ਕਿਸੇ ਨੇ। ਟਰੱਕ ਦੇ ਪਿੱਛੇ ਲਿਖੇ ਹੁੰਦੇ ਸਲੋਗਨ ਚੰਗੇ ਲੱਗਦੇ ਆ, ਕੋਟੇਸ਼ਨਾਂ ਜੀ ਹੁੰਦੀਆਂ ਕਈ ਵਾਰੀ, ਚੰਗੀਆਂ ਵੀ ਹੁੰਦੀਆਂ ਉਹਦੇ ਵਿੱਚ ਪੜ੍ਹਨ ਵਾਲੀਆਂ ਹੁੰਦੀਆਂ। 3531 ਜੀ,
5: ਸਿੱਧੂ ਸਾਹਿਬ ਇੱਕ ਵਾਰੀ ਟਰੱਕ ਦੇ ਪਿੱਛੇ ਲਿਖਾਇਆ ਸੀ ਉਹਨੇ,
0: ਹਾਂਜੀ,
5: ਸ਼ੇਰ ਜਿਹਾ ਕਹਿੰਦਾ ਸਾਧਾਂ ਨੂੰ ਮੰਗਿਆ ਦੁੱਧ ਨਹੀਂ ਮਿਲਦਾ, ਬਿੱਲੀਆਂ ਖਾਣ ਮਲਾਈਆਂ,
0: ਸਾਧਾਂ ਨੂੰ ਮੰਗਿਆ
5: ਭਲੇ ਮਾਨਸ ਨੂੰ ਸਾਕ ਨਹੀਂ ਤੇ ਲੁੱਚਿਆਂ ਨੂੰ
0: ਕਰਮਾਈਆਂ। ਪਹਿਲਾ ਪਾਰਟ ਬੋਲਿਆ, ਸਾਧਾਂ ਨੂੰ
5: ਮੰਗਿਆ ਦੁੱਧ ਨਹੀਂ ਮਿਲਦਾ,
0: ਹਾਂ,
5: ਬਿੱਲੀਆਂ ਖਾਣ ਮਲਾਈਆਂ, ਭਲੇ ਮਾਨਸ ਨੂੰ ਸਾਕ ਨਹੀਂ ਤੇ ਲੁੱਚਿਆਂ ਨੂੰ ਕਰਮਾਈਆਂ,
0: ਬਿੱਲੀਆਂ ਖਾਣ ਮਲਾਈਆਂ, ਵਾਹ ਵਾਹ ਕਿਆ ਬਾਤ ਹੈ। ਅੱਛਾ ਖਿਰੇ ਲਾ ਦੀ ਹੈ, ਲਓ ਵੀ ਤੁਹਾਡੇ ਕੋਲ ਵੀ ਸਲੋਗਨ ਹੈ ਕੋਈ ਦੱਸੋ, ਕਹਿੰਦੇ ਬਹੁਤ ਸੋਹਣਾ ਦੱਸਿਆ ਕੋਟੇਸ਼ਨ ਇਹਨਾਂ ਨੇ, ਹੁੰਦੀਆਂ ਕੋਟੇਸ਼ਨਾਂ ਹੀ ਹੁੰਦੀਆਂ ਹੈ ਨਾ, ਅਤੇ ਰੈਡੀ ਪ੍ਰੋਗਰਾਮ ਦੇਸ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਮੈਂ ਦੱਸਦਾ ਕਿ ਮੋਰਗੇਜ ਤੁਸੀਂ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਗੈਸ ਸਟੇਸ਼ਨ ਖਰੀਦਣਾ ਹੈਗਾ, ਕਾਰ ਵਾਸ਼ ਖਰੀਦਣਾ ਹੈ ਜੀ, ਕੋਈ ਹੋਰ ਕਮਿਊਨਿਟੀ ਸਟੋਰ ਖਰੀਦਣਾ ਹੈਗਾ, ਲੋਨ ਚਾਹੀਦਾ ਉਹਦੇ ਵਾਸਤੇ, ਹੋਮ ਐਕੁਇਟੀ ਬਣਵਾਉਣੀ ਹੈਗੀ ਆ, ਉਹ ਕਹਿੰਦੇ ਕਿ ਕਮਰਸ਼ੀਅਲ ਬਿਲਡਿੰਗ ਨਵੀਂ ਲੈ ਰਹੇ ਹੋ ਤਾਂ 90% ਤੁਹਾਨੂੰ ਅਸੀਂ ਫਾਈਨੈਂਸ ਕਰਾ ਦਾਂਗੇ ਰਾਈਟ ਵੇ। ਅਤੇ ਜੇ ਕੋਈ ਤੁਹਾਡੀ ਪ੍ਰਾਈਵੇਟ ਮੋਰਗੇਜ ਆ ਉਹਦਾ ਤਾਂ ਪ੍ਰੋਬਲਮ ਹੈ ਨਹੀਂ, ਕੋਈ ਕਹਿੰਦੇ ਅਸੀਂ ਆਪ ਹੀ ਕਰਵਾ ਦੇਣੀ ਆ, 7 ਲੈ ਲਓ 5-7 lakh ਜਿੰਨਾ ਵੀ ਘਰ ਲੈਣਾ ਤੁਸੀਂ, ਅਤੇ ਉਹ ਕੋਈ ਪ੍ਰੋਬਲਮ ਨਹੀਂ। ਅਤੇ ਕਾਲ ਕਰ ਲਓ ਤੁਸੀਂ ਰੋਹਲ ਗਰੇਵਾਲ ਹੋਰਾਂ ਨੂੰ 6476402511, 6476402511 ਟੈਲੀਫੋਨ ਨੰਬਰ ਹੈ, ਇੱਥੇ ਕਾਲ ਕਰਕੇ ਉਹਨਾਂ ਨਾਲ ਸੰਪਰਕ ਕਰ ਲਓ। ਰੇਡੀਓ ਉੱਪਰ ਜਾਂ ਤੁਹਾਨੂੰ ਵੈਸੇ ਹੀ ਚਾਹੀਦਾ $50,000-$60,000, ਉਹਦੇ ਵਾਸਤੇ ਬਹੁਤ ਹੀ ਕਾਗਜ਼ੀ ਕਾਰਵਾਈ ਨਹੀਂ, ਉਹ ਤੁਸੀਂ ਲੈ ਸਕਦੇ ਹੋ ਕਿਤੇ ਵੀ, ਵਰਤ ਲਓ ਉਹਨੂੰ ਲੈ ਕੇ ਤੁਸੀਂ, 6476402511
1: ਜੀ। ਕਲੀਅਰ ਵਿਊ ਆਈ ਕੇਅਰ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਹੜੇ ਕਿ ਮੈਕਬੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਡਾਕਟਰ ਰਮਨਦੀਪ ਹੈਰ ਐਂਡ ਡਾਕਟਰ ਹਰਪ੍ਰੀਤ ਹੈਰੇ, ਆਪ ਹੀ ਦੋਵੇਂ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ। ਅਤੇ ਤੁਹਾਡੇ ਕੋਲ ਇਹ 6 ਦਿਨ ਅਵੇਲੇਬਲ ਹੁੰਦੇ ਨੇ ਡਾਕਟਰਸ, ਐਕਸੈਪਟ ਮੰਡੇ। ਅੱਜ ਤੋਂ ਬਾਅਦ ਤੁਸੀਂ ਕੱਲ੍ਹ ਤੋਂ ਯਾਨੀ ਕਦੇ ਵੀ ਤੁਸੀਂ ਇਹਨਾਂ ਦੇ ਕੋਲ ਜਾ ਸਕਦੇ ਹੋ, 6 ਦੇ 6 ਦਿਨ ਤੁਹਾਨੂੰ ਡਾਕਟਰਸ ਮਿਲਣਗੇ। ਤੁਸੀਂ ਆਪਣੀ ਅਪੁਆਇੰਟਮੈਂਟਸ ਬੁੱਕ ਕਰ ਲਓ। ਕੰਪਰੀਹੈਂਸਿਵ ਆਈ ਐਗਜ਼ਾਮ ਵਿਦ OCT, ਥਰਡ ਸਕੈਨਿੰਗ ਕਰਦੇ ਨੇ, ਮਾਇਓਪਿਕ ਕੰਟਰੋਲ ਲੈਂਜਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ, ਕੰਪਲੀਟ ਪੇਅਰ ਆਫ ਗਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ, ਅਤੇ 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਵੀ ਦਿੰਦੇ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਨਗੇ। ਤੁਸੀਂ ਟਿਊਜ਼ਡੇ ਤੋਂ ਫਰਾਈਡੇ ਤੱਕ ਸਵੇਰੇ 11 ਵਜੇ ਤੋਂ ਸ਼ਾਮ ਨੂੰ 7 ਵਜੇ ਤੱਕ ਜਾ ਸਕਦੇ ਹੋ। ਸੈਟਰਡੇ ਸਵੇਰੇ 11 ਤੋਂ ਸ਼ਾਮ ਦੇ 6 ਵਜੇ ਤੱਕ ਓਪਨ ਹੁੰਦੇ ਨੇ, ਸੰਡੇ ਨੂੰ ਦੁਪਹਿਰ ਦੇ 12 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੁੰਦੇ ਨੇ, ਅਤੇ ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਆ। ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ ਤੁਸੀਂ ਪਹੁੰਚੋ, 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ। ਕਲੀਅਰ ਵਿਊ ਆਈ ਕੇਅਰ 905-913-4545, 905-913-4545 ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। ਅਗਲੇ ਕਾਲਰ 3430 ਜੀ, ਸਤਿ ਸ਼੍ਰੀ ਅਕਾਲ।
6: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ।
6: ਅਸੀਂ ਕਿਆ ਕਹਿੰਦਾ ਸਲੋਗਨ ਸ਼ੇਅਰ ਕਰਨਾ ਜੀ, ਫਨੀ ਜਿਹਾ ਜੀ।
1: ਹਾਂਜੀ,
6: ਅਸੀਂ ਰੀਸੈਂਟਲੀ ਅਸੀਂ ਇੰਡੀਆ ਜਾ ਕੇ ਆਏ ਤੇ ਨਾ ਜੀ ਰੇਲਵੇ ਫਾਟਕ ਤੇ ਖੜੇ ਸੀਗੇ ਹਨਾ ਜੀ, ਤੇ ਉੱਥੇ ਇੱਕ ਨਾ ਜਿੱਦਾਂ ਇੱਕ ਛੋਟੇ ਹਾਥੀ ਆਪਣੇ ਜੀ ਆਟੋ ਟਾਈਪ ਆ ਨਾ ਜੀ, ਹੈਗੇ 4-wheeler ਆ ਜੀ।
1: ਹਾਂਜੀ
6: ਹਾਂਜੀ ਜੀ, ਉਹਦੇ ਮਗਰ ਲਿਖਿਆ ਹੋਇਆ ਸੀ ਜੀ, ਮੈਂ ਵੱਡਾ ਹੋ ਕੇ ਟਰੱਕ ਬਣੂੰਗਾ।
0: ਮਿਹਰਬਾਨੀ ਰੈਡੀ ਪ੍ਰੋਗਰਾਮ ਦੇਸ ਪ੍ਰਦੇਸ਼। ਚਲੋ ਹੁੰਦਾ ਤਾਂ ਫਨੀ ਸਲੋਗਨ ਨੇ ਇਹ, ਅਸੀਂ ਇਹੀ ਤਾਂ ਚਾਹੁੰਦੇ ਹਾਂ ਵੀ ਚਲੋ ਫਨੀ ਜਿਹੇ ਸਲੋਗਨ ਹੋਣ। ਲੋ ਫਿਰ ਨਾਲ ਦੀ ਨਾਲ ਅਸੀਂ ਤੁਹਾਡੇ ਫਰਮਾਇਸ਼ੀ ਗੀਤ ਵੀ ਪੇਸ਼ ਕਰਨੇ ਨੇ, ਉਸ ਤੋਂ ਪਹਿਲਾਂ ਰਿਤੂ ਧਾਲੀਵਾਲ ਦਾ ਮੈਸੇਜ ਲੈ ਲਓ ਤੇ ਫਿਰ ਆਪਾਂ ਗੀਤ ਅਗਲਾ। ਚਲੋ ਗੀਤ ਸੁਣਾ ਦੇ ਪਹਿਲਾਂ
1: ਜੀ।

0: ਦੋਸਤੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੋਮਵਾਰ ਦਾ ਦਿਨ ਆ ਦੋਸਤੋ ਮੈਨੂੰ ਪਤਾ ਕਿ ਸਾਨੂੰ ਪੂਰਨ ਆਸ਼ਾ ਹੈਗੀ ਆ ਕਿ ਤੁਹਾਡਾ ਜਿਹੜਾ ਬੀਤਿਆ ਵੀਕਐਂਡ ਹੈਗਾ ਬਹੁਤ ਹੀ ਵਧੀਆ ਬੀਤਿਆ ਹੈਗਾ ਪਰ ਹੁਣ ਆਪਾਂ ਅਗਲੇ ਵੀਕ ਦੀ ਤਿਆਰੀਆਂ ਕਰ ਰਹੇ ਹਾਂ ਕਿ ਲੌਂਗ ਵੀਕਐਂਡ ਆ ਰਿਹਾ ਅਤੇ ਲੌਂਗ ਵੀਕਐਂਡ ਤਾਂ ਹੋਰ ਵੀ ਵਧੀਆ ਹੋਣਾ ਨਾਲ ਇੱਕ ਮੰਡੇ ਜੁੜ ਜਾਣਾ ਛੁੱਟੀ ਦਾ ਆਪਾਂ ਨੂੰ ਹੁਣ ਅਤੇ ਵਿੰਟਰ ਤੋਂ ਪਹਿਲਾਂ ਆਪਾਂ ਹੋਰ ਵਧੀਆ ਇਸ ਜਿਹੜਾ ਜਿੰਨਾ ਵੀ ਵਧੀਆ ਮੌਸਮ ਆ ਸੋ ਫਾਰ ਮਨਪ੍ਰੀਤ ਇਸ ਤਰ੍ਹਾਂ ਹੈਗਾ ਕਿ ਜਿਹੜਾ ਮੌਸਮ ਬਾਹਰ ਹੋਣਾ ਬੜਾ ਅਨੁਕੂਲ ਜਿਹਾ ਚੱਲ ਰਿਹਾ ਠੰਡ ਬਿਲਕੁਲ ਹੈ ਨਹੀਂ ਹਲੇ ਨਾ ਅਤੇ ਵੈਸੇ ਤਾਂ ਅਕਤੂਬਰ ਦੇ ਐਂਡ ਨਵੰਬਰ ਦੇ ਆਰੰਭ 'ਚ ਜਾ ਕੇ ਮਾੜਾ ਮੋਟਾ ਠੰਡ ਜ਼ਿਆਦਾ ਹੋ ਜਾਂਦੀ ਹੈ ਕਈ ਵਾਰੀ ਅਤੇ ਫਿਰ ਕਈ ਵਾਰੀ ਸਾਰ ਹੁੰਦਾ ਸਨੋਅ ਵੀ ਪਵੇ ਪਰ ਸੋ ਫਾਰ ਮੌਸਮ ਵਧੀਆ ਤੁਸੀਂ ਮਾਣ ਰਹੇ ਹੋ ਚਲੋ ਆਪਾਂ ਅਗਲੇ ਕਾਲਰਾਂ ਨੂੰ ਲਈਏ ਅਤੇ ਦੇਖਦੇ ਹਾਂ ਕੌਣ ਲਾਈਨ 'ਤੇ ਹੈ
1: 0577 ਹਾਂਜੀ ਸਤਿ ਸ਼੍ਰੀ ਅਕਾਲ
2: ਜੀ ਮੈਂ ਸਦੀ ਗੱਲ ਕਰ ਰਿਹਾ ਔਰ ਡੈਕਲੇਸ਼ਨ ਤੋਂ ਆਪਣਾ ਇੰਟਰਵਿਊ ਦੇਣਾ ਸੀ ਮੈਂ ਤੁਹਾਨੂੰ
1: ਹਾਂਜੀ ਹਾਂਜੀ ਬਿਲਕੁਲ ਸਦੀਕ ਸਰ ਨਾਲ ਸਾਡੇ ਨਾਲ ਜੁੜੇ ਨੇ ਜੇ ਤੁਹਾਡੇ ਤੇ ਵੀ ਕੋਈ ਕਰਜ਼ੇ ਨਹੀਂ ਕੋਈ ਡੈਟ ਹੈਗੇ ਨੇਗੇ ਜਾਂ ਤੁਹਾਡੇ ਕ੍ਰੈਡਿਟ ਕਾਰਡ ਦੇ ਡੈਟ ਹੋਣ ਜਾਂ ਤੁਸੀਂ ਕਿਤੋਂ ਹੋਰ ਲੋਨ ਵਗੈਰਾ ਲਏ ਹੋਣ ਤੇ ਤੁਹਾਡੇ ਤੋਂ ਨਹੀਂ ਉਤਾਰੇ ਜਾ ਸਕਦੇ ਕਰਜ਼ੇ ਤਾਂ ਤੁਹਾਡੇ ਸਾਰੇ ਕਰਜ਼ਿਆਂ ਦੇ ਸੋਲੂਸ਼ਨ ਤੁਹਾਨੂੰ ਦਿੰਦੇ ਨੇ ਆਲ ਡੈਟ ਸੋਲੂਸ਼ਨ ਤੋਂ ਮਿਸਟਰ ਸਦੀਕ ਜੀ ਹਾਂਜੀ ਸਰ ਆਪਣਾ ਮੈਸੇਜ ਦਿਓ ਪਲੀਜ਼
2: ਜੀ ਬਿਲਕੁਲ ਅਗਰ ਕਿਸੇ ਨੂੰ ਵੀ ਕਿਸੇ ਕਿਸਮ ਦਾ ਕੋਈ ਕਰਜ਼ਿਆਂ ਦਾ ਇਸ਼ੂ ਹੈਗਾ ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਬਿਜ਼ਨਸ ਦੇ ਕਰਜ਼ੇ ਹੈਗੇ ਨੇ ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ ਆਪਣਾ ਪੈਸਾ ਇੰਟਰਸਟ ਹੀ ਜ਼ਾਇਆ ਹੋਣ ਤੋਂ ਬਚਾ ਸਕਦੇ ਹੋ ਅਗਰ ਤੁਸੀਂ ਕਾਲ ਕਰੋਗੇ ਨੰਬਰ ਹੈ ਸਾਡਾ 416-6177-4166-771-0577 ਤੇ ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ ਆਓ ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ ਕਰਜ਼ਾ ਚਾਹੇ ਤੁਹਾਡਾ ਕ੍ਰੈਡਿਟ ਕਾਰਡ ਦਾ ਹੈਗਾ ਲਾਈਨ ਆਫ ਕ੍ਰੈਡਿਟ ਨੇ ਪਰਸਨਲ ਲੋਨਸ ਨੇ ਪੇਡੇ ਲੋਨਸ ਨੇ ਜਾਂ ਕੋਈ ਬਿਜ਼ਨਸ ਦੇ ਲੋਨ ਹੈਗੇ ਨੇ ਜਾਂ ਇਨਕਮ ਟੈਕਸ ਦਾ ਮਾਮਲਾ ਹੈ ਸੀ ਆਰ ਏ ਦੇ ਨਾਲ ਪਰਸਨਲ ਜਾਂ ਬਿਜ਼ਨਸ ਦੇ ਜੀ ਐਸ ਟੀ ਪੇਰੋਲ ਵੇਜ ਸਬਸਿਡੀ ਆਊਟਸਟੈਂਡਿੰਗ ਹੈਗੀ ਹੈ ਜਾਂ ਕੋਈ ਹੈਸ ਕੈਬ ਸੀ ਵੱਲੋਂ ਲਿੱਤੇ ਸੀ ਪੇ ਨਹੀਂ ਕਰ ਸਕੇ ਜਾਂ ਕੋਈ ਕਾਰ ਟਰੱਕ ਜਾਂ ਟ੍ਰੇਲਰ ਫਾਈਨਾਂਸ ਕੀਤੇ ਸੀ ਪੇਮੈਂਟ ਨਹੀਂ ਕਰ ਸਕੇ ਚੁੱਕ ਕੇ ਲੈ ਗਏ ਨੇ ਜਾਂ ਪੇਮੈਂਟ ਨਹੀਂ ਕਰ ਸਕਦੇ ਵਾਪਸ ਕਰਨਾ ਚਾਹੁੰਦੇ ਹੋ ਤੇ ਇਹ ਸਾਰੇ ਕਰਜ਼ੇ ਤੁਹਾਡੇ ਬੜੀ ਆਸਾਨੀ ਨਾਲ ਸੈਟਲ ਹੋ ਸਕਦੇ ਨੇ ਅਸੀਂ ਤੁਹਾਨੂੰ ਤੁਸੀਂ ਗਾਈਡ ਕਰਦੇ ਹਾਂ ਤੁਹਾਡੀ ਹੈਲਪ ਕਰਦੇ ਹਾਂ ਔਰ ਮੇਰੀ ਪੂਰੀ ਕੋਸ਼ਿਸ਼ ਆਉਂਦੀ ਹੈ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕਦਾ ਉਹ ਦਿਲਾਈਏ ਔਰ ਬਾਕੀ ਛੋਟੀ ਛੋਟੀ ਕਿਸਮ ਵੀ ਤੁਸੀਂ ਜੋ ਈਜ਼ੀਲੀ ਅਫੋਰਡ ਕਰ ਸਕੋ ਉਹ ਤੁਹਾਡੀਆਂ ਕਿਸਤਾਂ ਬਣਾ ਦਿੱਤੀਆਂ ਜਾਣ ਔਰ ਅਗਰ ਤੁਹਾਡਾ ਕ੍ਰੈਡਿਟ ਵੀ ਖਰਾਬ ਹੁੰਦਾ ਹੈਗਾ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਕ੍ਰੈਡਿਟ ਨੂੰ ਦੁਬਾਰਾ ਰੀਬਿਲਡ ਕੀਤਾ ਜਾ ਸਕਦਾ ਉਸਦੀ ਤੁਹਾਨੂੰ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ ਔਰ ਬਹੁਤ ਜਲਦ ਤੁਹਾਡਾ ਕ੍ਰੈਡਿਟ ਵਾਪਸ ਤੁਹਾਨੂੰ ਮਿਲ ਸਕਦਾ ਨੰਬਰ 416-6177-4166-771-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਇੱਕ ਤੇ ਮੇਰੇ ਆਫਿਸ 'ਚੋਂ ਤੁਹਾਨੂੰ ਅਨੈਸਟ ਐਡਵਾਈਸ ਮਿਲੇਗੀ ਅਗਰ ਤੁਹਾਨੂੰ ਜ਼ਰੂਰਤ ਹੋਈ ਰਿਲੀਫ ਲੈਣ ਦੀ ਦੱਸਾਂਗਾ ਰਿਲੀਫ ਲਓ ਅਦਰਵਾਈਜ਼ ਕੋਈ ਹੋਰ ਆਪਸ਼ਨ ਦੇਵਾਂਗਾ ਦੂਸਰਾ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਇਸ ਚੀਜ਼ ਦੀ ਵੀ ਮੈਂ ਗਰੰਟੀ ਕਰਦਾ ਕਿ ਮੇਰੇ ਆਫਿਸ 'ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ ਕੋਈ ਕਿਸੇ ਕਿਸਮ ਦੀ ਚੇਂਜਿੰਗ ਨਹੀਂ ਹੋਏਗੀ ਔਰ ਅਗਰ ਜੇ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਤੇ ਕ੍ਰੈਡਿਟ ਬਿਲਡ ਕਰਨ ਵਿੱਚ ਤੁਹਾਡੀ ਪੂਰੀ ਪੂਰੀ ਮਦਦ ਕਰਾਂਗੇ ਨੰਬਰ 416-6177-4166-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਜੀ
0: ਜੀ ਮਿਹਰਬਾਨੀ ਜੀ
1: ਬਹੁਤ ਬਹੁਤ ਸ਼ੁਕਰੀਆ ਨੰਬਰ ਤੁਸੀਂ ਨੋਟ ਕਰ ਲਓ ਮਿਸਟਰ ਸਦੀਕ ਜੀ ਦਾ 416-6717-4166-671-0577 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਗਲੇ ਕਾਲਰ 8719 ਜੀ ਸਤਿ ਸ਼੍ਰੀ ਅਕਾਲ
3: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
3: ਹਾਂਜੀ ਮੈਂ ਸਲੋਗਨ ਦੱਸਣਾ ਸੀਗਾ ਜੀ ਮੈਂ ਇੱਕ ਦੇਖਿਆ ਸੀਗਾ ਮੈਂ 10-11 ਸਾਲ ਦਾ ਸੀ ਉਹ ਮੈਨੂੰ ਅੱਜ ਵੀ ਨਹੀਂ ਭੁੱਲਦਾ ਮੈਂ ਟਰੱਕ ਦੇ ਪਿੱਛੇ ਲਿਖਿਆ ਦੇਖਿਆ ਸੀ ਰਾਜਸਥਾਨ ਦੇ ਵਿੱਚ
1: ਹਾਂਜੀ
3: ਉੱਥੇ ਲਿਖਿਆ ਸੀਗਾ ਦੀਰੇ ਚਲੇਂਗੇ ਤੋ ਬਾਰ ਬਾਰ ਮਿਲੇਂਗੇ ਤੇ ਚਲੋਗੇ ਤੋ ਹਰਦਵਾਰ
0: ਮਿਲੇਗਾ
3: ਦਸ 15 ਸਾਲ ਪੁਰਾਣੀ ਗੱਲ ਆ ਪਰ ਮੈਨੂੰ ਹਜੇ ਵੀ ਨਹੀਂ
0: ਇਹ ਤਾਂ ਬਹੁਤ ਮਸ਼ਹੂਰ ਹਾਲ ਮੈਂ ਵੀ
3: ਬੜਾ ਵਧੀਆ ਲਿਖਿਆ ਹੋਇਆ ਸੀਗਾ ਹਿੰਦੀ ਚ ਲਿਖਿਆ ਹੋਇਆ ਸੀਗਾ
1: ਬਿਲਕੁਲ ਸਿੱਧੀ ਜੀ ਗੱਲ ਕਿਸੇ ਨੇ ਲਿਖੀ ਹੋਵੇ ਨਾ ਡਰਾਈਵ ਸਲੋਲੀ ਹੌਲੀ ਚਲਾਓ ਉਹ ਤਾਂ ਮੈਨੂੰ ਲੱਗਦਾ ਹਨਾ ਕਿਸੇ ਨੂੰ ਨਾ ਵੀ ਯਾਦ ਰਵੇ ਨਾ ਹੀ ਸਮਝੇ
0: ਬੜੀ ਪਿਆਰ ਨਾਲ ਕਹੀ ਗੱਲ
1: ਹਾਂਜੀ ਹਾਂਜੀ
0: ਧੀਰੇ ਧੀਰੇ ਚਲੋਗੇ ਬੜਾ ਅੱਛਾ ਸਲੋਗਨ ਰੈਡੀ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋ ਅੱਛਾ ਕਈ ਵਾਰੀ ਨਾ ਕਈ ਲੋਕ ਨਾ ਸਮੋਕ ਕਰਦੇ ਆ ਹਨਾ ਉਹਨੂੰ ਕੋਈ ਬੰਦਾ ਕਹਿੰਦਾ ਯਾਰ ਤੂੰ ਪਰੇ ਹੋ ਖੜ ਕੇ ਪੀ ਇਸ ਤੇਰੀ ਸਮੈਲ ਆਉਂਦੀ ਆ ਨਹੀਂ ਜੀ ਮੈਂ ਤਾਂ ਕੱਲੀ ਸਮੋਕ ਹੀ ਕਰਦਾ, ਉਹਨੇ ਕਹਿਣਾ ਵੀ ਮੈਂ ਜਿਹੜੀ ਚੀਜ਼ ਕਰ ਰਿਹਾ ਉਹ ਠੀਕ ਕਰ ਰਿਹਾ, ਹੈ ਨਾ, ਹੈ ਨਾ, ਕਿ ਵੀ ਮੈਂ ਤਾਂ ਕੱਲੀ ਸਮੋਕ ਕਰਦਾ, ਵੈਸੇ ਮੈਂ ਜਰਦਾ ਜੁਰਦਾ ਨਹੀਂ ਲਗਾਉਂਦਾ, ਉਹਨੂੰ ਜਰਦਾ ਭਾੜਾ ਲੱਗਦਾ ਹੈ ਨਾ, ਪਰ ਉਹਨੇ ਪਤਾ ਸਮੋਕ ਦੀ ਵੀ ਸਮੈਲ ਆਉਂਦੀ ਆ, ਕੋਈ ਵੀ ਨਸ਼ਾ ਹੈਗਾ ਨਾ ਜੀ ਬੰਦਾ ਕਹਿੰਦਾ ਉਹ ਦੂਜੇ ਨੇ ਕਰਨਾ ਕੁਛ ਨਾ, ਜਿਵੇਂ ਹੁਣ ਕੋਈ ਜਿਵੇਂ ਖਾਸ ਕਰਕੇ ਆਪਾਂ ਕੋਈ ਅਮਲੀ ਹੋਵੇ ਉਹਨੇ ਕਹਿਣਾ ਦੇਖੋ ਜੀ ਬਾਕੀ ਨਸ਼ੇ ਬਹੁਤ ਖਰਾਬ ਨੇ, ਦਾਰੂ ਨਹੀਂ ਪੀਣੀ ਚਾਹੀਦੀ, ਉਹ ਫਲਾਨਾ ਨਹੀਂ ਕਰਨਾ ਚਾਹੀਦਾ, ਪਰ ਡੋਡੇ ਤਾਂ ਇੰਨੇ ਵਧੀਆ ਨੇ ਮਿੱਠੇ, ਇੱਕ ਤਾਂ ਇਹਨਾਂ ਠੰਡਾ ਬਹੁਤ ਹੁੰਦਾ, ਤਸੀਰ ਬਹੁਤ ਠੰਡੀ ਹੁੰਦੀ ਇਹਨਾਂ ਦੀ, ਫਿਰ ਕਹਿੰਦਾ ਵੀ ਇਹਨੂੰ ਪਿਆ ਕਹਿੰਦਾ ਤੁਹਾਨੂੰ ਡੋਡੇ ਜਿੰਨਾ ਮਰਜ਼ੀ ਖੇਤ 'ਚ ਕੰਮ ਕਰਾ ਲਓ, ਚਾਹੇ ਗੱਡੇ ਮੂਹਰੇ ਜੋੜ ਲਓ, ਕਹਿੰਦਾ ਵੀ ਡੋਡਿਆਂ ਦਾ ਨਸ਼ਾ ਤਾਂ ਇਸ ਤਰ੍ਹਾਂ ਦਾ ਕਿ ਸਾਰੇ ਨਸ਼ੇ ਨਾਲ ਵਧੀਆ, ਸ਼ਰਾਬ ਪੀਓ ਬੰਦਾ ਕਮਲਾ ਹੋਊਗਾ, ਗਾਣਾ ਕੱਢੂ ਕਿਸੇ ਨੂੰ ਪੀ ਕੇ ਜ਼ਿਆਦੇ, ਕਿਸੇ ਨਾਲ ਲੜੂਗਾ, ਕਹਿੰਦਾ ਡੋਡੇ ਪੀ ਕੇ ਤਾਂ ਬੰਦਾ ਆਪਣੀ ਘਰ ਵਾਲੀ ਨੂੰ ਵੀ ਭੈਣ ਜੀ ਕਹਿਣ ਲੱਗ ਜਾਂਦਾ, ਹੁਣ ਉਹਨੇ ਆਪਣੇ ਦੇਖੋ ਕਿਸੇ ਇੱਕ ਸੋਹਣੀ ਇਗਜ਼ਾਮਪਲ ਦਿੱਤੀ ਹੈ, ਨਸ਼ਾ ਕੋਈ ਵੀ ਹੈਗਾ ਮਾੜਾ ਹੁੰਦਾ ਹੈ ਨਾ, ਪਰ ਉਹਨੇ ਦਿੱਤੀ ਹੈ, ਕਹਿੰਦਾ ਵੀ ਡੋਡੇ ਵਧੀਆ ਨੇ, ਡੋਡੇ ਨਾਲ ਬੰਦਾ ਲੜਦਾ ਨਹੀਂਗਾ, ਅਤੇ ਕਹਿੰਦਾ ਆਪਣੀ ਘਰ ਵਾਲੀ ਨੂੰ ਭੈਣ ਜੀ ਕਹਿਣ ਲੱਗ ਜਾਂਦਾ,
3: ਟਰੱਕ ਬਣੂਗਾ ਦੇਖੋ ਬਾਈ ਸੂਟ ਆ ਬਾਈ ਨੂੰ ਬਹੁਤ ਵਧੀਆ ਬਾਈ
0: ਸੁਣਿਆ ਲਓ ਜੀ ਹੁਣ ਵੀ ਕੋਈ ਜੋਕ ਚੂ ਸੁਣਾਉਣਾ ਪਰ ਸਲੋਗਨ ਮੈਂ ਚਾਹੁੰਦਾ ਕਿ ਸਲੋਗਨ ਆਇਆ ਹੋਇਆ ਤੁਹਾਡਾ ਕੋਈ ਹੋਰ ਟਰੱਕ ਦੇ ਪਿੱਛੇ ਲਿਖਿਆ, ਉਹਦੇ ਕੋਲ ਤਾਂ ਕਈ ਵਾਰ ਸਲੋਗਨ ਇਸ ਤਰ੍ਹਾਂ ਦੇ ਲਿਖੇ ਹੁੰਦੇ ਆ ਵੀ ਕਿਸੇ ਨੂੰ ਨਾ ਜੇ ਕੋਈ ਚੀਜ਼ ਦੇਣੀ ਆ ਉੱਪਰ ਜੇ ਥੋੜ੍ਹੀ ਜਿਹੀ ਕੌੜੀ ਦਵਾਈ ਵੀ ਦੇਣੀ ਹੈ ਨਾ ਉਹਨੂੰ ਥੋੜ੍ਹਾ ਜਿਹਾ ਉੱਪਰ ਥੋੜ੍ਹੀ ਜਿਹੀ ਸ਼ੂਗਰ ਲਗਾ ਲਓ, ਹੈ ਨਾ, ਮਹਿਸੂਸ ਨਹੀਂ ਹੁੰਦਾ, ਉਸ ਤਰ੍ਹਾਂ ਦਾ ਆਪਣੇ ਸਲੋਗਨ ਦੇ ਜੁਮਲੇ ਕਹਿ ਅਗਲੇ ਗੱਲ
1: ਜੀ 3531 ਜੀ ਸਤਿ ਸ਼੍ਰੀ ਅਕਾਲ
3: ਜੀ
1: ਹਾਂਜੀ
3: ਓਹਦੀ ਮਾਂ ਰੋਟੀ ਪਾਉਂਦੀ ਹੁੰਦੀ ਸੀ ਤੇ ਓਹਨੇ ਮੱਖਣ ਮੁੱਖਣ ਸਾਗ ਦੇ ਵਿਚ ਚੰਗਾ ਪਾ ਕੇ ਦੇਣਾ,
0: ਅੱਛਾ,
3: ਓਹਦੀ ਮਾਂ ਚੱਲ ਗਈ ਬਾਂਡੇ, ਹਾਂ ਮਾਂ ਚੱਲ ਗਈ ਬਾਂਡੇ ਤੇ ਇੱਕ ਦਿਨ ਘਰ ਵਾਲੀ ਨੇ ਰੋਟੀ ਪਾਈ, ਉਹਨੇ ਥੱਲੇ ਮੱਖਣ ਪਾ ਕੇ ਉੱਤੇ ਸਾਗ ਪਾ ਦਿੱਤਾ,
0: ਅੱਛਾ,
3: ਮਾਮਲੀ ਦੇਖ ਕੇ ਕਹਿੰਦਾ ਕਹਿੰਦਾ ਮਾਵਾਂ ਮਾਵਾਂ ਹੀ ਹੁੰਦੀਆਂ, ਉਹਨੇ ਜਦੋਂ ਦੋ ਕੁ ਬੁਰਕੀਆਂ ਮਾਰੀਆਂ ਸਾਗ ਮਖੀ ਪਕੜ ਕੇ ਉੱਪਰ ਆ ਗਈ, ਕਹਿੰਦਾ ਘਰ ਵਾਲੀਆਂ ਵੀ ਗੌਤ ਮਾਵਾਂ ਹੁੰਦੀਆਂ,
0: ਹਾਂਜੀ
3: ਮੈਂ ਵੀ ਇੱਕ ਉੱਥੇ ਜੀ ਇੰਡੀਆ ਪੜਿਆ ਸੀਗਾ ਜਿੱਦਾਂ ਕਿਤੇ ਟਰੱਕ ਦੇ ਮਗਰ ਲਿਖਿਆ,
0: ਅੱਛਾ ਜੀ,
3: ਸਲੋਲੀ ਦੇਰ ਆਰ ਵੈਕੈਂਸੀਜ਼ ਇਨ ਹੈਵਨ,
0: ਦੋਹੇ ਲਿਖਣੇ ਚਾਹੀਦੇ ਹੈਲ ਐਂਡ ਹੈਵਨ, ਹਰ ਬੰਦਾ ਹੈਵਨ ਤੋਂ ਥੋੜ੍ਹਾ ਜਾਊਗਾ, ਜਿਹੜੀ ਪ੍ਰੈਪ ਦੇ ਇਸ ਪਰਦੇ ਨੂੰ ਜੁੜਿਆ, ਟੈਲੀਫੋਨ ਨੰਬਰ 905-564-6444 ਨਾਲ ਦੀ ਨਾਲ ਹੁਣ ਗੀਤ ਸੰਗੀਤ ਵੀ ਸੁਣਾਉਣਾ ਸੀ, ਅਗਲਾ ਫਰਮਾਇਸ਼ੀ ਗੀਤ ਦਿਆਲਦੇ ਹਾਂ, ਸੋਚੀ ਜਾਓ ਭਾਈ ਸਲੋਗਨ ਕੋ ਵਧੀਆ ਵਧੀਆ ਕੋਈ ਜੋਕ ਹੁੰਦਾ ਵਧੀਆ ਜਾ ਉਹ ਵੀ ਸੁਣਾ ਸਕਦੇ ਹੋ, ਤਾਂ ਕਿ ਸਾਡੇ ਮੰਡੇ ਆ ਸਾਡੇ ਸਰੋਤਿਆਂ ਦਾ ਦਿਨ ਜਿਹਾ ਬਣ ਜਾਏ ਅਤੇ ਫਿਰ ਵੀਕਐਂਡ ਜਿਹਾ ਨੇੜੇ ਆ ਜਾਊਗਾ ਜੀ।

0: ਪ੍ਰੋਗਰਾਮ ਦੇਸ਼ ਪਰਦੇਸ਼ ਦੇ ਨਾਲ ਜੁੜੇ ਹੋਏ ਹੋ। ਦੋਸਤੋ, ਇੱਕ ਨਾ ਗੀਤ ਹੈਗਾ, ਸ਼ਹਿਰ ਭੰਬੋਰ ਵਿੱਚ ਵੱਸਦੀ ਉਹ ਕੁੜੀਓ ਨੀ, ਨਾ ਨੱਕ ਵਿੱਚ ਨਥਲੀ ਪਾਇਓ, ਮੈਂ ਭੁੱਲ ਗਈ ਤੁਸੀਂ ਭੁੱਲ ਨਾ ਜਾਇਓ, ਯਾਰੀ ਨਾਲ ਬਲੋਚ ਨਾ ਲਾਇਓ। ਅੱਛਾ, ਗਾਇਆ ਤਾਂ ਗੁਰਦਾਸ ਮਾਨ ਸਾਹਿਬ ਦਾ ਵੀ ਟਾਈਟਲ, ਕਿਸੇ ਨੂੰ ਪਤਾ ਕੀ ਗੀਤ ਦਾ, ਕਿਸੇ ਹੋਰ ਕਈਆਂ ਨੇ ਹੋਰਾਂ ਨੇ ਵੀ ਗਾਇਆ ਹੈ ਮੈਨੂੰ ਪਤਾ, ਪਰ ਤੁਹਾਨੂੰ ਕਿਸੇ ਨਾ ਕਿਸੇ ਨੂੰ ਯਾਦ ਹੋਊਗਾ। ਜੇ ਕਿਸੇ ਨੂੰ ਯਾਦ ਹੈ ਤਾਂ ਸਾਨੂੰ ਦੱਸੋ ਭਾਈ ਕਿਹੜਾ ਗੀਤ ਹੈ, ਤਾਂ ਕਿ ਗੀਤ ਅਸੀਂ ਸੁਣਾ ਸਕੀਏ ਤੁਹਾਨੂੰ। ਲੱਭਿਆ ਸੀ ਪਰ ਇਹਦੇ ਟਾਈਟਲ ਮੇਰਾ ਖਿਆਲ ਵੱਖਰਾ ਹੋਏਗਾ ਗੀਤ ਦਾ, ਪਰ ਮੈਨੂੰ ਪਤਾ ਇਹ ਮੈਂ ਸ਼ੋਰ ਹਾਂ ਗੁਰਦਾਸ ਮਾਨ ਸਾਹਿਬ ਨੇ ਵੀ ਇਹ ਗੀਤ ਗਾਇਆ ਹੋਇਆ। ਐਨੀਵੇ, ਕੁਝ ਦੱਸ ਦਿਓ ਸਾਨੂੰ, ਕਿਸੇ ਨੇ ਵੀ ਪਤਾ ਹੋਵੇ ਗੀਤ ਕਿਹੜਾ। ਅੱਛਾ, ਮੈਂ ਜਾਣਕਾਰੀ ਦੇਵਾਂ ਤੁਹਾਨੂੰ ਕਿ 26 ਤਾਰੀਖ ਨੂੰ, ਅਕਤੂਬਰ ਨੂੰ ਵੋਟਾਂ ਪੈਣੀਆਂ ਆਪਣੇ ਸ਼ਹਿਰ ਦੇ ਵਿੱਚ ਮਿਊਂਸੀਪਲ ਇਲੈਕਸ਼ਨ ਦੀਆਂ, ਅਤੇ ਮੰਡੇ ਪੈਂਦਾ ਦਿਨ ਉਹਦਾ, ਅਕਤੂਬਰ 26, ਅਤੇ ਕੰਮ ਤੋਂ ਵੀ ਤੁਹਾਨੂੰ ਛੁੱਟੀ ਮਿਲਦੀ ਹੈ ਹਾਫ ਡੇ ਦੀ, ਅਤੇ ਤੁਸੀਂ ਜ਼ਰੂਰ ਪਾਉਣੀ ਹੈ ਵੋਟ। ਐਡਵਾਂਸ ਪੋਲਿੰਗ ਵੀ ਹੈਗੀਆਂ, ਐਡਵਾਂਸ ਪੋਲਿੰਗ ਹੈਗੀਆਂ 9, 10, 11, 16 ਅਤੇ 17, ਨੋਟ ਕਰ ਲਓ। ਵੋਟਿੰਗ ਦੇ ਆਵਰ ਹੈਗੇ ਨੇ ਵੀਕਡੇਜ਼ ਦੇ ਵਿੱਚ 8 ਵਜੇ ਤੱਕ ਤੁਸੀਂ ਪਾ ਸਕਦੇ ਹੋ, ਹਾਂਜੀ, ਸਵੇਰ ਤੋਂ ਲੈ ਕੇ
1: 12 ਵਜੇ ਤੋਂ ਲੈ ਕੇ,
0: ਹਾਂਜੀ, ਅਤੇ 12 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ, ਅਤੇ ਨਾਲ ਦੀ ਨਾਲ ਵੀਕਐਂਡ ਦੇ ਉੱਤੇ ਤੁਸੀਂ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਵੋਟ ਪਾ ਸਕਦੇ ਹੋ
1: ਜੀ।
0: ਪਹਿਲਾਂ ਲੈ ਲਓ, ਫਿਰ ਅੱਗੇ ਜਾ ਕੇ ਹੋਰ ਜਾਣਾਂਗੇ।
1: ਹਾਂਜੀ, 5264 ਜੀ, ਸਤਿ ਸ਼੍ਰੀ ਅਕਾਲ।
0: ਮੈਂ ਵੋਟ ਦੀ ਗੱਲ ਕਰ ਰਿਹਾ ਸੀ, ਅਤੇ ਤੁਸੀਂ ਐਡਵਾਂਸ ਵੋਟਿੰਗ ਵੀ ਪਾ ਸਕਦੇ ਹੋ 9, 10, 11, 16 ਅਤੇ 17। ਔਰ ਜੇ ਤੁਹਾਡੀ ਵੋਟ, ਕਈ ਵਾਰ ਕੀ ਹੁੰਦਾ ਐਡਰੈਸ ਤੁਹਾਡੇ ਨਹੀਂ ਹੁੰਦੇ ਪ੍ਰੋਪਰ,

0: ਘਰੇ ਨਹੀਂ ਪਹੁੰਚਿਆ ਤੁਹਾਨੂੰ ਚਿੱਠੀ ਵੋਟਿੰਗ ਦੀ, ਕੋਈ ਪ੍ਰੋਬਲਮ ਨਹੀਂ, ਸਿਟੀਜ਼ਨਸ਼ਿਪ ਤੁਹਾਡੇ ਕੋਲ ਆ, ਪੀ ਆਰ ਹੋ ਤੁਸੀਂ, ਵੋਟਿੰਗ ਪਾਉਣ ਵਾਲੇ ਦਿਨ ਵੀ ਜਾ ਸਕਦੇ ਹੋ, ਆਪਣੀ ਆਈ ਡੀ ਦਿਖਾ ਦਿਓ, ਤੁਹਾਡਾ ਨਾਂ ਦਰਜ ਹੋ ਜਾਓ ਉੱਥੇ ਅਤੇ ਵੋਟ ਤੁਸੀਂ ਪਾ ਸਕੋਗੇ
1: ਜੀ।
0: ਬਸ ਆਈ ਡੀ ਦਿਖਾਉਣ, ਦੋ ਆਈ ਡੀ ਦਿਖਾਉਣ ਦੀ ਲੋੜ ਹੈ
1: ਬਿਲਕੁਲ।
0: ਅਤੇ ਕਈ ਵਾਰੀ ਇਹ ਹੁੰਦਾ ਕਿ ਕਈ ਵਾਰੀ ਨਹੀਂ ਆਉਂਦੀ ਆ ਮੇਲ ਦੇ ਵਿੱਚ, ਜਾਂ ਤੂੰ ਕਈ ਵਾਰੀ ਮੂਵ ਹੋ ਜਾਂਦਾ ਕਿਸੇ ਪਾਸੇ, ਅਤੇ ਨਾਲ ਦੀ ਨਾਲ ਕਿਹੜੇ ਕਦੇ ਕਦੇ ਵੋਟਿੰਗ ਦੀ ਲੋਕੇਸ਼ਨ ਹੈਗੀ ਆ, ਕੈਂਡੀਡੇਟ ਦੀ ਲਿਸਟ ਕਿਹੜੇ ਕਿਹੜੇ ਖੜ੍ਹੇ ਨੇ, ਉਹ ਹੈਗਾ brampton.ca/brampton-votes, ਲੌਗਇਨ ਕਰੋ, ਉਹ ਤੋਂ ਸਾਰੀ ਜਾਣਕਾਰੀ ਤੁਹਾਨੂੰ ਮਿਲ ਜਾਊਗੀ
1: ਜੀ। ਆਲ ਲਿੰਕ ਟਰੈਵਲ ਮਿਸਿਸਾਗਾ ਤੇ ਰਿਤੂ ਧਾਲੀਵਾਲ ਜੀ ਨੂੰ ਤੁਸੀਂ ਕਾਲ ਕਰੋ। ਜੇ ਤੁਸੀਂ ਦੀਵਾਲੀ ਮੌਕੇ ਇੰਡੀਆ ਜਾਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲ ਬਹੁਤ ਵਧੀਆ ਤੁਹਾਨੂੰ ਏਅਰ ਟਿਕਟਸ ਮਿਲਣਗੀਆਂ। ਤੁਸੀਂ ਇੱਕ ਸਟੋਪ ਦੇ ਨਾਲ ਜਾਣਾ ਜਾਂ ਤੁਸੀਂ ਡਾਇਰੈਕਟ ਫਲਾਈਟਸ ਦੇ ਨਾਲ ਜਾਣਾ ਚਾਹੁੰਦੇ ਹੋ, ਚਾਹੇ ਤੁਸੀਂ ਦਿੱਲੀ ਤੱਕ ਜਾਣਾ ਚਾਹੇ ਤੁਸੀਂ ਅੰਮ੍ਰਿਤਸਰ ਤੱਕ ਜਾਣਾ, ਤਾਂ ਤੁਸੀਂ ਇਹਨਾਂ ਦੇ ਕੋਲੋਂ ਆਪਣੇ ਏਅਰ ਟਿਕਟਸ ਬੁੱਕ ਕਰਵਾਓ। ਜੇ ਤੁਸੀਂ ਨੈਕਸਟ ਈਅਰ ਵੀ ਜਾਣਾ ਹੋਵੇ, ਲੈਟਸ ਸੇ ਤੁਸੀਂ ਹੁਣ ਜਾ ਕੇ ਤੁਸੀਂ ਫੈਬਰੀ ਮਾਰਚ ਦੇ ਵਿੱਚ ਵਾਪਸੀ ਕਰਨੀ ਆ ਅਕਤੂਬਰ ਨਵੰਬਰ 'ਚ ਜਾ ਕੇ, ਤਾਂ ਤੁਸੀਂ $1400 ਦੇ ਵਿੱਚ ਆਉਣ ਜਾਣ ਕਰ ਸਕਦੇ ਹੋ ਇੰਡੀਆ ਤੋਂ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਕਿਤੇ ਹੋਰ ਘੁੰਮਣ ਫਿਰਨ ਜਾਣਾ, ਕਿਸੇ ਵਕੇਸ਼ਨ ਆਪਣੀਆਂ ਸਪੈਂਡ ਕਰਨ ਜਾਣਾ ਹੋਵੇ, ਅੱਗੇ ਲੌਂਗ ਵੀਕਐਂਡ ਆ ਰਿਹਾ, ਮੈਕਸੀਕੋ ਵਗੈਰਾ ਘੁੰਮਣ ਜਾਣਾ, ਕਿਸੇ ਹੋਰ ਆਈਲੈਂਡ ਘੁੰਮਣ ਜਾਣਾ ਆ, ਤਾਂ ਤੁਸੀਂ ਇਹਨਾਂ ਦੇ ਕੋਲੋਂ ਪੈਕੇਜ ਬਣਵਾ ਕੇ ਲੈ ਕੇ ਜਾਓ। $100,000 $1,000 ਤੋਂ ਘੱਟ ਘੱਟ ਦੇ ਵਿੱਚ ਤੁਹਾਡਾ 3 ਰਾਤਾਂ 4 ਦਿਨ ਦਾ ਪੈਕੇਜ ਤੁਹਾਡਾ ਬਣਾ ਦੇਣਗੇ। ਆਲ ਲਿੰਕ ਟਰੈਵਲ ਮਿਸਿਸਾਗਾ ਤੋਂ ਰਿਤੂ ਧਾਲੀਵਾਲ ਜੀ ਪਿਛਲੇ 20 ਸਾਲ ਦੇ ਐਕਸਪੀਰੀਅੰਸ ਦੇ ਨਾਲ ਤੁਹਾਡੇ ਲਈ ਬੁਕਿੰਗਸ ਕਰਦੇ ਨੇ, ਅਤੇ ਇਹਨਾਂ ਦੇ ਕੋਲੋਂ ਸਸਤੀਆਂ ਏਅਰ ਟਿਕਟਸ ਅਤੇ ਆਪਣੀਆਂ ਵਕੇਸ਼ਨ ਡੀਲਸ ਬਣਵਾ ਕੇ ਲੈ ਕੇ ਜਾਓ। ਨੰਬਰ ਹੈ 905-565-04, 905-565-8704। ਆਲ ਲਿੰਕ ਟਰੈਵਲ ਮਿਸਿਸਾਗਾ ਤੇ ਗੱਲਬਾਤ ਹੋਏਗੀ ਰਿਤੂ ਧਾਲੀਵਾਲ ਜੀ ਦੇ ਨਾਲ। 7367 ਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ।
1: ਸਤਿ ਸ਼੍ਰੀ ਅਕਾਲ ਜੀ।
2: ਸਿੱਧੂ ਸਾਹਿਬ ਨੇ ਕਿਹਾ ਸੀ ਪੀ ਆਰ, ਮੇਰਾ ਨੀ ਖਿਆਲ ਪੀ ਆਰ ਨਹੀਂ ਪਾ ਸਕਦੇ, ਸਿਟੀਜ਼ਨਸ਼ਿਪ
1: ਸਿਟੀਜ਼ਨ ਪਾ ਸਕਦੇ,
2: ਪਾ ਸਕਦੇ ਆ ਵੋਟ।
0: ਅੱਛਾ ਜੀ, ਮੈਨੂੰ ਕਦੇ ਦੱਸਿਆ ਸ਼ਾਇਦ ਪੀ ਆਰ ਵੀ ਪਾ ਸਕਦੇ, ਨਹੀਂ
1: ਸਿਟੀਜ਼ਨ ਪਾ ਸਕਦੇ ਆ।
0: ਫੈਡਰਲ ਤਾਂ ਮੈਨੂੰ ਪਤਾ ਸਿਟੀਜ਼ਨਸ਼ਿਪ ਹੀ ਪਾਉਂਦੇ ਆ, ਪਰ ਮੈਨੂੰ ਲੱਗਦਾ ਇਹ ਜਿਹੜੀਆਂ ਇਲੈਕਸ਼ਨ ਹੁੰਦੀਆਂ ਇਹਦੇ ਵਿੱਚ ਪਤਾ ਕਰ ਲੈਂਦੇ, ਕੋਈ ਮੇਕ ਸ਼ੋਰ ਕਰ ਲੈਂਦੇ ਆਪਾਂ।
2: ਹਾਂਜੀ, ਪਤਾ ਕਰਕੇ ਦੱਸਿਓ।
0: ਠੀਕ ਆ ਜੀ, ਵੀਰੂ ਫਾਈਂਡ ਆਊਟ ਕਰਦਾ, ਠੀਕ ਆ, ਥੈਂਕ ਯੂ। ਅਗਲੇ ਕਾਲਰ ਜੀ।
1: ਹਾਂਜੀ 1122 ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਭਾਪੀ ਜੀ, ਸਿੱਧੂ ਦਾ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
3: ਉਹਦੇ ਚ ਬਣਦੇ ਗਾਣਾ ਇੱਕ ਹੀ ਸੁਣਾਇਆ, ਦੂਜਾ ਨਹੀਂ ਸੁਣਾਇਆ ਤੁਸੀਂ?
1: ਕਿਹੜਾ ਕਿਹੜਾ ਗਾਣਾ
3: ਯਾਦ ਕਰੋ?
0: ਅੱਜ ਲਾ ਦਿੰਦੇ ਆ, ਤੁਸੀਂ ਕੀਤੀ ਸੀ ਫਰਮਾਇਸ਼ ਇਹ ਫਰਾਈਡੇ।
3: ਹਾਂਜੀ
1: ਫਰਾਈਡੇ, ਇਹਨਾਂ
0: ਨੇ ਤਿੰਨ ਲਿਖਾਏ ਸੀ ਨਾ ਇਹਨਾਂ ਨੇ ਆਪਾਂ ਨੂੰ, ਤਿੰਨ ਲਿਖ ਗੀਤ ਲਿਖਾਏ,
3: ਉਹ ਤਾਂ ਕਰਦੇ ਸੀ, ਉਹ ਨਹੀਂ ਹੈ ਫਰਾਈਡੇ ਨਹੀਂ,
1: ਸੈਟਰਡੇ ਵੀ, ਸੈਟਰਡੇ ਵੀ ਮੈਨੂੰ ਹੁਣ ਕਿਹੜੇ ਕਿਹੜੇ ਗਾਣੇ ਦੱਸੇ ਤੁਸੀਂ, ਦੱਸਿਓ ਥੋੜਾ ਜਿਹਾ।
3: ਇੱਕ ਤਾਂ ਦੱਸਿਆ ਸੀਗਾ ਕਾਲੀ ਐਨਕਾਂ ਦਾ ਕੋਈ,
1: ਹਾਂਜੀ ਕਾਲੀ ਐਨਕ ਮੈਂ ਲਗਾਤਾ ਸੀ ਤੁਹਾਡਾ,
3: ਉਹ ਤਾਂ ਲਾਤਾ ਸੀ। ਹਾਂਜੀ ਹਾਂਜੀ, ਦੂਜਾ ਤੁਸੀਂ, ਤੁਹਾਨੂੰ ਮੈਂ ਕਹੀ ਸੁਣਾ ਦਿਓ, ਦੋ ਚਾਰ ਬੋਲ ਤੁਸੀਂ ਸੁਣਾਏ ਜੀ।
0: ਤੁਹਾਡੀ ਪ੍ਰੋਗਰਾਮ ਦੇਸ ਪਰਦੇਸ ਨਾਲ ਤੁਸੀਂ ਜੁੜੇ ਹੋਏ ਹੋ, ਸਟੂਡੀਓ ਦੇ ਨੰਬਰ 905-564-6444, ਹਸਤੇ ਹਸਤੇ ਕੱਟ ਜਾਏ ਰਸਤੇ, ਹੈ ਨਾ, ਸਫ਼ਰ ਗੀਤ ਲਾਇਆ ਸੀ ਬੜਾ ਪਿਆਰਾ। ਤੁਹਾਡੀ ਜਦੋਂ ਗੱਲਾਂ ਬਾਤਾਂ ਹੁੰਦੀਆਂ ਪਿਆਰ ਮੁਹੱਬਤ ਤੋਂ, ਦੇਖੋ ਪਤਾ ਹੀ ਲੱਗਦਾ ਟਾਈਮ ਕਿਵੇਂ ਭੱਜਦਾ।
1: ਬਿਲਕੁਲ ਹਾਂਜੀ,
0: 4:54 ਹੋ ਗਏ ਨੇ ਅਤੇ ਆਪਾਂ ਹੁਣ ਗੀਤ ਲਾ ਦਈਏ, ਫਿਰ ਆਈਡੀਆ ਆਉਣੀ ਆ।
1: ਹਾਂਜੀ,
0: ਅਤੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਾਂ ਕਰੀ ਜਾਣੀਆਂ, ਕੁਝ ਇੱਧਰ ਦੀਆਂ ਕੁਝ ਉੱਧਰ ਦੀਆਂ, ਅਤੇ ਇਸ ਤਰ੍ਹਾਂ ਹੀ ਫਿਰ ਆਪਾਂ ਖਿੱਚ ਧੂ ਕੇ ਲੌਂਗ ਵੀਕਐਂਡ 'ਤੇ ਪਹੁੰਚ ਜਾਣਾ
1: ਜੀ। ਬਿਲਕੁਲ,
0: ਮੰਡੇ ਆ ਤੁਹਾਨੂੰ ਲੈ ਜਾਵਾਂਗੇ, ਹੈ ਨਾ ਜੀ।

0: ਪੰਜਾਬ ਆ ਤਾਂ ਪੁਰਾਣਾ ਗੀਤ ਹੈ, ਬਲੈਕ ਐਂਡ ਵਾਈਟ ਮੂਵੀ ਸੁਜਾਥਾ ਮੂਵੀ ਵਿੱਚੋਂ ਗੀਤ ਲਿਆ ਸੀ। ਐਸ ਡੀ ਬਰਮਨਰ ਸਾਹਿਬ ਦਾ ਮਿਊਜ਼ਿਕ, ਤਲਤ ਮਹਿਬੂਬ ਦੀ ਆਵਾਜ਼ ਸੀਗੀ, ਸੁਨੀਲ ਦੱਤ ਅਤੇ ਨੂਤਨ ਕਿਆ ਵਾ ਤਾਂ ਪੁਰਾਣੇ ਸਮੇਂ ਦੀ ਬੜੀ ਅੱਛੀ ਐਕਟਰ ਸੀ। ਅੱਛਾ ਫੋਨ 'ਤੇ ਗਾ ਰਹੇ ਸੀ ਸੁਨੀਲ ਦੱਤ ਸਾਹਿਬ ਨਾ ਜੋ ਗੀਤ, ਉੱਧਰ ਫਿਰ ਐਂਡ 'ਤੇ ਫਿਰ ਰੋਣ ਲੱਗ ਗਈ, ਮਿਸ ਕਰਦੇ ਉਹਨੇ ਕਿਤੇ ਗਈ ਬਾਹਰ ਅੰਦਰ ਮੂਵੀ ਦੇਖ ਕੇ ਪਤਾ ਲੱਗਦਾ ਸੀ ਸਿਚੁਏਸ਼ਨ ਕੀ ਆ। ਅੱਛਾ ਪੁਰਾਣੇ ਮੂਵੀ 'ਚ ਹੁੰਦਾ ਸੀ ਨਾ ਫੋਨ 'ਤੇ ਵੀ ਗੀਤ ਗਾਉਂਦੇ ਹੁੰਦੇ ਸੀ ਨਾ ਬਾਬਾ, ਹੈ ਨਾ। ਠੀਕ, ਐਨੀਵੇ ਅਗਲੇ ਕਾਲਰ ਸਾਡੇ ਆ ਗਏ ਨੇ, ਸਪੋਂਸਰ ਆ ਗਏ ਨੇ ਆਪਣੇ ਅਪਲਾਇੰਸ ਜੰਕਸ਼ਨ ਤੋਂ ਜੁੜ ਚੁੱਕੇ ਨੇ ਸਾਡੇ ਨਾਲ ਮਨਜੀਤ ਹੋਰੀ। ਅਪਲਾਇੰਸ ਜੰਕਸ਼ਨ ਤੁਹਾਡੇ ਲਈ ਮਿਸਾਗਰ ਰੋਡ ਅਤੇ ਸਟੀਲ ਰਬਰਮਾਰਡ ਪਲਾਜ਼ਾ ਉਹਦੇ ਵਿੱਚ ਨੇ, ਉੱਧਰ ਕਲਰਕ ਅਤੇ ਜਾਵੜੋ ਏਅਰਪੋਰਟ 'ਤੇ ਇਹਨਾਂ ਦੂਸਰੀ ਲੋਕੇਸ਼ਨ ਹੈਗੀ ਆ, ਈਸਟ ਵਾਰਡ ਨੌਰਥ ਵਾਰਡ ਵਾਸੀਆਂ ਦੇ। ਅਤੇ ਇਹਨਾਂ ਨੂੰ ਆਪਾਂ ਲੈਂਦੇ ਹਾਂ ਤਕਰੀਬਨ ਥੋੜ੍ਹੀ ਜਿਹੀ ਕਮਰਸ਼ੀਅਲ ਤੋਂ ਬਾਅਦ, ਕਿਉਂਕਿ ਗੱਲ ਕੱਟੀ ਜਾਣੀ ਆ। 4:59 ਹੋ ਗਈ,
1: ਹਾਂਜੀ,
0: ਮੈਨੂੰ ਇਸ਼ਾਰਾ ਕੀਤਾ ਮਨਪ੍ਰੀਤ ਨੇ ਕਿ
2: ਚੌਵੀ ਘੰਟੇ ਸੱਤੋ ਦਿਨ ਹੁਣ ਤੱਕ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫੋਰ ਬੁਕਿੰਗਸ ਕਾਲ ਤਜਿੰਦਰ ਸਿੱਧੂ ਐਟ 416-725-2551 416-725-2551।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਈ ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇ ਰੋਲ GST PST ਗਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
1: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
2: ਦੋਸਤੋ ਇਸ ਲੌਂਗ ਵੀਕਐਂਡ ਦੇ ਮਨਜੀਤ ਹੋਰਾਂ ਨੇ ਬਹੁਤ ਵੱਡੀ ਸੇਲ ਲਗਾਈ ਆ ਅਤੇ ਸੇਲ ਦਾ ਪੂਰਾ ਫਾਇਦਾ ਉਠਾਓ ਅਤੇ ਪਹੁੰਚਣਾ ਹੈਗਾ ਤੁਸੀਂ ਆਪਣੇ ਅਪਲਾਇੰਸ ਜੰਕਸ਼ਨ ਦੀਆਂ ਦੋ ਬ੍ਰਾਂਚਾਂ ਨੇ ਮਨਜੀਤ ਜੀ ਆਨੋ ਜੀ ਨਿੱਘਾ ਸਵਾਗਤ
3: ਥੈਂਕ ਯੂ ਸੋ ਮਚ ਸਿੱਧੂ ਸਾਹਿਬ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 5 ਪੀਸ ਦਾ ਅਪਲਾਇੰਸ ਬੰਡਲ ਦੇਖ ਰਹੇ ਨੇ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫ੍ਰੈਂਚ ਡੋ ਡਿਜ਼ਾਈਨ ਦਾ ਬੋਟਮ ਫ੍ਰੀਜ਼ਰ ਆਈਸਨ ਵਾਟਰ ਡਿਸਪੈਂਸਰ ਵਾਲਾ ਫ੍ਰਿਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਇੰਸਿਸ ਦਾ ਇਹ ਬੰਡਲ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਸੋ ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ 36 ਇੰਚ ਦਾ ਬਿਲਟ ਇਨ ਕੁੱਕਟੋਪ 30 ਇੰਚ ਦਾ ਬਿਲਟ ਇਨ ਵਾਲਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਸਟਮਰ ਲਾਂਡਰੀ ਸੈਕਸ਼ਨ ਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਪੇਅਰ ਹੈ ਜਿਹੜਾ ਕਿ $2400 ਦੀ ਪ੍ਰਾਈਸ ਤੋਂ ਘਟਾ ਕੇ $15.99 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਹਾਂ ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1500 ਦੀ ਪ੍ਰਾਈਸ ਤੋਂ $899 ਚ ਅਸੀਂ ਲੈ ਕੇ ਦੇ ਰਹੇ ਹਾਂ ਲੋਕੇਸ਼ਨ 2 ਤੋਂ ਅਸੀਂ ਸਰਵ ਕਰਦੇ ਹਾਂ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਅਪਲਾਇੰਸ ਸਾਹਿਬ
2: ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ ਸਵਾਗਤ ਜੀ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ ਅਗਲਾ ਫਰਮਾਇਸ਼ ਗੀਤ ਵੀ ਆਪਾਂ ਤੁਹਾਡੀ ਨਜ਼ਰ ਕਰਦੇ ਹਾਂ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ ਐਮ 5:30 ਤੋਂ

0: ਦੋਸਤੋ ਰੇਡੀਓ ਪ੍ਰੋਗਰਾਮ ਬੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਾਂ। ਅਗਲੇ ਕਾਲਰ ਨੂੰ ਆਪਾਂ ਲਈਏ ਲਾਈਨ ਦੇ ਉੱਤੇ। ਜੀ
1: ਹਾਂਜੀ 8192 ਜੀ ਸਤਿ ਸ੍ਰੀ ਅਕਾਲ।
2: ਮਨਪ੍ਰੀਤ ਜੀ ਗ੍ਰੈਂਡ ਫਰਨੀਚਰ ਤੋਂ ਜੀ।
1: ਸੋ ਸੋਰੀ ਅੱਜ ਤੁਹਾਡਾ ਨਾ ਨੰਬਰ ਵਿਜ਼ੀਬਲ ਨਹੀਂ ਹੋ ਰਿਹਾ, ਸੋ ਸੋਰੀ। ਸੁਖ ਜੀ ਸਾਡੇ ਨਾਲ ਲਾਈਨ ਤੇ ਜੁੜੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਅਸੀਂ ਇਸ ਫਰਾਈਡੇ ਐਂਡ ਸੈਟਰਡੇ ਦੋ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰਾਂਗੇ। ਲੌਂਗ ਵੀਕਐਂਡ ਸਪੈਸ਼ਲ ਸੇਲ ਲੈ ਕੇ ਆਏ ਨੇ ਜੀ। ਸੁਖ ਜੀ ਥੋੜ੍ਹਾ ਜਿਹਾ ਦੱਸੋ ਵੀਕਐਂਡ ਦੇ ਉੱਪਰ ਕਿੱਦਾਂ ਦੇ ਪ੍ਰਾਈਸਿਸ ਮਿਲਣਗੇ, ਕਿੱਦਾਂ ਦੇ ਗਿਫਟਸ ਹੋਣਗੇ ਗ੍ਰੈਂਡ ਹੋਮ ਫਰਨੀਚਰ ਤੇ।
2: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ, ਇਸ ਫਰਾਈਡੇ ਤੇ ਸੈਟਰਡੇ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਲੌਂਗ ਵੀਕਐਂਡ ਦੇ ਉੱਪਰ ਫਰਨੀਚਰ ਦੀ ਬਾਇੰਗ ਬਾਰੇ ਸੋਚ ਰਹੇ ਹੋ, ਤੇ ਇਸ ਲੌਂਗ ਵੀਕਐਂਡ ਨੂੰ ਤੁਸੀਂ ਮਿਸ ਨਹੀਂ ਕਰਨਾ, ਕਿਉਂਕਿ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਅਸੀਂ ਤੁਹਾਡੇ ਲਈ ਚਾਰੋ ਦਿਨ ਓਪਨ ਆ। ਫਰਾਈਡੇ ਸੈਟਰਡੇ ਸੰਡੇ ਮੰਡੇ ਚਾਰ ਦਿਨ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ, ਜਿਹਦੇ ਵਿੱਚ ਤੁਸੀਂ ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਲੈ ਕੇ ਜਾਣੇ ਆ ਲੋਐਸਟ ਪ੍ਰਾਈਸ ਦੇ ਉੱਪਰ, ਤੇ ਨਾਲ ਵੱਡੇ ਵੱਡੇ ਤੋਹਫੇ ਇਸ ਵੀਕਐਂਡ ਦੇ ਉੱਪਰ ਮਿਲਣੇ ਆ। ਕੰਟੇਨਰ ਹੀ ਪੂਰਾ ਮਨਪ੍ਰੀਤ ਜੀ ਤੋਹਫਿਆਂ ਨਾਲ ਮੰਗਾ ਲਿਆ, ਸੋ ਹਰੇਕ ਪਰਚੇ ਦੇ ਨਾਲ ਤੋਹਫਾ ਤੇ ਡਿਸਕਾਊਂਟ ਮਿਲਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਨੂੰ ਯਾਦ ਰੱਖਣਾ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਬਹੁਤ ਵਾਰੀ ਹੁੰਦਾ ਵੀ ਇਟਾਲੀਅਨ ਸਟਾਈਲ ਬੈਡਰੂਮ ਸੈੱਟ ਨਹੀਂ, ਅਸੀਂ ਬੈਡਰੂਮ ਸੈੱਟ ਦੇ ਉੱਪਰ ਮੋਹਰ ਲੱਗੀ ਹੋਈ ਆ ਕੇ ਦੇਖ ਲਿਓ, ਸਟੈਂਪ ਚੈੱਕ ਕਰ ਲਿਓ, ਮੇਡ ਇਨ ਇਟਲੀ, ਮੇਡ ਇਨ ਇਟਲੀ ਦਾ ਬੈਡਰੂਮ ਸੈੱਟ, ਇਟਾਲੀਅਨ ਬੈਡਰੂਮ ਸੈੱਟ, ਬਰਾਊਨ ਐਂਡ ਵਾਈਟ ਦਾ ਕੰਬੀਨੇਸ਼ਨ, ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਪਲੇਟਫਾਰਮ ਦੇ ਨਾਲ ਡਰੈਸਰ ਮਿਰਰ ਨਾਲ ਸਾਈਡ ਟੇਬਲ, ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ, ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਆ ਕੇ ਕਹਿ ਦਿਓ ਇਟਲੀ ਵਾਲਾ ਬੈਡਰੂਮ ਸੈੱਟ ਲੈਣਾ। ਪੂਰਾ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3,000 ਸੀ, ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਤੇ ਪਹੁੰਚਣਗੇ, $1,299 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਤੋਹਫਾ ਲੌਂਗ ਵੀਕਐਂਡ ਦਾ 50 ਇੰਚ ਦਾ ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਫ੍ਰੀ ਤੁਹਾਨੂੰ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਹਾਈ ਐਂਡ ਫਰਨੀਚਰ ਦੇ ਉੱਪਰ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਦੇ ਤੁਹਾਡਾ ਇੰਤਜ਼ਾਰ ਕਰ ਰਹੀਆਂ। ਸੋ ਜ਼ਰੂਰ ਇੱਕ ਚੱਕਰ ਲਓ ਉਸ ਲੌਂਗ ਵੀਕਐਂਡ ਦੇ ਉੱਪਰ, 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ ਪਹੁੰਚਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ, ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ, ਸੇਲ, ਸੇਲ ਮਨਪ੍ਰੀਤ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ
0: ਦੋਸਤੋ। ਇਸ ਲੌਂਗ ਵੀਕਐਂਡ ਦੇ ਉੱਤੇ ਤੁਹਾਨੂੰ ਅਸੀਂ ਲੈ ਕੇ ਚੱਲਾਂਗੇ ਕਿ ਬਹੁਤ ਖਾਣੇ ਦੀ ਵੀ ਲੋੜ ਪੈਣੀ ਆ, ਪਲੱਸ ਕੇਟਰਿੰਗ ਦੀ ਵੀ ਲੋੜ ਪੈਣੀ ਆ, ਆਪਾਂ ਨੂੰ ਹੈਂਡਮੇਡ ਸਮੋਸੇ ਵੀ ਚਾਹੀਦੇ ਨੇ, ਮਸ਼ੀਨ ਵਾਲੇ ਵੀ ਚਾਹੀਦੇ ਨੇ, ਟਿੱਕੀਆਂ ਵੀ ਚਾਹੀਦੀਆਂ ਨੇ, ਮਠਰੀ ਵੀ ਚਾਹੀਦੀ ਆ, ਵਿਆਹ ਸ਼ਾਦੀ ਵਾਸਤੇ ਭਾਜੀ ਵੀ ਚਾਹੀਦੀ ਆ, ਤਾਂ ਇੱਕੋ ਇੱਕੋ ਨਾਮ ਹੈਗਾ ਗਿੱਲ ਸਵੀਟ ਫੈਕਟਰੀ।
1: ਜੀ
0: ਸਭ ਕੁਝ ਲੈ ਸਕੋਗੇ ਤੁਸੀਂ, ਤੇ ਨਾਲ ਦੀ ਨਾਲ ਟਰੱਕ ਵੀ ਇਹਨਾਂ ਦੇ ਪਾਸ ਕੇਟਰਿੰਗ ਵਾਸਤੇ ਅਵੇਲੇਬਲ ਨੇ, ਉਹ ਵੀ ਬੁੱਕ ਕਰ ਸਕਦੇ ਹੋ। 6 ਲੋਕੇਸ਼ਨ ਆਪਣੇ ਇੱਥੇ ਹੈਗੀਆਂ, 2 ਕੈਲਗਰੀ ਵਿੱਚ ਨੇ, 5 ਤਾਂ ਚਲੋ ਫਰਿਸ਼ਕੋ ਦੇ ਵਿੱਚ ਹੀ ਆ, ਹੈੱਡ ਆਫਿਸ ਹੈਗਾ ਇਹਨਾਂ ਦਾ 2131 ਵਿਲੀਅਮਸ ਪਾਰਕਵੇ, ਅਤੇ ਇਸ ਵੀਕਐਂਡ 'ਤੇ ਤੁਸੀਂ ਜ਼ਰੂਰ ਗਿੱਲ ਸਵੀਟ ਫੈਕਟਰੀ ਨੂੰ ਸੇਵਾ ਦਾ ਮੌਕਾ ਦਿਓ। ਮੈਂ ਇੱਕ ਗੱਲ ਦੱਸ ਦਿਆਂ ਕਿ ਸਾਰਾ ਇਹਨਾਂ ਦਾ 100% ਵੈਜੀਟੇਰੀਅਨ ਫੂਡ ਹੁੰਦਾ ਸਾਰਾ, ਕੇਟਰਿੰਗ ਵੀ ਸਾਰੀ, 905-799-2616 ਇਹਨਾਂ ਦਾ ਟੈਲੀਫੋਨ ਨੰਬਰ ਹੈ
1: ਜੀ। ਤੇ ਨਾਲੇ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਵੀ ਯਾਦ ਰੱਖੋ, ਜਿਨ੍ਹਾਂ ਦੇ ਕੋਲ 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਤੁਸੀਂ ਕੋਈ ਵੀ ਫੰਕਸ਼ਨ ਆਪਣੇ ਘਰਾਂ 'ਚ ਕਰ ਰਹੇ ਹੋ, ਮੌਸਮ ਕੋਈ ਵੀ ਹੋਵੇ, ਸਾਰੇ ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਨੇ। ਕਲੀਅਰ ਟੈਂਟ ਵੀ ਲੈ ਸਕਦੇ ਹੋ, ਵਾਈਟ ਟੈਂਟਸ ਵੀ ਲਗਵਾ ਸਕਦੇ ਹੋ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰਿਪਿੰਗ, ਸਾਰਾ ਡੈਕੋਰੇਸ਼ਨ ਦਾ ਪੂਰਾ ਵਧੀਆ ਇਹਨਾਂ ਦੇ ਕੋਲ ਸਮਾਨ ਅਵੇਲੇਬਲ ਹੈ। ਤੁਹਾਡੇ ਜਿੰਨੇ ਵੀ ਇਹ ਟੈਂਟ ਲਗਾਉਣਗੇ ਘਰਾਂ ਦੇ ਵਿੱਚ, ਅਤੇ ਉਹ ਪ੍ਰੋਪਰਲੀ ਕਹਿ ਲਓ ਕਿ ਬੈਂਕਟ ਹਾਲ ਵਾਂਗੂ ਬਣਾ ਦੇਣਗੇ, ਅੰਦਰੋਂ ਬਹੁਤ ਸੋਹਣੀ ਡੈਕੋਰੇਸ਼ਨ ਕਰਕੇ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਅਵੇਲੇਬਲ ਨੇ, ਬਹੁਤ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਵਿੱਚ, ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਵੀ ਤੁਸੀਂ ਲਗਵਾ ਸਕਦੇ ਹੋ, ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ, ਲੇਡੀਜ਼ ਦੇ ਲਈ ਅਲੱਗ ਹੁੰਦਾ ਹੈ, ਜੈਂਟਸ ਦੇ ਲਈ ਅਲੱਗ ਵਾਸ਼ਰੂਮ ਹੁੰਦਾ ਹੈ, ਅਤੇ ਨਾਲੇ ਤੁਸੀਂ ਆਪਣੇ ਘਰਾਂ ਦੇ ਬਾਹਰ ਇੰਡੀਆ ਵਾਂਗੂ ਲੰਬੇ ਲੰਬੇ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾ ਸਕਦੇ ਹੋ ਮੱਲੀ ਟੈਂਟ ਸਰਵਿਸਿਸ ਤੋਂ। ਨੰਬਰ ਹੈ 6477-999-2569, 647-999-2569, ਮੱਲੀ ਟੈਂਟ ਸਰਵਿਸਿਸ ਦਾ ਨੰਬਰ ਹੈ।
0: ਕੋਮਲ ਟਰੈਵਲ ਕਹਿੰਦੇ ਕਿ ਜੇਕਰ ਤੁਸੀਂ ਅਕਤੂਬਰ ਨਵੰਬਰ ਵਿੱਚ ਜਾਣਾ ਇੰਡੀਆ, 2 ਫੀਸ ਦੇ ਨਾਲ $1490 ਟਿਕਟ ਰਿਟਰਨ, ਅਤੇ ਟਰਾਂਟੋ ਟੂ ਦਿੱਲੀ ਜਾਣਾ ਜੇਕਰ 1 ਵੇ ਤਾਂ $800 ਦੀ ਲਗਾਈ ਆ 2 ਪੀਸ ਦੇ ਨਾਲ ਉਹਨਾਂ ਨੇ, ਟੋਰਾਂਟੋ ਟੂ ਬੋਂਬੇ ਜਾਣਾ ਹੈਗਾ ਅਕਤੂਬਰ ਨਵੰਬਰ 1550, ਟੋਰਾਂਟੋ ਟੂ ਅੰਮ੍ਰਿਤਸਰ ਜਾਣਾ ਹੈ ਜੀ ਦੋ ਪੀਸ ਵਨ ਵੇ, ਇਹ ਹੈਗੀ $1190, ਅਤੇ ਟੋਰਾਂਟੋ ਟੂ ਦਿੱਲੀ ਵਨ ਵੇ ਇਹ ਹੈਗੀ ਆ ਜੀ 1050। ਬਿਜ਼ਨਸ ਕਲਾਸ ਦੀ ਹੈਗੀ ਇਹਨਾਂ ਕੋਲ, ਜੇਕਰ ਤੁਸੀਂ ਅੰਮ੍ਰਿਤਸਰ ਜਾਣਾ ਬਿਜ਼ਨਸ ਕਲਾਸ ਦੇ ਵਿੱਚ, ਰਿਟਰਨ ਟਿਕਟ ਹੈਗੀ ਆ 4950। ਕਾਲ ਕਰ ਲਓ ਕੋਮਲ ਹੋਰਾਂ 905-239-7711 9052397711। ਚਲੋ ਜੀ ਅਗਲਾ ਗੀਤ ਤੁਹਾਡੇ ਲਈ ਪੇਸ਼ ਕਰਦੇ ਹਾਂ ਹਮਲਾ ਨਗਮਾ ਸਪੋਂਸਰਡ ਬਾਏ ਆਲ ਲਿੰਕ ਟਰੈਵਲ ਦੇ ਕੋਮਲ ਹੋਰੀ ਜੀ, ਉਹਨਾਂ ਵੱਲੋਂ ਸਪੋਂਸਰ ਗੀਤ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹਾਂ। ਚਲੋ AM 530 ਤੋਂ ਬਿਊਟੀਫੁਲ ਸੌਂਗ ਤੁਹਾਡੀ ਨਜ਼ਰ ਕੀਤਾ ਸੀ, ਅਗਲੇ ਕਾਲਰ ਨੂੰ ਲਓ ਜੀ।
1: 5630 ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਟਿਕਟ ਦੀ ਐਡ ਦਿੰਦੇ ਹੋ ਤਾਂ 2000 ਤੋਂ ਉੱਤੇ ਦੱਸਦੇ ਆ।
0: ਕੋਈ ਨੀ, ਆਪਾਂ ਪੁੱਛ ਲੈਣਾ, ਜਿਹੜੇ ਪੁੱਛਣੇ ਸੀ ਵੀ ਜਿਹੜੀ ਸਸਤੀ ਲਾਈ ਉਹ ਦੱਸੋ,
1: ਕਿਉਂਕਿ ਦਿਨਾਂ ਦਾ ਥੋੜਾ ਜਿਹਾ ਫਰਕ ਹੁੰਦਾ ਨਾ ਕਈ ਵਾਰ। ਹਾਂ ਹਾਂਜੀ,
2: ਹੁਣੇ ਦੱਸਿਆ ਵੀ ਇਸ ਮਹੀਨੇ 'ਚ ਜਾਂ ਮੋਰਲੇ ਮਹੀਨੇ 'ਚ,
0: ਚਲੋ ਪਤਾ ਕਰ ਲੈਂਦੇ ਆਪਾਂ ਨੂੰ, ਤਾਂ ਮੈਂ ਪੁੱਛ ਲੈਂਦਾ ਵੀ ਬਈ ਚੇਂਜ ਕਰਦੇ ਪ੍ਰਾਈਸ ਹੋਣ ਜਾਂ ਹੋਰ ਡਿਫਰੈਂਟ ਹੈਗੀਆਂ ਤਾਂ,
1: ਕਿਉਂਕਿ ਡੇਲੀ ਪ੍ਰਾਈਸਿਸ ਚੇਂਜ ਹੋ ਜਾਂਦੀਆਂ ਨਾ। ਹਾਂਜੀ,
0: ਆਪਣੇ ਕੋਲ ਇਹ ਪਹੁੰਚੀਆਂ ਪਿਛਲੇ ਵੀਕ ਦੀਆਂ ਨਾ। ਏਮਸ ਇਮੀਗ੍ਰੇਸ਼ਨ ਦੀ ਮੈਂ ਗੱਲਬਾਤ ਕਰਾਂ। ਏਮਸ ਕਮਿਸ਼ਨ ਵਾਲੇ ਕਹਿੰਦੇ ਕਿ ਤੁਹਾਡੇ ਈਮੇਲ ਦਾ ਕੋਈ ਵੀ ਮੈਟਰ ਆ ਸਾਨੂੰ ਸੇਵਾ ਦਾ ਮੌਕਾ ਦਿਓ। 905-673-9000 ਵੈਸੇ ਹੁਣ ਮੈਂ ਕਹਿੰਦਾ ਪਹਿਲਾਂ ਬੁੱਕ ਕਰਾ ਲੈਣ ਟਿਕਟਾਂ ਹੁਣ ਮੰਗੀਆਂ ਹੋਣੀਆਂ ਮੇਰੇ ਲੱਗਦਾ, ਹੁਣ ਟਾਈਮ ਆ ਗਿਆ ਨਾ, ਪੀਕ ਟਾਈਮ ਸ਼ੁਰੂ ਹੋ ਜਾਣਾ ਹੈ ਨਾ ਅਕਤੂਬਰ ਦੇ,
1: ਬਿਲਕੁਲ ਹਾਂਜੀ
0: ਅਕਤੂਬਰ ਦੇ ਵਿੱਚ ਵੈਸੇ ਵੀ ਪੀਕ ਟਾਈਮ ਸ਼ੁਰੂ ਹੋ ਜਾਂਦਾ।
1: ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਪਹੁੰਚੋ ਤੁਸੀਂ ਇਹਨਾਂ ਦੇ ਹਰ ਲੋਕੇਸ਼ਨ ਦੇ ਉੱਪਰ ਐਵਰੀਡੇ ਜਾ ਕੇ ਬਹੁਤ ਹੀ ਲਾਜਵਾਬ ਖਾਣਾ ਖਾ ਸਕਦੇ ਹੋ। ਵੈਜ ਐਂਡ ਨੌਨ ਵੈਜ ਦੋਵੇਂ ਤਰ੍ਹਾਂ ਦਾ ਖਾਣਾ ਤੁਹਾਡੇ ਲਈ ਤਿਆਰ ਕਰਦੇ ਨੇ ਤੇ ਇਹਨ ਇਹਨਾਂ ਦੇ ਕੋਲ ਇਨਸਾਈਡ ਰੈਸਟੋਰੈਂਟ ਦੇ ਵਿੱਚ ਕਾਫੀ ਵਧੀਆ ਤੁਹਾਡੇ ਲਈ ਡੀਲਸ ਲੱਗੀਆਂ ਹੁੰਦੀਆਂ ਨੇ, ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਸ ਹੁੰਦੀਆਂ ਨੇ, ਉਹਦਾ ਵੀ ਤੁਸੀਂ ਜ਼ਰੂਰ ਫਾਇਦਾ ਲਓ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੁਹਾਡੇ ਲਈ 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਐਂਡ ਕੈਸਲ ਮੋਰ ਦੇ ਇੰਟਰਸੈਕਸ਼ਨ ਤੇ ਲੋਕੇਟਡ ਨੇ। ਦੂਸਰੀ ਲੋਕੇਸ਼ਨ ਹੈ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਤੇ ਲੋਕੇਟਡ ਨੇ। ਤਿੰਨੋਂ ਲੋਕੇਸ਼ਨਸ ਲੇਟ ਨਾਈਟ ਤੱਕ ਓਪਨ ਰਹਿੰਦੇ ਨੇ, ਰਾਤ ਦੇ 2-3 ਵਜੇ ਤੱਕ, ਤੇ ਤੁਸੀਂ ਜਾ ਕੇ ਆਪਣਾ ਬੈਠ ਕੇ ਡਾਈਨ ਇਨ ਕਰੋ ਜਾਂ ਟੇਕ ਆਊਟਸ ਲੈ ਆਓ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੋਂ।
0: ਮੌਰਗੇਜ ਕਿੰਗ ਦੇ ਕਿੰਗ ਪਰਮਜੀਤ ਸਿੰਘ ਮੌਰਗੇਜ ਦੀ ਦੁਨੀਆ 'ਚ ਬਹੁਤ ਲੰਮਾ ਇਹਨਾਂ ਦਾ ਵਾਈਜ਼ ਐਕਸਪੀਰੀਅੰਸ ਹੈ। ਕੋਈ ਵੀ ਮੌਰਗੇਜ ਲੈਣੀ ਹੈ, ਫਸਟ ਸੈਕਿੰਡ ਮੌਰਗੇਜ ਜਾਂ ਕੋਈ ਕੋਈ ਤੁਸੀਂ ਲਾਈਨ ਆਫ ਕ੍ਰੈਡਿਟ ਬਣਵਾਉਣੀ ਹੈਗੀ ਆ, ਰੀਫਾਈਨੈਂਸ ਕਰਾਉਣਾ, ਪ੍ਰਾਈਵੇਟ ਫੰਡ ਚਾਹੀਦੇ ਨੇ, ਸੇਮ ਡੇ ਕਲੋਜ਼ਿੰਗ ਕਰਾਉਣੀ ਘਰ ਦੀ, ਕਿਤੇ ਪੰਗਾ ਪੰਗਾ ਪੈ ਗਿਆ, ਡੋਂਟ ਵਰੀ। ਮੌਰਗੇਜ ਕਿੰਗ ਦੇ ਪਰਮਜੀਤ ਹੋਰੀ, ਨੰਬਰ ਹੈ 416-804-2015, 416-804-2015। ਸੁਣਾਉਂਦੇ ਅਗਲਾ ਗੀਤ ਤੁਹਾਨੂੰ ਵਧੀਆ ਜਿਹਾ ਮਹਾਮਲ ਦੀ ਅਤੇ ਰਣਜੀਤ ਕੌਰ ਹੋਣਾ ਦਾ ਇੱਕ ਡਿਊਟਸ ਗੀਤ, ਉਸ ਤੋਂ ਬਾਅਦ ਫਿਰ ਅਗਲਾ ਫਰਮਾਇਸ਼ ਗੀਤ ਤੁਹਾਡੇ ਨਜ਼ਰ ਕਰਦੇ ਹਾਂ। ਪਰ ਉਸ ਤੋਂ ਪਹਿਲਾਂ

0: ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਸੋਮਵਾਰ ਦਾ ਦਿਨ ਹੈ। ਪੀਟਰਸਨ ਕਿਚਨ ਕੈਬਨਿਟ ਦੀ ਮੈਂ ਜਾਣਕਾਰੀ ਦਿਆਂ ਦੋਸਤੋ, ਏ ਟੂ ਜ਼ੈਡ ਰੈਨੋਵੇਸ਼ਨ ਕਰਦੇ ਨੇ ਘਰ ਦੀ ਇਹ, ਔਰ ਮੈਨੂਫੈਕਚਰ ਵੀ ਖੁਦ ਕਰਦੇ ਨੇ, ਇੰਸਟਾਲ ਵੀ ਖੁਦ ਕਰਨਗੇ। ਕਿਚਨ ਕੈਬਨਿਟ ਹੋ ਗਈਆਂ, ਕਲੋਜ਼ਡ ਹੋ ਗਏ, ਬਾਹਰ ਬਣਾਉਣੀ ਆ ਬੇਸਮੈਂਟ 'ਚ ਉਹ ਵੀ ਬਣਾ ਦੇਣਗੇ। ਇਹਨਾਂ ਕੋਲ ਆਪਣੀਆਂ CNC ਮਸ਼ੀਨਾਂ ਨੇ ਜਿੱਥੇ ਕਟਿੰਗ ਕਰਦੇ ਨੇ, ਅਤੇ ਡੋਰ ਕਟਿੰਗ ਹੁੰਦੀ ਆ, ਫੈਬਰੀਕੇਟ ਅਤੇ ਕੋਰਸ ਦੇ ਕਾਊਂਟਰ ਟਾਪ ਤਰਾਸ਼ ਕੇ ਉਹ ਇੰਸਟਾਲ ਕਰਦੇ ਨੇ। ਤੁਸੀਂ ਇਹਨਾਂ ਦੇ ਸ਼ੋਰੂਮ ਵਿੱਚ ਜਾਓਗੇ, ਸ਼ੋਰੂਮ 'ਚ ਤਾਂ ਬਣੀਆਂ ਬਣੀਆਂ ਕਿਚਨ ਕੈਬਨਿਟ ਤੁਹਾਨੂੰ ਦੱਸਣਗੀਆਂ, ਪਰ ਨਾਲ ਫੈਕਟਰੀ ਆ, ਉੱਥੇ ਤਰਾਸ਼ਦੇ ਨੇ, ਹਰ ਚੀਜ਼ ਇਹ ਬਣਾਉਂਦੇ ਨੇ। ਫੈਕਟਰੀ ਲੱਗੀ, ਮਸ਼ੀਨਾਂ ਲੱਗੀਆਂ ਹੋਈਆਂ ਨੇ, ਲੀਡਿੰਗ ਮੈਨੂਫੈਕਚਰ ਨੇ। 271 ਗਲਿਡਨ ਰੋਡ, ਗਲਿਡਨ ਅਤੇ ਕੈਨੇਡੀ ਦੇ ਨੇੜੇ, ਅਤੇ ਕੈਨੇਡੀ ਅਤੇ ਗਲਿਡਨ ਦੇ ਕਾਰਨਰ 'ਤੇ ਇਹਨਾਂ ਦਾ ਹੈਗਾ ਪੀਟਰਸਨ ਕਿਚਨ ਕੈਬਨਿਟ। ਰਣਜੀਤ ਸਿੰਘ ਦਾ ਨੰਬਰ ਹੈ 6474004550
1: ਜੀ। ਅਤੇ ਨਾਲੇ ਤੁਸੀਂ ਸੋਫਾ ਮਾਰਟਨ ਕੈਸਲ ਅਦਰ ਲਾਈਨ ਨੂੰ ਵੀ ਯਾਦ ਰੱਖੋ, ਜਿਹੜੇ ਕਿ ਪਿਛਲੇ 28 ਸਾਲਾਂ ਤੋਂ ਤੁਹਾਨੂੰ ਕੈਨੇਡੀਅਨ ਮੇਡ ਬੈਡਰੂਮ ਸੈਟਸ, ਸੋਫਾ ਸੈਟਸ ਬਹੁਤ ਹੀ ਟੋਪ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਨੇ। ਤੁਸੀਂ ਇਹਨਾਂ ਦੇ ਦੋਨਾਂ ਲੋਕੇਸ਼ਨਸ 'ਤੇ ਪਹੁੰਚੋ, ਜਿੰਨੇ ਵੀ ਤੁਹਾਨੂੰ ਫਲੋਰ ਮਾਡਲਸ ਦਿਖਣਗੇ ਉਹ ਸਾਰੇ ਤੁਹਾਨੂੰ ਅਪ ਟੂ 60% ਡਿਸਕਾਊਂਟ ਦੇ ਨਾਲ ਕਲੀਅਰੈਂਸ ਦੇ ਉੱਪਰ ਮਿਲਣਗੇ। ਅਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਫੈਬਰਿਕ ਦੇ ਸੋਫੇ, ਜਿੰਨੇ ਮਰਜ਼ੀ ਵੱਡੇ ਤੋਂ ਵੱਡੇ ਸੋਫੇ ਰੈਡੀ ਕਰਵਾਓ, ਕਾਊਂਟਲੈਸ ਕਲਰ ਆਪਸ਼ਨਸ ਦੇ ਵਿੱਚ। ਜੇ ਤੁਸੀਂ ਲੈਦਰ ਦੇ ਸੋਫੇ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਵੀ ਤੁਹਾਨੂੰ 50+ ਕਲਰ ਚੋਇਸਿਸ ਮਿਲਦੀਆਂ ਨੇ। ਅਤੇ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਤੁਸੀਂ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਅਤੇ ਤੁਸੀਂ ਨੰਬਰ ਜ਼ਰੂਰ ਨੋਟ ਕਰ ਲਓ, 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ, ਇਹਨਾਂ ਦੀਆਂ ਦੋ ਲੋਕੇਸ਼ਨਸ ਨੇ। ਨੰਬਰ 905-803-8056, 905-803-8056, ਜਾਂ 905-791-8056, 905-791-8056, ਸੋਫਾ ਮਾਰਟਨ ਕੈਸਲ ਅਦਰ ਲਾਈਨ ਦਾ ਨੰਬਰ ਹੈ।
0: ਮੋਰਗੇਜ ਕੋਈ ਨਹੀਂ ਹੈਗੀ ਆ, ਨੀਲਮ ਸਿਬਡੋਪ, ਅਤੇ ਉਹਨਾਂ ਦਾ ਨਾਮ ਤੁਸੀਂ ਨੋਟ ਕਰਕੇ ਰੱਖੋ। ਉਹ ਕਹਿੰਦੇ ਕਿ ਧੜੱਲੇਦਾਰ ਲੇਡੀ ਹੈ, ਕੋਈ ਕੋਈਨ ਕਹਿੰਦੇ ਅਸੀਂ ਮੋਰਗੇਜ ਦੀ, ਇਹਨਾਂ ਨਾਲ ਰਾਬਤਾ ਕਾਇਮ ਕਰੋ। ਰੀਫਾਈਨੈਂਸ ਕਰਵਾਉਣਾ, ਪ੍ਰਾਈਵੇਟ ਫੰਡ ਚਾਹੀਦਾ, ਅਤੇ ਬੈਂਕ ਨਾਲ ਸਿੱਧੀ ਤੁਹਾਡੀ ਗੱਲਬਾਤ ਕਰਾਉਣਗੇ। ਜੇ ਕਹਿੰਦੇ ਕਿ ਤੁਹਾਡੀ ਕਿਸੇ ਪਹਿਲਾਂ ਬੈਂਕਰਪਸੀ ਕੀਤੀ ਹੈ, ਫਿਰ ਵੀ ਲੋਨ ਦਵਾ ਦੇਣਗੇ। ਕਹਿੰਦੇ ਇੰਨਾ ਹੈਗਾ, ਕਹਿੰਦੇ ਹੈ ਨਾ, ਟਰੱਸਟ ਨਾਮ ਹੈਗਾ ਨੀਲਮ ਸਿਦੋਪ, ਅਤੇ 6477739-8710 ਇਹਨਾਂ ਦਾ ਟੈਲੀਫੋਨ ਨੰਬਰ ਹੈ। 647-739-8710 ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨੂੰ ਜਿਹੜੇ ਹੋ ਲੈਂਦੇ ਫਿਰ ਅਗਲੀ ਮਿਊਜ਼ੀਕਲ ਬ੍ਰੇਕ।

0: ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਚਲੋ AM 5:30 ਤੋਂ
1: ਜੀ ਬਿਲਕੁਲ ਤੇ ਸਾਡੇ ਨਾਲ ਅਗਲੇ ਸਪਾਂਸਰ ਜੁੜ ਚੁੱਕੇ ਨੇ ਸਾਰਾਂਸ਼ ਨਾਗਪਾਲ ਜੀ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਜੇ ਤੁਸੀਂ ਵੀ ਗਵਰਨਮੈਂਟ ਸਪਾਂਸਰ ਪ੍ਰੋਗਰਾਮਸ ਵਿੱਚ ਐਨਰੋਲ ਹੋਣਾ ਚਾਹੁੰਦੇ ਹੋ ਤੁਹਾਨੂੰ ਇਹ ਗਵਰਨਮੈਂਟ ਤੋਂ ਲੋਨ ਦਵਾਉਂਦੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਸਕਿੱਲਸ ਨੂੰ ਡਿਵੈਲਪ ਤਾਂ ਕਰੋਗੇ ਤੇ ਨਾਲ ਦੀ ਨਾਲ ਤੁਸੀਂ ਕਾਫੀ ਵਧੀਆ ਤੁਹਾਡਾ ਫਾਇਦਾ ਵੀ ਹੁੰਦਾ ਤੇ ਆਪਾਂ ਜਾਣਕਾਰੀ ਬਾਕੀ ਦੀ ਲੈਣੇ ਆ ਸਾਰਾਂਸ਼ ਨਾਗਪਾਲ ਜੀ ਤੋਂ ਹਾਂਜੀ ਸਾਰਾਂਸ਼ ਜੀ ਸਵਾਗਤ ਸਤਿ ਸ੍ਰੀ ਅਕਾਲ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਉਹਨਾਂ ਦੀ ਟੀਮ ਤੋਂ ਸਿਮਰਨ ਕਰ ਰਹੀ
1: ਹਾਂ ਹਾਂਜੀ ਹਾਂਜੀ ਸਿਮਰਨ ਕੀ ਹਾਲ ਹੈ ਤੁਹਾਡਾ
2: ਵਧੀਆ ਜੀ ਵਧੀਆ ਮੈਮ
1: ਹਾਂਜੀ ਸਿਮਰਨ ਆਪਾਂ ਗੱਲਬਾਤ ਕਰਦੇ ਹਾਂ ਗਵਰਨਮੈਂਟ ਸਪੋਰਟਡ ਲੋਨਸ ਬਾਰੇ ਜਿਨ੍ਹਾਂ ਦੇ ਨਾਲ ਆਪਾਂ ਸਕਿੱਲਸ ਨੂੰ ਡਿਵੈਲਪ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਦੱਸੋ ਕਿ ਇਹ ਲੋਨ ਲੈਣ ਦੇ ਲਈ ਐਲੀਜੀਬਲ ਕੌਣ ਕੌਣ ਹੁੰਦਾ ਹੈ ਕੋਈ ਏਜ ਲਿਮਿਟ ਵਗੈਰਾ ਹੈਗੀ ਹੈ ਤੇ ਲੋਨ ਕਿੰਨਾ ਮਿਲਦਾ
2: ਇਹਦੇ ਵਿੱਚ ਤੁਸੀਂ ਐਲੀਜੀਬਿਲਟੀ ਲਈ ਤੁਸੀਂ ਪੀਆਰ ਹੋਣੇ ਚਾਹੀਦੇ ਹੋ ਸਿਟੀਜ਼ਨ ਹੋਣੇ ਚਾਹੀਦੇ ਹੋ ਅਗਰ ਤੁਸੀਂ ਪ੍ਰੋਟੈਕਟਿਡ ਪਰਸਨ ਹੋ ਤੁਹਾਡੇ ਕੋਲ ਤੁਹਾਡਾ ਡਿਸੀਜ਼ਨ ਲੈਟਰ ਹੈਗਾ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ ਤੁਸੀਂ ਓਨਟਾਰੀਓ ਦੇ ਰੈਜੀਡੈਂਟ ਹੋਣੇ ਚਾਹੀਦੇ ਹੋ ਅਗਰ ਤੁਸੀਂ ਮੰਨ ਲਓ ਓਨਟਾਰੀਓ ਦੇ ਵਿੱਚ ਨਹੀਂ ਤੁਹਾਨੂੰ ਐਟਲੀਸਟ ਲਾਈਕ ਤੁਸੀਂ ਕਿਸੇ ਹੋਰ ਪ੍ਰੋਵਿੰਸ ਤੋਂ ਮੂਵ ਕੀਤੀ ਹੋ ਤਾਂ ਤੁਹਾਨੂੰ ਐਟਲੀਸਟ ਸਾਲ ਤੁਸੀਂ ਰਹਿੰਦੇ ਹੋਣੇ ਚਾਹੀਦੇ ਹੋ ਓਨਟਾਰੀਓ ਦੇ ਵਿੱਚ ਬਟ ਅਗਰ ਤੁਸੀਂ ਬੈਕ ਹੋਮ ਤੋਂ ਡਾਇਰੈਕਟ ਤੁਸੀਂ ਪੀ ਆਰ ਆਏ ਹੋ ਜਾਂ ਸਿਟੀਜ਼ਨ ਆਏ ਹੋ ਤਾਂ ਤੁਸੀਂ ਅਗਰ ਓਨਟਾਰੀਓ ਦੇ ਵਿੱਚ ਆਏ ਹੋ ਡਾਇਰੈਕਟਲੀ ਤਾਂ ਤੁਸੀਂ ਰਾਈਟ ਵੇ ਐਲੀਜੀਬਲ ਹੋ ਜਾਂਦੇ ਹੋ ਤਾਂ ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ ਤੁਸੀਂ ਕਿਸੇ ਵੀ ਏਜ ਦੇ ਵਿੱਚ ਕਰ ਸਕਦੇ ਹੋ ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ ਈਵਨ ਤੁਹਾਡਾ ਕ੍ਰੈਡਿਟ ਅਗਰ ਜ਼ੀਰੋ ਵੀ ਹੈਗਾ ਤਾਂ ਵੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ ਤੁਸੀਂ ਇੰਪਲੋਇਡ ਹੋ ਸੈਲਫ ਇੰਪਲੋਇਡ ਹੋ ਟਰੱਕ ਡਰਾਈਵਰ ਹੋ ਹਾਊਸ ਵਾਈਫ ਓਵਰ ਡਰਾਈਵਰ ਹੋ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ ਤੁਹਾਡੀ ਇਨਕਮ ਦੇਖੀ ਜਾਂਦੀ ਹੈ ਪਲੱਸ ਤੁਹਾਡਾ ਫੈਮਿਲੀ ਸਾਈਜ਼ ਦੇਖਿਆ ਜਾਂਦਾ ਹੈ ਤੁਹਾਡੀ ਇਨਕਮ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਜਿੰਨੀ ਤੁਹਾਡੀ ਘੱਟ ਇਨਕਮ ਹੋਏਗੀ ਓਨਾ ਜ਼ਿਆਦਾ ਤੁਹਾਨੂੰ ਫੰਡਸ ਆਉਂਦਾ ਹੈ ਐਂਡ ਸਾਡੇ ਕੋਲ ਜਿਹੜੇ ਵੀ ਕੋਰਸ ਹੈਗੇ ਨੇ ਟੋਟਲੀ ਆਨਲਾਈਨ ਕੋਰਸਿਸ ਸਾਡੇ ਕੋਲ ਅਵੇਲੇਬਲ ਹੈਗੇ ਨੇ ਐਂਡ ਜੇ ਗੱਲ ਕਰੀਏ ਫੰਡਿੰਗ ਦੀ ਤਾਂ ਉਹ ਡਿਪੈਂਡ ਕਰਦਾ ਵਾ ਫੈਮਿਲੀ ਸਾਈਜ਼ ਦੇ ਉੱਤੇ ਸੋ ਮੰਨ ਲਓ ਅਗਰ ਤੁਸੀਂ ਫੈਮਿਲੀ ਆਫ 2 ਹੋ ਤਾਂ ਤੁਹਾਨੂੰ 30-40,000 ਤੱਕ ਦੀ ਫੰਡਿੰਗ ਆਉਂਦੀ ਹੈ ਤੁਸੀਂ ਫੈਮਿਲੀ ਆਫ 4 ਹੋ ਤਾਂ ਤੁਹਾਨੂੰ 1,60,000-1,70,000 ਤੱਕ ਦੀ ਫੰਡਿੰਗ ਤੁਹਾਨੂੰ ਅਪਰੂਵ ਹੁੰਦੀ ਹੈ ਉਹ ਵੀ ਡਿਪੈਂਡ ਕਰਦਾ ਵਾ ਤੁਸੀਂ ਦੋਨੋਂ ਜਣੇ ਕਰ ਰਹੇ ਹੋ ਜਾਂ ਤੁਸੀਂ ਇੱਕ ਜਣਾ ਕਰ ਰਹੇ ਹੋ ਹੁਣ ਸਾਡੇ ਕੋਲ ਸਾਲ ਦੇ ਕੋਰਸਿਸ ਵੀ ਹੈਗੇ ਨੇ 2 ਸਾਲ ਦੇ ਕੋਰਸਿਸ ਵੀ ਹੈਗੇ ਨੇ ਅਗਰ ਤੁਸੀਂ 2 ਸਾਲ ਦਾ ਕੋਰਸ ਕਰਦੇ ਹੋ ਤਾਂ ਤੁਹਾਨੂੰ ਪਰ ਈਅਰ ਦੇ ਹਿਸਾਬ ਨਾਲ ਫੰਡਿੰਗ ਆਉਂਦੀ ਹੈ ਫਸਟ ਈਅਰ ਤੁਹਾਨੂੰ $80,000-$90,000 ਆਏਗਾ ਸੈਕਿੰਡ ਈਅਰ ਫਿਰ ਤੋਂ ਤੁਹਾਨੂੰ ਆਏਗਾ $80,000-$90,000 ਈਅਰਲੀ ਵਾਈਜ਼ ਤੁਹਾਡਾ ਆਏਗਾ ਪਰ ਪਰਸਨ ਪਲੱਸ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਜਿਹੜੇ ਤੁਹਾਡੇ ਫੰਡਸ ਹੁੰਦੇ ਆ ਉਹਦੇ ਉੱਤੇ ਜਿੰਨਾ ਟਾਈਮ ਤੁਹਾਡੀ ਪੜ੍ਹਾਈ ਚੱਲੇਗੀ ਉਨਾ ਟਾਈਮ ਕੋਈ ਇੰਟਰਸਟ ਨਹੀਂ ਹੋਏਗਾ ਤੁਸੀਂ 2 ਸਾਲ ਵਾਸਤੇ ਸਟੱਡੀ ਲੈ ਤਾਂ 2 ਸਾਲ ਇੰਟਰਸਟ ਫ੍ਰੀ ਤੁਸੀਂ ਉਹ ਅਮਾਊਂਟ ਨੂੰ ਯੂਜ਼ ਕਰ ਸਕਦੇ ਹੋ 2 ਸਾਲ ਤੋਂ ਬਾਅਦ ਹੀ 2.5% ਇੰਟਰਸਟ ਲੱਗਣਾ ਸ਼ੁਰੂ ਹੋਏਗਾ ਤੇ ਉਹ ਤੁਸੀਂ 15 ਸਾਲ ਦੇ ਤੁਹਾਡੇ ਇੰਸਟਾਲਮੈਂਟ ਬਣ ਜਾਂਦੀਆਂ ਨੇ ਤੁਸੀਂ ਉਹਦੇ 15 ਸਾਲ ਦੇ ਵਿੱਚ ਤੁਸੀਂ ਰਿਟਰਨ ਕਰਾਂਗਾ 2.5% ਇੰਟਰਸਟ ਦੇ ਨਾਲ ਕੋਈ ਲੋਨ ਐਵੇਂ ਨਹੀਂ ਹੈਗਾ ਕਿ ਤੁਸੀਂ ਅੱਜ ਤੁਸੀਂ ਲਿਆ ਤਾਂ ਕੱਲ੍ਹ ਤੋਂ ਇੰਟਰਸਟ ਸ਼ੁਰੂ ਹੋ ਜਾਏਗਾ ਜਾਂ ਇਹਦੇ ਤੁਹਾਨੂੰ ਪੈਣਾ ਸ਼ੁਰੂ ਹੋ ਜਾਏਗਾ ਇੰਟਰਸਟ ਸੋ ਜਿੰਨੇ ਟਾਈਮ ਦੀ ਪੜ੍ਹਾਈ ਉਨਾ ਟਾਈਮ ਇੰਟਰਸਟ ਫ੍ਰੀ ਰਹੇਗਾ ਤੁਸੀਂ ਉਹਨੂੰ ਯੂਜ਼ ਕਰੋ ਕਿਤੇ ਵੀ ਯੂਜ਼ ਕਰ ਸਕਦੇ ਹੋ ਕੋਈ ਤੁਹਾਡਾ ਚੈੱਕ ਨਹੀਂ ਹੁੰਦਾ ਹੈਗਾ ਜਦੋਂ ਤੁਹਾਡੀ ਸਟੱਡੀ ਫਿਨਿਸ਼ ਹੋ ਜਾਏਗੀ ਉਸ ਤੋਂ ਬਾਅਦ 2.5% ਇੰਟਰਸਟ ਸ਼ੁਰੂ ਹੋਏਗਾ
1: ਇੱਕ ਚੀਜ਼ ਹੋਰ ਦੱਸੋ ਸਿਮਰਨ ਜੀ ਕਿ ਜਿਹੜੇ ਕੋਰਸਿਸ ਨੇ ਉਹ ਕਿਹੜੇ ਕਿਹੜੇ ਕੋਰਸਿਸ ਨੇ ਤੇ ਇਹ ਸਾਰੇ ਦੇ ਵਿੱਚ ਤੁਹਾਡੀ ਫੀਸ ਕਿੰਨੀ ਹੋਏਗੀ
2: ਓਕੇ ਕੋਰਸਿਸ ਸਾਡੇ ਕੋਲ ਸਾਲ ਦੇ ਕੋਰਸਿਸ ਹੈਗੇ ਨੇ ਹੋਸਪਿਟੈਲਿਟੀ ਦਾ ਹੈਗਾ ਅਕਾਊਂਟਿੰਗ ਦਾ ਹੈਗਾ ਲੋਜਿਸਟਿਕ ਐਂਡ ਸਪਲਾਈ ਚੇਨ ਦਾ ਹੈਗਾ ਵਾ 2 ਸਾਲ ਦਾ ਕੋਰਸ ਹੈਗਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਐਂਡ ਬਿਜ਼ਨਸ ਮੈਨੇਜਮੈਂਟ ਬਾਕੀ PSW ਦਾ ਕੋਰਸ ਹੈਗਾ ECA ਦਾ ਕੋਰਸ ਹੈਗਾ ਬਟ ਉਹ ਤੁਹਾਨੂੰ ਇਨ ਪਰਸਨ ਤੁਹਾਡਾ ਹੁੰਦਾ ਵਾ ਉਹਦੇ 'ਚ ਇੰਟਰਨਸ਼ਿਪਸ ਹੁੰਦੀਆਂ ਨੇ ਸੋ ਤੁਹਾਨੂੰ ਇਨ ਪਰਸਨ ਜਾਣਾ ਪੈਂਦਾ ਵਾ ਬਟ ਜਿਹੜੇ ਮੈਂ ਪਹਿਲਾਂ ਕੋਰਸ ਮੈਂਸ਼ਨ ਕੀਤੇ ਨੇ ਉਹ ਟੋਟਲੀ ਆਨਲਾਈਨ ਨੇ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਘਰੋਂ ਕਰ ਸਕਦੇ ਹੋ ਕਿਸੇ ਵੀ ਟਾਈਮ ਤੁਸੀਂ ਆਨ ਕਰ ਸਕਦੇ ਹੋ ਸੈਲਫ ਸਟੱਡੀ ਬੇਸਡ ਕੋਰਸ ਨੇ ਟੋਟਲੀ ਉਹ 'ਚ ਵੀਡੀਓਜ਼ ਰਿਕਾਰਡਡ ਵੀਡੀਓਜ਼ ਪਈਆਂ ਹੁੰਦੀਆਂ ਵਾ ਤੁਸੀਂ ਸਿਰਫ ਵੀਡੀਓਜ਼ ਹੀ ਆਨ ਕਰਨੀਆਂ ਹੁੰਦੀਆਂ ਵਾ ਪਲੱਸ ਸਾਡੀ ਫੀਸ ਸਿਰਫ $200 ਹੈ ਆਪਾਂ ਕੋਈ ਐਕਸਟਰਾ ਹਿਡਨ ਚਾਰਜਿਸ ਨਹੀਂ ਹੈਗੇ ਕੋਈ ਵੀ ਸਾਡਾ ਕਮਿਸ਼ਨ ਬੇਸ ਨਹੀਂ ਹੈਗਾ ਸਿਰਫ 1 ਟਾਈਮ ਫੀਸ ਹੋਏਗੀ $200 ਉਹ ਵੀ ਤੁਸੀਂ ਉਦੋਂ ਦੇਣੀ ਹੈ ਜਦੋਂ ਤੁਹਾਡਾ ਤੁਹਾਡੀ ਸਟੱਡੀ ਫਿਨਿਸ਼ ਹੋ ਗਈ ਸੋਰੀ ਤੁਹਾਡੀ ਫਸਟ ਪੇਮੈਂਟ ਆ ਗਈ ਫਸਟ ਪੇਮੈਂਟ ਤੁਹਾਡੇ ਅਕਾਊਂਟ ਵਿੱਚ ਆ ਜਾਏਗੀ ਉਸ ਤੋਂ ਬਾਅਦ ਹੀ ਤੁਸੀਂ ਸਾਡੀ $200 ਸਾਨੂੰ ਫੀਸ ਤੁਸੀਂ ਪੇ ਕਰਨੀ ਹੈ 1 ਟਾਈਮ ਫੀਸ ਹੋਏਗੀ ਕੋਈ ਹਿਡਨ ਚਾਰਜਿਸ ਨਹੀਂ ਹੈਗੇ ਕੋਈ ਵੀ ਸਾਡਾ ਕਮਿਸ਼ਨ ਬੇਸ ਨਹੀਂ ਹੈਗਾ
1: ਜੀ ਤੇ ਆਪਣਾ ਐਡਰੈਸ ਵੀ ਦੇ ਦਿਓ ਸਿਮਰਨ ਜੀ ਤੇ ਨੰਬਰ ਵੀ ਸ਼ੇਅਰ ਕਰ ਦਿਓ ਪਲੀਜ਼
2: ਸਾਡਾ ਨੰਬਰ ਨੋਟ ਕਰ ਲਓ ਜੀ 4372643175 4372643175 4372643175 ਤੇ ਸਾਡੇ ਆਫਿਸ ਦਾ ਐਡਰੈਸ ਹੈਗਾ 218 ਐਕਸਪੋਰਟ ਬੁਲੇਵਰ ਆਫਿਸ ਨੰਬਰ 212 ਤੁਸੀਂ ਸਾਨੂੰ ਹੁਣੇ ਕਾਲ ਕਰਕੇ ਆਪਣੀ ਇਨਕਮ ਦੱਸਣੀ ਹੈ ਤੇ ਆਪਣਾ ਫੈਮਿਲੀ ਸਾਈਜ਼ ਦੱਸਣਾ ਹੈ ਉਸਦੇ ਬੇਸਿਸ ਦੇ ਉੱਤੇ ਆਪਾਂ ਤੁਹਾਨੂੰ ਰਾਈਟ ਵੇ ਦੱਸ ਦੇਵਾਂਗੇ ਕਿ ਤੁਹਾਨੂੰ ਕਿੰਨੀ ਲੋਨ ਦੀ ਅਮਾਊਂਟ ਆਏਗੀ ਮੰਨ ਲਓ ਅਗਰ ਤੁਹਾਨੂੰ 1 ਲੱਖ ਦਾ ਲੋਨ ਆ ਜਾਏ ਤਾਂ ਉਹਦੇ ਤੇ ਵਿਆਜ ਸਿਰਫ $2500 ਦਾ ਇੰਟਰਸਟ ਹੋਏਗਾ ਸਾਲ ਦਾ ਸੋ ਆਈ ਥਿੰਕ ਸੋ ਇਸ ਤੋਂ ਵਧੀਆ ਲੋਨ ਤੁਹਾਨੂੰ ਕਿਤੇ ਹੋਰ ਨਹੀਂ ਮਿਲੇਗਾ ਸੋ ਤੁਸੀਂ ਟਰਾਈ ਕਰਨਾ ਤੁਸੀਂ ਸਾਡੇ ਨੰਬਰ ਤੇ ਹੁਣੇ ਕਾਲ ਕਰਨੀ ਆਪਣੀ ਇਨਫੋਰਮੇਸ਼ਨ ਦੇਣੀ ਹੈ ਸਾਡਾ ਨੰਬਰ ਨੋਟ ਕਰ ਲਓ 4372643175
1: ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੀ ਟੀਮ ਦੇ ਨਾਲ ਨੰਬਰ ਹੈ 4372643175
0: ਜੀ ਵੀਕਐਂਡ ਤੋਂ ਬਾਅਦ ਮੈਨੂੰ ਲੱਗਦਾ ਘਰ ਦੇ ਵਿੱਚ ਗਰੋਸਰੀ ਘੱਟ ਜਾਂਦੀ ਹੌਲੀ ਜਿਹੀ ਗਰੋਸਰੀ ਵਾਸਤੇ ਸੇਲ ਲੱਗੀ ਹੋਈ ਆ ਇੰਡੀਅਨ ਫਰੂਟ ਲੈਣ ਦੇ ਜਾਓ ਨੇੜੇ ਬ੍ਰਾਂਚ 'ਤੇ ਦੀਪ ਮੈਂਗੋ ਪਲਪ ਹੈਗਾ 299 ਦਾ
1: ਜੀ
0: ਸਵਰਨਾ ਮੈਦਾ 4 pounds $99 ਦਾ ਦੇਸੀ ਲਕਸ਼ਮਣੀ ਦੇਸੀ ਬੇਸਣ 399 4 pounds ਔਰ ਜੀ ਰਸ ਮਲਾਈ ਹੈਗੀ ਆ ਬਰਾੜ ਵਾਲਿਆਂ ਦੀ 3 ਫਲੇਵਰ ਦੇ ਵਿੱਚ 799 ਦੀ ਔਰ ਜੀ ਇਸ ਤੋਂ ਇਲਾਵਾ ਉਹਨਾਂ ਨੇ ਬਿਸਕੁਟ ਲਗਾਏ ਨੇ ਸੂਜੀ ਦੇ ਅਤੇ ਇੰਡੀਅਨ ਡਿਲਾਈਟ ਜਿਹੜੇ ਹੈਗੇ ਨੇ ਕੁਕੀਸ 499 ਦੇ 1 kg ਮਿਹਰਬਾਨ ਹੈਗੇ ਨੇ ਜੂਸ 3 ਫਲੇਵਰ ਦੇ ਵਿੱਚ 299 ਨੂੰ 3 liters ਓਕਰਾ ਕੱਟੀਆਂ ਹੋਈਆਂ ਭਿੰਡੀਆਂ 2449 ਨੂੰ ਹੈਗੀਆਂ 680 grams ਦੀਪ ਤੰਦੂਰੀ ਨਾਨ ਗਾਰਲਿਕ ਨਾਨ ਹੈਗੇ ਨੇ $5 ਦੇ 5 pieces ਅਤੇ ਜਿੰਨੇ ਵੀ ਹਲਦੀ ਰਾਮ ਦੇ ਸਨੈਕ 99 ਦਿੰਦੇ ਨੇ ਬਸ ਫਿਰ ਗੱਡੀਆਂ ਦੇ ਰੁੱਖ ਕਰ ਲਓ ਆਪਣੇ ਨੇੜਲੀ ਬ੍ਰਾਂਚ ਇੰਡੀਅਨ ਫਰੂਟਲੈਂਡ 45 Dusk 15 Fenderway ਮਕਵੀਨ ਅਤੇ ਕੈਸਲਮੋਰ ਅਤੇ ਇੱਧਰ ਹੈਗੇ 1465 ਮੇਫੀਲਡ ਕਨੇਡਾ ਬਿਊ ਅਤੇ ਨਾਲ ਦੀ ਨਾਲ ਸੈਂਡਲਵੁੱਡ ਦੇ ਆਪਣੇ ਬਿਲਕੁਲ ਨਵੀਂ ਬ੍ਰਾਂਚ ਹੈਗੀ ਹਾਈਬਟਨ ਅਤੇ ਸਟਾਰਬਕਸ ਵਾਲੇ ਪਲਾਜ਼ੇ ਦੇ ਵਿੱਚ 7 ਬ੍ਰਾਂਚਾਂ ਨੇ ਆਪਣੇ ਆਲੇ ਦੁਆਲੇ ਇੱਧਰੋਂ ਕੈਂਬਰਿਜ ਵਿੱਚ ਵੀ ਹੈਗੀ ਆ ਬ੍ਰਾਂਚ ਨਾਲ ਦੀ ਨਾਲ ਗੋਲਫ ਵਿੱਚ ਵੀ ਹੈਗੀ ਆ ਅਗਲਾ ਫਰਮਾਇਸ਼ ਗੀਤ ਵਾਲੇ ਨਜ਼ਰ ਕਰ ਰਹੇ ਹਾਂ ਜੀ

0: ریڈیو پروگرام دیس پردیس پرائم ٹائم ریڈیو قدرتی ہوں جدو تک پہاڑی پوٹ سے جاؤ تو شام جی ویلے جی بیٹھے رہو تو ادو تک کوئی گل ہی نہیں توڑتی کوئی توڑتا نہیں گا ایویں چاہ جی پی کے کدھر ادھر کدھر ادھر جدوں کہتے یار گل نہیں جی نہیں آ رہی جدو ہوں پھر پگ لگ جاتا پھر تو جوں رلتے ہیں گلیں کرنا وہی گل ہے تو گیت بھی اس طرح کا ہی سی جدو بندے گرائی بیٹھ رہے اندر جانے پھر گلیں زیادہ آدمی ہیں ای الیکشن ہے کہ اپنے 26 تاریخ نو میونسپل الیکشن ووٹ پاؤن دا حق تہاڈے کول ہے تے تسی ووٹنگ ڈے نوٹ کر لو ایڈوانس پولنگ بھی کر سکتے ہو سٹی آف برمپٹن والوں یہ میسج دیتا جا رہا پیڈ وہ کہتے ہیں اکتوبر 9, 10, 11 تے 16 تے 17 ایڈوانس پولنگ پا لو ویک ڈے 12 بجے تو لا کے دوپہر دے شام دے 8 بجے تک ویکینڈ تے جویں سیچرڈے سنڈے سویرے 10 تو لے کے شام دے 5 بجے تک ایڈوانس پولنگ ہونی ہے ساریاں لوکیشن تے برمپٹن دے وچ تسیں کہتے ایک یہ ہے جتھے بھی تو رہنے ہو کسی بھی ایریے چ رہنے ہو جڑا بھی نیڑے ووٹ پہنتا تین اتنے ووٹ پا سکتا ضروری نہیں بھی جڑے ایریے تھوڑے جی کوئی ووٹنگ سکول ہے اتنے تھی جانا جتھے بھی تھی پاؤ لگتے ہو ووٹ پا سکتے ہو تو ہور انفارمیشن لینی ہے تو brampton.ca/brampton votes ایک پیڈ میسج ہے گا سٹی آف برمپٹن والوں
1: ਮੋਰਗੇਜ ਕਰਵਾ ਕੇ ਦੇਣਗੇ ਪ੍ਰਭਦੀਪ ਜੀ ਸਵਾਗਤ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਮਨਪ੍ਰੀਤ ਜੀ ਸਤਿ ਸ੍ਰੀ ਅਕਾਲ ਤੇਜਿੰਦਰ ਭਾਜੀ ਸਤਿ ਸ੍ਰੀ ਅਕਾਲ ਸਾਰੇ ਹੀ ਭੈਣ ਭਰਾਵਾਂ ਨੂੰ ਜੀ
1: ਜੀ ਪ੍ਰਭਦੀਪ ਜੀ ਆਪਾਂ ਮੋਰਗੇਜ ਦੀ ਗੱਲ ਕਰਦੇ ਹਾਂ ਕਈ ਵਾਰ ਲੋਕਾਂ ਨੇ ਨਾ ਦੇਖ ਲਓ ਅੱਜ ਕੱਲ੍ਹ ਮਹਿੰਗਾਈ ਬਹੁਤ ਜ਼ਿਆਦਾ ਹੋਈ ਹੈ ਨਾ ਅਤੇ ਹਰ ਕਿਸੇ ਨੇ ਕੋਈ ਨਾ ਕੋਈ ਕਿਤੋਂ ਨਾ ਕਿਤੋਂ ਲੋਨ ਲਿਆ ਹੁੰਦਾ ਅਨਸਿਕਿਉਰਡ ਲੋਨਸ ਮੇਰੇ ਖਿਆਲ 'ਚ ਹਰ ਘਰ ਦੇ ਵਿੱਚ ਹੈਗੇ ਨੇ ਹਰ ਕਿਸੇ ਨੇ ਚੁੱਕੇ ਹੁੰਦੇ ਨੇ ਇਹ ਇੱਦਾਂ ਦੇ ਲੋਨਸ ਦੇ ਵਿੱਚੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ
2: ਬਿਲਕੁਲ ਇੱਕ ਮਨਪ੍ਰੀਤ ਜੀ ਜਿਹੜੇ ਅਨਸਿਕਿਉਰਡ ਲੋਨ ਨੇ ਨਾ ਇੱਕ ਕਹਿ ਲਓ ਜਦੋਂ ਇਨੀਸ਼ਲੀ ਬੰਦਾ ਲੈਂਦਾ ਹੁੰਦਾ ਕ੍ਰੈਡਿਟ ਸਕੋਰ ਚੰਗੇ ਨੇ ਬੈਂਕਾਂ ਆਪ ਤੁਹਾਨੂੰ ਉਹ ਚੀਜ਼ ਵੇਚ ਦਿੰਦੀਆਂ ਵੀ ਆਹ ਚੱਕੋ ਜੀ 10,000 ਦਾ ਕ੍ਰੈਡਿਟ ਕਾਰਡ ਉਹ ਜਿਵੇਂ ਜਿਵੇਂ ਤੁਸੀਂ ਸਪੈਂਡਿੰਗ ਕਰੀ ਜਾਓਗੇ ਤੁਹਾਡਾ ਉਹ ਕ੍ਰੈਡਿਟ ਦੀ ਲਿਮਿਟ ਵੀ ਵਧਾ ਦਿੰਦੇ ਆ ਟੂ ਪੁਆਇੰਟ ਜੋ ਅੱਜ ਕੱਲ੍ਹ ਦੇ ਹਾਲਾਤ ਬਣੇ ਹੋਏ ਨੇ ਅੱਜ ਦੀ ਤਰੀਕ ਦੇ ਵਿੱਚ ਮੈਜੋਰਿਟੀ ਲੋਕਾਂ ਨੇ ਆਪਣੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟਾਂ ਭਰੀਆਂ ਹੋਈਆਂ ਨੇ ਤੇ ਉਹ ਭਰੀਆਂ ਹੋਣ ਦੇ ਨਾਲ ਲੋਕਾਂ ਨੇ ਬਸ ਇੱਕ ਦਿਮਾਗੀ ਤੌਰ ਤੇ ਕਾਹੀ ਰਿਲੀਫ ਬਣਾ ਕੇ ਬੈਠੇ ਨੇ ਵੀ ਯਾਰ ਚਲੋ ਮਿਨੀਮਮ ਪੇਮੈਂਟ ਕਰੀ ਚਲੋ ਕੋਈ ਨਾ ਸਰੀ ਜਾਂਦਾ ਹੈਗਾ ਬਟ ਮਿਨੀਮਮ ਨਾਲ ਜਿਹੜਾ ਤੁਹਾਡਾ ਬੈਲੈਂਸ ਬਣ ਕੇ ਇਸ ਵਕਤ ਬੈਠਾ ਤੁਹਾਡੇ ਸਿਰ ਦੇ ਉੱਤੇ ਕਰਜ਼ੇ ਵਾਂਗੂ ਹੀ ਕਹਿ ਲਓ ਉਹ ਤੁਹਾਡਾ ਲੈਣ ਦਾ ਨਾਂ ਨਹੀਂ ਲੈਂਦਾ ਉਹ ਲੈਣਾ ਕਿਵੇਂ ਜੋ ਉਹਦੀਆਂ ਪੇਮੈਂਟਾਂ ਅਸੀਂ 40% ਦੇ ਹਿਸਾਬ ਨਾਲ ਕਰਾਂਗੇ ਜਿੰਨਾ ਕਰਜ਼ਾ ਚੱਕਿਆ ਗਿਆ ਆਲਮੋਸਟ 40% ਪੇ ਡਾਊਨ ਕਰੋ ਤਾਂ ਤੁਹਾਡੇ ਪ੍ਰਿੰਸੀਪਲ ਨੂੰ ਥੱਲੇ ਜਾਂਦੇ ਨੂੰ ਫਰਕ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋਊਗਾ ਕਿਸੇ ਵੀ ਭੈਣ ਭਰਾ ਨੇ ਕੋਈ ਵੀ ਕਿਸੇ ਤਰੀਕੇ ਦਾ ਅਨਸਿਕਿਉਰ ਡੈਟ ਚੱਕਿਆ ਹੋਇਆ ਮਿਨੀਮਮ ਪੇਮੈਂਟਾਂ ਕਰ ਰਹੇ ਹੋ ਮਿਨੀਮਮ ਪੇਮੈਂਟਾਂ ਤੋਂ ਰਾਹਤ ਲੈਣੀ ਚਾਹੁੰਦੇ ਹੋ ਜੇ ਤਾਂ ਤੁਹਾਡੇ ਕੋਲ ਘਰ ਹੈਗਾ ਵਾ ਤਾਂ ਘਰ ਦੇ ਅਗੇਂਸਟ ਤੁਸੀਂ ਲਾਈਨ ਆਫ ਕ੍ਰੈਡਿਟ ਬਣਾ ਕੇ ਉਹ ਸਾਰੀ ਮਿਨੀਮਮ ਵੱਖਰੋ ਵੱਖਰੀ ਪੇਮੈਂਟਾਂ ਦੀ ਇੱਕ ਪੇਮੈਂਟ ਬਣਾ ਸਕਦੇ ਹੋ ਜੋ ਕਿ ਲਾਈਨ ਆਫ ਕ੍ਰੈਡਿਟ ਦੀ ਬਣ ਜੂਗੀ ਉਹ ਵੀ ਬੈਂਕ ਵੱਲੋਂ ਹੋਊਗੀ ਰਾਈਟ ਜੇ ਤੁਹਾਡੇ ਕੋਲ ਘਰ ਨਹੀਂ ਹੈਗਾ ਕੋਈ ਬਿਜ਼ਨਸ ਹੈ ਬਿਜ਼ਨਸ ਅਗੇਂਸਟ ਤੁਸੀਂ ਲੋਨ ਦੇ ਸਕਦੇ ਹੋ ਕੁਝ ਘਰ ਟੈਰਿਫ ਦੇ ਰਿਲੇਟਡ ਅੱਜ ਕੱਲ੍ਹ ਬਿਜ਼ਨਸ ਲੋਨ ਗਵਰਨਮੈਂਟ ਵੱਲੋਂ ਵੀ ਬਹੁਤ ਚੱਲੇ ਨੇ ਵੱਖਰੋ ਵੱਖਰੇ ਬਿਜ਼ਨਸ ਨੂੰ ਕਿਹੜਾ ਚੀਜ਼ ਕਿਹੜੀ ਕਿਵੇਂ ਢੁਕਦੀ ਹੈ ਉਹ ਤੁਸੀਂ ਫੋਨ ਕਰਕੇ ਪਤਾ ਕਰ ਲਓ ਹੋ ਸਕਦਾ ਤੁਸੀਂ ਉਸ ਲੋਨ ਲਈ ਕੁਆਲੀਫਾਈ ਕਰ ਜਾਵੋ ਸੋ ਗੱਲ ਕੀ ਹੈ ਦੇਖੋ ਜ਼ਿਆਦਾਤਰ ਕੀ ਹੈ ਲੋਕੀ ਇੱਕ ਕੰਫਰਟ 'ਚ ਬਹਿ ਜਾਂਦੇ ਆ ਵੀ ਜਦੋਂ ਮਿਨੀਮਮ ਪੇਮੈਂਟਸ ਕਰਦੇ ਬਟ ਇਸ ਗੱਲ ਦਾ ਅਹਿਸਾਸ ਨਹੀਂ ਕਰਦੇ ਮਿਨੀਮਮ ਪੇਮੈਂਟਸ ਨੇ ਤੁਹਾਡਾ ਜਿਹੜਾ ਸਕੋਰ ਹੈ ਉਹ ਵੀ ਮਿਨੀਮਮ ਕਰ ਦੇਣਾ ਓਵਰ ਦਾ ਟਾਈਮ ਕਈ ਅੱਜ ਕੱਲ੍ਹ ਕੀ ਦੇਖਣ ਨੂੰ ਮਿਲਦਾ ਪਿਆ ਜਦੋਂ ਤੁਹਾਡੀ ਰੀਨੂਅਲ ਆ ਰਹੀ ਹੈ ਬੈਂਕ ਵੱਲੋਂ ਮੋਰਗੇਜ ਦੀ ਕਈ ਵਾਰੀ ਬੈਂਕ ਕ੍ਰੈਡਿਟ ਚੈੱਕ ਉਦੋਂ ਕਰ ਲੈਂਦੀ ਹੈ ਤੇ ਜੇ ਤੁਹਾਡਾ ਕ੍ਰੈਡਿਟ ਜ਼ਿਆਦਾ ਡਿੱਗਿਆ ਹੋਇਆ ਹੋ ਸਕਦਾ ਉਹ ਤੁਹਾਨੂੰ ਇਨਕਾਰ ਵੀ ਕਰ ਦੇਣ ਤੁਹਾਨੂੰ ਮੋਰਗੇਜ ਰੀਨਿਊ ਕਰਨੇ ਤੋਂ ਕਿਉਂਕਿ ਬੈਂਕ ਨੇ ਸਿਰਫ ਆਪਣੀ ਟਰਮ ਕੰਪਲੀਟ ਕਰਨ ਤੱਕ ਦਾ ਵਾਅਦਾ ਕੀਤਾ ਹੁੰਦਾ ਜੋ ਕਿ ਜ਼ਿਆਦਾਤਰ ਦਿੱਤੇ ਜਾਂਦੇ ਹੈ 3 ਸਾਲ ਜਾਂ 5 ਸਾਲ ਸੋ ਜੇ ਤੁਹਾਨੂੰ ਪਤਾ ਤੁਹਾਡੀ ਟਰਮ ਵੀ ਰਿਨੂਅਲ ਤੇ ਆ ਰਹੀ ਹੈ ਉੱਤੋਂ ਸਕੋਰ ਡਿੱਗੀ ਜਾ ਰਿਹਾ ਡੈਫੀਨੇਟਲੀ ਕਾਲ ਕਰ ਲਿਓ ਕੋਈ ਨਾ ਕੋਈ ਹੱਲ ਤੁਹਾਨੂੰ ਜ਼ਰੂਰ ਦੱਸੂਗਾ ਹਮੇਸ਼ਾ ਕਹਿੰਦਾ ਉਹਨਾਂ ਤੁਹਾਨੂੰ ਗੱਲ ਜਚੂਗੀ ਤਾਂ ਹੀ ਅਗਾਂਹ ਵਧਾਂਗੇ ਕਿਸੇ ਤਰੀਕੇ ਦਾ ਕੋਈ ਵੀ ਮੋਰਗੇਜ ਸੰਬੰਧੀ ਹੋ ਭਾਵੇਂ ਰੈਜੀਡੈਂਸ਼ੀਅਲ ਹੈ

0: ਉਹ ਸ਼ਾਮ ਦਾ ਵਕਤ ਹੋ ਗਿਆ, ਭੁੱਖ ਲੱਗਿਆ ਜੀ, ਸਾਨੂੰ ਵੀ ਭਾਈ ਥੋੜ੍ਹੇ ਤੁਹਾਨੂੰ ਵੀ ਲੱਗੀ ਹੋਏਗੀ, ਅਤੇ ਜ਼ਰੂਰ ਆਪਣੇ ਟਰਾਈ ਕਰੋ ਉਹਨਾਂ ਦਾ ਫੂਡ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਲੱਗਿਆ ਹੋਇਆ ਤੰਦੂਰੀ ਗਰੈਲ ਅਤੇ ਦੇ ਨਾਲ ਦੀ ਨਾਲ ਥਾਲੀ ਜਿਹੜੀ ਲਗਾਈ ਇਹਨਾਂ ਨੇ ਵੈੱਜ 499 ਦੀ ਆ, ਉਹਦੇ ਵਿੱਚ ਗਾਰਲਿਕ ਨਾਨ ਰੋਟੀਆਂ ਤੰਦੂਰੀ ਲਵਾ ਲਓ, ਨਾਲ ਰਾਈਸ ਨੇ, ਸੈਲਡ ਆ, ਖੱਟਾ ਹੈਗਾ, ਮਿੱਠਾ ਹੈਗਾ, ਅਤੇ ਮਤਲਬ ਗਜਰੇਲਾ ਵਗੈਰਾ, ਗੁਲਾਬ ਜਾਮੁਨ ਜੋ ਵੀ ਤੁਹਾਡੀ ਚੋਇਸ ਆ, ਅਤੇ ਨਾਲ ਦੀ ਨਾਲ ਦਾਲਾਂ ਹੈਗੀਆਂ, ਅਤੇ ਤੁਸੀਂ ਸਬਜ਼ੀਆਂ ਪਾ ਸਕਦੇ, ਦੋ ਸਬਜ਼ੀਆਂ ਇੱਕ ਦਾਲ ਤੁਹਾਡੀ ਆਪਣੀ ਚੋਇਸ ਜੋ ਵੀ ਹੈਗਾ। 499 ਥਾਲੀ ਲਗਾਈ ਆ, ਜਦੋਂ ਵੀ ਲਾਉਂਦੇ ਆ ਤਾਂ ਫਿਰ ਵੀ ਸਾਰੇ ਵੀ ਲਗਾ ਕੇ ਜਾਂਦੇ ਆ ਵੀ ਇੱਥੋਂ ਸਸਤੀ ਪੈਣੀ ਆ, ਇਦੋਂ ਮਹਿੰਗਾ ਤਾਂ ਘਰੇ ਬਣਾਉਣਾ ਪੈ ਜਾਂਦਾ ਨਾ, ਮੈਂ ਦੇਖਿਆ ਕਿ ਵਾਰੀ ਇਦੋਂ ਜਸ ਮਹਿੰਗਾ ਪੈਂਦਾ
1: ਜੀ ਜੀ।
0: ਨਾਲ ਦੀ ਨਾਲ ਵੈੱਜ ਬਰਗਰ 399 ਦਾ, ਵੈੱਜ ਬਰਿਆਨੀ 499 ਦੀ, ਸਟਫ ਕੁਲਚਾ 299 ਦਾ, ਆਲੂ ਕੁਲਚਾ 499 ਦਾ, ਚਿਕਨ ਬਰਿਆਨੀ 699 ਦੀ, ਔਰ ਜੀ ਵੈੱਜ ਨੂਡਲ ਹੈਗੀਆਂ 699 ਦੀਆਂ, ਚਿਕਨ ਕਰੀ ਵਿਦ ਨਾਨ 999, ਦੋ ਪੀਸ ਵੱਡੇ ਹੋਣਗੇ ਪੂਰੇ ਚਿਕਨ ਦੇ ਕਰੀ ਦੇ ਨਾਲ, ਅਤੇ ਚਨਾ ਭਟੂਰਾ 399 ਦਾ, ਔਰ ਜੀ ਵੈਜੀ ਪੀਜ਼ਾ ਮੀਡੀਅਮ 699 ਦਾ। ਇੰਡੀਅਨ ਫਰੂਡ ਲੈਣ ਦੀ ਬ੍ਰਾਂਚ 'ਤੇ ਪਹੁੰਚ ਜਾਓ, ਖਾਣ ਪੀਣ ਦਾ ਆਪਣਾ ਸਿਸਟਮ ਬਣਾ ਲਓ ਸ਼ਾਮ ਦਾ
1: ਜੀ।
0: ਇਸ ਵਾਪ ਕਰਨਾ, ਇਹ ਸਾਰੀਆਂ ਬ੍ਰਾਂਚਾਂ 7 ਬ੍ਰਾਂਚਾਂ ਦੇ ਸੇਮ ਹੀ ਚੱਲ ਰਹੇ ਸਾਰੇ।
1: ਹਾਂਜੀ, SS ਲੋਨ ਕੇਅਰ ਅਤੇ ਸਨੋਅ ਰਿਮੂਵਲ ਵਾਲਿਆਂ ਨੂੰ ਵੀ ਤੁਸੀਂ ਜ਼ਰੂਰ ਯਾਦ ਰੱਖੋ, ਹੁਣ ਅੱਗੇ ਵਿੰਟਰ ਸੀਜ਼ਨ ਆ ਜਾਣਾ, ਅਤੇ ਜਿਵੇਂ ਤੁਸੀਂ ਆਪਣੇ ਗਾਰਡਨਿੰਗ ਦਾ ਪੂਰਾ ਇਹਨਾਂ ਦੇ ਕੋਲੋਂ ਮੁਰੰਮਤ ਕਰਾ ਕੇ ਰੱਖਦੇ ਹੋ, ਪੂਰਾ ਮੇਨਟੇਨ ਕਰਕੇ ਰੱਖਦੇ ਨੇ ਤੁਹਾਡੇ ਲੋਨ ਨੂੰ, ਯਾਰਡ ਵੇਸਟ ਦੇ ਰਿਮੂਵਲ ਵੀ ਕਰ ਦਿੰਦੇ ਨੇ, ਅਤੇ ਹਰ ਸੀਜ਼ਨ ਦੇ ਵਿੱਚ ਇਹਨਾਂ ਦੇ ਕੋਲੋਂ ਤੁਸੀਂ ਇਹਨਾਂ ਦੀ ਹੈਲਪ ਲੈ ਸਕਦੇ ਹੋ, ਅਤੇ ਹੁਣ ਸਨੋਅ ਵਾਲੇ ਟਾਈਮ ਦੇ ਉੱਪਰ ਸਨੋਅ ਕਲੀਅਰਿੰਗ ਐਂਡ ਰਿਮੂਵਲ ਪ੍ਰੋਪਰਲੀ ਕਰਕੇ ਜਾਣਗੇ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਏਰੀਆਜ਼ ਦੇ ਵਿੱਚ। ਤੁਸੀਂ ਇਹਨਾਂ ਦੇ ਨਾਲ ਅੱਜ ਹੀ ਆਪਣੀ ਬੁਕਿੰਗ ਕਰਵਾ ਲਓ, ਪੂਰੇ ਸੀਜ਼ਨ ਦੇ ਲਈ ਇਹਨਾਂ ਨੂੰ ਬੁੱਕ ਕਰ ਸਕਦੇ ਹੋ, ਪੂਰਾ ਫਾਸਟ ਐਂਡ ਰਿਲਾਈਬਲ ਕੰਮ ਕਰਦੇ ਨੇ, ਜਿੱਥੇ ਕਿਤੇ ਬਲੈਕ ਆਈਸ ਹੋ ਜਾਂਦੀ ਹੈ ਉਹ ਵੀ ਡੀਆਈਸਿੰਗ ਕਰਦੇ ਨੇ, ਅਤੇ ਸੋਲਟ ਵਗੈਰਾ ਵੀ ਪਾ ਕੇ ਜਾਣਗੇ। ਪ੍ਰੋਫੈਸ਼ਨਲ ਗ੍ਰੇਡ ਦੇ ਇਕੁਇਪਮੈਂਟਸ ਨੇ ਇਹਨਾਂ ਦੇ ਕੋਲ, ਬਹੁਤ ਵਧੀਆ ਤੁਹਾਨੂੰ ਸਰਵਿਸ ਦਿੰਦੇ ਨੇ, ਸੁਪੀਰੀਅਰ ਰਿਜ਼ਲਟਸ ਲੈ ਕੇ ਆਉਂਦੇ ਨੇ, ਅਤੇ ਤੁਸੀਂ ਫਲੈਕਸੀਬਲ ਇਹਨਾਂ ਦੇ ਕੋਲ ਸਕੈਜੂਲਿੰਗ ਅਵੇਲੇਬਲ ਹੈ, ਤੁਸੀਂ ਚਾਹੁੰਦੇ ਹੋ ਕਿ ਵੀਕਲੀ ਸਨੋ ਰਿਮੂਵ ਕਰਕੇ ਜਾਣ ਉਹ ਵੀ ਕਰ ਦੇਣਗੇ, ਬਾਈ ਵੀਕਲੀ ਕਰਕੇ ਜਾਣ ਤਾਂ ਵੀ ਆ ਜਾਣਗੇ, ਜੇ ਤੁਸੀਂ ਚਾਹੁੰਦੇ ਹੋ ਕਿ ਕਸਟਮ ਟਾਈਮਿੰਗਸ ਹੋਣ ਜਦੋਂ ਸਨੋ ਪੈਂਦੀ ਹੈ ਉਸੇ ਟਾਈਮ ਹੀ ਆ ਕੇ ਕਰਕੇ ਜਾਣ ਰਿਮੂਵ, ਤਾਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰ ਲਓ, ਫਰੀ ਐਸਟੀਮੇਟ ਲੈ ਲਓ। ਨੰਬਰ ਹੈ 437-655-1984, 437-655-1984 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ SS ਲੋਨ ਕੇਅਰ ਐਂਡ ਸਨੋ ਰਿਮੂਵਲ ਵਾਲਿਆਂ ਨਾਲ।
0: ਦੋਸਤੋ ਸ਼ਾਮਲ ਕਰਦੇ ਹਾਂ ਇੱਕ ਹੋਰ ਵਧੀਆ ਜਿਹਾ ਦਿਖਾਣਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ।

0: Prime Time Radio. For any information or advertising, call our head office at 416-725-2551. This produce Prime Time Radio.
1: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-$60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 9057928056। ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
2: ਹਾਏ ਰੱਬਾ, ਹੁਣ ਕੀ ਬਣੂ?
3: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
4: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
3: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪ ਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜ ਹੋਰਾਂ ਨੂੰ 416-99-4149-4165939। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ,
1: 6980 Marty's Drive, Unit 9, Mississauga. ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96 ਮੈਨੂੰ ਸ਼ਰਮਾ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ।

0: ਮੈਂ ਦੱਸਦਿਆਂ ਕਿ ਏਬਲ ਟਰੱਕਿੰਗ ਵਾਲੇ ਯੂ ਐੱਸ ਏ ਵਾਸਤੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਚਾਹੀਦੇ ਨੇ ਅਤੇ ਸਿਟੀ ਵਾਸਤੇ ਵੀ ਡਰਾਈਵਰ ਭਾਲ ਕਰ ਰਹੇ ਨੇ। ਉਹ ਕਹਿੰਦੇ ਓਨਰ ਪਲਟ ਚਾਹੀਦੀ ਹੈਗਾ, ਕਹਿੰਦੇ ਜਿਹੜੇ ਖਾਸ ਕਰਕੇ ਡਰਾਈਵਰ ਨੇ ਉਹਨਾਂ ਨੂੰ 75 ਸੈਂਟ ਪਰ ਮਾਈਲ ਪੇ ਕਰਨਗੇ ਪਲੱਸ ਐੱਚ ਐੱਸ ਟੀ ਕੰਪਨੀ ਡਰਾਈਵਰ ਨੂੰ। ਓਨਰ ਆਪਰੇਟਰ ਨੂੰ $1.95 ਸੈਂਟ ਪੇ ਕਰਨਗੇ
1: ਜੀ,
0: ਅਤੇ ਕੋਈ ਵੀ ਐਨੀ ਐਕਸਟਰਾ ਪਿਕਅਪ ਜਾਂ ਡਰੋਪ ਹੋਏਗਾ ਉਹਦੀ ਐਕਸਟਰਾ ਪੇ ਕੀਤੀ ਜਾਊਗੀ। ਸਿਟੀ ਵਾਸਤੇ ਲੋਕਲ ਡਰਾਈਵਰ ਚਾਹੀਦੇ ਨੇ, ਸਿਟੀ ਦੀ ਨੌਲੇਜ ਚਾਹੀਦੀ ਹੈ, ਪਿਕਅਪ ਡਰੋਪ ਦਾ ਕੰਮ ਹੈ। ਤੋ ਕਾਲ ਕਰੋ ਮਹਿੰਦਰ ਗਰੇਵਾਲ ਹੋਰਾਂ ਨੂੰ ਏਬਲ ਟਰੈਕਿੰਗ 'ਤੇ 905-838-4346 9058-388-4346 ਟੈਲੀਫੋਨ ਨੰਬਰ ਹੈ
1: ਜੀ। ਅਤੇ ਨਾਲ ਹੀ ਤੁਸੀਂ ਪੰਜਾਬੀ ਬਾਈ ਨੇਚਰ ਨੂੰ ਜ਼ਰੂਰ ਯਾਦ ਰੱਖੋ। ਜੇ ਤੁਸੀਂ ਸ਼ਾਮ ਦੇ ਟਾਈਮ ਹੁਣ ਕਿਤੇ ਖਾਣ ਪੀਣ ਜਾਣ ਦਾ ਸੋਚ ਰਹੇ ਹੋ ਤਾਂ ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਹੈ। ਨਾਲੇ ਤਾਂ ਇਹਨਾਂ ਦੇ ਕੋਲੋਂ ਸ਼ੁੱਧ ਖੋਏ ਦੀਆਂ ਮਿਠਾਈਆਂ ਲੈ ਕੇ ਆਓ, ਬਹੁਤ ਹੀ ਲਾਜਵਾਬ ਮਿਠਾਈਆਂ ਬਣਾਉਂਦੇ ਨੇ ਡਰਾਈ ਫਰੂਟਸ ਵਗੈਰਾ ਪਾ ਕੇ, ਅਤੇ ਨਾਲ ਦੀ ਨਾਲ ਬਹੁਤ ਵਧੀਆ ਵਧੀਆ ਤੁਹਾਡੇ ਲਈ ਪਿੰਨੀਆਂ ਵੀ ਹਰ ਟਾਈਪ ਦੀਆਂ ਰੈਡੀ ਕਰਦੇ ਨੇ ਇਹ। ਅਤੇ ਇਹਨਾਂ ਦੇ ਕੋਲੋਂ ਤੁਸੀਂ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀਡੇ ਕੋਲੇ ਖੜ ਕੇ ਕਢਵਾਓ ਆਪਣੀ ਪਸੰਦ ਦੀਆਂ, ਅਤੇ ਨਾਲ ਤੁਸੀਂ ਰਬੜੀ ਵੀ ਐਡ ਕਰਵਾ ਸਕਦੇ ਹੋ। ਗਰਮਾ ਗਰਮ ਜਲੇਬੀਆਂ ਆਪ ਵੀ ਖਾਓ, ਨਾਲੇ ਆਪਣੇ ਨਾਲਦਿਆਂ ਨੂੰ ਵੀ ਖਵਾਓ, ਅਤੇ ਇਹਨਾਂ ਦੇ ਕੋਲੋਂ ਕੇਟਰਿੰਗ ਕਰਵਾਓ ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਕੋਈ ਗੈਟ ਟੁਗੈਦਰ ਕਰ ਰਹੇ ਹੋ, ਕੋਈ ਗੈਦਰਿੰਗ ਕਰ ਰਹੇ ਹੋ, ਵਿਆਹ ਸ਼ਾਦੀ ਦਾ ਇਵੈਂਟ ਹੈ, ਬਰਥਡੇ ਐਨਵਰਸਰੀ ਹੈ ਕਿਸੇ ਦੀ, ਤਾਂ ਜ਼ਰੂਰ ਕੇਟਰਿੰਗ ਕਰਵਾਓ ਲਾਜਵਾਬ ਪੰਜਾਬੀ ਬਾਈ ਨੇਚਰ ਤੋਂ। ਇਹਨਾਂ ਦੀ ਨਵੀਂ ਲੋਕੇਸ਼ਨ 58 ਕੁਐਰੀ ਐਜ ਡਰਾਈਵ ਦੇ ਉੱਪਰ ਪਹੁੰਚੋ, ਬੁਬੇਡ ਐਂਡ ਹਰਨਟਾਰੀਓ ਦੇ ਇੰਟਰਸੈਕਸ਼ਨ 'ਤੇ। ਇੱਥੇ ਜਾ ਕੇ ਤੁਸੀਂ ਇਹਨਾਂ ਦੇ ਕੋਲੋਂ ਇਨਸਾਈਡ ਕਾਫੀ ਵਧੀਆ ਡੀਲਸ ਲੈ ਸਕਦੇ ਹੋ, ਬਹੁਤ ਵਧੀਆ ਡੀਲਸ ਲੱਗੀਆਂ ਹੁੰਦੀਆਂ ਨੇ ਇਹਨਾਂ ਦੇ ਕੋਲ। 58 ਕੁਐਰੀ ਐਜ ਡਰਾਈਵ ਬੁਬੇਡ ਐਂਡ ਹਾਈਵੇ 10 ਦੇ ਉੱਪਰ ਪੰਜਾਬੀ ਬਾਈ ਨੇਚਰ ਦੇ।
0: ਔਰ ਜੀ ਜਾਂਦੇ ਜਾਂਦੇ ਗੋਲਡਨ ਸਟਾਰ ਕੰਸਟਰਕਸ਼ਨ ਵਾਲੇ ਕਹਿੰਦੇ ਬੇਸਮੈਂਟ ਐਸੀ ਤਿਆਰ ਕਰਾਂਗੇ ਕਿ ਬਹੁਤ ਹੀ ਰੀਜਨਲ ਬਣਾਵਾਂਗੇ ਅਸੀਂ
1: ਜੀ।
0: ਕੋਈ ਵੀ ਨਾਲ ਰੈਨੋਵੇਸ਼ਨ ਕਰਾਉਣੀ ਆ, ਬਾਥਰੂਮ ਰੈਨੋ, ਕਿਚਨ ਹੋ ਗਈ, ਟਾਇਲ ਹੋ ਗਿਆ ਕੰਮ, ਫਲੋਰਿੰਗ ਦਾ ਕੰਮ ਹੋ ਗਿਆ, ਪੇਂਟਿੰਗ ਦਾ, ਡਰਾਈ ਵਾਲ ਫਰੇਮਿੰਗ ਦਾ, ਡੈਕ ਬਣਾਉਣਾ ਪਿੱਛੇ, ਜਾਂ ਫੈਂਸ ਟੇਢੀ-ਮੇਢੀ ਹੋਈ ਆ, ਸਾਰੇ ਕੰਮ ਕਰਦੇ ਨੇ ਗੋਲਡਨ ਸਟਾਰ ਵਾਲੇ। 416-678-8100 ਨੰਬਰ ਹੈ, 416-678-8100। ਟਾਈਮ ਸਮਾਪਤੀ ਵੱਲ ਨੂੰ ਜਾ ਰਿਹਾ, ਜਾਂਦੇ ਜਾਂਦੇ ਆਪਾਂ ਤੁਹਾਨੂੰ ਕੀ ਵਧੀਆ ਗੀਤ ਨਾਲ ਛੱਡ ਕੇ ਜਾ ਰਹੇ ਹਾਂ। ਸ਼ਾਮ ਬੜੀ ਹੈ, ਬਸ ਸੋਹਣੀ ਜੀ ਹੈਗੀ ਆ, ਮਾਣੋ ਆਪਣੇ ਪਰਿਵਾਰਾਂ ਨਾਲ, ਇੰਜੋਏ ਕਰੋ ਇਸ ਵਧੀਆ ਜੀ ਸੋਹਣੀ ਜੀ ਸ਼ਾਮ ਨੂੰ। ਸਾਡੀ ਮੁਲਾਕਾਤ ਕੱਲ੍ਹ ਨੂੰ ਫਿਰ ਹੋਏਗੀ ਤੁਹਾਡੇ ਨਾਲ 3 ਵਜੇ ਸ਼ਾਰਪ, ਅਤੇ ਜਾਂਦੇ ਵੱਸਦੇ ਰਹੋ, ਮੁਸਕਰਾਉਂਦੇ ਰਹੋ, ਅਤੇ ਖੂਬ ਇੰਜੋਏ ਕਰੋ ਸ਼ਾਮ ਨੂੰ, ਅਤੇ ਗੁੱਡ ਨਾਈਟ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਜਲੀ
1: ਜੀ। ਬਿਲਕੁਲ, ਸਾਨੂੰ ਇੱਥੇ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ,
0: ਮਿਹਰਬਾਨੀ, ਥੈਂਕ ਯੂ।

0: 1340.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
3: ਕੋਈ ਵੀ ਕਾਰ, ਵੈਨ, ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ, ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1405, 799-1478-905, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-1405, 799-

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
5: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789

ਸਾਨੂੰ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਵਾਂਸ ਅਗੇਨ ਇੱਕ ਵਾਰ ਫਿਰ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲੈਣਾ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਗੱਲਬਾਤ, ਇੱਕ ਬਹੁਤ ਹੀ ਪਿਆਰੀ ਬਹੁਤ ਹੀ ਮਿੱਠੀ ਮੁਲਾਕਾਤ ਆਪਣੀ ਰਹੇਗੀ। ਯਾਰ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਣ ਰਿਹਾ, ਠੀਕ ਠਾਕ ਹੋ? ਬੱਲੇ ਬੱਲੇ ਆ, ਮੌਸਮ ਬੜਾ ਖੂਬਸੂਰਤ ਹੈ ਯਾਰ, ਵਧੀਆ ਹੈ, ਧੁੱਪ ਨਿਕਲੀ ਹੋਈ ਹੈ ਹਲਕੀ ਫੁਲਕੀ, ਨਾਲ ਮੱਠੀ ਮੱਠੀ ਜੀ ਹਵਾ ਚੱਲ ਰਹੀ ਹੈ। ਇਟਸ ਅ ਬਿਊਟੀਫੁਲ ਡੇ, ਬਿਊਟੀਫੁਲ ਵੈਦਰ, ਅਤੇ ਦੇਖੋ ਜਿੱਥੇ ਖੂਬਸੂਰਤ ਮੌਸਮ ਹੈ, ਖੂਬਸੂਰਤ ਦਿਨ ਹੈ, ਖੂਬਸੂਰਤ ਲੋਕ ਵੀ ਹੈ ਯਾਰ। ਆਪਾਂ ਕਈ ਵਾਰ ਯਾਰ ਬਸ ਹਰੇਕ ਨਾਲ ਲੜੀ ਜਾਂਦੇ ਹਾਂ, ਹਰੇਕ ਬਾਰੇ ਮੰਦਾ ਚੰਗਾ ਬੋਲੀ ਜਾਂਦੇ ਹਾਂ, ਇਹ ਇੱਦਾਂ ਦਾ, ਇਹ ਉੱਦਾਂ ਦਾ, ਉਹ ਨਾ ਕਿਹਾ ਕਰੋ। ਜਦੋਂ ਨਾ ਆਪਾਂ ਕਿਸੇ ਬਾਰੇ ਕਿਤੇ ਨਾ ਕਿਤੇ ਕੋਈ ਯੂਨੋ ਨੈਗੇਟਿਵ ਜੀ ਚੀਜ਼ ਕਹਿੰਦੇ ਹਾਂ, ਤਾਂ ਆਪਣੇ ਮਨ ਦੇ ਵਿੱਚ ਵੀ ਫਿਰ ਇੱਕ ਐਸੀ ਲੱਗਦਾ ਹੁੰਦਾ ਕਿ ਬਸ ਉਹ ਸੋਚ ਫਿਰ ਸਾਰਾ ਦਿਨ ਹੀ ਰਹਿੰਦੀ ਹੈ। ਕਈ ਲੋਕ ਤਾਂ ਇੱਦਾਂ ਦੇ ਨੇ 24 ਘੰਟੇ 7 ਦਿਨ ਸਾਰੀ ਜ਼ਿੰਦਗੀ ਉਹਨਾਂ ਦੀ ਇਹੋ ਜਿਹੀ ਸੋਚ ਆ, ਕਦੇ ਕਿਸੇ ਦੀ ਤਾਰੀਫ ਨਹੀਂ ਕਰਨੀ, ਕਦੇ ਕਿਸੇ ਬਾਰੇ ਚੰਗਾ ਨਹੀਂ ਬੋਲਣਾ, ਫਿਰ ਨੈਚੁਰਲੀ ਯਾਰ ਜੇ ਤੁਸੀਂ ਉੱਦਾਂ ਦੇ ਇਨਸਾਨ ਹੋ, ਤੁਹਾਡੇ ਨਾਲ ਬਹਿਣਾ ਉੱਠਣਾ ਕਿਹਨੂੰ ਵਧੀਆ ਲੱਗੇਗਾ, ਕੌਣ ਪਸੰਦ ਕਰੇਗਾ, ਨੋਬਡੀ। ਸੋ ਪੋਜ਼ਿਟਿਵ ਬਣੋ, ਇਨਸਾਨ ਐਸੇ ਬਣੋ ਕਿ ਹਰੇਕ ਬੰਦਾ ਕਹੇ ਯਾਰ ਹਾਂ ਮੈਂ ਇਹਦੇ ਨਾਲ ਬਹਿਣਾ, ਇਹਦੇ ਨਾਲ ਮੈਂ ਸ਼ਾਮ ਨੂੰ ਪੈਗ ਲਾਉਣਾ, ਇਹਦੇ ਨਾਲ ਮੈਂ ਕੌਫੀ 'ਤੇ ਜਾਣਾ। ਉਹੀ ਜਿਹੜੇ ਲੋਕ ਨੇ ਪਹੁੰਚਦੇ ਆ ਕਿਤੇ ਜ਼ਿੰਦਗੀ ਦੇ ਵਿੱਚ। ਹੁਣ ਜਿਹੜਾ ਬੰਦਾ ਬਸ ਹਰੇਕ ਵਾਰੀ ਕੁਛ ਬੋਲੀ ਜਾਂਦਾ, ਉਹਦੇ ਨਾਲ ਕਿਹੜਾ ਬਹਿਣ, ਕਿਤੇ ਬਹਿਣ ਜੀ ਕਰਦਾ। ਸੋ ਖੈਰ, ਪ੍ਰੋਗਰਾਮ ਹੈ ਪੰਜਾਬੀ ਲਹਿਰਾ, ਨੰਬਰ ਹੈ 905-673-3337। ਆਪਣਾ ਗੱਲਾਂ ਬਾਤਾਂ ਕਰੀਏ, ਅੱਜ ਇਸ ਸ਼ਾਮ ਨੂੰ ਖੂਬ ਇੰਜੋਏ ਕਰਦੇ ਹਾਂ। ਅਤੇ 9056733337 ਇਜ਼ ਦ ਵਨ ਐਂਡ ਓਨਲੀ ਇੱਕੋ ਇੱਕ ਨੰਬਰ ਟੂ ਕਾਲ। ਆ ਜਾਓ ਫਿਰ, ਸੁਣਾਓ ਕਿਵੇਂ ਆ।

0: ਵਾ ਗਾਣਾ ਵੀ ਯਾਰ ਕਿਆ ਕਮਾਲ ਦਾ ਹੈ ਕਿ ਕੱਲ ਸੁਬਾਹ ਨੂੰ ਯਾਰ ਪਤਾ ਨੀ ਕੀ ਹੋਣਾ, ਮੌਜ ਮਸਤੀਆਂ ਮਾਰ ਪਤਾ ਨੀ ਕੀ ਹੋਣਾ ਹੈ। ਸੋ ਇਹੀ ਗੱਲਾਂ ਅਸੀਂ ਤੁਹਾਨੂੰ ਕਹਿੰਦੇ ਹੁੰਦੇ ਹਾਂ। ਪਰ ਜਦੋਂ ਕੋਈ ਐਸਾ ਯਾਰ ਸੈਲੀਬ੍ਰਿਟੀ ਇੰਨਾ ਮੈਂ ਕਹਿੰਦਾ ਲੈਜੈਂਡ ਬੰਦਾ ਹਰਭਜਨ ਮਾਨ ਜੀ ਵਰਗੇ ਕਹਿਣ, ਤਾਂ ਫਿਰ ਬੰਦੇ ਨੂੰ ਥੋੜ੍ਹੇ ਯਾਰ ਹੋਰ ਹੋ ਜਾਂਦਾ ਯਾਰ। ਇਹਨਾਂ ਦੀ ਗੱਲ ਸੁਣ ਲੈਂਦੇ ਹਾਂ, ਨਵੀਤਾ ਜੀ ਛੋਟਾ, ਨਵੀਤਾ ਜੀ ਜਵਾਕ ਹੈ, ਨਵੀਂ ਦੀ ਕੀ ਗੱਲ ਸੁਣਨੀ ਆ। ਓਕੇ, ਪ੍ਰੋਗਰਾਮ ਪੰਜਾਬੀ ਦਾ ਹਰਭਜਨ ਮਾਨ ਜੀ ਦੀ ਜੀ ਗੱਲ ਹੋਈ ਹੈ ਯਾਰ। ਮਾਨ ਸਾਹਿਬ ਸਾਡੇ ਤਾਂ ਚਲੋ ਫੈਮਿਲੀ ਹੈ, ਐਂਡ ਮੈਨੂੰ ਅੱਜ ਕੁਦਰਤੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਫੋਨ ਦੇ ਉੱਤੇ, ਅਤੇ ਮੈਂ ਵਧਾਈਆਂ ਦੇ ਰਿਹਾ ਸੀ। ਮੈਂ ਕਿਹਾ ਵੀ ਫਿਲਮ ਆ ਰਹੀ ਹੈ ਬਈ ਆਪਣੀ, ਅਤੇ ਬਹੁਤ ਹੀ ਖੂਬਸੂਰਤ ਫਿਲਮ, ਬਹੁਤ ਹੀ ਪਿਆਰਾ ਮੈਸੇਜ, ਅਤੇ ਜਿਹੜੇ ਬੰਦੇ ਨੇ ਟ੍ਰੇਲਰ ਦੇਖ ਲਿਆ, ਜਿਹੜੇ ਬੰਦੇ ਨੇ ਗਾਣੇ ਸੁਣ ਲਏ, ਉਹ ਬੰਦਾ ਕਹਿੰਦਾ ਯਾਰ ਫਿਲਮ ਜ਼ਰੂਰ ਦੇਖਣੀ ਆ। ਸੋ ਇਹ ਦਿਨ ਰੋਜ਼ ਨਹੀਂ ਆਉਣੇ, ਹਰਭਜਨ ਮਾਨ ਜੀ ਅਤੇ ਉਹਨਾਂ ਦਾ ਬੇਟਾ ਡੇਬਿਊ ਕਰ ਰਿਹਾ ਅਵਕਾਸ਼ ਮਾਨ ਇਸ ਫਿਲਮ ਦੇ ਵਿੱਚ ਐਜ਼ ਅ ਸਟਾਰ ਐਂਡ ਲੀਡ ਐਕਟਰ। ਸੋ ਬਹੁਤ ਹੀ ਖੂਬਸੂਰਤ ਫਿਲਮ ਬਣੀ ਹੈ ਯਾਰ, ਅਤੇ ਫਿਲਮ ਦਾ ਗੀਤ ਸੰਗੀਤ ਹੈ ਜਿਹੜਾ ਉਹ ਇੰਨਾ ਮਸ਼ਹੂਰ ਹੋਇਆ, ਸ਼ੇਰੀ ਮਾਨ ਦਾ ਗੀਤ ਆਇਆ ਬੜਾ ਕਮਾਲ ਦਾ, ਹਜੇ ਬੱਬੂ ਮਾਨ ਸਾਹਿਬ ਦਾ ਗਾਣਾ ਆਉਣਾ ਹੈ, ਅਤੇ ਇੱਕ ਗੀਤ ਅਵਕਾਸ਼ ਹੋਣਾ ਨੇ ਗਾਇਆ ਨੂਰ ਚਾਹਲ ਨਾਲ, ਹੈਪੀ ਰਾਏਕੋਟੀ ਦਾ ਲਿਖਿਆ ਗੁਰਮੋਹ ਹੋਣਾ ਦਾ ਮਿਊਜ਼ਿਕ ਹੈ, ਅਤੇ ਇੱਕ ਦੇ ਇੱਕ ਗੀਤ ਹਰਭਜਨ ਮਾਨ ਜੀ ਦਾ, ਅਤੇ ਨਾਲ ਗੁਰਸੇਵਕ ਮਾਨ ਸਾਹਿਬ ਜਿਹੜਾ ਟਾਈਟਲ ਟਰੈਕ ਹੈ ਉਹ ਵੀ ਦੇਸੀ ਕਰੂ ਦਾ ਮਿਊਜ਼ਿਕ, ਬੜਾ ਖੂਬਸੂਰਤ ਗੀਤ ਹੈ, ਬਾਬੂ ਸਿੰਘ ਮਾਨ ਜੀ ਨੇ ਲਿਖਿਆ, ਅਤੇ ਬੱਬੂ ਮਾਨ ਜੀ ਦਾ ਗਾਣਾ ਆਉਣਾ, ਵੀਤ ਬਲਜੀਤ ਨੇ ਕੁਝ ਗਾਣੇ ਲਿਖੇ ਆ, ਹੈਪੀ ਰਾਏਕੋਟੀ ਨੇ ਬਹੁਤ ਸਾਰੇ ਗਾਣੇ ਲਿਖੇ ਆ, ਸ਼ੈਰੀ ਮਾਨ ਦਾ ਯਾਰਾ ਹੋਇਆ ਆਇਆ, ਬੜਾ ਖੂਬਸੂਰਤ ਗੀਤ। ਸੋ ਫਿਲਮ 9 ਤਰੀਕ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ, ਇਹ ਦਿਨ ਰੋਜ਼ ਨਹੀਂ ਆਉਣੇ, ਹੋ ਜਾਓ ਰੈਡੀ, ਅਤੇ ਇਸ ਫਰਾਈਡੇ ਨੂੰ ਲੱਗਣਗੀਆਂ ਰੌਣਕਾਂ ਥੀਏਟਰ ਦੇ ਵਿੱਚ। 5222 ਹੈਲੋ ਜੀ, ਵੈਲਕਮ
1: ਜੀ, ਵੀਰੇ ਕਿਵੇਂ ਜੀ?
0: ਵਧੀਆ ਵੀਰੇ, ਕੀ ਬਣਦਾ?
1: ਹਾਂਜੀ ਵੀਰੇ, ਮੈਂ ਪੁੱਛਣਾ ਸੀਗਾ ਵੀ ਉਹਦੀ ਕੋਈ ਖਬਰ ਆਈ ਹੈ ਜੀ ਆਪਣੇ ਕੋਲ ਕੁਈਨ ਐਂਡ ਵੈਸਟ ਵਾਲੀ ਸਾਈਡ ਨੂੰ ਜਦੋਂ ਆਪਾਂ ਟੋਰਬਰਮ ਨੂੰ ਜਾਂਦੇ ਆ ਨਾ ਜੀ।
0: ਓਕੇ, ਕੁਈਨ ਕੁਈਨ ਦੇ ਉੱਤੇ ਜਦੋਂ ਟੋਰਬਰਮ ਵੱਲ ਨੂੰ ਜਾਂਦੇ ਆ,
1: ਹਾਂਜੀ ਆਪਾਂ ਵੈਸਟ ਵਾਲੀ ਸਾਈਡ ਨੂੰ ਜਾਂਦੇ ਆ, ਟੋਰਬਰਮ ਟੱਪ ਕੇ ਅੱਗੇ ਆਉਂਦੀਆਂ ਫਿੰਚ ਗੇਟ ਦੀਆਂ ਲਾਈਟਾਂ ਆਉਂਦੀਆਂ, ਉੱਥੇ ਕੋਈ ਹੈਪਨ ਹੋਇਆ ਵਾ? ਉਹ ਮੈਨੂੰ ਲੱਗਦਾ ਕੁੜੀ ਸੀਗੀ ਕੋਈ ਜਾਂ ਕਿੱਦਾਂ, ਉਹ ਰੋਡ ਦੇ ਉੱਤੇ ਸੀ, ਹੁਣ ਵੈਸੇ ਉੱਥੇ ਤਾਂ ਫਾਇਰ ਵਾਲੀ ਗੱਡੀਆਂ ਆਈਆਂ ਹੋਈਆਂ, ਇਸ ਦੀ ਡੈਥ ਹੋ ਗਈ ਮੈਨੂੰ ਲੱਗਦਾ, ਕੁਛ ਆਈ ਖਬਰ?
0: ਟੋਰਬਰਮ ਐਂਡ ਕੁਈਨ, ਲੱਭ ਲੈਂਦੇ ਕੀ
1: ਹੋਇਆ।
0: ਚਲੋ ਸਾਰੇ ਬਚ ਕੇ ਰਹੋ ਯਾਰ, ਹੌਲੀ ਹੌਲੀ ਗੱਡੀਆਂ ਚਲਾਓ, ਇੰਨੀ ਕਾਹਲੀ ਨੀ ਕਰਨੀ ਆਪਾਂ, ਤੇ ਤੁਹਾਨੂੰ ਪਤਾ ਹੀ ਅੱਜ ਕੱਲ ਲੋਕ ਕਿਉਂ ਪਤਾ ਨੀ ਬਟ ਇਹੀ ਭੱਜ ਦੌੜ ਦੇ ਵਿੱਚ ਪਏ ਹੋਏ ਆ। ਚਲੋ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਤੇ ਅੱਜ ਸਵੇਰੇ ਵੀ ਮੈਂ ਜ਼ਿਕਰ ਕਰ ਰਿਹਾ ਸੀ, ਇੱਕ ਨਾ ਪੀਐਲ ਪੁਲਿਸ ਨੇ ਬੈਕ ਟੂ ਸਕੂਲ ਟ੍ਰੈਫਿਕ ਸੇਫਟੀ ਕੈਂਪੇਨ ਚਲਾਈ, ਉਹਦੇ ਵਿੱਚ 1000 ਤੋਂ ਵੱਧ ਲੋਕ ਚਾਰਜ ਹੋਏ 20-22 ਦਿਨਾਂ ਦੇ ਵਿੱਚ ਯਾਰ। ਦੇਖ ਲਓ, 8 ਸਪਤੰਬਰ ਤੋਂ ਲੈ ਕੇ 30 ਸਪਤੰਬਰ ਤੱਕ 495 ਸਪੀਡਿੰਗ ਚਾਰਜਿਸ, 22 ਸਟੰਟ ਡਰਾਈਵਿੰਗ ਚਾਰਜਿਸ, 96 ਡਿਸਓਬੇ ਸਟੋਪ ਸਾਈਨ ਚਾਰਜਿਸ, 5 ਕੇਅਰਲੈਸ ਡਰਾਈਵਿੰਗ ਚਾਰਜਿਸ, ਤੇ 2 ਫੇਲ ਟੂ ਸਟੋਪ ਫੋਰ ਸਕੂਲ ਬੱਸ ਚਾਰਜਿਸ। ਦੇਖ ਲਓ ਤੁਸੀਂ, ਲੋਕ ਯਾਰ ਨਹੀਂ ਸਮਝਦੇ ਬਟ ਥੋੜ੍ਹੇ ਆ, ਪਲੀਜ਼ ਪਲੀਜ਼ ਪਲੀਜ਼ ਹੌਲੀ ਹੋ ਜਾਇਆ ਕਰੋ, ਇੰਨੀ ਕਾਹਲੀ ਕਰਨ ਦੀ ਲੋੜ ਨਹੀਂ। ਸਾਡੇ ਨਾਲ ਸੁੱਖ ਭਾਅ ਜੀ ਜੁੜੇ ਆ ਗ੍ਰੈਂਡ ਹੋਮ ਫਰਨੀਚਰ ਤੋਂ, ਗ੍ਰੈਂਡ ਹੋਮ ਫਰਨੀਚਰ ਜਿੱਥੇ ਕਿ ਇਸ ਵੀਕਐਂਡ ਲੌਂਗ ਵੀਕਐਂਡ ਦੀ ਸੇਲ ਲੱਗ ਰਹੀ ਹੈ ਬਈ, ਤੇ ਲੌਂਗ ਵੀਕਐਂਡ 294 ਵਾਕਰ ਡਰਾਈਵ ਏਅਰਪੋਰਟ ਕੁਈਨ ਦੇ ਬਿਲਕੁਲ ਨਾਲ ਗ੍ਰੈਂਡ ਹੋਮ ਫਰਨੀਚਰ ਤੇ ਪੰਜਾਬੀ ਲਹਿਰਾਂ ਲਾਈਵ ਆਨ ਲੋਕੇਸ਼ਨ ਇਸ ਫਰਾਈਡੇ ਪਹੁੰਚ ਰਿਹਾ। ਸੁੱਖ ਭਾਅ ਜੀ ਕਿਵੇਂ ਹੋ ਫਿਰ?
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਐਂਡ ਦੇ ਉੱਪਰ ਲੌਂਗ ਵੀਕਐਂਡ ਦੀ ਜਿਹੜੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ, ਤੇ ਫਰਾਈਡੇ ਵਾਲੇ ਦਿਨ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ। ਤੇ ਨਵੀ ਬਾਈ ਜੀ, ਇਸ ਲੌਂਗ ਵੀਕਐਂਡ ਲਈ ਇੱਕ ਅਸੀਂ ਸਪੈਸ਼ਲ ਚੀਜ਼ ਕਰਤੀ ਆ, ਚਾਰੋ ਦਿਨ ਫਰਾਈਡੇ ਸੈਟਰਡੇ ਸੰਡੇ ਤੇ ਮੰਡੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੈ। ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆ ਜਾਇਓ, ਚਾਹੇ ਡਿਨਰ ਕਰਕੇ ਆ ਜਾਇਓ। ਸੋ ਸੇਲ 4 ਦਿਨ ਚੱਲੂਗੀ, ਫਰਾਈਡੇ ਸੈਟਰਡੇ ਸੰਡੇ ਮੰਡੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡਾ ਇੰਤਜ਼ਾਰ ਕਰਾਂਗੇ। ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਲੌਂਗ ਵੀਕਐਂਡ ਦੇ ਉੱਪਰ, ਲੋਐਸਟ ਪ੍ਰਾਈਸ ਦੇ ਉੱਪਰ, ਤੇ ਨਾਲ ਵੱਡੇ ਵੱਡੇ ਤੋਹਫੇ ਇਸ ਵੀਕਐਂਡ ਦੇ ਉੱਪਰ ਲੌਂਗ ਵੀਕਐਂਡ ਦੇ ਉੱਪਰ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ ਲੇਟੈਸਟ ਫਰਨੀਚਰ, ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਲੋਐਸਟ ਪ੍ਰਾਈਸ ਉੱਪਰ ਲੈ ਕੇ ਜਾਣਾ ਤੇ ਨਵੀ ਬਾਈ ਜੀ ਇੱਕ ਡੀਲ ਦੇਣ ਲੱਗੇ ਆ, ਫਰਾਈਡੇ ਵਾਲੇ ਦਿਨ ਪਰਿਵਾਰ ਪਹੁੰਚ ਜਾਣਾ, ਪਰ ਕਾਲ ਕਰਕੇ ਰਾਈਟ ਵੇ ਤੁਸੀਂ ਬੁੱਕ ਕਰ ਲੈਣਾ ਕੁਈਨ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ, ਗ੍ਰੇ ਕਲਰ ਦਾ ਵੈਲਵਟ ਦਾ ਕੁਈਨ ਸਾਈਜ਼ ਦਾ ਬੈੱਡ, ਹੈਡਬੋਰਡ ਦੇ ਵਿੱਚ ਐਲਈਡੀ ਲਾਈਟ ਲੱਗੀ ਹੋਈ ਆ, ਜਿਹਦੀ ਰੈਗੂਲਰ ਕੀਮਤ $1,200 ਸੀ। ਪਹਿਲੇ 10 ਕਾਲਰ ਕਾਲ ਰਾਈਟ ਵੇ ਬੁੱਕ ਕਰਕੇ ਬੁੱਕ ਕਰ ਲਿਓ, ਫਰਾਈਡੇ ਵਾਲੇ ਦਿਨ ਆ ਕੇ ਤੁਸੀਂ ਆਪਣੀ ਡੀਲ ਨੂੰ ਗ੍ਰੈਬ ਕਰ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ ਸਿਰਫ $199 ਦਾ, ਪਹਿਲੇ 10 ਪਰਿਵਾਰਾਂ ਲਈ ਜਿਹੜੇ ਕਾਲ ਕਰਨਗੇ। ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਜਿਹੜਾ 250 ਦਾ ਆਉਂਦਾ, ਬਿਲਕੁਲ ਫ੍ਰੀ ਮਿਲੂਗਾ। ਤੇ ਨਾਲ ਦੂਜਾ ਗਿਫਟ ਇੱਕ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਜਿਹੜਾ ਬਿਲਕੁਲ ਫ੍ਰੀ। ਸੋ ਕੁਈਨ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ $199 ਦਾ, ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਵੀ ਫ੍ਰੀ ਮਿਲੂਗਾ, ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਫ੍ਰੀ ਮਿਲੂਗਾ। ਪਹਿਲੇ 10 ਕਾਲ ਰਾਈਟ ਵੇ ਕਾਲ ਕਰਕੇ ਇਸ ਨੰਬਰ ਤੇ ਡੀਲ ਨੂੰ ਲੌਕ ਕਰ ਸਕਦੇ ਹੋ। ਨੰਬਰ ਟੂ ਕਾਲ 905-302-9494 ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ।
0: ਕਿਆ ਬਾਤ ਹੈ, ਵੈਰੀ ਗੁੱਡ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਇੱਕ ਨਾ ਤੁਹਾਨੂੰ ਮੈਂ ਜੱਗ ਦੇ ਇਮੀਗ੍ਰੇਸ਼ਨ ਵਾਲਿਆਂ ਦਾ ਤੇ ਜੱਗ ਦੇ ਪੈਰਾਲੀਗਲ ਦੀ ਟੀਮ ਦਾ ਨੰਬਰ ਦੇਣਾ ਚਾਹੁੰਦਾ। ਤੁਸੀਂ ਅਗਰ ਦੇਖੋ ਕੋਈ ਵੀ ਤੁਹਾਨੂੰ ਨੋਟਰੀ ਸੇਵਾਵਾਂ ਚਾਹੀਦੀਆਂ ਨੇ, ਕੋਈ ਡਾਕੂਮੈਂਟ ਨੋਟਰਾਈਜ਼ ਚਾਹੀਦਾ, ਹੁਣ ਬਹੁਤ ਵਾਰ ਹੁੰਦਾ ਕੋਈ BLS ਦੇ ਡਾਕੂਮੈਂਟ ਨੇ ਉਹਨੂੰ ਲੈ ਕੇ ਨੋਟਰੀ ਦੀਆਂ ਸੇਵਾਵਾਂ ਦੀ ਲੋੜ ਪੈਂਦੀ ਹੈ, ਐਟੈਸਟੇਸ਼ਨ, ਕੋਈ ਪਾਵਰ ਆਫ ਅਟਰਨੀ ਜਾਂ ਕੋਈ ਐਫੀਡੇਵਿਟ, ਸਰਟੀਫਾਈਡ ਟਰੂ ਕਾਪੀਆਂ ਹੋ ਗਈਆਂ, ਤੁਸੀਂ ਜੱਗ ਦੇ ਇਮੀਗ੍ਰੇਸ਼ਨ ਦੇ ਰਮਨਦੀਪ ਜੱਗ ਦੇ ਉਹਨਾਂ ਨੂੰ ਕਾਲ ਕਰੋ, ਤੁਹਾਡੀ ਸੇਵਾ 'ਚ ਹਾਜ਼ਰ ਨੇ। ਨੰਬਰ ਹੈ ਇਹਨਾਂ ਦਾ 6478085859 6478085859 ਤੇ ਕੋਈ ਤੁਹਾਨੂੰ ਟ੍ਰੈਫਿਕ ਟਿਕਟ ਮਿਲ ਗਈ, ਟਿਕਟਾਂ ਫਾਈਟ ਕਰਨੀਆਂ ਕੋਰਟ ਦੇ ਵਿੱਚ, ਉਹਦੇ ਲਈ ਵੀ ਕੋਈ ਲੈਂਡ ਲੋਡ ਟੈਨੈਂਟ, ਕੋਈ ਟੈਨੈਂਟ ਤੁਹਾਡਾ ਨਿਕਲ ਨਹੀਂ ਰਿਹਾ ਘਰੋਂ, ਤਾਂ 6478085859 6478085859 ਦੇ ਉੱਤੇ ਜੱਗ ਦੇ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਸੰਪਰਕ ਕਰ ਲੋ ਬਈ।
3: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
4: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। ਸੋ ਗਾਣਾ ਲਾਉਣੇ ਯਾਰ, ਮੈਂ ਹੁਣੇ ਹੁਣੇ ਜ਼ਿਕਰ ਕਰਕੇ ਹਟਿਆ ਕਿ ਫਿਲਮ ਆ ਰਹੀ ਹੈ ਬੜੀ ਖੂਬਸੂਰਤ, ਹਰਭਜਨ ਮਾਨ ਜੀ ਤੇ ਅਵਕਾਸ਼ ਮਾਨ ਹੋਰਾਂ ਦੀ, ਐਂਡ ਉਸ ਫਿਲਮ ਦਾ ਟਾਈਟਲ ਟਰੈਕ ਤੁਹਾਡੇ ਲਈ ਲਾਉਣ ਜਾ ਰਹੇ ਹਾਂ, ਇਹ ਦਿਨ ਰੋਜ਼ ਨਹੀਂ ਆਉਣੇ। ਹਰਭਜਨ ਮਾਨ, ਗੁਰਸੇਵਕ ਮਾਨ, ਦੇਸੀ ਕਰੂ ਦਾ ਮਿਊਜ਼ਿਕ, ਐਂਡ ਸਰਦਾਰ ਬਾਬੂ ਸਿੰਘ ਮਾਨ ਜੀ ਮਰਾੜਾ ਵਾਲਿਆਂ ਦੇ ਲਿਖੀ ਹੋਈ ਜਦੋਂ ਕਲਮ ਹੋਵੇ ਨਾ, ਵਾਹ, ਆ ਜਾਓ ਫਿਰ। ਫਿਲਮ ਆ ਰਹੀ ਹੈ ਬਈ, ਇਹ ਦਿਨ ਰੋਜ਼ ਨਹੀਂ ਆਉਣੇ, 9 ਅਕਤੂਬਰ ਇਸ ਫਰਾਈਡੇ।

ਯਾਰ ਕਿਆ ਬਾਤ ਹੈ, ਵੈਰੀ ਗੁੱਡ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਬੜਾ ਖੂਬਸੂਰਤ ਗੀਤ ਤੇ ਤੁਸੀਂ ਵੀ ਇੰਜੋਏ ਕੀਤਾ, ਅਸੀਂ ਵੀ ਕੀਤਾ ਤੇ ਜ਼ਰੂਰ 9 ਤਰੀਕ ਨੂੰ ਮਿਲਦੇ ਹਾਂ ਪ੍ਰੋਗਰਾਮ ਪੰਜਾਬੀ ਲੈ ਰਿਹਾ। ਇੱਕ ਯਾਰ ਤੁਹਾਨੂੰ ਮੈਂ ਮੈਸੇਜ ਦੇਣਾ ਜ਼ਰੂਰੀ। ਸੋ ਅੱਜ ਯਾਰ ਇੱਕ ਸਾਡੇ ਵੀਰ ਨੇ ਸਾਨੂੰ ਸੁਣ ਰਹੇ ਆ ਪਿਛਲੇ ਮੈਨੂੰ ਲੱਗਦਾ ਕਿ 7-8 ਸਾਲਾਂ ਤੋਂ। ਵੀਰ ਹੋਣਾ ਦੀ ਮੈਨੂੰ ਰੋਜ਼ ਕਾਲ ਆਉਂਦੀ ਹੁੰਦੀ ਸੀਗੀ ਅਤੇ ਉਹਨਾਂ ਨੇ ਮੈਨੂੰ ਉਦੋਂ ਦੱਸਿਆ ਸੀ ਕਿ ਭਾਅ ਜੀ ਇੱਕ ਬਿਜ਼ਨਸ ਸ਼ੁਰੂ ਕਰ ਰਹੇ ਆ ਅਤੇ ਉਸ ਤੋਂ ਬਾਅਦ ਹੁਣ ਮੇਰੀ ਇਹਨਾਂ ਨਾਲ ਗੱਲਬਾਤ ਹੋਈ ਅੱਜ ਅਤੇ ਕਹਿੰਦੀ ਨਵੀਂ ਭਾਅ ਜੀ ਵੀ ਚਲੋ ਹੁਣ ਅਸੀਂ ਤੁਹਾਨੂੰ ਕਾਲ ਕਰ ਰਹੇ ਹਾਂ ਨਾਟ ਐਜ਼ ਅ ਲਿਸਨਰ ਸਿਰਫ ਬਟ ਅਸੀਂ ਵੀ ਜੁਆਇਨ ਕਰਨਾ ਚਾਹੁੰਦੇ ਹਾਂ ਤੁਹਾਨੂੰ। ਮੈਨੂੰ ਬੜੀ ਖੁਸ਼ੀ ਹੋਈ ਯਾਰ ਕਿ ਦੇਖੋ ਮੁੰਡਿਆਂ ਨੇ ਮਿਹਨਤ ਕੀਤੀ ਅਤੇ ਹੁਣ ਆਪਣੀ ਯੂਨਿਟ ਲਈ ਅਤੇ ਬਹੁਤ ਸੋਹਣਾ ਕੰਮ ਕਰ ਰਹੇ ਆ। ਇਹਨਾਂ ਨੇ ਸ਼ੁਰੂ ਕੀਤੀ ਪਹਿਲਾਂ ਕਾਰ ਡੀਟੇਲਿੰਗ, ਸਰੈਮਿਕ ਕੋਟਿੰਗ, ਪੇਂਟ ਪ੍ਰੋਟੈਕਸ਼ਨ ਫਿਲਮ, ਵਾਈਨਲ ਰੈਪ, ਪੇਂਟ ਕਰੈਕਸ਼ਨ, ਵਿੰਡੋ ਟਿੰਟਿੰਗ, ਵਿੰਡਸ਼ੀਲਡ ਰਿਪਲੇਸਮੈਂਟ। ਹੁਣ ਇੱਕ ਬਹੁਤ ਹੀ ਇਹਨਾਂ ਨੇ ਵਧੀਆ ਬਿਜ਼ਨਸ ਦੀ ਸ਼ੁਰੂਆਤ ਕੀਤੀ ਅਤੇ ਇਹ ਨਾ ਹੁਣ ਜਿਵੇਂ ਗੱਡੀ ਦੇ ਅੰਦਰ ਜਿਵੇਂ ਰੋਲਸ ਰੋਇਸ ਦੀ ਛੱਤ ਉੱਤੇ ਸਟਾਰ ਲਾਈਟਸ ਆਉਂਦੀਆਂ ਨੇ, ਇਹਨਾਂ ਨੇ ਸਟਾਰ ਲਾਈਟਸ ਦੀ ਬਿਜ਼ਨਸ ਸ਼ੁਰੂ ਕੀਤੀ ਹੁਣ। ਸੋ ਬਹੁਤ ਹੀ ਸੋਹਣਾ ਕੰਮ ਹੈ, ਮੈਂ ਇਹਨਾਂ ਦਾ ਕੰਮ ਦੇਖਿਆ ਅਤੇ ਗੱਡੀ ਯਾਰ ਜਦੋਂ ਤੁਸੀਂ ਅੰਦਰ ਬੈਠੋਗੇ ਤੁਸੀਂ ਵੀ ਕਹੋਗੇ ਬੱਲੇ ਯਾਰ ਸਾਡੀ ਯਾਰ ਇਹ ਗੱਡੀ ਛੱਡੋ, ਇਹਦਾ ਲੱਗਦਾ ਕਿ ਅਸੀਂ ਬਸ ਚੰਨ 'ਤੇ ਪਹੁੰਚ ਗਏ। ਸੋ ਬਹੁਤ ਹੀ ਸੋਹਣਾ ਕੰਮ, ਕੋਈ ਕੱਟ ਵੱਢ ਨਹੀਂ ਹੁੰਦੀ ਅਤੇ ਇਹਨਾਂ ਦੇ ਜਿਹੜੇ ਸਪਲਾਇਰ ਨੇ ਬਹੁਤ ਹੀ ਵੱਡੇ ਸਪਲਾਇਰ ਨੇ ਇਸ ਕੰਮ ਦੇ ਅਤੇ ਸਪਲਾਇਰ ਨੇ ਇਹਨਾਂ ਦਾ ਕੰਮ ਦੇਖਿਆ, ਇਹ ਵੱਡੀਆਂ ਵੱਡੀਆਂ ਕੰਪਨੀਜ਼ ਨੂੰ ਸਪਲਾਈ ਕਰਦੇ ਨੇ। ਸਪਲਾਇਰ ਕਹਿੰਦਾ ਕਿ ਯਾਰ ਤੁਹਾਡਾ ਜਿੰਨਾ ਕਮਾਲ ਦਾ ਕੰਮ ਹੈ, ਤੁਹਾਡੀ ਜਿੰਨੀ ਵਧੀਆ ਕਾਰੀਗਰੀ ਆ ਅਸੀਂ ਨਹੀਂ ਕਦੇ ਇੰਨੀ ਦੇਖੀ। ਸੋ ਤੁਸੀਂ ਜ਼ਰੂਰ ਲਵਪ੍ਰੀਤ ਉਹਨਾਂ ਨੂੰ ਕਾਲ ਕਰੋ ਐਂਡ ਤੁਸੀਂ ਆਪ ਦੇਖ ਕੇ ਕਹੋਗੇ ਕਿ ਯਾਰ ਵਾਕਈ ਬਹੁਤ ਸੋਹਣਾ ਕੰਮ ਹੈ। ਡੀਟੇਲਿੰਗ ਬਰੋਜ਼ ਆਟੋ ਕੇਅਰ ਇਹਨਾਂ ਦੀ ਕੰਪਨੀ ਦਾ ਨਾਮ ਹੈ। ਸੋ ਤੁਸੀਂ ਸਟਾਰ ਲਾਈਟਸ ਆਪਣੀ ਗੱਡੀ ਦੇ ਅੰਦਰ ਲਵਾਓ ਜਿਵੇਂ ਰੋਲਸ ਰੋਇਸ ਵਰਗੀਆਂ ਗੱਡੀਆਂ ਦੀ ਛੱਤ ਦੇ ਉੱਤੇ ਲੱਗੀਆਂ ਹੁੰਦੀਆਂ। ਮੈਂ ਨੰਬਰ ਦਿੰਦਾ ਵੀਰ ਉਹਨਾਂ ਦਾ 6478192034। ਨਾਲੇ ਦੇਖੋ ਮੁੰਡਿਆਂ ਨੇ ਬਹੁਤ ਮਿਹਨਤ ਕਰਕੇ ਹੁਣ ਇਹਨਾਂ ਨੂੰ 6-7 ਸਾਲ ਹੋ ਗਏ ਗੱਡੀ ਡੀਟੇਲਿੰਗ ਦੀ ਬਿਜ਼ਨਸ ਦੇ ਵਿੱਚ। ਸੋ ਇਹਨਾਂ ਨੂੰ ਇੱਕ ਵਾਰ ਤੁਸੀਂ ਮੌਕਾ ਦਿਓ ਅਤੇ ਹੁਣ ਯਾਰ ਹਰੇਕ ਬੰਦਾ ਚਾਹੁੰਦਾ ਕਿ ਅਸੀਂ ਗੱਡੀ 'ਚ ਬੈਠੀਏ ਅਤੇ ਹੁਣ ਗੱਡੀ 'ਚ ਤਾਂ ਬਿਤਾਉਣਾ ਹੀ ਸਾਰਾ ਦਿਨ ਹੈ ਅਤੇ ਲੱਗੇ ਸਹੀ ਯਾਰ ਕਿ ਬੰਦਾ ਵਾਕਈ ਕਿਸੇ ਹਾਈ ਐਂਡ ਗੱਡੀ ਛੱਡੋ, ਹਾਈ ਐਂਡ ਜਿਵੇਂ ਹੋਟਲ 'ਚ ਨਹੀਂ ਇੰਟੀਰੀਅਰ ਡੈਕੋਰੇਸ਼ਨ ਕੀਤੀ ਹੁੰਦੀ ਉਵੇਂ। ਸੋ ਗਿਵ ਦਮ ਅ ਕਾਲ ਅਤੇ ਲਵਪ੍ਰੀਤ ਉਹਨਾਂ ਦਾ ਨੰਬਰ ਇੱਕ ਵਾਰ ਫਿਰ ਤੁਹਾਨੂੰ ਦੇ ਰਹੇ ਹਾਂ 6478192034। ਨਾਲੇ ਨੰਬਰ ਇਹਨਾਂ ਦਾ ਬੜਾ ਵਧੀਆ 647-819-2034 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨੂੰ ਕਰੋ ਅਤੇ ਮੈਂ ਕੋਸ਼ਿਸ਼ ਕਰਦਾ ਕਿ ਥੋੜ੍ਹੀ ਦੇਰ ਤੱਕ ਇਹਨਾਂ ਨੂੰ ਆਪਾਂ ਲਾਈਨ ਦੇ ਉੱਤੇ ਵੀ ਲੈ ਕੇ ਆਈਏ। ਉਸ ਤੋਂ ਇਲਾਵਾ GS ਬਿਜ਼ਨਸ ਕੰਸਲਟੈਂਟਸ, ਸੋ GS ਬਿਜ਼ਨਸ ਕੰਸਲਟੈਂਟਸ ਦੇ ਸਾਡੇ ਗੁਰਿੰਦਰ ਸਿੰਘ ਜੀ ਨੇ ਅਤੇ ਇਹ ਨਾ ਬਿਜ਼ਨਸ ਓਪਨ ਕਿਵੇਂ ਕਰੀਦੀ ਹੈ, ਬਿਜ਼ਨਸ ਨੂੰ ਕਿਵੇਂ ਚਲਾਉਣਾ, ਤੁਹਾਨੂੰ ਸਟੈਪ ਬਾਏ ਸਟੈਪ ਗਾਈਡੈਂਸ ਦਿੰਦੇ ਆ। ਤੁਸੀਂ ਕੋਈ ਰੈਸਟੋਰੈਂਟ ਖੋਲ੍ਹਣਾ, ਤੁਸੀਂ ਕੋਈ ਟਰੈਕਿੰਗ ਕੰਪਨੀ ਖੋਲ੍ਹਣੀ ਹੈ, ਤੁਸੀਂ ਕੋਈ ਕਹਿ ਲਓ ਕਿ ਡੀਟੇਲਿੰਗ ਬਿਜ਼ਨਸ ਹੀ ਖੋਲ੍ਹਣੀ ਹੈ, ਗੱਲ ਕੀ ਕੋਈ ਵੀ ਬਿਜ਼ਨਸ ਓਪਨ ਕਰਨੀ ਹੈ, ਕਿਵੇਂ ਓਪਨ ਕਰਨੀ ਹੈ, ਕਿਵੇਂ ਫੰਡਿੰਗ ਲੈਣੀ ਹੈ, ਕੀ ਲੀਗਲ ਸਟੈਪਸ ਨੇ, ਵਨ ਔਨ ਵਨ ਕੰਸਲਟੇਸ਼ਨ, ਹਾਊ ਟੂ ਸਟਾਰਟ ਅ ਬਿਜ਼ਨਸ, ਉਹ ਵੀ ਬੜੇ ਰੀਜ਼ਨੇਬਲ ਕੋਸਟ ਦੇ ਵਿੱਚ ਸਟੈਪ ਬਾਏ ਸਟੈਪ। 6476497365 ਨੰਬਰ ਹੈ, 6476497365 ਦੇ ਉੱਤੇ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ, ਕਰੋ ਜਲਦੀ, ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ ਅਤੇ ਵਧੀਆ ਟੌਪ ਦੀ ਸਰਵਿਸ ਨੂੰ ਦੇਣਗੇ। ਹਰੇਕ ਨੂੰ ਹੁੰਦਾ ਯਾਰ ਕਿ ਅਸੀਂ ਵੀ ਆਪਣਾ ਕੋਈ ਨਾ ਕੋਈ ਕੰਮ ਸ਼ੁਰੂ ਕਰੀਏ, ਬਟ ਸਹੀ ਗੱਲ ਹੈ ਯਾਰ, ਯੂ ਨੈਵਰ ਨੋ ਹਾਓ, ਪਤਾ ਨਹੀਂ ਲੱਗਦਾ ਕਿ ਯਾਰ ਕਿਹੜਾ ਸਟੈਪ ਲੈਣਾ, ਕਿੱਥੋਂ ਸ਼ੁਰੂਆਤ ਕਰਨੀ ਹੈ, ਅਤੇ ਉਹਦੇ ਲਈ ਹੁਣ ਤੁਹਾਡੇ ਕੋਲ ਪ੍ਰੋਪਰ ਇੱਕ ਗਾਈਡੈਂਸ ਹੈ। ਸੋ ਇਹਨਾਂ ਨੂੰ ਤੁਸੀਂ ਜ਼ਰੂਰ ਇੱਕ ਵਾਰ ਫੋਨ ਕਰੋ।

0: ਓਕੇ ਬਾਕੀ ਦਾ ਗਾਣਾ ਤੁਹਾਨੂੰ ਸੁਣਾਉਂਦੇ ਹਾਂ ਸਾਡੇ ਨਾਲ ਪੰਜਾਬੀ ਆਰਟਸ ਐਸੋਸੀਏਸ਼ਨ ਤੋਂ ਬਲਜਿੰਦਰ ਲੇਲਣਾ ਜੀ ਜੁੜੇ ਆ ਤੇ ਇਸ ਵੀਕਐਂਡ 10 ਤਰੀਕ ਨੂੰ ਇੱਕ ਬੜਾ ਅੱਛਾ ਪਲੇ ਕਰਵਾਇਆ ਜਾ ਰਿਹਾ ਭਾਲੀ ਭੁਪਿੰਦਰ ਸਿੰਘ ਜੀ ਦਾ ਜੱਸੂ ਪੁੱਤ ਸੋ ਲੇਲਣਾ ਸਾਹਿਬ ਵੈਲਕਮ ਜੀ
1: ਥੈਂਕ ਯੂ ਨਵੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਅਸੀਂ ਆਲਰੇਡੀ ਮੈਸੇਜ ਦੇ ਹੀ ਰਹੇ ਹਾਂ ਅੱਗੇ ਵੀ ਇੱਕ ਦੋ ਵਾਰ ਇਸ ਤੇ ਗੱਲ ਹੋਈ ਹੈ ਜੱਸੂ ਪੁੱਤ ਨਾਟਕ ਬਾਲੀ ਭੁਪਿੰਦਰ ਨੇ ਲਿਖਿਆ ਅਕਤੂਬਰ 10 ਸ਼ਾਮ ਨੂੰ 4:30 ਪਲੇ ਸ਼ੁਰੂ ਹੋ ਜਾਣਾ 4 ਡੋਰ ਓਪਨ ਹੋ ਜਾਣੇ ਆ ਤੇ 1.5 ਦਾ ਪਲੇ ਆ ਜਦੋਂ ਵੀ ਗੱਲ ਹੁੰਦੀ ਹੈ ਜੱਸੂ ਪੁੱਤ ਕਾਫੀ ਇਸ ਤੇ ਇੱਕ ਮੈਂ ਗੱਲਬਾਤ ਕੀਤੀ ਅਸੀਂ ਕਿਚਨ ਸ਼ੋ ਵੀ ਕਰਕੇ ਪਹਿਲਾਂ ਬੰਦਾ ਸੋਚਦਾ ਸ਼ਾਇਦ ਜੱਸੂ ਮੁੰਡੇ ਦੀ ਸਟੋਰੀ ਹੋਏਗੀ ਪਰ ਨਹੀਂ ਇਹ ਜੱਸੀ ਦੀ ਸਟੋਰੀ ਆ ਤੇ ਇੱਥੋਂ ਇੱਕ ਗੱਲ ਹੋਰ ਬੜੀ ਚਰਚਾ ਦਾ ਵਿਸ਼ਾ ਬਣੀ ਹੈ ਡਿਸਕਸ਼ਨ ਚ ਕਿ ਅਸੀਂ ਅਕਸਰ ਕੁੜੀਆਂ ਨੂੰ ਪੁੱਤ ਕਹਿੰਦੇ ਆਪਾਂ ਵੀ ਇਹ ਜੱਸੀ ਆ ਮੇਰੀ ਜੱਸੀ ਪੁੱਤ ਆ ਗਿਆ ਮੇਰਾ ਜੱਸੂ ਪੁੱਤ ਆ ਗਿਆ ਮੁੰਡੇ ਨੂੰ ਕਦੇ ਨੀ ਕੋਈ ਕਹਿੰਦਾ ਕਿ ਮੇਰਾ ਜੱਸੂ ਧੀ ਆ ਗਈ ਸੋ ਇਹ ਬੜੀ ਕਨਵਰਸੇਸ਼ਨ ਇਹਦੇ ਤੇ ਹੋਈ ਆ ਵੀ ਇਹ ਕਿਉਂ ਕਹਿੰਦੇ ਹਾਲਾਂਕਿ ਇੱਕ ਮਾਨਸਿਕਤਾ ਹੀ ਹੈ ਕਿ ਸਾਡੇ ਚੋਂ ਨਿਕਲ ਨਹੀਂ ਰਿਹਾ ਕਿ ਬੇਟਾ ਬੈਟਰ ਹੁੰਦਾ ਹਾਲਾਂਕਿ ਬੇਟੀਆਂ ਅੱਜ ਕੱਲ ਦੇ ਜ਼ਮਾਨੇ ਚ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀਆਂ ਅੱਗੇ ਚੱਲ ਰਹੀਆਂ ਲੀਡ ਕਰ ਰਹੀਆਂ ਸੋ ਇਹ ਜੱਸੂ ਪੁੱਤ ਇੱਕ ਇਹੋ ਜਿਹੀ ਕੁੜੀ ਦੀ ਸਟੋਰੀ ਹੈ ਕਿ ਜਿਹੜੀ ਕੈਨੇਡਾ ਆ ਕੇ ਇਹੋ ਜਿਹੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਉਹਦੇ ਤੇ ਹਾਲਾਤ ਚੇਂਜ ਹੋ ਜਾਂਦੇ ਕਿ ਉਹ ਸਾਰੇ ਪਰਿਵਾਰਾਂ ਦੀ ਆਪਣੇ ਪਿੱਛੇ ਸਹੁਰਿਆਂ ਦੀ ਪੇਕਿਆਂ ਦੀ ਮਦਦ ਕਰਦੀ ਕਰਦੀ ਆਪਣੀ ਪਛਾਣ ਭੁੱਲ ਜਾਂਦੀ ਹੈ ਕਿ ਮੈਂ ਇੱਕ ਕੁੜੀ ਹਾਂ ਤੇ ਮੈਂ ਕਿਹੋ ਜਿਹਾ ਮੇਰਾ ਇਸ ਤਰ੍ਹਾਂ ਹੋਣਾ ਕਿ ਉਹਦੇ ਚ ਹਾਲਾਤ ਉਸਨੂੰ ਚੇਂਜ ਕਰ ਦਿੰਦੇ ਆ ਸੋ ਇਸ ਤਰ੍ਹਾਂ ਦਾ ਪਲੇ ਹੈ ਬਹੁਤ ਪਿਆਰਾ ਪਲੇ ਲਿਖਿਆ ਗਿਆ ਜੀ ਤੇ ਬੜਾ ਪਿਆਰ ਮਿਲਿਆ ਸਾਨੂੰ ਕਿਚਨ ਵਾਲੇ ਸ਼ੋਅ ਚ ਤੇ ਅਸੀਂ ਚਾਹੁੰਦੇ ਕਿ ਸਾਡੇ ਜਿਹੜੇ ਭੈਣ ਭਰਾ ਸਪੈਸ਼ਲੀ ਲੇਡੀਜ਼ ਜਿਹੜੀਆਂ ਇੱਥੇ ਬਹੁਤ ਸਾਰੀ ਲੇਡੀਜ਼ ਆਪਣੇ ਜਾਣਦੇ ਜਿਹੜੀਆਂ ਫੈਮਿਲੀ ਨੂੰ ਲੀਡ ਕਰ ਰਹੀਆਂ ਤੇ ਵੱਖਰੇ ਵੱਖਰੇ ਫੀਲਡ ਚ ਵੀ ਤੇ ਪਰਿਵਾਰਾਂ ਨੂੰ ਵੀ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਪਰਿਵਾਰਾਂ ਫੈਮਿਲੀ ਵਾਲਾ ਪਲੇ ਹੁੰਦੇ ਸਾਡੇ ਅਸੀਂ ਪਿਛਲੇ 34 ਹੋ ਗਏ ਸਾਨੂੰ ਪਲੇ ਕਰਦੇ ਨੂੰ ਕੈਨੇਡੀਅਨ ਇਸ਼ੂ ਹੁੰਦੇ ਆ ਸੋ ਇਹ ਇੱਕ ਐਕਚੁਲੀ ਇੰਟਰਨੈਸ਼ਨਲ ਇਸ਼ੂ ਆ ਨਵੀਂ ਜਿਹੜਾ ਸਾਡਾ ਪਲੇ ਆ ਇਹਨੂੰ ਕਿਤੇ ਵੀ ਖੇਡਿਆ ਜਾ ਸਕਦਾ ਇਹੋ ਜਿਹੀਆਂ ਹਰ ਜਗ੍ਹਾ ਤੇ ਤੁਹਾਨੂੰ ਫੈਮਿਲੀਜ਼ ਮਿਲ ਜਾਣਗੀਆਂ ਸੋ ਅਕਤੂਬਰ 10 ਸ਼ਾਮ ਨੂੰ 4 ਆ ਕੇ ਸਾਡੀ ਹੌਸਲਾ ਅਫਜ਼ਾਈ ਕਰੋ ਰੋਜ਼ ਥੀਏਟਰ ਦੀ ਜਦੋਂ ਸਾਈਟ ਤੇ ਜਾਓਗੇ ਤੁਸੀਂ ਮਾੜਾ ਸਕਰੋਲ ਕਰੋਗੇ ਉੱਥੇ ਜੱਸੂ ਪੁੱਤ ਦੇ ਆ ਜਾਂਦਾ ਉੱਥੋਂ ਤੁਸੀਂ ਟਿਕਟਾਂ ਖੁਦ ਬਾਏ ਕਰ ਸਕਦੇ ਆ ਕਿਸੇ ਨੂੰ ਕੋਈ ਇਸ਼ੂ ਆ ਜਾਂ ਕੋਈ ਹੈਲਪ ਚਾਹੀਦੀ ਆ ਉਹ ਸਾਨੂੰ ਮੈਨੂੰ 416-677-1555 ਤੇ ਕਾਲ ਕਰਕੇ ਜਾਣਕਾਰੀ ਵਧੇਰੇ ਲੈ ਸਕਦੇ ਆ ਸੋ ਆਓ ਸਾਰੇ ਸਾਡੇ ਜੱਸੂ ਪੁੱਤ ਨੂੰ ਆ ਕੇ ਆਸ਼ੀਰਵਾਦ ਦਿਓ ਆ ਕੇ ਪਿਆਰ ਦਿਓ ਅਕਤੂਬਰ 10 ਨੂੰ ਰੋਜ਼ ਥੀਏਟਰ ਬ੍ਰਾਂਪਟਨ ਦੇ ਵਿੱਚ ਜੋ ਕਿ ਬਹੁਤ ਹੀ ਖੂਬਸੂਰਤ ਥੀਏਟਰ ਹੈ ਈਵਨ ਜਿੰਨੀ ਕੁ ਸਾਡੀ ਟਿਕਟ ਹੁੰਦੀ ਉਨੇ ਚ ਉਹ ਥੀਏਟਰ ਦੇਖਣਾ ਹੀ ਵਰਤ ਕਰਦਾ ਜੀ ਤੇ ਟਾਈਮ ਦੇਣ ਲਈ ਹਮੇਸ਼ਾ ਸਪੋਰਟ ਕਰਨ ਲਈ ਪੰਜਾਬੀ ਲਹਿਰਾਂ ਸਿੰਦਰਪਾਲ ਜੀ ਤੁਸੀਂ ਸਾਡਾ ਸਾਥ ਦਿੰਦੇ ਆ ਬਹੁਤ ਬਹੁਤ ਧੰਨਵਾਦ ਜੀ
0: ਜੀ ਨੰਬਰ ਇੱਕ ਵੀ ਕਿਆ 416-677-1555 416-677-1555 ਤੇ ਤੁਸੀਂ ਜ਼ਰੂਰ ਕਾਲ ਕਰੋ ਐਂਡ ਬਹੁਤ ਹੀ ਜਿੱਥੇ ਕਿ ਅੱਛੀ ਪਲੇ ਹੋਵੇਗੀ ਮੈਸੇਜ ਬਹੁਤ ਵਧੀਆ ਅਤੇ ਖਾਸ ਤੌਰ 'ਤੇ ਅੱਜ ਕੱਲ੍ਹ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਵੀ ਥਰੂ ਇੰਟਰਟੇਨਮੈਂਟ ਆਪਾਂ ਇੱਦਾਂ ਦੇ ਮੈਸੇਜ ਦੇਈਏ ਸੋ 416-677-1555 ਬਹੁਤ ਸ਼ੁਕਰੀਆ ਸਰ ਥੈਂਕ ਯੂ
1: Thank you.
0: So program hai Punjabi Dhara, we will be right back. Te sade naal studio de vich Rakesh Sharma ji jude ne. Te Rakesh ji da naam tusi real estate di duniya ch pichle 22 saalan to sun rahe ho, but hun Rakesh ji ek hor keh lo ke bahut hi vadhiya uparala karan ja rahe ho, odi jankari assi thode tak pahunch di kar rahe ha. So we'll be right back. Te discussion thode naal assi badi meaningful, badi helpful, khaas taur te jithe ke apan nu help di lod hai ohde bare apan galbaat karange. We will be right back program to see Sorreo Punjabi Lehra.

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। ਪ੍ਰੋਗਰਾਮ ਹੈ ਪੰਜਾਬੀ ਰੰਗ ਦੇ ਵਿੱਚ ਇੱਕ ਵਾਰ ਫਿਰ ਸਭ ਨੂੰ ਵੈਲਕਮ, ਪਿਆਰ ਸਤਿਕਾਰ ਦੇ ਨਾਲ ਤੁਹਾਡਾ ਸਭ ਦਾ ਸਵਾਗਤ ਹੈ ਵਾਂਸ ਅਗੇਨ। ਐਂਡ ਚਲੋ AM 530 ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਐਂਡ ਠੀਕ 9 ਵਜੇ ਤੱਕ ਤੁਹਾਡਾ ਅਤੇ ਸਾਡਾ ਬੜਾ ਪਿਆਰਾ ਸਾਥ ਰਹੇਗਾ। ਸੋ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਆਉਣ ਵਾਲੀ 26 ਤਾਰੀਕ ਨੂੰ ਇੱਕ ਬਹੁਤ ਵੱਡਾ ਦਿਨ ਹੈ ਆਪਣੇ ਲਈ, ਆਪਣੇ ਫਿਊਚਰ ਲਈ, ਆਪਣੇ ਪਰਿਵਾਰਾਂ ਲਈ, ਆਪਣੇ ਬੱਚਿਆਂ ਲਈ, ਆਪਣੀ ਇਕਨੋਮੀ ਲਈ। ਐਂਡ ਬਹੁਤ ਸਾਰੇ ਲੋਕ ਜਿੱਥੇ ਕਿ ਅੱਜ ਕੱਲ੍ਹ ਚਿੰਤਿਤ ਨੇ ਕਿ ਜੋ ਹੋਣਾ ਚਾਹੀਦਾ ਆਪਣੇ ਸ਼ਹਿਰਾਂ ਦੇ ਵਿੱਚ ਉਹ ਨਹੀਂ ਹੋ ਰਿਹਾ। ਸੋ ਬਦਲਾਵ ਬੜੇ ਲੋਕ ਚਾਹ ਰਹੇ ਨੇ, ਐਂਡ ਉਸ ਬਦਲਾਵ ਨੂੰ ਲੈ ਕੇ ਆਉਣ ਦੇ ਲਈ ਬਹੁਤ ਸਾਰੇ ਆਪਣੇ ਕੈਂਡੀਡੇਟਸ ਨੇ ਜੋ ਬਹੁਤ ਹੀ ਅੱਛੇ ਅੱਛੇ ਪਲੇਟਫਾਰਮ ਰਨ ਕਰ ਰਹੇ। ਐਂਡ ਉਸ ਜੇ ਆਪਾਂ ਲਿਸਟ ਦੀ ਗੱਲ ਕਰੀਏ ਉਹਦੇ ਵਿੱਚ ਸਾਡੇ ਨਾਲ ਅੱਜ ਰਕੇਸ਼ ਸ਼ਰਮਾ ਜੀ ਜੁੜੇ ਨੇ। ਰਕੇਸ਼ ਜੀ ਜੋ ਵਾਰਡ 7 ਐਂਡ 8 ਤੋਂ ਐਜ਼ ਅ ਸਿਟੀ ਕਾਉਂਸਲਰ ਦੇ ਉਮੀਦਵਾਰ ਨੇ, ਪਹਿਲਾਂ ਤਾਂ ਰਕੇਸ਼ ਜੀ ਤੁਹਾਡਾ ਸਵਾਗਤ ਹੈ ਪੰਜਾਬੀ ਲਹਿਰ 'ਚ, ਵੈਲਕਮ।
1: ਥੈਂਕ ਯੂ ਸੋ ਮੱਚ।
0: ਐਂਡ ਰਕੇਸ਼ ਜੀ, ਵੈਸੇ ਤਾਂ ਤੁਹਾਨੂੰ ਕੌਣ ਨਹੀਂ ਜਾਣਦਾ, ਤੁਸੀਂ ਪਿਛਲੇ 22-23 ਸਾਲਾਂ ਤੋਂ ਰੀਅਲ ਇਸਟੇਟ ਦੀ ਇੰਡਸਟਰੀ ਦੇ ਵਿੱਚ ਬਹੁਤ ਹੀ ਕਮਾਲ ਦਾ ਕੰਮ ਕਰ ਰਹੇ ਹੋ। ਐਂਡ ਜਦੋਂ ਮੈਨੂੰ ਪਤਾ ਲੱਗਿਆ ਕਿ ਰਕੇਸ਼ ਸ਼ਰਮਾ ਬਹੁਤ ਹੀ ਇੱਕ ਰਿਨਾਊਂਡ, ਵੈਲ ਰੈਪੂਟੇਸ਼ਨ ਵਾਲੇ, ਇੱਕ ਸਿਰਫ ਤੁਸੀਂ ਇੱਕ ਰੀਅਲਟਰ ਨਹੀਂ, ਤੁਸੀਂ ਇੱਕ ਬ੍ਰੋਕਰ ਆਫ ਰੈਕਰਡ ਹੋ, ਤੁਸੀਂ ਬ੍ਰੋਕਰੇਜ ਓਨ ਕਰਦੇ ਹੋ, ਸੋ ਇਹ ਸਟੈਪ ਤੁਸੀਂ ਕਿਉਂ ਲਿਆ ਵੀ ਤੁਸੀਂ ਆਪਣਾ ਇੰਨਾ ਸਕਸੈਸਫੁਲ ਰੀਅਲ ਇਸਟੇਟ ਦਾ ਕਰੀਅਰ ਛੱਡ ਕੇ ਹੁਣ ਤੁਸੀਂ ਪੋਲੀਟਿਕਸ ਵੱਲ ਨੂੰ ਆ ਰਹੇ ਹੋ, ਇਹ ਮੋਟੀਵੇਸ਼ਨ ਕਿਉਂ ਮਿਲੀ ਤੁਹਾਨੂੰ?
1: ਬਿਲਕੁਲ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ, ਰੱਬ ਵਰਗੇ ਸਰੋਤਿਆਂ ਨੂੰ ਆਪਣੇ ਦਿਲੋਂ, ਤਹਿ ਦਿਲੋਂ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਐਂਡ ਹੈਲੋ। ਅਤੇ ਬਹੁਤ ਹੀ ਵਧੀਆ ਜਿਹੜਾ ਤੁਸੀਂ ਕੁਐਸਚਨ ਕੀਤਾ ਨਵੀ ਜੀ, ਅਤੇ ਕਿਉਂ ਮੈਂ ਇਹਦੇ ਨੂੰ ਕਦਮ ਪੁੱਟਿਆ ਹੈਗਾ, ਅਤੇ ਇਹ ਕਿਉਂਕਿ ਮੇਰੀ ਜਿਹੜੀ ਕਮਿਊਨਿਟੀ ਹੈ, ਮੇਰੇ ਰੈਜੀਡੈਂਸ ਆ, ਕਿਉਂਕਿ ਪਹਿਲਾਂ ਤਾਂ ਨਵੀ ਜੀ ਮੈਂ ਦੱਸ ਦੇਵਾਂ, ਮੈਂ 33 ਸਾਲਾਂ ਦੇ ਲਈ ਇੱਥੋਂ ਬ੍ਰਹਮਟਨ 'ਚ ਰਹਿ ਰਿਹਾ, ਪਿਛਲੇ 3 ਦਹਾਕਿਆਂ ਤੋਂ 33 ਸਾਲ ਹੋ ਗਏ ਰਹਿੰਦੇ ਹੋਏ। ਔਰ ਸਾਡਾ ਬ੍ਰਹਮਟਨ ਬਹੁਤ ਸ਼ਾਨਦਾਰ ਸ਼ਹਿਰ ਹੈ ਸਾਨੂੰ, ਮੈਂ ਇੱਕ ਪ੍ਰਾਊਡ ਬ੍ਰਹਮਟੋਨੀਅਨ ਹੈ, ਬ੍ਰਹਮਟਨ ਨੇ ਸਾਨੂੰ ਬਹੁਤ ਕੁਛ ਦਿੱਤਾ, ਅਸੀਂ ਆਪਣਾ ਇੱਥੇ ਬਿਜ਼ਨਸ ਕੀਤਾ, ਆਪਣੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਕੀਤੀ, ਪੜ੍ਹ ਲਿਖ ਕੇ ਉਹ ਵਧੀਆ ਬਣੇ ਆ, ਔਰ ਆਪਣਾ ਪਰਿਵਾਰ ਚਲਾਇਆ ਹੈਗਾ, ਔਰ ਆਪਣਾ ਬਿਜ਼ਨਸ ਚਲਾਇਆ ਹੈਗਾ, ਰਾਈਟ? ਪਰ ਹੁਣ ਜੋ ਪਹਿਲਾਂ ਬ੍ਰਹਮਟਨ ਸੀਗਾ, ਹੁਣ ਉਹ ਚੀਜ਼ ਨਹੀਂ ਹੈਗੀ। ਕਾਫੀ ਸਾਲਾਂ ਤੋਂ ਬਹੁਤ ਕੁਛ ਹੋਇਆ, ਔਰ ਸਾਰੇ ਲੋਕਾਂ ਨੂੰ ਇਹ ਦੱਸਣ ਦੀ ਵੀ ਲੋੜ ਨਹੀਂ, ਦੁਬਾਰਾ ਰਿਪੀਟ ਕਰਨ ਦੀ ਲੋੜ ਨਹੀਂ ਕਿ ਆਪਣੇ ਬ੍ਰਹਮਟਨ ਦੇ ਵਿੱਚ ਹੋ ਰਿਹਾ ਹੈਗਾ। ਤੇ ਮੇਨ ਮੈਂ ਆਪਣੇ ਰੈਜੀਡੈਂਸ ਨਾਲ ਕਲਾਇੰਟਸ ਜਿਹੜੇ ਆ ਉਹਨਾਂ ਨੂੰ ਇੱਥੇ ਘਰ 2nd ਜਨਰੇਸ਼ਨ ਨੂੰ ਮੈਂ ਸਰਵ ਕੀਤਾ ਹੈਗਾ, ਤੇ ਉਹਨਾਂ ਦਾ ਹੀ ਕਹਿਣਾ ਹੈਗਾ ਕਿ ਤੁਸੀਂ ਰਕੇਸ਼ ਜੀ, ਤੁਸੀਂ ਇੰਨੀ ਦੇਰ ਸਾਡੀ ਓਨੈਸਟਲੀ ਦੀ ਸਰਵਿਸ ਦਿੱਤੀ ਹੈਗੀ ਆ, ਹੁਣ ਸਾਨੂੰ ਵੀ ਸਿਟੀ ਦੇ ਵਿੱਚ ਕੋਈ ਅੱਛਾ ਸਾਡਾ ਰੀਪ੍ਰਜੈਂਟੇਟਿਵ ਚਾਹੀਦਾ, ਜਿਹੜੀ ਕਿ ਸਾਡੀ ਆਵਾਜ਼, ਸਾਡੇ ਇਸ਼ੂ, ਸਾਡੀ ਪੇਨ, ਸਾਡੀ ਕੰਸਰਨ ਉੱਥੇ ਲੈ ਕੇ ਜਾਵੇ, ਔਰ ਉਹਦਾ ਕੋਈ ਹੱਲ ਹੋਵੇ। ਕਾਫੀ ਉਹ 8 ਸਾਲਾਂ ਤੋਂ ਕਾਫੀ ਉਹ ਇਸ ਪੇਨ ਦੇ ਮੁਹਤਾਜ ਹੈਗੇ ਆ, ਜਿਸ ਤਰ੍ਹਾਂ ਕਿ ਬਹੁਤ ਜਿਹੜੇ ਇਸ਼ੂ ਆਪਾਂ ਡਿਸਕਸ ਕਰਾਂਗੇ।
0: ਨਹੀਂ, ਤੁਸੀਂ ਨਾ ਰਕੇਸ਼ ਜੀ ਨੇ ਗੱਲ ਕੀਤੀ ਕਿ ਤੁਸੀਂ 33 ਸਾਲਾਂ ਤੋਂ ਇੱਥੇ ਰਹਿ ਰਹੇ ਹੋ, ਸੋ ਤੁਸੀਂ ਇਹ ਵੀ ਕਿਹਾ ਕਿ ਜੋ ਬ੍ਰਹਮਟਨ ਸੀ ਹੁਣ ਨਹੀਂ ਰਿਹਾ, ਸੋ ਕੀ ਹੁਣ ਨੈਗੇਟਿਵ ਚੇਂਜਿਸ ਆਈਆਂ ਨੇ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ?
1: ਸਭ ਤੋਂ ਵੱਡੇ ਜਿਹੜਾ ਟੌਪ ਹੈ ਇਸ਼ੂ ਹੈਗਾ ਸੇਫਟੀ ਦਾ, ਕਿ ਪਹਿਲਾਂ ਸੀ ਜਿੱਦਾਂ ਮਰਜ਼ੀ ਬੱਚੇ ਸ਼ਾਮ ਨੂੰ ਖੇਲਦੇ ਸੀ, ਸ਼ਾਮ ਹੁੰਦੀ ਲਾਈਟ ਬੱਚੇ ਘਰ ਰਹਿੰਦੇ, ਕੋਈ
0: ਅਸੀਂ ਵੀ ਹੁਣ ਦੇਖੋ, ਮੈਂ ਵੀ ਇੱਥੇ ਪੜ੍ਹਿਆ ਲਿਖਿਆ ਸਾਰੀ ਉਮਰ ਇੱਥੇ ਰਹੇ, ਇੱਥੋਂ ਦੇ ਜੰਮਪਲ ਹਾਂ, ਤੇ ਆਲਵੇਸ ਸ਼ੋਅ 'ਚ ਵੀ ਨਾ ਅਸੀਂ ਟੌਪਿਕ ਸੀ ਡਿਸਕਸ਼ਨ ਕਰਦੇ ਹਾਂ ਕਿ ਹੁਣ ਬੱਚੇ ਬਾਹਰ ਹੀ ਨਹੀਂ ਖੇਡਦੇ। ਸਾਡਾ ਹੁੰਦਾ ਸੀਗਾ ਅਸੀਂ ਸਕੂਲੋਂ ਆਉਣਾ ਤੇ ਭੱਜਣਾ ਬਾਹਰ, ਪੇਰੈਂਟਸ ਨੂੰ ਪਤਾ ਨਹੀਂ ਵੀ ਕਿੱਥੇ ਨੇ, ਸੋ ਹੁਣ ਵਾਕਈ ਉਹ ਡਰ ਹੈ ਵੀ ਅਸੀਂ ਬੱਚੇ ਨੂੰ ਬਾਹਰ ਜਾਣ ਹੀ ਨਹੀਂ ਦੇਣਾ ਕਿਤੇ ਨਾ ਕਿਤੇ।
1: ਬਿਲਕੁਲ ਜੀ, ਸਾਡੇ ਬੱਚੇ ਬਾਸਕਟਬਾਲ ਖੇਲਦੇ ਰਹੇ ਆ, ਹੀ ਇਜ਼ ਅ ਸਪੋਰਟਸ ਪਰਸਨ, ਤੇ ਅਸੀਂ ਵੀ ਖੇਲਦੇ ਰਹੇ ਹਾਂ, ਅਸੀਂ ਵੀ ਕਾਫੀ ਇੱਥੇ ਬਾਹਰ ਰਹੇ ਹਾਂ, ਖੇਲਦੇ ਰਹੇ, ਕੋਈ ਡਰ ਨਹੀਂ ਹੁੰਦਾ ਸੀ, ਸੇਫਟੀ ਸੀ ਕਿ ਅਸੀਂ ਇੱਕ ਸੇਫ ਮੁਲਕ ਦੇ ਵਿੱਚ ਹੈਗੇ ਹਾਂ, ਰਾਈਟ? ਅਸੀਂ ਉਧਰੋਂ ਇੰਡੀਆ ਤੋਂ ਇੱਥੇ ਆਏ ਸੀ, ਇੱਕ ਵਧੀਆ ਇਹ ਚਲੋ ਮੁਲਕ ਹੈ, ਸੇਫਟੀ ਹੈ ਸਾਡੀ, ਅੱਛਾ ਹੈਲਥ ਕੇਅਰ ਸਿਸਟਮ ਹੈ, ਰਾਈਟ? ਔਰ ਬ੍ਰਹਮਟਨ ਦੇ ਵਿੱਚ ਬਹੁਤ ਕੁਛ ਜਿੱਦਾਂ ਖੁੱਲਾ ਡੁੱਲੇ ਘਰ ਰਹਿਣ ਨੂੰ, ਵਧੀਆ ਐਟਮੋਸਫੀਅਰ, ਸਾਰਾ ਕੁਛ, ਹੁਣ ਉਹ ਟੋਟਲੀ ਡਿਫਰੈਂਟ ਹੋ ਗਿਆ ਹੈਗਾ, ਜਿਸ ਹਿਸਾਬ ਨਾਲ ਟਾਈਮ ਚੇਂਜ ਹੋ ਗਿਆ, ਤੇ ਪਹਿਲਾਂ ਜਿਹੜੇ ਹੁਣ ਰੈਜੀਡੈਂਸ ਜਿਹੜੇ ਆ ਉਹ ਉਹਨਾਂ ਦੀ ਹੀ ਜਿੱਦਾਂ ਗੱਲ ਕਰੀਏ ਪਹਿਲਾਂ ਦੇਖੋ ਪ੍ਰੋਪਰਟੀ ਟੈਕਸ ਘੱਟ ਹੁੰਦਾ ਸੀ, ਹੁਣ ਪ੍ਰੋਪਰਟੀ ਟੈਕਸ ਇੰਨਾ ਹੋ ਗਿਆ, ਠੀਕ ਹੈ। ਉਹ ਕਹਿੰਦੇ ਕਿ ਅਗਰ ਪ੍ਰੋਪਰਟੀ ਟੈਕਸ ਲੈਂਦੇ ਆ, ਠੀਕ ਹੈ, ਉਹਦੇ ਨਾਲ ਅਕੋਰਡਿੰਗਲੀ ਸਾਨੂੰ ਫੈਸਿਲਿਟੀ ਸਰਵਿਸਿਜ਼ ਜਿਹੜੀਆਂ ਸਿਟੀ ਵੱਲੋਂ ਮਿਲਣੀਆਂ ਚਾਹੀਦੀਆਂ, ਇਨਫਰਾਸਟ੍ਰਕਚਰ ਮਿਲਣਾ ਚਾਹੀਦਾ, ਉਹ ਨਹੀਂ ਮਿਲ ਰਿਹਾ।

0: ਜਾਂ ਕੁਛ ਮਿਸਟੇਕਸ ਹੋਈਆਂ ਹੈਗੀਆਂ ਕਿਉਂਕਿ ਲੋਕਾਂ ਦਾ
1: ਜਿਹੜੀ ਹੋਈ ਹੈ ਉਹ ਰੋਕਣੀ ਚਾਹੀਦੀ ਹੈ।
0: ਲੋਕਾਂ ਦਾ ਜਿਹੜਾ ਪੈਸਾ ਉਹ ਲੋਕਾਂ ਦਾ ਜਿਹੜਾ ਪੈਸਾ ਆਪਣਾ ਸਮਝ ਕੇ ਸਪੈਂਡ ਕਰਨਾ ਚਾਹੀਦਾ ਕਿ ਹਾਂ ਚੀਜ਼ ਹੈ ਉਹਨੂੰ ਪ੍ਰੋਪਰ ਯੂਟੀਲਾਈਜੇਸ਼ਨ ਹੋਵੇ।
1: ਜਿਹੜੇ ਹਿਸਾਬ ਨਾਲ ਦੇਖੋ ਤੁਸੀਂ ਗੱਲ ਕੀਤੀ ਵੀ ਘਰ ਹੀ ਘਰ ਬਣ ਰਹੇ ਨੇ, ਬਿਲਕੁਲ ਉਹ ਪੁਆਇੰਟ ਹੈ ਕਿ ਘਰ ਬਣ ਗਏ ਲੋਕ ਵੱਧ ਗਏ, ਬਟ ਤਾਂ ਹੀ ਤਾਂ ਕ੍ਰਾਈਮ ਵੱਧ ਰਿਹਾ ਕਿਉਂਕਿ ਲੋਕ ਇੰਨੇ ਨੇ ਐਂਡ ਆਪਣੀਆਂ ਯੂਨੋ ਪੁਲਿਸ ਜੋ ਫੈਸਿਲਿਟੀਜ਼ ਨੇ ਉਹ ਕਿਤੇ ਨਾ ਕਿਤੇ ਘਟੀਆਂ ਨੇ। ਸੋਚੋ ਜੇ ਆਪਾਂ ਸੇਫਟੀ ਦੀ ਗੱਲ ਕਰੀਏ ਪਹਿਲਾਂ, ਤੁਹਾਨੂੰ ਅਗਰ ਚੁਣਿਆ ਜਾਂਦਾ ਐਜ਼ ਅ ਸਿਟੀ ਕਾਉਂਸਲਰ, ਸੇਫਟੀ ਨੂੰ ਲੈ ਕੇ ਤੁਹਾਡੇ ਕੀ ਕੀ ਗੋਲਸ ਨੇ ਵੀ ਇਹ ਚੀਜ਼ਾਂ ਦੇ ਵਿੱਚ ਇੱਕ ਬਦਲਾਵ ਲੈ ਕੇ ਆਈਏ ਤਾਂ ਕਿ ਸਾਡੇ ਰੈਜ਼ੀਡੈਂਟਸ ਹੋਰ ਸੇਫਰ ਫੀਲ ਕਰਨ, ਤੁਸੀਂ ਕੀ ਕਰੋਗੇ ਸੇਫਟੀ ਨੂੰ ਲੈ ਕੇ?
0: ਬਿਲਕੁਲ ਜੀ, ਐਵਰੀ ਰੈਜ਼ੀਡੈਂਟ ਡਿਜ਼ਰਵ ਟੂ ਬੀ ਸੇਫ ਐਟ ਹੋਮ, ਚਾਹੇ ਘਰ ਹੋਵੇ, ਚਾਹੇ ਪਾਰਕ 'ਚ ਹੋਵੇ, ਚਾਹੇ ਉਹ ਕੰਮ 'ਤੇ ਹੋਵੇ ਜਾਂ ਆਪਣੀ ਨੇਬਰਹੁੱਡ ਦੇ ਵਿੱਚ ਹੋਵੇ। ਕੋਈ ਪਹਿਲਾ ਜਿਹੜਾ ਆਪਣਾ ਸ਼ਹਿਰ ਆਪਣੇ ਰੈਜ਼ੀਡੈਂਟ ਸੇਫ ਨਹੀਂ ਰੱਖ ਸਕਦਾ ਉਹ ਆਪਾਂ ਬਹੁਤ ਗਲਤ ਚੀਜ਼ ਹੈ। ਠੀਕ ਹੈ, ਜਿਹੜੀ ਚੀਜ਼ ਹੈ ਦੇਖੋ ਪੁਲਿਸ ਹੈ ਰਾਈਟ, ਤੁਹਾਨੂੰ ਉੱਥੇ ਟਾਰਗੇਟ ਕਰਨਾ ਹੈ ਕਿੱਥੇ ਇਹ ਚੀਜ਼ ਹੋ ਰਹੀ ਹੈ। ਦੇਖੋ ਆਪਣੇ ਕਿੰਨੀਆਂ ਕਾਰ ਥੈਫਟਸ ਹੋਏ ਹੈਗੇ ਆ, ਔਰ ਉਹਨਾਂ ਨੇ ਘਰ ਵਾਲਿਆਂ ਨੂੰ ਦੱਸਿਆ ਵੀ ਆਹ ਕਾਰ ਇੱਥੇ ਜਾ ਰਹੀ ਆ, ਆਹ ਟਰੈਕ ਕਰਿਆ ਸਾਡਾ, ਇੱਥੇ ਫੜ ਲਓ, ਤੁਸੀਂ ਮਗਰ ਨਹੀਂ ਜਾਣਾ। ਠੀਕ ਨੀ, ਠੀਕ ਹੈ, ਠੀਕ ਹੈ ਵੀ ਸੇਫਟੀ ਮੈਂ ਮੰਨਦਾ ਉਸ ਚੀਜ਼ ਨੂੰ, ਐਗਰੀ ਕਰਦਾ ਸੇਫਟੀ ਮਸਟ ਹੈ, ਕੋਈ ਪੈਸਾ ਜ਼ਰੂਰ, ਪਰ ਕਿੰਨੀ ਦੇਰ ਉਹ ਚੱਲਦਾ ਰਿਹਾ?
1: ਬਿਲਕੁਲ, ਲੋਕਾਂ ਨੂੰ ਇਹੀ ਇਸ਼ੂ ਹੈ ਨਾ ਵੀ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਕੁਛ ਨਾ ਕਰੋ, ਅਸੀਂ ਵੀ ਨੀ ਕੁਛ ਕਰ ਸਕਦੇ।
0: ਹਾਂ, ਫਿਰ ਉਹਦਾ ਕੀ, ਫਿਰ ਸਾਨੂੰ ਪੁਲਿਸ ਕਰ ਲਈ ਆ ਉੱਥੇ। ਠੀਕ ਹੈ, ਉਸ ਤੋਂ ਬਾਅਦ ਹੁਣ ਕਿੰਨੇ ਵੈਂਡਲਿਜ਼ਮ ਹੋਏ ਆ, ਕਿੰਨੇ ਘਰਾਂ 'ਚ ਚੋਰੀਆਂ ਹੋਈਆਂ, ਕਿੰਨੇ ਬਿਜ਼ਨਸ ਦੇ ਘਰਾਂ ਬਾਹਰ ਜਿਹੜੇ ਗੋਲੀਆਂ ਚੱਲੀਆਂ ਹੈਗੀਆਂ, ਐਕਸਟੋਰਸ਼ਨ ਦੇ ਕੇਸ ਹੋਏ ਹੈਗੇ ਆ, ਇੱਥੇ ਇੱਦਾਂ ਦੇ ਬਿਜ਼ਨਸ ਉਹ ਆਪਣਾ ਬਿਜ਼ਨਸ ਛੱਡ ਕੇ ਦੂਸਰੀ ਕੰਟਰੀ 'ਚ ਚੱਲ ਗਏ ਹੈਗੇ ਆ। ਜਿਸ ਸ਼ਹਿਰ ਤੁਹਾਡਾ ਸੇਫ ਹੀ ਨਹੀਂ ਉਹ ਸ਼ਹਿਰ ਕਿੱਦਾਂ ਤਰੱਕੀ ਕਰੇਗਾ? ਪਹਿਲਾਂ ਤਾਂ ਸਾਡਾ ਫਰਜ਼ ਬਣਦਾ ਸ਼ਹਿਰ ਦੇ ਮੁੱਢ ਹੋਣ ਕਿ ਅਸੀਂ ਆਪਣੇ ਜਿਹੜੇ ਨਾਗਰਿਕ ਹੈ ਉਹਨਾਂ ਦੀ ਸੇਫਟੀ ਹੋਵੇ, ਤੇ ਸਾਨੂੰ ਉਹ ਸੇਫਟੀ ਲਿਆਣੀ ਪੈਣੀ ਆ, ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਪੈਣਾ, ਜਿੱਥੇ ਇਹ ਚੀਜ਼ ਹੋ ਰਿਹਾ ਉੱਥੇ ਪੁਲਿਸ ਫੋਰਸ ਵਧਾਉਣੀ ਪੈਣੀ ਆ, ਉੱਥੇ ਪੁਲਿਸ ਫੋਰਸ ਜਦੋਂ ਟਾਰਗੇਟ ਕਰਨਾ ਆਵੇ ਜਿੱਥੇ ਹੋਰ, ਉੱਥੇ ਜਿੱਦਾਂ ਹੁਣ ਕੰਸਟਰਕਸ਼ਨ ਤੇ ਅਸੀਂ ਦੇਖਦੇ ਚਾਰ ਚਾਰ ਗੱਡੀਆਂ ਜੀ ਖੜੀਆਂ ਹੁੰਦੀਆਂ ਪੁਲਿਸ ਵੱਲੋਂ ਟਿਕਟੋਕ ਲੱਗ ਰਹੇ, ਉਹ ਕੀ ਉਹਦਾ ਕੀ ਫਾਇਦਾ?
1: ਤੁਹਾਨੂੰ ਲੱਗਦਾ ਕਿ ਮਿਸ ਯੂਜ਼ ਆਫ ਸਪੈਂਡਿੰਗ ਹੋ ਰਹੀ ਹੈ ਪੁਲਿਸਿੰਗ ਦੇ ਵਿੱਚ ਵੀ, ਜਿੱਥੇ ਪੁਲਿਸ ਹੋਣੀ ਚਾਹੀਦੀ ਉੱਥੇ ਹੈ ਨਹੀਂ, ਜਿੱਥੇ ਨਹੀਂ ਉਨੀ ਗਿਣਤੀ ਪੁਲਿਸ ਦੀ ਹੋਣੀ ਚਾਹੀਦੀ ਉੱਥੇ ਮੈਂ ਕਹਿੰਦਾ ਕਿ 4-5-7 ਗੱਡੀਆਂ ਲੱਗੀਆਂ ਹੋਈਆਂ।
0: 100% ਜਦ ਦੇਖੋ ਕੋਈ ਵੀ ਬਿਜ਼ਨਸ ਹੈ ਤੁਸੀਂ ਚਲਾਉਂਦੇ ਆ, ਕੋਈ ਵੀ ਚੀਜ਼ ਹੈਗੀ ਆ ਰਾਈਟ, ਆਰਗੇਨਾਈਜੇਸ਼ਨ ਹੈ, ਅਗਰ ਉੱਥੇ ਅਕਾਊਂਟੇਬਿਲਟੀ ਨਹੀਂ ਹੈਗੀ, ਅਗਰ ਉੱਥੇ ਆਬਜ਼ਰਵੇਸ਼ਨ ਨਹੀਂ ਹੈਗੀ, ਪ੍ਰੋਪਰ ਸਕੈਜੂਲਿੰਗ ਨਹੀਂ ਹੈਗੀ, ਈਵਨ ਤੁਸੀਂ ਬੱਸ ਦਾ ਵੀ ਲੈ ਲਓ, ਅਗਰ ਪ੍ਰੋਪਰ ਸਕੈਜੂਲ ਨਹੀਂ, ਕਈ ਵਾਰੀ ਦੋ ਬੱਸਾਂ ਇਕੱਠੀਆਂ ਆ ਜਾਂਦੀਆਂ, ਕਈ ਵਾਰੀ ਆਉਂਦੀਆਂ ਨਹੀਂ ਬੰਦਾ ਖੜਨ, ਸੇਮ ਚੀਜ਼ ਇਹ ਆ। ਤੇ ਉਦੋਂ ਅਗਰ ਕੋਈ ਹੈੱਡ ਹੈ ਉੱਪਰ ਰਾਈਟ, ਉਹਨੂੰ ਰਿਪੋਰਟਿੰਗ ਹੋਵੇ, ਪ੍ਰੋਪਰ ਉਹਨਾਂ ਦੀ ਸਰਵਿਸ ਹੋਵੇ, ਜਿੱਥੇ ਚੀਜ਼ ਹੈ ਕ੍ਰਾਈਮ ਉੱਥੇ ਸਰਵਿਸ ਹੋਣੀ ਚਾਹੀਦੀ ਆ। ਯਾਨੀ ਕਿ ਇਹ ਬਹੁਤ ਮਿਸਮੈਨੇਜਮੈਂਟ ਹੈ, ਕੋਈ ਲਾਈਟਲੀ ਲੈ ਰਹੇ ਆ ਕੋਈ ਚੀਜ਼ਾਂ ਨੇ, ਕੋਈ ਲੋਕਾਂ ਦਾ ਜਿਹੜੇ ਇਮੋਸ਼ਨਸ ਦੇ ਨਾਲ ਉਹਨਾਂ ਦੀ ਸੇਫਟੀ, ਇਹ ਤਾਂ ਬਹੁਤ ਜ਼ਰੂਰੀ ਹੈ ਨਾ, ਅਗਰ ਤੁਸੀਂ ਨਹੀਂ ਪ੍ਰੋਵਾਈਡ ਕਰ ਸਕਦੇ ਵੀ ਆਰ ਫੇਲਿਅਰ।
1: ਕਿਉਂਕਿ ਹੁਣ ਜਾਂ ਤਾਂ ਹੋਵੇ ਵੀ ਕੇਸਿਸ ਬਹੁਤ ਜ਼ਿਆਦਾ ਘੱਟ ਰਹੇ ਨੇ, ਜਿੰਨੀ ਪਰਸੈਂਟੇਜ ਨਾਲ ਘਟਣੇ ਚਾਹੀਦੇ ਆ, ਨੋਇੰਗ ਕਿ ਚੀਜ਼ਾਂ ਹੋ ਰਹੀਆਂ ਉਹ ਪਰਸੈਂਟੇਜ ਨਾਲ ਇੱਕ ਆਪਾਂ ਨੂੰ ਕੋਈ ਡਿਫਰੈਂਸ ਨਜ਼ਰ ਇੰਨਾ ਨਹੀਂ ਆ ਰਿਹਾ ਜੋ ਕਿ ਚਾਹੀਦਾ। ਸੋ ਵਾਰਡ 7 and 8 ਤੋਂ ਰਨਿੰਗ ਫੋਰ ਸਿਟੀ ਕਾਉਂਸਲਰ ਸਾਡੇ ਨਾਲ ਰਕੇਸ਼ ਸ਼ਰਮਾ ਜੀ ਨੇ, ਤੇ ਰਕੇਸ਼ ਜੀ ਵਾਂਸ ਅਗੇਨ ਵਾਰਡ 7 and 8 ਦੀ ਆਪਾਂ ਜੇ ਗੱਲ ਕਰੀਏ, ਤੁਸੀਂ ਡੋਰ ਨੋਕਿੰਗ ਕਰ ਰਹੇ ਹੋ, ਤੁਸੀਂ ਅਕਸਰ ਐਵਰੀ ਸਿੰਗਲ ਡੇ ਲੋਕਾਂ ਨੂੰ ਮਿਲਦੇ ਹੋ, ਤੇ ਜਿਹੜੇ ਰੈਜ਼ੀਡੈਂਟਸ ਨੇ ਉਹ ਹੋਰ ਕਿਹੜੇ ਕਿਹੜੇ ਮੇਨ ਪੁਆਇੰਟ ਸੇਫਟੀ ਤੋਂ ਇਲਾਵਾ ਤੁਹਾਡੇ ਤੱਕ ਲੈ ਕੇ ਆ ਰਹੇ ਨੇ?
0: ਮੇਜਰ ਇਸ਼ੂ ਜਿਹੜਾ ਹੈਗਾ, ਮੈਂ ਮੋਰ ਦੈਨ 25,000 ਹਾਊਸ ਡੋਰ ਨੋਕ ਕਰ ਚੁੱਕਾ। ਪਹਿਲਾਂ ਜਿੱਦਾਂ ਸੇਫਟੀ ਦਾ ਇਸ਼ੂ ਕਰਦਾ ਹੈਗੇ ਰਾਈਟ, ਤੁਸੀਂ ਦੱਸਿਆ ਕਈ ਡੋਰ ਵੀ ਨਹੀਂ ਖੋਲਦੇ ਡਰਦੇ, ਕਿਉਂਕਿ ਕਈ ਵਾਰੀ ਬੱਚੇ ਘਰ ਹੁੰਦੇ, ਕਈ ਵਾਰੀ ਲੇਡੀਜ਼ ਘਰ ਹੁੰਦੀਆਂ ਰਾਈਟ, ਬੰਦਾ ਕੈਮਰੇ 'ਚ ਜਿਹੜਾ ਆ ਉਹਨਾਂ ਨੂੰ ਪ੍ਰੋਪਰ ਨਹੀਂ ਹੈ ਕਿ ਇਹਨਾਂ ਦੇ ਘਰ, ਉਹ ਸੇਫਟੀ ਲਈ ਉਹਨਾਂ ਨੂੰ ਇੰਸਟਰਕਟ ਡੋਰ ਨਹੀਂ ਖੋਲਣਾ। ਠੀਕ ਹੈ, ਬਾਅਦ ਵਿੱਚ ਸਾਨੂੰ ਫੋਨ ਆਉਂਦਾ ਹੈਗਾ, ਹਾਂਜੀ ਜਦੋਂ ਅਸੀਂ ਆਪਣਾ ਪੈਂਪਲੇਟ ਫਲਾਇਰ ਰੱਖਦੇ ਹਾਂ ਰਾਈਟ, ਅੱਛਾ ਜੀ ਰਕੇਸ਼ ਜੀ ਸੋਰੀ ਹੈ ਨਾ, ਅਸੀਂ ਨਹੀਂ, ਅਸੀਂ ਜਾਣ ਕੇ ਇਹ ਕਰਕੇ, ਯਾਨੀ ਕਿ ਸੇਫਟੀ ਬਹੁਤ ਵ੡ਾ ਇਸ਼ੂ ਹੈਗਾ। ਦੂਸਰਾ ਮੇਜਰ ਇਸ਼ੂ ਅਸੀਂ ਮਿਲਦੇ ਹੈਗੇ ਰੈਜ਼ੀਡੈਂਟਸ ਨੂੰ, ਉਹਨਾਂ ਦਾ ਵੱਡਾ ਹੈਗਾ ਪ੍ਰੋਪਰਟੀ ਟੈਕਸ, ਜਿਹੜਾ ਕਿ ਸਿਟੀ ਦੇ ਲਈ ਜ਼ਰੂਰੀ ਆ। ਜਦ ਤੁਸੀਂ ਵੀ ਰੈਵਨਿਊ ਜਨਰੇਟ ਕਰਦੇ ਆ, ਸਿਰਫ ਇਹਨਾਂ ਕੋਲ ਦੋ ਰਿਸੋਰਸਿਸ ਹੈਗੇ ਆ ਅੱਜ ਫੰਡ ਜਨਰੇਸ਼ਨ ਦੇ, ਇੱਕ ਪ੍ਰੋਪਰਟੀ ਟੈਕਸ, ਦੂਸਰਾ ਹੈਗਾ ਆਪਣਾ ਜਿਹੜਾ ਡਿਵੈਲਪਮੈਂਟ ਚਾਰਜਿਸ, ਦੋ ਲੈਂਦੇ ਆ। ਤੇ ਪ੍ਰੋਪਰਟੀ ਟੈਕਸ ਉਹ ਜਿਹੜਾ ਪਿਛਲੇ ਪ੍ਰੋਮਿਸ ਕੀਤਾ ਸੀ ਵੀ ਹਾਂ ਵੀ ਵਧੇਗਾ, ਨਹੀਂ ਫੇਰ ਵਧਿਆ ਹੈਗਾ ਰਾਈਟ। ਉਹ ਕਿਉਂ, ਜਦ ਤੁਸੀਂ ਕਿਹਾ ਵੀ ਨਹੀਂ ਵਧਣਾ ਹੈਗਾ, ਫੇਰ ਬਿੱਲ ਕਿਉਂ ਵੱਧ ਕੇ ਆਇਆ? ਠੀਕ ਹੈ, ਉਹਨੂੰ ਤੁਸੀਂ ਇਧਰੋਂ ਨੀ ਕੰਨ ਫੜਿਆ, ਦੂਸਰੇ ਪਾਸੇ ਉਹ ਕੰਨ ਫੜ ਲਿਆ। ਦੇਖੋ ਇਟਸ ਟੂ ਮੱਚ ਰਾਈਟ, ਦੇਖੋ ਇਕੋਨਮੀ ਤੁਹਾਡੀ ਕਿੱਧਰ ਨੂੰ ਜਾ ਰਹੀ ਆ, ਨੈਗੇਟਿਵ ਇਕੋਨਮੀ ਆ, US ਨਾਲ ਕੀ ਰਿਲੇਸ਼ਨ ਹੈ, ਲੋਕੀ ਜੋਬਸ ਹੈ ਨਹੀਂ, ਕੰਮ ਹੈ ਨਹੀਂ ਰਾਈਟ, ਰੀਅਲ ਸਟੇਟ ਡਾਊਨ ਹੈ।

0: ਤੁਸੀਂ ਕਿੱਧਰ ਹੈ, ਤੁਸੀਂ ਪ੍ਰੋਪਰਟੀ ਟੈਕਸ ਕਿਉਂ ਵਧਾ ਰਹੇ ਆ?
1: ਲੋਕਾਂ ਦੀ ਅਫੋਰਡੇਬਿਲਟੀ ਹੈ ਨਹੀਂ,
0: ਲੋਕਾਂ ਦੀ ਅਫੋਰਡ, ਉਹੀ ਮੈਂ ਕਹਿ ਰਿਹਾ, ਲੋਕਾਂ ਦੀ ਅਫੋਰਡ, ਤੁਸੀਂ ਲੋਕਾਂ ਲਈ ਹੀ ਕੰਮ ਕਰਨਾ, ਲੋਕਾਂ ਨੂੰ ਤੁਸੀਂ ਫੇਰ ਹੋਰ ਤੰਗ ਕਰ ਰਹੇ ਹੋ ਉੱਥੇ।
1: ਲੋਕ ਵੈਸੇ ਜਿਹੜੇ ਤੁਸੀਂ ਹੁਣ 25,000 ਘਰਾਂ ਨੂੰ ਲੌਕ ਕੀਤਾ, ਉਹ ਕਿੰਨੇ ਕੁ ਵਰੀਡ ਨੇ ਕਿ ਯਾਰ ਸਾਡੀ ਤਾਂ ਆਲਰੇਡੀ ਜੇਬ ਖਾਲੀ ਹੋਈ ਪਈ ਆ ਤੇ ਪ੍ਰੋਪਰਟੀ ਟੈਕਸ ਵਧ ਰਹੇ ਨੇ।
0: ਕੱਲੀ ਇਹੀ ਇਸ਼ੂ ਨਹੀਂ ਸਰ, ਮੈਂ ਜੇ ਇੱਥੇ ਬੈਠਾ ਆਪਾਂ ਨੂੰ ਘੱਟੋ ਘੱਟ ਇੱਕ ਪੂਰਾ ਦਿਨ ਲੱਗ ਜਾਏਗਾ ਲੋਕਾਂ ਦੀ ਪੇਨ ਇੱਥੇ ਸੁਣਾਉਣ ਲਈ। ਕੋਈ ਕਹਿੰਦਾ ਜੀ ਅਸੀਂ ਹੁਣ ਦੇਖੋ ਘਰ ਅਫੋਰਡ ਨਹੀਂ ਹੁੰਦੇ, ਅਸੀਂ ਜੀ ਲੀਗਲ ਬੇਸਮੈਂਟ ਬਣਾਈ ਹੈਗੀ ਆ, ਅਸੀਂ ਜੀ ਪ੍ਰੋਪਰ ਉਹਨਾਂ ਨੂੰ ਪਰਮਿਟ ਦੇ ਨਾਲ ਸਿਟੀ ਦੇ ਬਾਏ ਲਾਜ਼ ਦੇ ਫੋਲੋ ਕਰਕੇ ਪ੍ਰੋਪਰ ਅਸੀਂ ਬਣਾਈ ਆ, ਤੇ ਹੁਣ ਉਹਨਾਂ ਨੇ ਸਾਨੂੰ ਆਰਆਰ ਲਗਾ ਦਿੱਤਾ ਹੈਗਾ, ਹੁਣ ਸਾਨੂੰ ਐਕਸਟਰਾ ਪੈਸੇ ਹੋਰ ਦੇਣ, ਕਹਿੰਦੇ ਸਾਨੂੰ ਹੈਲਪ ਮਿਲ ਰਹੀ ਹੈ ਜਾਂ ਸਾਨੂੰ ਪੈਨਲਾਈਜ਼ ਹੋ ਰਿਹਾ, ਸਾਨੂੰ ਪਨਿਸ਼ਮੈਂਟ ਮਿਲ ਰਹੀ ਹੈ। ਇਹ ਚੀਜ਼ਾਂ ਆ, ਹੋਰ ਜੋ ਕੋਈ ਚੀਜ਼ ਕੋਈ ਘਰ ਚ ਕਰਦਾ ਹੈਗਾ, ਕਿਸੇ ਨੇ ਛੋਟਾ ਮੋਟੀ ਮਾਈਨਰ ਡੇਵੀਏਸ਼ਨ ਕਰਨੀ ਹੈਗੀ ਆ, ਵਿੰਡੋ ਬਣਾਉਣੀ ਜਾਂ ਡੋਰ ਕਟਾਉਣਾ, ਉਹਦੀ ਕੋਸਟ 500,000 ਹੁੰਦੀ ਆ, ਤਾਂ 11,000 ਉਹਦਾ ਸਿਟੀ ਨੂੰ ਜਿਹੜਾ ਹੁੰਦਾ, ਜਿਹੜੇ ਚਾਰਜਸ ਲੱਗਦੇ ਹੈਗੇ, ਯਾਨੀ ਕਿ ਬਹੁਤ ਕੁਝ। ਦੂਜੀ ਚੀਜ਼, ਇੱਕ ਮੇਜਰ ਮੇਰਾ, ਮੈਂ ਤਾਂ ਰੈਜ਼ੀਡੈਂਟ ਦੇ ਘਰ ਗਿਆ, ਕਹਿੰਦਾ ਭਾਜੀ ਜੋ ਮਰਜ਼ੀ ਪ੍ਰੋਪਰਟੀ ਟੈਕਸ ਚਾਹੇ ਹੋਰ ਲੈ ਲਓ, ਪਰ ਸਰਵਿਸਿਜ਼ ਪੂਰੀਆਂ ਦੇ ਦਿਓ, ਤੇ ਸਾਡੇ ਜਦੋਂ ਪਲੋ ਸਨੋ ਪਲੋ ਆਉਂਦਾ ਹੈਗਾ ਸਟਰੀਟ ਤੇ, ਸੜਕ ਤਾਂ ਸਾਫ਼ ਕਰ ਜਾਂਦਾ ਹੈਗਾ, ਤੇ ਘਰ ਦੇ ਮੋਹਰੇ ਡਰਾਜੇ ਡਰਾਈਵ ਦੇ ਮੇਰੇ ਵਿੰਡੋ ਫੜਾ ਜਾਂਦਾ, ਤੇ ਉਹ ਚੀਜ਼ ਕਹਿੰਦਾ ਐਟਲੀਸਟ ਉਹੀ ਚੁਕਾ ਦਿਓ।
1: ਪਰ ਰਕੇਸ਼ ਜੀ, ਇਹਨਾਂ ਚੀਜ਼ਾਂ ਨੂੰ ਫਿਕਸ ਕਰਨਾ ਮੈਂ ਨਹੀਂ ਕਹਿ ਰਿਹਾ ਸੌਖਾ, ਪਰ ਇੰਨਾ ਤਾਂ ਨਹੀਂ ਔਖਾ ਜਿੰਨਾ ਬਣਾ ਕੇ ਰੱਖਿਆ ਹੋਇਆ।
0: ਭਾਜੀ ਉੱਥੇ ਜਦੋਂ ਕਹਿੰਦੇ ਆ ਜੀ ਹਾਂਜੀ ਇਹ ਤਾਂ ਸਾਰਾ ਇਸ਼ੂ ਨੂੰ ਸਾਡੇ ਪਹਿਲਾਂ ਵੀ ਪਤਾ ਹੈਗਾ, ਰਾਈਟ, ਇਹਦੇ ਪੈਸੇ ਜ਼ਿਆਦਾ ਲੱਗਣੇ, ਕੋਸਟ ਹੋਏਗੀ, ਪਰ ਮੇਨ ਜਿਹੜੀ ਚੀਜ਼ ਹੈ ਫੰਡਸ ਹੈਗੇ ਉੱਥੇ, ਜਦੋਂ ਤੁਸੀਂ ਮਿਸ ਯੂਜ਼ ਕਰੋਗੇ ਤੁਹਾਡੇ ਕੋਲ ਪੈਸਾ ਕਿੱਥੇ ਬਚੇਗਾ? ਅਗਰ ਤੁਸੀਂ ਇੱਧਰ ਉੱਧਰ ਫੰਡਸ ਕਰੋਗੇ ਜਾਂ ਮਿਸ ਯੂਜ਼ ਕਰੋਗੇ, ਜਿੱਦਾਂ ਕੋਈ ਮੰਨ ਲਓ ਫਾਰ ਐਗਜ਼ਾਮਪਲ ਕੰਸਟਰਕਸ਼ਨ ਦਾ ਇਸ਼ੂ ਲੈ ਲੈਂਦੇ ਹਾਂ, ਤੁਹਾਨੂੰ ਕੋਈ ਟਾਈਮ ਬਾਊਂਡ ਕੰਸਟਰਕਸ਼ਨ ਨਹੀਂ ਹੈਗੀ, ਕਿਸੇ ਰੋਡ ਦੇ ਜਾਂ ਕੰਸਟਰਕਸ਼ਨ ਸ਼ੁਰੂ ਹੋਈ ਤੁਹਾਨੂੰ ਪਤਾ ਨਹੀਂ ਕਿ ਕਦੋਂ ਖਤਮ ਹੋਣੀ, ਕੋਈ ਬ੍ਰਿਜ ਬਣ ਰਿਹਾ ਹੈਗਾ, ਰਾਈਟ, ਉਹ ਤੁਹਾਨੂੰ ਪਤਾ ਨਹੀਂ
1: ਖਾਸ ਕਰ ਤੁਹਾਡੇ ਵਾਰਡ ਦੇ ਵਿੱਚ।
0: ਹਾਂਜੀ ਹਾਂਜੀ, ਅਸੀਂ ਮੈਂ ਖੁਦ ਵਨ ਆਫ ਜਿਹੜਾ ਉਹਨੂੰ ਕਹਿੰਦੇ ਵਿਕਟਿਮ ਹੈਗਾ, ਤੇ ਕਹਿਣ ਦਾ ਮਤਲਬ ਇਹ ਜਿਹੜੀਆਂ ਚੀਜ਼ਾਂ ਆਪਾਂ ਕਿਉਂ ਨਹੀਂ ਸਰਵਿਸ ਦੇ ਸਕਦੇ, ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ, ਜਦੋਂ ਮੈਂ ਕੌਂਸਲਰ ਬਣਿਆ ਤੁਹਾਡਾ ਕੋਈ ਵੀ ਜਿਹੜਾ ਬਜਟ ਹੈ, ਕੋਈ ਵੀ ਕੰਸਟਰਕਸ਼ਨ ਹੋਏਗੀ ਉਹ ਓਪਨ ਬਿਡਿੰਗ ਹੋਏਗੀ, ਈਵਨ 25,000-50,000 ਤੋਂ ਉੱਪਰ ਕੋਈ ਵੀ ਕੰਸਟਰਕਸ਼ਨ ਹੈ ਸਿਟੀ ਦਾ ਪ੍ਰੋਜੈਕਟ, ਉਹਦੀ ਪ੍ਰੋਪਰ ਬਿਡਿੰਗ ਹੋਏਗੀ, ਜਿਹੜਾ ਬੈਸਟ ਪ੍ਰਾਈਸ ਦੇਗਾ ਟਾਈਮ ਬਾਉਂਡ ਦਾ, ਉਹ ਆਪਣਾ ਦੱਸੇਗਾ ਇਸ ਟਾਈਮ ਚ ਫਿਨਿਸ਼ ਹੋਏਗਾ ਆਹ ਚੀਜ਼ ਹੈ, ਉਹਨੂੰ ਤਾਂ ਇੱਕ ਇੱਕ ਇੱਕ ਕੰਸਟਰਕਸ਼ਨ ਕੰਪਨੀ ਨੂੰ ਤੁਸੀਂ ਕਿਉਂ ਕੰਮ ਦਿੰਦੇ ਆ?
1: ਬਿਲਕੁਲ
0: ਉਹਨਾਂ ਲਈ ਕੰਮ ਕਰਨਾ ਪੈਣਾ, ਅਗਰ ਇਹ ਤੁਹਾਡੀ ਕਮਿਟਮੈਂਟ ਹੈਗੀ ਆ, ਰਾਈਟ, ਤੁਸੀਂ ਹੁਣ ਆਏ ਹੋ ਉੱਥੇ ਸਿਟੀ ਦੇ ਵਿੱਚ ਤੇ ਤੁਸੀਂ ਉਹਨਾਂ ਦੇ ਕੰਮ ਕਰੋ, ਉਹਨਾਂ ਦਾ ਜੋ ਪੈਸਾ ਉਹਨਾਂ ਦਾ ਪ੍ਰੋਪਰ ਯੂਜ਼ ਕਰੋ, ਉਹਦੇ ਅਕਾਊਂਟੇਬਿਲਟੀ ਕਿਉਂ ਨਹੀਂ ਦਿੰਦੇ? ਹਰ ਜੋ ਵੀ ਚੀਜ਼ ਪੈਂਡਿੰਗ ਆ, ਪ੍ਰੋਪਰਟੀ ਟੈਕਸ ਵਧਾ ਰਹੇ ਆ, ਉਹਦੀ ਲਾਈਨ ਬਾਈ ਲਾਈਨ ਉਹਦੀ ਸਪੈਸੀਫਿਕੇਸ਼ਨ ਆਪਣੇ ਲੋਕਾਂ ਨੂੰ ਦਿਓ, ਬਈ ਆਹ ਚੀਜ਼ ਆ, ਅਸੀਂ ਇੱਥੇ ਪੈਸਾ ਵਧਾਇਆ ਹੈਗਾ, ਇੱਥੇ ਯੂਜ਼ ਹੋਣਾ ਹੈਗਾ, ਲੋਕਾਂ ਨੂੰ ਕੋਈ ਪਤਾ ਹੀ ਨਹੀਂ ਹੈਗਾ। ਜਿਹੜੀ ਕੌਂਸਲ ਹੈ, ਕੋਈ ਕੌਂਸਲ ਜਿਹੜੇ ਪੈਸੇ ਖਰਚਦੇ ਹੈਗੇ, ਉਹਦੀ ਵੀ ਕੁਆਰਟਰਲੀ ਜਿਹੜੀ ਰਿਪੋਰਟ, ਉਹ ਵੀ ਪੇਸ਼ ਹੋਣੀ ਚਾਹੀਦੀ ਆ, ਪੈਸਾ ਕਿੱਥੇ ਖਰਚ ਹੋ ਰਿਹਾ।
1: ਪਰ ਬਹੁਤ ਸਾਰੇ ਲੋਕ ਦੇਖੋ ਕਹਿੰਦੇ ਆ ਕਿ ਯਾਰ ਹਰ ਜਦੋਂ ਵੀ ਟਰਮ ਖਤਮ ਹੁੰਦੀ ਆ ਸਾਨੂੰ ਇਹੀ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ, ਮੈਂ ਆਹ ਕਰ ਦੂੰ, ਮੈਂ ਉਹ ਕਰ ਦੂੰ। ਹੁਣ ਜਿਹੜੇ ਲੋਕ ਸੋਚ ਰਹੇ ਵੀ ਅਸੀਂ ਰਕੇਸ਼ ਸ਼ਰਮਾ ਸਾਹਿਬ 'ਤੇ ਕਿਉਂ ਟਰੱਸਟ ਕਰੀਏ?
0: ਬਿਲਕੁਲ, ਅਸੀਂ ਅਕਾਊਂਟੇਬਿਲਟੀ ਦੇਵਾਂਗੇ ਤੁਹਾਨੂੰ, ਠੀਕ ਹੈ। ਪਹਿਲੀ ਗੱਲ ਤਾਂ ਮੈਂ ਆਪਣੇ ਬਾਰੇ ਦੱਸਦਾ, ਰਾਈਟ, ਮੈਂ ਜੋ ਹੁਣ ਇਲੈਕਸ਼ਨ ਦੇ ਵਿੱਚ ਨਾ ਕੋਈ ਨੇਮ ਲਈ ਖੜਿਆ, ਨਾ ਕੋਈ ਫੇਮ ਲਈ ਖੜਿਆ, ਨਾ ਕੋਈ ਮੈਨੂੰ ਪੈਸੇ ਦੀ ਜ਼ਰੂਰਤ ਹੈ। ਮੈਂ 33 ਸਾਲ ਹੋ ਗਏ, ਵਧੀਆ, ਮੈਂ ਜਿਸ ਤਰ੍ਹਾਂ ਪਹਿਲਾਂ ਦੱਸ ਚੁੱਕਾ, ਵਧੀਆ ਕੀਤਾ ਹੈਗਾ, ਪਰਮਾਤਮਾ ਦੀ ਕਿਰਪਾ ਹੈਗੀ, ਅੱਛੀ ਹੈਲਥ ਹੈਗੀ, ਪਹਿਲਾਂ ਅਸੀਂ ਰੋਜ਼ ਜਿਮ ਜਾਈਦਾ ਹੈਗਾ, ਕ੍ਰਿਕਟ ਅਸੀਂ ਖੇਲੀ ਦੀ ਹੈਗੀ,
1: ਬਿਜ਼ਨਸ ਵਧੀਆ ਚੱਲ ਰਿਹਾ,
0: ਕੰਮ ਵਧੀਆ, ਅਸੀਂ ਕਿਉਂ ਮੈਂ ਓਨੈਸਟਲੀ ਨਾ ਭਾਜੀ ਕੰਮ ਕੀਤਾ, ਜੇ ਉਹ ਸੈਕੰਡ ਜਨਰੇਸ਼ਨ ਤੁਹਾਤੋਂ ਤਦੇ ਘਰ ਲਏਗੀ, ਪ੍ਰੋਪਰਟੀ ਤਦੇ ਤੁਹਾਤੋਂ ਲੈਗੀ, ਅਗਰ ਤੁਸੀਂ ਅੱਛੀ ਭਾਵਨਾ ਨਾ ਉਹਨਾਂ ਨੂੰ ਸਮਝ ਕੇ, ਆਪਣਾ ਸਮਝ ਕੇ, ਉਹਨਾਂ ਦਾ ਪੈਸਾ ਆਪਣਾ ਸਮਝ ਕੇ ਤੁਸੀਂ ਉਹਨਾਂ ਦੀ ਇਨਵੈਸਟਮੈਂਟ
1: ਕਰਾਈ। ਕਿੰਨੇ ਸਾਲ ਹੋ ਗਏ ਰੀਅਲ ਇਸਟੇਟ ਦੇ ਵਿੱਚ ਵੈਸੇ?
0: 22 ਇਅਰਸ।
1: 22 ਇਅਰਸ ਤੇ ਹੁਣ ਥੋੜ੍ਹੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਰਕੇਸ਼ ਸ਼ਰਮਾ ਸਾਹਿਬ ਦੀ ਬਿਜ਼ਨਸ ਵੀ ਯੂ ਨੋ ਕਿਸ ਲੈਵਲ ਤੱਕ ਹੈ। ਸੋ 22 ਇਅਰਸ,
0: ਹਾਂਜੀ,
1: ਸੋ 22 ਇਅਰਸ ਹੋ ਗਏ ਤੁਹਾਨੂੰ ਰੀਅਲ ਇਸਟੇਟ ਦੇ ਵਿੱਚ, ਤੇ ਹੁਣ ਤੁਹਾਡੇ ਹੇਠ ਕਿੰਨੇ ਕੁ ਏਜੰਟਸ ਕੰਮ ਕਰਦੇ ਨੇ?
0: ਮੇਰੇ ਉੱਪਰ 125-150 ਏਜੰਟ ਹੈਗਾ।
1: ਵੈਰੀ ਗੁੱਡ, ਸੋ 125-150 ਏਜੰਟ ਨੂੰ ਮੈਨੇਜ ਕਰਦੇ ਨੇ। ਇਹ ਵੀ ਇੱਕ ਬੜੀ ਵੱਡੀ ਗੱਲ ਹੁੰਦੀ ਹੈ, ਇੱਕ ਚਲੋ ਤੁਹਾਡਾ ਨਾਮ ਹੈ, ਤੁਸੀਂ ਇੱਕ ਮੁਕਾਮ ਤੇ ਪਹੁੰਚੇ ਹੋ, ਲੋਕਾਂ ਨੂੰ ਇੰਨਾ ਕੁ ਹੁੰਦਾ ਟਰੱਸਟ ਕਿ ਜੇ ਸਾਨੂੰ ਕੋਈ ਲੋੜ ਪਈ ਅਸੀਂ ਜਾ ਕੇ ਰਕੇਸ਼ ਜੀ ਨੂੰ ਕਹਾਂਗੇ, ਉਹਨਾਂ ਦੇ ਦਫ਼ਤਰ ਜਾ ਕੇ ਕਿ ਰਕੇਸ਼ ਜੀ ਇਹ ਵਾਅਦੇ ਕੀਤੇ ਸੀ ਇਹ ਪੂਰੇ ਨਹੀਂ ਹੋਏ, ਸੋ ਉਹ ਅਕਾਊਂਟੇਬਿਲਟੀ ਵੀ ਤੁਸੀਂ ਜ਼ਰੂਰ ਲਈ ਰੈਡੀ ਹੋ।
0: ਬਿਲਕੁਲ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ, ਮੇਰਾ ਫੋਨ ਜਦੋਂ ਦਾ ਮੈਂ ਕੈਨੇਡਾ ਜਾਇਆ ਇੱਕੋ ਹੀ ਫੋਨ ਨੰਬਰ ਹੈ, ਇੰਨੇ ਸਾਲ ਹੋ ਗਏ ਨੰਬਰ ਨਹੀਂ ਚੇਂਜ ਹੋਇਆ, ਨਾ ਮੇਰਾ ਕੋਈ ਕੰਮ ਚੇਂਜ ਹੋਇਆ ਕਿ ਮੈਂ ਇੱਧਰ ਉੱਧਰ ਦੂਸਰਾ ਕੰਮ ਕੀਤਾ, ਇੱਕੋ ਹੀ ਪ੍ਰੋਫੈਸ਼ਨ ਚ ਰਹੇ ਹਾਂ ਤੇ ਐਡਰੈਸ ਵੀ ਸਾਡਾ ਸੇਮ ਹੈ, ਰਾਈਟ? ਕਦੀ ਵੀ ਆ ਕੇ ਸਾਨੂੰ ਮਿਲ ਸਕਦੇ ਹੈਗੇ ਆ 9300 ਗੋਰਬੇ ਡਰਾਈਵ ਤੇ
1: 025,
0: ਸਾਨੂੰ ਕਦੀ ਵੀ ਦਫ਼ਤਰ ਆ ਕੇ ਮਿਲ ਸਕਦੇ ਹੈਗੇ ਆ, ਅਸੀਂ ਤੁਹਾਡੇ ਲਈ ਅਵੇਲੇਬਲ ਹੈਗੇ ਆ। ਸੇਮ ਚੀਜ਼ ਜਿਹੜਾ ਕੰਮ ਹੈ ਹੁਣ ਅਸੀਂ ਸਿਟੀ ਦਾ ਕਰਨਾ ਹੈਗਾ, ਰਾਈਟ? ਅਸੀਂ ਕਿਉਂਕਿ ਇਹਨਾਂ ਨੇ ਮੈਨੂੰ ਲੋਕ ਚਾਹੁੰਦੇ ਕਿ ਤੁਸੀਂ ਅੱਗੇ ਆ ਕੇ ਸਾਡੀ ਵੋਇਸ ਬਣ ਕੇ ਸਾਨੂੰ ਰੀਪ੍ਰੈਜੈਂਟ ਕਰੋ, ਜੋ ਸਾਡੀ ਪੇਨ ਹੈ ਦੁੱਖ ਦਾ ਇਹਨੂੰ ਇਹਦਾ ਇਲਾਜ ਲੱਭੋ, ਇਹਨੂੰ ਤੁਸੀਂ ਪ੍ਰੋਪਰ ਉੱਥੇ ਜੋ ਕੁਛ ਹੋ ਰਿਹਾ ਹੈਗਾ ਉਹ ਚੀਜ਼ ਬੰਦ ਕਰੋ, ਰਾਈਟ? ਬਹੁਤ ਜ਼ਰੂਰੀ ਹੈ, ਅਦਰਵਾਈਜ਼ ਵੀ ਗੁਨਾ ਬੀ ਇਨ ਡਰੇਨ। ਅਗਰ ਜੇ ਇਸ ਵਾਰ ਪੋਜ਼ਿਟਿਵ ਚੇਂਜ ਨਹੀਂ ਆਈ ਸਿਟੀ ਦੇ ਵਿੱਚ, ਅਗਰ ਆਪਣੇ ਨਹੀਂ ਆਇਆ ਤਾਂ ਆਪਾਂ ਬਹੁਤ ਸਫ਼ਰ ਕਰਾਂਗੇ।
1: ਸੋ ਤੁਸੀਂ ਲੋਕਾਂ ਲਈ ਜ਼ਰੂਰ ਖੜੇ ਹੋ ਵੀ ਜੋ ਤੁਹਾਨੂੰ ਹਰ ਰੋਜ਼, ਚਲੋ ਤੁਹਾਡੇ ਆਲੇ ਦੁਆਲੇ ਲੋਕ ਰਹਿੰਦੇ ਨੇ ਜਾਂ ਕੋਈ ਤੁਹਾਡੇ ਯੂਨੋ ਕਲਾਇੰਟਸ ਨੇ, ਉਹ ਤੁਹਾਨੂੰ ਕਹਿੰਦੇ ਨੇ, ਤੁਸੀਂ ਕਿਤੇ ਨਾ ਕਿਤੇ ਆਪਣੇ ਬੱਚਿਆਂ ਲਈ ਵੀ ਵਰੀਡ ਹੋ ਕਿ ਬੱਚਿਆਂ ਨੇ ਇੱਥੇ ਰਹਿਣਾ, ਬੱਚਿਆਂ ਨੇ ਇੱਥੇ ਯੂਨੋ ਸਗਾ ਤੇ ਬਿਜ਼ਨਸ ਸਟਾਰਟ ਕਰਨੇ ਨੇ, ਉਹਨਾਂ ਨੇ ਇੱਥੇ ਕੰਮ ਕਰਨੇ ਨੇ, ਤੁਹਾਨੂੰ ਇਹ ਵੀ ਫਿਕਰ ਹੈ ਕਿ ਯਾਰ ਜੇ ਮੈਂ ਨਾ ਕੋਈ ਕੋਸ਼ਿਸ਼ ਕੀਤੀ ਤਾਂ ਮੇਰੇ ਬੱਚਿਆਂ ਦਾ ਵੀ ਫਿਊਚਰ ਔਖਾ ਹੋਊਗਾ?
0: ਬੱਚਿਆਂ ਦੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਸਾਡਾ ਜਿਹੜਾ ਯੂਥ ਹੈ, ਆਈ ਐਮ ਸੌਰੀ ਟੂ ਸੇ, ਉਹ ਇੱਥੋਂ ਛੱਡ ਕੇ ਦੂਸਰੀ ਕੰਟਰੀ ਦੇ ਆਪਣਾ ਬਹੁਤ ਚਲੇ ਵੀ ਗਏ ਆ, ਜਾ ਵੀ ਰਹੇ ਆ, ਸਟੱਡੀ ਵੀ ਕਰ ਰਹੇ ਆ, ਰਾਈਟ? ਕਿਉਂਕਿ ਦੇਖੋ ਮੈਡੀਕਲ ਦੇ ਕੋਈ ਆਪਣੇ ਇੱਥੇ ਹੈ ਨਹੀਂ, ਟੀਮ ਇੱਕ ਮਜ਼ਾਕ ਕਰ ਦਿੱਤਾ ਹੈਗਾ, ਰਾਈਟ? ਕਿ ਸਾਡੇ ਕੋਲ ਯੂਨੀਵਰਸਿਟੀ ਆਉਣੀ, ਹੋਸਪਿਟਲ, ਉਹ ਤੰਗ ਆ ਗਏ ਇਹਨਾਂ ਚੀਜ਼ਾਂ ਤੋਂ, ਰਾਈਟ? ਕਿੱਥੇ ਯੂਨੀਵਰਸਿਟੀ, ਹੁਣ ਆਪਾਂ ਕਿੱਥੇ ਮੈਡੀਕਲ, ਸਾਰੇ ਆਪਣੇ US ਜਾਂ ਕੈਰੇਬੀਅਨ ਜਾਂਦੇ ਜਾਂ US ਜਾਂਦੇ ਪੜ੍ਹਨ, ਰਾਈਟ? ਆਪਣੇ ਕੋਲ ਹੈ ਹੀ ਨਹੀਂ, ਜੇ ਤੁਹਾਡੀ ਉਹੀ ਮੈਂ ਕਹਿੰਦਾ ਇਨਫਰਾਸਟ੍ਰਕਚਰ ਨਹੀਂ ਹੈਗਾ ਅਸੀਂ ਦੇ ਪਾ ਰਹੇ, ਬੱਚਿਆਂ ਨੂੰ ਫਿਊਚਰ ਨਹੀਂ ਦਿਖ ਰਿਹਾ ਇੱਥੇ ਤੇ ਉਹ ਸਾਰੇ ਮਾਈਗ੍ਰੇਟ ਹੋ ਰਹੇ ਆ, ਠੀਕ ਨੀ? ਅਗਰ ਅਸੀਂ ਯੂਥ ਨੂੰ ਆਪਣੇ ਨੂੰ ਆਪਣਾ ਯੂਥ ਜਿਹੜਾ ਕੰਟਰੀ ਦਾ ਬਹੁਤ ਜਿਹੜਾ ਇੱਕ ਐਸੈਟ ਹੁੰਦਾ, ਇੱਕ ਹੁੰਦਾ, ਜੇ ਅਸੀਂ ਉਹ ਨਹੀਂ ਸਾਂਭ ਸਕੇ ਆਪਣਾ ਯੂਥ, ਵੀ ਆਰ ਲੋਸਟ, ਠੀਕ ਹੈ? ਅਸੀਂ ਚਾਹੁੰਦੇ ਕਿ ਯੂਥ ਇੱਥੇ ਰਹੇ, ਇੱਥੇ ਆਪਣੇ ਬਿਜ਼ਨਸ ਪ੍ਰਮੋਟ ਕੀਤੇ ਜਾਣ, ਸਮਾਲ ਬਿਜ਼ਨਸ ਪ੍ਰਮੋਟ ਕੀਤੇ ਜਾਣ, ਸਮਾਲ ਬਿਜ਼ਨਸ ਦੀ ਮਦਦ ਕੀਤੀ ਜਾਵੇ, ਉਹਨਾਂ ਦੇ ਕੋਈ ਕੋਈ ਨਵਾਂ ਬਿਜ਼ਨਸ ਖੋਲ੍ਹਣਾ ਚਾਹੁੰਦਾ, ਉਹਨਾਂ ਦੇ ਪਰਮਿਟ ਡਿਲੇ ਨਾ ਹੋਣ।
1: ਉਹੀ ਮੈਂ ਪੁੱਛਣ ਜਾ ਰਿਹਾ ਸੀ ਕਿ ਤੁਸੀਂ ਆਪਣੇ ਪਲੈਟਫਾਰਮ ਤੇ ਵੀ ਕਹਿ ਰਹੇ ਹੋ ਕਿ ਲੋਕਲ ਬਿਜ਼ਨਸ ਨੂੰ ਸਪੋਰਟ ਕੀਤਾ ਜਾਵੇਗਾ, ਕਿਵੇਂ ਸਪੋਰਟ ਕਰੋਗੇ ਤੁਸੀਂ ਲੋਕਲ ਬਿਜ਼ਨਸ?
0: ਬਿਲਕੁਲ, ਉਹਨਾਂ ਦੀ ਪਹਿਲੀ ਗੱਲ ਤਾਂ ਸੇਫਟੀ, ਕੋਈ ਬੰਦਾ ਸੇਫ ਫੀਲ ਕਰੇ ਵੀ ਮੈਂ ਇਹ ਬਿਜ਼ਨਸ ਕਰ ਰਿਹਾ, ਮੈਨੂੰ ਜਾਨ ਮਾਲ ਆਪਣੇ ਦੁਕਾਨ ਦਾ ਕੋਈ ਖਤਰਾ ਨਹੀਂ, ਇਹ ਤਾਂ ਸਿਟੀ ਦੀ ਬਣਦੀ ਹੈ ਨਾ, ਤੁਹਾਨੂੰ ਸੇਫਟੀ ਦੇਣਾ। ਉਸ ਤੋਂ ਬਾਅਦ ਜਦੋਂ ਕੋਈ ਬਿਜ਼ਨਸ ਸ਼ੁਰੂ ਕਰਦਾ ਉਹਦਾ ਪ੍ਰੋਸੈਸ ਬਹੁਤ ਈਜ਼ੀ ਹੋਣਾ ਚਾਹੀਦਾ, ਹੁਣ ਕਈਆਂ ਨੂੰ 2 ਮਹੀਨੇ ਲੱਗ ਜਾਂਦੇ ਆ ਲਾਇਸੈਂਸਿੰਗ ਪਰਮਿਟ, ਉਹ ਬਹੁਤ ਪ੍ਰੋਸੈਸ ਈਜ਼ੀ ਹੋਣਾ ਚਾਹੀਦਾ, ਠੀਕ ਹੈ? ਉਹ ਬੰਦਾ ਫੀਲ ਸੇਫ ਕਰੇਗਾ, ਪ੍ਰੋਸੈਸ ਈਜ਼ੀ ਹੈ, ਔਰ ਤੁਹਾਨੂੰ ਕੁਛ ਤੁਸੀਂ ਪ੍ਰਮੋਟ ਕਰਦੇ ਆ, ਸਬਸਿਡੀਜ਼ ਕੁਛ ਆਪਣੇ ਲੋਕਲ ਬਿਜ਼ਨਸ ਨੂੰ ਦਿਓ ਤਾਂ ਕਿ ਬੰਦੇ ਕੰਮ ਕਰਨ, ਫਲਰਿਸ਼ ਹੋਣ, ਲੋਕਲ ਆਪਣੀ ਯੂਥ ਨੂੰ ਇੱਥੇ ਜੋਬ ਮਿਲੇ, ਰਾਈਟ? ਉਹ ਆਪਣਾ ਸੇਫ ਫੀਲ ਕਰਨ, ਉਹ ਤਾਂ ਕਿਉਂ ਨਹੀਂ ਕੰਟਰੀ ਫਲਰਿਸ਼ ਹੋਏਗਾ। ਬਾਹਰ ਆਈਟੀ ਦਾ ਹੈਗਾ, ਰਾਈਟ? ਆਈਟੀ ਹੱਬ ਇੱਥੇ ਬਣਾਓ, ਜੋ ਬਾਹਰ ਚੱਲ ਰਿਹਾ ਕਿਸ ਤਰ੍ਹਾਂ AI ਆ, ਇੱਥੇ ਲਿਆਓ ਬਾਹਰਲੇ ਬਿਜ਼ਨਸ, ਬਾਹਰਲੀਆਂ ਕੰਟਰੀਆਂ ਤੋਂ ਇੱਥੇ ਬਿਜ਼ਨਸ ਲਿਆਓ।
1: ਸਪੈਂਡਿੰਗ ਤੋਂ ਤੁਸੀਂ ਸਪੈਂਡਿੰਗ ਉੱਥੇ ਕਰੋ ਜਿੱਥੇ ਫਿਊਚਰ ਡਿਵੈਲਪਮੈਂਟ ਹੋਵੇਗੀ,
0: ਬਿਲਕੁਲ।
1: ਐਂਡ ਨਹੀਂ ਤੁਹਾਡੀ ਇੱਕ ਚਲੋ ਵਧੀਆ ਗੱਲ ਹੈ, ਮੈਂ ਚਲੋ ਕਿਸੇ ਏਰੀਆ ਕਿਸੇ ਬਿਜ਼ਨਸ ਦਾ ਨਾਮ ਨਹੀਂ ਲੈ ਰਿਹਾ, ਬਟ ਇੱਕ ਮੇਰਾ ਫਰੈਂਡ ਹੈ ਤੇ ਉਹਨੇ ਕਿਤੇ ਬਿਜ਼ਨਸ ਖੋਲੀ ਤੇ ਉਹ ਕਹਿੰਦਾ ਨਵੀਂ ਯਾਰ ਸਾਨੂੰ ਬਹੁਤ ਫਿਕਰ ਹੈ ਕਿਉਂਕਿ ਸਾਡੇ ਪਲਾਜ਼ੇ ਦੇ ਵਿੱਚ ਯਾਰ ਵਾਇਲੈਂਸ ਹੁੰਦੀ ਰਹਿੰਦੀ ਹੈ, ਉੱਥੇ ਬਹੁਤ ਕਹਿ ਲਓ ਕਿ ਮੰਡੀਰ ਰਹਿੰਦੀ ਹੈ। ਉਹ ਕਹਿੰਦੇ ਕਿ ਕਿੰਨਾ ਔਖਾ ਹੈ, ਤੁਸੀਂ ਸ਼ਾਮਾਂ ਨੂੰ ਉੱਥੇ ਪੁਲਿਸ ਭੇਜੋ ਪੈਟਰੋਲਿੰਗ ਕਰਨ, ਤੇ ਲੋਕ ਆਪਣੇ ਆਪ ਹੀ ਕਹਿਣਗੇ ਯਾਰ ਅਸੀਂ ਇੱਥੇ ਪੰਗਾ ਨਹੀਂ ਲੈਣਾ, ਬਟ ਉਹ ਚੀਜ਼ਾਂ ਹੋ ਨਹੀਂ ਰਹੀਆਂ।
0: ਬਿਲਕੁਲ, ਉਹ ਤਾਂ ਬਹੁਤ ਜ਼ਰੂਰੀ ਹੈ, ਇਹ ਪੈਟਰੋਲਿੰਗ ਬਹੁਤ ਜ਼ਰੂਰੀ। ਮੈਂ ਡੋਰ ਨੋਕਿੰਗ ਕਰਦਾ ਸੀ, ਫੇਰ ਕਿਹੜਾ ਮੈਂ ਇੱਕ ਉਹ ਜੀ ਕਹਿੰਦੇ ਅਸੀਂ ਪਾਰਕ ਦੇ ਇੱਕ ਟ੍ਰੇਲ ਨਹੀਂ ਹੁੰਦੀ, ਕਹਿੰਦਾ ਤੁਸੀਂ ਏਦਾਂ ਕਰੋ ਮੈਨੂੰ ਫੜ, ਕਹਿੰਦਾ ਆਜੋ ਮੈਂ ਤੁਹਾਨੂੰ ਦਿਖਾਵਾਂ ਕੀ ਹੋ ਰਿਹਾ। ਔਰ ਮੇਰੀ ਨੌਲੇਜ ਤੋਂ ਬਾਹਰ ਸੀ, ਕਹਿੰਦਾ ਜੀ ਉੱਥੇ ਲੋ ਜੰਗ ਬੱਚੇ ਬੈਗ ਪਾ ਕੇ ਆਉਂਦੇ ਆ, ਉੱਥੇ ਤੁਹਾਡਾ ਜੋ ਵੀ ਮੈਰੋਵਾਨਾ ਡੋ ਡਰੱਗ ਹੈ ਉੱਥੇ ਵਿੱਚ, ਜੇਕਰ ਤੁਹਾਨੂੰ ਪਤਾ ਹੈਗਾ। ਉਹ ਕਹਿੰਦੇ ਪੁਲਿਸ ਆਉਂਦੀ ਕੁਛ ਕਰਦੀ ਨਹੀਂ, ਅਸੀਂ ਕਾਲ ਕਰ ਚੁੱਕੇ ਆਉਂਦੀ ਨਹੀਂ, ਮੇਰੇ ਰੋਡ ਤੇ ਮੇਰੇ ਕੋਲ ਨਾਲ ਇੰਪਲਾਈ ਜਿਹੜਾ ਕੰਮ ਕਰਦੇ ਉਹਨਾਂ ਦੇ ਬੈਂਗਲਸ ਚੇਨ ਸਨੈਚਿੰਗ
1: ਹੋ ਰਹੀ ਹੈ,
0: ਉਹ ਚੀਜ਼ ਉਹ ਉੱਥੇ ਪੁਲਿਸ ਕਹਿੰਦੇ 13400 ਕੇਸ ਆ, ਦੱਸੋ ਇਹ ਕੋਈ ਮਾਣ ਵਾਲੀ ਗੱਲ ਦੱਸਣ? ਬੰਦਾ ਨੂੰ ਹੈਲਪ ਰਾਈਟ ਵੇ ਚਾਹੀਦੀ, ਉੱਥੇ ਬੰਦਾ ਜਾਵੇ ਕਿਉਂ ਨਾ, ਕੋਈ ਕੁਛ ਚੀਜ਼ ਹੋ ਰਹੀ ਆ ਕਿਤੇ ਵੀ, ਕੁਛ ਚੀਜ਼ ਹੋ ਰਿਹਾ ਮਿਸਹੈਪਨ ਹੋ ਰਿਹਾ, ਉੱਥੇ ਰਾਈਟ ਵੇ ਡਿਊਟੀ ਵੰਡਦੀ ਜਾਣ ਦੀ, ਇਹੀ ਸਰਵਿਸ ਮਿਲਣੀ ਚਾਹੀਦੀ ਆਪਣੇ ਰੈਜ਼ੀਡੈਂਟ, ਸਰਵਿਸ ਨਹੀਂ ਮਿਲ ਰਹੀ ਹੈਗੀ। ਤੌਰ ਪੇ ਉਹਨਾਂ ਦੀ ਹੈਡ ਆਫ ਜਿਹੜੇ ਤੁਹਾਡੇ ਆ ਕਿੰਨੇ ਆ, ਉਹ ਤੁਹਾਡਾ ਸਿਟੀ ਦਾ ਹੀ ਪੈਸਾ ਜਾ ਰਿਹਾ, ਅਗਰ ਤੁਸੀਂ ਕੰਮ ਨਹੀਂ ਕਰ ਸਕਦੇ ਪੈਸੇ ਕਿਉਂ ਲੈਣੇ ਆ, ਠੀਕ ਨੀ? ਉਹ ਸਿਟੀ ਦਾ ਪੈਸਾ ਪ੍ਰੋਪਰ ਯੂਟੀਲਾਈਜ਼ ਸਟੈਂਡਰਡਾਈਜੇਸ਼ਨ ਹੋਣਾ ਚਾਹੀਦਾ, ਪ੍ਰੋਪਰ ਤੁਹਾਨੂੰ ਸਰਵਿਸ ਮਿਲਣੀ ਚਾਹੀਦੀ ਆ। ਇਹ ਬਹੁਤ ਹੀ ਮਿਸਮੈਨੇਜਮੈਂਟ ਹੈ, ਰਾਈਟ। ਜਿਸ ਤਰ੍ਹਾਂ ਕੋਈ ਇਨਵੈਸਟਮੈਂਟ ਕਰਦੇ ਜਾਂ ਕੋਈ ਬਿਲਡਿੰਗ ਲੈਂਦੇ, ਕੋਈ ਸਟੱਡੀ ਨਹੀਂ। ਇੱਕ ਮੈਂ ਹੋਰ ਚੀਜ਼ ਦੱਸ ਦਿੰਦਾ ਜੀ, ਇੱਕ ਸਪੈਸ਼ਲ ਜਿਹੜਾ ਹੁੰਦਾ, ਜਿਹੜਾ ਕਲਰਸਿਟੀ ਆਡੀਟਰ ਜਿਹੜਾ, ਉਹ ਮੇਅਰ ਥਰੂ ਨਹੀਂ ਆਉਣਾ ਚਾਹੀਦਾ, ਉਹ ਕੌਂਸਲ ਨੂੰ ਰਿਪੋਰਟ ਕਰੇ ਤਾਂ ਜਾ ਕੇ ਬਾਅਦ ਵਿੱਚ ਡਿਸੀਜਨ ਹੋਵੇ। ਉਹ ਇਹ ਬਹੁਤ ਜ਼ਰੂਰੀ ਆ, ਆਡੀਟਿੰਗ ਹਰ ਇੱਕ ਚੀਜ਼ ਦੀ। ਕੋਈ ਵੀ ਤੁਸੀਂ ਕਿਤੇ ਵੀ ਕੋਈ ਸਪੈਂਡਿੰਗ ਕਰਨੀ ਹੈ, ਉਹਦੇ ਪ੍ਰੋਪਰ ਆਡਿਟ ਹੋਵੇ, ਪ੍ਰੋਪਰ ਰਿਪੋਰਟ ਹੋਵੇ, ਇਜ਼ ਇਟ ਵਿਜ਼ੀਬਲ, ਇਜ਼ ਇਟ ਰਾਈਟ ਹੈ, ਡਿਸੀਜਨ ਲੈਣਾ ਸਹੀ ਆ ਜਾਂ ਗਲਤ ਹੈ। ਉਹ ਅਗਰ ਤੁਸੀਂ ਜਿੰਨੇ ਚੱਕਰ ਉਹ ਨਹੀਂ ਕਰੋਗੇ, ਇਹ ਕੰਮ ਹੁੰਦਾ ਹੀ ਰਹਿਣਾ।
1: ਨਹੀਂ, ਸਪੈਂਡਿੰਗ ਦੇ ਉੱਤੇ ਜੇ ਹੋਰ ਨਿਗਰਾਨੀ ਹੋਵੇਗੀ, ਹੋਰ ਲੋਕ ਇਨਵੋਲਵ ਹੋਣਗੇ, ਤਾਂ ਨੈਚੁਰਲੀ ਜਿੱਥੇ ਹੋਣੀ ਚਾਹੀਦੀ ਉੱਥੇ ਹੀ ਹੋਵੇਗੀ। ਸੋ ਵੰਸ ਅਗੇਨ ਰਕੇਸ਼ ਸ਼ਰਮਾ ਸਾਹਿਬ, ਤੁਹਾਡੇ ਕੈਂਡੀਡੇਟ ਫਾਰ ਸਿਟੀ ਕੌਂਸਲਰ ਵਾਰਡ 7 and 8, ਐਂਡ ਰਕੇਸ਼ ਜੀ, ਹੋਰ ਵੀ ਕੁਛ ਤੁਸੀਂ ਐਡ ਕਰਨਾ ਚਾਹੋਗੇ, ਕੋਈ ਇਨਫੋਰਮੇਸ਼ਨ, ਯੂ ਨੋ, ਤੁਸੀਂ ਸ਼ੇਅਰ ਕਰਨਾ? ਬਹੁਤ ਕੁਛ ਹੋਈ ਤਾਂ ਮੈਂ ਕਹਿ ਰਿਹਾ ਕਿ ਦੇਰ ਇਜ਼ ਮੈਨੀ ਥਿੰਗਸ, ਸੋ ਬਟ ਆਪਣੇ ਕੋਲ ਚਲੋ ਸਮਾਂ ਸੀਮਤ ਹੁੰਦਾ, ਅਸੀਂ ਕਹਿੰਦੇ ਹਾਂ ਕਿ ਰਕੇਸ਼ ਜੀ ਨੂੰ ਮਿਲੋ, ਇਹਨਾਂ ਦਾ ਦਫ਼ਤਰ,
0: ਤੁਸੀਂ ਕੁਐਸਚਨ ਕਰੋ, ਆਪਾਂ ਆਨਸਰ ਕਰਦੇ। ਜਿਹੜੇ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਪੂਰੇ ਬ੍ਰੈਂਪਟਨ ਦੇ, ਅਸੀਂ ਬ੍ਰੈਂਪਟਨ ਚੇਂਜ ਕਰਨਾ, ਇਕੱਲਾ ਇੱਕ ਵਾਰਡ 7, 8 ਨਹੀਂ ਚੇਂਜ ਕਰਨਾ, ਪੂਰੇ ਬ੍ਰੈਂਪਟਨ ਦੇ ਵਿੱਚ ਜਿਹੜੇ ਤੁਹਾਨੂੰ ਵੀ ਅੱਛੇ ਕੈਂਡੀਡੇਟ, ਪੜ੍ਹੇ ਲਿਖੇ ਕੈਂਡੀਡੇਟ ਹੈ, ਜਿਹਨਾਂ ਦਾ ਕੋਈ ਪਰਸਨਲ ਕੋਈ ਮੋਟਿਵ ਨਹੀਂ ਹੈਗਾ, ਜਿਹਨਾਂ ਦਾ ਟਰੈਕ ਰੈਕਡ ਸਹੀ ਹੈਗਾ, ਕਲੀਅਰ ਹੈ। ਜਿਸ ਤਰ੍ਹਾਂ ਹੁਣ ਮੈਂ ਆਪਣਾ ਟਰੱਸਟ 'ਚ ਚਲਾਇਆ ਹੈਗਾ, ਬ੍ਰੋਕਰ ਟਰੱਸਟ ਦਾ ਅਸੀਂ ਮੈਨੇਜਮੈਂਟ ਕਰਦੇ ਹੈਗੇ, ਰਾਈਟ, ਪ੍ਰੋਪਰ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਇੰਨੇ ਸਾਲ ਹੋ ਗਏ ਕਰਦਿਆਂ ਨੂੰ, ਰਾਈਟ। ਤੇ ਕਈਆਂ ਹੁਣ ਬ੍ਰੋਕਰੇਜ ਦਾ ਵੀ ਤੁਹਾਨੂੰ ਪਤਾ ਹੈਗਾ, ਜਿਹੜੀ ਇਹ ਤੁਹਾਡੀ ਰਿਸਪੋਨਸੀਬਲ ਜੋਬ ਹੈਗੀ ਆ, ਸੇਮ ਚੀਜ਼ ਇਸ ਤਰ੍ਹਾਂ ਸਿਟੀ 'ਚ ਹੋਏਗੀ, ਰਿਸਪੋਨਸੀਬਲ ਜੋਬ ਹੋਏਗੀ, ਫੰਡਸ ਮੈਨੇਜਮੈਂਟ ਕਰਨਾ, ਉਹ ਸਾਰਾ ਕੁਛ ਸਾਨੂੰ ਪਤਾ ਹੈਗਾ, ਅਸੀਂ ਕੀ ਕੰਮ ਕੀਤਾ ਹੈਗਾ। ਇੱਕ ਤਾਂ ਨੌਲੇਜ ਆ, ਮੇਰੀ ਬੀਕੌਮ ਦੀ ਡਿਗਰੀ ਆ, ਬੈਚਲਰ ਆਫ ਕਮਰਸ ਹੈਗਾ, ਮੇਰਾ ਬਿਜ਼ਨਸ ਮੈਨੇਜਰ ਦਾ ਡਿਪਲੋਮਾ ਹੈਗਾ, ਮਲਟੀ ਆਡਿਟਿੰਗ ਮੈਂ ਕੀਤੀ ਹੈਗੀ ਆ, ਔਰ ਪਲੱਸ ਇੰਨੇ ਸਾਲ ਮੈਨੂੰ ਐਕਸਪੀਰੀਅੰਸ ਹੈ, ਇੰਨਾ ਕਮਿਊਨਿਟੀ ਵਰਕ ਕੀਤਾ। ਤੁਹਾਨੂੰ ਜੇ ਯਾਦ ਹੋਵੇ, ਮੈਂ ਰੇਡੀਓ ਵੀ ਆਪਣਾ 1-2 ਸਾਲ ਕੀਤਾ, ਔਰ ਪੂਰਾ ਫ੍ਰੀ ਆਫ ਕੋਸਟ, ਔਰ ਪ੍ਰੋਪਰ ਅਸੀਂ ਰੀਅਲ ਸਟੇਟ ਦੀ ਐਡਵਾਈਸ ਦਿੱਤੀ ਆ, ਵਾਇਸ ਆਫ ਰੀਅਲ ਸਟੇਟ ਦਾ ਮੈਂ ਇਹ ਵੀ ਕੀਤਾ ਹੈ, ਕਮਿਊਨਿਟੀ ਸਰਵਿਸ ਕੀਤੀ ਹੈਗੀ ਆ, ਔਰ ਅੱਛੇ ਤਰੀਕੇ ਨਾਲ ਅਸੀਂ ਸਰਵਿਸ ਕਮਿਊਨਿਟੀ ਦੀ ਕਰਦੇ ਹੈਗੇ ਆ, ਸਪੋਰਟਸ ਨੂੰ ਪ੍ਰਮੋਟ ਕਰਦੇ ਆ, ਰਾਈਟ। ਹਰ ਇੱਕ ਤਰੀਕੇ ਦੇ ਨਾਲ ਅਸੀਂ ਆਪਣਾ ਬ੍ਰੈਂਪਟਨ ਦੇ ਵਿੱਚ ਯੋਗਦਾਨ ਪਾਇਆ ਹੈਗਾ, ਤੇ ਅਸੀਂ ਹੁਣ ਕੋਈ ਪੈਸੇ ਦੇ ਲਈ, ਕੋਈ ਨਾਮ ਦੇ ਲਈ ਨਹੀਂ, ਕੋਈ ਹੁਣ ਜਿਹੜਾ ਅਸੀਂ ਜਾਣਾ ਸਿਟੀ ਦੇ ਵਿੱਚ, ਅਸੀਂ ਆਪਣੀ ਕਮਿਊਨਿਟੀ ਦਾ ਕੰਮ ਕਰਨਾ, ਜੋ ਗਲਤ ਹੋ ਰਿਹਾ ਅਸੀਂ ਉਹ ਰੋਕਣਾ, ਅਸੀਂ ਪੋਜ਼ਿਟਿਵ ਚੇਂਜ ਲਿਆਉਣੀ। ਗੱਲ ਇਹ ਹੋ ਰਹੀ ਸੀ ਕਿ ਪੂਰੇ ਬ੍ਰੈਂਪਟਨ ਦੇ ਵਿੱਚ ਤੁਹਾਨੂੰ ਪੂਰੀ ਚੇਂਜ ਦੀ ਜ਼ਰੂਰਤ ਹੈ, ਤੇ ਪੂਰਾ ਜਿੰਨੇ ਵੀ ਅੱਛੇ ਕੈਂਡੀਡੇਟ ਆ, ਤੁਸੀਂ ਉਹਨਾਂ ਨੂੰ ਕੁਐਸਚਨ ਕਰੋ, ਫੋਨ ਕਰੋ, ਉਹਨਾਂ ਦੇ ਕੈਂਪੇਨ ਆਫਿਸ ਜਾਓ, ਮਿਲੋ, ਜਿਹੜਾ ਤੁਹਾਨੂੰ ਅੱਛਾ ਲੱਗਦਾ, ਹਾਂ ਵੀ ਹੀ ਵਿਲ ਡਿਜ਼ਰਵ ਕੈਂਡੀਡੇਟ, ਅੱਛਾ ਕੰਮ ਕਰਦਾ ਆ, ਉਹਨੂੰ ਤੁਸੀਂ ਵੋਟ ਪਾਓ, ਵੋਟ ਜ਼ਰੂਰ ਪਾਓ,
1: ਬਿਲਕੁਲ।
0: ਤੇ ਵੋਟ ਇਹ ਬਹੁਤ ਜ਼ਰੂਰੀ ਆ, ਇਸ ਵਾਰ ਤੁਸੀਂ ਜੇਕਰ ਚੇਂਜ ਲਿਆਉਣਾ ਚਾਹੁੰਦੇ, ਮੇਕ ਸ਼ੋਰ ਯੂ ਵੋਟ। ਐਡਵਾਂਸ ਵੋਟਿੰਗ ਵੀ ਸ਼ੁਰੂ ਹੋ ਗਈ ਆ ਆਪਣੇ 9, 10, 11, 12, 16, 17, ਇਹ ਐਡਵਾਂਸ ਪੋਲਿੰਗ ਡੇਜ਼ ਹੈਗੇ ਆ, ਔਰ ਫਾਈਨਲ ਡੇਟ ਹੈ ਅਕਤੂਬਰ 26। ਤੇ ਮੇਕ ਸ਼ੋਰ ਵੋਟ, ਜਿਹੜੇ ਇਹ ਜੇਕਰ ਤੁਸੀਂ ਚੇਂਜ ਚਾਹੁੰਦੇ ਆ, ਤੇ ਵੋਟ ਜ਼ਰੂਰ ਪਾ ਕੇ ਆਓ। ਅਗਰ ਤੁਸੀਂ ਆਪਣੇ ਜਿਹੜੇ ਆ ਪ੍ਰੋਟੈਕਸ਼ਨ ਚਾਹੁੰਦੇ ਕਿ ਤੁਹਾਡਾ ਕੋਈ ਕੱਲ ਨੂੰ ਕੋਈ ਗਲਤ ਨਾ ਹੋਵੇ, ਤੁਹਾਡੇ ਫੰਡਸ ਪ੍ਰੋਪਰ ਯੂਟੀਲਾਈਜੇਸ਼ਨ ਹੋਣ, ਤੁਹਾਨੂੰ ਅਕਾਊਂਟੇਬਿਲਟੀ ਹੋਵੇ, ਟਰਾਂਸਪੇਰੈਂਸੀ ਹੋਵੇ ਸਿਟੀ ਦੇ ਵਿੱਚ ਤੁਹਾਡਾ ਜਿਹੜਾ ਪੈਸਾ ਹੈਗਾ, ਔਰ ਤੁਹਾਨੂੰ ਪ੍ਰੋਪਰ ਸਰਵਿਸ ਮਿਲੇ, ਇਨਫਰਾਸਟ੍ਰਕਚਰ ਮਿਲੇ,
1: ਬਿਲਕੁਲ। ਸੋ ਬਹੁਤ ਸਾਰੀਆਂ ਗੱਲਾਂ ਨੇ, ਐਂਡ ਤੁਸੀਂ ਵੀ ਅਗਰ ਰਕੇਸ਼ ਸ਼ਰਮਾ ਸਾਹਿਬ ਨਾਲ ਗੱਲਬਾਤ ਕਰਨੀ ਹੈ, ਵੋਟ 7 and 8, ਨੰਬਰ ਹੈ 416-823-9505, 416-823-9503, 95-05-4-16-823-9505, ਤੇ ਪਿਛਲੇ 33 ਸਾਲਾਂ ਤੋਂ ਇਹੀ ਇਹਨਾਂ ਦਾ ਫੋਨ ਨੰਬਰ ਹੈ, ਤੇ electrakeshsharma.ca ਇਹਨਾਂ ਦੀ ਵੈਬਸਾਈਟ ਹੈ। ਰਕੇਸ਼ ਜੀ, ਆਪਣਾ ਤੁਸੀਂ ਜੋ ਵੋਟ ਦੀਆਂ ਬਾਉਂਡਰੀਜ਼ ਨੇ 7 and 8 ਦੀਆਂ, ਉਹ ਵੀ ਜ਼ਰੂਰ ਤੁਸੀਂ ਸਾਂਝੀਆਂ ਕਰ ਦਿਓ।
0: ਬਿਲਕੁਲ, ਮੇਰੀ ਵੈਬਸਾਈਟ ਜਿਸ ਤਰ੍ਹਾਂ ਦੱਸੀ ਹੈ ਉੱਥੇ ਹੈਗੀਆਂ, ਔਰ ਮੇਰਾ ਸਿੰਪਲ ਜਿਹੜਾ ਏਰੀਆ ਹੈਗਾ ਆਪਣੇ ਕੈਸਲ ਮੋਰ
1: ਜੀ,
0: ਜਿਹੜਾ ਬੁਬੇੜ ਬਣ ਜਾਂਦੀ ਹੈਗੀ ਆ, ਇਹ ਨੌਰਥ ਸਾਈਡ ਤੇ ਬਾਉਂਡਰੀ ਹੈਗੀ ਆ, ਤੇ ਉੱਥੋਂ ਤੁਸੀਂ ਸਾਊਥ ਚਲ ਜਾਓ, ਸਟੀਲ ਤੱਕ, ਸਟੀਲਸ ਪੂਰੀ ਬਾਉਂਡਰੀ ਹੈਗੀ ਆ, ਤੁਸੀਂ ਈਸਟ ਸਾਈਡ ਤੋਂ ਗੋਰ ਰੋਡ ਲੈ ਲਓ, ਗੋਰ ਰੋਡ ਤੋਂ ਤੁਸੀਂ ਚਲ ਜਾਓ ਨੀਚੇ ਐਵੀਨੀਜ਼ਰ ਤੱਕ, ਐਵੀਨੀਜ਼ਰ ਤੋਂ ਤੁਸੀਂ ਹਾਈਵੇ 50 ਤੱਕ ਚਲ ਜਾਓ, ਤੇ ਉਹ ਸਟੀਲ ਨਾਲ ਮਿਲ ਜਾਂਦੀ ਆ। ਫਿਰ ਵੈਸਟ ਸਾਈਡ ਤੋਂ 410 ਹਾਈਵੇ ਆਪਣਾ ਬੁਬੇੜ ਐਂਡ 410 ਟੂ ਡਿਕਸੀ, ਡਿਕਸੀ ਤੋਂ ਅੰਦਰ ਆ ਜਾਓ ਈਸਟ, ਤੁਸੀਂ ਕੁਈਨ ਤੱਕ ਆ ਜਾਓ, ਕੁਈਨ ਤੋਂ ਤੁਸੀਂ ਫਿਰ ਸਾਊਥ ਚਲ ਜਾਓ ਸਟੀਲ ਤੱਕ, ਪੂਰਾ ਬਾਉਂਡਰੀ ਆ, 67,000 ਬੋਟਸ ਹੈਗੀਆਂ। ਔਰ ਤੁਸੀਂ ਇੱਕ ਵਾਰੀ ਮੇਰੇ ਇੰਸਟਾਗ੍ਰਾਮ ਤੇ ਪੇਜ ਤੇ ਜਾ ਕੇ ਮੇਰੀਆਂ ਵੀਡੀਓਜ਼ ਦੇਖੋ, ਕੀ ਅਸੀਂ ਬਦਲਾਵ ਚਾਹੁੰਦੇ ਹਾਂ, ਕੀ ਚੇਂਜਸ ਚਾਹੁੰਦੇ ਹਾਂ। ਮੇਰਾ ਇੰਸਟਾਗ੍ਰਾਮ ਦਾ ਪੇਜ ਹੈਗਾ ਰਾਕੇਸ਼ ਫਾਰ ਬ੍ਰੈਂਪਟਨ, ਔਰ ਮੇਰੀ ਵੈਬਸਾਈਟ ਤੁਸੀਂ ਦੱਸ ਦਿੱਤੀ ਆ, ਮੇਰਾ ਨੰਬਰ ਤੁਸੀਂ 416-823-9505 ਤੇ ਤੁਸੀਂ ਕਦੀ ਵੀ ਕਾਲ ਕਰ ਸਕਦੇ, ਜਾਂ ਸਾਡੇ ਆਫਿਸ 9300 ਗੋਰਬੇ ਡਰਾਈਵ C205 ਤੇ ਆ ਕੇ ਤੁਸੀਂ ਮਿਲ ਸਕਦੇ। ਸਾਨੂੰ ਜ਼ਰੂਰਤ ਹੈ, ਹੁਣ ਸਾਡੇ ਜਿਹੜੇ ਸਾਇੰਸ ਲਗਾਉਣੇ ਹੈਗੇ ਆ, ਸਾਨੂੰ ਆਪਣਾ ਸਪੋਰਟਸ ਵਲੰਟੀਅਰ ਜਿਹੜੇ ਹੈਗੇ ਸਾਡੇ ਨਾਲ ਹੈ ਤੇ ਸਾਨੂੰ ਇੱਕ ਵਾਰੀ ਕਾਲ ਕਰੋ, ਮਿਲੋ ਤੇ ਸਾਡੀ ਹੈਲਪ ਕਰੋ, ਤੇ ਜਿੰਨੇ ਵੀ ਰਾਈਜ਼ ਅਸੀਂ ਕਮਿਟਡ ਹੈਗੇ ਆ ਤੁਹਾਨੂੰ ਪ੍ਰੋਪਰ ਸਿਟੀ ਦੇ ਵਿੱਚ ਇੱਕ ਵਾਰੀ ਅਗਰ ਤੁਸੀਂ ਇਲੈਕਟ ਕਰਦੇ ਆ ਤੁਹਾਡੀ ਆਵਾਜ਼ ਬਣ ਕੇ ਜਾਵਾਂਗੇ ਔਰ ਸਾਡੀ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਚੇਂਜ ਆ ਰਹੀ ਆ।
1: ਵੈਰੀ ਗੁੱਡ। ਸੋ ਰਾਕੇਸ਼ ਸ਼ਰਮਾ, ਇਹਨਾਂ ਦਾ ਦਫ਼ਤਰ ਵਾਂਸ ਅਗੇਨ 9300 ਗੋਰੇ ਡਰਾਈਵ ਯੂਨਿਟ 205। ਐਨੀ ਟਾਈਮ ਤੁਸੀਂ ਅਗਰ ਵਾਰਡ 7 and 8 ਦੇ ਵਿੱਚ ਰਹਿੰਦੇ ਹੋ, ਤੁਸੀਂ ਹੋਰ ਕਿਸੇ ਵੀ ਇਸ਼ੂ ਨੂੰ ਲੈ ਕੇ ਵਰੀ ਸਮੋ ਚਿੰਤਤ ਹੋ, ਤੁਸੀਂ ਇਹਨਾਂ ਨੂੰ ਮਿਲੋ ਐਂਡ ਉਹ ਵੀ ਐਡਰੈਸ ਕਰੋ। ਸੋ 9300 ਗੋਰੇ ਡਰਾਈਵ ਯੂਨਿਟ 205, ਰਾਕੇਸ਼ ਸ਼ਰਮਾ ਤੁਹਾਡੇ ਸਿਟੀ ਕੌਂਸਲਰ ਦੇ ਉਮੀਦਵਾਰ ਫੋਰ ਵਾਰਡ 7 and 8। ਨੰਬਰ ਇਹਨਾਂ ਦਾ 416-893-9905, 416-823-9505। ਰਾਕੇਸ਼ ਜੀ, ਥੈਂਕ ਯੂ ਫੋਰ ਯੋਰ ਟਾਈਮ।
0: ਬਿਲਕੁਲ ਜੀ, ਮੈਂ ਨਵੀ ਜੀ ਪਹਿਲਾਂ ਤਾਂ ਤੁਹਾਡਾ ਔਰ ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਔਰ ਤੁਹਾਡਾ ਔਰ ਤੁਹਾਡੇ ਪਾਪਾ ਜੀ ਦਾ, ਸਤਿੰਦਰਪਾਲ ਸਿੱਧਵਾ ਜੀ ਦਾ, ਜਿਨ੍ਹਾਂ ਨੇ ਮੌਕਾ ਦਿੱਤਾ ਇੱਥੇ ਆ ਕੇ ਇੰਨੇ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ, ਤੇ ਮੈਨੂੰ ਅਲਾਓ ਕੀਤਾ ਕਿ ਮੈਂ ਉਹਨਾਂ ਦੇ ਆਪਣੇ ਸਾਹਮਣੇ ਵਿਚਾਰ ਰੱਖ ਸਕਾਂ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਸਾਰਿਆਂ ਨੂੰ ਮੇਰੇ ਵੱਲੋਂ ਅਗੇਨ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾਬ। ਤੇ ਇੱਕ ਵਾਰੀ ਇਹ ਸਾਨੂੰ ਵੋਟ ਪਾ ਕੇ ਕਾਮਯਾਬ ਬਣਾਓ, ਇਹ ਸਾਡੀ ਰਿਕੁਐਸਟ ਹੈ, ਤੇ ਪਲੀਜ਼ vote and support Rakesh Sharma.
1: Thank you, sir. So we will be right back.
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਸੈਟਸ ਅਤੇ ਵੈਨਿਟੀਜ਼, ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239, 416-822-2239, ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905

0: ਅਕ੍ਰਾਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 9057991478905 799 1478 ਰੋਇਲ ਆਟੋ ਸੈਂਟਰ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 9052041313, 9052041313। ਓ ਵਾਹ ਵੀ ਵਾਹ, ਓਕੇ, ਵੈਰੀ ਗੁੱਡ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਨੰਬਰ ਹੈ ਆਪਣਾ 9056733333। ਕਾਲ ਵੀ ਲੈਣੇ ਜ਼ਰੂਰ, ਡੋਂਟ ਵਰੀ, ਟੈਨਸ਼ਨ ਨਹੀਂ ਲੈਣੀ ਯਾਰ। ਜਦੋਂ ਅਸੀਂ ਹੁਣ ਆ ਗਏ ਤਾਂ ਤੁਹਾਡੇ ਲਈ ਹਾਜ਼ਰ ਹਾਂ। ਮੈਂ ਕੁਝ ਇੱਕ ਮੈਸੇਜ ਲੈਣੇ ਨੇ ਐਂਡ ਉਹ ਮੈਸੇਜ ਵੀ ਤੁਹਾਡੇ ਤੱਕ ਪਹੁੰਚਦੇ ਕਰੀਏ ਬਈ, ਤੇ 905-673-3337। ਐਂਡ ਗੀਤ ਸਿੰਘ ਵੀ ਲੱਗੇਗਾ। ਉਸ ਤੋਂ ਪਹਿਲਾਂ ਮੈਂ ਕਹਿੰਦਾ ਜਿਵੇਂ ਨਾ ਗਾਣਾ ਤੁਹਾਨੂੰ ਪੂਰਾ ਐਨਰਜੀ ਦੇ ਦਿੰਦਾ, ਉਵੇਂ ਹੀ ਸੁੱਖ ਭਾਜੀ ਨੂੰ ਅਸੀਂ ਜਦੋਂ ਵੈਲਕਮ ਕਰੀਦਾ ਨਾਲੇ ਤੁਹਾਨੂੰ ਪੂਰੀ ਐਨਰਜੀ ਮਿਲਦੀ ਹੈ ਤੇ ਨਾਲੇ ਡੀਲ। ਹੁਣ ਗਾਣਾ ਸੁਣ ਕੇ ਤਾਂ ਬਸ ਗਾਣਾ ਹੀ ਹੈ, ਇੱਥੇ ਨਾਲੇ ਜਦੋਂ ਸੁੱਖ ਭਾਜੀ ਵਧੀਆ ਜੀ ਟੌਪ ਦੀ ਡੀਲ ਲੈਣੀ ਹੋਊਗੀ ਯਾਰ, ਜੋਸ਼ ਵੀ ਆ ਗਿਆ ਤੇ ਡੀਲ ਵੀ ਮਿਲ ਗਈ। ਸੁੱਖ ਭਾਜੀ ਵੈਲਕਮ ਅਗੇਨ ਸਰ।
4: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਜਦੋਂ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਲਿੰਕ ਲਾਉਣਾ ਹੁੰਦਾ ਵੈਸੇ ਹੀ એનર્ਜੀ ਸਾਡੇ ਚ ਦੁੱਗਣੀ ਹੋ ਜਾਂਦੀ ਆ। ਸੋ ਪਰਿਵਾਰਾਂ ਤੱਕ ਇਹ ਮੈਸੇਜ ਦੇ ਰਹੇ ਹਾਂ ਜੀ, ਲੌਂਗ ਵੀਕਐਂਡ, ਲੌਂਗ ਵੀਕਐਂਡ ਦਾ ਤੁਹਾਨੂੰ ਸੱਦਾ ਪੱਤਰ ਦੇਣ ਜਾ ਰਹੇ ਹਾਂ। ਸੋ ਫਰਾਈਡੇ, ਸੈਟਰਡੇ, ਸੰਡੇ, ਮੰਡੇ 4 ਦਿਨ ਦੀ ਜਿਹੜੀ ਫਰਨੀਚਰ ਦੇ ਉੱਪਰ ਸੇਲ ਲੱਗਣ ਜਾ ਰਹੀ ਆ, ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ। ਜੀ ਹਾਂ, ਸਵੇਰੇ 10 ਵਜੇ ਤੋਂ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। 4 ਦਿਨ ਦੀ ਜਿਹੜੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ, ਲੌਂਗ ਵੀਕਐਂਡ, ਲੌਂਗ ਵੀਕਐਂਡ ਦੀ ਸੇਲ ਹੈ। ਹਾਈ ਐਂਡ ਫਰਨੀਚਰ ਦੇ ਉੱਪਰ ਤੁਸੀਂ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਾਫੀ ਟੇਬਲ ਲੈਣਾ, ਤਾਂ ਲੋਐਸਟ ਪ੍ਰਾਈਸਿਸ ਲੌਂਗ ਵੀਕਐਂਡ ਦੇ ਉੱਪਰ ਮਿਲਣੀ ਆ, ਤੇ ਨਾਲ ਤੋਹਫੇ ਵੱਡੇ ਵੱਡੇ ਦਿੱਤੇ ਜਾਣੇ ਆ, ਕਿਉਂਕਿ ਬਾਈ ਜੀ ਪੂਰਾ ਕੰਟੇਨਰ ਇਸ ਲੌਂਗ ਵੀਕਐਂਡ ਦੇ ਉੱਪਰ ਤੋਹਫਿਆਂ ਦੇ ਮੰਗਾ ਲਿਆ। ਹਰੇਕ ਪਰਚੇ ਦੇ ਨਾਲ ਤੋਹਫਾ, ਹਰੇਕ ਪਰਚੇ ਦੇ ਨਾਲ ਡਿਸਕਾਊਂਟ ਦਿੱਤੇ ਜਾਣੇ ਆ। ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਟਰਕੀ ਸਟਾਈਲ ਦਾ ਸੋਫਾ ਸੈੱਟ, ਸੋਫਾ ਲਪਸਡ ਐਂਡ ਚੇਅਰ, ਸੋਫਾ ਲਪਸਡ ਐਂਡ ਚੇਅਰ, ਕੰਪਲੀਟ ਸੋਫਾ ਸੈੱਟ, ਗ੍ਰੇ ਕਲਰ ਦਾ ਵੈਲਵਟ ਦਾ ਸੋਫਾ ਸੈੱਟ, ਤੇ ਫਰੰਟ ਤੇ ਕੋਕੇ ਵੀ ਲੱਗੇ ਹੋਏ ਨੇ। ਸੋਫਾ ਲਪਸਡ ਐਂਡ ਚੇਅਰ, ਵੈਲਵਟ ਦਾ, ਗ੍ਰੇ ਦਾ, ਗ੍ਰੇ ਕਲਰ ਦਾ, ਵੈਲਵਟ ਦਾ ਸੋਫਾ ਸੈੱਟ, ਮਾਡਰਨ, ਜਿਹਦੀ ਰੈਗੂਲਰ ਕੀਮਤ 2500-3000 ਡਾਲਰ ਸੀ, ਕੰਪਲੀਟ ਸੋਫਾ ਸੈੱਟ 999 ਦਾ। ਜੀ ਹਾਂ, 1000 ਡਾਲਰ ਦਾ ਪੂਰਾ ਸੋਫਾ ਸੈੱਟ ਕੰਪਲੀਟ ਤੁਸੀਂ ਆਪਣੇ ਘਰ ਲੈ ਕੇ ਜਾਣਾ। ਗ੍ਰੇ ਕਲਰ ਦਾ ਵੈਲਵਟ ਦਾ ਸੋਫਾ ਸੈੱਟ, ਫਰੰਟ ਤੇ ਕੋਕੇ ਵੀ ਲੱਗੇ ਹੋਏ ਨੇ, ਤੇ ਨਾਲ ਲੌਂਗ ਵੀਕਐਂਡ ਦਾ ਤੋਹਫਾ 50 ਇੰਚ ਦਾ, 50 ਇੰਚ ਦਾ ਟੈਲੀਵਿਜ਼ਨ, LED TV ਐਬਸੋਲੂਟਲੀ ਫ੍ਰੀ। ਸੋ ਫਰਾਈਡੇ, ਸੈਟਰਡੇ, ਸੰਡੇ, ਮੰਡੇ 4 ਦਿਨ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ, ਸੋ ਜ਼ਰੂਰ ਇੱਕ ਚੱਕਰ ਲਾਓ। 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ, ਸੇਲ, ਸੇਲ ਨਵੀ ਭਾਜੀ।
3: ਕੀ ਬਾਤ ਹੈ, ਵੈਰੀ ਗੁੱਡ। ਸੋ ਜ਼ਰੂਰ ਤੁਸੀਂ ਸੇਲ ਦਾ ਫਾਇਦਾ ਲਓ ਯਾਰ, ਤੁਹਾਡੇ ਲਈ ਭਾਜੀ ਹੁਣੇ ਹਾਜ਼ਰ ਨੇ। ਸੋ ਪ੍ਰੋਗਰਾਮ ਪੰਜਾਬੀ ਦਾ ਨਾ, ਐਂਡ 905-673-3337 ਨੰਬਰ ਹੈ। ਅੱਜ ਹੈ ਵਰਲਡ ਟੀਚਰਸ ਡੇ। ਦੇਖੋ ਜ਼ਿੰਦਗੀ ਦੇ ਵਿੱਚ ਨਾ ਹਰੇਕ ਕੋਲ ਕੋਈ ਨਾ ਕੋਈ ਟੀਚਰ ਹੈ। ਸੋ ਆਪਾਂ ਕੁਝ ਸਿੱਖਣਾ ਤਾਂ ਯਾਰ ਬੰਦਾ ਆਪਣੇ ਆਪ ਕਿੱਥੋਂ ਸਿੱਖ ਲੂਗਾ। ਹੁਣ ਚਲੋ ਥੋੜ੍ਹਾ ਜਿਹਾ ਹੋ ਗਿਆ ਕਿ ਯੂਟਿਊਬ ਤੋਂ ਬੰਦਾ ਸਿੱਖ ਲੈਂਦਾ, ਉਹ ਵੀ ਇੱਕ ਟੀਚਰ ਹੈ ਯਾਰ, ਯੂਟਿਊਬ 'ਤੇ ਜਿਹੜੇ ਲੋਕ ਬੈਠੇ ਆ। ਸੋ ਅੱਜ 5 ਤਰੀਕ ਨੂੰ ਵਰਲਡ ਟੀਚਰਸ ਡੇ ਸੈਲੀਬ੍ਰੇਟ ਕੀਤਾ ਜਾਂਦਾ। ਐਂਡ 1994 ਦੇ ਵਿੱਚ ਵਰਲਡ ਟੀਚਰਸ ਡੇ ਇਸਟੈਬਲਿਸ਼ ਕੀਤਾ ਗਿਆ। ਸੋ 1994 ਚ ਯੂਨੈਸਕੋ ਨੇ ਸ਼ੁਰੂ ਕੀਤਾ ਐਂਡ ਟੀਚਰਸ ਦੀਆਂ ਰਾਈਟਸ ਰਿਸਪੋਂਸੀਬਿਲਟੀਜ਼ ਟ੍ਰੇਨਿੰਗ ਆਦਿ ਪ੍ਰੋਫੈਸ਼ਨਲ ਸਟੈਂਡਰਡਸ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਹੈ, ਟੀਚਰਾਂ ਦੀ ਕਿੰਨੀ ਕੰਟਰੀਬਿਊਸ਼ਨ ਹੈ, ਕਿੰਨਾ ਦੇਣ ਹੈ ਸੋਸਾਇਟੀ ਨੂੰ, ਉਹਦੇ ਬਾਰੇ ਗੱਲਬਾਤ ਵੀ ਕੀਤੀ ਜਾਂਦੀ ਹੈ। ਸੋ ਦੇਖੋ ਜ਼ਿੰਦਗੀ 'ਚ ਨਾ ਆਪਣੇ ਕੋਈ ਨਾ ਕੋਈ ਟੀਚਰ ਜ਼ਰੂਰ ਹੁੰਦੇ ਆ ਜਿਹੜੇ ਤੁਹਾਨੂੰ ਸਦਾ ਹੀ ਯਾਦ ਰਹਿੰਦੇ ਆ। ਕੋਈ ਨਾ ਕੋਈ ਕਾਰਨ ਹੁੰਦਾ ਉਸ ਚੀਜ਼ ਨੂੰ ਲੈ ਕੇ ਵੀ ਉਸ ਟੀਚਰ ਨੇ ਤੁਹਾਨੂੰ ਕੋਈ ਲਾਈਫ ਲੈਸਨ ਦਿੱਤੇ, ਉਸ ਟੀਚਰ ਕਰਕੇ ਤੁਸੀਂ ਕਿਤੇ ਨਾ ਕਿਤੇ ਬੜਾ ਅੱਗੇ ਵਧੇ, ਉਸ ਟੀਚਰ ਕਰਕੇ ਤੁਹਾਨੂੰ ਬੈਨੀਫਿਟ ਕੋਈ ਨਾ ਕੋਈ ਜ਼ਿੰਦਗੀ 'ਚ ਆਇਆ ਹੋਵੇਗਾ। ਤੁਹਾਡੇ ਲਈ ਯਾਰ ਉਹ ਟੀਚਰ ਕੌਣ ਹੈ? ਜੇ ਤੁਸੀਂ ਅੱਜ ਥੋੜ੍ਹਾ ਜਿਹਾ ਯਾਰ ਆਪਣੇ ਟੀਚਰਸ ਨੂੰ ਯਾਦ ਵੀ ਕਰਨਾ ਹੈ, ਕੌਣ ਟੀਚਰ ਹੈ, ਕੀ ਇੱਕ ਐਸੀ ਲੈਸਨ ਉਸ ਟੀਚਰ 'ਚ, ਕੀ ਇੱਕ ਐਸਾ ਗੁਣ ਜਿਹੜਾ ਤੁਸੀਂ ਕਹਿੰਦੇ ਹੋ ਨਵੀਂ ਯਾਰ ਜੇ ਉਹ ਟੀਚਰ ਨਾ ਹੁੰਦਾ ਜਾਂ ਹੁੰਦੀ ਤਾਂ ਯਾਰ ਅਸੀਂ ਇਸ ਲੈਵਲ ਤੱਕ ਨਹੀਂ ਸੀ ਪਹੁੰਚਣਾ, ਉਹਦੇ ਕਰਕੇ ਅਸੀਂ ਹਾਰਡ ਵਰਕ ਸਿੱਖੇ ਹਾਂ, ਉਹਦੇ ਕਰਕੇ ਅਸੀਂ ਕਿਤੇ ਨਾ ਕਿਤੇ ਕੌਨਫੀਡੈਂਸ ਗੇਨ ਕੀਤੀ ਹੈ। ਤੁਹਾਡੀ ਜ਼ਿੰਦਗੀ 'ਚ ਕਿਹੜੇ ਐਸੇ ਟੀਚਰ ਨੇ ਜਿਹੜੇ ਤੁਸੀਂ ਬਸ ਕਦੇ ਭੁੱਲ ਹੀ ਨਹੀਂ ਸਕਦੇ? ਨੰਬਰ ਹੈ ਆਪਣਾ 9056733337, 9056733337, 905-673-3337 ਆਪਣਾ ਨੰਬਰ ਹੈ। ਅਤੇ ਥੋੜ੍ਹੀ ਜਿਹੀ ਟੀਚਰਸ ਬਾਰੇ ਗੱਲਬਾਤ ਮੈਂ ਜ਼ਰੂਰ ਕਰਨਾ ਚਾਹਾਂਗਾ, ਨਾਲੇ ਇੱਦਾਂ ਦੇ ਦਿਨਾਂ 'ਤੇ ਨਾ ਮੌਕਾ ਮਿਲ ਜਾਂਦਾ ਮੈਨੂੰ ਵੀ ਕਿ ਕੁਛ ਆਪਾਂ ਚੰਗਾ ਕਰੀਏ, ਟੀਚਰਸ ਨੂੰ ਆਪਾਂ ਰਿਸਪੈਕਟ ਦੇਈਏ ਜਿਹੜੀ ਮਿਲਣੀ ਚਾਹੀਦੀ ਹੈ। ਸੋ ਤੁਹਾਡੀ ਜ਼ਿੰਦਗੀ 'ਚ ਕੌਣ ਇੱਕ ਐਸੇ ਟੀਚਰ ਅਤੇ ਕਿਉਂ? 9056733337 ਆਪਣਾ ਨੰਬਰ ਹੈ, 9056733337, 905-673-3337 'ਤੇ ਗੱਲਬਾਤ ਆਪਾਂ ਜ਼ਰੂਰ ਕਰੀਏ। ਅਤੇ ਤੁਹਾਡੇ ਲਈ ਅਸੀਂ ਲਾਈਨਸ ਖੋਲ੍ਹ ਦਿੱਤੀਆਂ ਅਤੇ ਹੁਣ ਪੂਰਾ ਐਨ ਰੱਜ ਕੇ ਤੁਹਾਡੇ ਨਾਲ ਗੱਲਬਾਤ ਹੋਵੇਗੀ। ਸੋ ਆ ਜਾਓ ਅਤੇ ਤੁਸੀਂ ਵੀ ਆਪਣੇ ਮੈਸੇਜ ਜ਼ਰੂਰ ਦਿਓ ਯਾਰ, ਕਿਹੜੇ ਟੀਚਰ ਨੇ, ਚਾਹੇ ਉਹ ਇੰਡੀਆ ਬੈਠੇ ਆ, ਚਾਹੇ ਉਹ ਇੱਥੇ ਬੈਠੇ ਆ, ਚਾਹੇ ਜਿੱਥੇ ਮਰਜ਼ੀ ਹੋਣ, ਤਾਂ ਜ਼ਰੂਰ ਸਾਡੇ ਤੱਕ ਤੁਸੀਂ ਇਨਫੋਰਮੇਸ਼ਨ ਉਹ ਪਹੁੰਚਦੀ ਕਰੋ ਅਤੇ ਕਰਦੇ ਹਾਂ ਗੱਲਬਾਤ। ਸਿਟੀ ਆਫ ਬਰੈਂਪਟਨ ਵੱਲੋਂ ਵੀ ਮੈਸੇਜ ਹੈ, ਹੁਣ ਇਲੈਕਸ਼ਨ 26 ਤਰੀਕ ਨੂੰ ਹੈ ਮਿਊਨਿਸਪਲ ਇਲੈਕਸ਼ਨ, ਜੇ ਵੋਟ ਨਹੀਂ ਕਰ ਸਕਦੇ ਵੋਟਿੰਗ ਡੇ ਦੇ ਉੱਤੇ ਤਾਂ ਐਡਵਾਂਸ ਪੋਲਿੰਗ ਦੇ ਵਿੱਚ ਤੁਸੀਂ ਵੋਟ ਕਰ ਸਕਦੇ ਹੋ। ਅਕਟੋਬਰ 9, 10, 11, 16 and 17 ਵੋਟਿੰਗ ਆਵਰਸ ਵੀਕਡੇ ਦੁਪਹਿਰ 12 ਤੋਂ ਲੈ ਕੇ ਰਾਤ 8 ਵਜੇ ਤੱਕ, ਵੀਕਐਂਡ ਸਵੇਰ 10 ਤੋਂ ਲੈ ਕੇ 5 ਵਜੇ ਤੱਕ। ਕਿਸੇ ਵੀ ਤੁਸੀਂ ਵੋਟਿੰਗ ਲੋਕੇਸ਼ਨ 'ਤੇ ਬਰੈਂਪਟਨ 'ਚ ਵੋਟ ਕਰੋ, ਵੋਟਰ ਨੋਟਿਸ ਲੈ ਆਓ ਜੇ ਮਿਲ ਗਿਆ ਤੁਹਾਨੂੰ, ਨਾਲੇ ਆਈ ਡੀ, ਨਹੀਂ ਮਿਲਿਆ ਤਾਂ ਆਈ ਡੀ ਲੈ ਆਓ, ਇਨਫੋਰਮੇਸ਼ਨ ਅਪਡੇਟ ਕਰ ਲਿਓ। ਐਂਡ ਕੋਈ ਵੀ ਜਾਣਕਾਰੀ ਲਈ brampton.ca/brampton-votes। 3962 ਹੈਲੋ,
5: ਹਾਂਜੀ ਹੈਲੋ
3: ਜੀ, ਵੈਲਕਮ।
5: ਹਾਂਜੀ ਭਾਈ, ਮੈਂ ਮਨਦੀਪ ਬੋਲਦਾ ਤੇ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਹੁੰਦਾ ਵਿੱਚ ਵਿੱਚ, ਬਹੁਤ ਵਧੀਆ ਕਰਦੇ ਤੁਸੀਂ।
3: ਥੈਂਕ ਯੂ ਸਰ।
5: ਤੇ ਜਿਹੜਾ ਤੁਸੀਂ ਟੌਪਿਕ ਚੂਜ਼ ਕੀਤਾ ਉਹ ਤੇ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਸਾਡੇ ਦਾ ਟੀਚਰ ਸੀਗਾ ਇੱਕ, ਉਹਨੇ ਇੱਕ ਬਹੁਤ ਵਧੀਆ ਗੱਲ ਕੀਤੀ ਸੀਗੀ ਕਿ ਜਦੋਂ ਆਪਾਂ ਸਵੇਰੇ ਜਦੋਂ ਅਸੈਂਬਲੀ ਕਰਦੇ ਹਾਂ ਉਹਦੇ ਵਿੱਚ ਨਾ ਉਹਨੇ ਸਾਰੇ ਸਟੂਡੈਂਟਸ ਦੀ ਸਾਡੇ ਜਿੱਦਾਂ ਟੌਪ ਕਲਾਸ ਦੇ 11th ਤੇ 12th grade ਦੇ ਸੀਗੇ
3: ਜੀ,
5: ਉਹਨਾਂ ਸਾਰਿਆਂ ਨੂੰ ਕਹਿੰਦਾ ਹੈਗਾ 1 by 1 ਕਿ ਉੱਪਰ ਜਾ ਕੇ ਤੁਸੀਂ ਮਤਲਬ ਕਮਾਂਡ ਕਰਨੀ ਆ।
3: ਕਮਾਂਡ ਮਤਲਬ?
5: ਕਮਾਂਡ ਮਤਲਬ ਜਿੱਦਾਂ ਡੇਲੀ ਅਸੈਂਬਲੀ ਨੀ ਹੁੰਦੀ?
3: ਅੱਛਾ, ਵੀ ਤੁਸੀਂ ਹੈਂਡਲ ਕਰਨੀ ਸਾਰੀ? ਅੱਛਾ,
5: ਹਾਂਜੀ
3: ਹਾਂ।
5: ਤੇ ਉਹ ਜਿੱਦਾਂ ਪੂਰੀ ਅਸੈਂਬਲੀ ਦੀ ਜਿੱਦਾਂ 5-7 ਇਵੈਂਟਸ ਹੁੰਦੇ ਆ, ਜਿੱਦਾਂ ਸੌਂਗ ਸਿੰਗ ਕਰਦੇ ਹੁੰਦੇ ਪਹਿਲਾਂ ਨਾ, ਗੰਗਣ ਮਨ ਵਗੈਰਾ, ਤੇ ਉਸ ਤੋਂ ਬਾਅਦ ਤੁਸੀਂ ਨਿਊਜ਼ ਵਗੈਰਾ ਰੀਡ ਕਰਦੇ ਹੁੰਦੇ ਸੀਗੇ
3: ਜੀ
5: ਉਹ ਸਟੂਡੈਂਟ। ਤੋਂ ਮਤਲਬ ਸਾਰਿਆਂ ਨੂੰ ਕਹਿੰਦਾ ਹੈਗਾ ਕਿ ਤੁਸੀਂ ਕਮਾਂਡ ਕਰਨੀ 1 by 1 ਐਵਰੀ ਡੇ, ਨੋ ਮੈਟਰ ਕਿ ਇਹ ਬੰਦਾ ਡਰਦਾ ਜਾਂ ਨਹੀਂ ਡਰਦਾ। ਐਂਡ ਆਈ ਥਿੰਕ ਦੈਟ ਹੈਲਪ ਮੀ ਅ ਲੋਟ ਇਨ ਮਾਈ
3: ਬਿਲਕੁਲ ਯਾਰ। ਦੇਖੋ ਤੁਸੀਂ ਜੇ ਯੰਗ ਏਜ ਤੋਂ ਕਰਾਊਡ ਨੂੰ ਫੇਸ ਕਰਨਾ ਸਿੱਖ ਗਏ ਤਾਂ ਫਿਰ ਤੁਹਾਡੀ ਕੌਨਫੀਡੈਂਸ ਕਿੰਨੀ ਬਿਲਡ ਹੁੰਦੀ ਹੈ?
5: ਉਹ ਮੈਂ ਜਦੋਂ ਨਾ ਹੁਣ ਇੰਡੀਆ ਵੀ ਗਿਆ ਸੀਗਾ ਇੱਕ ਵਾਰ ਤੇ ਉਹਨਾਂ ਨੂੰ ਮੈਂ ਗੱਲ ਕਹਿ ਕੇ ਵੀ ਆਇਆ ਸੀਗਾ, ਮੈਂ ਕਿਹਾ ਇਸ ਕਰਕੇ ਮੈਨੂੰ ਬਹੁਤ ਫਾਇਦਾ ਹੋਇਆ ਵਿੱਚ। ਤੇ
3: ਤੁਹਾਨੂੰ ਕੀ ਫਾਇਦੇ ਹੋਏ ਤੁਹਾਨੂੰ ਲੱਗਦਾ?
5: ਫਾਇਦਾ ਇਨ ਦਾ ਸੈਂਸ ਕਿ ਮੈਂ ਤਾਂ ਉੱਧਰ ਪਹਿਲਾਂ ਤੋਂ ਸੌਕਰ ਵੀ ਖੇਡਦਾ ਸੀਗਾ ਐਜ਼ ਏ ਕੈਪਟਨ ਵੀ, ਬਟ ਉਹਦੇ ਕਰਕੇ ਵੀ ਜਿਹੜਾ ਤੁਹਾਡੇ ਵਿੱਚ ਲੀਡਰਸ਼ਿਪ ਕੁਆਲਿਟੀਆਂ ਆਉਂਦੀਆਂ
3: ਬਿਲਕੁਲ
5: ਜਦੋਂ ਤੁਸੀਂ ਸਾਹਮਣੇ ਕਰਕੇ ਬੋਲਦੇ ਨਾ, ਤੁਸੀਂ ਜਿੱਦਾਂ ਜਨਤਾ ਨੂੰ ਫੇਸ ਕਰਨਾ, ਦੈਟਸ ਅ ਬਿਗ ਬਿਗ ਬਿਗ ਥਿੰਗ ਐਕਚੁਅਲੀ ਆਈ ਵੁੱਡ ਸੇ।
3: ਭਾਜੀ ਅੱਜ ਕੱਲ ਤੁਸੀਂ ਬਹੁਤ ਬੱਚਿਆਂ ਨੂੰ ਕਰਾਊਡ ਦੇ ਮੂਹਰੇ ਖੜੇ ਕਰ ਦੋ ਤਾਂ ਬੱਚੇ ਕੰਬਣ ਲੱਗ ਪੈਂਦੇ, ਪਤਾ ਨਹੀਂ ਲੱਗਦਾ ਸੀ ਕਰਨਾ ਕੀ ਹੈ। ਬਿਲਕੁਲ ਨਹੀਂ, ਤੁਹਾਨੂੰ ਯਾਰ ਕੋਨਫੀਡੈਂਸ ਦੀ ਤੇ ਸੋਸ਼ਲ ਸਪੀਕਿੰਗ ਦੀ ਲੀਡਰਸ਼ਿਪ ਦੀ ਹਰੇਕ ਨੂੰ ਲੋੜ ਹੈ ਲਾਈਫ ਦੇ ਵਿੱਚ। ਗੱਲਬਾਤ ਆਪਣੀ ਹੋ ਰਹੀ ਹੈ, ਸਾਰਿਆਂ ਨੇ ਸ਼ੇਅਰ ਕਰਨਾ ਅੱਜ, ਠੀਕ ਹੈ। ਮੈਂ ਚਾਹੁੰਦਾ ਕਿ ਹਰ ਇੱਕ ਬੰਦਾ ਜਿਹੜਾ ਸੁਣ ਰਿਹਾ ਸੋਚ ਰਹੇ ਹੋ ਕਿ ਹਾਂ ਯਾਰ ਸਾਡੇ ਵੀ ਇਹ ਪ੍ਰੋਫੈਸਰ ਸੀ, ਸਾਡੇ ਵੀ ਇਹ ਸਰ ਸੀ, ਸਾਡੇ ਵੀ ਇਹ ਮੈਡਮ ਸੀ, ਉਹਨੇ ਸਾਨੂੰ ਇਹ ਨਾ ਸਿਖਾਇਆ ਹੁੰਦਾ ਤਾਂ ਅਸੀਂ ਯਾਰ ਕਾਸੇ ਜੋਗੇ ਨਹੀਂ ਸੀ। ਤੁਸੀਂ ਕਾਲ ਕਰਨਾ ਸਟੂਡੀਓ 'ਚ 905-673-3337 ਆਪਣਾ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਸਕਾਈ ਹਾਲ ਐਕਸਪ੍ਰੈਸ ਦਾ ਨੰਬਰ ਦੇਵਾਂ। ਸਕਾਈ ਹਾਲ ਐਕਸਪ੍ਰੈਸ ਵਾਲੇ ਹਾਇਰਿੰਗ ਕਰ ਰਹੇ ਆ, ਇਹਨਾਂ ਨੂੰ ਏਜ਼ ਡਰਾਈਵਰ ਚਾਹੀਦੇ ਆ ਈਸਟ ਕੋਸਟ USA, ਪੈਨਸਲਵੇਨੀਆ, ਨਿਊਯਾਰਕ, ਨਿਊਜਰਸੀ ਅਤੇ ਮੈਰੀਲੈਂਡ ਦੇ ਲਈ। ਡਰਾਈਵ ਵੈਨ ਦਾ ਕੰਮ ਹੈ ਪੂਰਾ ਸਾਲ, ਬੜਾ ਡੈਡੀਕੇਟਡ ਕੰਮ ਹੈ। ਲੋਡੇ ਟ੍ਰੇਲਰ ਇਨ ਦਾ ਯਾਰਡ, ਇੱਕ ਸਾਲ ਦਾ ਐਕਸਪੀਰੀਅੰਸ ਜ਼ਰੂਰ ਚਾਹੀਦਾ। 12 ਟ੍ਰਿਪਸ ਮਿਲਣੀਆਂ ਹਰ ਮਹੀਨੇ, ਹਰ ਮਹੀਨੇ ਦੀ 5 ਤਰੀਕ ਅਤੇ 20 ਤਰੀਕ ਨੂੰ ਡਾਇਰੈਕਟ ਪੈਸੇ ਤੁਹਾਡੇ ਅਕਾਊਂਟ 'ਚ ਆ ਰਹੇ ਨੇ। ਨੰਬਰ ਹੈ 8073555392, 807-355-9992, 5744। ਹੈਲੋ, ਸਤਿ
6: ਸ਼੍ਰੀ ਅਕਾਲ ਭਾਈ, ਕਿੱਦਾਂ ਹਾਲ ਚਾਲ?
3: ਵਧੀਆ ਜੀ, ਕਿੱਦਾਂ?
6: ਵਧੀਆ ਵਧੀਆ, ਬਿਲਕੁਲ ਭਾਈ, ਚੜ੍ਹਦੀ ਕਲਾ।
3: ਕੀ ਬਾਤ ਹੈ
6: ਭਾਜੀ, ਹੈ ਨਾ, ਮੈਂ ਦੱਸਣਾ ਸੀਗਾ ਵੀ ਜਿੱਦਾਂ ਜ਼ਰੂਰੀ ਨੀ ਹੁੰਦਾ ਆਪਾਂ ਨੂੰ ਟੀਚਰ ਸਿਖਾਉਣ, ਤੇ ਮੈਨੂੰ ਨਾ ਜਿੱਦਾਂ ਟੀਚਰਾਂ ਨੇ ਜਿੱਦਾਂ ਸਾਰਿਆਂ ਨੇ ਬਹੁਤ ਵਧੀਆ ਮਤਲਬ ਅਕੈਡੈਮਿਕਲੀ ਬਹੁਤ ਵਧੀਆ ਪ੍ਰੀਪੇਅਰ ਕੀਤਾ ਨਾ, ਪਰ ਕਿਸੇ ਨੇ ਮਤਲਬ ਰੀਅਲ ਵਰਲਡ ਲਈ ਕਿਸੇ ਨੇ ਪ੍ਰੀਪੇਅਰ ਨੀ ਕੀਤਾ ਬਈ ਕਿੱਦਾਂ ਤੁਸੀਂ ਆਪਣੇ ਆਪ ਨੂੰ ਪ੍ਰੀਜੈਂਟ ਕਰਨਾ, ਤੁਸੀਂ ਕਿੱਦਾਂ ਗੱਲ ਕਰਨੀ ਆ, ਹੈ ਨਾ, ਤੁਸੀਂ ਤੇ ਡੀਲ ਕਿੱਦਾਂ ਕਰਨਾ ਕਿਸੇ ਨਾਲ। ਤੇ ਇਹ ਨਾ ਮੇਰੇ ਮੈਨੇਜਰ ਨੇ ਮੈਨੂੰ ਜਿਹੜਾ ਕੈਨੇਡਾ ਦੇ ਵਿੱਚ ਨਾ ਟੱਕਰਿਆ, ਮੈਨੂੰ 3 ਸਾਲ ਮੈਂ ਕੰਮ ਕੀਤਾ ਹੋਇਆ ਨਾ, ਉਹਨੇ ਮੈਨੂੰ ਨਾ ਛੋਟੀਆਂ ਛੋਟੀਆਂ ਗੱਲਾਂ ਮੇਰੀਆਂ ਓਬਜ਼ਰਵ ਕਰਕੇ ਉਹਨੇ ਮੈਨੂੰ ਦੱਸੀਆਂ ਕਿ ਤੂੰ ਗੱਲ ਕਰਦਾ ਤੂੰ ਹੌਲੀ ਬਹੁਤ ਗੱਲ ਕਰਦਾ, ਥੋੜਾ ਉੱਚੀ ਬੋਲਿਆ ਕਰ, ਸਿੱਧਾ ਖੜਾ ਹੋ ਕੇ ਬੋਲਿਆ ਕਰ, ਤੇ ਹੱਥ ਮਿਲਾਉਣਾ ਏਦਾਂ ਨਾ, ਇਹ ਛੋਟੀਆਂ ਛੋਟੀਆਂ ਗੱਲਾਂ ਉਹਨੇ ਦੱਸੀਆਂ। ਇਹ ਮਤਲਬ ਮੈਂ ਲਿਟਰਲੀ ਮਤਲਬ ਡਿਫਰੈਂਸ ਓਬਜ਼ਰਵ ਕੀਤਾ ਕਿ ਸਾਹਮਣੇ ਵਾਲਾ ਬੰਦਾ ਤੁਹਾਨੂੰ ਕਿੱਦਾਂ ਟ੍ਰੀਟ ਕਰਦਾ,
3: ਤੁਹਾਡੇ ਐਗਜ਼ਾਮਪਲ ਚ ਤੁਹਾਡਾ ਕੋਈ ਮੈਨੇਜਰ ਹੈ ਯਾਰ, ਉਹ ਮੈਨੇਜਰ ਸੁਪਰਵਾਈਜ਼ਰ ਵੀ ਬੜਾ ਕੁਝ ਸਿਖਾ ਦਿੰਦੇ ਆ।
6: ਹਾਂਜੀ ਹਾਂਜੀ, ਮਤਲਬ ਸਿੱਖਣ ਨੂੰ ਆਪਾਂ ਨੂੰ ਕਦੇ ਲਰਨਿੰਗ ਨੇਵਰ ਸਟਾਪਸ, ਆਪਾਂ ਨੂੰ ਕੋਈ ਵੀ ਕੁਛ ਵੀ ਸਿਖਾ ਸਕਦਾ, ਆਪਾਂ ਦੇਖਣਾ ਹੁੰਦਾ ਵੀ ਆਪਾਂ ਕੀ ਸਿੱਖ ਸਕਦੇ ਆ, ਯੂ ਨੋ, ਪੋਜ਼ਿਟਿਵ ਐਟੀਟਿਊਡ ਨਾਲ ਆਪਾਂ ਸਿੱਖਣਾ ਹੁੰਦਾ, ਹਰੇਕ ਚੀਜ਼ ਆਪਾਂ ਨੂੰ ਕੋਈ ਨਾ ਕੋਈ ਸਿਖਾਉਂਦੀ ਹੈ ਜ਼ਿੰਦਗੀ ਬਹੁਤ ਕੁਝ।
3: ਐਂਡ ਮੇਨ ਗੱਲ ਇਹ ਵੀ ਹੈ ਯਾਰ ਕਿ ਅਗਲੇ ਦੀ ਗੱਲ ਸੁਣਨ ਦੀ ਵੀ ਕਪੈਸਿਟੀ ਚਾਹੀਦੀ ਹੈ ਆਪਣੇ 'ਚ। ਅੱਜ ਕੱਲ੍ਹ ਆਪਾਂ ਕਹਿੰਦੇ ਯਾਰ ਇਹ ਕੌਣ ਹੁੰਦਾ ਮੈਨੂੰ ਦੱਸਣ ਵਾਲਾ,
6: ਐਗਜ਼ੈਕਟਲੀ, ਯੂ ਨੋ, ਯੂ ਨੀਡ ਟੂ ਹੈਵ ਰਾਈਟ ਮਾਈਂਡਸੈਟ, ਐਟੀਟਿਊਡ ਸਹੀ ਹੋਣਾ ਚਾਹੀਦਾ,
3: ਹਰੇਕ ਦੀ ਗੱਲ ਸੁਣੋ, ਕੋਸ਼ਿਸ਼ ਕਰਿਆ ਕਰੋ ਕਿ ਚਾਹੇ ਕੋਈ ਛੋਟਾ ਵੀ ਹੈ ਉਹ ਤੋਂ ਵੀ ਤੁਸੀਂ ਕੁਛ ਨਾ ਕੁਛ ਲਰਨ ਕਰੋ।
6: ਹਾਂਜੀ ਐਗਜ਼ੈਕਟਲੀ,
3: ਵੈਰੀ ਗੁੱਡ ਬ੍ਰਦਰ। ਇਹ ਮੈਨੇਜਰ ਤੁਹਾਡਾ ਹਜੇ ਵੀ ਆ ਜਾਂ ਪਹਿਲਾਂ ਸੀ?
6: ਹਾਂਜੀ, ਹੁਣ ਉਹ ਮੇਰਾ ਕਲੀਗ ਆ, ਮਤਲਬ
3: ਉਹ ਬੱਲੇ ਤੁਸੀਂ ਵੀ ਫਿਰ
6: ਮਤਲਬ ਉਹ ਇੰਨਾ ਵਧੀਆ ਮਤਲਬ ਮੈਨੂੰ ਕੋਚ ਕੀਤਾ ਨਾ, ਉਹ ਕਹਿੰਦਾ ਤੂੰ ਤੇਰਾ ਦਿਮਾਗ ਬਹੁਤ ਆ, ਕਹਿੰਦਾ ਟੈਕਨੋਲੋਜੀ ਦੇ ਵਿੱਚ, ਕਹਿੰਦਾ ਤੂੰ ਨੰਬਰ 1 ਆ, ਤੂੰ ਲੱਭ ਦਿੰਦਾ ਸਾਰਾ ਕੁਝ ਕਰ ਦਿੰਦਾ, ਪਰ ਕਹਿੰਦਾ ਤੂੰ ਇਸ ਚੀਜ਼ ਤੋਂ ਮਾਰ ਖਾ ਜਾਂਦਾ, ਕਹਿੰਦਾ ਜਦੋਂ ਜਿੱਦਾਂ ਨਾ ਆਪਣੇ ਭਾਜੀ ਪਹਿਲਾਂ ਵੀ ਇੱਕ ਗੱਲ ਕਰਕੇ ਗਿਆ ਮੈਂ, ਕੋਨਫੀਡੈਂਸ ਹੋਣਾ ਚਾਹੀਦਾ, ਉਹ ਵਿੱਚ ਕੋਨਫੀਡੈਂਸ ਨੀ ਸੀਗਾ, ਤੇ ਫਿਰ ਉਹਨੇ ਵਿੱਚ ਬਿਲਡ ਕੀਤਾ ਕਿ ਨਹੀਂ ਤੂੰ ਏਦਾਂ ਗੱਲ ਕਰ, ਕਹਿੰਦਾ ਕੁਝ ਨੀ ਹੁੰਦਾ, ਤੂੰ ਡਰਨਾ ਨੀ ਬਸ, ਕਹਿੰਦਾ ਮੈਂ ਤੇਰੇ ਪਿੱਛੇ ਖੜਾ, ਤੂੰ ਏਦਾਂ ਗੱਲ ਕਰਨੀ ਬਸ।
3: ਪ੍ਰਸ਼ਾਂਤ ਬਾਈ ਜੀ, ਜੇ ਤੁਸੀਂ ਰੈਨੋਵੇਸ਼ਨ ਕਰਵਾਉਣੀ ਹੈ ਨਾ, ਕੋਈ ਵੀ ਆਪਣੇ ਘਰ ਦੀ ਬੇਸਮੈਂਟ ਬਣਵਾਉਣੀ ਹੈ, ਵਾਸ਼ਰੂਮ ਰੈਨੋਵੇਟ ਕਰਾਉਣੇ ਆ, ਦੇਖੋ ਬੰਦੇ ਐਸੇ ਚਾਹੀਦੇ ਆ ਜਿਨ੍ਹਾਂ ਨੂੰ ਤੁਸੀਂ ਘਰੇ ਹੁਣ ਦੇਖੋ ਵਾੜ ਹੀ ਰਹੇ ਹੋ ਕੰਮ ਕਰਨ ਲਈ, ਵੀ ਤੁਹਾਨੂੰ ਭਰੋਸਾ ਹੋਵੇ ਕਿ ਯਾਰ ਵਧੀਆ ਕੰਮ ਕਰਨਗੇ, ਸਾਨੂੰ ਝੀਟ ਨਹੀਂ ਕਰਨਗੇ। ਪ੍ਰਸ਼ਾਂਤ ਵੀਰ ਉਹਨਾਂ ਨਾਲ ਇੱਕ ਵਾਰ ਮੇਰੇ ਕਹਿਣ 'ਤੇ ਗੱਲਬਾਤ ਕਰ ਲਓ, ਬਾਕੀ ਤੁਹਾਡੇ 'ਤੇ ਆ। ਹੀ ਸੋ ਅਮੇਜ਼ਿੰਗ ਇਨਸਾਨ ਨੇ, ਬਹੁਤ ਯੂ ਨੋ ਟਰੱਸਟਵਰਦੀ ਬੰਦੇ ਨੇ। ਸੋ ਰੈਨੋਵੇਸ਼ਨ ਕਰਾਉਣੀ ਹੈ 4373180040043318 0400 ਇਹਨਾਂ ਦਾ ਫੋਨ ਨੰਬਰ ਹੈ। ਪੈਸ਼ਨ ਰੂਫਿੰਗ ਸੀਜ਼ਨ ਖਤਮ ਹੋ ਰਿਹਾ, ਪਲੀਜ਼ ਵਿੰਟਰ ਆਉਣ ਤੋਂ ਪਹਿਲਾਂ ਪਹਿਲਾਂ ਜੇ ਰੂਫ ਨਵੀਂ ਲੱਗਣ ਵਾਲੀ ਹੈ, ਰੂਫ ਦੀ ਰਿਪੇਅਰ ਹੋਣ ਵਾਲੀ ਹੈ, ਕਰਾ ਲਓ ਕਰਾ ਲਓ ਕਰਾ ਲਓ ਕਰਾ ਲਓ। ਪੈਸ਼ਨ ਰੂਫਿੰਗ 6479914136499194194913 ਪੈਸ਼ਨ ਰੂਫਿੰਗ 8905। ਹੈਲੋ
7: ਹੈਲੋ
3: ਹਾਂਜੀ
7: ਨਵੀਂ ਜੀ, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ,
7: ਮੈਂ ਲੁਧਿਆਣੇ ਤੋਂ ਆਇਆ ਇੱਥੇ।
3: ਵਾਹ ਵੇ ਵਾਹ, ਸਾਡੇ ਸ਼ਹਿਰੋਂ ਆਏ ਹੋ ਫਿਰ
7: ਤੁਹਾਡੇ ਸ਼ਹਿਰ? ਹਾਂ ਬਿਲਕੁਲ ਬਿਲਕੁਲ,
3: ਤੁਸੀਂ ਸਾਡੇ ਹੀ ਸ਼ਹਿਰੋਂ ਸਾਡੇ ਸ਼ਹਿਰ ਆ ਗਏ।
7: ਮੈਂ ਲੁਧਿਆਣੇ ਤੋਂ ਆਇਆ।
3: ਅਸੀਂ ਵੀ ਲੁਧਿਆਣੇ ਤੋਂ ਹੀ ਆ।
7: ਮੈਨੂੰ ਪਤਾ ਤੁਸੀਂ ਸਰ ਰਣਜੀਤ ਸਿੰਘ ਦੇ ਪੋਤਰੇ ਹੋ।
3: ਓ ਵਾਹ ਵੀ ਵਾਹ, ਬਿਲਕੁਲ
7: ਅਸੀਂ ਉਹਨਾਂ ਦੇ ਨਿਆਣੇ ਹੁੰਦੇ ਗਾਣੇ ਸੁਣਦੇ ਹੁੰਦੇ ਸੀਗੇ।
3: ਵਾਹ ਵਾਹ ਵਾਹ,
7: ਹਾਂ ਬੜੇ ਬੜੇ ਬੜੇ ਵਧੀਆ ਵਧੀਆ।
3: ਬਹੁਤ ਧੰਨਵਾਦ ਜੀ।
7: ਬੜੇ ਘੁੰਮਰਾ ਪਾਉਂਦਾ ਸੀ,
3: ਤਾਣ ਤਾਣ ਕੇ ਸੀਨਾ,
7: ਉੱਠ ਬੈਠ ਬਨੇਰੇ ਤੇ ਗੁਟਕੂ ਕਹੇ
3: ਕਬੂਤਰ ਚੀਨਾ।
7: ਮੁੱਲਾਪੁਰ ਰਹਿੰਦੇ ਨੇ ਸਰ, ਵਿਸਾਖਾ ਸਿੰਘ ਪ੍ਰਿੰਸੀਪਲ ਰਿਟਾਇਰ ਹੋਏ ਨੇ ਉਹ।
3: ਅੱਛਾ ਜੀ,
7: ਮੈਂ ਉਹਨਾਂ ਦਾ ਸਟੂਡੈਂਟ ਆ ਕੋਈ 65 ਤੋਂ।
3: ਅੱਛਾ,
7: ਨਾਓ ਆਈ ਐਮ 76।
3: ਅੱਛਾ,
7: ਤੇ ਉਹਨਾਂ ਨਾਲ ਹੁਣ ਤੱਕ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੂੰ ਯਾਦ ਕਰੀਦਾ।
3: ਵਾਹ ਵੇ ਵਾਹ, ਕਿਹੜੀ ਕਿਹੜੀ ਗੱਲ ਕਰਕੇ ਯਾਦ ਕਰੀਦਾ ਉਹਨਾਂ ਨੂੰ?
7: ਉਹਨਾਂ ਕੋਲੇ ਬਹੁਤ ਵਧੀਆ ਉਹਨਾਂ ਨੇ ਪੜ੍ਹਾਇਆ ਤੇ ਵਧੀਆ ਹੀ ਮਹਾਰਾਜ ਦੀ ਕਿਰਪਾ ਨਾਲ ਵਧੀਆ ਥਾਵਾਂ ਤੇ ਫਿਰ ਮੈਂ ਸਰਵਿਸ ਕਰਦਾ ਰਿਹਾ। ਪੰਜਾਬ ਰੋਡਵੇਜ਼ ਵਿੱਚ ਸੀ, ਮੈਂ ਕਲੈਰੀਕਲ ਜੋਬ ਸੀ ਮੇਰੀ।
3: ਅੱਛਾ,
7: ਲੁਧਿਆਣਾ ਡਿਪੂ ਚ ਤੇ ਹੁਣ ਵੀ ਜਦੋਂ ਟੀਚਰ ਡੇ ਹੁੰਦੇ ਆ ਉਦੋਂ ਵੀ ਹੁਣ ਵੀ ਮੈਂ ਉਹਨਾਂ ਕੋਲ ਜਾਂਦਾ, ਉਹਨਾਂ ਨੂੰ ਪ੍ਰਣਾਮ ਕਰਕੇ ਆਈਦਾ, ਨਾਲ ਕੋਈ 500-1000 ਰੁਪਈਆ ਜੇਬ ਚ ਵੀ ਪਾ ਆਈਦਾ ਆਉਂਦੇ ਹੋਏ।
3: ਅੱਛਾ,
7: ਤੇ ਉਹ ਮਤਲਬ ਬੈਠੇ ਹੁੰਦੇ, ਉਹ ਤੁਰ ਫਿਰ ਨੀ ਸਕਦੇ ਹੁਣ।
3: ਜੀ ਜੀ ਜੀ ਜੀ,
7: 3K ਪਿੰਡ ਦੇ ਵਿਚ ਵੀ ਉਹ ਪ੍ਰਿੰਸੀਪਲ ਰਹੇ ਨੇ।
3: ਅੱਛਾ,
7: ਹਰ ਬੱਚੇ ਨੂੰ ਮਤਲਬ ਬੜੇ ਪਿਆਰ ਨਾਲ ਬੁਲਾਉਣਾ, ਕੋਈ ਵੀ ਕੁਛ ਵੀ ਹੋ ਜੇ ਪਿਆਰ ਨਾਲ ਬੁਲਾਉਣਾ ਹਰੇਕ ਨੂੰ, ਬੱਚੇ ਨੂੰ। ਲਾਸਟ ਤੱਕ ਵੀ ਮੈਂ ਉਹਨਾਂ ਕੋਲੇ ਜਾਂਦਾ ਰਿਹਾ, ਹੁਣ ਤੱਕ ਵੀ ਜਦੋਂ ਤੱਕ ਉਹ ਪ੍ਰਿੰਸੀਪਲ ਰਿਟਾਇਰ ਹੋਏ ਨੇ। ਰਿਟਾਇਰ ਹੋਇਆ ਨੂੰ ਤਾਂ ਹੋ ਗਏ ਮੇਰੇ ਖਿਆਲ ਉਹਨਾਂ ਨੂੰ 24-25 ਸਾਲ ਹੋ ਗਏ।
3: ਜੀ ਜੀ ਜੀ,
7: ਤੇ 18-19 ਸਾਲ ਮੈਨੂੰ ਵੀ ਰਿਟਾਇਰ ਹੋਏ ਨੂੰ ਹੋ ਗਏ।
3: ਹਾਂ, ਕਦੇ ਕਦੇ ਉਹਨਾਂ ਤੋਂ ਕੁੱਟ ਕੁੱਟ ਵੀ ਪਈ ਹੈ? ਉਹ ਪਿਆਰ ਨਾਲ ਹੀ ਸਿਖਾਉਂਦੇ ਸੀ।
7: ਦੇਖੋ ਮੇਰੀ ਕੁੱਟਣ ਵਾਲੀ ਗੱਲ ਨੀ ਸੀ ਉਹਨਾਂ।
3: ਹਾਂ,
7: ਤੇ ਕਈ ਵਾਰ ਨਾ ਕਈ ਪਿੰਡਾਂ ਦੇ ਵਿੱਚ ਨਾ ਜਿਹੜੇ ਹੁੰਦੇ, ਸਾਡਾ ਪਿੰਡ ਲੱਥੋ ਵਾਲਾ ਵੈਸੇ,
3: ਠੀਕ ਹੈ,
7: ਤੇ ਕਈ ਵਾਰੀ ਇਹ ਹੁੰਦਾ ਵੀ ਪਿੰਡਾਂ ਦੇ ਲੋਕ ਨਾ ਜਿਹੜੇ ਜਦੋਂ ਟੀਚਰ ਜਿਹੜੇ ਕੋਈ ਆਉਂਦੇ ਆ, ਉਦੋਂ ਸਾਡੇ ਜਮਾਨੇ ਦੇ ਵਿੱਚ ਮੁੰਡੇ ਕੁੜੀਆਂ ਇਕੱਠੇ ਪੜ੍ਹਦੇ ਹੁੰਦੇ ਸੀਗੇ, ਉਦੋਂ ਜਿਹੜਾ ਅੱਖ ਤਾਹ ਨੂੰ ਚੱਕਦਾ ਸੀ ਨਾ ਉਹਦੀ ਸੇਵਾ ਹੋ ਜਾਂਦੀ ਸੀਗੀ।
3: ਅੱਛਾ,
7: ਹਾਂ, ਉਹਨਾਂ ਚ ਉਹ ਸੇਵਾ ਕਰ ਦਿੰਦੇ ਸੀਗੇ।
3: ਕਿਆ ਬਾਤ ਹੈ, ਪੜ੍ਹਾਉਂਦੇ ਬਹੁਤ ਵਧੀਆ ਸੀਗੇ। ਬਹੁਤ ਵਧੀਆ ਸਰ, ਬਹੁਤ
7: ਧੰਨਵਾਦ ਤੁਹਾਡਾ ਤੇ ਬੜਾ ਅੱਛਾ ਲੱਗਿਆ ਤੁਹਾਡੇ ਨਾਲ ਜਾਣਦਾ।
3: ਅੱਛਾ, ਕਿਆ ਬਾਤ ਹੈ,
7: ਸੇਵਕ ਸਿੰਘ ਆ।
3: ਅੱਛਾ ਅੱਛਾ ਅੱਛਾ,
7: ਤੁਹਾਡੇ ਪਿੰਡ ਮੇਰਾ ਬ੍ਰਦਰ ਵੀ ਹੈਡਮਾਸਟਰ ਰਿਹਾ ਸਰ, ਲਕਸ਼ਮਣ ਸਿੰਘ।
3: ਅੱਛਾ ਅੱਛਾ, ਚਲੋ ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ ਤੁਹਾਡਾ। ਗੱਲਬਾਤ ਸਾਂਝੀ ਕੀਤੀ, ਕਿੰਨਾ ਸੋਹਣਾ ਲੱਗਿਆ ਵਾ। ਸੋ ਸਟੂਡੀਓ ਦਾ ਨੰਬਰ ਹੈ 9056733337। ਪ੍ਰੋਗਰਾਮ ਪੰਜਾਬੀ ਲਹਿਰਾਂ ਚ ਬੜੇ ਮਾਣ ਨਾਲ ਅਸੀਂ ਹਮੇਸ਼ਾ ਯਾਰ ਤੈਨੂੰ ਰੋਜ਼ ਹੀ
8: ਬਹੁਤ ਪਿਆਰ ਨਾਲ ਕਹਿੰਦੇ ਆ ਕਿ ਤੁਸੀਂ ਇੱਕ ਵਾਰ ਇੰਡੀਅਨ ਫਰੂਟਲੈਂਡ ਵਿਜ਼ਿਟ ਕਰ ਲਿਆ ਨਾ, ਤੁਸੀਂ ਖੁਦ ਆਪ ਕਹੋਗੇ ਨਵੀਂ ਯਾਰ ਬੱਲੇ ਯਾਰ ਕਿਆ ਕੁਆਲਿਟੀ ਹੈ ਇੰਡੀਅਨ ਫਰੂਟਲੈਂਡ ਦੀ, ਕਿੰਨੀਆਂ ਜ਼ਬਰਦਸਤ ਡੀਲਾਂ ਨੇ, ਤੇ ਤੰਦੂਰੀ ਗ੍ਰਿਲ ਸੈਰੇਮੋਨੀ ਇੰਡੀਅਨ ਕੁਜ਼ੀਨ ਦੇ ਖਾਣੇ ਦੀ ਤਾਂ ਰੀਸ ਹੀ ਨਹੀਂ। ਸੋ ਇੰਡੀਅਨ ਫਰੂਟਲੈਂਡ ਤੇ ਲੱਗ ਚੁੱਕੀ ਹੈ ਆਟਮ ਸੇਲ। ਆਸ਼ੀਰਵਾਦ ਆਟਾ 11.99 ਨੂੰ 20 ਪਾਉਂਡ ਦਾ ਬੈਗ, ਐਂਡ 817-817 ਰਾਈਸ 10.99 ਨੂੰ 8.8 ਪਾਉਂਡ। ਬਰਾੜ ਦਾ ਦੇਸੀ ਘਿਓ ਸਿਰਫ 23.99 ਨੂੰ 1.8 ਕੇਜੀ। ਇੰਡੀਅਨ ਡੈਲੀ ਬਾਈਟਸ ਸੋਨਾ ਮਸੂਰੀ ਰਾਈਸ 11.99 ਨੂੰ 20 ਪਾਉਂਡ। ਬੰਸੀ ਦਾ ਸ਼ੱਕਰ 2 ਪਾਉਂਡ 1.99 ਨੂੰ। ਤੇ ਡੀਲਾਂ ਹੀ ਡੀਲਾਂ ਨੇ ਇੰਡੀਅਨ ਫਰੂਟਲੈਂਡ ਤੇ। ਤੁਸੀਂ ਜਾਓਗੇ ਤਾਂ ਮਿਹਰਬਾਨ ਦਾ ਜੂਸ 2.99 ਨੂੰ 3 ਲੀਟਰ, ਇੰਡੀਅਨ ਡੈਲੀ ਬਾਈਟਸ ਦੀਆਂ ਕੁੱਕੀਜ਼ 4.99 ਨੂੰ 1 ਕੇ ਜੀ, ਲਕਸ਼ਮੀ ਦੇਸੀ ਬੇਸਨ 3.99 ਨੂੰ 4 ਪਾਉਂਡ। ਲੋਕੇਸ਼ਨ ਤੁਹਾਨੂੰ ਦੱਸਦਾ, ਉਸ ਤੋਂ ਪਹਿਲਾਂ ਜੋ ਇਹਨਾਂ ਦਾ ਤੰਦੂਰੀ ਗ੍ਰਿਲ ਆ ਉੱਥੇ ਵੈਜ ਥਾਲੀ 4.99, ਵੈਜ ਨੂਡਲ 6.99, ਵੈਜ ਬਰਗਰ 3.99, ਵੈਜ ਬਿਰਿਆਨੀ 4.99, ਆਲੂ ਕੁਲਚਾ 4.99, ਐਂਡ ਮੈਨੀ ਮੋਰ ਡੀਲਸ। ਇੰਡੀਅਨ ਫਰੂਟਲੈਂਡ 1465 ਮੇਫੀਲਡ ਰੋਡ, ਮੇਫੀਲਡ ਕ੍ਰੈਡਿਟ ਵਿਊ, 9985 ਮਕਵੀਨ ਡਰਾਈਵ, ਮਕਵੀਨ ਐਂਡ ਕੈਸਲ ਮੋਰ, 15 ਫੈਂਡਰ ਵੇ ਬਵੇੜਨ ਚਿੰਕਿਊਜ਼ੀ, 45 ਡਸਕ ਡਰਾਈਵ ਕੁਈਨ ਐਂਡ ਚਿੰਕਿਊਜ਼ੀ, 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਹਰਨ ਟੇਰੀਓ, 600 ਹੈਸਪਲ ਰੋਡ ਕੇਂਬਰਿਜ, 33 ਫਾਰਲੀ ਡਰਾਈਵ ਗੁਆਸ। ਦ ਵਨ ਐਂਡ ਓਨਲੀ ਇੰਡੀਅਨ ਫਰੂਟਲੈਂਡ ਦੀ ਲੱਗ ਚੁੱਕੀ ਹੈ 11 ਅਕਟੂਬਰ ਤੱਕ ਆਟਮ ਸੇਲ, ਆਟਮ ਸੇਲ, ਆਟਮ ਸੇਲ ਜੀ। 4748 ਹੈਲੋ ਜੀ।
9: ਹਾਂਜੀ ਨਵੀਂ ਭਾਜੀ ਕਿੱਦਾਂ?
8: ਬਹੁਤ ਜੀ ਬੱਲੇ ਬੱਲੇ, ਤੁਸੀਂ ਸੁਣਾਓ ਕੀ ਬਣਦਾ?
9: ਬਸ ਵਧੀਆ ਭਾਜੀ, ਬਸ ਕੰਮ ਤੋਂ ਘਰੇ ਪਹੁੰਚੇ ਨੀ ਲੱਗਿਆ ਸੀਗਾ, ਤੁਹਾਡੇ ਫੋਨ ਚੱਕ ਲਿਆ।
8: ਕਿਆ ਬਾਤ ਹੈ, ਥੈਂਕ ਯੂ ਸਰ, ਵੈਲਕਮ।
9: ਤੇ ਮੇਰੇ ਸਕੂਲ ਦੇ ਵਿੱਚ ਪ੍ਰਿੰਸੀਪਲ ਹੁੰਦੇ ਸੀਗੇ, ਮੇਰੀ ਘਰੋਂ ਕੰਪਲੇਂਟ ਜਾਂਦੀ ਹੈ ਨਾ ਵੀ ਬਹੁਤ ਗੁੱਸਾ ਕਰਦਾ ਆ ਫਲਾਣਾ ਹੁੰਦਾ ਆ, ਹਨਾ ਏਦਾਂ। ਤਾਂ ਉਹ ਮਤਲਬ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਸੀਗੇ ਪ੍ਰਿੰਸੀਪਲ, ਹਨਾ।
8: ਅੱਛਾ।
9: ਤੇ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਆਫਿਸ ਚ ਬੁਲਾ ਲੈਣਾ, ਪ੍ਰਿੰਸੀਪਲ ਆਫਿਸ ਚ, ਹਨਾ। ਤੇ ਉਹਨਾਂ ਨੇ ਕੋਈ ਮੰਤਰ ਪੜ੍ਹਨਾ ਵੀ ਤੂੰ ਸ਼ਾਂਤ ਰਹਿ, ਹਨਾ, ਵੀ ਤੂੰ ਕੁਛ ਨੀ ਕਰਨਾ। ਬਟ ਉਹ ਚੀਜ਼ਾਂ ਮੈਨੂੰ ਗੁੱਸਾ ਹੁਣ ਵੀ ਬਹੁਤ ਆਉਂਦਾ ਆ, ਈਵਨ ਮੈਂ ਫੈਮਿਲੀ ਚ ਹੋਵਾਂ ਚਾਹੇ ਕਿਤੇ ਬਾਹਰ ਹੋਵਾਂ, ਹਨਾ, ਮੈਨੂੰ ਗੁੱਸਾ ਆ ਜਾਂਦਾ। ਬਟ ਮੈਨੂੰ ਹੁਣ ਉਹ ਕੰਟਰੋਲ ਕਰਨ ਆ ਗਿਆ ਵੀ ਮੈਂ ਬਸ ਵੀ ਡੂੰਘਾ ਸਾਹ ਲੈ ਲਓ,
8: ਠੀਕ ਹੈ। ਸੋ ਉਹਨਾਂ ਨੇ ਤੁਹਾਨੂੰ ਜ਼ਿੰਦਗੀ ਭਰ ਲਈ ਸਿਖਾ ਤਾ ਕਿ ਜੇ ਤੈਨੂੰ ਕਿਤੇ ਗੁੱਸਾ ਆਉਂਦਾ ਸਾਹ ਲੈ ਲਿਆ ਕਰ, ਥੋੜਾ ਜਿਹਾ ਸ਼ਾਂਤ ਰਿਹਾ ਕਰ ਤੇ
9: ਸ਼ਾਂਤ।
8: ਚਲੋ ਵੈਰੀ
9: ਗੁੱਡ। ਉਹ ਮਤਲਬ ਹੈਗਾ ਸਾਡੇ ਏਦਾਂ ਸੀਗਾ ਵੀ ਜਦੋਂ ਕੋਈ ਇਹਨਾਂ ਕਲਾਸ ਰੂਮ ਦੇ ਵਿੱਚ ਕੋਈ ਵੀ ਕੋਈ ਕਾਂਡ ਹੋ ਗਿਆ ਨਾ, ਤਾਂ ਸਭ ਤੋਂ ਪਹਿਲਾਂ ਵੀ ਚਲੋ ਆ ਜਾਓ ਭਾਜੀ ਤੁਸੀਂ ਆ ਜਾਓ, ਡੰਡੇ ਬੜੇ ਖਾਦੇ ਉਹਨਾਂ ਤੋਂ। ਈਵਨ ਕਈ ਵਾਰੀ ਗਲਤੀ ਹੁੰਦੀ ਵੀ ਸੀਗੀ ਨਾ, ਆਪਾਂ ਕਹਿੰਦੇ ਨੇ ਵੀ ਸਿੰਗੜੀ ਛੇੜਤੀ ਹੈ ਨਾ, ਵੀ ਉਂਗਲੀ ਲਾਤੀ ਆ ਕਿਸੇ ਨੂੰ ਵੀ ਚੱਕ ਦੇ ਫੱਟੇ ਕੋਈ ਨਾ, ਆਪਾਂ ਹੈਗੇ ਨਾ। ਉਦੋਂ ਬਾਅਦ ਉਹ ਪਰਾਂ ਨਿਕਲ ਜਾਂਦੇ ਸੀਗੇ ਬੰਦੇ, ਤਾਂ ਫਸ ਜਾਂਦਾ ਸੀਗਾ ਪਿੱਛੇ ਮੈਂ। ਬਟ ਉਹਨੇ ਮੈਨੂੰ ਕਦੇ ਵੀ ਇਹ ਨਾ ਪਹਿਲਾਂ ਕੁੱਟ ਲੈਣਾ, ਬਾਅਦ ਚੋਂ ਫਿਰ ਮੈਨੂੰ ਆਫਿਸ ਚ ਬੁਲਾ ਕੇ ਨਾ ਵੀ ਏਦਾਂ ਥੋੜਾ ਜਿਹਾ ਆਪਣੇ ਆਪ ਨੂੰ ਕੰਟਰੋਲ ਕਰੋ, ਹਨਾ। ਤੇ ਮੈਨੂੰ ਅੱਜ ਵੀ ਯਾਦ ਆ, ਮੈਂ ਹੁਣ ਉਦਾਂ ਹੀ ਮੈਨੂੰ ਕਈ ਵਾਰੀ ਬਹੁਤ ਮੈਂ ਜ਼ਿਆਦਾ ਹੈਪਫੁਲ ਹੋ ਜਾਂਦਾ, ਤਾਂ ਮੈਂ ਥੋੜਾ ਡੀਪ ਬ੍ਰੈਥ ਲੈ ਕੇ ਮੈਂ 10 ਤੋਂ 1 ਤੱਕ ਕਾਉਂਟਿੰਗ ਬੈਕ ਸਟਾਰਟ ਕਰ ਦਿੰਦਾ।
8: ਇਹ ਉਹਨਾਂ ਨੇ ਸਿਖਾਇਆ ਸੀ ਕਿ ਜੇ ਕਿਸੇ ਗੁੱਸਾ ਹੁੰਦਾ ਤਾਂ 10 ਤੋਂ ਗਿਣਨ ਲੱਗ ਪਾ।
9: ਹਾਂਜੀ ਹਾਂਜੀ, ਮੈਨੂੰ
8: ਦੇਖੋ ਯਾਰ, ਦੇਖ ਕਿੱਡੀਆਂ ਵੱਡੀਆਂ ਗੱਲਾਂ ਨੇ। ਵੈਸੇ ਉਹ ਸੁਣਨ ਨੂੰ ਲੱਗਦਾ ਕਿ ਚਲੋ ਨਿੱਕੀ ਜੀ ਗੱਲ ਹੈ, ਪਰ ਕਿਸੇ ਨੂੰ ਇਦਾਂ ਦੀ ਲੈਸਨ ਦੇਣੀ, ਹੁਣ ਬਹੁਤ ਸਾਰੀਆਂ ਯਾਰ ਸਿਚੁਏਸ਼ਨਸ ਜਿਹੜੀਆਂ ਵੱਧ ਸਕਦੀਆਂ, ਉਹਨਾਂ ਤੋਂ ਤੁਸੀਂ ਬਚੇ ਹੋਵੋਗੇ ਇਹਨਾਂ ਗੱਲਾਂ ਕਰਕੇ।
9: ਭਾਜੀ ਅੱਜ ਦੇ ਟਾਈਮ ਚ ਮੈਨੂੰ ਨੀ ਲੱਗਦਾ ਵੀ ਕੋਈ ਏਦਾਂ ਦਾ ਕੋਈ ਪ੍ਰਿੰਸੀਪਲ ਜਾਂ ਕੋਈ ਤੁਹਾਡਾ ਟੀਚਰ ਹੈ ਨਾ ਤੁਹਾਨੂੰ ਏਦਾਂ ਦੀ ਗੱਲ ਦੱਸੂਗਾ,
8: ਨਹੀਂ ਦੱਸਦੇ। ਹੁਣ ਤਾਂ ਬਸ ਇਹ ਹੈ ਕਿ ਪੜ੍ਹ ਲੈ ਤੇ ਜੋ ਲੈਸਨ ਦਿੱਤੀ ਹੈ ਕਰ ਲੈ, ਉਹ ਇੱਕ ਕਨੈਕਸ਼ਨ ਜੀ ਨਹੀਂ ਹੈਗੀ ਹੁਣ।
9: ਹਾਂਜੀ ਹਾਂਜੀ, ਇੱਕ ਇੰਡੀਆ ਉਹ ਹੁੰਦਾ ਸੀਗਾ ਨਾ ਸਮਰ ਵਕੇਸ਼ਨ ਹੁੰਦੀ ਹੈ ਜਦੋਂ ਹੋਮਵਰਕ ਹੁੰਦਾ ਸੀਗਾ, ਉਹ ਮੈਂ ਮਤਲਬ ਕਦੇ ਨੀ ਪੂਰਾ ਹੋਣਾ ਮੇਰਾ ਉਹ।
8: ਅੱਛਾ।
9: ਤੇ ਉਹ ਵੱਡੀ ਭੈਣ ਹੁੰਦੀ ਸੀਗੀ ਨਾ, ਉਹਨੂੰ ਹਾੜੇ ਹੋੜੇ ਕੱਢ ਕੇ ਉਹ ਤੋਂ ਕਰਵਾ ਲਿਆ, ਚਲੋ ਜੀ ਉਹ ਹੈਂਡ ਰਾਈਟਿੰਗ ਪਹਿਚਾਣੀ ਜਾਣੀ ਤਾਂ ਕੁੱਟ ਪੈਣੀ, ਫਿਰ ਉਹਨੇ ਕਹਿਣਾ ਵੀ ਤੂੰ ਆਪਣਾ ਕੰਮ ਆਪ ਕਰ। ਹੁਣ ਉਹ ਚੀਜ਼ਾਂ ਆਪਾਂ ਅੱਗੇ ਅੱਗੇ ਹੈ ਨਾ ਹੌਲੀ ਹੌਲੀ ਤੁਹਾਡੀ ਯੂਜ਼ ਟੂ ਹੋ ਜਾਂਦੇ ਆ ਜਾਂਦੀਆਂ।
8: ਸਹੀ ਗੱਲ।
9: ਹੁਣ ਮੈਂ ਥੈਂਕ ਯੂ ਕਹਿਣਾ ਉਹਨਾਂ ਨੂੰ ਵੀ ਮੈਨੂੰ, ਮੈਂ ਆਪਣਾ ਗੁੱਸਾ ਬਹੁਤ ਛੇਤੀ ਮੈਨੂੰ, ਮੈਂ ਇੱਕ ਮਿੰਟ ਚ ਨਾ ਉਹ ਕਹਿੰਦੇ 100 to 0 to 100 ਹੋ ਜਾਂਦਾ ਨਾ ਇੱਕ ਮਿੰਟ ਚ,
8: ਚਲੋ ਚੰਗੀ,
9: ਤੇ ਇੱਕ ਸਕਿੰਟ ਦੇ ਵਿੱਚ ਮੈਂ 100 to 0 ਹੋ ਜਾਣਾ।
8: ਚਲੋ ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ।
9: ਓਕੇ
8: ਥੈਂਕ ਯੂ ਸਰ, ਥੈਂਕ ਯੂ ਤੁਸੀਂ ਕਾਲ ਕੀਤੀ। ਸੋ ਦੇਖਿਆ ਯਾਰ, ਅਗੇਨ
3: ਜ਼ਰੂਰੀ ਨਹੀਂ ਕੋਈ ਪੜ੍ਹਾਈ ਦੇ ਵਿੱਚ ਹੀ ਕੁਛ ਤੁਹਾਨੂੰ ਸਿਖਾਵੇ ਕੋਈ ਟੀਚਰ, ਜਿਹੜੇ ਤੁਹਾਨੂੰ ਕੋਈ ਲਾਈਫ ਲੈਸਨ ਵੀ ਦੇ ਸਕਦੇ ਆ ਉਹ ਵੀ ਬੜੀ ਵੱਡੀ ਗੱਲ ਹੁੰਦੀ ਹੈ। ਸੋ ਇੱਕ ਤਾਂ ਤੁਸੀਂ ਸਾਰੇ ਯਾਦ ਰੱਖੋ ਬਿਯੋਂਡ ਆਈਵਰ ਨੂੰ ਐਨਕਾਂ ਚਾਹੀਦੀਆਂ ਨੇ, ਹੰਬਰ ਵੈਸਟ ਐਂਡ ਗੋਰਵੇ ਦਾ ਕੋਰਨਰ ਪੈਂਦਾ, ਬਿਯੋਂਡ ਆਈਵਰ ਦੇ ਰੋਮੀ ਬਾਈ ਜੀ ਨੂੰ ਤੁਸੀਂ ਜਾ ਕੇ ਮਿਲਣਾ। ਨੰਬਰ ਇਜ਼ 905-793-3937, ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ 905-793-3937। ਇੱਕ ਐਨਕ ਲਓ, ਦੂਜੀ ਬਿਲਕੁਲ ਤੁਹਾਨੂੰ ਫ੍ਰੀ ਦੇ ਰਹੇ ਨੇ, ਅਤੇ ਆਈ ਡਾਕਟਰ ਵੀ ਅਵੇਲੇਬਲ ਨੇ, ਜਾ ਕੇ ਮਿਲਿਓ। ਫੈਸ਼ਨ ਆਈ ਕਿਊ ਲੀਡਿੰਗ ਫੈਸ਼ਨ ਦਾ ਬ੍ਰਾਂਡ ਆਪਣੀ ਕਮਿਊਨਿਟੀ ਦਾ, ਐਮੀ ਵਿਰਕ ਫੈਸ਼ਨ ਆਈ ਕਿਊ ਦੇ ਹੁਣ ਤੁਸੀਂ ਦੇਖ ਲਓ ਕਿ ਬ੍ਰਾਂਡ ਅੰਬੈਸਡਰ ਨੇ, ਐਡਾ ਵੱਡਾ ਬੰਦਾ ਐਵੇਂ ਨਹੀਂ ਬ੍ਰਾਂਡ ਅੰਬੈਸਡਰ ਬਣਦਾ। ਸੋ ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਲ ਐਂਡ ਕਿਚਨਰ। ਲੇਡੀਜ਼ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਇੱਕ ਜੁਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ। ਵਾਹ, ਵੀਰਾਂ ਲਈ ਕੁੜਤੇ ਪਜਾਮੇ, ਕੋਟ ਪੈਂਟ ਅਤੇ ਜੁੱਤੀਆਂ ਇੱਕ ਲਓ ਦੂਜੀ 25% ਆਫ। ਇੰਡੀਆ ਜਾਣਾ, 3 ਪੀਸ ਲਗੇਜ ਅਟੈਚੀ ਦਾ ਸੈੱਟ 149 ਦਾ। ਫੈਸ਼ਨ ਆਈ ਕਿਊ 905-453-2225 905-453-2225 4568। ਹੈਲੋ,
10: ਹਾਂਜੀ ਨਵੀਂ ਜੀ,
3: ਸਤਿ ਸ਼੍ਰੀ ਅਕਾਲ ਜੀ, ਵੈਲਕਮ ਜੀ,
10: ਕੀ ਹਾਲ ਚਾਲ ਨੇ?
3: ਬਹੁਤ ਵਧੀਆ ਜੀ, ਕਿਵੇਂ ਹੋ?
10: ਬਹੁਤ ਵਧੀਆ ਸਰ, ਮੈਂ ਤਾਂ ਇਹ ਸਿੱਖਿਆ ਹੋਇਆ ਮੇਰੇ ਪੇਰੈਂਟਸ ਗ੍ਰਾਂਡ ਪੇਰੈਂਟਸ ਤੋਂ, ਗੁੱਸਾ ਜਿਹੜਾ ਹੈਗਾ ਨਾ ਉਹ ਜਿੱਥੇ ਭੁਗਦਾ ਹੋਏ ਉੱਥੇ ਆਉਣਾ, ਤੇ ਭੁੱਖ ਹੁੰਦੀ ਹੈ ਕਮਲੀ ਉਹ ਬੰਨ ਉਜਾੜ ਦੀ ਵੀ ਲੱਗ ਜਾਂਦੀ ਹੈ।
3: ਬਿਲਕੁਲ
10: ਐਗਰੀ ਕਰਦੇ ਹੋ?
3: ਹਾਂਜੀ ਹਾਂਜੀ ਬਿਲਕੁਲ 100%। ਅੱਜ ਵੈਸੇ ਅਸੀਂ ਗੁੱਸੇ ਤੇ ਨਹੀਂ ਸੀ ਗੱਲ ਕਰ ਰਹੇ, ਅੱਜ ਅਸੀਂ ਗੱਲ ਕਰ ਰਹੇ, ਅੱਜ ਹੈ ਵਰਲਡ ਟੀਚਰਸ ਡੇ। ਤੁਹਾਡੀ ਜ਼ਿੰਦਗੀ ਚ ਕੋਈ ਵੀ ਐਸਾ ਟੀਚਰ ਜਿਹਨੇ ਤੁਹਾਨੂੰ ਕੁਛ ਸਿਖਾਇਆ?
10: ਹਰੇਕ ਹੀ ਰਾਏ ਚੰਦ ਹੁੰਦੇ ਆ, ਉਹਨਾਂ ਦੀ ਰਾਏ ਲਈ ਜਾਓ ਨਾ, ਕਈ ਏਦਾਂ ਸੋਚਦੇ ਵੀ ਇਹਨੂੰ ਤਾਂ ਕਮਲਾ ਬਣਾ ਦਿੱਤਾ, ਉੱਥੇ ਗਾਰਬੇਜ ਕਰੇ ਬਾਹਰ ਨਿਕਲਦੇ ਹੋਏ, ਬਸ
3: ਦੋ ਚਾਰ ਨਹੀਂ ਇੱਕ ਮੈਨੂੰ ਸੈਕਿੰਡ ਦਿਓ ਤੇ ਉਹਨੇ ਵਾਪਸ, ਤੇ ਮੈਂ ਦੁਬਾਰਾ ਤੋਂ ਤੁਹਾਨੂੰ ਪੁੱਛਦਾ।

0: multiple locations in GTA. For more information, visit rajdhanisweets.ca.
1: कार वैन ट्रक दा कम होवे ता याद रखो रॉयल ऑटो सेंटर रिलायबल अफोर्डेबल अते ऑनेस्ट सर्विस जिथे कि मैं भी गड्डिया नु लेके जाना रिपेयर दे लई रॉयल ऑटो सेंटर टेस्ला दे व्हीकल्स ते भी कम करदे आ कोई भी रिपेयर किसी भी मेक एंड मॉडल सेफ्टी सर्टिफिकेशन ऊबर लिफ्ट दी सेफ्टी करवानी है स्पेशलाइज करदे ने इलेक्ट्रिकल अते कंप्यूटराइज डायग्नोस्टिक कम च स्टील्स एंड मेलनी रॉयल ऑटो सेंटर एंड एमिशन टेस्टिंग 905-799-1478-905-799-1478-1498 रॉयल ऑटो सेंटर सेंट्रल मिसिसागा दे रहन वाले हो ए मौका ना गवाओ बैलीमोर होम्स वालों डेरी लेन टाउन्स जल्द ही डेरी रोड वेस्ट अते हरंटेरियो ते आ रहे ने कंटेम्पररी टाउन होम हाई $700,000 तो शुरू हो रहे ने सीमित समय ले एचएसटी दे विच खास बचत दा फायदा लो हाईवे 401 407 अते 410 गो ट्रांजिट शॉपिंग अते पियर्सन एयरपोर्ट तो सिर्फ कुछ मिनटा दी दूरी ते सब तो पहले बायर्स दे विच शामिल होण दा मौका ना गवाओ अज ही रजिस्टर करो ballymorehomes.com ballymorehomes.com GTA दे होम बायर्स मिस ना कर जायो पैराडाइज डेवलपमेंट्स सेल कर रहे ने टाउन होम अते डीटैच कर मिल्टन ब्रैम्पटन सीटन अते विटबी दे विच कीमत सिर्फ 6,29,990 डॉलर तो ते नाल 1,30,000 डॉलर तक दे डिजाइनर फिनिशेस एचएसटी रीबेट्स अते बहुत वड़िया सेविंग्स दा फायदा लो आज ही विजिट करो paradisedevelopments.com paradisedevelopments.com ओके सो नंबर है अपना 905-673-3337 मैं दसदा एक बार फिर तो की गल हो रही है क्योंकि एक भाजी हुणे चलो उन्होंने बहुत सोहनी गल की बट उन्होंने पता नहीं लग्या भी अपना टॉपिक की चल रहा सी अज डिस्कशन कर रहे हैं कि अज है वर्ल्ड टीचर्स डे तो अपने लाइफ च ना कोई ऐसे टीचर आते हैं ਜਿਹੜੇ ਆਪਾਂ ਨੂੰ ਯਾਰ ਆਪਣੀ ਲਾਈਫ ਆਪਣੀ ਜ਼ਿੰਦਗੀ 'ਚ ਕੋਈ ਨਾ ਕੋਈ ਛਾਪ ਜੀ ਛੱਡ ਜਾਂਦੇ ਆ ਵੀ ਆਪਾਂ ਕਦੇ ਉਹਨਾਂ ਨੂੰ ਭੁੱਲਦੇ ਨਹੀਂ ਕੋਈ ਉਹਨਾਂ ਨੇ ਲੈਸਨ ਦਿੱਤੀ ਉਹਨਾਂ ਨੇ ਬੜਾ ਤੁਹਾਨੂੰ ਮੋਟੀਵੇਟ ਕੀਤਾ ਹੋਵੇ ਅਤੇ ਤੁਹਾਨੂੰ ਲੱਗਦਾ ਕਿ ਯਾਰ ਮੈਂ ਇੱਥੇ ਕਦੇ ਨਹੀਂ ਸੀ ਪਹੁੰਚ ਸਕਦਾ ਜੇ ਉਹ ਟੀਚਰ ਨਾ ਹੁੰਦਾ ਰਾਈਟ ਕਿਉਂਕਿ ਹੁਣ ਇੱਕ ਵੀਰ ਨੇ ਗੱਲ ਕੀਤੀ ਕਹਿੰਦੇ ਨਾ ਵੀ ਸਾਡੇ ਕੋਈ ਪ੍ਰਿੰਸੀਪਲ ਹੁੰਦੇ ਸੀ ਉਹਨਾਂ ਨੇ ਨਾ ਸਾਰਿਆਂ ਨੂੰ ਅਸੈਂਬਲੀ ਦੇ ਵਿੱਚ ਜਦੋਂ ਹੋਣੀ ਤਾਂ ਕਹਿਣਾ ਕੀ ਹੈ ਬਈ ਤੁਸੀਂ ਸਾਰੇ ਹੁਣ ਆ ਕੇ ਅਸੈਂਬਲੀ ਹੈਂਡਲ ਕਰਨੀ ਹੈ ਕਹਿੰਦੇ ਉਹਦੇ ਨਾਲ ਇੰਨੀ ਕੌਨਫੀਡੈਂਸ ਨਵੀਂ ਬਿਲਡ ਹੋਈ ਵੀ ਹੁਣ ਭਾਵੇਂ ਹਜ਼ਾਰ ਬੰਦੇ ਮੂਹਰੇ ਖੜ ਕੇ ਬੋਲਣਾ ਕੋਈ ਔਖਾ ਨਹੀਂ ਲੱਗਦਾ ਬੜੀ ਵੱਡੀ ਗੱਲ ਹੈ ਯਾਰ ਇਹ ਸੋ ਤੁਹਾਡੇ ਲਾਈਫ 'ਚ ਕੋਈ ਐਸੇ ਟੀਚਰ ਤੁਸੀਂ ਜਿਹੜੇ ਕਹਿੰਦੇ ਹੋ ਯਾਰ ਜੇ ਇਹ ਟੀਚਰ ਨਾ ਹੁੰਦੇ ਤਾਂ ਮੈਂ ਇੱਥੇ ਨਹੀਂ ਸੀ ਹੋਣਾ ਸੋ ਨੰਬਰ ਹੈ ਆਪਣਾ 905-673-3337 905-673-3337 ਕੋਈ ਵੀ ਅੱਜ ਤੁਸੀਂ ਟੀਚਰਸ ਦਾ ਥੈਂਕ ਯੂ ਕਰਨਾ ਚਾਹੋਗੇ ਜਾਂ ਯਾਦ ਕਰਨਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਇੱਕ ਮੈਂ ਤੁਹਾਨੂੰ ਨੰਬਰ ਸਟੂਡੀਓ ਦਾ ਦੇ ਦੇਵਾਂ ਲਾਈਵ ਆਨ ਏਅਰ ਕਾਲ ਕਰਨ ਲਈ ਕਾਲ ਕਰਦੇ ਹੋ ਜਸਟ ਹੋਲਡ ਕਰ ਲਿਓ ਅਤੇ ਸਭ ਨਾਲ ਗੱਲਬਾਤ ਹੋਵੇਗੀ ਨੰਬਰ ਹੈ ਆਪਣਾ 905-673-3337 905-673-3337 ਇੱਕ ਮੈਂ ਤੁਹਾਨੂੰ ਨੰਬਰ ਦੇਣਾ ਚਾਹੁੰਦਾ ਡੀਟੇਲਿੰਗ ਬਰੋਜ਼ ਆਟੋ ਕੇਅਰ ਵਾਲਿਆਂ ਦਾ ਗੱਡੀ 'ਚ ਨਾ ਤੁਸੀਂ ਅਗਰ ਸਟਾਰ ਲਾਈਟਾਂ ਲਵਾਉਣੀਆਂ ਜਿਵੇਂ ਰੋਲਸ ਰੋਇਸ ਦੇ ਅੰਦਰ ਛੱਤ ਦੇ ਉੱਤੇ ਲਾਈਟਾਂ ਲੱਗੀਆਂ ਹੁੰਦੀਆਂ ਤਾਰਿਆਂ ਵਾਂਗੂ ਇਹ ਇੰਨਾ ਸੋਹਣਾ ਕੰਮ ਕਰਦੇ ਆ ਵੀਰ ਹੁਣੇ ਕੋਈ ਗੱਡੀ 'ਚ ਕੱਟ ਵੱਢ ਨਹੀਂ ਤੁਸੀਂ ਕਹੋਗੇ ਯਾਰ ਗੱਡੀ ਤਾਂ ਲੱਗਦਾ ਜਿਵੇਂ ਬਾਕੀ ਯਾਰ ਰੋਲਸ ਰੋਇਸ ਹੀ ਹੁੰਦੀ ਆ ਸੋ ਸਟਾਰ ਲਾਈਟਾਂ ਲਾਉਂਦੇ ਨੇ ਬਹੁਤ ਵਧੀਆ ਮੈਂ ਤੁਹਾਨੂੰ ਵੀਰ ਹੁਣੇ ਦਾ ਨੰਬਰ ਦਿੰਦਾ 6478192034 6478192034 6478192034 ਸਟਾਰ ਲਾਈਟਾਂ ਲਵਾਓ 6478192034 ਜੀ 4525 ਹਾਂਜੀ
2: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਜੀ ਪਹਿਲਾਂ ਤਾਂ ਬੜਾ ਚੰਗਾ ਲੱਗਦਾ ਜੀ ਜਦੋਂ ਵੀ ਤੁਹਾਡੇ ਨਾਲ ਗੱਲ ਹੁੰਦੀ ਹੈ
1: ਬਹੁਤ ਸ਼ੁਕਰੀਆ
2: ਆਪਾਂ ਐਪਰੀਸ਼ੀਏਟ ਹੀ ਕਰਦੇ ਤੁਹਾਨੂੰ
1: ਨਹੀਂ ਨਹੀਂ ਥੈਂਕ ਯੂ ਸਰ ਵੈਲਕਮ
2: ਇੱਥੇ ਤੁਹਾਨੂੰ ਖੁਸ਼ ਰੱਖੇ ਖਾਸੇ ਪਾਸੇ ਰਹੋ
1: ਥੈਂਕ ਯੂ ਸੋ ਮਚ
2: ਜੀ ਬਾਕੀ ਭਾਜੀ ਜਿਹੜੀ ਗੱਲ ਹੈਗੀ ਆ ਮੈਂ ਥੋੜਾ ਡਿਫਰੈਂਟ ਐਂਗਲ ਨਾਲ ਇਹ ਚੀਜ਼ ਸੋਚਦਾ ਮੈਂ ਭਾਜੀ ਐਵਰੀ ਡੇ ਲਰਨ ਕਰਦਾ ਚੀਜ਼ਾਂ ਨਾ ਜਿੱਦਾਂ ਕਿ ਮੈਨੂੰ ਏਦਾਂ ਹੁੰਦਾ ਕਿ ਜਿਹੜੀ ਵੀ ਕੋਈ ਚੀਜ਼ ਤੁਹਾਨੂੰ ਚੰਗੀ ਮਿਲ ਜਾਵੇ, ਕਈ ਵਾਰੀ ਕੋਈ ਛੋਟਾ ਬੱਚਾ ਵੀ ਤੁਹਾਨੂੰ ਨਿੱਕੇ ਜਿਹੇ ਮੈਸੇਜ ਦੇ ਵਿੱਚ ਨਾ ਇੱਕ ਬਹੁਤ ਵੱਡੀ ਕੋਈ ਚੀਜ਼ ਸਿਖਾ ਜਾਂਦਾ।
1: ਬਿਲਕੁਲ,
2: ਮੈਨੂੰ ਉਹ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਨਾ ਸਿੱਖਣ ਦਾ ਮੈਨੂੰ ਬੜਾ ਚੰਗਾ ਲੱਗਦਾ ਹਨਾ। ਤੇ ਬਾਕੀ ਠੀਕ ਆ ਜੀ, ਕਿਸੇ ਬੰਦੇ ਨੇ ਤੁਹਾਡੀ ਲਾਈਫ ਕੀਤੀਆਂ ਨੂੰ ਐਪੀਸੋਡ ਜ਼ਰੂਰ ਕਰਨਾ ਚਾਹੀਦਾ, ਤੇ ਉਹ ਹਮੇਸ਼ਾ ਹੀ ਤੁਹਾਡੇ ਦਿਲ ਦੇ ਵੀ ਹੁੰਦਾ ਜਿੱਦਾਂ ਮਰਜ਼ੀ ਸਿਚੁਏਸ਼ਨ,
1: ਪਰ ਉਹ ਜ਼ਰੂਰ ਤੁਹਾਡੀ ਬੜੀ ਵਧੀਆ ਤੁਹਾਡਾ ਮੈਸੇਜ ਹੈ ਕਿ ਲਰਨ ਹਰ ਰੋਜ਼, ਬਟ ਕੋਈ ਯਾਰ ਹੈ ਨੀ ਤੁਹਾਡੀ ਲਾਈਫ ਚ ਕੋਈ ਐਸਾ ਟੀਚਰ ਵੀ ਯਾਰ ਵੀ ਇਹਦੇ ਕਰਕੇ ਮੈਨੂੰ ਬਹੁਤ ਬੈਨੀਫਿਟ ਹੋਇਆ।
2: ਦੇਖੋ ਉਹੀ ਗੱਲ ਨਾ, ਦੇਖੋ ਮੈਂ ਤਾਂ ਉਹੀ ਕਹਿੰਦਾ ਕਿ ਮੈਂ ਐਵਰੀ ਡੇ ਮੇਰੇ ਲਈ ਤਾਂ ਹਰ ਕੋਈ ਬੰਦਾ ਟੀਚਰ ਆ, ਮੈਂ ਤੁਹਾਡੇ ਨਾਲ ਗੱਲ ਕਰਦਾ ਨਾ ਮੈਂ ਤੁਹਾਡੇ ਕੋਲ ਬਹੁਤ ਕੁਝ ਸਿੱਖਦਾ, ਤੁਹਾਡੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਦਾ ਹਨਾ। ਮੈਂ ਕਦੀ ਵੀ ਜਦੋਂ ਵੀ ਆਪਣੇ ਕੋਲ ਟਾਈਮ ਹੁੰਦਾ, ਜਦੋਂ ਤੁਹਾਡਾ ਪ੍ਰੋਗਰਾਮ ਸੁਣੀ ਦਾ ਜਾਂ ਤੁਹਾਡੇ ਨਾਲ ਫੋਨ ਤੇ ਗੱਲ ਵੀ ਕਈ ਵਾਰੀ ਹੋਈ ਹੈ ਆਪਣੀ, ਮੈਨੂੰ ਬੜਾ ਚੰਗਾ ਲੱਗਦਾ। ਮੈਨੂੰ ਆਪਣੇ ਆਪ ਨੂੰ ਬੜਾ ਪ੍ਰਾਊਡ ਫੀਲ ਹੁੰਦਾ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ, ਤੁਹਾਡੇ ਨਾਲ ਗੱਲ ਕਰਦੇ ਹਾਂ ਨਾ, ਤੁਹਾਡੇ ਡੈਡੀ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਹਨਾ। ਐਵਰੀ ਡੇ ਮੈਂ ਤਾਂ ਬਸ ਵੀ ਏਦਾਂ ਹੈ ਵੀ ਕੋਈ ਵੀ ਬੰਦਾ ਆਇਆ ਜੇ ਮੈਨੂੰ ਉਹਦੀ ਜੇ ਮੈਨੂੰ ਕੋਈ ਮਾੜੀ ਨੀ ਲੈਣਾ ਤਾਂ ਉਹਨੂੰ ਜੇ ਉਹਦੇ ਚ ਮਾੜੀ ਚ ਵੀ ਚੰਗੀ ਲੱਭਣ ਦੀ ਕੋਸ਼ਿਸ਼ ਕਰੀ ਨੀ ਹੈ ਕਿ ਉਹ ਚ ਵੀ ਕੋਈ ਚੰਗੀ ਲੱਭ ਲਈਏ ਹਨਾ। ਤੇ ਦੱਸ ਡੇ ਕੀ ਮੈਂ ਤਾਂ ਇਹ ਕਹੂੰਗਾ ਜੇ ਕਿਸੇ ਦੀ ਲਾਈਫ ਚ ਕੋਈ ਏਦਾਂ ਦੀ ਚੀਜ਼ ਹੈ, ਕੋਈ ਏਦਾਂ ਦਾ ਬੰਦਾ ਹੈ, ਤੇ ਐਪੀਸ਼ੀਏਟ ਜ਼ਰੂਰ ਕਰਨਾ ਚਾਹੀਦਾ। ਬਾਕੀ ਸਭ ਤੋਂ ਵੱਡਾ ਮੈਂ ਟੀਚਰ ਜੀ ਮਾਂ ਬਾਪ ਆਈ ਥਿੰਕ ਇਟ ਦ ਬੈਸਟ ਹਨਾ, ਕਿ ਜਿਹੜੀ ਜ਼ਿੰਦਗੀ ਦਾ ਲੈਸਨ ਉਹਨਾਂ ਨੇ ਤੁਹਾਨੂੰ ਦੇ ਦੇਣਾ ਉਹ ਜ਼ਿੰਦਗੀ ਚ ਕੋਈ ਵੀ ਨੀ ਦੇ ਸਕਦਾ। ਬਾਕੀ ਤਾਂ ਮਟੀਰੀਅਲ ਚੀਜ਼ਾਂ ਹੈਗੀਆਂ ਹਨਾ, ਟਾਈਮ ਦੇ ਹਿਸਾਬ ਦੇ ਨਾਲ ਬੰਦਾ ਅਬਜ਼ਰਵ ਕਰ ਲੈਂਦਾ, ਪਰ ਮਾਂ ਪੇ ਤੋਂ ਜਿਹੜੀ ਚੀਜ਼ ਸਿੱਖ ਲੈਣੀ ਬੰਦੇ ਨੇ ਉਹ ਉਸ ਤੋਂ ਉੱਪਰ ਕੁਛ ਵੀ ਨੀ ਚੀਜ਼।
1: ਚਲੋ ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ।
2: ਸ਼ੁਕਰੀਆ,
1: ਥੈਂਕ ਯੂ ਸੋ ਮਚ, ਲੋਟਸ ਆਫ ਲਵ। ਇੱਕ ਮੈਂ ਤੁਹਾਨੂੰ ਬੋਲਟਨ ਕੀਆ ਦਾ ਨੰਬਰ ਦਵਾਂ, ਕਿਉਂਕਿ ਕੀਆ ਦੀਆਂ ਗੱਡੀਆਂ ਇੰਨੀਆਂ ਅੱਜ ਡਿਮਾਂਡ ਦੇ ਵਿੱਚ ਨੇ ਨਾ ਅੱਜ ਕੱਲ੍ਹ, ਬੱਲੇ ਬੱਲੇ ਬੱਲੇ ਤੁਸੀਂ ਦੇਖੋਗੇ ਕਹੋਗੇ

0: ਅੱਛਾ
1: ਤੇ ਕੁਛ ਨਾ ਕੁਛ ਟੀਚਰ ਦੇ ਲਈ ਲੈ ਕੇ ਜਾਈਦਾ ਸੀਗਾ।
0: ਅੱਛਾ ਇਹ ਕਾਫੀ ਮਨਾਇਆ ਜਾਂਦਾ ਸੀਗਾ ਇੰਡੀਆ ਚ?
1: ਬਹੁਤ ਮਨਾਇਆ ਜਾਂਦਾ ਸੀ।
0: ਅੱਛਾ ਇੱਥੇ ਥੋੜੇ ਘੱਟ ਮਨਾਉਂਦੇ ਆ?
1: ਹਾਂਜੀ ਇੱਥੇ ਥੋੜਾ ਘੱਟ ਹੈ ਜੀ। ਤੇ ਅਸੀਂ ਆਪਦੀ ਆਪਦੀ ਕਹਿ ਲੋ ਤੁਸੀਂ ਹੈਸੀਅਤ ਦੇ ਹਿਸਾਬ ਨਾਲ ਨਾ ਜਿਹੇ ਜਿਹੇ ਪਰਿਵਾਰਾਂ ਦੇ ਮਾਹੌਲ ਸੀਗੇ ਤੇ ਕੁਝ ਨਾ ਕੁਝ ਲੈ ਕੇ ਜਾਂਦੇ ਜੀ। ਜਿਵੇਂ ਕਈ ਵਾਰੀ ਕੀ ਹੁੰਦਾ ਰੀਸ ਕਰੀਦੀ ਸੀ ਜੀ, ਕਹਿ ਲੋ ਵੀ ਵੱਡੇ ਅਮੀਰ ਪਰਿਵਾਰਾਂ ਦੇ ਬੱਚਿਆਂ ਦੀ ਕਈ ਵਾਰੀ ਰੀਸ ਕਰਦੇ ਤਾਂ ਕਰਨ ਦੀ ਕੀ ਕੋਸ਼ਿਸ਼ ਕਰਦੇ ਵੀ ਆਂਢ ਗੁਆਂਢ ਤੋਂ ਕਈਆਂ ਦੇ ਚੰਗੇ ਕੋਈ ਗੁਲਾਬ ਦੇ ਫੁੱਲ ਲੱਗੇ ਹੁੰਦੇ ਤੜਕੇ ਤੜਕੇ ਉਹ ਪੱਟ ਲਿਆਉਂਦੇ ਜੀ ਦੋ ਚਾਰ। ਹਾਂਜੀ ਅਖਬਾਰ ਆਇਆ ਹੁੰਦਾ ਅਜੀਤ ਅਖਬਾਰ ਆਉਂਦਾ ਹੁੰਦਾ ਸੀ ਜੀ ਉਦੋਂ, ਅਜੀਤ ਅਖਬਾਰ ਦੇ ਵਿੱਚ ਉਹ ਲਪੇਟ ਕੇ ਜੇ ਨਾ ਜੀ ਤੇ ਕੋਈ ਪਲਾਸ ਟੇਪ ਟੂਪ ਲਾ ਲੈਣੀ ਮਾੜੀ ਮੋਟੀ ਵੀ ਦੇਖਣ ਸੋਹਣਾ ਲੱਗੇ ਵੀ ਬਹੁਤ ਸ਼ੌਂਕ ਹੁੰਦਾ ਸੀ ਜੀ। ਕਾਰਡ ਜਿਵੇਂ ਆਪਣਾ ਪੇਜ ਲੈ ਕੇ ਜੀ ਪਲੇਨ ਪੇਜ ਹੁੰਦੇ ਉਹਨੂੰ ਵਿਚਾਲਿਓ ਕੈਂਚੀ ਜਿਹਦੇ ਨਾਲ ਕੱਟ ਕੇ ਦਿਲ ਜਿਹਾ ਬਣ ਜਾਂਦਾ ਤੇ ਹੈਪੀ ਟੀਚਰ ਦੇ ਏਦਾਂ ਲਿਖ ਕੇ ਨਾ ਟੀਚਰ ਵੀ ਖੁਸ਼ ਹੋ ਜਾਂਦੇ ਜੀ ਤੇ ਆਪਦੇ ਵੀ ਮਨ ਨੂੰ ਤਸੱਲੀ ਜੀ ਹੁੰਦੀ ਵੀ ਅਸੀਂ ਕੁਛ ਲੈ ਕੇ ਜਾਂਦੇ ਹਾਂ। ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਅੱਜ ਕੱਲ ਉਹੋ ਜਿਹੇ ਟੀਚਰ, ਅੱਜ ਕੱਲ ਦੋਵੇਂ ਪਾਸੇ ਹੀ ਆ, ਨਾ ਤਾਂ ਟੀਚਰ ਉਹੋ ਜਿਹਾ ਨਾ ਬੱਚੇ ਇਹੋ ਜਿਹੇ ਆ ਜੀ।
0: ਸਹੀ ਗੱਲ ਹੈ।
1: ਪਹਿਲਾਂ ਸਮਾਂ ਦੱਸਾਂ ਪਹਿਲਾਂ ਕੀ ਹੁੰਦਾ ਸੀ ਬਾਈ ਜੀ, ਪਹਿਲਾਂ ਹੁੰਦਾ ਸੀਗਾ ਵੀ ਆਪਣਾ ਜੇ ਕੋਈ ਟੀਚਰ ਜਾਂ ਕੋਈ ਮਾਸਟਰ ਕਿਸੇ ਨੂੰ ਵੀ ਆਪਦੇ ਸਟੂਡੈਂਟ ਨੂੰ ਕਈ ਵਾਰੀ ਝਿੜਕਦਾ ਨਾ, ਉਹਦਾ ਝਿੜਕਣ ਦਾ ਪਹਿਲੀ ਗੱਲ ਦਾ ਕਾਰਨ ਉਹਦਾ ਕਿਹੜਾ ਵੀ ਵੱਟਦਾ ਰੌਲਾ ਸੀ ਜੀ ਆਪਣੇ ਨਾਲ, ਉਹਦਾ ਵਿਚਾਰਾ ਚਾਹੁੰਦਾ ਸੀ ਵੀ ਇਹ ਵੱਡੇ ਹੋ ਕੇ ਕੁਛ ਬਣ ਜਾਣ।
0: ਬਿਲਕੁਲ
1: ਹੈਨਾ। ਤੇ ਅੱਗੇ ਪੇਰੈਂਟਸ ਕਹਿੰਦੇ ਹੁੰਦੇ ਸੀ ਇਹ ਦੋ ਹੋਰ ਲਾਓ ਜੀ ਜੇ ਇਹ ਨਹੀਂ ਮੰਨਦਾ, ਅੱਜ ਕੱਲ ਤਾਂ ਜੀ ਪੇਰੈਂਟਸ ਚਲੇ ਜਾਂਦੇ ਆ ਵੀ ਸਾਡੇ ਜਵਾਕ ਨੂੰ ਤੂੰ ਹੱਥ ਕਿਵੇਂ ਲਾਤਾ ਭਾਈ।
0: ਸਹੀ ਗੱਲ
1: ਹੈਨਾ। ਤਾਂ ਕਰਕੇ ਨਾ ਜਦੋਂ ਸ਼ਹਿ ਮਿਲਣ ਲੱਗ ਗਈ ਨਾ ਉਹ ਜੇ ਬੱਚੇ ਰਹੇ ਨਾ ਪੜ੍ਹਾਉਣ ਵਾਲੇ, ਅਗਲਾ ਕਹਿੰਦਾ ਦਫ਼ਾ ਕਰੇ ਯਾਰ ਤਨਖਾਹ ਮਿਲਦੀ ਆਪਾਂ ਨੂੰ, ਆਪਦਾ ਅੱਠ ਘੰਟੇ ਲਾ ਕੇ ਆਪਦੇ ਆਪਦੇ ਘਰੇ ਨੂੰ ਜਾਂਦੇ ਆ, ਕੀ ਕਰਨਾ ਕਿਸੇ ਨੂੰ ਕੁੱਟ ਕੇ। ਬਾਕੀ ਆਪਾਂ ਟੀਚਰ ਦਾ ਦੇਣਾ ਨੀ ਦੇ ਸਕਦੇ ਜੀ, ਉਹਨਾਂ ਕਰਕੇ ਬੈਠੇ ਆ ਪਤਾ ਨੀ ਕਿਹਦੀ ਆਪਣਾ ਕਹਿ ਲੋ ਵੀ ਤੁਸੀਂ
0: ਆਪਣੀ ਹੈਸੀਅਤ ਦੇ ਹਿਸਾਬ ਨਾਲ ਅਸੀਂ ਕੁਛ ਨਾ ਕੁਛ ਲੈ ਕੇ ਜਾਂਦੇ ਹੁੰਦੇ ਸੀ ਹੈ, ਗੁਲਾਬ ਦਾ ਫੁੱਲ ਲੱਗਿਆ ਹੋਣਾ ਜਾਂ ਕੁਛ, ਵਾਹ ਯਾਰ ਕਿੰਨੀ ਸੋਹਣੀ ਗੱਲ ਹੈ। ਅਨਾਜ ਮਾਰਟ ਗਰੋਸਰੀ ਸਟੋਰ ਹੈ ਏਅਰਪੋਰਟ ਤੇ ਮੇਫੀਡ ਤੇ ਜਿਹੜਾ ਨਵਾਂ ਪਲਾਜ਼ਾ ਹੈ ਜਿੱਥੇ ਰੌਣਕ ਮੇਲਾ ਪੂਰਾ ਬਈ, ਉੱਥੇ ਅਨਾਜ ਮਾਰਟ ਗਰੋਸਰੀ ਸਟੋਰ ਹੈ, ਬਾਹਰ ਟਰੈਕਟਰ ਖੜਾ ਤੇ ਅਨਾਜ ਮਾਰਟ ਦੀ ਸਫਾਈ ਦੇਖ ਕੇ, ਔਰਗਨਾਈਜੇਸ਼ਨ ਦੇਖ ਕੇ, ਕੁਆਲਿਟੀ ਦੇਖ ਕੇ, ਪ੍ਰਾਈਸਾਂ ਦੇਖ ਕੇ ਤੁਸੀਂ ਵੀ ਕਹੋਗੇ ਯਾਰ ਅਸੀਂ ਇੱਥੋਂ ਹੀ ਇੱਥੇ ਹੀ ਆਇਆ ਕਰਨਾ। ਅਨਾਜ ਮਾਰਟ ਏਅਰਪੋਰਟ ਮੇਫੀਲਡ ਜੀ ਟੀ ਏ ਕ੍ਰੈਡਿਟ ਦੇ ਰੇਖਾ ਤੇ ਨਦੀਮ ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਿਹਾ ਲੋਕਾਂ ਦਾ। ਜੀ ਟੀ ਏ ਕ੍ਰੈਡਿਟ ਰੇਖਾ ਨਦੀਮ 416-650-1100 HK Movers ਆਪਣੀ ਕਮਿਊਨਿਟੀ ਦੀ ਟੌਪ ਦੀ ਤੇ ਸਭ ਤੋਂ ਭਰੋਸੇ ਵਾਲੀ 35 ਸਾਲ ਦੀ ਐਕਸਪੀਰੀਅੰਸ ਵਾਲੀ ਮੂਵਿੰਗ ਕੰਪਨੀ ਹੈ। ਘਰ ਲਿਆ ਨਵਾਂ, ਮੂਵ ਹੋ ਰਹੇ ਹੋ, ਨੋ ਪ੍ਰੋਬਲਮ, HK Movers ਨੰਬਰ ਹੈ 416-524-6704 ਤੇ ਰਾਜਵੰਤ ਕੌਰ ਤੁਹਾਡੇ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ ਤਾਂ ਰਾਜਵੰਤ ਕੌਰ ਨੂੰ ਤੁਸੀਂ ਫੋਨ ਘੁਮਾ ਲਓ। ਰਾਜਵੰਤ ਤੁਹਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। ਰਾਜਵੰਤ ਕੌਰ ਦਾ ਨੰਬਰ ਨੋਟ ਕਰ ਲਓ, 20-25 ਕੰਪਨੀਆਂ ਤੋਂ ਐਸਟੀਮੇਟ ਲੈ ਕੇ ਤੁਹਾਨੂੰ 30-35% ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਰਾਜਵੰਤ ਦਾ ਨੰਬਰ ਹੈ 6474-4735 ਰਾਜਵੰਤ ਕੌਰ 0638 ਹੈਲੋ
2: ਹਾਂਜੀ ਕੀ ਹਾਲ ਨੇ?
0: ਵਧੀਆ ਜੀ, ਕਿੱਦਾਂ?
2: ਵਧੀਆ ਵਧੀਆ। ਟੀਚਰ ਦਾ ਤਾਂ ਆਪਾਂ ਦੇਣਾ ਨੀ ਦੇ ਸਕਦੇ, ਮੈਂ ਤਾਂ ਬਹੁਤ ਕੁਛ ਸਿੱਖਿਆ ਸੀ ਟੀਚਰ ਤੋਂ।
0: ਅੱਛਾ।
2: ਜਿੱਦਾਂ ਮੈਂ ਪੱਗ ਉਹਨੇ ਮੈਂ ਛੱਡਣ ਨਾਲ ਗਿਆ, ਮੈਂ ਕਿਹਾ ਬਾਲ ਕਟਾ ਦੇਣੇ ਛੱਡ ਪਰੇ, ਪਰ ਉਹਨਾਂ ਨੇ ਹੋਰ ਧੱਕੇ ਨਾਲ ਪੱਗ ਸਿਖਾਈ ਆ, ਮਰਜ਼ੀ ਕਹਿ ਸਕਦੇ ਨਾ। ਅੱਜ ਮੈਂ ਪੱਗ ਜਦੋਂ ਬੰਨ ਟੀਚਰ ਨੂੰ ਚੇਤੇ ਕਰਦਾ ਵੀ ਉਹਨੇ ਮੈਨੂੰ ਪੱਗ ਸਿਖਾਈ ਵੀ ਹੈ।
0: ਤੁਹਾਡੇ ਟੀਚਰ ਨੇ ਤੁਹਾਨੂੰ ਪੱਗ ਬੰਨਣੀ ਸਿਖਾਈ?
2: ਹਾਂ, ਮਤਲਬ ਏਦਾਂ ਸੀਗਾ, 10ਵੀਂ ਚ ਹੋ ਚੁੱਕੇ ਸੀ ਤਾਂ ਉਹ ਕਹਿੰਦੇ ਤੁਸੀਂ ਪੱਗਾਂ ਬੰਨਿਆ ਕਰੋ, ਸਾਨੂੰ ਬੰਨਣੀ ਨੀ ਚਾਹੁੰਦੀ, ਥੋੜੇ ਐਡ ਗਿਆ ਲੈ ਕੇ ਪਟਕਾ ਬੰਨਦੇ ਸੀਗੇ ਤਾਂ ਉਹ ਡਿੱਗਿਆ ਕਰੇ ਬੰਨਣ ਨੀ ਚਾਹੁੰਦੀ, ਪਰ ਉਹ ਕਹਿੰਦੇ ਨੀ ਜਿੱਦਾਂ ਦੀ ਹੋਏਗੀ ਬੰਨ ਕੇ ਆਇਆ ਕਰੋ, ਉਹਨੇ ਰੋਜ਼ ਰੋਜ਼ ਕਹਿਣਾ ਬੰਨ ਕੇ ਆਓ ਬੰਨ ਕੇ ਆਓ, ਤਾਂ ਮੈਨੂੰ ਲੱਗਦਾ ਵੀ ਸ਼ਾਇਦ ਅਸੀਂ 6-7 ਜਿਹੜਾ ਬੜਾ ਚੇਤੇ ਕਰਦੇ ਯਾਰ ਉਹ ਬੰਦੇ ਨੇ ਜੀ ਨਾ, ਕਹਿੰਦਾ ਚੱਲ ਅੱਜ ਸਿਰ ਤੇ ਪੱਗ ਲਾਉਂਦੀ।
0: ਅੱਛਾ, ਵਾਹ ਵਾਹ, ਕਿੰਨੀ ਸੋਹਣੀ ਗੱਲ ਹੈ। ਅੱਛਾ,
2: ਉਹ ਬੜਾ ਚੇਤੇ ਗਿਆ ਜਦੋਂ। ਤੇ ਦੂਸਰੀ ਇਹ ਨਾ ਇੱਕ ਸਾਡਾ ਟੀਚਰ ਹੁੰਦਾ, ਜਦੋਂ ਵੀ ਇਹਨੇ ਬੜਾ ਪੜ੍ਹਾਇਆ ਬਹੁਤ ਘੱਟ ਆ, ਪਰ ਜਦੋਂ ਵੀ ਸਮਾਂ ਮਿਲਣਾ ਉਹਨੇ ਕਹਿੰਦਾ ਦਰਖਤ ਲਾਉਣ ਜਾਣਾ ਆਪਾਂ ਸਾਂਝੀ ਜਗ੍ਹਾ ਤੇ ਕਿਤੇ ਵਿਹਲੇ ਥਾਂ ਤੇ, ਅਸੀਂ ਉਹਨਾਂ ਸਹਿ ਕੇ ਦਰਖਤ ਬਹੁਤ ਜ਼ਿਆਦਾ ਲੈ ਜਦੋਂ ਇੰਡੀਆ ਚ, ਉਦੋਂ ਵੀ ਤਾਂ ਹੁਣ ਵੀ ਕਿਤੇ ਮੈਂ ਮਤਲਬ ਸਮਾਂ ਮਿਲਦਾ ਜਵਾਕਾਂ ਨੂੰ ਨਾਲ ਲੈ ਕੇ ਉੱਥੇ ਯਾਰ ਆਹ ਚੀਜ਼ ਲਾਓ, ਤਾਂ ਇਹ ਜੀ ਦੋ ਚੀਜ਼ਾਂ ਬਹੁਤ
0: ਸਿੱਖੀਆਂ। ਕੀ ਬਾਤ ਹੈ ਯਾਰ, ਨਹੀਂ ਉਹੀ ਤਾਂ ਗੱਲਾਂ ਨੇ। ਦੇਖੋ ਪਤਾ ਕੀ ਹੈ, ਉਹਨਾਂ ਨੇ ਤੁਹਾਨੂੰ ਸਿਖਾਇਆ, ਤੁਹਾਨੂੰ ਦੱਸਿਆ ਕਿ ਯਾਰ ਦਰਖਤ ਲਾਇਆ

0: ਇਹ ਲਾਇਆ ਕਰੋ ਉਹਦੇ ਨਾਲ। ਹੁਣ ਦੇਖੋ ਤੁਸੀਂ ਗਾਹਾਂ ਹੋਰ ਵੀ ਬੱਚੇ ਨੂੰ ਉਸ ਪਾਸੇ ਲਾਇਆ, ਕਿੰਨੀ ਸੋਹਣੀ ਗੱਲ ਹੈ।
1: ਹਾਂਜੀ ਹਾਂਜੀ ਸਰ, ਬਸ ਇਹੀ ਦੋ ਚੀਜ਼ਾਂ ਤੇ ਬਾਕੀ ਤਾਂ ਉਹੀ ਹੈ ਜਿੱਦਾਂ ਨਾ ਵੀ ਡਿਫਰੈਂਸ ਕਹਿਣ ਦੇ ਅੱਜ ਦੇ ਟੀਚਰ ਪੁਰਾਣੇ ਟੀਚਰ ਤਾਂ ਪੁਰਾਣੇ ਟੀਚਰ ਮਤਲਬ ਮੇਰਾ ਸ਼ਬਦ ਹੀ ਨਹੀਂ ਜੇ ਕਿਹਾ ਤੁਸੀਂ ਸੌਂਦੇ ਸੀ ਕੁਛ ਨਾ ਜ਼ਿੰਦਗੀ ਤੁਹਾਡੇ ਕੰਮ ਆ ਰਹੀਆਂ ਸੀ ਗੱਲਾਂ, ਹਮੇਸ਼ਾ ਕੋਈ ਪੜ੍ਹਾਇਆ ਕੰਮ ਨਹੀਂ ਆਇਆ ਅਨਬਾਦ ਦੀ ਗੱਲ ਆ, ਪਰ ਜਿਹੜੀ ਸਿੱਖਿਆ ਦੀ ਅੱਜ ਜ਼ਿੰਦਗੀ ਜ਼ਰੂਰ ਕੰਮ ਕਿਤੇ ਨਾ ਕਿਤੇ ਹੁੰਦੀ
0: 100% ਆਉਂਦੀ ਯਾਰ, ਕਿਉਂ ਨਹੀਂ ਆਉਂਦੀ। ਵੈਰੀ ਗੁੱਡ ਬ੍ਰਦਰ, ਥੈਂਕ ਯੂ, ਬਹੁਤ ਧੰਨਵਾਦ ਤੁਹਾਡਾ। ਨਹੀਂ ਇਹ ਲੈਸਨਸ ਨਾ ਆਪਾਂ ਨੂੰ ਉਦੋਂ ਲੱਗਦਾ ਹੁੰਦਾ ਯਾਰ ਬੜੀ ਨਿੱਕੀ ਜਿਹੀ ਗੱਲ ਹੈ, ਜਦੋਂ ਥੋੜ੍ਹੀ ਜਿਹੀ ਉਮਰ ਵੱਧ ਜਾਂਦੀ ਫਿਰ ਵਾਕਈ ਮਹਿਸੂਸ ਹੁੰਦਾ ਯਾਰ ਕਿ ਚੀਜ਼ਾਂ ਕਿੰਨੀਆਂ ਕੰਮ ਆਉਣ ਵਾਲੀਆਂ ਨੇ। ਮਿਸਟਰ ਸਿੰਘ ਪੀਜ਼ਾ, ਵਧੀਆ ਟੌਪ ਦਾ ਪੀਜ਼ਾ ਖਾਣਾ ਤਾਂ ਮਿਸਟਰ ਸਿੰਘ ਪੀਜ਼ੇ ਦੀਆਂ ਡੀਲਾਂ ਸੁਣ ਲਓ ਤੁਸੀਂ। ਮਿਸਟਰ ਸਿੰਘ ਪੀਜ਼ਾ ਦੋ ਇਹਨਾਂ ਦੀ ਜਿਹੜੀ ਨੌਰਥ ਪਾਰਕ ਲੋਕੇਸ਼ਨ ਹੈ, ਨੌਰਥ ਪਾਰਕ ਟੋਰਬਰਮ, ਦੋ ਮੀਡੀਅਮ ਪੀਜ਼ੇ, ਤਿੰਨ ਤਿੰਨ ਟੋਪਿੰਗ ਅਤੇ ਦੋ ਡਿਪ, $24.99 ਚ। ਵਾਹ, ਨੌਰਥ ਪਾਰਕ ਵਾਲੀ ਲੋਕੇਸ਼ਨ 'ਤੇ ਡੀਲ ਹੈ। ਅਤੇ ਬਾਕੀ ਇਹਨਾਂ ਦੀਆਂ ਟੋਟਲ 30 ਲੋਕੇਸ਼ਨਾਂ ਨੇ, ਬਾਕੀ ਲੋਕੇਸ਼ਨਾਂ 'ਤੇ ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਫਰੀ ਡਿਪ, 2 ਲੀਟਰ ਕੋਕ ਫਰੀ ਸਿਰਫ $40 'ਚ। ਨੰਬਰ ਹੈ 905-504-4000, 905-500-4000, ਮਿਸਟਰ ਸਿੰਘ ਪੀਜ਼ਾ। ਹਰ ਇੱਕ ਸ਼ਹਿਰ 'ਚ ਲੋਕੇਸ਼ਨ ਹੈ, ਬੋਲਟਨ, ਮਿਸਾਗਾ, ਟੋਰਾਂਟੋ, ਇਟੋਬਕੋ, ਰੈਕਸਡੇਲ, ਪਿਕਰਿੰਗ, ਓਸ਼ਵਾ, ਹੈਮਿਲਟਨ, ਗੁਐਲਫ, ਕਿਚਨਰ, ਵੁੱਡਸਟਾਕ ਅਤੇ ਬਾਕੀ ਬਰੈਂਪਟਨ 10-12 ਲੋਕੇਸ਼ਨਾਂ ਨੇ ਜੀ। 1728, ਹੈਲੋ,
2: ਸਤਿ ਸ਼੍ਰੀ ਅਕਾਲ ਨਵੀਂ ਵੀਰੇ, ਕੀ ਹਾਲ ਚਾਲ?
0: ਸਤਿ ਸ਼੍ਰੀ ਅਕਾਲ ਵੀਰੇ, ਕਿਵੇਂ ਹੋ?
2: ਬਸ ਵਧੀਆ, ਤੁਹਾਡਾ ਟੌਪਿਕ ਬਹੁਤ ਵਧੀਆ ਅੱਜ ਦਾ।
0: ਥੈਂਕ ਯੂ ਵੀਰੇ।
2: ਤੇ ਮੈਂ ਵੀ ਨਾ ਆਪਣੇ ਪ੍ਰਿੰਸੀਪਲ ਸਰ ਨੂੰ ਯਾਦ ਕਰਨਾ, ਉਹਨਾਂ ਦਾ ਬਹੁਤ ਇੰਪੈਕਟ ਆ ਮੇਰੇ ਉੱਪਰ। ਤੇ ਮੈਂ ਜਦੋਂ ਟੀਨੇਜਰ ਸੀ ਨਾ, ਮੇਰੇ ਥੋੜੇ ਬਹੁਤ ਇਸ਼ੂ ਜੇ ਹੋਣ ਲੱਗ ਗਏ ਸੀ, ਤੇ ਉਸ ਤੋਂ ਪਹਿਲਾਂ ਵੀ ਮਤਲਬ 5th-6th ਤੋਂ ਹੀ ਨਾ ਤਾਂ ਮੇਰੇ ਚੱਕਰ ਲੱਗਣ ਲੱਗ ਗਏ ਸੀ ਪ੍ਰਿੰਸੀਪਲ ਆਫਿਸ। ਉਹਨਾਂ ਨੇ ਨਾ ਮੈਨੂੰ ਇੱਕ ਗੱਲ ਸਿਖਾਈ ਕਿ ਨਾ ਟਰੂਥਫੁਲ ਰਹਿਣਾ ਆ, ਜੋ ਵੀ ਗੱਲ ਹੈਗੀ ਆ ਤੇ ਕਹਿੰਦੇ ਐਜ਼ ਇਟ ਇਜ਼ ਹੀ ਪਹਿਲੀ ਵਾਰ 'ਚ ਹੀ ਬੋਲ ਦੇਣੀ ਆ। ਤੇ ਕਹਿੰਦੇ ਜਿੰਨਾ ਤੁਸੀਂ ਇਹਨੂੰ ਗੱਲ ਨੂੰ ਲੁਕਾਉਂਦੇ ਹੋ ਨਾ ਤੇ ਇਹ ਕਹਿੰਦੇ ਪ੍ਰੋਬਲਮ ਵੱਧਦੀ ਆ, ਜਦੋਂ ਕਹਿੰਦੇ ਸੱਚ ਬੋਲਤਾ ਨਾ ਉਹ ਰਾਈਟ ਅਵੇ ਰਿਜ਼ੋਲਵ ਹੋ ਜਾਂਦੀ, ਜੇ ਪਨਿਸ਼ਮੈਂਟ ਮਿਲਣੀ ਉਹ ਵੀ ਮਿਲ ਜਾਂਦੀ, ਅਦਰਵਾਈਜ਼ ਰਿਜ਼ੋਲਵ ਹੋ ਜਾਂਦੀ ਆ। ਉਹ ਮੈਂ ਨਾ ਆਪਣੀ ਲਾਈਫ 'ਚ ਗੱਲ ਫੋਲੋ ਕੀਤੀ, ਉਹ ਮੈਨੂੰ ਹਰ ਜਗ੍ਹਾ ਉਹਨੇ ਮੈਨੂੰ ਫਾਇਦਾ ਕੀਤਾ।
0: ਇਹਦਾ
2: ਮੇਰੀ ਲਾਈਫ ਇੰਨੀ ਕੁ ਜ਼ਿਆਦਾ ਸਿੰਪਲ ਆ ਨਾ, ਚਾਹੇ ਕੋਈ ਵੀ ਗੱਲ ਆ ਮੈਂ ਸਿੱਧਾ ਹੀ ਜੋ ਵੀ ਗੱਲ ਆਪਾਂ ਉਹਨੂੰ ਟਾਈਮਲੀ ਕਲੀਅਰ ਕਰ ਦੇਣਾ। ਤੇ ਇੱਕ ਨਾ ਉਹ ਸਾਨੂੰ ਆਲਵੇਜ਼ ਇਨਕਰੇਜ ਕਰਦੇ ਸੀ, ਚਾਹੇ ਕੋਈ ਵੀ ਕੰਪੀਟੀਸ਼ਨ ਆਉਣਾ ਉਹਨਾਂ ਨੇ ਨਾ ਕਹਿਣਾ ਚਲੋ ਤੁਸੀਂ ਪਾਰਟੀਸਪੇਟ ਕਰੋ। ਕਹਿੰਦੇ ਨਹੀਂ, ਜਿੱਤੋਗੇ ਤਾਂ ਸਿੱਖ ਕੇ ਤਾਂ ਆਓਗੇ, ਐਟਲੀਸਟ ਪਤਾ ਤਾਂ ਲੱਗੂਗਾ ਬਾਕੀ ਕਿਵੇਂ ਕਰਦੇ ਆ। ਉਹਨੇ ਇੰਨਾ ਕੁ ਕੌਨਫੀਡੈਂਸ ਬਿਲਡ ਕੀਤਾ ਨਾ, ਹੁਣ ਕੋਈ ਵੀ ਜੋਬ ਹੋਵੇ ਕੁਛ ਵੀ ਹੋਵੇ, ਅਸੀਂ ਅੱਜ ਵੀ ਵੀਰੇ ਜਾ ਕੇ ਉੱਥੇ ਜੁਆਇਨ ਕਰ ਲਈਦਾ ਜਾਂ ਜੋ ਵੀ ਹੈਗਾ ਆ, ਮਤਲਬ ਅਸੀਂ ਸੰਗ ਨੀ ਮੰਨਦੇ ਨਾ ਪਬਲਿਕ, ਕੋਈ ਪਬਲਿਕ ਫੇਸਿੰਗ ਦਾ ਡਰ ਲੱਗਦਾ। ਜਿਵੇਂ ਪਿਛਲੇ ਕਾਲਰ ਕਹਿ ਕੇ ਗਏ ਸੀ ਨਾ ਕਿ ਅਸੈਂਬਲੀ ਚ ਬੋਲ ਲਈਦਾ, ਐਨੀ ਟਾਈਮ ਕੋਈ ਵੀ ਕਹਿ ਦੇਵੇ ਆਪਾਂ ਦੋ ਸ਼ਬਦ ਵੀ ਬੋਲ ਦੇਈਦੇ ਆ, ਨੋ ਪ੍ਰੋਬਲਮ ਐਟ ਆਲ। ਪਰ ਇਹ ਹੋਇਆ ਉਹਨਾਂ ਕਰਕੇ ਆ ਸਾਰਾ।
0: ਦੇਖੋ ਤੁਹਾਨੂੰ ਲਾਈਫ ਦੇ ਵਿੱਚ ਉਸ ਇੱਕ ਲੈਸਨ ਨੇ ਕਿੰਨਾ ਬਚਾਇਆ ਹੋਊਗਾ ਕਿ ਜਦੋਂ ਵੀ ਕੁਛ ਕਹਿਣਾ ਤਾਂ ਸੱਚ ਬੋਲੋ। ਹੁਣ ਆਪਾਂ ਝੂਠ ਬੋਲ ਦਾਂਗੇ ਅੱਜ, ਉਹ ਗੱਲ 2-4 ਸਾਲਾਂ ਬਾਅਦ ਨਿਕਲ ਆਈ ਫਿਰ ਕੀ ਕਰਾਂਗੇ, ਰਾਈਟ?
2: ਹਾਂਜੀ, ਨਾਲੇ ਝੂਠ ਇਹੋ ਜਿਹੀ ਚੀਜ਼ ਆ ਵੀਰੇ ਜਿਹੜੀ ਫੜੀ ਜਾਣੀ ਜਾਣੀ ਆ, ਔਰ ਕਈ ਵਾਰੀ ਬੜੇ ਅਨਕੰਫਰਟੇਬਲ ਟਾਈਮ ਤੇ ਫੜੀ ਜਾਵੇ ਨਾ, ਬਹੁਤ ਮਾੜੀ ਗੱਲ ਹੋ ਜਾਂਦੀ।
0: ਤੇ ਨਾਲੇ ਯਾਰ ਮੇਨ ਗੱਲ ਇਹ ਵੀ ਹੈ ਕਿ ਬੰਦੇ ਨੂੰ ਤਾਂ ਨੀਂਦ ਹੀ ਨਹੀਂ ਆਉਂਦੀ, ਫਿਰ ਕਿੰਨਾ ਕਿੰਨਾ ਚਿਰ, ਕਿਉਂਕਿ ਤੁਸੀਂ ਉਹ ਚੀਜ਼ ਤੁਹਾਡੇ ਕੌਨਸ਼ੀਅਸ 'ਚ ਤਾਂ ਹੁੰਦੀ ਹੈ ਯਾਰ ਕਿ ਮੈਂ ਇਹ ਝੂਠ ਬੋਲਿਆ ਸੀਗਾ।
2: ਅੱਛਾ, ਇੱਕ ਨਾ ਮੇਰੀ ਸਿਸਟਰ ਕਹਿੰਦੀ ਹੁੰਦੀ ਆ ਵੀਰੇ, ਝੂਠ ਦੀ ਸਭ ਤੋਂ ਵੱਡੀ ਪ੍ਰੋਬਲਮ ਆ ਯਾਦ ਰੱਖਣਾ ਪੈਂਦਾ। ਝੂਠ ਬੋਲਤਾ ਨਾ ਕਿਤੇ ਨਾ ਕਿ ਯਾਦ ਰੱਖੋਗੇ, ਸੱਚ ਆ ਤਾਂ ਸੱਚ ਨੇ ਸੱਚ ਹੀ ਰਹਿਣਾ।
0: ਬੜੀ ਸੋਹਣੀ ਗੱਲ ਹੈ ਵੀ ਝੂਠ ਨੂੰ ਹਮੇਸ਼ਾ ਯਾਦ ਰੱਖਣਾ ਪੈਣਾ। ਵੈਰੀ ਗੁੱਡ, ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ ਯਾਰ, ਕਿਆ ਬਾਤ ਹੈ, ਵੈਰੀ ਗੁੱਡ। ਸੋ ਸਾਰੇ ਹੋਲਡ ਕਰੋ ਯਾਰ, ਮੈਨੂੰ ਬੜਾ ਮਜ਼ਾ ਆ ਰਿਹਾ ਗੱਲਾਂ ਬਾਤਾਂ ਕਰਕੇ, ਤੇ ਸਭ ਨਾਲ ਗੱਲਬਾਤ ਹੋਵੇਗੀ, ਜਸਟ ਪਲੀਜ਼ ਸਟੇ ਔਨ ਦ ਲਾਈਨ।
3: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ, ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
4: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ। ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
5: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। ਓਕੇ, ਅਗਲੀ ਕਾਲ ਲੈਣ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਵਨ ਐਂਡ ਓਨਲੀ ਸਿਮਰਨ ਸੈਣੀ ਜੀ, ਆਲ ਕੈਂਡ ਇੰਸ਼ੋਰੈਂਸ ਤੋਂ। ਨੰਬਰ ਹੈ 7994-6992-7272।
6: ਬਿਲਕੁਲ ਨਵੀਂ, ਬਹੁਤ ਵਧੀਆ। ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ ਜੀ।
0: ਸਿਮਰਨ, ਤੁਸੀਂ ਵੀ ਬੜੇ ਦੇਖੋ ਐਜੂਕੇਸ਼ਨ ਨੂੰ ਪ੍ਰਾਇਓਰਟੀ ਦਿੰਦੇ ਹੋ, ਪੜ੍ਹਦੇ ਰਹਿੰਦੇ ਹੋ। ਅੱਜ ਵਰਲਡ ਟੀਚਰਸ ਡੇ ਹੈ, ਤੁਹਾਡੀ ਲਾਈਫ 'ਚ ਕੋਈ ਹੈ ਐਸੇ ਟੀਚਰ ਜਿਨ੍ਹਾਂ ਨੂੰ ਤੁਸੀਂ ਬਸ ਜ਼ਿੰਦਗੀ ਭਰ ਯਾਦ ਰੱਖਦੇ ਹੋ?
6: ਬਹੁਤ ਸਾਰੇ ਨੇ, ਇੱਕ ਨਹੀਂ ਨਵੀਂ, ਕਿਉਂਕਿ ਹਰ ਟੀਚਰ ਤੋਂ ਤੁਸੀਂ ਕੁਝ ਨਾ ਕੁਝ ਸਿੱਖਦੇ ਹੋ, ਬਟ ਕੁਝ ਇੱਕ ਟੀਚਰ ਹੁੰਦੇ ਨੇ ਜਿਹੜੇ ਤੁਹਾਨੂੰ ਹਮੇਸ਼ਾ ਯਾਦ ਰਹਿੰਦੇ ਨੇ। ਮੈਂ ਇੱਕ ਨਹੀਂ ਕਹੂੰਗੀ, ਸੋ ਮੇਰੇ ਲਈ ਤੇ 4-5 ਟੀਚਰ ਹੈਗੇ ਨੇ, ਔਰ ਇੱਥੇ ਆ ਕੇ ਵੀ ਟੀਚਰ ਹੈਗੇ ਨੇ ਜਿਨ੍ਹਾਂ ਨੇ ਬਹੁਤ ਕੁਝ ਸਿਖਾਇਆ ਹੈ। ਸੋ ਮੈਨੂੰ ਲੱਗਦਾ ਕਿ ਸਾਰੇ ਟੀਚਰ ਲੱਗਦੇ ਕਈ ਵਾਰੀ ਸਾਨੂੰ ਹੁੰਦਾ ਕਿ ਮਾੜੇ ਹੈ, ਬਟ ਉਹਨਾਂ ਦੀ ਉਸ ਗੁੱਸੇ ਵਿੱਚ ਜਾਂ ਝਿੜਕ ਦੇ ਵਿੱਚ ਕੁਝ ਨਾ ਕੁਝ ਤੁਹਾਨੂੰ ਸਿੱਖਣ ਨੂੰ ਮਿਲਦਾ, ਔਰ ਜਿਹੜਾ ਟੀਚਰ ਹੀ ਹੈ ਸਿਖਾਉਣ ਵਾਲਾ ਹੀ ਹੈ, ਤੋ ਡੈਫੀਨੇਟਲੀ ਤੁਸੀਂ ਕੁਛ ਨਾ ਕੁਛ ਸਿੱਖ ਕੇ ਨਿਕਲਦੇ ਹੋ। ਔਰ ਤੁਸੀਂ ਹਮੇਸ਼ਾ ਚਾਹੇ ਉਹਨਾਂ ਨੂੰ ਯਾਦ ਕਰੋ ਨਾ ਕਰੋ, ਬਟ ਕਈ ਵਾਰੀ ਲਾਈਫ 'ਚ ਏਦਾਂ ਦੇ ਮੂਮੈਂਟਸ ਆਉਂਦੇ ਨੇ ਕਿ ਤੁਸੀਂ ਆਪਣੇ ਹਰ ਟੀਚਰ ਨੂੰ ਕਿਤੇ ਨਾ ਕਿਤੇ ਗਾਹੇ ਬਗਾਹੇ ਯਾਦ ਕਰਦੇ ਰਹਿੰਦੇ, ਉਹ ਮੇਰੇ ਟੀਚਰ ਇਸ ਤਰ੍ਹਾਂ ਸੀਗੇ। ਸੋ ਡੈਫੀਨੇਟਲੀ ਟੀਚਰ, ਹੁਣ ਦਾ ਤੇ ਚਲੋ ਟਾਈਮ ਡਿਫਰੈਂਟ ਆ, ਸਾਡੇ ਟਾਈਮ 'ਚ ਤੇ ਟੀਚਰ ਦੀ ਇੱਕ ਘੂਰ ਹੀ ਬੜੀ, ਈਵਨ ਬਾਜ਼ਾਰ 'ਚ ਕਿਤੇ ਦਿਖ ਜਾਣਾ ਤੇ ਉਹ ਵੀ ਟੀਚਰ ਤੋਂ ਲੁਕ ਜਾਣਾ ਜੀ ਹਾਂ ਟੀਚਰ ਦੇਖ ਗਏ ਨੇ, ਉਹ ਟਾਈਮ ਡਿਫਰੈਂਟ ਸੀਗੇ।
0: ਸੋ ਹੁਣ ਸਗਾ ਤੇ ਮਤਲਬ ਕਿ ਟੀਚਰ ਬੱਚੇ ਦੇ ਘੂਰ ਤੋਂ ਡਰਦੇ ਆ। ਨਾਲੇ ਦੇਖੋ ਜਿਸ ਬੰਦੇ ਨੇ ਤੁਹਾਨੂੰ ਕੋਈ ਗੁਣ ਦਿੱਤਾ, ਕੁਛ ਸਿਖਾਇਆ, ਆਈ ਥਿੰਕ ਇਟਸ ਬਹੁਤ ਇੰਪੋਰਟੈਂਟ ਹੈ ਕਿ ਆਪਾਂ ਉਹਨਾਂ ਦੀ ਕਦਰ ਕਰੀਏ, ਰਿਸਪੈਕਟ ਕਰੀਏ। ਜਦੋਂ ਛੋਟੇ ਹੁੰਦੇ ਆ ਸਕੂਲਾਂ ਚ ਹੁੰਦੇ ਆ, ਉਦੋਂ ਹੁੰਦਾ ਯਾਰ ਤਾਂ ਟੀਚਰ ਹੈ ਤਾਂ ਇੱਦਾਂ ਦਾ, ਆਪਾਂ ਬਹੁਤ ਚਲੋ ਡਿਸਰਿਸਪੈਕਟ ਕਰਦੇ ਹਾਂ, ਬਟ ਜਦੋਂ ਫਿਰ ਥੋੜ੍ਹੀ ਜਿਹੀ ਉਮਰ ਵੱਧਦੀ ਹੈ ਫਿਰ ਹੁੰਦਾ ਯਾਰ ਕਿ ਉਹ ਇੱਕ ਐਸਾ ਇਨਸਾਨ ਸੀ ਜਿਹੜਾ ਦੇਖੋ ਆਪਣੇ ਪੇਰੈਂਟਸ ਨਾਲੋਂ ਵੀ ਵੱਧ ਆਪਾਂ ਨੂੰ ਸਿਖਾ ਰਹੇ ਸੀ 8-8 ਘੰਟੇ ਦਿਨ ਦੇ ਵਿੱਚ। ਸੋ ਜ਼ਰੂਰ ਰਿਸਪੈਕਟ ਸਾਰੇ ਟੀਚਰਸ। ਸੋ ਬਾਕੀ ਸਾਡੇ ਕਾਲਜ ਸਟੇ ਔਨ ਦਾ ਲਾਈਨ ਤੇ ਸਿਮਰਨ ਸੈਣੀ ਜੀ ਸਾਡੇ ਨਾਲ ਨੇ, ਆਲ ਕੈਂਡ ਇੰਸ਼ੋਰੈਂਸ। ਸੋ ਸਿਮਰਨ, ਅੱਜ ਕੀ ਫਿਰ ਜਾਣਕਾਰੀ ਦੇ ਰਿਹਾ?
6: ਜੀ ਨਵੀਂ, ਕਿਉਂਕਿ ਐਜੂਕੇਸ਼ਨ ਦੀ ਗੱਲ ਚੱਲ ਰਹੀ ਹੈ ਤੇ ਹੁਣ ਈਅਰ ਐਂਡ ਵੀ ਆ ਰਿਹਾ, ਤੋ ਇੱਕ ਰਿਮਾਈਂਡਰ ਸਾਰੇ ਹੀ ਸਾਡੇ ਪੇਰੈਂਟਸ ਦੇ ਲਈ, ਬਿਕੋਜ਼ ਜਿਹੜੇ ਵੀ ਸਾਡੇ ਪੇਰੈਂਟਸ ਅਜੇ RESP ਪਲਾਨ ਓਪਨ ਨਹੀਂ ਕਰਵਾ ਰਹੇ ਕਿਸੇ ਵੀ ਰੀਜ਼ਨ ਕਰਕੇ, ਬੱਚਿਆਂ ਦਾ ਐਜੂਕੇਸ਼ਨ ਪਲਾਨ ਤੁਸੀਂ ਡਿਲੇ ਕਰੀ ਜਾ ਰਹੇ ਹੈਗੇ ਹੋ, ਤੁਹਾਨੂੰ ਇਹ ਲੱਗਦਾ ਕਿ 18 ਸਾਲ ਅਜੇ ਬਹੁਤ ਟਾਈਮ ਪਿਆ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਹੈਗਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਇਹ ਸਾਲ ਜਾਣੇ ਕਿੰਨੇ ਸਪੀਡ ਦੇ ਨਾਲ ਹੈਗੇ ਨੇ। ਸੋ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਕਹਿ ਰਹੀ ਹਾਂ, ਕਿਉਂਕਿ ਮੇਰੀ ਬੇਟੀ ਇਸ ਸਾਲ ਫਸਟ ਈਅਰ ਯੂਨੀਵਰਸਿਟੀ ਗਈ, ਔਰ ਮੈਨੂੰ ਲੱਗ ਰਿਹਾ ਕਿ ਕੱਲ ਦੀ ਗੱਲ ਹੈ ਕਿ ਜਦੋਂ ਉਹ ਬਿਲਕੁਲ ਛੋਟੀ ਜਿਹੀ ਸੀਗੀ ਔਰ ਅਸੀਂ ਉਹਨੂੰ ਚੱਲਣਾ ਸਿਖਾਉਂਦੇ ਸੀਗੇ, ਔਰ ਪਤਾ ਵੀ ਨਹੀਂ ਲੱਗਾ ਕਿ ਟਾਈਮ ਨਿਕਲ ਕਿੱਦਾਂ ਗਿਆ, ਔਰ ਬੱਚੇ ਯੂਨੀਵਰਸਿਟੀ ਜਾਣਾ ਸ਼ੁਰੂ ਕਰ ਦਿੰਦੇ ਹੈਗੇ ਨੇ। ਸੋ ਡਿਲੇ ਨਾ ਕਰੋ, ਬਿਕੋਜ਼ ਜਿੰਨਾ ਤੁਸੀਂ ਡਿਲੇ ਕਰਦੇ ਹੈਗੇ ਹੋ ਉਨਾ ਕੰਪਾਊਂਡਿੰਗ ਦੇ ਵਿੱਚ ਫਰਕ ਪੈਂਦਾ। ਇਹ ਨਹੀਂ ਕਿ ਤੁਹਾਨੂੰ ਗ੍ਰਾਂਟ ਨਹੀਂ ਮਿਲਣੀ, ਗ੍ਰਾਂਟ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਕਿ ਤੁਸੀਂ ਪੁਰਾਣੀ ਗ੍ਰਾਂਟ ਵੀ ਅਵੇਲ ਕਰ ਸਕਦੇ ਹੁੰਦੇ ਹੋ, ਉਹ ਤੁਹਾਡੇ ਕੋਲ ਆਪਸ਼ਨ ਹੁੰਦੀਆਂ ਹੈ ਕਿ ਤੁਸੀਂ ਲੰਬਸਮ ਪੇਮੈਂਟ ਕਰਤੀ ਤੁਹਾਨੂੰ ਪਿੱਛੋਂ ਗਵਰਨਮੈਂਟ ਗ੍ਰਾਂਟ ਮਿਲ ਗਈ, ਬਟ ਜਿਹੜੀ ਕੰਪਾਊਂਡਿੰਗ ਹੋਣੀ ਹੈ, ਪੈਸੇ ਦੇ ਉੱਤੇ ਵਿਆਜ ਲੱਗਣਾ ਹੈਗਾ, ਜਿਹੜਾ ਇੰਟਰਸਟ ਲੱਗਣਾ ਹੈਗਾ, ਉਹ ਆਪਾਂ ਨੂੰ ਨਹੀਂ ਮਿਲਣਾ, ਉਹਦੇ ਲਈ ਟਾਈਮ ਚਾਹੀਦਾ ਹੈਗਾ। ਸੋ ਇਸੇ ਕਰਕੇ ਜਿੰਨੇ ਛੋਟੇ ਬੱਚੇ ਦਾ ਐਜੂਕੇਸ਼ਨ ਪਲਾਨ ਓਪਨ ਕਰਦੇ ਹੈਗੇ ਆ, ਉਨਾ ਹੀ ਪੈਸਾ ਗਰੋ ਜ਼ਿਆਦਾ ਕਰੇਗਾ। ਇੱਕ ਤੁਸੀਂ 1 ਸਾਲ ਦੇ ਬੱਚੇ ਦਾ ਪਲਾਨ ਓਪਨ ਕਰ ਰਹੇ ਹੋ, ਇੱਕ ਤੁਸੀਂ 5 ਜਾਂ 10 ਸਾਲ ਦੀ ਏਜ ਤੇ ਜਾ ਕੇ ਪਲਾਨ ਓਪਨ ਕਰ ਰਹੇ ਹੋ, ਤਾਂ ਉਨਾ ਜਿਹੜਾ ਪੈਸੇ ਨੂੰ ਗਰੋ ਕਰਨ ਦੇ ਲਈ ਟਾਈਮ ਘੱਟ ਮਿਲਣਾ ਹੈਗਾ। ਸੋ ਜਿੰਨੀ ਜਲਦੀ ਹੋ ਸਕੇ ਐਜੂਕੇਸ਼ਨ ਪਲਾਨ ਓਪਨ ਕਰੋ, ਚਾਹੇ $20-$25, $30, $50, $100, ਜੋ ਵੀ ਤੁਹਾਡਾ ਮੰਥਲੀ ਬਜਟ ਹੈ, ਇੱਕ ਅਮਾਊਂਟ ਪਾ ਕੇ ਪਲਾਨ ਸ਼ੁਰੂ ਕਰ ਲਓ, ਕਿਉਂਕਿ ਤੁਸੀਂ ਕਦੀ ਵੀ ਅਮਾਊਂਟ ਦੇ ਜਿਹੜਾ ਇਸ ਅਮਾਊਂਟ ਹੈ ਉਹਨੂੰ ਇਨਕਰੀਜ਼ ਕਰ ਸਕਦੇ ਹੋ, ਕਦੀ ਵੀ ਅਮਾਊਂਟ ਦੇ ਵਿੱਚ ਤੁਸੀਂ ਜਿਹੜਾ ਅਗਰ ਘਟਾਉਣਾ ਚਾਹੁੰਦੇ ਹੋ, ਡਿਕਰੀਜ਼ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਲੰਬਸਮ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ, ਪੇਮੈਂਟ ਸਟੋਪ ਕਰਨੀ ਚਾਹੋ ਕਰ ਸਕਦੇ ਹੋ, ਫਲੈਕਸੀਬਿਲਿਟੀ ਹੈ ਤੁਹਾਡੇ ਕੋਲ। ਬਟ ਐਟਲੀਸਟ ਜੋ ਅਮਾਊਂਟ ਤੁਸੀਂ ਪਾ ਰਹੇ ਹੋ ਉਹਦੇ ਉੱਪਰ ਤੁਹਾਨੂੰ 20% ਗਵਰਨਮੈਂਟ ਕੋਲ ਗ੍ਰਾਂਟ ਮਿਲੇਗੀ। ਅਗਰ ਤੁਸੀਂ ਲੋ ਇਨਕਮ ਕੈਟੇਗਰੀ ਦੇ ਵਿੱਚ ਆਉਂਦੇ ਹੋ ਤੁਹਾਨੂੰ ਐਕਸਟਰਾ ਤੋਂ CLB ਗ੍ਰਾਂਟ ਮਿਲਣੀ ਹੈ। ਬਹੁਤ ਸਾਰੇ ਪੇਰੈਂਟਸ ਹੋਣਗੇ ਜਿਹਨਾਂ ਨੂੰ ਲੈਟਰ ਵੀ ਆਏ ਹੋਣਗੇ CRA ਵੱਲੋਂ ਕਰੇ ਕਿ ਤੁਸੀਂ CLB ਦੇ ਲਈ ਕੁਆਲੀਫਾਈ ਕਰਦੇ ਹੋ। ਲਰਨਿੰਗ ਬੌਂਡ ਜਿਹਨੂੰ ਅਸੀਂ ਕਹਿ ਦਿੰਦੇ ਹੈਗੇ ਹਾਂ ਉਹਦੇ ਲਈ ਤੁਸੀਂ ਕੁਆਲੀਫਾਈ ਕਰ ਰਹੇ ਹੋ, ਅਪਲਾਈ ਕਰੋ ਜਾਂ RESP ਪਲਾਨ ਓਪਨ ਕਰੋ। ਸੋ ਇਸੇ ਲਈ ਹੁੰਦਾ ਹੈ ਕਿ ਜੋ ਵੀ ਤੁਸੀਂ ਕੰਟਰੀਬਿਊਟ ਕਰ ਰਹੇ ਹੋ ਗਵਰਨਮੈਂਟ ਨੇ ਤੇ ਉਹਦੇ ਤੇ ਜਿਹੜੀ ਹੈਗੀ ਹੈ ਤੁਹਾਨੂੰ ਇੱਕ ਗ੍ਰਾਂਟ ਦੇਣੀ ਦੇਣੀ ਹੈ। ਨਾਲ ਦੀ ਨਾਲ ਜਿਹੜਾ ਤੁਹਾਨੂੰ ਇੰਟਰਸਟ ਮਿਲਣਾ ਜਿਹੜਾ ਕਿ ਮਾਰਕੀਟ ਦੇ ਹਿਸਾਬ ਨਾਲ ਕੰਪਾਊਂਡ ਹੋ ਕੇ ਇੱਕ ਅੱਛਾ ਅਮਾਊਂਟ ਬਣ